0: Brij Mohan. Contact us at brijmohan.com.
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜੀ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
5: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
6: JS Home Improvement ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905 7

0: Patience in GTA. For more information, visit rajdhanisweets.ca.
1: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ, 11 to 8, 905-204-1313, 905-204-1313। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475-0415-57, 647-504-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337, 905-673-3337। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEAN। ਜੇ ਤੁਸੀਂ ਸਾਡੀ ਐਪ

ਕਿਆ ਬਾਤ ਹੈ, ਪ੍ਰੋਗਰਾਮ ਹੈ ਪੰਜਾਬੀ ਦਾ, ਮੈਂ ਕਹਿਣ ਲੱਗਿਆ ਸੀਗਾ ਤੇ ਬਹੁਤ ਹੀ ਗਰਮਾ ਗਰਮ ਪ੍ਰੋਗਰਾਮ, ਪਰ ਹੁਣ ਪਤਾ ਨਹੀਂ ਲੱਗਦਾ ਜੀ ਮੈਂ ਪ੍ਰੋਗਰਾਮ ਗਰਮਾ ਗਰਮ ਪੇਸ਼ ਕਰ ਦਿੱਤਾ ਅੱਗੇ ਯਾਰ, ਕੜਾਕੇ ਦੀ ਗਰਮੀ ਹੈ, ਤੁਸੀਂ ਕਹੋਗੇ ਨਵੀਂ ਯਾਰ, ਪਹਿਲਾਂ 35 ਡਿਗਰੀ ਸੀ, ਤੁਸੀਂ ਪ੍ਰੋਗਰਾਮ ਹੀ ਇੰਨਾ ਗਰਮ ਕਰਤਾ ਹੋਣਾ, ਲੱਗਦਾ ਜਿਵੇਂ ਕਿ 50 ਡਿਗਰੀ ਟੈਂਪਰੇਚਰ, ਸੋ ਕੋਈ ਨਾ ਪ੍ਰੋਗਰਾਮ ਥੋੜ੍ਹਾ ਠੰਡਾ ਰੱਖਦੇ ਹਾਂ ਅਤੇ ਦੇਖਦੇ ਹਾਂ ਕੀ ਬਣਦਾ।

ਤਾਂ ਸੋ ਪ੍ਰੋਗਰਾਮ ਹੈ ਪੰਜਾਬੀ ਨਾ, ਸੋ ਫਰਾਈਡੇ ਹੈ, ਫਰਾਈਡੇ ਨੂੰ ਅੱਜ ਕਹਿੰਦੇ ਸੀ ਕਣੀਆਂ ਪੈਣਗੀਆਂ, ਹੋ ਜੂਗਾ ਕੰਮ ਥੋੜ੍ਹਾ ਠੰਡਾ ਠਾਰ, ਬਟ ਜਿਉਂ ਦੇਖੀਦਾ ਥਰਮੋਸਟੈਟ ਵੱਲ ਲੱਗਦਾ ਕਿ ਇਹ ਥਰਮੋਸਟੈਟ ਹੀ ਨਾ ਕਿਤੇ ਓਵਰਹੀਟ ਹੋ ਜਾਵੇ ਹੈ। ਸੋ ਬਾਹਰ ਜਿਹੜੇ ਲੋਕ ਕੰਮ ਕਰ ਰਹੇ ਆ ਯਾਰ, ਉਹਨਾਂ ਨੂੰ ਸਲੂਟ ਹੈ ਪਹਿਲੀ ਗੱਲ ਤਾਂ। ਸੋ ਬਾਹਰ ਕੰਮ ਕਰਨਾ ਇਸ ਮੌਸਮ ਦੇ ਵਿੱਚ ਯਾਰ, ਆਪਾਂ ਬਾਹਰ ਮੜੇ ਆ ਖੜਦੇ ਵੀ ਹਾਂ ਤਾਂ ਬੰਦੇ ਨੂੰ ਝੱਟ ਪਸੀਨਾ ਆਉਂਦਾ। ਮੈਂ ਨਾ ਜਿਮ ਗਿਆ, ਜਿਮ ਤੋਂ ਬਾਹਰ ਨਿਕਲਿਆ ਤੇ ਸੱਚੀ ਮੈਨੂੰ ਐਂ ਲੱਗਿਆ ਕਿ ਜਿਮ ਤੋਂ ਗੱਡੀ ਤੱਕ ਦਾ ਸਫ਼ਰ ਹੀ ਬਹੁਤ ਔਖਾ ਸੀਗਾ, ਅੰਦਰ ਜਿਮ ਨਹੀਂ ਇੰਨੀ ਔਖੀ ਲੱਗੀ। ਬਟ ਜਦੋਂ ਜਿਮ ਤੋਂ ਮੈਂ ਗੱਡੀ ਵੱਲ ਨੂੰ ਤੁਰ ਰਿਹਾ ਸੀ, ਇੰਨੀ ਗਰਮੀ, ਜ਼ਿਆਦਾ ਪਸੀਨਾ ਤਾਂ ਮੈਨੂੰ ਲੱਗਦਾ ਅੱਧੇ ਕੁ ਮਿੰਟ ਦੀ ਵਾਕ ਦੇ ਵਿੱਚ ਆਇਆ, ਉਹਨਾਂ ਜਿਮ ਦੇ ਅੰਦਰ ਨਹੀਂ ਆਇਆ। ਸੋ ਸਟੇ ਹਾਈਡਰੇਟਿਡ, ਸਟੇ ਕੂਲ ਅਤੇ ਆਪਣਾ ਖਿਆਲ ਰੱਖੋ, ਬਾਹਰ ਨਾ ਹੀ ਨਿਕਲੋ ਜੇ ਲੋੜ ਨਹੀਂ। ਅਤੇ ਬਸ ਠੰਡਾ ਆਪਣਾ ਕੋਈ ਫੇਵਰੇਟ ਅੱਜ ਡਰਿੰਕ ਪੀਓ, ਫਰਾਈਡੇ ਦੀ ਸ਼ਾਮ ਹੈ ਅਤੇ ਜਿਹੜੇ ਆਪਣੇ ਔਰੇਂਜ ਜੂਸ ਦੇ ਸ਼ੌਕੀਨ ਨੇ ਔਰੇਂਜ ਜੂਸ ਪੀਓ, ਮੈਂਗੋ ਸ਼ੇਕ ਦੇ ਸ਼ੌਕੀਨ ਨੇ ਮੈਂਗੋ ਜੂਸ ਪੀਓ, ਜਿਹੜੇ ਕਹਿੰਦੇ ਨਵੀਂ ਅੱਜ ਠੰਡੀ ਜੀ ਬੀਅਰ ਹੋ ਜਾਵੇ ਉਹ ਤੁਸੀਂ ਬੀਅਰ ਨੂੰ ਇੰਜੋਏ ਕਰੋ। ਸੋ ਅਪ ਟੂ ਯੂ, ਕਹਿੰਦੇ ਹੁੰਦੇ ਨਾ ਕਿ ਜਿਹੜਾ ਬੰਦਾ ਯੂਨੋ ਜੋ ਥੋੜ੍ਹਾ ਦਿਲ ਕਹਿੰਦਾ ਉਵੇਂ ਕਰੋ, ਕਿਸੇ ਦੀ ਸੁਣਨ ਦੀ ਲੋੜ ਨਹੀਂ, ਆਪਣੀ ਬਸ ਰੂਹ ਖੁਸ਼ ਰੱਖੋ।

0: ਕਿਆ ਬਾਤ ਹੈ, ਵੈਰੀ ਗੁੱਡ। 0080 ਹਾਂਜੀ ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਦੂਜੀ ਚੀਜ਼ ਮੈਂ ਦੱਸ ਦਾ, ਸਾਰੇ ਕੋਈ ਅੱਜ ਕੱਲ ਹਾਈ ਐਂਡ ਗੱਡੀਆਂ ਨੇ ਤੇ ਭਰਾ ਕਦੇ ਨਾ ਕੂਲਿੰਗ ਸੀਟ ਵਾਲੀ ਆਪਸ਼ਨ ਨੀ ਯੂਜ਼ ਕੀਤੀ ਸੀ, ਹੁਣ ਕੂਲਿੰਗ ਸੀਟ ਵਾਲੀ ਆਪਸ਼ਨ ਵੀ ਯੂਜ਼ ਕਰਨੀ
0: ਪੈਣੀ ਹੈ। ਅੱਜ ਕੱਲ ਤਾਂ ਕੂਲਿੰਗ ਸੀਟ ਦੀ ਵੀ ਆਪਸ਼ਨ ਹੈ, ਲੋਐਸਟ ਟੈਂਪਰੇਚਰ ਵੀ ਤੇ ਹਾਈਐਸਟ ਪੱਖੇ ਦਾ ਵੀ ਸੈਟਿੰਗ ਸਾਰਾ ਕੁਝ ਯੂਜ਼ ਹੋ ਰਿਹਾ,
1: ਸਾਰਾ ਕੁਝ ਯੂਜ਼ ਹੋ ਰਿਹਾ ਤੇ ਸਫ਼ਰ ਇੰਡੀਆ ਵਾਲਾ ਹੀ ਲੱਗਦਾ ਵੀ ਜਿਵੇਂ ਇੰਡੀਆ ਗੱਡੀ 'ਚ ਬੈਠੀ ਦਾ ਨਾ ਸੀਟ ਤੱਤੀ ਜੀ ਨਹੀਂ ਹੋ ਜਾਂਦੀ,
0: ਹੁਣ ਤਾਂ ਹੀ ਤਾਂ ਹੈ ਇੰਡੀਆ ਵਾਲਾ ਸਿਸਟਮ। ਮੈਂ ਨਾ ਮੈਂ ਪਹਿਲੀ ਵਾਰ ਇੰਡੀਆ ਦੀ ਗਰਮੀ ਦੇਖੀ ਅੱਜ ਤੋਂ ਮੈਨੂੰ ਲੱਗਦਾ ਕਿ 9 ਸਾਲ ਪਹਿਲਾਂ, ਤੇ ਚਲੋ ਇੱਥੇ ਠੀਕ ਹੈ ਗਰਮੀ ਹੁਣ ਪੈ ਰਹੀ ਹੈ, ਬਟ ਅੱਜ ਤੋਂ 8-9 ਸਾਲ ਪਹਿਲਾਂ ਮੈਨੂੰ ਨਹੀਂ ਲੱਗਦਾ ਕਿ ਇੰਨੀ ਜ਼ਿਆਦਾ ਕਦੇ ਗਰਮੀ ਪਈ ਹੈ, ਬਟ ਇੰਡੀਆ 'ਚ ਪਹਿਲੀ ਵਾਰ ਸਮਰ ਦੇ ਵਿੱਚ ਗੱਡੀ ਔਨ ਕਰਨੀ, ਏਸੀ ਫੁੱਲ ਬਲਾਸਟ ਕਰਨਾ ਤੇ ਸਾਰੀਆਂ ਵਿੰਡੋਆਂ ਥੱਲੇ ਕਰਨੀ ਹੈ, ਫਿਰ 5 ਮਿੰਟਾਂ ਬਾਅਦ ਫਿਰ ਗੱਡੀ 'ਚ ਵੜਨਾ।
1: ਬਸ ਏਦਾਂ ਹੀ ਸੀਗਾ ਭਰਾ, ਮੈਂ ਨਾ ਮੈਂ ਕੱਲ ਥਰਸਡੇ 10 ਵਜੇ ਨਿਕਲਿਆ, ਘਰ ਸਟੈਪ ਆਊਟ ਕੀਤਾ ਤੇ ਮੈਂ ਕਿਹਾ ਬੱਲੇ, ਮੈਂ ਕਿਹਾ ਇੰਡੀਆ ਫੇਸ ਤੇ ਨਾ ਏਦਾਂ ਹੀ ਫੀਲ ਹੋਈ ਜਿਵੇਂ ਇੰਡੀਆ ਨੀ ਆਪਾਂ ਨੂੰ ਫੀਲ ਹੁੰਦੀ, ਉਹ ਵਾਲੀ ਵਾਈਬਸ ਆਈ ਤੇ ਫਿਰ ਉਹੀ ਆਪਸ਼ਨ ਕਰਨੀ ਵੀ ਪਰ ਸ਼ੀਸ਼ੇ ਥੱਲੇ ਕੀਤੇ ਥੋੜੀ ਜਿਹਾ ਅੰਦਰੋਂ ਗੱਡੀ ਚਲਾਈ ਤੇ ਫਿਰ ਮਤਲਬ ਅੰਦਰੋਂ ਹੀਟ ਜੀ ਨਿਕਲੀ ਤਾਂ ਗੱਡੀ ਚਲਾਈ ਆ, ਫਿਰ
0: ਬੜਾ ਹੁਣ ਵੀਕਐਂਡ ਹੈ, ਵੀਕਐਂਡ ਤੇ ਵਧੀਆ ਏਸੀ ਦੇ ਵਿੱਚ ਰਹੋ ਤੇ ਏਸੀ ਇੰਨੇ ਯਾਰ ਆਪਾਂ ਲੋ ਟੈਂਪਰੇਚਰ ਤੇ ਕੀਤੇ ਆ ਘਰਾਂ 'ਚ ਤਾਂ ਐਂ ਲੱਗਦਾ ਜਿਵੇਂ ਕਿ ਇਗਲੂ ਦੇ ਵਿੱਚ ਰਹਿ ਰਹੇ ਹਾਂ ਪੂਰੀ ਸਨੋਅ 'ਚ, ਇੰਨੇ ਠੰਡੇ ਘਰ ਕੀਤੇ ਹੋਏ ਆ।
1: ਬਿਲਕੁਲ ਬਿਲਕੁਲ, ਤੁਸੀਂ ਜੇ ਤੁਸੀਂ ਨੋਟ ਕਰਨਾ ਨਾ ਤੁਸੀਂ ਡੋਰ ਓਪਨ ਕਰਕੇ ਨਾ 2 ਮਿੰਟ ਲਈ ਬਾਹਰ ਖੜੋ, ਫਿਰ ਦੇਖਿਓ ਤੁਹਾਡੇ ਘਰ ਦੇ ਡੋਰ ਤੋਂ ਬਾਹਰ ਤੁਹਾਨੂੰ ਕਿੰਨੀ ਕੂਲਿੰਗ ਏਅਰ ਆਉਣੀ ਹੈ, ਵੀ ਕਿੰਨੀ ਅੰਦਰ ਘਰ ਦੇ ਠੰਡ ਹੋਈ ਹੋਈ ਹੈ, ਕਿੰਨਾ ਏਸੀ ਨੇ ਕੂਲਿੰਗ ਕੀਤੀ। ਇੱਕ ਪਰੋ ਸੌਂਗ ਹੈ ਆਪਣਾ ਦੀਪ ਕਰਨ ਦਾ ਨਾ, ਪੈਗ ਪੁੱਗ,
0: ਯਾਦ ਜੇ ਸਤਾਊਗੀ ਤਾਂ ਕੀ ਕਰੂੰਗਾ, ਕਿੰਨੀ ਪੈਗ ਪੁੱਗ ਲਾ ਲਿਆ ਕਰੂੰ।
1: ਹਾਂ ਪੈ, ਬਸ ਬਸ ਬਸ ਬਸ ਬਸ,
0: ਚਲੋ
1: ਤੇ
0: ਚਲੋ ਲਾ ਦਿੰਦੇ ਨੋ ਪ੍ਰੋਬਲਮ। ਦੀਪ ਕਰਨ ਦਾ ਵੀ ਲਾਉਂਦੇ ਹਾਂ, ਮੁੰਡਾ ਪਤਾ ਨੀ ਕਿੱਥੇ ਗਾਇਬ ਹੋ ਗਿਆ, ਉਹਦਾ ਬੜਾ ਗੀਤ ਚੱਲਿਆ ਸੀਗਾ ਹੈ, ਉਹ ਤੇਰੀ ਯਾਦ ਜੇ ਸਤਾਉਗੀ ਤਾਂ ਕੀ ਕਰੂੰਗਾ, ਕਹਿੰਦੀ ਪੈਗ ਪੁੱਗ ਲਾ ਲਿਆ ਕਰੀ। ਬਹੁਤ ਯਾਰ ਗਾਣਾ ਚੱਲਿਆ ਬਹੁਤ ਸੀ, ਉਹੀ ਆ ਪਰ ਵੀ ਇੱਕ ਅੱਧਾ ਗਾਣਾ ਫਿਰ ਬਾਅਦ ਦੇ ਵਿੱਚ ਆਈ ਡੋਂਟ ਨੋ। ਖੈਰ ਨੰਬਰ ਹੈ ਆਪਣਾ 905-673-3337, 905-673-3337। ਦੋ ਚਾਰ ਕਾਲਾਂ ਹੀ ਕੱਟ ਦਿੱਤੀਆਂ, ਤੁਸੀਂ ਕਾਲ ਕਰ ਰਹੇ ਹੋ, ਤੁਹਾਡੇ ਹੋਲ ਤੇ ਰਹੋ, ਗਲਤ ਤੁਹਾਡੇ ਨਾਲ ਕਰ ਲਈ ਯਾਰ, ਕਮ ਸੇ ਕਮ 905-673-3337। ਕਿਸੇ ਨੇ ਵੀ ਅੱਗੇ ਓ ਕਿਆ ਬਾਤ ਹੈ, ਸਾਡੇ ਨਾਲ ਸੁਖਭਾ ਜੁੜੇ, ਸੁਖਭਾ ਜੀ ਸਾਡੇ ਨਾਲ ਨੇ ਤੇ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ ਪੰਜਾਬੀ ਲਹਿਰਾ ਲਾਈਵ ਲਾਈਵ ਲਾਈਵ ਔਨ ਲੋਕੇਸ਼ਨ ਬਈ 294 ਵਾਕਰ ਡਰਾਈਵ ਏਅਰਪੋਰਟ ਕੁਈਨ। ਫਰਨੀਚਰ ਲੈਣਾ ਨਾ ਤਾਂ ਅੱਜ ਹੈ ਦਿਨ ਤੁਹਾਡੇ ਲਈ, ਕੈਨੇਡਾ ਡੇ ਵੀਕਐਂਡ ਸਪੈਸ਼ਲ ਸੇਲ ਏਅਰਪੋਰਟ ਕੁਈਨ ਗ੍ਰੈਂਡ ਹੋਮ ਫਰਨੀਚਰ ਲੱਗ ਚੁੱਕੀ ਹੈ। ਸੁਖਭਾ ਜੀ ਤੁਹਾਡਾ ਗਾਣਾ ਵੀ ਲਾਉਣੇ ਆ ਤੇ ਨਾਲ ਤੁਸੀਂ ਫਿਰ ਗਾਣੇ ਦੀ ਕਹਿੰਦੇ ਹੁੰਦੇ ਕਿ ਬੀਟ ਤੋਂ ਪਹਿਲਾਂ ਆਪਣੀ ਬੀਟ ਚਲਾਓ ਤੇ ਦੱਸੋ ਫਿਰ ਕੀ ਕੀ ਅੱਜ ਸਪੈਸ਼ਲ ਲੀਲਾ ਨੇ।
2: ਬਿਲਕੁਲ ਭਾਜੀ, ਪੰਜਾਬੀ ਲਹਿਰਾ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਤੇ ਪਰਿਵਾਰ ਤੇ ਵੀਰ ਜੀ ਆਲਰੇਡੀ ਸਾਡੇ ਕੋਲ ਪਹੁੰਚ ਚੁੱਕੇ ਨੇ ਤੇ ਹੁਣੇ ਬਾਈ ਜੀ ਜਿਹੜੇ ਪੂਰੇ ਘਰ ਦੇ ਆ ਫਰਨੀਚਰ ਲੈ ਕੇ ਗਏ ਨੇ ਤੇ ਨਾਲ ਅਸੀਂ ਕਹਿਤਾ ਵੀ ਤੁਸੀਂ ਕਹਿੰਦੇ ਪੰਜਾਬੀ ਲਹਿਰਾ ਸੁਣ ਕੇ ਆਏ ਆ, ਟੈਲੀਵਿਜ਼ਨ ਨਾਲ ਹੀ ਗੱਡੀ ਦੇ ਵਿੱਚ ਰਖਵਾ ਦਿੱਤਾ, ਸੋ ਆਉਂਦੇ ਜਾਓ ਤੇ ਆਪਦੇ ਆਪ ਦਾ ਤੋਹਫੇ ਜਿਹੜੇ ਤੁਹਾਡੇ ਗਿਫਟ ਆ ਤੁਹਾਨੂੰ ਮਿਲ ਜਾਣੇ ਆ ਤੇ ਨਾਲ ਦੀ ਨਾਲ ਪੂਰੇ ਘਰ ਦੇ ਫਰਨੀਚਰ ਦੀ ਡੀਲ ਦਿੰਦੇ ਆ। ਪ੍ਰੋਗਰਾਮ ਸਟਾਰਟ ਹੋਇਆ ਤੇ ਪਹਿਲੀ ਡੀਲ ਹੀ ਕੜਾਕੇ ਕੱਢ ਵੀ ਦਿੰਦੇ ਆ, ਜਿਹਨਾਂ ਪਰਿਵਾਰਾਂ ਨੇ ਪੂਰੇ ਘਰ ਦਾ ਫਰਨੀਚਰ ਬਾਏ ਕਰਨਾ ਰਾਈਟ ਵੇਨ ਸਟੋਰ ਆ ਜਾਓ, ਮਾਸਟਰ ਬੈਡਰੂਮ ਤੋਂ ਸ਼ੁਰੂ ਕਰਦੇ ਨਵੀਂ ਬਾਈ ਜੀ, ਕਿੰਗ ਸਾਈਜ਼ ਦਾ ਬੈੱਡ ਪਰਿਵਾਰਾਂ ਨੇ ਬਾਏ ਕਰਨਾ ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਫ੍ਰੀ। ਦੂਜੇ ਰੂਮ ਦੇ ਵਿੱਚ ਚੱਲਦੇ ਆ, ਕੁਈਨ ਸਾਈਜ਼ ਦਾ ਮੈਟਰ, ਕੁਈਨ ਸਾਈਜ਼ ਦਾ ਬੈੱਡ ਬਾਏ ਕਰ ਲਓ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਤੀਜੇ ਰੂਮ ਦੇ ਵਿੱਚ ਚੱਲਦੇ ਆ, ਕੁਈਨ ਸਾਈਜ਼ ਦਾ ਬੈੱਡ ਬਾਏ ਕਰ ਲਓ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਹੁਣ ਆਪਾਂ ਡਾਇਨਿੰਗ ਟੇਬਲ ਏਰੀਆ ਚੱਲਦੇ ਆ, ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਬਾਏ ਕਰ ਲਓ ਤੇ ਨਾਲ ਮਾਈਕ੍ਰੋਵੇਵ ਫ੍ਰੀ। ਹੁਣ ਤੁਸੀਂ ਫੈਮਿਲੀ ਰੂਮ ਦੇ ਵਿੱਚ ਚੱਲਦੇ ਆ, 3 ਪੀਸ ਦਾ ਸੋਫਾ ਸੈੱਟ, ਸੋਫਾ ਲੰਬਸਡ ਐਂਡ ਚੇਅਰ ਬਾਏ ਕਰ ਲਓ ਤੇ ਨਾਲ ਕਾਫੀ ਟੇਬਲ ਫ੍ਰੀ। ਪੂਰੇ ਘਰ ਦਾ ਫਰਨੀਚਰ ਪਰਿਵਾਰ ਸੋਚਦੇ ਹੋਣੇ ਵੀ $7,000-8,000 ਦਾ ਆਊਗਾ, ਨਹੀਂ, ਜਿਹੜੇ ਪਰਿਵਾਰ ਰਾਈਟ ਵੇ ਆ ਜਾਣਗੇ, ਨਾ 8,000, ਨਾ 7,000, ਨਾ 6,000, ਨਾ 5,000, ਨਾ 4,500, ਨਾ 4,000, ਨਾ 3,500, ਨਾ 3,000, ਨਾ 2,500, ਨਾ 2,200, ਨਾ 2,100, ਨਾ 2,000। ਪੂਰੇ ਘਰ ਦਾ ਫਰਨੀਚਰ $1,800, $1,800, $1,799, $1,800 ਦੇ ਵਿੱਚ ਪੂਰੇ ਘਰ ਦਾ ਫਰਨੀਚਰ ਲੈ ਜਾਓ ਤੇ ਆ ਕੇ ਕਹਿਣਾ ਪੰਜਾਬੀ ਲਹਿਰਾਂ ਸੁਣ ਕੇ ਆਏ ਆ। ਵੱਡੇ ਸਾਈਜ਼ ਦਾ ਟੈਲੀਵਿਜ਼ਨ, ਟੀਵੀ, ਐਲਈਡੀ ਟੀਵੀ ਫ੍ਰੀ। ਆ 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਰਵੀ ਬਾਜੀ,
0: ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ ਲੱਗ ਗਈਆਂ ਰੌਣਕਾਂ, ਲੱਗ ਗਈਆਂ ਸੇਲਾਂ, ਤੇ ਤੁਸੀਂ ਪਹੁੰਚੋ ਜ਼ਰੂਰ 8500। ਹੈਲੋ,
3: ਹਾਂਜੀ ਬਾਜੀ, ਕਰਦਾ ਜੀ।
0: ਵਧੀਆ ਜੀ, ਕਿਵੇਂ ਹੋ?
3: ਵਧੀਆ ਵਧੀਆ ਬਾਈ, ਚੜ੍ਹਦੀ ਕਲਾ। ਆਪਣੇ ਠੰਡੋ ਸੌਣ ਦੀ ਕਹਿੰਦੇ ਵਾਰਨਿੰਗ ਆ, ਪਰ ਲੱਗਦਾ ਤਾਂ ਹੈ ਨੀ, ਬਦਲ ਜਾ ਤਾਂ ਉੜੀ ਜਾਂਦਾ।
0: ਹਾਂ ਪਤਾ ਨੀ ਯਾਰ, ਪਹਿਲਾਂ ਸਵੇਰੇ ਸਵੇਰੇ ਹਲਕੀਆਂ ਜਿਹੀਆਂ ਕਣੀਆਂ ਪਈਆਂ ਤੇ ਫਿਰ ਧੁੱਪ ਨਿਕਲੀ ਆਈ। ਚਲੋ ਆਪਾਂ ਹੁਣ ਕੰਪਲੇਨ ਵੀ ਨਾ ਕਰੀਏ, ਕਿਉਂਕਿ ਗਰਮੀ ਵੀ ਆਪਾਂ ਹੀ ਕਹਿ ਰਹੇ ਸੀ ਕਿ ਗਰਮੀ ਜਲਦੀ ਜਲਦੀ ਆਵੇ।
3: ਨਹੀਂ ਸਹੀ ਗੱਲ ਆ ਭਾਜੀ, ਨਹੀਂ ਗਰਮੀ ਚਾਹੀਦੀ ਭਾਜੀ ਪੈਣੀ ਨਾ, ਬੰਦਿਆਂ ਦੇ ਆਪਣੇ ਸਰੀਰ ਓਦਾਂ ਦੇ ਹੋ ਜਾਂਦੇ ਅੰਦਰ ਰਹਿ ਰਹਿ ਕੇ ਏਸੀ ਦੇ ਵਿੱਚ, ਥੋੜਾ ਜਿਹਾ ਚਾਹੀਦਾ ਆ।
0: ਵੈਰੀ ਗੁੱਡ ਸਰ, ਹੋਰ ਸੁਣਾਓ ਕੋਈ ਹੁਕਮ?
3: ਬਸ ਮੇਰੇ ਗਾਣਾ ਇੱਕ ਲਾ ਦਿਓ ਹਰ ਮਸ਼ੀਨੇ ਦਾ, ਕੈਨੇਡਾ ਵਾਲੀਏ,
0: ਕੈਨੇਡਾ
3: ਕੈਨੇਡਾ ਵਾਲੀਏ, ਉਹ ਪੁਰਾਣਾ ਗਾਣਾ।
0: ਅੱਛਾ ਕੋਈ ਨਾ, ਲੱਭ ਲੈਂਦੇ ਆ, ਠੀਕ ਹੈ। ਚਲੋ ਸਰ, ਬਹੁਤ ਸ਼ੁਕਰੀਆ ਤੁਹਾਡਾ, ਪ੍ਰੋਗਰਾਮ ਹੈ ਪੰਜਾਬੀ ਨਾ, ਤੇ ਨੰਬਰ ਹੈ ਆਪਣਾ 905-673-3337, ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ ਜੈਸਮਿਨ ਸੈਂਡਲਿਸ। ਵਾਹ, ਤੁਹਾਡੇ ਸ਼ਹਿਰ ਯਾਰ, 8 ਤਰੀਕ ਨੂੰ, 8 ਅਗਸਤ ਨੂੰ ਜੈਸਮਿਨ ਸੈਂਡਲਿਸ CAA ਗਰਾਊਂਡਸ ਦੇ ਵਿੱਚ ਪਰਫਾਰਮ ਕਰ ਰਹੀ ਹੈ ਬਈ, CAA ਗਰਾਊਂਡਸ ਕੈਨੇਡੀ ਐਂਡ ਸਟੀਲ ਦੇ ਬਿਲਕੁਲ ਨਾਲ, ਤੇ ਬਹੁਤ ਹੀ ਕਮਾਲ ਦਾ ਸ਼ੋਅ, ਬੜਾ ਹਾਈ ਐਂਡ ਕਮਾਲ ਦੀ ਪ੍ਰੈਪਰੇਸ਼ਨ ਦੇ ਨਾਲ ਤੁਹਾਡੇ ਲਈ ਤਿਆਰ ਕੀਤਾ ਜਾ ਰਿਹਾ। heritagesounds.ca ਤੇ ਤੁਸੀਂ ਜਾ ਕੇ ਆਪਣੀਆਂ ਟਿਕਟਾਂ ਲੈ ਸਕਦੇ ਹੋ, ਤੇ ਤੁਸੀਂ ਜ਼ਰੂਰ ਕਹੋਗੇ ਕਿ ਬੱਲੇ ਬੱਲੇ ਬੱਲੇ ਯਾਰ ਨਵੀ, ਕਿਆ ਜੈਸਮਿਨ ਸੈਂਡਲਿਸ ਨੇ ਪਰਫੋਰਮ ਕੀਤਾ, ਤੇ ਸੈਟਅਪ ਨਾਲ ਦੀ ਨਾਲ ਪ੍ਰੋਡਕਸ਼ਨ, ਇਹ ਟੀਮ ਜੋ ਸ਼ੋਅ ਕਰਾ ਰਹੀ ਹੈ ਨਾ, ਇਹ ਉਹ ਮੈਂ ਕਹਿੰਦਾ ਉਹਨਾਂ ਕੇ ਸੀਜ਼ਨ ਬੰਦੇ ਨੇ। ਸੋ ਜ਼ਰੂਰ ਜੈਸਮਿਨ ਸੈਂਡਲਿਸ ਦੇ ਸ਼ੋਅ ਦੀਆਂ ਟਿਕਟਾਂ ਲੈ ਲਓ। GTA

0: On a star.
1: क्या बात है, वेरी गुड. प्रोग्राम है पंजाबी रा. सो जैस्मिन सैनलेस heritagesounds.ca. एक सुनू गड्डियां दी डीलां भी दवा दी है ते फिर लाउने गाना वधिया जिहा. किसी ने भी अगर कार वैन एसयूवी लेना, टॉप टॉप टॉप दा नाम इक्को है, वो है एरन मिल्स एक्यूरा. एरन मिल्स एक्यूरा दे जगदीप भला अते करण शर्मा नू कॉल करो. Number one service, number one rates, professional ate honest team, te reliable. So car, van, SUV, koi bhi lena hove, Erin Mills Acura, 905-828-5800, 905-828-5800, te call karo. Very good, Erin Mills Acura. Ek yaar, tusi agar fence di repair karoni hai, ya fence nami lavoni hai, deck di repair karoni hai, deck tusi nami lavoni chahunde ho, ta Rhino Fence and Rhino Builders di team nu call karo. Nami deck, nami fence, ya repair, 647804322 ਜਾਂ ਤੁਸੀਂ ਜਾਣਦੇ ਹੋ ਜਿਹਨਾਂ ਕੋਲ ਹੈਗੀ ਹੈ ਮੈਨੂੰ ਕਾਲ ਕਰੋ ਤੇ ਮੈਂ ਉਸ ਵੀਰ ਨੂੰ ਨੰਬਰ ਭੇਜ ਦਵਾਂ. ਸਟੂਡੀਓ ਦਾ ਆਪਣਾ ਨੰਬਰ ਹੈ ਆਪਣਾ 905-673-3337, 905-673-3337, 905-673-3337, 905-673-3337 ਆਪਣਾ ਫੋਨ ਨੰਬਰ ਹੈ ਤੇ ਸਟੂਡੀਓ ਦਾ ਨੰਬਰ ਹੈ 905-673-3337. ਵੀਰ ਉਹਨਾਂ ਨੂੰ ਦਵਾ ਦੀ ਯਾਰ ਹੁਣ ਪਾਰਕਿੰਗ, ਜੇ ਆਪਾਂ ਨਾ ਦਵਾ ਸਕੇ ਤੇ ਹੋਰ ਦਵਾਊਗਾ ਕਿਹੜਾ. ਨਾਲੇ ਕਿਸੇ ਜਿਹੜੇ ਬੰਦੇ ਦੇ ਕੋਲ ਯਾਰਡ ਹੈ ਉਹਨਾਂ ਦੀ ਬੱਲੇ ਬੱਲੇ ਉਹਨਾਂ ਦੀ ਬਹਿਰਾ ਉਹਨਾਂ ਦੀ ਟਿੱਕ ਦੇ ਕਹਿੰਦੇ ਹੁੰਦੇ ਕਿ ਪਾਰਕਿੰਗ ਬਿਲਕੁਲ ਫਰੀ ਦੇ ਵਿੱਚ ਹੀ ਫੁੱਲ ਕਰਕੇ ਦੇ ਰਹੇ ਹਾਂ ਆਪਾਂ. ਸੋ ਦੱਸਿਓ ਮੈਨੂੰ ਜ਼ਰਾ ਤੇ ਵੀਰ ਉਹਨਾਂ ਨੂੰ ਦਈਏ ਆਪਾਂ ਨੰਬਰ. ਟਰੱਕ ਦੀ ਪਾਰਕਿੰਗ ਜੇ ਕਿਸੇ ਕੋਲ ਵੀ ਹੈਗੀ ਆ. ਇੱਕ ਮੈਂ ਫਾਰਮ ਦੇ ਵਰਕਰਾਂ ਦਾ ਤੁਹਾਨੂੰ ਦੱਸ ਦਿੰਦੇ ਹਾਂ. ਫਾਰਮ ਵਰਕਰਸ ਜੇ ਤੁਹਾਨੂੰ ਚਾਹੀਦੇ, ਜੇ ਤੁਹਾਨੂੰ ਜੋਬ ਚਾਹੀਦੀ ਹੈ, ਇਹ ਪਿੱਕ ਵੀ ਕਰਨਗੇ, ਇਹ ਡਰੋਪ ਵੀ ਕਰਨਗੇ ਤੇ ਟਾਈਮ ਸਿਰ ਪੇਮੈਂਟ ਵੀ ਦੇਣਗੇ. ਤੁਹਾਡੇ ਘਰੋਂ ਚੱਕਣਗੇ, ਛੱਡਣਗੇ ਜਾਂ ਰਾਈਡ ਵੀ ਮਿਲ ਰਹੀ ਹੈ. ਫਾਰਮ ਦੇ ਲਈ, ਗ੍ਰੀਨ ਹਾਊਸ ਲਈ ਵਰਕਰ ਚਾਹੀਦੇ ਆ. ਨੰਬਰ ਹੈ 6472785394 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਐਂਡ ਤੁਹਾਡੇ ਲਈ ਫਾਰਮ ਦੀ ਜੋਬ ਅਵੇਲੇਬਲ ਹੈ. ਮਨਜੀਤ ਸਾਡੇ ਨਾਲ ਨੇ ਅਪਲਾਈਂਸ ਜੰਕਸ਼ਨ ਤੋਂ. ਮਨਜੀਤ ਕਿਵੇਂ ਹੋ, ਕੀ ਹਾਲ ਹੈ?
2: ਬਸ ਵਧੀਆ ਨਵੀਂ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ. ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਸਟਾਰਟ ਕਰਾਂਗੇ ਟੀਵੀ ਸੈਕਸ਼ਨ ਤੋਂ. 75 ਇੰਚ ਦਾ ਐਲਈਡੀ ਸਮਾਰਟ ਕਿਊ ਐਲਈਡੀ ਟੀਵੀ ਹੈ, ਜਿਹੜਾ ਕਿ ਰੈਗੂਲਰ $1600 ਦੀ ਪ੍ਰਾਈਸ ਤੋਂ ਘਟਾ ਕੇ ਐਕਸਕਲੂਸਿਵ ਸਿਰਫ $999 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ. ਜੇ ਬਿਗ ਸਕਰੀਨ 98 ਇੰਚ ਦੇ ਵਿੱਚ ਡੀਲ ਦੇਖ ਰਹੇ ਹੋ ਤਾਂ 98 ਇੰਚ ਦਾ ਸੈਮਸੰਗ ਬ੍ਰਾਂਡ ਦਾ ਐਲਈਡੀ ਸਮਾਰਟ 4K ਟੀਵੀ ਹੈ, ਜਿਹੜਾ ਕਿ $3500 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1899 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ. ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਕਿਚਨ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਆਉਂਦਾ, ਡੋਰ ਵਾਲਾ ਫਰਿੱਜ ਹੈ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ ਹੈ, ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ. $5000 ਦੀ ਵੈਲਿਊ ਦਾ 3 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਈਂਸਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $2799 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ. ਤੇ ਲਾਸਟ ਦੇ ਵਿੱਚ ਸਾਡੇ ਲਾਂਡਰੀ ਸੈਕਸ਼ਨ ਚ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1499 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ. 6 ਮੰਥ ਚ ਤੁਸੀਂ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ. 2 ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ. ਨੰਬਰ ਟੂ ਕਾਲ ਇਜ਼ 905-450-0054, 905-450-0054. ਅਪਲਾਈਂਸ ਜੰਕਸ਼ਨ, ਥੈਂਕ ਯੂ ਸੋ ਮਚ ਫੋਰ ਦਾ ਟਾਈਮ ਨਵੀ.
1: ਥੈਂਕ ਯੂ ਮਨਜੀਤ. 905-450-0054, 905-450-0054. ਆ ਜਾਓ ਫਿਰ ਸੁਣੀਏ. ਕਹਿੰਦੀ ਪੈਗ ਪੁੱਗ ਲਾ ਲਿਆ ਕਰੀ ਹੈ, ਪਤਾ ਨਹੀਂ ਜੇ ਇਹੀ ਤਰੀਕਾ, ਜੇ ਹੁਣ ਕਿਸੇ ਦੀ ਯਾਦ ਆ ਰਹੀ ਹੈ ਵਾ ਪੈਗ ਲਾ ਲਓ ਤੇ ਫਿਰ ਹੈਂ ਫਿਰ ਪੰਗਾ ਹੀ ਪਊਗਾ, ਹੋਰ ਕੀ ਪਾਉਣਾ. ਚਲੋ ਕੋਈ ਨਾ, ਪੰਗੇ ਪਾਉਣ ਨੂੰ ਆਪਾਂ ਪਹਿਲ ਹੀ ਕਰਦੇ ਹੁੰਦੇ ਹਾਂ.

ਵਾਹ ਬੀ ਵਾਹ ਕਿਆ ਬਾਤ ਹੈ ਨੇਰੀ ਸਾ ਅਮੇਜ਼ਿੰਗ ਪ੍ਰੋਗਰਾਮ ਹੈ ਪੰਜਾਬੀ ਦਾ 905-673-3337 ਆਪਣਾ ਫੋਨ ਨੰਬਰ ਹੈ ਤੇ ਕਿਆ ਬਾਤ ਹੈ ਪੈਰਾਡਾਈਜ਼ ਡਿਵੈਲਪਮੈਂਟਸ ਹੁਣ ਲੋ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਜ਼ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ

0: ਤੇ ਗ੍ਰੈਂਡ ਹੋਮ ਫਰਨੀਚਰ ਤੋਂ ਸੁਖ ਭਾਜੀ ਤੁਹਾਡੇ ਲਈ ਵਧੀਆ ਟੌਪ ਦੀਆਂ ਡੀਲਾਂ ਲੈ ਕੇ ਹਾਜ਼ਰ ਨੇ। ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ, ਕੈਨੇਡਾ ਡੇ, ਕੈਨੇਡਾ ਡੇ ਸਪੈਸ਼ਲ ਲਾਈਵ ਆਨ ਲੋਕੇਸ਼ਨ ਦੀ ਡੀਲਾਂ। ਸੁਖ ਭਾਜੀ ਵੈਲਕਮ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਨਵੀ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇ ਰਹੇ ਹਾਂ ਜੀ ਪਰਿਵਾਰਾਂ ਤੱਕ। ਸੋ ਬਹੁਤ ਸਾਰੇ ਲਿਸਨਰ ਪਰਿਵਾਰ ਸਾਡੇ ਕੋਲ ਪਹੁੰਚ ਰਹੇ ਨੇ, ਸ਼ੋਪਿੰਗ ਕਰ ਰਹੇ ਨੇ ਤੇ ਤੋਹਫੇ ਆਪਣੇ ਘਰ ਲੈ ਕੇ ਜਾ ਰਹੇ ਨੇ। ਤੁਸੀਂ ਵੀ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਗੱਡੀਆਂ ਅੱਜ ਘੁਮਾ ਲਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਦੇ ਉੱਪਰ। ਤੇ ਨਵੀ ਬਾਈ ਜੀ ਨਾਲ ਦੀ ਨਾਲ ਡੀਲ ਦਿੰਦੇ ਹਾਂ, ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਰਿਕਲਾਈਨਰ ਸੋਫਾ ਸੈੱਟ ਲੈਣਾ ਚੋਕਲੇਟ ਕਲਰ ਦਾ, ਬਰਾਊਨ ਕਲਰ, ਬਲੈਕ ਕਲਰ, ਤੁਹਾਨੂੰ ਤਿੰਨ ਕਲਰ ਆਪਸ਼ਨ ਵੀ ਮਿਲ ਜਾਣਗੀਆਂ। ਸੋ ਰਿਕਲਾਈਨਰ ਸੋਫਾ ਸੈੱਟ ਲੈਦਰ ਦੇ ਵਿੱਚ, ਸੋਫਾ ਐਂਡ ਲਪਸਿਡ ਚਾਰ ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ 2,2200 ਡਾਲਰ ਸੀ। ਜਿਹੜੇ ਪਰਿਵਾਰ ਰਾਈਟ ਵਿਨ ਸਟੋਰ ਆ ਜਾਣਗੇ 799 ਡਾਲਰ ਦੇ ਵਿੱਚ ਰਿਕਲਾਈਨਰ ਸੋਫਾ ਸੈੱਟ ਲੈਦਰ ਦੇ ਵਿੱਚ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। 3-ਸੀਟਰ ਸੋਫਾ, 2-ਸੀਟਰ ਲਪਸਿਡ, ਚਾਰ ਰਿਕਲਾਈਨਰ, ਡ੍ਰੌਪ ਡਾਊਨ ਕੱਪ ਹੋਲਡਰ, ਫੁੱਲੀ ਲੋਡਡ 799 ਦਾ ਸਵੀਕਰ ਦੇ ਉੱਪਰ ਮਿਲਣਗਾ। ਤੇ ਜਦੋਂ ਤੁਸੀਂ ਆ ਕੇ ਪੰਜਾਬੀ ਰਹਿਰਾਂ ਦਾ ਰੈਫਰੈਂਸ ਦੇਣਾ, ਨਾਲ ਗਲਾਸ ਦਾ ਮਾਡਰਨ ਕਾਫੀ ਟੇਬਲ, ਬਿਲਕੁਲ ਫ੍ਰੀ ਫ੍ਰੀ ਫ੍ਰੀ ਰਿਕਲਾਈਨਰ ਸੋਫਾ ਐਂਡ ਲਪਸਿਡ 799 ਦਾ ਤੇ ਨਾਲ ਗਲਾਸ ਦਾ ਮਾਡਰਨ ਕਾਫੀ ਟੇਬਲ ਬਿਲਕੁਲ ਫ੍ਰੀ ਮਿਲੂਗਾ। ਸੋ ਬਹੁਤ ਸਾਰੀਆਂ ਡੀਲਾਂ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਹੁਣ ਪਹੁੰਚੋ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਡਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ ਆ ਕੇ ਡੀਲ ਨੂੰ ਲੌਕ ਕਰ ਲਓ। ਲੈਦਰ ਦਾ ਰਿਕਲਾਈਨਰ ਸੋਫਾ ਐਂਡ ਲਪਸਿਟ 799 ਦਾ, 799 ਡਾਲਰ ਦਾ ਤੇ ਨਾਲ ਗਲਾਸ ਦਾ ਮਾਡਰਨ ਕੰਫਰਟੇਬਲ ਫ੍ਰੀ ਮਿਲ ਰਿਹਾ। 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨਵੀਂ ਪਾਈ।
0: ਕੀ ਬਾਤ ਹੈ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ ਗੇੜਾ ਮਾਰੋ ਤੇ ਵਧੀਆ ਟੌਪ ਟੌਪ ਟੌਪ ਦੀਆਂ ਡੀਲਾਂ ਗ੍ਰੈਂਡ ਹੋਮ ਫਰਨੀਚਰ। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ, ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478-1478-1478-1478-1478. ਰੋਇਲ ਆਟੋ ਸੈਂਟਰ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557, 647-504-1557। ਵਾਹ ਬਈ ਵਾਹ, ਕਿਆ ਬਾਤ ਹੈ ਜੀ। ਸਾ ਸੋ ਪ੍ਰੋਗਰਾਮ ਹੈ ਪੰਜਾਬੀ ਰਹਿਣਾ ਤੇ ਨੰਬਰ ਆਪਣਾ 905-673-33-37 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਸੁਣੋ ਧਿਆਨ ਨਾਲ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਜੇ ਤੁਸੀਂ ਰੈਨੋਵੇਸ਼ਨ ਦੇ ਫੀਲਡ ਚੋਂ, ਜੇ ਤੁਸੀਂ ਕੰਟਰੈਕਟਰ ਹੋ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਬਹੁਤ ਹੀ ਹਾਈ ਐਂਡ ਬੜਾ ਲਗਜ਼ੂਰੀਅਸ ਬਿਲਡਿੰਗ ਸਪਲਾਈਜ਼ ਦਾ ਸਟੋਰ ਹੈ। ਸਟੀਲਸ ਅਤੇ ਡਿਕਸੀ ਦੇ ਕੋਰਨਰ ਤੇ 8005 ਡਿਕਸੀ ਰੋਡ। ਹਰ ਇੱਕ ਪ੍ਰਾਈਸ ਨੂੰ ਬੀਟ ਕਰ ਰਹੇ ਨੇ। ਬ੍ਰੈਂਪਟਨ 'ਚ ਡਿਲੀਵਰੀ ਫ੍ਰੀ ਹੈ। ਤੁਹਾਨੂੰ ਪਲੰਬਿੰਗ ਦਾ ਸਮਾਨ ਚਾਹੀਦਾ, ਐਚਵੈਕ ਦੇ ਮਟੀਰੀਅਲ ਚਾਹੀਦੇ ਆ, ਇਲੈਕਟ੍ਰੀਕਲ ਸਪਲਾਈਜ਼ ਚਾਹੀਦੇ ਆ, ਫਲੋਰਿੰਗ ਟਾਇਲ ਦੇ ਪ੍ਰੋਡਕਟ, ਡੋਰ ਟ੍ਰਿਮ, ਮੋਲਡਿੰਗ, ਡਰਾਈਵਾਲ, ਇੰਸੂਲੇਸ਼ਨ, ਹਰੇਕ ਪ੍ਰਾਈਸ ਬੀਟ। ਬ੍ਰੈਂਪਟਨ 'ਚ ਡਿਲੀਵਰੀ ਫ੍ਰੀ। ਹੋਰ ਕੀ ਚਾਹੀਦਾ, 8005 ਡਿਕਸੀ ਰੋਡ, ਡਿਕਸੀ ਐਂਡ ਸਟੀਲਸ ਦੇ ਬਿਲਕੁਲ ਕੋਰਨਰ ਤੇ ਲੋਕੇਟਡ ਨੇ। ਵਨ ਐਂਡ ਓਨਲੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਇੱਕ ਤੁਸੀਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਨੂੰ ਵੀ ਯਾਦ ਰੱਖੋ। ਟਰੱਕਾਂ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, 10874 ਸਟੀਲਸ ਐਵਨਿਊ ਈਸਟ ਇਨ ਮਿਲਟਨ, ਸਟੀਲਸ ਅਤੇ ਜੇਮਸ ਨੋ ਪਾਰਕਵੇ ਦਾ ਕੋਰਨਰ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ, ਨੰਬਰ ਹੈ 647-234-6293। ਬਹੁਤ ਹੀ ਵੱਡਾ ਡਿਸਕਾਊਂਟ ਤੁਹਾਨੂੰ ਦੇ ਰਹੇ ਨੇ। ਤੁਸੀਂ ਜਾਓ ਇੱਕ ਵਾਰ, ਵੀਕਐਂਡ ਹੈ, ਅਲਾਈਨਮੈਂਟ, ਓਇਲ ਚੇਂਜ, ਟਾਇਰ ਨਵੇਂ ਪਵਾ ਲਓ ਬਈ। 401 ਤੋਂ ਉੱਤਰ ਸਰ ਮਿਲਟਨ 3550। ਹੈਲੋ, ਸਤਿ ਸ਼੍ਰੀ ਅਕਾਲ
2: ਭਾਈ।
0: ਬਹੁਤ ਵਧੀਆ ਜੀ।
2: ਹਾਂਜੀ ਭਾਜੀ, ਇੱਕ ਨੰਬਰ ਚਾਹੀਦਾ ਸੀਗਾ ਤੁਹਾਡੇ ਤੋਂ, ਮੈਂ ਸੁਣਿਆ ਸੀਗਾ ਭਾਜੀ ਉਹ ਜਿਹੜੇ ਹੁੰਦੇ ਨੇ ਉਹ ਆਪਣੇ ਪੂਰੇ ਟਾਇਰ ਦੀ ਦਵਾਈ ਰੱਖਦੇ, ਰਾਈਟ? ਉਹਦਾ ਨੰਬਰ ਚੈੱਕ
0: ਕਰਨਾ। ਕਾਹਦੀ ਦਵਾਈ?
2: ਆ ਜਿਹੜੇ ਚੂਹੇ ਨੀ ਆ ਜਾਂਦੇ?
0: ਅੱਛਾ, ਪੈਸਟ ਕੰਟਰੋਲ ਵਾਲਿਆਂ ਦਾ।

0: हाँ जी हाँ
1: जी जरूर, नंबर है 647 614
0: 6 1 4 6 1 4 7 6 7 6
1: हाँ जी
0: ओके, एक बार वो रिपीट कर दो
1: 6 4 7 6 1 4 7 7 6
0: 7 6 ओके। ओ भाई एक गाना ला दूंगी भाई।
1: हाँ जी दसो।
0: सिद्धू मूसेवाले का ला दूंगी।
1: केड़ा?
0: कोई भी ला दियो, एनीवन।
1: सिद्धू मूसेवाले का कोई भी गाना?
0: कोई भी एनीवन केड़ा। चलो। सारे बढ़िया।
1: हाँ सारे बढ़िया, ऐसी सिद्धे सादे ओ लाए लोने थोड़े। चलो कोई गल, चक देंगे फटे, नो प्रॉब्लम। प्रोग्राम है पंजाबी रा, तुसी पहला मैनू ये दसो तेरी याद जे सताऊगी तां की करूंगा, कहिंदी पैग पुग ला लिया करी। जे बंदे दा दिल टुट जांदा, बंदा कहिंदा यार उहदी बस याद ही सताई जांदी आ, की पैग लाउणा ठीक है या बंदा कुछ होर करे। हुण बहुत बार हुंदा यार कोई कुड़ी छड़ छुड़ जांदी आ, कोई चलो जिंदगी दे विच देखो बहुत सारियां चीज़ां बड़ी अप्स एंड डाउनस ने। सो थोड़ा की ख्याल है कि पैग ला लैणा चाहीदा या बंदा होर कुछ करे, जिम जुम लावे, बंदा गाने सुने, बंदा मेहनत करे, की करे बंदा यार? बड़े दे दिल टुटदे आ, रोज़ ही किसी ना किसी का टुटदा। देखो ये भी एक कहिंदे हुंदे कि जे तुसीं सच्चा प्यार लभना कई बार दिल टुटना भी जरूरी है। नंबर है अपना 905-673-3337 905-673-3337 की करे बंदा मैं दसो माड़े आ। 1981 हेलो।
2: हाँ जी मेरे की हाल चाल है?
1: बहुत वधिया, किवें हो?
2: बहुत वधिया जी, जो याद आउंदी है ना तो दिमाग खराब हुंदा, जो पैग ला दिंदे आ अपना जिहड़ा ब्लड दा सर्कल वध जांदा वा ते बंदा लहरां बहरां च हो जांदा, जे पंजाबी लहरां ओह बंदा लहरां च हो जांदा।
1: ते की करे बंदा
2: ਜਦੋਂ ਯਾਦ ਆਉਂਦੀ ਤੁਸੀਂ ਕਹਿੰਦੇ ਪਏ ਹੋ, ਉਦੋਂ ਬੰਦਾ ਕੀ ਕਰੇ? ਪੈਗ ਪੁਗ ਲਾ ਕੇ ਕੀ ਹੁੰਦਾ ਏਦਾਂ ਪੁੱਛ ਰਹੇ ਹੋ?
1: ਨਹੀਂ ਮੈਂ ਨਹੀਂ ਪੁੱਛਦਾ ਵੀ ਪੈਗ ਲਾ ਕੇ ਕੀ ਹੁੰਦਾ, ਪੈਗ ਲਾ ਕੇ ਤਾਂ ਬੰਦਾ ਸ਼ਰਾਬੀ ਹੁੰਦਾ, ਬਟ ਕੀ ਪੈਗ ਲਾਉਣਾ ਚਾਹੀਦਾ ਜੇ ਬੰਦਾ ਹੋਰ ਕੁਛ ਕਰੇ?
2: ਪੈਗ ਲਾਉਣਾ ਚਾਹੀਦਾ ਜੀ, ਬੰਦਾ ਹੌਸਲੇ 'ਚ ਹੋ ਜਾਂਦਾ, ਬੰਦੇ ਮਤਲਬ ਇੱਕ ਸਾਈਡ ਬੈਠਾ ਹੋਵੇ ਉਹਨੂੰ ਪੈਗ ਲਵਾ ਦਿਓ, ਬੰਦਾ ਨੱਚਦਾ ਫਿਰਦਾ ਪੂਰਾ ਰਹਿੰਦਾ।
1: ਫਿਰ ਪੈਗ ਹੀ ਲਾਉਣਾ ਚਾਹੀਦਾ ਜਦੋਂ ਯਾਦ ਯੂਦ ਆਉਂਦੀ ਆ?
2: ਨਹੀਂ ਤਾਂ ਹਾਂਜੀ ਹੋਰ ਕੋਈ ਆਪਸ਼ਨ ਹੈ ਨਹੀਂ ਜੀ।
1: ਨਹੀਂ ਆਪਸ਼ਨਾਂ ਤਾਂ ਬਥੇਰੀਆਂ ਨੇ,
2: ਆਪਸ਼ਨ ਏਦਾਂ ਨਾ ਜੇ ਯਾਦ ਆਉਂਦੀ ਆ ਬੰਦੇ ਨੂੰ ਟੈਨਸ਼ਨ ਪੈਂਦੀ ਆ, ਜਿਹੜੀ ਕੁੜੀ ਛੱਡ ਜਾਂਦੀ ਆ ਅੰਡਰਸਟੂਡ ਫੇਰ ਹੀ ਹਨਾ ਬੰਦੇ ਨੂੰ ਯਾਦ ਆਉਂਦੀ ਆ ਬਈ ਗਾਣੇ ਉਸ ਪੇਸ ਤੇ ਬਣਿਆ ਹੋਇਆ ਬਈ ਮੇਰੀ ਯਾਦ ਜੇ ਸਤਾਊਗੀ ਤਾਂ ਕੀ ਕਰੂੰਗਾ, ਉਹ ਗਾਣੇ ਦਾ ਮਤਲਬ ਇਹ ਹੋਇਆ ਨਾ ਬਈ ਕੁੜੀ ਪਹਿਲਾਂ ਉਹਦੇ ਨਾਲ ਜਿਹੜੀ ਗਰਲਫ੍ਰੈਂਡ ਹੋਣੀ ਉਹਨੂੰ ਛੱਡ ਗਈ ਤੇ ਦਿਲ ਟੁੱਟਿਆ ਹੋਇਆ ਮੁੰਡੇ ਦਾ, ਦਿਲ ਟੁੱਟਿਆ ਫਿਰ ਇਲਾਜ ਤਾਂ ਫਿਰ ਦਾਰੂ ਹੀ ਆ ਨਾ।
1: ਠੀਕ ਹੈ, ਥੈਂਕ ਯੂ, ਦੇਖਦੇ ਹਾਂ ਵੀ ਇਹੀ ਇਲਾਜ ਹੈ ਹੋਰ ਵੀ ਕੋਈ ਹੈਗਾ। ਸੋ ਬਾਈ ਜੀ ਕਹਿੰਦੇ ਦਿਲ ਟੁੱਟੇ ਦਾ ਇਹੀ ਇਲਾਜ ਹੈ ਦਾਰੂ, ਹੋਰ ਕੁਛ ਨਹੀਂ ਹੈ। ਸੋ ਨੰਬਰ ਹੈ ਆਪਣਾ 905-673-3337 905-673-3337 ਆਪਣਾ ਨੰਬਰ ਹੈ। ਹੋਰ ਕੋਈ ਇਲਾਜ ਹੈ ਜਾਂ ਦਾਰੂ ਹੀ ਹੈ? ਫਿਰ ਸਾਰਿਆਂ ਨੂੰ ਤੁਸੀਂ ਕਹਿੰਦੇ ਹੁੰਦੇ ਆ ਕਿ ਬਸ ਦਾਰੂ 'ਤੇ ਲਾ ਦੇਣਾ ਹੈ। ਸੋ ਨੰਬਰ ਹੈ ਆਪਣਾ 905-673-3337 905-673-3337 4400 ਹੈਲੋ।
0: ਹੈਲੋ,
1: ਹਾਂਜੀ ਵੈਲਕਮ, ਕਿਵੇਂ ਹੋ?
0: ਠੀਕ ਆ ਜੀ, ਵਧੀਆ,
1: ਬਹੁਤ ਵਧੀਆ ਜੀ।
0: ਐਕਚੁਅਲੀ ਮੈਨੂੰ ਇੱਕ ਨੰਬਰ ਚਾਹੀਦਾ ਸੀ ਜੇ IPTV ਲਈ।
1: ਬਿਲਕੁਲ, IPTV ਲਈ ਨੰਬਰ ਹੈ 905-204-1313
0: ਇੱਕ ਮਿੰਟ
1: 905-204-1313 ਕੋਈ ਗੱਲ ਨੀ, IPTV ਢਿੱਲੋ ਵੀਡੀਓ 905-204-1313 ਢਿੱਲੋ ਵੀਡੀਓ 2865 ਹੈਲੋ।
3: ਤੁਸੀਂ ਮਤਲਬ ਕੀ ਹਾਲ ਆ ਜੀ?
1: ਵਧੀਆ ਜੀ, ਕਿਵੇਂ ਹੋ?
3: ਸਾਡੇ ਕਾਲ ਮੈਂ ਬਾਈ ਨੂੰ ਵੋਟ ਪਾਤੀ ਜੀ, ਬਾਈ ਦੇ ਹੱਕ ਚ ਮੈਂ ਤਾਂ
1: ਵੀ ਬਸ
3: ਪੈਗ ਲਾਉਣ ਤਾਂ ਪੈਗ
1: ਪੈਗ ਹੀ ਲਾਉਣਾ ਚਾਹੀਦਾ ਯਾਰ ਜੇ ਬੰਦਾ ਦਿਲ ਟੁੱਟਦਾ।
3: ਹਾਂਜੀ ਪੈਗ ਪੈਗ ਨਾ ਪਤਾ ਲੱਗਦਾ ਵਿੱਚ ਬਰਫ਼ ਵਾਲੇ ਦੇ
1: ਨਹੀਂ, ਪਰ ਜਿਹੜਾ ਬੰਦਾ ਹੁਣ ਦਿਲ ਟੁੱਟਿਆ ਉਹਨੇ ਪੈਗ ਲਾ ਲਿਆ, ਉਹਨੇ ਫਿਰ ਕੁੜੀ ਨੂੰ ਫੋਨ ਤੇ ਫੋਨ ਫੋਨ ਤੇ ਫੋਨ, ਪਤਾ ਨੀ ਉਹਨੇ ਬੰਦਾ ਫਿਰ ਦਰਾ ਮੂਹਰੇ ਜਾ ਕੇ ਫਿਰ ਬੜਕਾ ਮਾਰੂਗਾ, ਫਿਰ ਕੀ ਹੋਊਗਾ? ਨਹੀਂ ਹੁਣ ਜੇ ਪੈਗ ਹੀ ਲਾ ਲਿਆ ਬੰਦੇ ਨੇ ਫਿਰ ਹੋਰ ਕੀ ਰਹਿ ਗਿਆ?
3: ਯਾਦ ਹੀ ਭੁੱਲ ਜਾਂਦੀ ਕਰਾ ਕੇ ਆਰਾਮ ਜਾ ਜਾਂਦਾ, ਨੀਂਦ ਆ ਜਾਂਦੀ ਆ। ਸੁਣਦੇ ਫਿਰ ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਚਲੋ ਠੀਕ ਹੈ, ਇਹ ਵੀ ਬਾਈ ਜੀ ਕਹਿੰਦੇ ਵੀ ਬਸ ਪੈਗੀ ਇਲਾਜ ਆ ਤੇ ਹੋਰ ਕੁਛ ਨੀ। ਬੱਲੇ ਯਾਰ ਤੁਹਾਡੇ, ਤੁਸੀਂ ਤਾਂ ਫਿਰ ਠੇਕੀ ਖਾਲੀ ਕਰੋਗੇ ਮੁੱਲਾਂ ਦਾ। ਸੋ ਓਕੇ, ਇੱਕ ਤੁਸੀਂ ਗੇੜਾ ਮਾਰਨਾ ਇਸ ਵੀਕਐਂਡ, ਅੱਜ ਕੱਲ੍ਹ ਪਰਸੋਂ ਗਿੱਲ ਫਾਰਮ, ਗਿੱਲ ਫਾਰਮ ਡਿਕਸੀ ਅਤੇ ਕਿੰਗ ਦੇ ਕੋਰਨਰ ਤੇ ਹੈ, 1405 ਡਿਕਸੀ ਰੋਡ। ਫਰੈਸ਼ ਸਾਗ, ਬਹੁਤ ਸਾਰੀਆਂ ਸਬਜ਼ੀਆਂ, ਪਾਲਕ, ਮੇਥੇ, ਧਨੀਆ, ਬਾਥੂ, ਤੁਸੀਂ ਜਾਓ ਇੱਕ ਵਾਰ। ਇਹਨਾਂ ਦਾ ਚੱਕੀ ਦਾ ਆਟਾ ਪਿਓਰ ਨੈਚੁਰਲ ਆਟਾ, ਜਿਹਦੇ ਵਿੱਚ ਟੋਪ ਦੇ ਇਨਗਰੀਡੀਅੰਟ ਨੇ, ਫਾਈਬਰ ਹੈ, ਨਿਊਟ੍ਰੀਅੰਟ ਟੋਪ ਦੇ ਨੇ। ਗਿੱਲ ਫਾਰਮ ਡਿਕਸੀ ਐਂਡ ਕਿੰਗ, 1405 ਡਿਕਸੀ ਰੋਡ, ਗਿੱਲ ਫਾਰਮ। ਫਰੈਸ਼ ਸਬਜ਼ੀਆਂ, ਚੱਕੀ ਦਾ ਆਟਾ, ਦੇਸੀ ਆਂਡੇ, ਫਾਰਮ ਦਾ ਫਰੈਸ਼ ਦੁੱਧ, ਤੁਸੀਂ ਇੱਕ ਵਾਰ ਜ਼ਰੂਰ ਪਹੁੰਚੋ ਗਿੱਲ ਫਾਰਮ, ਗਿੱਲ ਫਾਰਮ, ਗਿੱਲ ਫਾਰਮ। ਦੇਖੋ ਸਮਰ ਦੇ ਵਿੱਚ ਨਾ ਕੁਝ ਕੰਮ ਨੇ ਜਿਹੜੇ ਬਸ ਸਮਰ 'ਚ ਹੀ ਹੁੰਦੇ ਆ, ਉਹਨਾਂ ਵਿੱਚੋਂ ਇਹ ਹੈ ਰੂਫ ਦਾ ਕੰਮ, ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਰਿਪੇਅਰ ਕਰਵਾਉਣੀ ਹੈ। ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ ਨੂੰ ਕਾਲ ਕਰੋ, ਪੈਸ਼ਨ ਰੂਫਿੰਗ, ਪੈਸ਼ਨ ਰੂਫਿੰਗ, ਨਵੀਂ ਰੂਫ, ਰੂਫ ਦੀ ਰਿਪੇਅਰ, ਪੈਸ਼ਨ ਰੂਫਿੰਗ। ਸੋ ਫੁੱਲੀ ਇੰਸ਼ੋਰਡ ਕੰਪਨੀਆਂ, ਬੜੇ ਵਧੀਆ ਬੰਦੇ ਨੇ। ਨੰਬਰ ਹੈ 947-949-1913, 6479194136479194 ਦੇ ਉੱਤੇ ਕਾਲ ਕਰੋ ਤੁਸੀਂ। ਪੈਸ਼ਨ ਪੈਸ਼ਨ ਪੈਸ਼ਨ ਰੂਫਿੰਗ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ ਤੇ ਜ਼ਰੂਰ ਕਾਲ ਕਰੋ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337, 905-673-3337, 905-673-3337 ਆਪਣਾ ਫੋਨ ਨੰਬਰ ਹੈ। ਸਾਡੇ ਨਾਲ ਅਭਿਸ਼ੇਕ ਜੁੜਿਆ ਕੈਲਡਨ ਮਿਤਸੁਬਿਸ਼ੀ ਤੋਂ। ਅਭਿਸ਼ੇਕ ਕਿਵੇਂ ਹੋ?
4: ਵਧੀਆ ਨਵੀ, ਤੁਸੀਂ ਦੱਸੋ ਜੀ ਕਿਵੇਂ ਹੋ?
1: ਬਹੁਤ ਵਧੀਆ, ਬਹੁਤ ਵਧੀਆ, ਬੱਲੇ ਬੱਲੇ। ਸੋ ਕੈਲਡਨ ਮਿਤਸੁਬਿਸ਼ੀ ਦੇ ਕੀ ਡੀਲਾਂ ਨੇ?
4: ਸੋ ਨਵੀ ਜੀ, ਜੁਲਾਈ ਦਾ ਮੰਥ ਸ਼ੁਰੂ ਹੋਇਆ ਹੁਣੀ ਹੁਣੀ, ਸੋ ਜਿਹੜੀ ਸਾਡੀ ਹਰ ਮਹੀਨੇ ਦੀਆਂ ਡੀਲਸ ਹੁੰਦੀਆਂ, ਰਿਵਾਈਜ਼ ਹੁੰਦੀਆਂ ਰਹਿੰਦੀਆਂ। ਲਾਸਟ ਮੰਥ ਵੀ ਕਾਫੀ ਸਾਰੀ ਆਫਰਸ ਆਈਆਂ ਹੋਈਆਂ ਸੀ ਸਾਡੇ ਕੋਲ, ਇਸ ਮੰਥ ਫੇਰ ਆਪਾਂ ਬਹੁਤ ਸਾਰੀ ਆਫਰਸ ਲੈ ਕੇ ਆਏ ਆ। ਮੈਂ ਸਾਰੇ ਲਿਸਨਰਸ ਨੂੰ ਦੱਸਣਾ ਚਾਹੁੰਦਾ ਵੀ ਮਿਤਸੁਬਿਸ਼ੀ ਦੇ ਜਿੰਨੇ ਵੀ ਵਹੀਕਲ ਆਉਂਦੇ ਆ ਸਾਰੇ ਮੇਡ ਇਨ ਜਾਪਾਨ ਨੇ, ਜਾਪਾਨ ਤੋਂ ਬਣ ਕੇ ਅਸੈਂਬਲ ਹੋ ਕੇ ਪੂਰੇ ਮੈਨੂਫੈਕਚਰ ਜਾਪਾਨ ਦੇ ਵਿੱਚ ਹੀ ਹੋ ਕੇ ਇੱਥੇ ਆਉਂਦੇ ਆ ਸਾਡੇ ਕੋਲ। ਮੋਸਟ ਰਿਲਾਇਬਲ ਵਹੀਕਲ ਮੰਨੇ ਜਾਂਦੇ ਆ ਜਿਹੜੇ ਜੈਪਨੀਜ਼ ਮੈਨੂਫੈਕਚਰ ਹੁੰਦੇ ਆ ਸਾਰੇ, ਤਾਂ ਹੀ ਕਰਕੇ ਜਿਹੜੀ ਸਾਡੀ ਕੰਪਨੀ ਹੈਗੀ ਉਹ 10 ਸਾਲ 1,60,000 ਕਿਲੋਮੀਟਰ ਦੀ ਪਾਵਰ ਟ੍ਰੇਨ ਵਾਰੰਟੀ ਗੱਡੀ ਦੇ ਨਾਲ ਸਟੈਂਡਰਡ ਦਿੰਦੀ ਆ। ਇੰਨੀ ਵਾਰੰਟੀ ਕਿਸੇ ਵੀ ਬ੍ਰਾਂਡ 'ਚ ਤੁਸੀਂ ਪਤਾ ਕਰ ਸਕਦੇ ਹੋ ਜਾ ਕੇ, ਇੰਨੀ ਵਾਰੰਟੀ ਸਟੈਂਡਰਡ ਕਿਸੇ ਵੀ ਗੱਡੀ ਦੇ ਨਾਲ ਅੱਜ ਦੀ ਡੇਟ 'ਚ ਨਹੀਂ ਮਿਲੂਗੀ। ਗੱਡੀਆਂ ਦਾ ਜਿਹੜਾ ਪ੍ਰਾਈਸ ਹੈਗਾ ਜੀ 24,998, ਯਾਨੀ ਕਿ 25,000 ਤੋਂ ਸਾਡਾ ਪ੍ਰਾਈਸ ਸ਼ੁਰੂ ਹੋ ਜਾਂਦਾ। ਸਾਰੇ ਸਾਰਾ ਜਿਹੜਾ ਵੀ ਸਾਡਾ ਲਾਈਨ ਅਪ ਹੈਗਾ ਉਹ ਐਸ ਯੂ ਵੀਜ਼ ਦਾ ਹੈਗਾ। ਸੋ ਆਰ ਵੀ ਆਰ ਜਿਹੜੀ ਗੱਡੀ ਹੈਗੀ ਆ 24,998 ਤੋਂ ਇਹਦਾ ਪ੍ਰਾਈਸ ਸ਼ੁਰੂ ਹੋ ਜਾਂਦਾ। 0% ਦੀ ਆਫਰ ਇਹਦੇ ਤੇ ਚੱਲਦੀ ਪਈ ਆ। ਜੇ ਤੁਸੀਂ 3 ਸਾਲ ਲਈ ਫਾਈਨਾਂਸ ਕਰਾਉਣੀ ਆ, 0% ਤੇ, ਯਾਨੀ ਕਿ ਕੋਈ ਵਿਆਜ ਨਹੀਂ, ਤੁਸੀਂ ਗੱਡੀ ਸਾਡੇ ਕੋਲੋਂ ਲੈ ਕੇ ਜਾ ਸਕਦੇ ਹੋ। ਜੇ ਤੁਸੀਂ 7 ਸਾਲਾਂ ਤੇ ਵੀ ਫਾਈਨਾਂਸ ਕਰਾਉਣੀ ਆ ਤਾਂ ਵੀ 2% ਇੰਟਰਸਟ ਰੇਟ ਹੈਗਾ, ਜਿਹੜਾ ਕੀ ਹੈਗਾ 1.99 ਓਨਲੀ, 187 ਦੇ ਲਾਗੇ ਛਾਗੇ ਕੁਛ ਇਹਦੀ ਬਾਈ ਵੀਕਲੀ ਬਣਦੀ ਆ। ਜੇ ਕਿਸੇ ਨੇ 7-ਸੀਟਰ ਆਪਸ਼ਨ ਲੈਣਾ, ਯਾਨੀ ਕਿ ਵੱਡਾ ਵੱਡਾ ਵਹੀਕਲ ਚਾਹੀਦਾ ਤੁਹਾਨੂੰ, ਤੁਹਾਡੀ ਫੈਮਿਲੀ ਵੱਡੀ ਆ, ਸੋ ਸਾਡਾ ਜਿਹੜਾ ਸਭ ਤੋਂ ਹੌਟ ਸੈਲਰ ਵਹੀਕਲ ਆ ਉਹ ਹੈਗਾ ਆਊਟਲੈਂਡਰ। ਤੁਸੀਂ ਆਮ ਸੜਕਾਂ ਤੇ ਆਉਂਦਾ ਜਾਂਦਾ ਵੇਖਿਆ ਹੋਣਾ, 36,398, ਯਾਨੀ ਕਿ 36,400 ਦੇ ਲਾਗੇ ਛਾਗੇ ਦੀ ਪ੍ਰਾਈਸ ਸ਼ੁਰੂ ਹੋ ਜਾਂਦੀ ਆ। 263 ਬਾਈ ਵੀਕਲੀ ਤੋਂ ਪੇਮੈਂਟ ਸਟਾਰਟ ਹੋ ਜਾਂਦੀ ਆ। ਸਿਰਫ 263 ਦੇ ਵਿੱਚ ਤੁਸੀਂ 7-ਸੀਟਰ ਆਊਟਲੈਂਡਰ ਸਾਡੇ ਕੋਲੋਂ ਲੈ ਕੇ ਜਾ ਸਕਦੇ ਹੋ। ਇਸ ਗੱਡੀ ਤੇ ਸਪੈਸ਼ਲ ਆਫਰ ਆਇਆ ਇਸ ਮੰਥ ਦਾ ਸਾਡੇ ਕੋਲ 7 ਈਅਰ ਤੇ ਸਿਰਫ 1.99, ਸਿਰਫ 1.99 ਇੰਟਰਸਟ ਰੇਟ ਰਹਿਣਾ ਜੇ ਤੁਸੀਂ 7 ਸਾਲ ਦੀ ਫਾਈਨਾਂਸ ਕਰਾਉਂਦੇ ਹੋ। ਜੇ 5 ਸਾਲ ਦੀ ਵੀ ਜੇ ਤੁਸੀਂ ਫਾਈਨਾਂਸ ਕਰਾਉਣਾ ਚਾਹੁੰਦੇ ਹੋ ਤਾਂ ਸਿਰਫ 0.49% ਇੰਟਰਸਟ ਰੇਟ ਰਹੂਗਾ ਇਸ ਗੱਡੀ ਤੇ। ਵਾਰੰਟੀ ਸੇਮ ਉਹੀ ਲੈਣੀ ਆ, 10 ਸਾਲ 1,60,000 ਕਿਲੋਮੀਟਰ ਦੀ। ਜੇ ਸਾਡੇ ਕੋਈ ਵੀ ਲਿਸਨਰ ਆਪਣੀ ਪੁਰਾਣੀ ਗੱਡੀ ਡਰਾਈਵ ਕਰ ਰਹੇ ਆ, ਉਹਨੂੰ ਚੇਂਜ ਕਰਨਾ ਚਾਹੁੰਦੇ ਆ, ਕਿਸੇ ਵੀ ਸਾਲ ਦੀ ਗੱਡੀ ਹੋਵੇ, ਜਿੰਨੀ ਮਰਜ਼ੀ ਚੱਲੀ ਹੋਵੇ, ਤੁਸੀਂ ਸਾਡੇ ਕੋਲ ਗੱਡੀ ਲੈ ਕੇ ਆਓ। ਮਾਰਕੀਟ ਤੋਂ ਜ਼ਿਆਦਾ ਵਧੀਆ ਵੈਲਿਊ ਦੇਵਾਂਗੇ ਤੁਹਾਨੂੰ। ਤੁਸੀਂ ਆਪਣੀ ਪੁਰਾਣੀ ਗੱਡੀ ਦੇ ਬਾਸਾਂ ਨੂੰ ਚਾਬੀ ਦਿਓ ਤੇ ਤੁਹਾਨੂੰ ਆਪਾਂ ਨਵੀਂ ਗੱਡੀ ਦੇ ਕੇ ਵਿਦ ਆਫਰਸ ਤੁਹਾਨੂੰ ਜ਼ਰੂਰ ਆਪਾਂ ਨਵੀਂ ਗੱਡੀ ਦੇ ਕੇ ਤੋਰਾਂਗੇ। ਸਾਡਾ ਐਡਰੈਸ ਹੈਗਾ 3501 ਹਾਈਵੇ 9 ਇਨ ਕੈਲੇਡਨ, ਹਾਈਵੇ 9 ਤੇ ਕੈਨੇਡੀ ਦੇ ਇੰਟਰਸੈਕਸ਼ਨ ਤੇ ਸਾਡੀ ਡੀਲਰਸ਼ਿਪ ਪੈਂਦੀ ਆ। ਸਾਡੇ ਬਹੁਤ ਸਾਰੇ ਜਿਹੜੇ ਲਿਸਨਰ ਸੀਗੇ ਨਾ ਰੇਡੀਓ ਦੇ, ਸਾਡੇ ਕੋਲ ਕਾਲ ਆਉਂਦੀਆਂ ਸੀਗੀਆਂ ਵੀ ਆਪਾਂ ਵੀਕਡੇ ਦੇ ਵਿੱਚ ਨਹੀਂ ਆ ਸਕਦੇ, ਸੋ ਉਹਨਾਂ ਸਾਰਿਆਂ ਲਈ ਆਪਾਂ ਕੀ ਆ ਹੁਣ ਸੰਡੇ ਵੀ ਡੀਲਰਸ਼ਿਪ ਓਪਨ ਕਰਨੀ ਸ਼ੁਰੂ ਕਰਤੀ ਆ 11 ਤੋਂ 5। ਸੋ 7 ਡੇਜ਼ ਡੀਲਰਸ਼ਿਪ ਓਪਨ ਆ, ਤੁਸੀਂ ਕਦੀ ਵੀ ਸਾਡੇ ਕੋਲ ਆਓ, ਜਾਂ ਫਿਰ ਜੇ ਕੋਈ ਇਨਕੁਆਇਰੀ ਹੈਗੀ ਆ ਤਾਂ ਸਾਨੂੰ ਫੋਨ ਕਰ ਸਕਦੇ ਹੋ 6476782754, 647-678-2754।
1: ਵੈਰੀ ਗੁੱਡ ਨੰਬਰ ਹੈ ਕੁਇਕ ਹੈ 6476782754, ਕੈਲਡਨ ਮਿਤਸੁਬਿਸ਼ੀ 6476782754। ਬਹੁਤ ਸ਼ੁਕਰੀਆ ਜੀਵਨ, ਮੈਂ ਅਭਿਸ਼ੇਕ ਸੌਰੀ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337, 905-673-3337 37 ਆਪਣਾ ਫੋਨ ਨੰਬਰ ਹੈ। ਇੱਕ ਨੂੰ ਨੰਬਰ ਦਿੰਦੇ ਯਾਰ ਅੱਖਾਂ ਦੀ ਸਰਜਰੀ ਲਈ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. Very good. G 7482. Hello. ਆਪਣਾ ਯਾਰ ਰੇਡੀਓ ਬੰਦ ਕਰ ਲੋ ਭਾਜੀ, ਤੁਹਾਡੀ ਆਵਾਜ਼ ਨੀ ਮੈਨੂੰ ਆ ਰਹੀ। 7482
5: ਹੈਲੋ।
1: ਹਾਂਜੀ, ਕਾਹਦਾ ਜੀ ਨੰਬਰ?
5: ਆਦਮਨ ਚ ਕੰਮ ਕਰਨ ਨੂੰ।
1: ਹਾਂਜੀ, ਉਹਨਾਂ ਦਾ ਲਿਖ ਲੋ ਜੀ ਨੰਬਰ ਤੁਸੀਂ।
5: ਹਾਂਜੀ ਲਿਖਾਇਓ।
1: ਉਹਨਾਂ ਦਾ ਨੰਬਰ ਹੈ 647।
5: ਹਾਂਜੀ।
1: 278।
5: ਹਾਂਜੀ।
1: 53। 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 9 4 6472785394 ਨੰਬਰ ਹੈ 6472785394 ਕਾਲ ਕਰੋ ਤੇ ਫਾਰਮ ਦੇ ਲਈ ਇਹਨਾਂ ਨੂੰ ਇੰਪਲੋਈਜ਼ ਦੀ ਲੋੜ ਹੈ ਸੋ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਇਹਨਾਂ ਨੂੰ ਕਾਲ ਕਰੋ 6472785394 ਇੱਕ ਵਾਰ ਫਿਰ ਸੁੱਖ ਭਾਜੀ ਸਾਡੇ ਨਾਲ ਨੇ ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਜੀ ਵੈਲਕਮ
6: ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਨਵੀ ਬਾਈ ਜੀ ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਪੰਜਾਬੀ ਲਹਿਰਾਂ ਦਾ ਤੇ ਬਹੁਤ ਸਾਰੇ ਪਰਿਵਾਰ ਪਹੁੰਚ ਰਹੇ ਨੇ ਤੋਹਫੇ ਤੇ ਨਾਲ ਡਿਸਕਾਊਂਟ ਆਪਣੇ ਘਰ ਲੈ ਕੇ ਜਾ ਰਹੇ ਨੇ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਇਸ ਵੀਕਐਂਡ ਦੇ ਉੱਪਰ ਤਾਂ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ 294 ਵਾਕਰ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਨੂੰ ਯਾਦ ਰੱਖੋ ਬਹੁਤ ਸਾਰੇ ਜਿਹੜੇ ਨਵੀ ਬਾਈ ਜੀ ਟਰਕੀ ਦੇ ਸੋਫਾ ਸੈੱਟ ਡਿਸਪਲੇ ਦੇ ਉੱਪਰ ਲੱਗ ਚੁੱਕੇ ਨੇ ਇਹਨਾਂ ਤੇ ਡਿਸਕਾਊਂਟ ਮਿਲਣਾ ਰੀਅਲ ਮਾਰਬਲ ਡਾਇਨਿੰਗ ਟੇਬਲਾਂ ਤੇ ਵੱਡੇ ਵੱਡੇ ਡਿਸਕਾਊਂਟ ਆ ਕੈਨੇਡਾ ਦੇ ਸਪੈਸ਼ਲ ਜਿਹੜੀਆਂ ਪ੍ਰਾਈਸ ਮਿਲ ਰਹੀਆਂ ਬਹੁਤ ਸਾਰੇ ਜੇ ਮੇਰੇ ਸਾਹਮਣੇ ਇੱਕ ਹਾਈਡ੍ਰੋਲਿਕ ਬੈਡਰੂਮ ਸੈੱਟ ਲੱਗੇ ਹੋਏ ਨੇ ਸੋ ਡਿਜ਼ਾਈਨਰ ਤੁਸੀਂ ਫਰਨੀਚਰ ਲੈਣ ਲਈ ਪਹੁੰਚੋ 294 ਵਾਕਰ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਨ੍ਹਾਂ ਪਰਿਵਾਰਾਂ ਨੇ ਲਿਵਿੰਗ ਰੂਮ ਵਾਲੇ ਸਾਈਡ ਟਰਕੀ ਦਾ ਸੋਫਾ ਸੈੱਟ ਲੱਗਣਾ ਟਰਕੀ ਸਟਾਈਲ ਦਾ ਡਿਜ਼ਾਈਨਰ ਸੋਫਾ ਸੈੱਟ 3 ਸੀਟਰ ਸੋਫਾ 2 ਸੀਟਰ ਲੱਪ ਸੈੱਟ ਗੋਲਡਨ ਲੈਕਸ ਪਰਫਾਰਮੈਂਸ ਫੈਬਰਿਕ ਬੇਜ ਕਲਰ ਦਾ ਸੋਫਾ ਸੈੱਟ ਸੋਫਾ ਐਂਡ ਲੱਪ ਸੈੱਟ ਬੇਜ ਕਲਰ ਦੇ ਵਿੱਚ ਪਰਫਾਰਮੈਂਸ ਫੈਬਰਿਕ ਦੇ ਨਾਲ ਗੋਲਡਨ ਲੈਕਸ ਡਿਜ਼ਾਈਨਰ ਪਿੱਲੋ ਪਏ ਹੋਏ ਨੇ ਜਿਹਦੀ ਆ ਕੇ ਦੇਖ ਲਓ ਰੈਗੂਲਰ ਕੀਮਤ $2300 ਲੱਗੀ ਹੋਈ ਹੈ ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਆਉਣਗੇ ਟਰਕੀ ਦਾ ਸੋਫਾ ਐਂਡ ਲੱਪ ਸੈੱਟ ਬੇਜ ਕਲਰ ਦਾ $1299 ਦਾ $1000 ਤੁਸੀਂ ਸੇਵ ਕਰ ਸਕਦੇ ਹੋ $1299 ਦੇ ਵਿੱਚ ਟਰਕੀ ਦਾ ਸੋਫਾ ਐਂਡ ਲੱਪ ਸੈੱਟ ਬੇਜ ਕਲਰ ਦਾ ਗੋਲਡਨ ਲੈਕਸ ਨਾਲ ਮਿਲਣਾ ਤੇ ਪੰਜਾਬੀ ਲਹਿਰਾਂ ਦਾ ਆ ਕੇ ਰੈਫਰੈਂਸ ਦੇ ਦਿਓ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਫ੍ਰੀ ਫ੍ਰੀ ਫ੍ਰੀ ਟਰਕੀ ਦਾ ਸੋਫਾ ਐਂਡ ਲੱਪ ਸੈੱਟ $1299 ਦਾ ਬੇਜ ਕਲਰ ਦਾ ਗੋਲਡਨ ਲੈਕਸ ਨਾਲ ਡਿਜ਼ਾਈਨਰ ਪਿੱਲਰ ਦੇ ਨਾਲ ਤੇ ਨਾਲ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਫ੍ਰੀ ਲੈ ਕੇ ਜਾਣਾ ਸੋ ਬਹੁਤ ਸਾਰੀਆਂ ਡੀਲਾਂ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ 294 ਵਾਕਰ ਡਰਾਈਵ 294 ਵਾਕਰ ਡਰਾਈਵ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ ਫਰਨੀਚਰ ਨਾ ਵੀ ਭਾਜੀ
1: ਕੀ ਪਤਾ ਗ੍ਰੈਂਡ ਹੋਮ ਫਰਨੀਚਰ ਤੇ ਤੁਸੀਂ ਇੱਕ ਵਾਰ ਗੇੜਾ ਜ਼ਰੂਰ ਲਾਓ ਸੋ ਗੱਲ ਮੈਂ ਅੱਜ ਕਰ ਰਿਹਾ ਸੀ ਮੈਂ ਗਾਣਾ ਲਾਇਆ ਦੀਪ ਕਰਨ ਦਾ ਕਿ ਕੀ ਸੀ ਬੋਲ, ਤੇਰੀ ਯਾਦ ਜੇ ਸਤਾਊਗੀ ਤਾਂ ਕੀ ਕਰੂੰਗਾ, ਤੇ ਫਿਰ ਕੁੜੀ ਕਹਿੰਦੀ ਹੈ ਕਿ ਵੀ ਕਹਿੰਦੀ ਪੈਗ ਪੁੱਗ ਲਾ ਲਿਆ ਕਰੀ। ਮੈਂ ਫਿਰ ਸਵਾਲ ਕੀਤਾ, ਮੈਂ ਕਿ ਯਾਰ ਜੇ ਵਾਕਈ ਯਾਦ ਸਤਾ ਰਹੀ ਹੈ, ਕੋਈ ਏਦਾਂ ਦਾ ਪੰਗਾ ਪਿਆ, ਕੀ ਇਹ ਗੱਲ ਠੀਕ ਹੈ ਵੀ ਬਸ ਪੈਗ ਲਾ ਲਓ। ਹੁਣ ਮੈਨੂੰ ਦੋ ਚਾਰ ਵੀਰਾਂ ਦਾ ਫੋਨ ਆਇਆ, ਕਹਿੰਦੇ ਕਿ ਨਵੀਂ ਯਾਰ ਗੱਲ ਠੀਕ ਹੈ ਬਾਈ ਦੀ, ਵੀ ਪੈਗ ਹੀ ਇਲਾਜ ਹੈ, ਹੋਰ ਕੁਛ ਨਹੀਂ। ਮੈਂ ਕਿਹਾ ਯਾਰ ਇਲਾਜ ਹੋਰ ਬੜੇ ਆ, ਜਿਮ ਜਾਓ, ਲਿਖਣ ਲੱਗ ਜਾਓ, ਕੋਈ ਤੁਸੀਂ ਜੋਬ ਨਵੀਂ ਲੱਭ ਲਓ, ਕੁਛ ਵੀ ਕਰ ਲਓ। ਕਹਿੰਦੇ ਨਹੀਂ ਯਾਰ ਨਵੀਂ ਜੋ ਪੈਗ ਦਾ ਸਵਾਦ ਹੈ ਬਸ ਉਹੀ ਹੈ, ਤੇ ਪੈਗ ਲਾ ਲਿਆ ਕਰੋ, ਤੇ ਉਹੀ ਯਾਦ ਜੇ ਕਿਸੇ ਦੀ ਸਤਾਉਂਦੀ ਹੈ ਤਾਂ ਉਹੀ ਇੱਕ ਇਲਾਜ ਹੈ। ਤੁਸੀਂ ਸਹਿਮਤ ਹੋ ਇਸ ਚੀਜ਼ ਨਾਲ ਵੀ ਬੰਦੇ ਨੂੰ ਜੇ ਕਿਸੇ ਦੀ ਯਾਦ ਆ ਰਹੀ ਹੈ ਵੀ ਬਸ ਪੈਗ ਲਾ ਲਓ ਠੀਕ ਹੈ, ਜਾਂ ਨਹੀਂ ਹੋਰ ਵੀ ਬੜੀਆਂ ਚੀਜ਼ਾਂ ਨੇ, ਤੁਹਾਡਾ ਜੇ ਕਦੇ ਦਿਲ ਦੁਲ ਟੁੱਟਿਆ ਤੁਸੀਂ, ਜਾਂ ਤੁਹਾਨੂੰ ਬਾਹਲੀ ਕਿਸੇ ਦੀ ਯਾਦ ਆਈ, ਤੁਸੀਂ ਕੀ ਕੀਤਾ? ਨੰਬਰ ਹੈ ਆਪਣਾ 905-600-7373-37, 905-673-3337 ਆਪਣਾ ਨੰਬਰ ਹੈ, 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਇੱਕ ਮੈਂ ਤੁਹਾਨੂੰ ਗਲੋਬਲ ਕੰਫਰਟ ਏਅਰ ਦਾ ਨੰਬਰ ਦੇ ਰਿਹਾ, ਏਸੀ ਤੁਹਾਡਾ ਖਰਾਬ ਹੈ, ਏਸੀ ਦੀ ਰਿਪੇਅਰ, ਫਰਨੈਸ ਦੀ ਰਿਪੇਅਰ, ਤਾਂ ਗਲੋਬਲ ਕੰਫਰਟ ਏਅਰ 905-790-9080 ਨੰਬਰ ਹੈ, 9057909080 ਨੰਬਰ ਹੈ ਗਲੋਬਲ ਕੰਫਰਟ ਏਅਰ। ਜਾਂ ਤੁਸੀਂ ਬ੍ਰੈਂਡ ਨਿਊ ਏਸੀ, ਬ੍ਰੈਂਡ ਨਿਊ ਫਰਨੈਸ ਲਵਾਉਣਾ ਚਾਹੁੰਦੇ ਹੋ, ਤੇ $1800 ਦਾ ਰੀਬੇਟ ਤੁਹਾਨੂੰ ਮਿਲ ਰਿਹਾ, $1800 ਵਾਪਸ ਤੁਹਾਡੀ ਜੇਬ ਚ, ਵਾਹ। ਸੋ ਤੁਸੀਂ ਨੰਬਰ ਲਿਖ ਲਓ, 905-790-9080 ਗਲੋਬਲ ਕੰਫਰਟ ਏਅਰ, ਤੇ ਆਪਣੇ ਸਟੂਡੀਓ ਦਾ ਫੋਨ ਨੰਬਰ ਹੈ 905-673-3337, 905-673-3337, 905-673-3337 ਆਪਣਾ ਨੰਬਰ ਹੈ, ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਕੀ ਖਿਆਲ ਹੈ ਤੁਹਾਡਾ? ਫਿਰ ਲਾਉਣੇ ਆ ਥੋੜੇ ਜਿਹੇ, ਅੱਜ ਫਰਾਈਡੇ ਵੀ ਹੈ, ਵੀ ਸਾਡਾ ਰੋਜ਼ ਸ਼ਾਮ ਨੂੰ ਹੈ ਨਹੀਂ ਸਰਦਾ, ਜਾਂ ਕਿਹੜੇ ਕਿਹੜੇ ਹੋਰ ਕੋਈ ਨਾ ਕੋਈ ਗਾਣੇ ਤਾਂ ਬਣੇ ਹੋਣਗੇ, ਵੀ ਕਿਸੇ ਦੀ ਯਾਦ ਆ ਰਹੀ ਹੈ, ਦਿਲ ਟੁੱਟ ਗਿਆ, ਪੈਗ ਲਾ ਲਿਆ। ਨੰਬਰ ਹੈ ਆਪਣਾ 905-673-3337, 905-673-3337 ਆਪਣਾ ਫੋਨ ਨੰਬਰ ਹੈ, ਤੇ ਤੁਹਾਡੀਆਂ ਕੁਝ ਕਾਲਾਂ ਲੈਣੇ ਆ ਨਾਲੇ ਬਹਾਨੇ ਨਾਲ ਤੁਹਾਡੇ ਨਾਲ, ਦੇਖੋ ਦੇਖੋ ਗੱਲਬਾਤ ਤੁਹਾਡੇ ਨਾਲ ਹੋ ਜਾਵੇ, ਇਹੀ ਸਾਡਾ ਮਕਸਦ ਹੁੰਦਾ। ਆਪਣਾ ਕਿਹੜਾ ਟੋਪਿਕ, ਆਪਾਂ ਕੋਈ ਕਹਿੰਦੇ ਹੁੰਦੇ ਕਿ ਕੋਈ ਬਾਹਲੀ ਕੋਈ ਸਾਇੰਟਿਫਿਕ ਡਿਸਕਵਰੀ ਕਰਨੀ ਹੁੰਦੀ ਹੈ, ਨਾਲੇ ਤਾਂ ਦੇਖੋ ਤੁਹਾਡੀਆਂ ਕੁਝ ਯਾਦਾਂ, ਤੁਹਾਡੇ ਕੁਝ ਐਕਸਪੀਰੀਅੰਸ, ਤੁਹਾਡਾ ਓਪੀਨੀਅਨ ਕਿਤੇ ਕਿਤੇ ਸੁਣ ਲੈਂਦੇ ਹਾਂ, ਇਹੀ ਸਾਡੇ ਲਈ ਬਹੁਤ ਹੀ ਇੱਕ ਖੁਸ਼ੀ ਵਾਲੀ ਗੱਲ ਹੈ। HK ਮੂਵਰਸ ਨੂੰ ਯਾਦ ਰੱਖੋ, ਜੇ ਮੂਵ ਹੋ ਰਹੇ ਹੋ ਨਵਾਂ ਘਰ ਲੈ ਲਿਆ, ਮੁਬਾਰਕਾਂ, 25-30 ਸਾਲ ਦਾ ਇਹਨਾਂ ਕੋਲ ਐਕਸਪੀਰੀਅੰਸ ਹੈ। HK ਮੂਵਰਸ 416-524-6704 HK ਮੂਵਰਸ 416-524-6704 HK ਮੂਵਰਸ ਨੂੰ ਤੁਸੀਂ ਯਾਦ ਜ਼ਰੂਰ ਰੱਖੋ। ਤੁਸੀਂ ਅਗਰ ਬ੍ਰੈਂਡ ਨਿਊ ਕਿਚਨ ਰੈਡੀ ਕਰਾਉਣੀ ਹੈ, ਕਿਚਨ, ਕਾਊਂਟਰ ਟੋਪ, ਵੈਨਿਟੀਜ਼, TV ਦੇ ਆਲੇ ਦੁਆਲੇ ਕੋਈ ਇੰਟਰਟੇਨਮੈਂਟ ਯੂਨਿਟ ਹੋ ਗਏ, ਤਾਂ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਨੂੰ ਫੋਨ ਕਰ ਲਓ, 416-859-1920 new heights kitchen, Mr. Jaspal Rai Paji de naal tusi gal baat karo. So studio da apna number hai 905-673-3337. Ki thoda khayal hai? Simple thonu sawal hai, je Friday hai, bada koi apan kehnde hunde ki lambi chodi gal nahi karni, thoda ki opinion hai vi kis da dil tutda, kis di yaad aa rahi hai, ਕੀ ਦਾਰੂ ਪੀਣੀ ਇੱਕ ਸਹੀ ਉਸ ਚੀਜ਼ ਲਈ ਸਲੂਸ਼ਨ ਹੈ ਜਾਂ ਨਹੀਂ? ਨੰਬਰ ਹੈ ਆਪਣਾ 905-673-3337, 905-673-3337 ਆਪਣਾ ਫੋਨ ਨੰਬਰ ਹੈ, ਤੇ ਤੁਹਾਡੀਆਂ ਕਾਲਸ ਲਈਏ ਯਾਰ, ਆ ਜਾਓ ਕਰੀਏ ਕੁਝ ਗੱਲਾਂ ਬਾਤਾਂ, 905-673-3337 ਤੇ ਇੱਕ ਅਸੀਂ ਤੁਹਾਨੂੰ ਮੈਸੇਜ ਦਿੰਦੇ ਹੁੰਦੇ ਹਾਂ ਰਾਜਵੰਤ ਕੌਰ ਦਾ, ਗੱਡੀਆਂ ਘਰਾਂ ਦੀ ਤੁਹਾਡੀ ਇੰਸ਼ੋਰੈਂਸ ਹੋਣ ਵਾਲੀ ਹੈ, ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ, ਰਾਜਵੰਤ ਕੌਰ। ਰਾਜਵੰਤ ਇੱਕ ਤਾਂ 30 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ, 25 ਤੋਂ ਵੱਧ ਕੰਪਨੀ ਨਾਲ ਡੀਲ ਕਰਦੇ ਆ, ਤੇ 30% ਤੱਕ ਦਾ ਡਿਸਕਾਊਂਟ ਤੁਹਾਨੂੰ ਲੈ ਕੇ ਦਿੰਦੇ ਆ। ਰਾਜਵੰਤ ਕੌਰ 647-674-4735, ਰਾਜਵੰਤ ਕੌਰ 647-674-4735, ਰਾਜਵੰਤ ਕੌਰ ਦੇ ਨਾਲ ਗੱਲਬਾਤ ਤੁਸੀਂ ਜ਼ਰੂਰ ਕਰੋ ਤੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਵਿੱਚ ਵਧੀਆ ਟੌਪ ਦਾ ਇੱਕ ਚੰਗਾ ਡਿਸਕਾਊਂਟ ਤੁਸੀਂ ਲੈ ਸਕਦੇ ਹੋ। ਸੋ ਅੱਜ ਨਾਲ ਦੀ ਨਾਲ ਮੈਸੀ ਸਾਹਿਬ ਵੀ ਖੇਡ ਰਿਹਾ ਹੈ ਫੀਫਾ ਵਰਲਡ ਕੱਪ, ਮੈਸੀ ਦੇ ਨਾਲੇ ਮੈਨੂੰ ਲੱਗਦਾ ਕਿ ਗੋਲ ਵੀ ਕੀਤਾ, ਯੈਸ 1-0 ਕਾਬੋ ਵਰਡੇ ਨਾਲ ਖੇਡ ਰਿਹਾ। ਸੋ ਹੁਣ ਪ੍ਰੋਬੇਬਿਲਿਟੀ ਅਰਜਨਟੀਨਾ ਦੀ 94% ਹੈ ਜਿੱਤਣ ਦੀ। ਮੈਸੀ ਕਹਿੰਦਾ ਹੋਊਗਾ ਯਾਰ ਕਿ ਕੱਲ੍ਹ ਰੋਨਾਲਡੋ ਨੇ ਪੱਟੇ ਚੱਕ ਤੇ, ਅੱਜ ਮੇਰੀ ਵਾਰੀ ਹੈ ਕਿ ਮੈਂ ਕਿਉਂ ਪਿੱਛੇ ਹਟਾ ਹੈ। ਸੋ ਲੈਟਸ ਸੀ, ਦੇਖਦੇ ਹਾਂ ਕਿ ਕੀ ਬਣਦਾ, ਜਿੱਤ ਜਾਣਗੇ ਅਰਜਨਟੀਨਾ ਵਾਲੇ, ਕਿਹੜਾ ਇੰਨੀ ਛੇਤੀ ਹਾਰਨ ਲੱਗੇ ਆ, ਏਡੀ ਵੱਡੀ ਟੀਮ ਹੈ, ਏਡਾ ਵੱਡਾ ਸੋਕਰ ਦਾ ਦੇਸ਼ ਹੈ। ਬਟ ਜਿਹੜੇ ਹਿਸਾਬ ਨਾਲ ਕੱਲ੍ਹ ਰੋਨਾਲਡੋ ਨੂੰ ਇੱਕ ਪਿਆਰ ਮਿਲਿਆ ਟੋਰਾਂਟੋ ਵੱਲੋਂ ਨਾ, ਮੈਨੂੰ ਲੱਗਦਾ ਮੈਂ ਪਹਿਲੀ ਵਾਰ ਦੇਖਿਆ ਵੀ ਕਿਸੇ ਐਥਲੀਟ ਨੂੰ ਇੱਥੇ ਆਉਣ 'ਤੇ ਇੰਨਾ ਪ੍ਰੇਮ ਇੰਨਾ ਪਿਆਰ ਮਿਲਿਆ ਹੋਵੇ। ਸੜਕਾਂ ਭਰੀਆਂ ਰੋਨਾਲਡੋ ਦੀਆਂ, ਕਹਿ ਲਓ ਕਿ ਰੋਨਾਲਡੋ ਲਈ ਚੀਕਾਂ ਮਾਰ ਰਹੇ, ਪੋਰਚੁਗਲ ਲਈ ਲੋਕ ਚੀਕਾਂ ਮਾਰ ਰਹੇ। ਉਹ ਜਿਹੜੀ ਪੋਰਚੁਗਲ ਦੀ ਟੀਮ ਵੀ ਸੀ ਨਾ, ਉਹ ਵੀ ਬਹੁਤ ਹੈਰਾਨ ਸੀ ਕਿ ਬੱਲੇ ਬੱਲੇ ਯਾਰ ਇਹ ਹੋ ਕੀ ਰਿਹਾ। ਉਹਨਾਂ ਲਈ ਵੀ ਕਾਫੀ ਵੱਡੀ ਗੱਲ ਹੈ, ਮੇ ਬੀ ਹੋ ਸਕਦਾ ਉਹਨਾਂ ਨੇ ਕਦੇ ਐਕਸਪੈਕਟ ਨਹੀਂ ਕੀਤਾ ਕਿ ਟੋਰਾਂਟੋ ਵਰਗੀ ਸਿਟੀ 'ਚ ਆਉਣਗੇ ਅਤੇ ਇੰਨਾ ਉਹਨਾਂ ਨੂੰ ਇੱਕ ਪਿਆਰ ਮਿਲੇਗਾ, ਇੰਨੀ ਇੱਕ ਉਹਨਾਂ ਲਈ ਇੰਨਾ ਕਰੇਜ਼ ਪੈਦਾ ਹੋਵੇਗਾ। ਅਤੇ ਗੋਲ ਆਪਣਾ ਕੋਚ ਵੀ ਪੋਰਚੁਗਲ ਦਾ, ਉਹ ਵੀ ਕਹਿੰਦਾ ਯਾਰ ਕਿ ਟੋਰਾਂਟੋ ਦੇ ਵਿੱਚ ਹੋਰ ਵੀ ਗੇਮਾਂ ਹੋਣੀਆਂ ਚਾਹੀਦੀਆਂ।

ਪਾਣੀ ਨਾਲ ਦੇ ਵਗਦੀ ਨਿਵਾਣਾ ਵੱਲ ਨੂੰ ਵੀ ਮੈਂ ਵਿਸਰੇ ਹੋਏ ਗੀਤਾਂ ਵਾਂਗੂ ਸੁਣਦੀ ਤੇਰੀ ਆਖੀ ਹੋਈ ਗੱਲ ਨੂੰ ਮੈਂ ਤਾਂ ਸੱਜਣਾ ਖਾਮੋਸ਼ ਹੋਈ ਰਹਿੰਦੀ ਹਾਂ ਵੀ ਲੋਕਾਂ ਅੱਗੇ ਘੱਟ ਬੋਲਦੀ ਮੈਨੂੰ ਅੱਜ ਵੀ ਨੇ ਖੰਭ ਲੱਗ ਜਾਂਦੇ ਜੇ ਲੰਘਾਂ ਤੇਰੇ ਪਿੰਡ ਕੋਲ ਦੀ।

ਹੁਣ ਮੈਂ ਜਿਹੜਾ ਗੀਤ ਗਾਉਣ ਲੱਗਾ ਇਹ ਮੇਰੀ ਜ਼ਿੰਦਗੀ ਦਾ ਮੇਰਾ ਪਰਸਨਲ ਮੋਸਟ ਫੇਵਰੇਟ ਸੌਂਗ ਹੈ। ਮੈਂ ਜ਼ਿੰਦਗੀ 'ਚ ਜਿੰਨੀ ਵੀ ਸ਼ਾਇਰੀ ਕੀਤੀ ਹੈ ਉਹਦੇ ਵਿੱਚੋਂ ਮੈਨੂੰ ਲੱਗਦਾ ਕਿ ਇਹ ਕੋਈ ਇਹੋ ਜਿਹੀ ਸ਼ਾਇਰੀ ਹੈ ਜਿਹਦੇ ਮੈਂ ਥੋੜ੍ਹਾ ਜਿਹਾ ਕਰੀਬ ਜਾ ਸਕਿਆ।

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬ ਦੇ ਅਮੀਰ ਵਿਰਸੇ ਦੀ ਪੁੱਕਲ ਚੋਂ ਯਾਦਾਂ ਦੇ ਸੰਤੂਰੀ ਸਫ਼ਰ ਦਾ ਹਮ ਸਫ਼ਰ ਸਾਂਝਾ ਵਿਰਸਾ
2: ਗੀਤ ਸੰਗੀਤ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ਼ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ
1: ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ
0: ਬਿਜ਼ਨਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਪਰਕ ਕਰੋ
2: ਸਾਂਝਾ ਵਿਰਸਾ ਦੀ ਟੀਮ ਨੂੰ 647-8935-5294
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਨਾਲੇ ਚੋਪੜੀਆਂ ਨਾਲੇ ਦੋ ਦੋ।
1: ਆਹੋ ਜੀ ਮੈਨੂੰ ਵੀ ਪਤਾ, ਨਾਲੇ ਗ੍ਰੋਸਰੀ ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗ੍ਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
0: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ। ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
1: ਇੱਕ ਵਾਰ ਆਉਂਗੇ ਤੇ ਬਾਰ ਬਾਰ ਆਉਂਗੇ।
0: ਅਨਬੀਟੇਬਲ ਪ੍ਰਾਈਸਿਸ, ਸੇਲ ਆਲ ਟਾਈਮ। ਦਾਣਾ ਮੰਡੀ, 1729 ਕੁਈਨ ਸਟਰੀਟ, ਈਸਟ ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ, ਕੁਈਨ ਐਂਡ ਬ੍ਰੈਮਲੇ।
1: ਕਾਲ ਗਗਨ ਔਰ ਗੁਰਿੰਦਰ ਐਟ 905-286-9257।
2: ਉਹ ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ। ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
3: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦਿਆਂ ਕੋਈ ਫਿਕਰ ਨਹੀਂ, ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ।
2: ਹੋਮ, ਆਟੋ, ਕਮਰਸ਼ੀਅਲ, ਟਰਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761, 416-618-2761।
4: ਲੇਡੀਜ਼ ਐਂਡ ਜੈਂਟਲਮੈਨ, ਯੂ ਆਰ ਨਾਟ
5: ready for this par hun thonu car lain layi ready karange mortgage, rickshaw, girish, sharma, residential, commercial, refinancing, debt consolidation, second third mortgages, private funds, sab layi yaad rakho girish sharma, pre approval hi nahi, closing tak denge pura saath, dealing with all bank, call 647-606-8110 or visit sharmamortgages.com।
6: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा, तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं। सर्विंग सिंस 1992, फाइनेंसिंग ऑप्शन अवेलेबल, टू लोकेशंस टू सर्व यू, 2575 स्टील एवेन्यू ईस्ट, ब्रैम्पटन, 905-790-0560, 6 Marconi Court, Bolton, 905-951-9394। Stephen Furniture ki dhamakedar festival season se
7: ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ, ਵੈਡਿੰਗ ਐਨਿਵਰਸਰੀ, ਜਾਗੋ, ਪ੍ਰੀ ਵੈਡਿੰਗ, ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ। ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251, 416-930-1251।
8: ਵੱਡੇ ਵੀਰੇ, ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ?
9: ਤਾਂ ਫਿਰ ਤੂੰ ਕੁਆਲਟੀ ਲੌਜਿਸਟਿਕ, ਕੁਆਲਟੀ ਟਰੱਕ ਸੇਲ ਵਾਲਿਆਂ ਕੋਲ ਜਾ। 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
10: ਕੁਆਲਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕੁਆਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
9: 416-717-2929,
10: 416-717-2929। ਕੁਆਲਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਾਰਡ, ਯੂਨੀਫੋਰ, ਇਟੋਬੀਕੋ।
11: ਓਹੋ, ਸਰਦੀ ਚ ਹੀਟ ਨਹੀਂ ਚਲਦੀ ਤੇ ਗਰਮੀ ਚ ਏਸੀ।
12: ਲੈ, ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
11: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640,
12: 647-706-6640।
13: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ, ਕੀ ਕਰਾਂ
14: ਮੈਂ? ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ।
15: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ, ਮਿਸੀਸਾਗਾ, ਮੇਨ ਇੰਟਰਸੈਕਸ਼ਨ, ਡਿਕਸੀ ਐਂਡ ਮੈਥਸਨ।
16: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
14: ਕਾਲ ਕਰੋ ਜੇ ਗੈਰੀ ਨੂੰ
16: 905-459-5533,
14: 905-459-5533 ਤੇ।
16: PNJ ਸਪ੍ਰਿੰਗ ਵੀਲ ਅਲਾਈਨਮੈਂਟ।
17: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ,
18: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
17: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ, ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
18: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ, ਪਿਓਰ ਪੰਜਾਬੀ, 647-338-9172। ਕਾਲ ਕਰੋ
7: ਗੁਰਜੀਤ ਰੰਧਾਵਾ ਨੂੰ 6473389172।

0: 8150 ਟੋਰਬਰਮ ਰੋਡ ਯੂਨਿਟ ਨੰਬਰ 1 905-799-8877 sofastudio.ca। ਥੈਂਕ ਯੂ ਜੀ।
1: ਭਾਜੀ ਅੱਜ ਘਰੇ ਤੰਦੂਰੀ ਬਣਾਓ, ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
2: ਹਾਈ ਗਾਇਜ਼, ਇੰਜੋਏ ਕਰੋ ਤੰਦੂਰੀ ਬੁਆਇਜ਼, ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
1: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। ਪਾਠ ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9054561111 9054519200 ਸਰਵਿੰਗ ਯੂ ਫਰੋਮ 3 ਲੋਕੇਸ਼ਨਸ। ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
2: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ। ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ।
1: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ, ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ। ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਕਿਡਸ ਪਲਾਨ, RRSP, RESP, TFSA। ਕਾਲ ਕਰੋ
3: 647-835-5294 6478-35-5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

0: ਕਹਿੰਦਾ ਮਜ਼ਬੂਤ ਹੋਣ ਦਾ ਅਰਥ ਇਹ ਨਹੀਂ ਕਿ ਸਭ ਕੁਝ ਸਹਿਣਾ ਆ ਜਾਵੇ। ਮਜ਼ਬੂਤ ਹੋਣ ਦਾ ਅਰਥ ਇਹ ਨਹੀਂ ਕਿ ਸਭ ਕੁਝ ਸਹਿਣਾ ਆ ਜਾਵੇ। ਮਜ਼ਬੂਤ ਹੋਣ ਦਾ ਅਸਲੀ ਅਰਥ ਇਹ ਹੈ ਕਿ ਜਿਹੜਾ ਬੁਰਾ ਲੱਗੇ ਉਹ ਕਹਿਣਾ ਆ ਜਾਵੇ। ਕਹਿੰਦਾ ਇੰਨੀ ਗਰਮੀ ਵਿੱਚ ਜਿਹੜੇ ਲੋਕ ਚਾਹ ਨਹੀਂ ਛੱਡ ਸਕਦੇ ਉਹਨਾਂ ਦੀ ਇਮਾਨਦਾਰੀ 'ਤੇ ਸ਼ੱਕ ਨਾ ਕਰਿਆ ਕਰੋ, ਕਿਉਂਕਿ ਜਿਹੜਾ ਬੰਦਾ ਇੰਨੀ ਗਰਮੀ ਵਿੱਚ ਚਾਹ ਨਹੀਂ ਛੱਡ ਸਕਦਾ ਉਹ ਜਾਰੀ ਵੀ ਨਹੀਂ ਛੱਡ ਸਕਦਾ। ਕਿਆ ਬਾਤ ਹੈ। ਗੱਲ ਇਹ ਨਹੀਂ ਕਿ ਤੇਰੇ ਬਿਨਾਂ ਮਰ ਜਾਵਾਂਗੇ ਬਸ ਜਿੱਦ ਇਹ ਹੈ ਕਿ ਤੇਰੇ ਬਿਨ ਗੁਜ਼ਾਰਾ ਕਿਉਂ ਕਰੀਏ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ। ਮੈਂ ਤੁਹਾਡਾ ਹੋਸਟ ਰਮਨਦੀਪ ਸੈਣੀ। ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਸੋਮਵਾਰ, ਹਫ਼ਤੇ ਦਾ ਪਹਿਲਾ ਦਿਨ, ਕਿਆ ਬਾਤਾਂ। ਜੁਲਾਈ 6, 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਤੋਂ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਹੈ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅੱਜ ਦਾ ਟੈਂਪਰੇਚਰ ਜੇ ਗੱਲ ਕਰੀਏ, ਮਿਸੀਸਾਗਾ ਮਾਲਟਨ ਦੇ ਨੇੜੇ ਏਅਰਪੋਰਟ ਦੀਆਂ ਬਿਲਕੁਲ ਦਰਾਂ ਦੇ ਵਿੱਚ 19 ਡਿਗਰੀ ਟੈਂਪਰੇਚਰ ਫੀਲ ਲਾਈਕ ਵੀ 19 ਡਿਗਰੀ ਦਿਖਾ ਰਿਹਾ। ਆਫਟਰਨੂਨ ਦੇ ਵਿੱਚ 20 ਤੋਂ ਅਤੇ ਈਵਨਿੰਗ ਜਾਂਦੇ ਜਾਂਦੇ 25 ਡਿਗਰੀ ਹੋ ਜਾਣਾ, ਫੀਲ ਲਾਈਕ 32, ਅਤੇ ਨਾਈਟ ਟਾਈਮ 'ਤੇ 18 ਡਿਗਰੀ। ਕਹਿੰਦੇ ਸੀ ਗਰਮੀ ਅਤੇ ਗਰਮੀ ਤਾਂ ਠੀਕ ਹੋ ਗਈ ਹੈ ਮੇਰੇ ਖਿਆਲ ਨਾਲ। ਮੌਸਮ ਬਹੁਤ ਵਧੀਆ ਸੀ ਵੀਕਐਂਡ ਦੇ ਉੱਤੇ, ਅਤੇ ਸਾਰਿਆਂ ਨੇ ਉਮੀਦ ਕਰਦੇ ਹਾਂ ਕਿ ਇੰਜੋਏ ਕੀਤਾ ਹੋਏਗਾ। ਪ੍ਰੋਗਰਾਮ ਦੇ ਨਾਲ ਤੁਸੀਂ ਜੁੜਨਾ ਚਾਹੁੰਦੇ ਹੋ ਤਾਂ, ਜੇ ਲਾਈਵ ਲਿਸਨ ਕਰਨਾ ਚਾਹੁੰਦੇ ਹੋ ਤਾਂ ਫੋਨ ਦੇ ਉੱਤੋਂ 416-477-2040 ਦੇ ਉੱਤੇ ਵੀ ਫੋਨ ਨੂੰ ਲਾਈਵ ਫੋਨ ਕਾਲ ਕਰਕੇ ਸੁਣਿਆ ਜਾ ਸਕਦਾ ਹੈ। ਜਾਂ ਫਿਰ ਸਟੂਡੀਓ ਦੇ ਵਿੱਚ ਜੇ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ 905-673-3337 905-673-3337 ਦੇ ਉੱਤੇ ਕਾਲ ਕਰਕੇ ਸਟੂਡੀਓ ਦੇ ਵਿੱਚ ਜਿਹੜੀ ਹੈ ਗੱਲਬਾਤ ਕੀਤੀ ਜਾ ਸਕਦੀ ਹੈ। ਕੋਈ ਟ੍ਰੈਫਿਕ ਦਾ ਵਿਘਨ ਦੇਖਦੇ ਹੋ ਰੋਡ 'ਤੇ ਹੋ ਜਾਂ ਹੋਰ ਕੋਈ ਅਪਡੇਟ ਟ੍ਰੈਫਿਕ ਸੰਬੰਧੀ ਦੇਣਾ ਚਾਹੁੰਦੇ ਹੋ, ਕਿਤੇ ਐਕਸੀਡੈਂਟ ਹੋਇਆ, ਕੰਸਟਰਕਸ਼ਨ ਚੱਲਦੀ ਹੈ, ਤਾਂ ਵੀ 905-673-3337 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਜਾਂ ਫਿਰ ਤੁਸੀਂ ਮੈਨੂੰ ਮੇਰੇ ਪਰਸਨਲ ਨੰਬਰ 'ਤੇ ਵੀ ਕੋਈ ਵਟਸਐਪ ਦੇ ਉੱਤੇ ਮੈਸੇਜ ਜਾਂ ਟੈਕਸਟ ਮੈਸੇਜ ਕਰਨਾ ਹੈਗਾ ਤਾਂ 647-237-3123 647-237-3123। ਮੁਲਤਾਨੀ ਸਾਹਿਬ ਆ ਗਏ ਨੇ। ਮੁਲਤਾਨੀ ਜੀ, ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ?
1: ਹੁਣ ਵੀਰ ਜੀ, ਸਤਿ ਸ਼੍ਰੀ ਅਕਾਲ।
0: ਹਾਂਜੀ, ਲੰਘਿਆ ਹੋ ਕਿਵੇਂ ਜੀ? ਗੁੱਡ ਮਾਰਨਿੰਗ।
1: ਗੁੱਡ ਮਾਰਨਿੰਗ ਸਰ ਜੀ, ਤੁਹਾਡੀ ਆਵਾਜ਼ ਸੁਣ ਲਈ ਮੈਂ, ਵਧੀਆ ਪੈੜਾ ਵਜਾ ਹੋ ਗਈ।
0: ਕੀ ਬਾਤਾਂ,
1: ਕੀ ਹਾਲ ਚਾਲ ਭਾਅ ਜੀ?
0: ਬਿਲਕੁਲ ਚੜ੍ਹਦੀ ਕਲਾ ਜੀ।
1: ਜਿਵੇਂ ਤੁਸੀਂ ਮੌਸਮ ਦੀ ਗੱਲ ਕਰ ਰਹੇ ਸੀ
0: ਜੀ,
1: ਦੋ ਕੁ ਦਿਨ ਗਰਮੀ ਪੈ ਗਈ ਤੇ ਲੋਕਾਂ ਨੂੰ ਭਾਜਣਾ ਪੈ ਜਾਣੀਆਂ, ਪਤਾ ਨਹੀਂ ਗਰਮੀ ਨੇ ਕੀ ਕਰ ਦੇਣਾ।
0: ਸਹੀ ਗੱਲ ਹੈ, ਥੋੜੀ ਜਿਹੀ ਗਰਮੀ ਹੋਣੀ ਵੀ ਚਾਹੀਦੀ ਹੈ। ਪਾਣੀ ਪੂਣੀ ਗਰਮ ਹੋਵੇ, ਕੋਈ ਬੀਚ ਬੂਚ ਤੇ ਜਾਣ ਦਾ ਮਾਹੌਲ ਬਣੇ। ਕਿਉਂ
1: ਮਾਹੌਲ ਬਣੇ? ਨਾਲੇ ਤੁਹਾਨੂੰ ਵਿਟਾਮਿਨ ਡੀ ਦਾ ਫ੍ਰੀ ਦਾ ਮਿਲਦਾ ਹੈ, ਇਹ ਤੇ ਲੈਣਾ ਚਾਹੀਦਾ।
0: ਬਿਲਕੁਲ ਜੀ ਬਿਲਕੁਲ।
1: ਕੁਛ ਨੀ ਭਾਜੀ, ਗਰਮੀ ਕਹਿ ਦੀ, ਜੇ ਤੁਸੀਂ ਆਪਣੇ ਆਪ ਹੀ ਨੂੰ ਧਿਆਨ ਰੱਖੋ ਨਾ ਮਾੜਾ ਜਿਹਾ ਵੀ ਧਿਆਨ ਰੱਖੋ ਤੇ ਕੁਛ ਨੀ ਕਹਿੰਦੀ ਤੁਹਾਨੂੰ, ਬਸ ਪਾਣੀ ਦਾ ਧਿਆਨ ਰੱਖਣਾ ਤੁਸੀਂ। ਉਹ ਠੰਡੀਆਂ ਚੀਜ਼ਾਂ ਕਈ ਵਾਰੀ ਹੁੰਦੀਆਂ ਬੰਦੇ ਨੂੰ, ਉਹ ਖਾ ਪੀ ਲਵੇ।
0: ਬਿਲਕੁਲ ਤੁਸੀਂ ਕਿਤੇ ਘੁੰਮਣ ਗਏ ਵੀ ਕਹਿੰਦੇ ਕਿ ਨਹੀਂ ਮੌਸਮ ਕੱਲ ਤਾਂ ਬਹੁਤ ਵਧੀਆ ਸੀ
1: ਭਾਜੀ, ਘਰ ਹੀ ਫੈਮਿਲੀ ਬੱਚੇ ਇਕੱਠੇ ਹੋਏ ਸੀ ਇੱਥੇ, ਘਰ ਹੀ ਕੱਲ ਫਨ ਕੀਤਾ ਘਰ ਹੀ ਨਾ।
0: ਠੀਕ ਹੈ ਜੀ।
1: ਨਿਆਣੇ ਪੜ੍ਹਦੇ ਆ, ਕੁੜੀ ਵਿਆਹੀ ਹੈ ਤੇ ਉਹ ਫਿਰ ਇੱਥੇ ਘਰ ਆਏ ਸੀਗੇ, ਕੱਲ ਉਹਨਾਂ ਦੇ ਨਾਲ ਫਰੈਂਡ ਸੀਗੇ ਤੇ ਉਹਨਾਂ ਦੇ ਫਿਰ ਜਦੋਂ ਨਿਆਣੇ ਆ ਜਾਣੇ ਤਾਂ ਤੁਹਾਨੂੰ ਪਤਾ ਆ ਬਿਜ਼ੀ ਹੋ ਜਾਂਦਾ ਕੰਮ, ਫਿਰ
0: ਬਿਲਕੁਲ
1: ਉਹਨਾਂ ਵਾਸਤੇ ਇੰਤਜ਼ਾਮ ਕਰੋ, ਸਾਰਾ ਕੁਝ ਕਰੋ।
0: ਬਿਲਕੁਲ
1: ਵਧੀਆ ਫਨ ਹੋਇਆ ਭਾਜੀ, ਕੱਲ ਬਹੁਤ ਵਧੀਆ ਸੀਗਾ ਕੱਲ ਦਿਨ।
0: ਠੀਕ ਹੈ ਜੀ।
1: ਤੇ ਬਾਕੀ ਭਾਜੀ ਚੜ੍ਹਦੀ ਕਲਾ ਚ ਰਹੋ ਮੇਰਾ ਵੀਰ।
0: ਥੈਂਕ ਯੂ ਭਾਜੀ ਤੁਹਾਡੀ ਕਾਲ ਦੇ ਲਈ।
1: ਉਦੋਂ ਸੁਣਿਆ ਸੀਗਾ ਮੈਂ ਪ੍ਰੋਗਰਾਮ, ਮੇਰੇ ਕੋਲ ਕਾਲ ਕਰਨੀ ਸੀ, ਕਾਲ ਹੋਈ ਨਹੀਂ।
0: ਜੰਜੂਆ ਸਾਹਿਬ ਜੀ ਵਾਪਸ ਨੇ, ਜੰਜੂਆ ਸਾਹਿਬ ਕਹਿੰਦੇ ਮੁਲਤਾਨ ਜੀ ਮੈਨੂੰ ਕਾਲ ਨਹੀਂ ਕਰਦੇ। ਹੁਣ ਤੁਸੀਂ ਕੱਲ ਨੂੰ ਸਵੇਰੇ ਸਵੇਰੇ ਕਾਲ ਲਾ ਲੈਣੀ ਉਹਨਾਂ ਨੂੰ, ਬਿਲਕੁਲ ਜੀ। ਥੈਂਕ ਯੂ ਭਾਜੀ,
1: ਥੈਂਕ ਯੂ। ਸਾਡੀ ਉਹਦੇ ਵੱਡਾ ਵੀਰ ਹੈ ਭਾਜੀ, ਉਹਦੇ ਉਹਦੇ ਨਾਲ ਅਸੀਂ ਨਾਰਾਜ਼ ਕਰਤੇ ਹੋਣਾ, ਕਿਸੇ ਨਾਲ ਵੀ ਅਸੀਂ ਨਾਰਾਜ਼ ਨਹੀਂ ਹੋਣਾ। ਬਾਕੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਥੈਂਕ ਯੂ ਜੀ।
1: ਚੜ੍ਹਦੀ ਕਲਾ 'ਚ ਰਹਿਣ ਮੇਰੇ ਸਾਰੇ ਵੀਰ ਦੇ, ਤੁਸੀਂ ਵੀ ਚੜ੍ਹਦੀ ਕਲਾ 'ਚ ਰਹੋ, ਜੰਜੂਆ ਵੀਰ ਵੀ ਸਾਡਾ ਚੜ੍ਹਦੀ ਕਲਾ 'ਚ ਰਹੋ।
0: ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ,
1: ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਸੰਧੂ ਸਾਹਿਬ ਕੀ ਹਾਲ ਚਾਲ ਜੀ?
2: ਵਧੀਆ ਸਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ। ਐਤਵਾਰ ਦੀ ਸੋਮਵਾਰ ਨੂੰ ਪਹੁੰਚਣਾ ਹੀ ਪੈਣਾ।
2: ਮੈਨੂੰ ਮਿਲੇ ਸੀ ਕੱਲ 7 ਵਜੇ, ਮੈਨੂੰ ਕੰਮ ਸੀ ਨਿਕਲ ਜਾ, ਮੇਰੀ ਐਨਕ ਰਹਿ ਗਈ ਸੀ, ਉਦੋਂ ਤੁਸੀਂ ਆਏ ਨੀ, ਤੁਹਾਡੀ ਗੈਰ ਹਾਜ਼ਰੀ ਤੱਕ ਗਈ।
0: ਹਾਂਜੀ ਹਾਂਜੀ, ਨਹੀਂ ਉਹਨਾਂ ਲਈ ਮਾਫੀ, ਕਿਉਂਕਿ ਸਾਡੇ ਵੀ ਸੰਧੂ ਸਾਹਿਬ ਬਹੁਤ ਫੈਮਿਲੀ ਫੰਕਸ਼ਨ ਚੱਲਦੇ ਪਏ ਆ, ਸੋ ਇੰਡੀਆ ਤੋਂ ਵੀ ਗੈਸਟ ਆਏ ਹੋ ਆ, ਤਾਂ ਕਰਕੇ ਥੋੜਾ ਵਿਅਸਤ ਹੋ ਜੀਦਾ।
2: ਚਲੋ ਵਧੀਆ, ਮੈਂ ਤੁਹਾਨੂੰ 2 ਸੁਪਨਾ ਸੁਣਾਉਣਾ
0: ਜੀ ਜੀ।
2: ਇਹਦਾ ਕਲਮ ਫੜਾ ਕੇ ਹੱਥ ਚ ਮੇਰੇ, ਇਹਦੀ ਲਿਖਦਾ ਰਹਿ ਜਜ਼ਬਾਤਾਂ।
0: ਕਿਆ ਬਾਤ ਆ!
2: ਕਲਮ ਫੜਾ ਕੇ ਹੱਥ ਚ ਮੇਰੇ, ਕਹਿੰਦੀ ਲਿਖਦਾ ਰਹਿ ਜਜ਼ਬਾਤਾਂ ਨੂੰ, ਕਹਿੰਦੀ ਦਿਲ ਤੇ ਸਜਣਾ ਲਾਈ ਨਾ ਮੇਰੀਆਂ ਕਈਆਂ ਬਾਤਾਂ ਨੂੰ। ਮੈਨੂੰ ਝੂਠ ਬੋਲਣ ਦੀ ਆਦਤ ਹੈ, ਤੂੰ ਸੱਚ ਲਿਖਣ ਦਾ ਆਦੀ ਹੈ, ਤੇਰੇ ਨਾਲ ਹਰ ਕੋਈ ਖੇਡ ਜਾਂਦਾ ਕਿਉਂਕਿ ਤੂੰ ਬੜਾ ਹੀ ਜਜ਼ਬਾਤੀ ਹੈ।
0: ਕਿਆ ਬਾਤ ਆ ਸੰਧੂ ਸਾਹਿਬ, ਕਿੱਥੋਂ ਲਿਆਉਂਦੇ ਹੋ ਕੱਢ ਕੱਢ ਕੇ ਇੰਨੇ ਵਧੀਆ ਸ਼ੇਰ?
2: ਬਸ ਇੱਦਾਂ ਮਾੜਾ ਮੋਟਾ ਆ ਚੀਜ਼ ਕਰ ਲਈਦਾ ਕੁਛ ਤੁਹਾਡੇ ਵਰਗੇ
0: ਸੱਜਣਾ ਦੇ ਨਾਲ।
2: ਮੈਂ ਹਮੇਸ਼ਾ ਗੱਲ ਕਰਦਾ ਕਿਰਪਾ ਜ਼ਿੰਦਗੀ ਦੇ ਸਫ਼ਰ 'ਚ ਆ, ਸਾਰੇ ਪਰਮਾਤਮਾ ਕਰੇ ਆਪਾਂ ਇਸ ਧਰਤੀ 'ਤੇ ਆਏ ਹਾਂ, ਸਾਹਮਣੇ ਜਾਣਾ ਇੱਕ ਦਿਨ ਇੱਥੋਂ, ਅਤੇ ਮੈਂ ਕਹਿੰਦਾ ਕਿ ਉਹ ਨੇਕ ਕਾਰਜ ਕਰਕੇ ਜਾਓ, ਵਾਕਿਆ ਤੁਹਾਨੂੰ ਲੋਕੀ ਯਾਦ ਕਰਨ, ਕਿਉਂਕਿ ਬੰਦੇ ਸੀ ਵਧੀਆ ਇਨਸਾਨ ਦੀ ਤਰ੍ਹਾਂ, ਤੁਸੀਂ ਲੋਕਾਂ ਨੂੰ ਮਤਲਬ ਦੇਖੋ, ਆਪਾਂ ਕਹਿ ਦਿੰਦੇ ਹਾਂ ਸਾਰੇ, ਆਪਾਂ ਕਹਿੰਦੇ ਹਾਂ ਦੁਨੀਆ 'ਚ ਬਹੁਤ ਲੋਕੀ ਮਾੜੇ ਆ, ਪੱਤੀ 'ਚ ਅੱਜ ਕਾਲਾ ਲੈ ਲਓ, ਕੋਈ ਬੰਦਾ ਮੰਨਣ 'ਚ ਤਿਆ ਨਹੀਂ ਕਿ ਮੈਂ ਮਾੜਾ ਹੈ, ਹਰ ਬੰਦਾ ਚੰਗਾ ਹੈ।
0: ਹਰ ਬੰਦਾ ਚੰਗਾ, ਹਮ ਨਹੀਂ ਕਹਿੰਦੇ, ਕੀ ਕਹਿੰਦੇ ਹੁੰਦੇ ਆ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ।
2: ਮੈਂ ਉਲਟਾ ਕਹਿੰਦਾ ਜੀ,
0: ਹਾਂਜੀ,
3: ਜੰਜੂਆ
0: ਸਾਹਿਬ ਨੇ ਕੋਈ ਗੱਲ ਨੀ, ਕੱਲ ਮੰਗਲਵਾਰ ਤੋਂ ਫਰਾਈਡੇ ਨੀ ਭਾਜੀ ਤੁਹਾਨੂੰ ਐਬਸੈਂਟ ਲਾਉਂਦੇ।
3: ਪਤਾ ਕੀ ਆਪਾਂ ਆਏ ਸੋਮਵਾਰ ਮੱਠੀ ਬਾਤ ਹੁੰਦੀ ਆ, ਕਿਉਂਕਿ ਭਾਨੂੰ ਫਿਰ ਸਾਡੇ ਵੀਰ ਨੂੰ ਉੱਠਣਾ ਵੀ ਥੋੜਾ ਜਿਹਾ ਔਖਾ ਹੋ ਜਾਂਦਾ,
0: ਜਿੱਥੇ
3: ਕੰਮ ਤੋਂ ਉਹਨੇ ਸਿੱਧਾ ਆਉਣਾ ਹੁੰਦਾ
0: ਜੀ ਜੀ ਜੀ,
3: ਹੈ ਨਾ, ਉਹ ਫਿਰ ਚੱਲ ਕੋਈ ਨਾ ਕੋਈ ਨਾ ਬੰਦਾ ਆਏ ਗਿਆ ਮੇਰੇ ਵੀਰ ਦਾ ਹੈਲਪ ਕਰਨ ਨੂੰ। ਪਹਿਲਾਂ ਇੱਕ ਬਾਈ ਜੀ ਆਏ ਸੀਗੇ, ਉਹ ਮੰਡੇ ਨੂੰ ਆਉਂਦੇ ਹੁੰਦੇ ਸੀ।
0: ਅੱਛਾ ਜੀ,
3: ਤੇ ਨਾ ਫਿਰ ਉਹ ਕਹਿੰਦੇ ਫਿਰ ਨਾ ਵੀ ਮੈਨੂੰ ਯਾਰ ਜਾ ਕੇ ਨਾ ਦੁਕਾਨ ਖੋਲਣੀ ਹੁੰਦੀ ਆ, ਉਹ ਨੀ ਮੇਰੇ ਤੋਂ ਹੁੰਦਾ, ਫਿਰ
0: ਅਸੀਂ ਵੀ ਡਾਲਾ ਖੋਲਣਾ ਹੁੰਦਾ।
3: ਪਰਮਿੰਦਰ
0: ਜੀ ਤਿਆਰ ਨੇ, ਪਰਮਿੰਦਰ ਜੀ ਨੂੰ ਲੈ ਆਉਣਾ,
3: ਪਿਆਰੇ ਪਿਆਰੇ ਪੰਜਾਬ ਦੀਆਂ ਖਬਰਾਂ ਸੁਣੀਆਂ। ਹਾਂਜੀ
0: ਬਿਲਕੁਲ ਬਿਲਕੁਲ ਜੀ, ਜਰੂਰ ਹੋਣੀ,
3: ਸਾਡਾ ਦਿਲ ਉੱਥੇ ਆ। ਮੈਂ ਤਾਂ ਦੇਖ ਲੋ 28 ਸਾਲ ਹੋ ਗਿਆ ਇਹਨੂੰ,
0: ਅੱਛਾ ਜੀ,
3: ਗਿਆ ਹੀ ਨਹੀਂ,
0: ਚੱਕਰ ਹੀ ਨੀ ਲਾਇਆ
3: ਨਾ, 28 ਸਾਲ ਹੋ ਗਏ, ਮੇਰੀ ਫੈਮਿਲੀ ਕੋਈ ਨੀ ਹੈ ਉੱਥੇ ਹੁਣ।
0: ਅੱਛਾ ਅੱਛਾ ਜੀ,
3: ਇਸ ਕਰਕੇ ਨਾ
0: ਹੁਣ ਤਾਂ ਤੁਹਾਨੂੰ ਪਛਾਣ ਨੀ ਹੋਣਾ ਜੇ ਤੁਸੀਂ ਗਏ ਇੰਡੀਆ, ਕਹਿਣਾ ਆ ਕੀ ਬਣ ਗਿਆ, ਕਿੱਥੇ 28 ਸਾਲ ਪੁਰਾਣਾ ਤੇ ਕਿੱਥੇ।
3: ਤੇ ਨਾ ਇਹ ਨਾ ਮੈਂ ਹੁਣ ਇਹ ਕਹਿਣਾ ਵੀ ਮੈਨੂੰ ਨਾ ਉਹਨਾਂ ਦੇ ਫੇਰ ਵੀ ਪੰਜਾਬ ਦਾ ਬਹੁਤ ਫਿਕਰ ਆ, 28 ਸਾਲ ਹੋ ਗਏ ਦੇਖੇ ਨੂੰ, ਹਨਾ, ਅਸੀਂ ਪੰਜਾਬ ਨੂੰ ਚੜ੍ਹਦਾ ਦੇਖਣਾ ਚਾਹੁੰਦੇ ਹਾਂ, ਕਿਸੇ ਪਾਰਟੀ ਨੂੰ ਨੀ ਦੇਖਣਾ।
0: ਜ਼ਰੂਰ
3: ਪੰਜਾਬ ਦਿਨੇ ਦਿਨ ਦਿਨੇ ਦਿਨ ਨੀਵਾਂ ਨੀਵਾਂ ਨੀਵਾਂ, ਆਹ ਪਾਰਟੀ ਆਈ ਇਹਨੇ ਜਮਾ ਹੀ ਨੀਵਾਂ ਕਰਤਾ।
0: ਜੀ ਜੀ ਜੀ, ਕੋਈ ਨੀ, ਪਰਮਿੰਦਰ ਜੀ ਨੂੰ ਜੋੜਦੇ ਆ ਜਲਦੀ, ਫਿਰ ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਵਾਲਿਆਂ ਦਾ ਮੈਸੇਜ ਦੇ ਦਈਏ, ਕਹਿੰਦੇ 2 ਲੋਕੇਸ਼ਨ ਤੋਂ ਸਰਵ ਕਰਦੇ ਆ, 40-25 ਬ੍ਰੈਂਡਨ ਗੇਟ ਮਾਲਟਨ ਤੇ 10-178 ਓਂਟਾਰੀਓ ਸਟਰੀਟ ਬ੍ਰੈਂਪਟਨ ਤੋਂ। ਜੇ ਤੁਸੀਂ ਡਾਈਨ ਇਨ ਕਰਨਾ, ਟੇਕ ਆਊਟ ਕਰਨਾ ਜਾਂ ਫਿਰ ਕੇਟਰਿੰਗ ਦੀਆਂ ਸੇਵਾਵਾਂ ਲੈਣਾ ਚਾਹੁੰਦੇ ਹੋ ਤਾਂ ਗੁਰਜੀਤ ਰੰਧਾਵਾ ਭਾਅ ਜੀ ਨੂੰ ਡਾਇਰੈਕਟਲੀ ਕਾਲ ਕਰ ਲਿਓ ਤੁਸੀਂ, 647-338-9972 ਦੇ ਉੱਤੇ ਜਿਹੜੀ ਆ ਕਾਲ ਕੀਤੀ ਜਾ ਸਕਦੀ ਸੀਗੀ। ਡਾਕਟਰ ਰਜਿੰਦਰ ਕੁਰਾਇਆ ਜੀ ਦਾ ਵੀ ਮੈਸੇਜ ਦੇ ਦਈਏ, ਨੈਕ ਪੇਨ, ਬੈਕ ਪੇਨ, ਸ਼ੋਲਡਰ ਪੇਨ, ਨੀ ਪੇਨ, ਹਿਪ ਪੇਨ ਜਾਂ ਮਾਈਗ੍ਰੇਨ ਰਿਲੇਟਡ ਕੋਈ ਵੀ ਪੇਨ ਹੋਵੇ ਤਾਂ ਤੁਸੀਂ ਡਾਕਟਰ ਰਜਿੰਦਰ ਗਰਾਇਆ ਜੀ ਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰੋ, 416-884-5486 ਦੇ ਉੱਤੇ, ਅਤੇ ਉਹ ਮੈਕਲੋਗਲਿਨ ਅਤੇ ਚਿੰਕਿਊਜ਼ੀ ਦੇ ਏਰੀਏ ਦੇ ਵਿੱਚ ਜਿਹੜੀਆਂ ਨੇ ਸਾਨੂੰ ਸੇਵਾਵਾਂ ਪ੍ਰਵਾਨ ਕਰਦੇ ਨੇ। ਸੋ ਡਾਕਟਰ ਰਜਿੰਦਰ ਗਰਾਇਆ 416-884-5486 ਅਤੇ ਦਲਵੀਰ ਭਾਅ ਜੀ, ਬੋਸ ਬਾਹਰ ਨਿਕਲੇ ਫਰਾਈਡੇ ਠੀਕ ਹੈ ਜੀ। ਗਰੀਸ਼ ਸ਼ਰਮਾ ਭਾਈ ਦਾ ਵੀ ਮੈਸੇਜ ਦੇ ਦਈਏ, ਮੋਰਗੇਜ ਦੀਆਂ ਸੇਵਾਵਾਂ ਪ੍ਰਾਪਤ ਕਰਦੇ ਨੇ, ਕਹਿੰਦੇ ਜੇ ਵੀ ਕੋਈ ਤੁਹਾਡਾ ਮੋਰਗੇਜ ਰਿਲੇਟਡ ਕੁਐਸਚਨ ਹੈਗਾ, ਰਿਨਿਊਅਲ ਆ ਰਹੀ ਹੈ ਜਾਂ ਫਿਰ ਤੁਸੀਂ ਪ੍ਰੀ ਕੰਸਟਰਕਸ਼ਨ ਬੁਕਿੰਗ ਕੀਤੀ ਹੋਈ ਹੈ ਜਾਂ ਫਿਰ ਨਵਾਂ ਪੁਰਾਣਾ ਘਰ ਖਰੀਦ ਰਹੇ ਹੋ ਅਤੇ ਉਹਦੇ ਰਿਲੇਟਡ ਤੁਹਾਨੂੰ ਮੋਰਗੇਜ ਚਾਹੀਦੀ ਹੈ, ਅਤੇ ਤੁਹਾਨੂੰ ਗਰੀਸ਼ ਸ਼ਰਮਾ ਜੀ ਨਾਲ ਇੱਕ ਵਾਰੀ ਸੰਪਰਕ ਕਰ ਲਿਓ, 647-686-8110 ਦੇ ਉੱਤੇ ਜਿਹੜੀ ਹੈ ਕਾਲ ਕੀਤੀ ਜਾ ਸਕਦੀ ਹੈ। ਉਹ ਕਹਿੰਦੇ ਅਸੀਂ ਮੋਰਗੇਜ ਐਂਡ ਮੂਮੈਂਟ ਤੱਕ ਲਟਕਾਉਂਦੇ ਨਹੀਂ, ਪਹਿਲਾਂ ਹੀ ਪਲਾਨ ਕਰਕੇ ਬਹੁਤ ਹੀ ਪ੍ਰੋਪਰਲੀ ਢੰਗ ਦੇ ਨਾਲ ਅਸੀਂ ਜਿਹੜੀ ਹੈ ਤੁਹਾਨੂੰ ਮੋਰਗੇਜ ਪਲਾਨ ਕਰਕੇ ਤੁਹਾਨੂੰ ਬਿਨਾਂ ਦਿੱਕਤ ਦੇ ਉੱਤੇ ਘਰ ਜਿਹੜਾ ਹੈਗਾ ਕਲੋਜ਼ ਕਰਕੇ ਦੇਵਾਂਗੇ। ਇੱਕ ਗੀਤ ਸੰਗੀਤ ਸੁਣਦੇ ਹਾਂ, ਪਰਮਿੰਦਰ ਜੀ ਨੂੰ ਵੀ ਅਸੀਂ ਨਾਲ ਜਲਦੀ ਹੀ ਜੋੜ ਲੈਂਦੇ ਹਾਂ, ਉਹਦੇ ਨਾਲ ਹੀ ਸੁਣੋ ਗਾਣਾ।

0: ਕਿਆ ਬਾਤਾਂ ਜੀ, ਕਿਆ ਬਾਤਾਂ। ਅੱਛਾ, ਇੰਸ਼ੋਰੈਂਸ ਰਿਲੇਟਡ ਕੋਈ ਤੁਹਾਡਾ ਕੁਐਸਚਨ ਹੋਵੇ ਤਾਂ ਤੁਸੀਂ ਹਰਜੀਤ ਭਾਅ ਜੀ ਨੂੰ ਕੰਟੈਕਟ ਕਰ ਲਿਓ। ਹਰਜੀਤ ਭਾਅ ਜੀ ਦਾ ਨੰਬਰ ਜਿਹੜਾ ਹੈਗਾ, ਅੱਜ ਮੈਂ ਤਾਂ ਨਹੀਂ ਭੁੱਲ ਗਿਆ, ਹਰਜੀਤ ਭਾਅ ਜੀ ਹਮੇਸ਼ਾ ਮੇਰਾ ਨੰਬਰ ਭੁੱਲਦੇ ਹੁੰਦੇ। ਸੋ ਹਰਜੀਤ ਭਾਅ ਜੀ ਦਾ ਨੰਬਰ ਹੈਗਾ ਜੀ 647-835-5594-96 647-835-5294। ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਟਰੈਵਲ ਵਿਜ਼ਟਰ ਸੁਪਰ ਵੀਜ਼ਾ ਇੰਸ਼ੋਰੈਂਸ ਲਈ ਤੁਸੀਂ ਹਰਜੀਤ ਭਾਅ ਜੀ ਨੂੰ ਕੰਟੈਕਟ ਕਰ ਸਕਦੇ ਹਾਂ। ਜਾਂ ਫਿਰ ਤੁਸੀਂ ਇਹੀ ਸੇਵਾਵਾਂ ਦੇ ਲਈ ਮੇਰੇ ਨਾਲ ਯਾਨੀ ਕਿ ਰਮਨਦੀਪ ਸੈਣੀ ਦੇ ਨਾਲ 647-237-3123 ਦੇ ਉੱਤੇ ਵੀ ਸੰਪਰਕ ਜਿਹੜਾ ਹੈ ਕਰ ਸਕਦੇ ਹੋ। ਅਤੇ ਹਰਮਨ ਬਾਈ ਦਾ ਮੈਸੇਜ ਆਇਆ, ਹਰਮਨ ਗੁੱਡ ਮੋਰਨਿੰਗ ਦਾ, ਅਤੇ ਸੰਧੂ ਸਾਹਿਬ ਅਤੇ ਦਲਵੀਰ ਭਾਈ ਨੇ ਵੀ ਮੈਸੇਜ ਵੀ ਕੀਤਾ ਅਤੇ ਤੁਹਾਡੀ ਕਾਲ ਵੀ ਆ ਗਈ। ਗੁੱਡ ਮੋਰਨਿੰਗ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਨਾਲ ਜੁੜਦੇ ਹੋ। ਅਤੇ ਪਰਮਿੰਦਰ ਜੀ ਵੀ ਸਾਡੇ ਨਾਲ ਜੁੜ ਗਏ ਆ। ਪਰਮਿੰਦਰ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ ਜੀ?
1: ਜੀ ਰਮਨ ਜੀ, ਸਾਂਝੇ ਵਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰਾ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਕਿਵੇਂ ਇੰਡੀਆ ਦੀਆਂ ਕੀ ਖਬਰਾਂ ਨੇ? ਮੈਂ ਤਾਂ ਇੱਕ ਖਬਰ ਜਿਹੜੀ ਸਭ ਤੋਂ ਪਹਿਲੀ ਪੜ੍ਹੀ, ਭਾਅ ਜੀ ਕਹਿੰਦੇ ਦਲਜੀਤ ਦੁਸਾਂਝ ਦੀ ਜਿਹੜੀ ਫਿਲਮ ਆਈ ਹੈ ਸਤਲੁਜ, ਨਾਂ ਬਦਲ ਕੇ ਉਹਦਾ ਰਿਲੀਜ਼ ਕੀਤਾ ਗਿਆ, ਪਰ ਦੁਬਾਰਾ ਫਿਰ ਉਹ ਜਿਹੜੀ ਹੈ ਬੈਨ ਹੋ ਗਈ ਜੀ।
1: ਰਮਨ ਜੀ, ਜਿਹੜਾ ਤੁਸੀਂ ਪਹਿਲਾਂ ਗੀਤ ਲਾਇਆ, ਇਹ ਵੀ ਦਿਲਜੀਤ ਦੁਸਾਂਝ ਦੀ ਫਿਲਮ ਦਾ ਗੀਤ ਆ, ਔਰ ਇਹਨੂੰ ਸੰਯੋਗ ਸਮਝੋ ਜਿਵੇਂ ਮਰਜ਼ੀ ਸਮਝੋ ਕਿ ਇਹ ਫਿਲਮ ਦਿਲਜੀਤ ਦੁਸਾਂਝ ਦੀ ਸੀ ਪੰਜਾਬ 84 ਸੋ ਉਹ ਗੀਤ ਤੋਂ ਲੈ ਕੇ ਪੰਜਾਬ 95 ਤੱਕ ਨਾ ਕੁਛ ਬਦਲਿਆ, ਨਾ ਸਰਕਾਰਾਂ ਦਾ ਬਦਲ ਗਈਆਂ, ਪਰ ਹਾਲਾਤ ਉਸੇ ਤਰੀਕੇ ਦੇ ਰਹੇ ਨੇ। ਪਾਰਟੀਆਂ ਚਾਹੇ ਨਾ ਬਦਲ ਕੇ ਹੋਰ ਆ ਗਈਆਂ ਹੋਣ, ਇਲੈਕਸ਼ਨ ਬਦਲ ਗਈ, ਸਭ ਕੁਝ ਬਦਲ ਗਿਆ, ਪਰ ਜਿਹੜੀ ਸੋਚ ਆ ਪੰਜਾਬੀਆਂ ਪ੍ਰਤੀ, ਸਿੱਖ ਭਾਈਚਾਰੇ ਪ੍ਰਤੀ, ਮੈਨੂੰ ਲੱਗਦਾ ਉਹਦੇ ਵਿੱਚ ਤਬਦੀਲੀ ਨਹੀਂ ਆਈ। ਸੋ ਆਪਾਂ ਇਹ ਗੱਲ ਛੇੜਾਂਗੇ ਬਿਲਕੁਲ ਦਿਲਜੀਤ ਦੁਸਾਂਝ ਦੀ। ਆਪਾਂ ਪਿਛਲੇ ਹਫ਼ਤੇ ਖਬਰ ਕਰਕੇ ਗਏ ਸੀ ਕਿ ਉਹਨਾਂ ਨੇ ਇਸ਼ਾਰਾ ਜਿਹਾ ਦਿੱਤਾ ਸੀ ਕਿ ਇਹ ਫਿਲਮ ਰਿਲੀਜ਼ ਹੋ ਸਕਦੀ ਆ, ਪਰ ਜਦੋਂ ਇਹ ਫਿਲਮ 3 ਜੁਲਾਈ ਨੂੰ ਜਦੋਂ ਰਿਲੀਜ਼ ਹੋਈ ਆ, ਤਾਂ ਇਹ ਫਿਲਮ ਨਵੇਂ ਨਾਂ ਦੇ ਨਾਲ ਰਿਲੀਜ਼ ਹੋਈ ਸੀ, ਸਤਲੁਜ ਨਾਂ ਰੱਖਿਆ ਗਿਆ ਸੀ। ਸੋ ਉਸੇ ਦਿਨ ਤੋਂ ਲੈ ਕੇ ਲਗਾਤਾਰ ਚਰਚਾ ਚ ਫਿਲਮ ਆ ਕੇ ਤੜਾ ਤੜ ਲੋਕਾਂ ਨੇ, ਹਾਲਾਂਕਿ ਇਹ ਜਿਹੜੀ ਸੋਸ਼ਲ ਮੀਡੀਆ ਪਲੇਟਫਾਰਮ OTT ਉਹਦੇ ਉੱਪਰ ਜਿਹੜੀ ਰਿਲੀਜ਼ ਕੀਤੀ ਗਈ ਸੀ, ਪਰ ਹੈਰਾਨੀਜਨਕ ਢੰਗ ਦੇ ਨਾਲ 2 ਦਿਨ ਬਾਅਦ ਫਿਲਮ ਬਲੈਕਆਊਟ ਹੋ ਜਾਂਦੀ ਆ
0: ਜੀ।
1: ਇਹਦੇ ਪਿੱਛੇ ਕੀ ਕਾਰਨ ਨੇ, ਇਹ ਜਾਣ ਬੁੱਝ ਕੇ ਕੀਤਾ ਗਿਆ ਜਾਂ ਲੋਕਾਂ ਨੂੰ ਥੋੜਾ ਜਿਹਾ ਕਹਿਣ ਨੂੰ ਕਹਿ ਦਿੱਤਾ ਗਿਆ ਵੀ ਆਹ ਦੇਖੋ ਅਸੀਂ ਤਾਂ ਕਰ ਦਿੱਤੀ ਸੀ। ਹਾਲਾਂਕਿ ਇਸ ਫਿਲਮ ਦੇ ਬਾਰੇ ਬਹੁਤ ਸਾਰੀਆਂ ਡਿਵੈਲਪਮੈਂਟਸ ਅੱਜ ਵੀ ਨਜ਼ਰ ਆ ਰਹੀਆਂ ਨੇ ਕਿ ਅੱਜ ਇਸ ਫਿਲਮ ਦੇ ਖਿਲਾਫ਼, ਇਸ ਫਿਲਮ ਨੂੰ ਬਣਾਉਣ ਵਾਲੇ ਜਿਹੜੇ ਪ੍ਰੋਡਿਊਸਰ ਨੇ, ਡਾਇਰੈਕਟਰ ਨੇ ਜਾਂ ਜਿਹੜੀ ਸਾਰੀ ਟੀਮ ਆ ਉਹਦੇ ਖਿਲਾਫ਼, ਜਿਹੜੀ ਸੈਂਟਰ ਸਰਕਾਰ ਦੀ ਹੋਮ ਮਿਨਿਸਟਰੀ ਆ ਉਹਨਾਂ ਨੂੰ ਇੱਕ ਸ਼ਿਕਾਇਤ ਕੀਤੀ ਗਈ ਆ ਕਿ ਇਹ ਵੱਖਵਾਦ ਨੂੰ ਜ਼ਿਆਦਾ ਹੁਲਾ ਦੇਣ ਵਾਲੀ ਆ, ਪ੍ਰਮੋਟ ਕਰਨ ਵਾਲੀ ਆ, ਇਹ ਸਾਰੀ ਦੀ ਸਾਰੀ ਫਿਲਮ ਦੀ ਕਾਸਟ ਦੇ ਉੱਪਰ ਜਿਹੜੀ ਆ ਉਹ ਕਾਰਵਾਈ ਕੀਤੀ ਜਾਵੇ। ਮਰਜ਼ੀ ਨਾਲ ਪਹਿਲਾ ਰਿਐਕਸ਼ਨ ਰਮਨ ਜੀ ਦਿਲਜੀਤ ਦੁਸਾਂਝ ਦਾ ਵੀ ਆ ਗਿਆ, ਫਿਲਮ ਜਦੋਂ ਹਟਾਈ ਗਈ ਆ ਉਹ ਸੋਸ਼ਲ ਮੀਡੀਆ ਪਲੇਟਫਾਰਮ ਤੋਂ। ਦਿਲਜੀਤ ਦੁਸਾਂਝ ਬੜੇ ਸਹਿਜ ਤਰੀਕੇ ਨਾਲ ਇਸ ਗੱਲ ਦਾ ਜਵਾਬ ਦਿੰਦੇ ਨੇ, ਉਹ ਕਹਿੰਦੇ ਇਹ ਤਾਂ ਹੋਣਾ ਹੀ ਸੀ, ਉਹ ਕਹਿੰਦੇ ਰਮਨ ਜੀ ਉਹ ਕਹਿੰਦੇ ਇਹ ਤਾਂ ਹੋਣਾ ਹੀ ਸੀ, ਕਹਿੰਦੇ ਇਸੇ ਕਰਕੇ ਫਿਲਮ ਦੀ ਜ਼ਿਆਦਾ ਬਹੁਤ ਜ਼ਿਆਦਾ ਕੁਛ ਨਹੀਂ ਕੀਤੀ ਸੀ, ਸਾਨੂੰ ਪਤਾ ਇਹ ਮਾਮਲਾ ਇੱਦਾਂ ਹੀ ਹੋਣਾ ਸੀ। ਪਰ ਥੋੜ੍ਹੀ ਜਿਹੀ ਉਹ ਇਸ ਗੱਲ ਵੀ ਕਹਿੰਦੇ ਨੇ ਕਿ ਬਾਹਲੀ ਟੈਨਸ਼ਨ ਲੈਣ ਦੀ ਲੋੜ ਨਹੀਂ, ਜਿਹਨਾਂ ਬੰਦਿਆਂ ਨੇ, ਜਿਹਨਾਂ ਪ੍ਰੇਮੀਆਂ ਨੇ ਇਹ ਫਿਲਮ ਦੇਖਣੀ, ਉਹ ਫਿਲਮ ਉਹਨਾਂ ਨੇ ਡਾਊਨਲੋਡ ਕਰ ਲਈ ਆ ਸੋਸ਼ਲ ਮੀਡੀਆ ਤੇ, ਫਿਲਮ ਦੀ ਡਾਊਨਲੋਡ ਵੀ ਜਿਹੜੀ ਘੁੰਮ ਰਹੀ ਆ। ਪਰ ਨਾਲ ਦੀ ਨਾਲ ਇਹਦੇ ਤੇ ਪੋਲੀਟੀਕਲ ਰਿਐਕਸ਼ਨ ਵੀ ਆਉਣੇ ਸ਼ੁਰੂ ਹੋਏ ਆ, ਪੰਜਾਬ ਭਾਜਪਾ ਦੇ ਆਗੂ ਬੈਕਫੁੱਟ ਤੇ ਨਜ਼ਰ ਆ ਰਹੇ ਨੇ, ਔਰ ਕੇਵਲ ਸਿੰਘ ਢਿੱਲੋਂ ਜਿਹੜੇ ਪੰਜਾਬ ਭਾਜਪਾ ਦੇ ਪ੍ਰਧਾਨ ਨੇ, ਉਹਨਾਂ ਨੇ ਕਿਹਾ ਕਿ ਮੈਂ ਹਾਈਕਮਾਂਡ ਅੱਗੇ ਇਹ ਮਾਮਲਾ ਰੱਖਾਂਗਾ। ਇਸੇ ਤਰ੍ਹਾਂ ਜਿਹੜੇ ਨੇ ਸਾਬਕਾ ਕ੍ਰਿਕਟਰ, ਪਹਿਲਾਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੀ, ਅੱਜ ਕੱਲ੍ਹ ਭਾਜਪਾ ਚ ਹਰਭਜਨ ਸਿੰਘ, ਉਹ ਕਹਿੰਦੇ ਨੇ ਮੈਂ ਇੱਕ ਫਿਲਮ ਦੇਖ ਕੇ ਭਾਵੁਕ ਹੋ ਗਿਆ, ਪਰ ਨਾਲ ਦੀ ਨਾਲ ਇਹ ਵੀ ਕਹਿੰਦੇ ਨੇ ਕਿ ਸੱਚਾਈ ਨੂੰ ਹਮੇਸ਼ਾ ਦਬਾਇਆ ਜਾਂਦਾ। ਹੁਣ ਰਮਨ ਜੀ ਓਵਰਆਲ ਸਿਨੈਰੀਓ ਕੀ ਬਣਦਾ ਪਿਆ ਇਸ ਫਿਲਮ ਦਾ? ਚਰਚਾ ਬਹੁਤ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਚੱਲ ਰਹੀ ਆ, ਆਮ ਆਦਮੀ ਪਾਰਟੀ ਦਾ ਇੱਥੇ ਰਿਐਕਸ਼ਨ ਆ ਗਿਆ ਪੰਜਾਬ ਵੱਲੋਂ ਕਿ ਇਸ ਫਿਲਮ ਨੂੰ ਲੈ ਕੇ ਜਾਂ ਪੰਜਾਬੀਆਂ ਜਾਂ ਸਿੱਖਾਂ ਨੂੰ ਲੈ ਕੇ ਭਾਜਪਾ ਤੇ ਕਾਂਗਰਸ ਦੋਵੇਂ ਇੱਕੋ ਤਰ੍ਹਾਂ ਦੇ ਵਿਚਾਰ ਰੱਖਦੇ ਨੇ, ਉਹ ਕਹਿੰਦੇ ਦੋ ਹੀ ਰਲੇ ਹੋਏ ਨੇ, ਪੰਜਾਬੀਆਂ ਨੂੰ ਦਬਾਉਣਾ, ਸੱਚਾਈ ਨੂੰ ਦਬਾਉਣਾ। ਔਰ ਮੈਨੂੰ ਤਾਂ ਰਮਨ ਜੀ ਜੇ ਮੈਂ ਸੱਚ ਤੁਹਾਨੂੰ ਪੁੱਛਿਆ, ਹੁੰਦਾ ਕਿ ਮੈਂ ਟੀਜ਼ਰ ਹੀ ਦੇਖੇ ਨੇ ਫਿਲਮ, ਮੈਂ ਦੇਖ ਨਹੀਂ ਸਕਿਆ, ਪਰ ਓਵਰਆਲ ਜਿਹੜਾ ਮੇਰਾ ਆਪਣਾ ਤਜਰਬਾ ਆ ਕਿ ਜਸਵੰਤ ਸਿੰਘ ਖਾਲੜਾ ਦੀ ਇੱਕ ਸ਼ਹੀਦੀ ਉਦੋਂ ਹੋਈ ਸੀ ਜਿਹੜਾ 90 ਦੇ ਦਹਾਕੇ ਚ ਉਹਨਾਂ ਦੀ ਸ਼ਹੀਦੀ ਹੋਈ ਸੀ, ਔਰ ਇੱਕ ਵਾਰ ਫਿਰ ਉਹਨਾਂ ਨੂੰ ਮਾਰ ਦਿੱਤਾ ਗਿਆ, ਇੱਕ ਵਾਰ ਫਿਰ ਉਹਨਾਂ ਦਾ ਕਤਲ ਹੋਇਆ। ਉਹਨਾਂ ਦੀ ਸੋਚ ਦਾ, ਉਹਨਾਂ ਦੇ ਜੋ ਕੰਮਾਂ ਦਾ, ਸੋ ਆਪਣੇ ਆਪ ਦੇ ਵਿੱਚ ਬੜੀ ਭਾਵੁਕ ਕਰਨ ਵਾਲੀ ਇਹ ਖਬਰ ਆ। ਮੈਨੂੰ ਲੱਗਦਾ ਕਿ ਸਾਡੇ ਲਿਸਨਰ ਇਸ ਗੱਲ ਤੇ ਜ਼ਰੂਰ ਰਿਸਪੌਂਸ ਕਰਨਗੇ, ਔਰ ਜਿਵੇਂ ਨਾ ਤੁਸੀਂ ਗੀਤ ਲਾਇਆ, ਮੈਨੂੰ ਲੱਗਦਾ ਕਿ ਇਹ ਵੀ ਇੱਕ ਮਨਾਂ ਨੂੰ ਝੰਜੋੜ ਦੇਣ ਵਾਲੀ ਆ ਕਿ ਆਖਰ ਸਰਕਾਰਾਂ ਦਾ ਬਲ ਜਲਦ, ਪਰ ਪੰਜਾਬੀਆਂ ਦੀ ਹੋਣੀ ਜਿਹੜੀ ਆ ਬਿਲਕੁਲ ਉਸੇ ਤਰੀਕੇ ਦੀਆਂ। ਦੋ ਗੱਲਾਂ ਕਰਕੇ ਆਪਾਂ ਖਬਰ ਖਤਮ ਕਰ ਦਿੱਤੀ ਆ। ਪਹਿਲੀ ਗੱਲ, ਭਾਜਪਾ ਇਸ ਫਿਲਮ ਦੇ ਸੀਨਾਂ ਨੂੰ ਲੈ ਕੇ, ਕਿਉਂਕਿ ਦੋ ਤਿੰਨ ਸੀਨ ਇਹਦੇ ਵਿੱਚ ਦੱਸੇ ਜਾ ਰਹੇ ਨੇ ਕਿ ਉਸ ਵੇਲੇ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਵੀ ਆ, ਸੋ ਬੇਅੰਤ ਸਿੰਘ ਦੇ ਸੀਨਾਂ ਨੂੰ ਲੈ ਕੇ ਜਿਹੜੀ ਪੰਜਾਬ ਭਾਜਪਾ ਐਕਸ਼ਨਾਂ ਦੇ ਵਿੱਚ ਕਾਂਗਰਸ ਦੇ ਖਿਲਾਫ ਮੋਰਚਾ ਵੀ ਹੋ ਸਕਦੀ ਹੈ ਕਿ ਕਾਂਗਰਸ ਦੇ ਰਾਜ ਦੇ ਵਿੱਚ ਕੀ ਕੁਝ ਹੋਇਆ। ਔਰ ਜਿਹੜੀ ਅੰਦਰੋਂ ਖਬਰ ਆ ਰਹੀ ਆ ਕਿ ਰਵਨੀਤ ਬਿੱਟੂ ਜਿਹੜੇ ਬੇਅੰਤ ਸਿੰਘ ਦੇ ਪੋਤੇ ਨੇ, ਅੱਜ ਕੱਲ੍ਹ ਭਾਜਪਾ ਦੇ ਆਗੂ ਨੇ, ਕਹਿੰਦੇ ਨੇ ਕਿ ਉਹਨਾਂ ਦਾ ਸਾਰਾ ਕੀਤਾ ਕਰਾਇਆ ਫਿਲਮ ਦੀ।
0: ਰਮਿੰਦਰ ਜੀ ਆਵਾਜ਼ ਥੋੜੀ ਜਿਹੀ ਕੱਟ ਰਹੀ ਹੈ। ਠੀਕ ਹੈ ਹੁਣ ਠੀਕ ਹੈ।
1: ਸੈਂਟਰ ਸਰਕਾਰ ਕੀ ਫੈਸਲਾ ਲੈਂਦੀ ਆ, ਪਰ ਓਵਰਆਲ ਚਰਚਾ ਤੇ ਬਣੀ ਹੋਈ ਹੈ ਫਿਲਮ ਅੱਕੇ ਅੱਖ। ਇਸ ਫਿਲਮ ਨੂੰ 2 ਦਿਨ ਲਈ ਰਿਲੀਜ਼ ਕੀਤਾ ਗਿਆ, ਫਿਰ ਇਸ ਫਿਲਮ ਨੂੰ ਬੈਕਆਊਟ ਕੀਤਾ ਗਿਆ, ਆਖਰ ਇਹ ਮਾਜਰਾ ਹੈ ਕੀ ਹੈ?
0: ਬਿਲਕੁਲ ਜੀ ਬਿਲਕੁਲ, ਦੇਖੋ ਫਿਲਮ ਤਾਂ ਜਿਵੇਂ ਸੁਣਿਆ ਹਜੇ ਮੈਂ ਦੇਖੀ ਤਾਂ ਹੈ ਨਹੀਂ, ਪਰ ਕਹਿੰਦੇ ਵਧੀਆ ਫਿਲਮ ਹੈ। ਕੱਲ੍ਹ ਕਿਉਂਕਿ ਜਦੋਂ ਅਸੀਂ ਤੁਹਾਨੂੰ ਦੱਸਿਆ ਵੀ ਘੁੰਮਣ ਗਏ ਸੀ ਥੋੜ੍ਹਾ ਜਿਹਾ ਬਾਹਰ, ਤਾਂ ਮੇਰਾ ਭਤੀਜਾ ਕਹਿੰਦਾ ਸੀ ਵੀ ਬਹੁਤ ਵਧੀਆ ਫਿਲਮ ਆ, ਦੇਖਣੀ ਚਾਹੀਦੀ ਹੈ। ਜੇ ਕਿਸੇ ਨੇ ਦੇਖੋ, OTT ਤੋਂ ਤਾਂ ਲਿਥ ਗਈ ਹੈ, ਪਰ ਆਪਣੇ ਕੈਨੇਡਾ 'ਚ IPTV ਚੱਲਦਾ, ਉਹਦੇ 'ਤੇ ਵੀ ਮੂਵੀ ਆ ਗਈ ਹੈ। ਸੋ ਕੁਝ ਦੇਖਣਾ ਚਾਹੁੰਦਾ ਤਾਂ ਜ਼ਰੂਰ ਮੂਵੀ ਨੂੰ ਦੇਖੇ, ਕਿਉਂਕਿ ਪੂਰੀ ਸਪੋਰਟ ਕਰਨੀ ਬਣਦੀ ਹੈ। ਜਦੋਂ ਦਲਜੀਤ ਦੋਸਾਂਝ ਹੁਣੀ ਕੈਨੇਡਾ ਆਏ ਸੀ, ਇੱਥੇ ਉਹਨਾਂ ਨੇ ਸ਼ੋਅ ਕੀਤੇ ਤਾਂ ਬਹੁਤ ਉਹਨਾਂ ਦਾ ਵਿਰੋਧ ਹੋਇਆ। ਸੋ ਵਿਰੋਧ ਦੇ ਵਿੱਚ ਕਈ ਆ ਜਾਂਦੇ ਨੇ, ਪਰ ਹੁਣ ਇਸ ਵੇਲੇ ਜਦੋਂ ਉਹਨਾਂ ਦੀ ਸਪੋਰਟ ਦੀ ਲੋੜ ਆ, ਸੋ ਦੇਖਦੇ ਹਾਂ ਵੀ ਹਨਾ ਕੌਣ ਕੌਣ ਉਹਨਾਂ ਦੀ ਸਪੋਰਟ 'ਚ ਜਿਹੜਾ ਹੈ।
1: ਰਮਨ ਜੀ, ਔਰ ਜਿਵੇਂ ਦਾ ਪਿਛਲਾ ਟੂਰ ਰਿਹਾ ਦਲਜੀਤ ਦੋਸਾਂਝ ਹੋਰਾਂ ਦਾ, ਜਦੋਂ ਅਮੈਰੀਕਾ ਗਏ ਨੇ, ਕੈਨੇਡਾ ਵੀ ਉਸ ਤੋਂ ਪਹਿਲਾਂ ਗਏ ਨੇ, ਵੱਖ ਵੱਖ ਸ਼ੋਅ ਦੇ ਖਿਲਾਫ਼, ਦਲਜੀਤ ਦੋਸਾਂਝ ਦੇ ਖਿਲਾਫ਼ ਜਿਹੜੇ ਪ੍ਰੋਟੈਸਟ ਹੋਏ ਸੀ, ਬੜੀਆਂ ਵੀਡੀਓ ਵੀ ਅਸੀਂ ਦੇਖੀਆਂ ਕਿ ਵੱਖ ਵੱਖ ਜਥੇਬੰਦੀਆਂ ਨੇ ਉਹਨਾਂ ਦੇ ਖਿਲਾਫ਼। ਮੈਨੂੰ ਲੱਗਦਾ ਕਿ ਹੁਣ ਉਹ ਚੁੱਪ ਕਿਉਂ ਨੇ, ਹੁਣ ਵੀ ਉਹਨਾਂ ਨੂੰ ਬੋਲਣਾ ਚਾਹੀਦਾ, ਕਿਸੇ ਤਰ੍ਹਾਂ ਦਾ ਵੀ ਰਿਐਕਸ਼ਨ ਦੇਣ, ਜ਼ਰੂਰ ਕਹਿਣਾ ਚਾਹੀਦਾ ਜਾਂ ਸਹੀ ਜਾਂ ਗਲਤ। ਓਵਰਆਲ ਉਹਨਾਂ ਦਾ ਚੁੱਪ ਰਹਿਣਾ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਆ ਉਹਨਾਂ ਤੇ ਵੀ, ਕਿ ਉਹ ਜਿਹੜੇ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਤੇ ਇੱਕ ਫਿਲਮ ਆਈ ਆ, ਉਹਦੇ ਤੇ ਚੁੱਪ ਕਿਉਂ ਨੇ?
0: ਜੀ ਹਾਂਜੀ, ਪਨੇਸਰ ਬਾਜੀ ਨੰਗਿਓ ਕੀ ਕਹਿਣਾ ਚਾਹੁੰਦੇ ਹੋ?
2: ਸਤਿ ਸ਼੍ਰੀ ਅਕਾਲ ਜੀ, ਪਰਮਿੰਦਰ ਜੀ ਨੂੰ ਵੀ ਸਤਿ ਸ਼੍ਰੀ ਅਕਾਲ। ਪਰਮਿੰਦਰ ਜੀ, ਸੈਂਟਰ ਨੇ ਕਰ ਦੇਣਾ, ਤੁਸੀਂ ਦੇਖ ਲਿਓ ਸੈਂਟਰ ਦਾ ਚਾਲ ਆ ਇਹ, ਉਹਨੇ ਵੋਟਾਂ ਵੇਲੇ ਲਈ ਨਾ ਕਰ ਦੇਣਾ, ਉਹਨੇ ਸਾਰਾ ਕੁਛ ਫਿਲਮ ਨੂੰ ਠੀਕ ਕਰਾ ਦੇਣਾ।
0: ਚਲੋ ਦੇਖਦੇ ਆ ਕੀ ਹੁੰਦਾ।
2: ਹਾਂਜੀ, ਮੈਂ ਪੁੱਛਦਾ ਸੀ ਪਰਮਿੰਦਰ ਜੀ, ਤੁਸੀਂ ਇਹ ਦੱਸਿਓ ਜਿਹੜੇ ਮੰਦਰਾਂ 'ਚ ਇੰਨੀਆਂ ਠੱਗੀਆਂ ਹੋਈਆਂ, ਉਹਦੇ ਵਿੱਚ ਉੱਪਰਲਿਆਂ ਦਾ ਕਿਸੇ ਦਾ ਨਾਂ ਆਉਂਦਾ ਮਿਨਿਸਟਰ ਮਨਿਸਟਰ ਦਾ? ਤੁਸੀਂ ਦੇਖੋ ਤੁਸੀਂ ਕਿਵੇਂ ਲੁੱਟ ਕੇ ਲੈ ਗਏ ਮੰਦਰਾਂ ਨੂੰ, ਪਲੀਜ਼ ਦੱਸੋਗੇ ਸਰ? ਮੈਂ ਆਪਦੇ
0: ਜੀ ਜੀ ਜੀ ਜੀ ਬਿਲਕੁਲ, ਡਾਕਟਰ ਗੁਰਾਇਆ ਜੀ ਨੂੰ ਔਨਏਅਰ ਕਰ ਲੈਂਦੇ ਆ ਪਹਿਲਾਂ। ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਕੀ ਹਾਲ ਚਾਲ ਜੀ?
3: ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ, ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ।
0: ਜੀ ਜੀ
3: ਹਾਂਜੀ, ਤੇ ਕਿਸੇ ਦੇ ਜਿੰਨੀ ਮਰਜ਼ੀ ਕੋਈ ਨੈਕ ਪੇਨ, ਬੈਕ ਪੇਨ ਆ, ਮੋਢੇ ਦੀ ਪੇਨ ਆ, ਸ਼ੋਲਡਰ ਪੇਨ ਆ, ਹਿੱਪ ਦੀ ਪੇਨ ਆ, ਗੋਡਿਆਂ ਚ ਪੇਨ ਆ, ਪੈਰਾਂ ਨੂੰ ਪੇਨ ਹੁੰਦੀ ਆ ਜੀ
0: ਜੀ,
3: ਸੋ ਸਾਡੇ ਕੋਲ ਜ਼ਰੂਰ ਇੱਕ ਵਾਰ ਆਉਣ, 2-3 ਦਿਨਾਂ ਚ ਫਸਟ ਕਲਾਸ ਕਰਕੇ ਭੇਜਾਂਗੇ।
0: ਬਿਲਕੁਲ,
3: ਪੈਰ ਸੌਂਦੇ ਆ ਤੁਹਾਡੇ, ਹੱਥ ਸੌਂਦੇ ਆ।
0: ਡਾਕਟਰ ਸਾਹਿਬ, ਅਪਾਇੰਟਮੈਂਟ ਕਿੱਦਾਂ ਲੈਣੀ ਹੁੰਦੀ ਆ ਤੁਹਾਨੂੰ, ਸਿੱਧੀ ਕਾਲ ਕਰਕੇ ਲੈਣ ਜਾਂ ਫਿਰ
3: ਅਪਾਇੰਟਮੈਂਟ ਲੈ ਦਿੰਦੇ ਸੇਮ ਡੇ
0: ਤੁਹਾਡੇ ਨੰਬਰ ਦੇ ਉੱਤੇ?
3: ਇੰਸ਼ੋਰੈਂਸ ਦਾ ਕਵਰ ਕਰਦੇ ਆ, ਕੋਈ ਝਟਕਾ ਨਹੀਂ ਮਾਰਦੇ, ਕੋਈ ਮਾਲਿਸ਼ ਨਹੀਂ ਕਰਦੇ, ਤੇ ਤੁਹਾਨੂੰ ਲਾਮਾ ਨਹੀਂ ਆਊਗਾ ਜੀ, ਬਿਲਕੁਲ ਠੀਕ ਕਰਕੇ ਭੇਜਾਂਗੇ।
0: ਬਿਲਕੁਲ,
3: ਮੇਰਾ ਵਿਲੀਅਮ ਪਾਰਕ ਲੇਨ ਚੰਕੂਜੀ ਤੇ ਮੇਰਾ ਘਰ ਦੇ ਵਿੱਚ ਹੀ ਆਫਿਸ ਆ, ਆਸਟੀਓਪੈਥ ਹਾਂ ਮੈਂ, ਸੋ ਸਾਰੀਆਂ ਇੰਸ਼ੋਰੈਂਸਾਂ ਕਵਰ ਕਰਦੀਆਂ, ਰਿਜ਼ਲਟ ਤੁਹਾਨੂੰ ਆਇਆ ਸਾਰਿਆਂ ਨੂੰ ਵਧੀਆ ਕਰ, ਜਿਹੜੇ ਸਾਰੇ ਥਾਵਾਂ ਤੋਂ ਹੋਏ ਜਿਹਨਾਂ ਨੂੰ ਕੋਈ ਰਿਜ਼ਲਟ ਨਹੀਂ ਮਿਲ ਰਿਹਾ ਉਹ ਆਉਣ ਬੇਸ਼ੱਕ ਸਰ, ਪਹਿਲਾਂ ਉਹਨਾਂ ਨੂੰ ਵੈਲਕਮ ਆ।
0: ਬਿਲਕੁਲ ਜੀ ਬਿਲਕੁਲ, ਸੋ ਕੋਈ ਵੀ ਨੈਕ ਬੈਕ ਜਾਂ ਸ਼ੋਲਡਰ ਦੀ ਪੇਨ ਹੋਵੇ, ਨੀ ਪੇਨ, ਹਿੱਪ ਪੇਨ ਜਾਂ ਮਾਈਗਰੇਨ ਰਿਲੇਟਡ ਵੀ ਤੁਹਾਡੀ ਕੋਈ ਵੀ ਪੇਨ ਹੈਗੀ ਆ, ਤਾਂ ਤੁਸੀਂ ਇੱਕ ਵਾਰੀ ਡਾਕਟਰ ਸਾਹਿਬ ਡਾਕਟਰ ਰਜਿੰਦਰ ਗੁਰਾਇਆ ਜੀ ਨੂੰ ਸੰਪਰਕ ਕਰ ਲਿਓ। ਸੋ ਕਹਿੰਦੇ ਫੋਨ ਕਰਕੇ ਸੇਮ ਡੇ ਅਪੁਆਇੰਟਮੈਂਟ ਜਿਹੜੀ ਹੈ ਉਹ ਮਿਲ ਜਾਂਦੀ ਹੈ, 416-864-5486, 416-884-5486। ਹਾਂਜੀ ਡਾਕਟਰ ਸਾਹਿਬ, ਹੋਰ ਕੁਛ?
3: ਥੈਂਕ ਯੂ
0: ਜੀ, ਥੈਂਕ ਯੂ, ਥੈਂਕ ਯੂ, ਸਤਿ ਸ਼੍ਰੀ ਅਕਾਲ। ਅਤੇ ਰਵਿੰਦਰ ਜੀ ਹੁਣੀ ਕਾਲ ਕਰ ਰਹੇ ਸੀ, ਕਿਉਂਕਿ ਵਿੱਚ ਡਾਕਟਰ ਸਾਹਿਬ ਦੀ ਕਾਲ ਲੈ ਲਈ ਤਾਂ ਉਹਨਾਂ ਦੀ ਕਾਲ ਕੱਟੀ ਗਈ। ਤੁਸੀਂ ਪਲੀਜ਼ ਦੁਬਾਰਾ ਜਿਹੜੀ ਹੈਗੀ ਆ ਕਾਲ ਕਰ ਲਿਓ ਅਤੇ ਇੰਪੀਰੀਅਲ ਕ੍ਰੀਏਸ਼ਨ ਅਤੇ ਡਰਾਈ ਕਲੀਨ ਵਾਲਿਆਂ ਦਾ ਵੀ ਮੈਸੇਜ ਦੇ ਦਈਏ, ਕਹਿੰਦੇ ਕੋਈ ਵੀ ਡਰਾਈ ਕਲੀਨ ਦਾ ਤੁਹਾਨੂੰ ਕੱਪੜਾ ਕਰਾਉਣਾ, ਅਲਟਰੇਸ਼ਨ ਕਰਾਉਣੀ ਆ, ਗਾਰਮੈਂਟ ਰਿਪੇਅਰ ਕਰਾਉਣੀ ਆ, ਤਾਂ ਕਿਸੇ ਵੀ ਤਰ੍ਹਾਂ ਦੇ ਸਰਵਿਸਿਜ਼ ਲਈ ਤੁਸੀਂ ਇੰਪੀਰੀਅਲ ਕ੍ਰੀਏਸ਼ਨ ਅਤੇ ਡਰਾਈ ਕਲੀਨ ਵਾਲਿਆਂ ਨਾਲ 437-235-2700 'ਤੇ ਸੰਪਰਕ ਕਰ ਸਕਦੇ ਹੋ। 353 ਵੈਟਰਨਸ ਡਰਾਈਵ ਬਰੈਂਪਟਨ ਦੇ ਉੱਤੇ ਜਿਹੜੇ ਇਹ ਸਥਿਤ ਹੈਗੇ ਨੇ। ਬਾਸੀ ਸਾਹਿਬ ਕੀ ਹਾਲ ਚਾਲ ਜੀ? ਮੱਝ ਚੋਣ ਲੱਗ ਜਾਣਾ ਦੇਖੀ ਹੌਲੀ ਹੌਲੀ। ਹਾਂਜੀ ਹਾਂਜੀ,
1: ਜਿੱਧਰ ਤੁਹਾਨੂੰ ਨੰਬਰ ਦੇ ਕੇ ਪਾਸ ਕਰ ਲੈਣਾ, ਫਿਰ ਪਤਾ ਜੇ ਤੁਹਾਨੂੰ ਕਿਆ ਕੁਛ ਕਰਨਾ।
0: ਠੀਕ ਹੈ ਜੀ, ਠੀਕ ਹੈ।
1: ਅੱਜ ਪਰ ਮੇਰੇ ਦਿਲ ਦੀ ਤਮੰਨਾ ਪੂਰੀ ਹੋ ਗਈ। ਅੱਜ ਤੁਸੀਂ ਲਿਆਏ ਪ੍ਰਵਿੰਦਰ ਜੀ ਨੂੰ ਪਹਿਲਾਂ,
0: ਹਾਂਜੀ
1: ਇਹੀ ਰਿਕੁਐਸਟ ਕਰਨੀ ਸੀ ਵੀ ਸਾਨੂੰ ਪੁੱਛਿਆ ਕਿ ਟਾਈਮ ਘੱਟ ਦਿਆ ਕਰੋ, ਖ਼ਬਰਾਂ ਦੀਆਂ ਸੁਣਾ ਦਿਆ ਕਰੋ।
0: ਬਿਲਕੁਲ
1: ਬਹੁਤ ਗਰਮਾ ਗਰਮਾਈ ਹੋਣੀ ਹਿੰਦੁਸਤਾਨ ਚ।
0: ਹਾਂਜੀ ਹਾਂਜੀ, ਨਹੀਂ ਹੁਣ ਤਾਂ
1: ਪ੍ਰਵਿੰਦਰ ਜੀ ਉਹ ਦੱਸਣਗੇ, ਬਾਕੀ ਤਾਂ ਤੁਹਾਨੂੰ ਪਤਾ ਹੀ ਹੈ ਜਿਹੜਾ ਹੈ ਮੀਡੀਆ ਦਾ ਹਾਲ ਤੁਹਾਡੇ ਸਾਹਮਣੇ ਹੀ ਹੈ।
0: ਬਿਲਕੁਲ ਜੀ,
1: ਬਹੁਤ ਵਧੀਆ ਖ਼ਬਰਾਂ ਸੁਣਾਈਆਂ ਤੇ ਹੋਰ ਵੀ ਸੁਣਾਓ ਚੰਗੀ ਜਿਹੜੀ ਹੈ ਕੋਈ।
0: ਜੰਜੂਆ ਸਾਹਿਬ ਨੇ ਆ ਜਾਣਾ ਕੱਲ ਤੋਂ ਲੈ ਕੇ ਸ਼ੁੱਕਰਵਾਰ ਤੱਕ ਤੁਹਾਡੀ ਖਿਦਮਤ ਚ, ਤੇ ਅਗਲੇ ਸੋਮਵਾਰ ਫੇਰ ਦੇਖਾਂਗੇ ਕੀ ਬਣਦਾ। ਉਹ ਹੁਣ ਕਿੱਦਾਂ ਇੱਦਾਂ ਹੀ ਆ, ਕਹਿੰਦੇ ਸਿਟੀ ਦੀਆਂ ਵੋਟਾਂ, ਕਿਤੇ ਮੈਂ ਵੀ ਇੱਕ ਦੋ ਵਾਰਡ ਚੋਂ ਖੜਿਆ ਹੋ ਜਾਵਾਂ। ਥੈਂਕ ਯੂ, ਥੈਂਕ ਯੂ ਭਾਜੀ,
1: ਥੈਂਕ ਯੂ
0: ਬਾਸੀ ਸਾਹਿਬ। ਓਕੇ ਜੀ, ਓਕੇ ਓਕੇ ਜੀ। ਅਰਵਿੰਦਰ ਜੀ ਤੁਸੀਂ ਦੁਬਾਰਾ ਕਾਲ ਕਰ ਲਿਓ ਪਲੀਜ਼, ਸਾਡੀ ਕਾਲ ਜਿਹੜੀ ਸੀ ਕੱਟੀ ਗਈ ਸੀ। ਅਤੇ ਪਰਮਿੰਦਰ ਜੀ, ਪੰਜਾਬ ਕਾਂਗਰਸ ਡੈਮੇਜ ਕੰਟਰੋਲ ਕਰ ਪਾਊਗੀ ਕਿ ਨਹੀਂ, ਕਹਿੰਦੇ ਬੜਾ ਕੁਛ ਹੋ ਗਿਆ ਵੀਕਐਂਡ ਤੇ।
1: ਬਿਲਕੁਲ ਦੇਖ ਰਿਹਾ ਜੀ ਪੰਜਾਬ ਕਾਂਗਰਸ ਦਾ ਕੀ ਹਾਲ ਆ, ਪਰ ਉਸ ਤੋਂ ਪਹਿਲਾਂ ਪਨੇਸਰ ਸਾਹਿਬ ਆਏ ਸੀ। ਪਨੇਸਰ ਸਾਹਿਬ ਨੇ ਮੈਨੂੰ ਲੱਗਦਾ ਜਿਹੜਾ ਰਾਮ ਮੰਦਿਰ ਦੇ ਵਿੱਚ ਜੋ ਕੁਛ ਉੱਥੇ ਹੁਣ ਇਹਨੂੰ ਸ਼ਬਦ ਕਿਹੜਾ ਵਰਤਾਂਗੇ ਰਮਨ ਜੀ ਆਪਾਂ, ਵੈਸੇ ਉਹ ਰਹਿਤਾ ਫੈਲਣਾ ਕੜੀ ਕੜੀ ਹੋ ਗਈ, ਸੋ ਕੁਛ ਵੀ ਉਹਨੂੰ ਕਹਿ ਲਓ ਹੋਇਆ ਬਹੁਤ ਮਾੜਾ, ਕਿਉਂਕਿ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ, ਔਰ ਉੱਥੇ ਜੋ ਕੁਛ ਹੋ ਰਿਹਾ ਔਰ ਜਿਵੇਂ ਦੀ ਸਰਕਾਰ ਦਾ ਰੋਲ ਆ, ਚਾਹੇ ਉਹ ਯੋਗੀ ਸਰਕਾਰ ਹੋਵੇ ਚਾਹੇ ਉਹ ਮੋਦੀ ਸਰਕਾਰ ਹੋਵੇ, ਦੇਖੋ ਭਾਰਤ ਦੇ ਵਿੱਚ ਰਮਨ ਜੀ ਜਿਹੜਾ ਅਯੋਧਿਆ ਵਿਚਲਾ ਰਾਮ ਮੰਦਿਰ ਦਾ ਵੈਸੇ ਦਾ 200 ਕਰੋੜ ਦਾ ਕਹਿੰਦੇ ਆ, ਕਈ 2000 ਕਰੋੜ ਦਾ ਵੀ ਕਹੀ ਜਾਂਦੇ ਆ ਘੁਟਾਲਾ, ਕਿਉਂਕਿ ਬਹੁਤ ਸਾਰਾ ਉੱਥੋਂ ਇੱਟਾਂ ਦੇ ਰੂਪ ਦੇ ਵਿੱਚ, ਮੂਰਤੀਆਂ ਦੇ ਰੂਪ ਦੇ ਵਿੱਚ, ਗਹਿਣਿਆਂ ਦੇ ਰੂਪ ਦੇ ਵਿੱਚ ਬੜਾ ਕੁਛ ਗਾਇਬ ਹੋਇਆ ਉੱਥੇ। ਫੁਟੇਜ ਵੀ ਆ ਜਾਂਦੇ, ਮੈਂ ਜਿਹੜੀ ਗੱਲ ਕਰਨ ਲੱਗਾ ਸੀ ਕਿ ਭਾਰਤ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਇੱਥੇ

0: ਮਾਮਲਾ ਭਾਰਤ ਦੇ ਇਤਿਹਾਸ ਦੇ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਆ। ਔਰ ਜਿਵੇਂ ਪ੍ਰਿੰਸੀਪਲ ਸਾਹਿਬ ਦਾ ਸਵਾਲ ਸੀ ਕਿ ਲੀਡਰ ਬਿਲਕੁਲ ਹੁਣ ਏਡੀਆਂ ਵੱਡੀਆਂ ਜਿਹੜੀਆਂ ਗੱਲਾਂ ਹੁੰਦੀਆਂ ਕਿ ਕਦੇ ਐਵੇਂ ਹੋ ਜਾਂਦੀਆਂ, ਸੋ ਕਾਫੀ ਕੁਛ ਹੈ ਇਸ ਮਾਮਲੇ ਚ ਕਹਿਣ ਸੁਣਨ ਲਈ, ਪਰ ਕਿਉਂਕਿ ਮਾਮਲਾ ਹਲੇ ਵਿਚਾਰ ਦੇਖਣਾ ਆਪਾਂ ਕੁਝ ਨਹੀਂ ਕਹਿਣਾ, ਪਰ ਓਵਰਆਲ ਇੱਕ ਬਹੁਤ ਹੀ ਮਾੜੀ ਆ ਕਿਉਂਕਿ ਕਰੋੜਾਂ ਲੋਕਾਂ ਦੀ ਆਸਥਾ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਕਿੰਨੀ ਇਸ ਮੰਦਰ ਨੂੰ ਲੈ ਕੇ ਕਿੰਨੀਆਂ ਐਜੀਟੇਸ਼ਨ ਹੋਈਆਂ, ਕਿੰਨੇ ਬੰਦੇ ਮਰੇ, ਕਿੰਨੀ ਬਦਲੀ, ਪਰ ਨਤੀਜਾ ਕੀ ਨਿਕਲਿਆ ਰਮਨ ਜੀ ਮੁੜ ਕੇ ਆ ਕੇ, ਇਹ ਹਾਲੇ ਸਾਲ ਵੀ ਨੀ ਹੋਇਆ ਬਣੇ ਨੂੰ। ਸੋ ਸਾਡੇ ਜਿਹੜੇ ਪੀ ਐਮ ਮੋਦੀ ਸਾਹਿਬ ਉੱਥੇ ਪੁਜਾਰੀ ਬਣ ਕੇ ਤਾਂ ਬਹਿ ਗਏ ਸੀ, ਪਰ ਮੁੜ ਕੇ ਉਹਨਾਂ ਨੇ ਹਾਲੇ ਤੱਕ ਕੋਈ ਵੀ ਇੱਕ ਵੀ ਸਟੇਟਮੈਂਟ ਨਹੀਂ ਦਿੱਤੀ ਕਿ ਇਸ ਮੰਦਰ ਚ ਹੋ ਕੀ ਰਿਹਾ ਆ। ਔਰ ਸਭ ਤੋਂ ਵੱਡਾ ਸਵਾਲ ਰਮਨ ਜੀ ਇਹ ਵੀ ਆ ਕਿ ਪਾਤੀ ਹੁਣ ਤਾਂ ਆਪਾਂ ਇਹ ਵੀ ਨੀ ਕਹਿ ਸਕਦੇ ਕਿ ਸਾਡੇ ਮੰਦਰਾਂ ਨੂੰ ਬਾਹਰਲਾ ਵਿਦੇਸ਼ੀ ਹਮਲਾਵਰ ਮੁਹੰਮਦ ਗੌਰੀ ਮੁਹੰਮਦ ਫਲਾਨਾ ਲਾ ਕੇ ਲੁੱਟ ਕੇ ਲੈ ਗਿਆ। ਭਾਈ ਹੁਣ ਕਿਹਨੂੰ ਕਹਾਂਗੇ ਆਪਾਂ, ਹੁਣ ਕਿਹਨੇ ਲੁੱਟਤਾ? ਸੋ ਮੈਨੂੰ ਲੱਗਦਾ ਬਹੁਤ ਵੱਡੇ ਸਵਾਲ ਨੇ, ਔਰ ਇਹ ਸਵਾਲ 2029 ਦੇ ਵਿੱਚ ਜਾ ਕੇ ਐਡਰੈਸ ਹੋਣੇ ਨੇ, ਕਿਉਂਕਿ ਉਸ ਵੇਲੇ ਜਿਹੜੇ ਲੋਕ ਨੇ ਉਹ ਪੋਲੀਟੀਸ਼ੀਅਨ ਨੂੰ ਖਾਸ ਤੌਰ ਤੇ ਭਾਜਪਾ ਆਗੂਆਂ ਨੂੰ ਸੱਥਾਂ 'ਚ ਘੇਰ ਕੇ ਇਹ ਸਵਾਲ ਕਰਨਗੇ ਕਿ ਤੁਸੀਂ ਰਾਮ ਮੰਦਿਰ ਦੇ ਵਿੱਚ ਕੀ ਕੜੀ ਘੋਲੀ ਦਾ। ਜੀ
1: ਜੀ ਬਿਲਕੁਲ, ਏਸੀ ਫਰਨਸ ਦਾ ਕੋਈ ਵੀ ਕੰਮ ਹੋਵੇ ਤਾਂ ਤੁਸੀਂ ਜਤਿੰਦਰ ਸੰਧੂ ਭਾਅ ਜੀ ਨੂੰ ਕਾਲ ਕਰ ਲਿਓ, ਨਵ ਏਅਰ ਕੰਫਰਟ ਤੋਂ 647-7646-6644 ਦੇ ਉੱਤੇ ਟੈਂਕਲੈਸ ਵਾਟਰ ਹੀਟਰ ਲਵਾਉਣਾ ਜਾਂ ਗੈਸ ਪਾਈਪਲਾਈਨ ਦਾ ਵੀ ਕੋਈ ਕੰਮ ਹੈਗਾ ਤੇ ਸੰਧੂ ਸਾਹਿਬ ਨੂੰ ਤੁਸੀਂ ਕੰਟੈਕਟ ਕਰ ਲਿਓ, ਨਾਲ ਹੀ ਉਹਨਾਂ ਨੂੰ ਆਨ ਏਅਰ ਵੀ ਲੈ ਲੈਂਦੇ। ਹਾਂਜੀ ਸੰਧੂ ਸਾਹਿਬ ਲੰਘਿਓ।
2: ਸਤਿ ਸ਼੍ਰੀ ਅਕਾਲ ਪਰਮਿੰਦਰ ਜੀ, ਮੇਰਾ ਕੰਸਰਨ ਪੰਜਾਬ ਨੂੰ ਲੈ ਕੇ, ਆਪਾਂ ਸਾਰੇ ਪੰਜਾਬ ਲਈ ਬਹੁਤ ਫਿਕਰਮੰਦ ਆ, ਤੁਸੀਂ ਉੱਥੇ ਰਹਿੰਦੇ ਹੋ। ਮੈਨੂੰ ਇੱਕ ਲਫ਼ਜ਼ ਯੂਜ਼ ਕਰਨ ਲੱਗਾ ਵਾ, ਮੈਨੂੰ ਲੱਗਦਾ ਵੀ ਜਿੰਨੇ ਵੀ ਧਨਾਟ ਆ ਉਹ ਪਰਿਵਾਰ ਜਾਂ ਧਨਾਟ ਬਣ ਗਏ ਪੋਲੀਟਿਕਸ ਤੋਂ, ਇਹ ਜਿੰਨੇ ਵੀ ਜਮਹੂਰੇ ਆ ਸਾਰੇ ਪੰਜਾਬ ਦਾ, ਇਹਨਾਂ ਨੂੰ ਕੋਈ ਫਿਕਰ ਨਹੀਂ, ਲੁਟੇਰੇ ਆ। ਪਹਿਲਾਂ ਸਾਨੂੰ ਵਿਦੇਸ਼ੀ ਧਾੜ ਵੀ ਲੁੱਟ ਕੇ ਲੈ ਗਏ। ਆਹ ਹੁਣ ਮੈਂ ਪੜ੍ਹਦਾ ਸੀ ਕੱਲ ਚੰਨੀ ਸਾਹਿਬ ਨੇ ਗੋਆ ਚ 8 ਕਿੱਲੇ ਪੈਲੀ ਸੀ ਕੋਈ 8 ਏਕੜ ਪੰਜਾਬ ਟੂਰਿਜ਼ਮ ਦੀ, ਉਹ ਕਿਸੇ ਬੰਦੇ ਨੂੰ ਦੇ ਦਿੱਤੀ 1,00,000 ਰੁਪਈਏ ਦੇ ਠੇਕੇ ਦੇ ਹਿਸਾਬ ਨਾਲ। ਔਰ ਉੱਥੇ ਜਿੰਨੇ ਵੀ ਧਨਾਟ ਬੈਠੇ ਆ ਪੋਲੀਟਿਕਸ ਚ ਸਿਰਫ ਆਪਣੇ ਬਿਜ਼ਨਸ ਬਚਾਉਣ ਦੇ ਚੱਕਰ ਚ, ਮੈਂ ਨਾਂ ਲੈਣਾ ਹੀ ਪਸੰਦ ਕਰੂੰਗਾ, ਬਾਦਲ ਪਰਿਵਾਰ ਦੇ ਆਮ ਵਪਾਰ ਸੀ ਅੱਜ ਕਰੋੜਾਂ ਅਰਬਾਂ ਦੇ ਹੋ ਗਏ, ਜਿੱਦਾਂ ਜਿੰਨੇ ਵੀ ਤਕੜੇ ਲੀਡਰ ਆ ਉੱਥੇ ਭਾਜਪਾ ਚ ਚਾਹੇ ਅਕਾਲੀ ਦਲ ਚੋਂ ਸਾਰੇ, ਮੈਨੂੰ ਲੱਗਦਾ ਪੰਜਾਬ ਦਾ ਫਿਕਰ ਕੋਈ ਨੀ, ਸਾਰੇ ਜਮਹੂਰੇ ਇਕੱਠੇ ਕੀਤੇ ਤਮਾਸ਼ਾ ਵੇਖਣ ਦੇ, ਮੈਂ ਤੁਹਾਡੇ ਵਿਚਾਰ ਜਾਣਨੇ ਚਾਹੂੰਗਾ। ਥੈਂਕ ਯੂ
1: ਜੀ ਪਰਮਿੰਦਰ ਜੀ। ਨਾਲ ਦੇ ਨਾਲ ਪੰਜਾਬ ਕਾਂਗਰਸ ਦੀ ਵੀ ਵਿੱਚ ਹੀ ਖਬਰ ਕਰ ਲਿਓ।
0: ਬਿਲਕੁਲ, ਕਾਂਗਰਸ ਦੀ ਤੁਸੀਂ ਗੱਲ ਛੇੜੀ ਆ, ਬਿਲਕੁਲ ਇੱਥੇ ਵੀ ਜਿਹੜੀ ਚਾਹੇ ਉਹ ਰਹਿਣਾ ਫਿਕਰ ਕਦੋਂ ਜਾਂ ਕੜੀ ਕੁੜੀ ਕਹਿ ਦੋ ਕਿ ਹੁਣ, ਪਰ ਹੁਣ ਡੈਮੇਜ ਕੰਟਰੋਲ ਆ ਭਾਈ। ਪੰਜਾਬ ਕਾਂਗਰਸ ਉਹ ਪਾਰਟੀ ਆ ਜਿਹੜੀ ਜਿਹੜੀ 27 ਦੀਆਂ ਇਲੈਕਸ਼ਨਾਂ ਚ ਲੋਕਾਂ ਨੂੰ ਕਹਿ ਰਹੀ ਆ ਕਿ ਸਾਡੀ ਸਰਕਾਰ ਬਣਾ ਲਓ, ਆਮ ਆਦਮੀ ਪਾਰਟੀ ਭਗਵੰਤ ਮਾਨ ਸਰਕਾਰ ਕਬਜ਼ਾ ਚੜਾ ਗਈ ਆ ਜਾਂ ਫੇਲ ਹੋ ਗਈ ਆ ਹਰ ਫਰੰਟ ਤੇ। ਭਾਈ ਹੁਣ ਜੇ ਇਹਨਾਂ ਦੇ ਲੀਡਰਾਂ ਦੀ ਆਪਸ ਵਿੱਚ ਹੀ ਨਹੀਂ ਬਣਦੀ ਤਾਂ ਇਹ ਪੰਜਾਬ ਨੂੰ ਕਿਵੇਂ ਸਾਂਭਣਗੇ? ਆਪਾਂ ਦੇਖਿਆ ਕਿ ਚੰਨੀ ਸਾਹਿਬ ਕਿਵੇਂ ਜਿਹੜੀ ਮਰਿੰਡੇ ਦੇ ਵਿੱਚ ਉਹਨਾਂ ਨੇ ਕਿਵੇਂ ਆਪਣੇ ਆਗੂ ਧੜੇ ਦੀ ਮੀਟਿੰਗ ਸੱਦੀ ਆ, ਸੁਖਜਿੰਦਰ ਸਿੰਘ ਰੰਧਾਵਾ ਪਹੁੰਚ ਗਿਆ ਸੀ ਦਿੱਲੀ, ਉਹ ਅਮਿਤ ਸ਼ਾਹ ਨੂੰ ਮਿਲਣ ਚੱਲੇ। ਸੋ ਪਰ ਅੱਜ ਕਹਿੰਦੇ ਨੇ ਕਿ ਉਹੀ ਚੰਨੀ ਸਾਹਿਬ ਉਹੀ ਰੰਧਾਵਾ ਸਾਹਿਬ ਅੱਜ ਮੋਹਾਲੀ ਚ ਮਿਲੇ ਨੇ, ਔਰ ਨਾਲ ਦੀ ਨਾਲ ਸੁਖਜਿੰਦਰ ਰੰਧਾਵਾ ਨੇ ਇੱਕ ਸੋਸ਼ਲ ਮੀਡੀਆ ਤੇ ਤਸਵੀਰ ਵੀ ਪਾਈ ਆ, ਔਰ ਉਸ ਤਸਵੀਰ ਦੇ ਵਿੱਚ ਜਿਹੜੇ ਭਾਰਤ ਭੂਸ਼ਣ ਆਸ਼ੂ, ਤ੍ਰਿਪਤ ਰਜਿੰਦਰ ਬਾਜਵਾ ਤੇ ਵਰਿੰਦਰ ਮੀਤ ਪਾੜਾ ਸਾਹਿਬ ਨਜ਼ਰ ਆ ਰਹੇ ਨੇ, ਔਰ ਨਾਲ ਲਿਖਿਆ ਜੀ ਯੂਨਿਟੀ ਇਜ਼ ਸਟਰੈਂਥ, ਮਤਲਬ ਜਿਹੜੀ ਏਕਤਾ ਹੀ ਤਾਕਤ ਹੈ। ਔਰ ਕਮਾਲ ਦੀ ਗੱਲ ਸਮਝ ਜੀ, ਤੁਸੀਂ ਇਹ ਦੇਖੋ ਕਿ ਇਸ ਸੋਸ਼ਲ ਮੀਡੀਆ ਨੂੰ ਜਿਹੜੇ ਰਾਜਾ ਵੜਿੰਗ ਨੇ ਵੀ ਜਿਹੜਾ ਰੀਟਵੀਟ ਕਰ ਦਿੱਤਾ, ਰੀਪੋਸਟ ਕਰ ਦਿੱਤਾ, ਸੋ ਕੁੱਲ ਮਿਲਾ ਕੇ ਮੈਨੂੰ ਲੱਗਦਾ ਕਿ ਹੁਣ ਡੈਮੇਜ ਕੰਟਰੋਲ ਵਾਲੀ ਸਥਿਤੀ ਆ। ਕਿੰਨਾ ਕੁ ਡੈਮੇਜ ਹੁੰਦਾ, ਕਿੰਨਾ ਕੁ ਕੰਟਰੋਲ ਹੁੰਦਾ ਦੇਖਣਾ। ਪਰ ਇੰਚਾਰਜ ਵੀ ਪਹੁੰਚ ਗਏ ਨੇ ਭੁਪੇਸ਼ ਬਘੇਲ, ਉਹ ਵੀ ਵੱਖ ਵੱਖ ਆਗੂਆਂ ਨਾਲ ਮੀਟਿੰਗਾਂ ਕਰ ਰਹੇ ਨੇ। ਸੋਸ਼ਲ ਮੀਡੀਆ ਤੇ ਤਾਂ ਪੋਸਟ ਹੋ ਸਕਦੀ ਆ ਕਿ ਪਾ ਕੇ ਜਿਹੜੀ ਤਾਕਤ ਆ ਜਿਹੜੀ ਉਹ ਆਪਾਂ ਇੱਕ ਦੂਜੇ ਨਾਲ ਇੱਕ ਹਜ਼ਾਰ ਕਰ ਦਈਏ, ਇੱਕ ਦੂਜੇ ਨੂੰ ਇੱਦਾਂ ਕਹੀਏ ਕਿ ਅਸੀਂ ਇਕੱਠੇ ਹਾਂ, ਪਰ ਫੀਲਡ ਦੇ ਵਿੱਚ ਲੋਕਲ ਫੀਲਡ ਦੇ ਵਿੱਚ ਕੀ ਹਾਲਤ ਆ ਇਹਨਾਂ ਲੀਡਰਾਂ ਦੀ, ਇਹ 27 ਜਾ ਕੇ ਫੈਸਲਾ ਹੋਣਾ।
1: ਜੀ ਜੀ ਬਿਲਕੁਲ। ਹਾਂਜੀ ਦਲਵੀਰ ਭਾਜੀ, ਜੀ ਜੀ ਬਿਲਕੁਲ ਬਿਲਕੁਲ।

0: ਹਾਂ ਜੀ
1: ਮੈਂ
0: ਹਾਂ,
1: ਥੈਂਕ ਯੂ ਤੁਹਾਡਾ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ।
0: ਥੈਂਕ ਯੂ ਜੀ, ਥੈਂਕ ਯੂ। ਅਤੇ ਨਹੀਂ ਨਹੀਂ ਰੋਟੀ ਪਾਣੀ ਨਾਲ ਨਾਲ ਐਡ ਚੱਲਦੀ ਰਹਿੰਦੀ ਆ ਸਾਡੀ, ਕਿਉਂਕਿ ਜਿਹੜੇ ਸਪੋਂਸਰ ਆ ਉਹ ਸਭ ਬਹੁਤ ਇੰਪੋਰਟੈਂਟ ਹੁੰਦੇ ਨੇ, ਸਾਰੇ ਸਰੋਤੇ ਵੀ ਸਰੋਤਿਆਂ ਦੇ ਨਾਲ ਨਾਲ ਸਪੋਂਸਰ ਦੋਨੇ, ਕਿਉਂਕਿ ਪ੍ਰੋਗਰਾਮ ਜਿਹੜਾ ਹੈਗਾ ਉਹ ਚੱਲਣ ਦੇ ਲਈ ਸਪੋਂਸਰ ਵੀਰਾਂ ਦੀ ਬਹੁਤ ਲੋੜ ਹੈ, ਪਰ ਜੇ ਸਰੋਤੇ ਵੀ ਨਾ ਹੋਣਗੇ ਤਾਂ ਹੈ ਨਾ ਉੱਥੇ ਉਹ ਵੀ ਹੋ ਜਾਂਦਾ। ਸਾਨੂੰ ਦੋਨਾਂ ਪੱਖਾਂ ਨੂੰ ਨਾਲ ਨਾਲ ਰੱਖਣਾ ਪੈਂਦਾ। ਦਾਣਾ ਮੰਡੀ ਸੁਪਰ ਮਾਰਕੀਟ ਦੇ ਉੱਤੇ ਕਹਿੰਦੇ ਜ਼ਰੂਰ ਜਾ ਕੇ ਆਇਓ, 1729 ਕੁਈਨ ਸਟਰੀਟ ਈਸਟ ਬਰੈਂਪਟਨ ਦੇ ਵਿੱਚ ਸਥਿਤ ਨੇ, ਕੁਈਨ ਅਤੇ ਬ੍ਰੈਮਲੀ ਦੇ ਕੋਰਨਰ ਦੇ ਉੱਤੇ ਇਹ ਨੇ। ਜੇ ਤੁਸੀਂ ਕੋਈ ਵੀ ਇੰਡੀਅਨ ਗਰੋਸਰੀ ਕਰਨੀ ਹੈ ਹੈ ਨਾ, ਤਾਜ਼ੀਆਂ ਸਬਜ਼ੀਆਂ ਲੈਣੀਆਂ, ਤਾਂ ਦਾਣਾ ਮੰਡੀ ਸੁਪਰ ਮਾਰਕੀਟ ਦੇ ਉੱਤੇ ਇਹਨਾਂ ਦਾ ਨੰਬਰ ਹੈਗਾ 905-286-9957। ਸੋ ਇੱਕ ਪਿਆਰਾ ਜਿਹਾ ਗੀਤ ਅਸੀਂ ਹੋਰ ਸੁਣਦੇ ਹਾਂ, ਅਤੇ ਪਰਵਿੰਦਰ ਜੀ ਨਾਲ ਦੇ ਨਾਲ ਖਬਰਾਂ ਵੀ ਸਾਂਝੀਆਂ ਕਰਦਾ ਰਹਿੰਦਾ।

0: ਕਾਲਾਂ ਦੋ ਤਿੰਨ ਫਲੈਸ਼ ਕਰ ਰਹੀਆਂ। ਸੋ ਹਰਦੇਵ ਭਾਜੀ, ਹਾਂਜੀ ਲੰਘਿਓ।
1: ਸਤਿ ਸ਼੍ਰੀ ਅਕਾਲ ਭਾਜੀ ਤੇ ਪਰਮਿੰਦਰ ਭਾਜੀ, ਸਤਿ ਸ਼੍ਰੀ ਅਕਾਲ, ਬਾਕੀ ਸਾਰੇ ਭੈਣ ਭਰਾਵਾਂ, ਸਤਿ ਸ਼੍ਰੀ ਅਕਾਲ
0: ਜੀ। ਜੀ ਸਤਿ ਸ਼੍ਰੀ ਅਕਾਲ।
1: ਤੇ ਪਹਿਲੀ ਗੱਲ ਤਾਂ ਜੀ, ਹਮਨੇ ਚੰਗੇ ਬੁਰਾ ਨੀ ਕੋਏ, ਪਰ ਜਮਾਨਾ ਭਾਜੀ ਉਲਟਾ ਹੋ ਗਿਆ, ਲੋਕ ਚੰਗੇ ਨੂੰ ਚੰਗਾ ਰਹਿਣ ਨੀ ਦਿੰਦੇ।
0: ਹਾਂਜੀ,
1: ਤੇ ਚੰਗਾ ਜਿਹੜਾ ਆ ਉਹ ਸਿੱਧਾ ਆ, ਤੇ ਜਿਹੜਾ ਇਧਰ ਉਧਰਲੀਆਂ ਚੁਗਲੀਆਂ ਕਿਸੇ ਦੀਆਂ ਕਰੀ ਜਾਂਦਾ ਉਹ ਚੰਗਾ ਆ, ਜਮਾਨਾ ਉਲਟ ਘੁੰਮ ਗਿਆ। ਤੇ ਦੂਜਾ ਪਰਮਿੰਦਰ ਭਾਜੀ ਕਹਿੰਦੇ ਵੀ ਕਾਂਗਰਸ ਦੀ ਆਪਣੀ ਲੜਾਈ ਆ, ਪੰਜਾਬ ਦਾ ਕਿਆ ਸੋਚੂਗੇ, ਪੰਜਾਬ ਦਾ ਸੋਗੀਦਾ ਕੌਣ ਆ, ਜਿੰਨੇ ਮਨਿਸਟਰ ਆ ਇਹ ਆਪਣੇ ਝੋਲੇ ਭਰਨੇ ਹੁੰਦੇ ਆ, ਆਪਣਾ ਹੀ ਇਹਨਾਂ ਨੇ ਪੈਸਾ ਚੋਂ ਪੰਜਾਂ ਪੀੜ੍ਹੀਆਂ ਲਈ ਇਕੱਠਾ ਕਰਨਾ ਹੁੰਦਾ, ਲੋਕਾਂ ਲਈ ਸੋਗੀਦਾ ਕਿਹੜਾ। ਇਹ ਤਾਂ ਐਵੇਂ ਰੋਜ਼ ਦੀਆਂ ਆਪਣੀਆਂ ਗੱਲਾਂ ਹੁੰਦੀਆਂ, ਮੰਤਰੀਆਂ ਦੀਆਂ ਆਪਾਂ ਗੱਲਾਂ ਕਰਦੇ ਹਾਂ ਜੇ ਆ, ਪਰ ਇਹ ਲੋਕ ਤੁਹਾਨੂੰ ਪਤਾ ਹੀ ਆ ਇਹਨਾਂ ਦਾ ਹਾਲ ਕੀ ਹੈ, ਆਪਣੇ ਲਈ ਸਾਰਾ ਕੁਝ ਇਕੱਠਾ ਕਰਦੇ ਰਹਿੰਦੇ ਆ, ਤੇ ਕਿਸੇ ਦਾ ਕੌਣ ਸੋਗੀਦਾ, ਜੇ ਚੰਗਾ ਕਿਹਾ ਸੋਚਣ ਤਾਂ ਫੇਰ ਹੋਰ ਕੀ ਚਾਹੀਦਾ।
0: ਬਿਲਕੁਲ ਬਿਲਕੁਲ,
1: ਇਹਨਾਂ ਦਾ ਤਾਂ ਇਹ ਹਾਲ ਆ। ਤੇ ਇੱਕ ਸੰਧੂ ਸਾਹਿਬ ਜੀ ਸੁਣਦੇ ਆ ਪ੍ਰੋਗਰਾਮ, ਤੇ ਕਰਨਾ ਦਾ ਮੈਂ ਫੋਨ ਸੀਗਾ, ਮੇਰੇ ਕੋਲ ਨੰਬਰ ਹੈ ਨੀ,
0: ਸੰਧੂ ਸਾਹਿਬ ਦਾ ਨੰਬਰ ਤੁਹਾਨੂੰ ਦੇ ਦਿੰਦੇ ਆ ਜੀ, 600।
1: ਪੁੱਛਣਾ ਹੀ ਸੀਗਾ, ਸੁਣਦੇ ਹੀ ਆਉਣੇ ਆ, ਇੱਕ ਨਾ ਮੇਰੇ ਰਿਸ਼ਤੇਦਾਰੀ ਆ, ਕੱਲੀ ਗੱਲ ਹੁੰਦੀ ਸੀ ਉਹਨਾਂ ਦਾ 1600 square foot ਘਰ ਆ, ਗੱਡੀਆਂ ਲਵਾਉਣਾ ਸੀ, ਮੈਂ ਉਹ ਪੁੱਛਣਾ ਸੀ ਭਾਜੀ ਹੋਣਾ।
0: ਭਾਜੀ ਨੂੰ ਕੋਈ ਗੱਲ ਨੀ, ਤੁਸੀਂ ਕਾਲ ਕਰ ਲਿਓ 647-706,
1: ਮੈਂ ਡਰਾਈਵ ਕਰ ਦੇਣਾ ਹਾਈਵੇ ਤੇ,
0: ਮੈਂ ਤੁਹਾਨੂੰ ਟੈਕਸਟ ਕਰ ਦਿੰਦਾ, ਕੋਈ ਗੱਲ ਨੀ।
1: ਥੈਂਕ ਯੂ।
0: ਹਾਂਜੀ ਬਲਦੇਵ ਭਾਜੀ, ਹੁਣ ਸੁਪਨੇ ਲੈਂਦੇ ਰਜਾਈ ਦੇ ਵਿਚ, ਕਹਿੰਦੇ ਕੋਈ ਗੱਲ ਨੀ, ਤੁਸੀਂ ਵੀ ਮੰਨ ਲੈਣਾ, ਬਸ ਚੱਕਦੇ ਹੋ। ਠੀਕ ਹੈ ਜੀ,
1: ਧੰਨਵਾਦ। ਬਾਕੀ ਦੇਖੋ, ਪੰਜਾਬ ਨੂੰ ਦੋ ਫਾੜ ਕਰਦਾ ਜਥੇਦਾਰ ਸ਼੍ਰੋਮਣੀ ਅਕਾਲੀ ਦਲ ਨੇ, ਹੈ ਨਾ।
0: ਹਾਂਜੀ,
1: ਦੇਖੋ ਇੱਕ ਪਾਸੇ ਤੇ ਚੱਲੀ ਜਾਂਦੇ ਉਹਨੂੰ, ਇੱਕ ਪਰਿਵਾਰ ਨੂੰ ਬਚਾਉਣ ਦੀ ਖਾਤਰ, ਲੱਖ ਦੀ ਲਾਹਣ ਤੇ ਇਹਨਾਂ ਦੀ, ਕਿੰਨਾ ਪੰਜਾਬ ਵਧੀਆ ਚੱਲ ਰਿਹਾ ਸੀ, ਹੁਣ ਫੇਰ ਬਲਦੀ ਦੇ ਬੂਥੇ ਚ ਪਾਉਣ ਲੱਗੇ। ਧੰਨਵਾਦ ਵੀਰੇ।
0: ਥੈਂਕ ਯੂ ਭਾਜੀ ਸੋ ਮਚ। ਲਓ ਜੀ ਗੀਤ ਕਰਦੇ ਕੋਈ।

0: ਪਰਮਿੰਦਰ ਜੀ ਕਹਿੰਦੇ ਭਗਵੰਤ ਮਾਨ ਸਰਕਾਰ ਤੇ ਅਕਾਲ ਤਖ਼ਤ ਵਿਚਾਲੇ ਤਣਾਤਣੀ ਹਜੇ ਜਾਰੀ ਹੈ।
1: ਬਿਲਕੁਲ, ਤਣਾਤਣੀ ਜ਼ੋਰਾਂ ਤੇ ਆ। ਕੱਲ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜਿਹੜਾ ਵਿਸ਼ਾਲ ਇਕੱਤਰਤਾ ਹੋਈ ਆ, ਹਾਲਾਂਕਿ ਇਹ ਇਕੱਤਰਤਾ ਪੰਥਕ ਇਕੱਤਰਤਾ ਨੂੰ ਕਿਹਾ ਗਿਆ ਸੀ, ਉਹਦੇ ਵਿੱਚ ਹੋਰ ਵੀ ਬਹੁਤ ਸਾਰੇ ਆਗੂ ਸ਼ਾਮਿਲ ਹੋਏ ਨੇ, ਉਹ ਵੀ ਆਪਾਂ ਗੱਲ ਕਰਨੇ ਆ। ਪਰ ਇਹ ਮਾਮਲਾ, ਇਹ ਇਕੱਤਰਤਾ ਕਿਉਂ ਕੀਤੀ ਗਈ, ਪਹਿਲਾਂ ਆਪਾਂ ਇਹਤੇ ਗੱਲ ਕਰਦੇ ਹਾਂ, ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਜੀ ਨੇ ਉਹਨੂੰ ਇੱਕ ਹੁਕਮ ਦਿੱਤਾ ਸੀ ਸੀਐਮ ਭਗਵੰਤ ਮਾਨ ਬਾਰੇ ਕਿ ਉਹ ਪੰਥ ਦੁਖੀ ਆ, ਖਾਲਸਾ ਪੰਥ ਵਿਰੋਧੀ ਆ। ਔਰ ਉਸ ਤੋਂ ਬਾਅਦ ਰਮਨ ਜੀ ਜਿਹੜੇ ਵੱਖ ਵੱਖ ਪੰਜਾਬ ਦੇ ਵੱਖ ਵੱਖ ਗੁਰੂ ਘਰ ਨੇ ਉਹਨਾਂ ਦੇ ਅੱਗੇ ਪੋਸਟਰ ਲਾਏ ਗਏ ਨੇ, ਸੀਐਮ ਭਗਵੰਤ ਮਾਨ ਪੰਥ ਦੁਖੀ, ਇਹਦਾ ਬਾਈਕਾਟ ਕਰੋ, ਸੋ ਐਂਡ ਸੋ। ਪਰ ਉਹਨਾਂ ਦੇ ਨਾਲ ਕੋਈ ਬਾਹਲੀ ਉਸ ਮੁਹਿੰਮ ਦੇ ਨਾਲ ਕੋਈ ਲੋਕ ਜੁੜੇ ਨਹੀਂ। ਬਹੁਤ ਸਾਰੇ ਥਾਵਾਂ ਤੋਂ ਰਿਪੋਰਟਾਂ ਆ ਰਹੀਆਂ ਨੇ ਕਿ ਉਹ ਪੋਸਟਰ ਤਾਂ ਲੋਕਾਂ ਨੇ ਆਪ ਹੀ ਪਾੜ ਦਿੱਤੇ, ਜਾਂ ਪੁਲਿਸ ਨਾਲ ਵੀ ਜਦੋਂ ਪੋਸਟਰ ਆਉਂਦੇ ਸੀ ਉਦੋਂ ਵੀ ਪੁਲਿਸ ਦੇ ਨਾਲ ਕਈ ਥਾਵਾਂ ਦੇ ਉੱਪਰ ਝੜਪਾਂ ਹੋਈਆਂ ਨੇ। ਔਰ ਨਾਲ ਦੀ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਇੱਕ ਨਵੀਂ ਕਿਸਮ ਦੀ ਡਿਵੈਲਪਮੈਂਟ ਹੋਈ ਸੀ, ਕਿਉਂਕਿ ਪੰਜਾਬ ਸਰਕਾਰ ਨੇ ਇੱਕ ਸੰਗਤ ਦਰਸ਼ਨ ਮਤਲਬ ਗੁਰੂ ਘਰਾਂ ਦੇ ਦਰਸ਼ਨਾਂ ਲਈ ਇੱਕ ਜਿਹੜੀ ਆ ਸਰਕਾਰ ਦੀ ਬੱਸ ਸੇਵਾ ਸ਼ੁਰੂ ਕੀਤੀ ਗਈ। ਔਰ ਬੀਤੇ ਦਿਨੀ ਉੱਥੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਹੁਤ ਸਾਰੇ ਸ਼ਰਧਾਲੂ ਉੱਥੇ ਗਏ ਸੀ, ਉਹਨਾਂ ਦੇ ਗਲਾਂ ਦੇ ਵਿੱਚ ਸੀਐਮ ਭਗਵੰਤ ਮਾਨ ਦੀ ਤਸਵੀਰ ਵਾਲੇ ਬੈਚ ਨੰਬਰ ਪਾਏ ਹੋਏ ਸੀ, ਜਿੱਦਾਂ ਦਾ ਉਹਨਾਂ ਨੂੰ ਸਹੂਲਤ ਉੱਥੇ ਇਤਰਾਜ਼ ਜਤਾਇਆ ਗਿਆ SGPC, ਉਹ ਵੀ ਇੱਕ ਮਾਮਲਾ ਜਿਹੜਾ ਜਿਹੜਾ ਇੱਕ ਟਸਲ ਦਾ ਕਾਰਨ ਬਣਿਆ। ਔਰ ਕੱਲ੍ਹ ਜਿਹੜੇ
0: ਜੀ ਆਵਾਜ਼ ਬੰਦ ਹੋ ਗਈ ਤੁਹਾਡੀ, ਹੈਲੋ ਹੈਲੋ, ਚਲੋ ਕੋਈ ਗੱਲ ਨਹੀਂ। ਅੱਛਾ, ਜੇ ਤੁਹਾਡੀ ਕਾਰਾਂ ਦੀ ਜਾਂ ਹੋਮ ਦੀ ਇੰਸ਼ੋਰੈਂਸ ਰਿਨਿਊਅਲ ਆ ਰਹੀ ਹੈ ਤਾਂ ਤੁਸੀਂ ਅਮਨਦੀਪ ਕੌਰ ਉਹਨਾਂ ਨਾਲ ਸੰਪਰਕ ਕਰ ਲਿਓ 416-618-2761 ਦੇ ਉੱਤੇ, 416-618-2761 ਦੇ ਉੱਤੇ ਕਾਰਾਂ ਜਾਂ ਘਰਾਂ ਦੀ ਇੰਸ਼ੋਰੈਂਸ ਜਾਂ ਫਿਰ ਕੋਈ ਵੀ ਬਿਜ਼ਨਸ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਤੁਸੀਂ ਲੈਣੀ ਹੋਵੇ ਤਾਂ ਅਮਨਦੀਪ ਕੌਰ ਉਹਨਾਂ ਨਾਲ ਜ਼ਰੂਰ ਸੰਪਰਕ ਜਿਹੜਾ ਹੈਗਾ ਕੀਤਾ ਜਾ ਸਕਦਾ। PNJ ਸਪਰਿੰਗ ਵਾਲੇ ਤੋਂ ਕਹਿੰਦੇ JN ਗੈਰੀ ਭਾਅ ਜੀ ਦਾ ਮੈਸੇਜ ਦੇ ਦਈਏ, ਕਹਿੰਦੇ ਟਰੈਕਿੰਗ ਦਾ ਕੋਈ ਵੀ ਬੁਸ਼ਿੰਗ ਅਲਾਈਨਮੈਂਟ ਦਾ ਕਿਨ ਪਿਨ ਗ੍ਰੈਵਲ ਦਾ ਕੰਮ ਹੈਗਾ ਤਾਂ ਤੁਸੀਂ JN ਗੈਰੀ ਭਾਅ ਜੀ ਨੂੰ ਸੰਪਰਕ ਕਰ ਸਕਦੇ ਹੋ 905-459-5533 ਦੇ ਉੱਤੇ, ਡਿਕਸੀ ਐਂਡ ਮੈਥਸਨ ਦੇ ਇੰਟਰਸੈਕਸ਼ਨ 'ਤੇ ਇਹਨਾਂ ਦਾ ਜਿਹੜਾ ਸ਼ੋਪ ਹੈਗੀ ਆ 5330 ਬ੍ਰੈਡਕੋ ਬੁਲੇਵਰਡ ਮਿਸੀਸਾਗਾ ਨੀਅਰ ਡਿਕਸੀ, ਅਤੇ PNJ ਸਪਰਿੰਗ ਵਾਲਿਆਂ ਨਾਲ JN ਗੈਰੀ ਭਾਅ ਜੀ ਨਾਲ ਸੰਪਰਕ ਕੀਤਾ ਜਾ ਸਕਦਾ। ਪਲੰਬਿੰਗ ਦਾ ਕੋਈ ਵੀ ਕੰਮ ਹੈਗਾ, ਡਰੇਨ ਬੰਦ ਹੈਗੀ ਆ ਜਾਂ ਫਿਰ ਤੁਸੀਂ ਟੋਇਲਟ ਟੁੱਟੀ ਕੋਈ ਵੀ ਚੇਂਜ ਕਰਾਉਣੀ ਹੈ ਪਲੰਬਿੰਗ ਰਿਲੇਟਡ ਕੋਈ ਵੀ ਕੰਮ ਆ ਤਾਂ ਜਗਤਾਰ ਰੋਕੇ ਭਾਅ ਜੀ ਉਹਨਾਂ ਨਾਲ 416-820-9346 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ, 416-820-9346 ਦੇ ਉੱਤੇ ਜਿਹੜਾ ਹੈਗਾ ਸੰਪਰਕ ਕੀਤਾ ਜਾ ਸਕਦਾ। ਪਰਮਿੰਦਰ ਜੀ ਦੀ ਆਵਾਜ਼ ਪਤਾ ਨਹੀਂ ਕਿਉਂ ਨਹੀਂ ਆ ਰਹੀ, ਅਤੇ ਦੇਖਦਾ ਮੈਂ ਕਰਦਾ ਚੈੱਕ 'ਤੇ

0: ਅਮਰਜੀਤ ਮੁਲਤਾਨੀ ਭਾਅ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਵੀਰ ਜੀ, ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਹਾਂਜੀ
1: ਹਾਂਜੀ ਹਾਂਜੀ ਭਾਅ ਜੀ, ਮੈਂ ਪੁੱਛਣਾ ਜੀ ਕੋਕਰੇਜ ਪਾਰਟੀ ਬਾਰੇ ਕੋਈ ਅਪਡੇਟ। ਕੋਈ
0: ਕੋਕਰੇਜ ਪਾਰਟੀ ਤੋਂ ਵੀ ਲੈ ਲੈਂਦੇ ਅਪਡੇਟ। ਪਰਮਿੰਦਰ ਜੀ, ਪਰਮਿੰਦਰ ਜੀ ਆਉਂਦੀ ਹੁਣ ਆਵਾਜ਼?
2: ਹਾਂਜੀ ਆ ਰਹੀ ਹੈ ਜੀ।
0: ਅੱਛਾ, ਤੁਹਾਡੀ ਕਾਲ ਡਿਸਕਨੈਕਟ ਹੋਈ ਯਾਰੀ, ਦੋ ਵਾਰੀ ਹੋ ਗਈ। ਚਲੋ ਹਾਂਜੀ ਆਣ ਦਿਓ। ਮੁਲਤਾਨੀ ਭਾਅ ਜੀ ਪੁੱਛਦੇ ਆ ਕੋਕਰੇਜ ਪਾਰਟੀ ਦੀ ਕੀ ਅਪਡੇਟ ਹੈ।
1: ਠੀਕ ਹੈ ਜੀ, ਥੈਂਕ ਯੂ ਭਾਅ ਜੀ। ਥੈਂਕ ਯੂ
2: ਹੈਗੇ ਨੇ ਉਹ ਲੀਡਰ ਉਹ ਮੰਤਰ ਤੇ, ਮੈਨੂੰ ਲੱਗਦਾ ਕੱਲੇ ਕੋਕਰੇਜ ਰਹਿ ਗਏ ਸਾਡੇ ਵਾਲੇ ਉਹਨਾਂ ਦਾ। ਵੈਸੇ ਉਹ ਜਿਹੜੇ ਵੰਗ ਚੁੱਕ ਨੇ ਤਿੱਬਤ ਤੋਂ ਉਹ ਵੀ ਬੈਠੇ ਨੇ, ਪਰ ਉਸ ਤਰੀਕੇ ਦਾ ਹੁੰਗਾਰਾ ਮਿਲ ਨਹੀਂ ਰਿਹਾ। ਕਈ ਕੁਛ ਚੱਲਦਾ, ਉਹ ਖਬਰ ਮੇਰੀ ਵਿੱਚ ਰਹਿ ਗਈ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵਿਖੇ ਜਿਹੜੀ ਇਕੱਤਰਤਾ ਹੋਈ ਆ, ਉਸ ਇਕੱਤਰਤਾ ਦੇ ਵਿੱਚ ਜਿਵੇਂ ਨਿਹੰਗ ਸਿੰਘ ਜਥੇਬੰਦੀਆਂ ਦੇ ਉਹਦੀ ਗੱਲ ਕੀਤੀ ਗਈ ਆ, ਰਮਨ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੇ ਵਾਲਾ ਟਕਰਾਅ ਵਾਲੀ ਸਥਿਤੀ ਬਣ ਸਕਦੀ ਆ ਜਿਹੜੇ ਪਿੰਡਾਂ ਦੇ ਵਿੱਚ, ਕਿਉਂਕਿ ਜੇ ਨਿਹੰਗ ਸਿੰਘ ਜਥੇਬੰਦੀਆਂ ਪਿੰਡਾਂ ਜਾ ਕੇ ਉਹ ਹੁਕਮ ਲਾਗੂ ਕਰਦੇ ਨੇ ਵੱਖ ਗੁਰੂ ਘਰਾਂ ਦੇ ਵਿੱਚ ਜਨਤਕ ਥਾਵਾਂ ਦੇ ਉੱਪਰ, ਤਾਂ ਮੈਨੂੰ ਲੱਗਦਾ ਕਿ ਉਹ ਜਿਹੜੀ ਸਥਿਤੀ ਆ ਪੰਜਾਬ ਲਈ ਬਹੁਤੀ ਚੰਗੀ ਨਹੀਂ ਆ। ਟਕਰਾਅ ਹੋ ਸਕਦਾ, ਸੋ ਬਿਹਤਰ ਹੀ ਇਹੀ ਆ ਕਿ ਇਹ ਟਕਰਾਅ ਨਾ ਹੋਵੇ। ਵੈਸੇ ਇੱਕ ਖਬਰ ਆਪਾਂ ਨੂੰ ਦੋ ਦਿਨ ਪਹਿਲਾਂ ਹੀ ਕਰ ਦੇਣੀ ਆ ਕਿ ਹਰਿਆਣਾ ਦੇ ਵਿੱਚੋਂ ਜਿਹੜੀ ਲੈਬ ਦੇ ਵਿੱਚੋਂ ਸੀਐਮ ਭਗਵੰਤ ਮਾਨ ਨੇ ਉਹ ਨਕਲੀ ਵੀਡੀਓ ਦੀ ਜਾਂਚ ਕਰਾਈ ਸੀ, ਕਹਿੰਦੇ ਕੁਰੂਕਸ਼ੇਤਰ ਦੀ ਜਿਹੜੀ ਹਰਿਆਣਾ ਦੀ ਪੁਲਿਸ ਆ, ਦੋ ਦਿਨ ਬਾਅਦ ਰਮਨ ਜੀ ਧਿਆਨ ਰੱਖਣਾ, ਦੋ ਦਿਨ ਬਾਅਦ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੀ ਆ। ਉਹ ਪ੍ਰੈਸ ਕਾਨਫਰੰਸ ਕੀ ਆ? ਉਹ ਪ੍ਰੈਸ ਕਾਨਫਰੰਸ ਇਹ ਆ ਕਿ ਜਿਹੜੀ ਸਾਨੂੰ ਅੰਦਰੋਂ ਰਿਪੋਰਟ ਆ ਰਹੀ ਆ ਕਿ ਉਹ ਜਿਹੜੀ ਆ ਵੀਡੀਓ ਨਕਲੀ ਆ। ਸੋ ਹੁਣ ਹਰਿਆਣਾ ਦੀ ਸਰਕਾਰ ਜਾਂ ਹਰਿਆਣਾ ਦੀ ਪੁਲਿਸ ਵੀ ਇਸ ਗੱਲ ਤੇ ਆ ਰਹੀ ਆ ਕਿ ਉਹ ਸਾਰਾ ਕੁਛ ਮੈਨੂਪੁਲੇਟ ਸੀ। ਦੇਖਦੇ ਆ ਕਿ ਇਹ ਜਿਹੜੀ ਪ੍ਰੈਸ ਕਾਨਫਰੰਸ ਕਦੋਂ ਹੁੰਦੀ ਆ ਔਰ ਇਹਦਾ ਇਹ ਸਾਰੇ ਘਟਨਾ ਚੱਕਰ ਦੇ ਉੱਪਰ ਕੀ ਅਸਰ ਪੈਂਦਾ।
0: ਬਿਲਕੁਲ ਜੀ, ਪ੍ਰੋਗਰਾਮ ਸਾਂਝਾ ਵਿਰਸਾ। ਦਲਵੀਰ ਭਾਈ, ਤੁਹਾਡੀ ਫੇਰ ਕਾਲ ਕੱਟ ਗਈ, ਤੁਸੀਂ ਮੈਂ ਚੱਕਣ ਹੀ ਲੱਗਾ ਸੀਗਾ। ਦੋ ਵਾਰੀ ਕਾਲ ਆਈ ਦਲਵੀਰ ਭਾਈ ਦੀ, ਮੈਂ ਪਰਮਿੰਦਰ ਜੀ ਨੂੰ ਦੁਬਾਰਾ ਜੋੜਦਾ ਕਰਕੇ ਥੋੜ੍ਹਾ ਜਿਹਾ ਕਾਲ ਦੋ ਵਾਰੀ ਤੁਹਾਡੀ ਮਿਸ ਹੋ ਗਈ। ਸੋ ਕੋਈ ਗੱਲ ਨਹੀਂ, ਸੋਫਾ ਸਟੂਡੀਓ ਤੋਂ ਸ਼ਗਨਦੀਪ ਢਿੱਲੋਂ ਹੋਣਾ ਦਾ ਮੈਸੇਜ ਦੇ ਦਈਏ, ਕਹਿੰਦੇ ਕੋਈ ਵੀ ਤੁਸੀਂ ਯੂ ਸ਼ੇਪ, ਪਾਈ ਸ਼ੇਪ, ਕਸਟਮ ਮੇਡ ਸੋਫਾ ਬਣਾਉਣਾ ਆਪਣੇ ਘਰ ਦੇ ਬੈੱਡਰੂਮ, ਆਪਣੇ ਲਿਵਿੰਗ ਰੂਮ ਜਾਂ ਜਿਹੜਾ ਫੈਮਿਲੀ ਰੂਮ ਦੇ ਸ਼ੇਪ ਦੇ ਹਿਸਾਬ ਨਾਲ ਤੁਸੀਂ ਸਾਨੂੰ ਘਰ ਬੁਲਾਓ, ਅਸੀਂ ਬਿਲਕੁਲ ਉਸ ਡਿਜ਼ਾਇਨ ਦਾ ਤੁਹਾਨੂੰ ਸੋਫਾ ਤਿਆਰ ਕਰਕੇ ਦੇਵਾਂਗੇ। ਕੈਨੇਡੀਅਨ ਮੇਡ ਹਾਈ ਕੁਆਲਿਟੀ ਦੇ ਵਿੱਚ ਇਹ ਜਿਹੜੇ ਸੋਫੇ ਤਿਆਰ ਕਰਦੇ ਨੇ। ਸੋ ਸ਼ਗਨਦੀਪ ਹੋਣਾ ਨਾਲ ਤੁਸੀਂ ਗੱਲਬਾਤ ਕਰਨੀ ਹੈ ਜਾਂ ਉਹਨਾਂ ਦੇ ਜਿਹੜਾ ਜਾ ਕੇ ਆਉਣਾ ਉਹਨਾਂ ਦੀ ਸ਼ੋਪ ਦੇ ਉੱਤੇ, ਤਾਂ 8550 ਟੋਰਬਰਮ ਰੋਡ ਯੂਨਿਟ 1 ਦੇ ਉੱਤੇ ਸਥਿਤ ਨੇ, 905-799-8877 ਦੇ ਉੱਤੇ ਜਿਹੜੀ ਉਹਨਾਂ ਨਾਲ ਫੋਨ 'ਤੇ ਵੀ ਗੱਲਬਾਤ ਕੀਤੀ ਜਾ ਸਕਦੀ ਹੈ। ਦੇਸੀ ਸਿਨੇ ਫਿਲਮ ਤੋਂ ਜਗਦੀਸ਼ ਭਾਅ ਜੀ ਕਹਿੰਦੇ ਨੇ, ਪ੍ਰੀ ਵੈਡਿੰਗ ਦਾ ਕੋਈ ਤੁਹਾਡੇ ਇਵੈਂਟ ਹੈ, ਐਨੀਵਰਸਰੀ ਆ, ਬਰਥਡੇ, ਵੈਡਿੰਗਸ ਹੈਗੀ ਆ, ਈ ਸ਼ੂਟ ਕਰਾਉਣਾ, ਇਸੋ ਜਿਹੇ ਕੋਈ ਵੀ ਫੰਕਸ਼ਨ ਦੇ ਉੱਤੇ ਤੁਸੀਂ ਵੀਡੀਓ, ਫੋਟੋ ਅਤੇ ਡੀਜੇ ਦੀਆਂ ਸੇਵਾਵਾਂ ਜਿਹੜੀਆਂ ਲੈਣੀਆਂ, ਤਾਂ ਕੋਂਬੋ ਦੇ ਵਿੱਚ ਵਧੀਆ ਤੁਹਾਨੂੰ ਪੈਕੇਜ ਲੈ ਕੇ ਦੇਣਗੇ। ਸਾਂਝਾ ਵਿਰਸਾ ਰੇਡੀਓ ਦਾ ਤੁਸੀਂ ਹਵਾਲਾ ਜਿਹੜਾ ਉਹ ਦੇਣਾ ਹੈਗਾ, ਅਤੇ ਉਹ ਤੁਹਾਨੂੰ ਜਿਹੜਾ ਵਧੀਆ ਡੀਲ ਜਿਹੜੀ ਦਿੱਤੀ ਜਾਏਗੀ। ਜਗਦੀਸ਼ ਸਿੰਘ ਫਰੋਮ ਦੇਸੀ ਸਿਨੇ ਫਿਲਮ, 416-930-1251। ਤੰਦੂਰੀ ਬੋਆਇਜ਼ ਵਾਲਿਆਂ ਦਾ ਵੀ ਮੈਸੇਜ ਦੇ ਦਈਏ, ਚਾਰ ਲੋਕੇਸ਼ਨਾਂ ਨੇ, ਮੈਂ ਪਹਿਲਾਂ ਦੋ ਦੋ ਕਰਦਾ ਰਿਹਾ, ਪਰ ਹਰਜੀਤ ਭਾਈ ਨੂੰ ਮੈਂ ਫਰਾਈਡੇ ਸੁਣਿਆ, ਕਹਿੰਦੇ ਚਾਰ ਲੋਕੇਸ਼ਨਾਂ ਤੋਂ ਸਰਵ ਕਰਦੇ ਨੇ ਇਹ ਤੰਦੂਰੀ ਬੋਆਇਜ਼ ਵਾਲੇ। ਸੋ ਜਾਂ ਅਤੇ ਤੁਸੀਂ ਕੋਈ ਵੀ ਟੇਕ ਆਊਟ ਡਾਈਨਿੰਗ ਜਾਂ ਕੇਟਰਿੰਗ ਵੀ ਕਰਾਉਣੀ ਹੋਵੇ ਤਾਂ ਤੁਸੀਂ ਤੰਦੂਰੀ ਬੋਆਇਜ਼ ਨੂੰ ਸੰਪਰਕ ਕੀਤਾ ਜਾ ਸਕਦਾ, 905-956-2111। ਅੱਜ ਕੱਲ੍ਹ ਤਾਂ ਕੰਮ ਹੀ ਬੜਾ ਸੌਖਾ ਕਿ ਕਹਿੰਦੇ ਗੂਗਲ 'ਤੇ ਸਰਚ ਮਾਰੋ, ਸਾਨੂੰ ਨਾ ਹੀ ਪਤਾ ਹੋਣਾ ਚਾਹੀਦਾ ਤੰਦੂਰੀ ਬੋਆਇਜ਼ 'ਤੇ ਸਾਰੀਆਂ ਲੋਕੇਸ਼ਨਾਂ ਅਤੇ ਉਹਨਾਂ ਦੇ ਫੋਨ ਨੰਬਰ 'ਤੇ ਤੁਸੀਂ ਕੀ ਡੀਲਾਂ ਲੱਗੀਆਂ ਸਾਰਾ ਕੁਛ ਆ ਜਾਣਾ। ਹਾਂਜੀ ਦਲਵੀਰ ਭਾਅ ਜੀ, ਜੀ ਜੀ ਜੀ, ਆਟਿਆਂ ਵਾਲੇ, ਹਾਂਜੀ ਕੋਈ ਗੱਲ ਨੀ, ਬੋਲ ਦਿੰਦੇ ਆ ਭਾਅ ਜੀ, ਠੀਕ ਹੈ ਜੀ, ਠੀਕ ਹੈ, ਠੀਕ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ, 15-10 ਭਾਅ ਜੀ, ਬਲਵਿੰਦਰ ਭਾਅ ਜੀ ਬੋਲ ਰਹੇ,
3: ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ।
0: ਹਾਂਜੀ ਹਾਂਜੀ,
3: ਇਹ ਜੋ ਫਿਲਮਾਂ ਤੇ ਬੈਨ ਲੱਗਦੇ ਨੇ ਨਾ ਸਾਲਾਂ ਦੇ ਸਾਲ, ਇਹ ਰਲ ਮਿਲ ਕੇ ਹੀ ਲੱਗਦੇ ਨੇ ਕਿ ਲੋਕਾਂ ਦੇ ਵਿੱਚ ਉਤਸੁਕਤਾ ਪੈਦਾ ਹੋਵੇ, ਫਿਰ ਮੌਕਾ ਆਉਣ ਤੇ ਫਿਰ ਚੁੱਕ ਲਏ ਜਾਂਦੇ ਨੇ। ਹੁਣ ਫਿਲਮ ਦੇਖ ਕੇ ਤਾਂ ਕੋਈ ਦੰਗੇ ਫਸਾਦ ਨਹੀਂ ਹੋ ਸਕਦੇ, ਫਿਲਮ ਕੋਈ ਦੇਖ ਕੇ ਕੋਈ ਸਾਰੇ ਸੰਤ ਨਹੀਂ ਬਣ ਸਕਦੇ, ਇਹ ਫਿਲਮ ਇੱਕ ਫਿਲਮ ਹੈ। ਅੱਛਾ, ਇਹ ਜੋ ਫਿਲਮ ਹੈ ਪੰਜਾਬੀਆਂ ਨੇ ਵੇਖਣੀ, ਕਿ ਪੰਜਾਬੀਆਂ ਨੂੰ ਪਤਾ ਨੀ ਕੀ ਹੋਇਆ, ਇਹ ਕੋਈ ਸਦੀਆਂ ਪੁਰਾਣੀ ਗੱਲ ਤਾਂ ਹੈ ਨੀ, ਇਹ ਹੋਰ ਤਾਂ ਕਿਸੇ ਨੂੰ ਦੇਖਣ ਦੀ ਇੱਛਾ ਵੀ ਹੈ ਨੀ, ਪੰਜਾਬੀਆਂ ਨੂੰ ਆਪ ਖੁਦ ਨੂੰ ਨੀ ਪਤਾ ਸਾਡੇ ਤੁਹਾਡੇ ਨਾਲ ਕੀ ਹੋਇਆ। ਅੱਛਾ, ਇਹ ਫਿਲਮ ਨੂੰ ਵੀ ਛੱਡੋ, ਇਹ ਤਾਂ ਦੋ ਮਜ਼ਹਬਾਂ ਨੂੰ ਲੜਾ ਕੇ ਫਿਲਮ ਇਹ ਕੀ ਲਾਈਵ ਦੇਖ ਸਕਦੇ ਨੇ ਲੋਕੀ, ਹੁੰਦਾ ਉਹ ਕਦੀ ਵੀ ਹੋ ਸਕਦਾ, ਭਾਵੇਂ ਅੱਜ ਕਰਾ ਲਓ। ਉਹਨੇ ਉਹਨੂੰ ਚੁੱਕ ਕੇ ਮਾਰਤਾ, ਉਹਨੇ ਉਹਨੂੰ ਉਹ ਚੁੱਕ ਕੇ ਮਾਰਤਾ, ਆਹੀ ਕੁਛ ਹੋ ਰਿਹਾ ਉੱਥੇ ਇੰਨੇ ਚਿਰ ਤੋਂ, ਹੋਰ ਕੀ ਆਉਣਾ ਉੱਥੇ? ਜਿੱਥੇ ਮਜ਼ਹਬ ਨੇ, ਜਿੱਥੇ ਧਰਮ ਦੇ ਲੋਕ ਕੱਟੜ ਨੇ, ਪਖੰਡ ਨੇ, ਉੱਥੇ ਆਹੀ ਕੁਛ ਰਹਿਣਾ ਆ।
0: ਜੀ
3: ਇੱਕ ਦੂਜੇ ਨੂੰ ਚੱਲਦੇ ਨੀ, ਉਹ ਜਿਵੇਂ ਮੇਰੀਆਂ ਰੋਹ ਰੀਤਾਂ ਨੇ, ਇੱਕ ਕਹਿੰਦਾ ਉਹ ਕਰੇ, ਦੂਜਾ ਕਹਿੰਦਾ ਉਹ ਕਰੇ, ਪਹਿਲਾਂ ਥੋੜ੍ਹਾ ਜਿਹਾ ਉਹਦੇ ਨੇੜੇ ਹੋਵੇ, ਦੂਜਾ ਆਪਣੇ ਨੇੜੇ ਹੋਵੇ, ਆਪਣੀ ਰੋਹ ਰੀਤਾਂ ਨੇ, ਸਾਰੀ ਕਲਪਨਾ ਨੇ, ਇਹਦੇ ਵਿੱਚ ਕੱਖ ਨੀ ਰੱਖਿਆ, ਚਾਹੇ ਕਿਸੇ ਦੀਆਂ ਵੀ ਨੇ ਭਾਵੇਂ।
0: ਜੀ ਜੀ ਜੀ ਨਹੀਂ, ਬਹੁਤ ਤਰ੍ਹਾਂ ਦੀਆਂ ਫਿਲਮਾਂ ਜਿਹੜੀਆਂ ਬਣਦੀਆਂ ਨੇ, ਪਰ ਸਾਡਾ ਇਹ ਹੁੰਦਾ ਵੀ ਚਲੋ ਜਿਹੜੀਆਂ ਵਧੀਆ ਫਿਲਮਾਂ ਵਧੀਆ ਮੈਸੇਜ ਦੇਣ ਭਾਵਾਂ, ਸਾਨੂੰ ਪਤਾ ਵੀ ਪਾਸ ਦੇ ਵਿੱਚ ਕੀ ਹੋਇਆ, ਪਰ ਜਦੋਂ ਫਿਲਮ ਦੇ ਰੂਪ ਵਿੱਚ ਆਉਂਦਾ ਸਾਹਮਣੇ ਤਾਂ ਦਰਸ਼ਕਾਂ ਨੂੰ ਦੁਬਾਰਾ ਉਹਦੇ ਬਾਰੇ ਜਾਣਨ ਦਾ ਮੌਕਾ ਮਿਲਦਾ। ਸੋ ਜ਼ਰੂਰੀ ਨਹੀਂ ਵੀ ਇਹ ਸਾਡੇ ਪੋਲੀਟਿਕਸ ਵਾਲੀ ਲਈ ਹੋਵੇ, ਜਾਂ ਕੋਈ ਵੀ ਤਰ੍ਹਾਂ ਦੀ ਜੇ ਵਧੀਆ ਫਿਲਮ ਬਣੀ ਆ ਜਿਹਦੇ ਵਿੱਚ ਕੋਈ ਵੀ ਮੈਸੇਜ ਜਾਂਦਾ ਅਤੇ ਉਹ ਜ਼ਰੂਰ ਉਹਨੂੰ ਸਪੋਰਟ ਕਰਨਾ ਚਾਹੀਦਾ, ਪਰ ਜਦੋਂ ਵੀ ਕੋਈ ਵਧੀਆ ਫਿਲਮ ਬਣਦੀ ਆ ਉਹਦੇ ਵਿੱਚ ਕੋਈ ਨਾ ਕੋਈ ਇੱਦਾਂ ਦਾ ਝੰਝਟ ਪੈ ਕੇ ਅਤੇ ਉਹ ਬੰਦ ਹੋ ਜਾਂਦੀ ਆ, ਅਤੇ ਕੋਈ ਗੱਲ ਨਹੀਂ,
3: ਵਧੀਆ ਤੋਂ ਅੱਜ ਦੀ ਕੋਈ ਸਿੱਖਿਆ ਨਹੀਂ ਹੈਗਾ, ਘਟੀਆ ਤੋਂ ਕੋਈ ਮਾੜਾ ਨਹੀਂ ਹੋਇਆ, ਇਹ ਇੱਕ ਐਂਟਰਟੇਨਮੈਂਟ, ਇੱਕ ਘੜੀ ਪਲ ਦਾ।
0: ਜੀ ਜੀ ਜੀ ਬਿਲਕੁਲ ਬਿਲਕੁਲ, ਥੈਂਕ ਯੂ ਸੋ ਮਚ ਪਰਮਿੰਦਰ ਜੀ। ਟਾਈਮ ਹੋ ਚੱਲਾ, ਹੈਡਲਾਈਨਸ ਆਉਣ ਦੀ ਹੈ।
2: ਜੀ ਹੈਡਲਾਈਨ, ਪੰਜਾਬ ਦੀਆਂ ਜੇਲ੍ਹਾਂ 'ਚ ਨਸ਼ੇ ਵੇਖਣ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਐਕਸ਼ਨ 'ਚ। ਹੁਸ਼ਿਆਰਪੁਰ ਸੈਂਟਰ ਜੇਲ੍ਹ ਦੇ ਡਿਪਟੀ ਸੁਪਰਡੈਂਟ ਹਰਭਜਨ ਸਿੰਘ ਸਮੇਤ 12 ਗ੍ਰਿਫਤਾਰ। ਬੀਤੇ ਦਿਨ ਹੁਸ਼ਿਆਰਪੁਰ ਜੇਲ੍ਹ 'ਚੋਂ ਸੋਸ਼ਲ ਮੀਡੀਆ 'ਤੇ ਲਾਈਵ ਹੋਏ ਸਨ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮੁਲਜ਼ਮ ਮਨਪ੍ਰੀਤ ਮੰਨਾ। ਹੁਸ਼ਿਆਰਪੁਰ ਜੇਲ੍ਹ ਪ੍ਰਸ਼ਾਸਨ ਉੱਤੇ ਲਾਏ ਸਨ ਕੈਦੀਆਂ 'ਚੋਂ ਨਸ਼ਾ ਵਿਕਾਉਣ ਦੇ ਦੋਸ਼। 34 ਸਾਲ ਬਾਅਦ ਗੁਰੂ ਹਰ ਸਾਹਿਬ 'ਚ ਹੋਈਆਂ ਚੋਣਾਂ ਨੇ ਖਿਲਾਰਿਆ ਆਮ ਆਦਮੀ ਪਾਰਟੀ ਨਾਲ ਝਾੜੂ। ਕਾਂਗਰਸ ਦੀ ਬੱਲੇ ਬੱਲੇ, 15 ਵਾਰਡਾਂ 'ਚੋਂ 13 'ਚ ਕਾਂਗਰਸੀ ਉਮੀਦਵਾਰ ਜੇਤੂ, 2 ਵਾਰਡਾਂ 'ਚ ਅਕਾਲੀ ਦਲ, 2 ਵਾਰਡ ਅਕਾਲੀ ਦਲ ਦੀ ਝੋਲੀ 'ਚ ਭਾਜਪਾ ਤੇ ਆਮ ਆਦਮੀ ਪਾਰਟੀ ਦਾ ਸੂਪੜਾ ਸਾਫ਼। ਨਗਰ ਕੌਂਸਲ ਮਮਦੋੜ ਦੇ 2 ਵਾਰਡਾਂ 'ਚ ਤੁਲ ਗਈ ਅਕਾਲੀ ਦਲ ਦੀ ਤਕੜੀ। 11 ਵਾਰਡਾਂ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ।
0: ਜੀ ਥੈਂਕ ਯੂ ਪਰਮਿੰਦਰ ਜੀ, ਮਿਲਦੇ ਹਾਂ ਕੱਲ੍ਹ ਦੇ ਪ੍ਰੋਗਰਾਮ 'ਚ, ਧੰਨਵਾਦ। ਜੀ ਤੁਸੀਂ ਕਈ ਆਪਣੇ ਟਰੱਕਾਂ ਦੀ ਐਮਿਸ਼ਨ ਕਰਵਾਉਣੀ ਹੋਵੇ, ਕਿਸੇ ਦੇ ਇੱਕ ਟਰੱਕ, 5 ਜਾਂ 10 ਟਰੱਕ ਹੈਗੇ ਨੇ, ਤਾਂ ਸਿੱਧੂ ਸਾਹਿਬ ਨਾਲ ਕੰਟੈਕਟ ਕਰ ਲਿਓ। ਕਹਿੰਦੇ ਵੀ ਟਰੱਕਿੰਗ ਦੇ ਸਰਟੀਫਾਈਡ ਐਮਿਸ਼ਨ ਇੰਸਪੈਕਟਰ ਨੇ 647-9191946 ਦੇ ਉੱਤੇ ਜਿਹੜਾ ਹੈਗਾ ਸੰਪਰਕ ਕੀਤਾ ਜਾ ਸਕਦਾ। ਸਟੀਫਨ ਫਰਨੀਚਰ 2575 ਸਟੀਲ ਐਵੀਨਿਊ ਈਸਟ 'ਤੇ ਸਥਿਤ ਨੇ। ਕੋਈ ਵੀ ਤੁਸੀਂ ਵਧੀਆ ਡੀਲ ਲੈਣੀ, ਘਰ ਦਾ ਫਰਨੀਚਰ ਲੈਣਾ ਹੋਵੇ, ਨਵਾਂ ਘਰ ਲਿਆ ਹੈ ਨਾ, ਬੈੱਡ, ਸੋਫੇ, ਡਾਇਨਿੰਗ ਟੇਬਲ, ਕੋਈ ਵੀ ਤਰ੍ਹਾਂ ਦੇ ਫਰਨੀਚਰ ਲਈ ਤੁਸੀਂ ਸਟੀਫਨ ਫਰਨੀਚਰ 'ਤੇ ਇੱਕ ਵਾਰੀ ਜ਼ਰੂਰ ਗੇੜਾ ਮਾਰ ਕੇ ਜਾਇਓ। ਪਿੱਛੇ ਜੇ ਕੈਨੇਡਾ ਡੇ 'ਤੇ ਵੀ ਵਧੀਆ ਡੀਲਾਂ ਉਹਨਾਂ ਨੇ ਲਾਈਆਂ ਸਨ, ਅਤੇ ਅੱਗੇ ਵੀ ਵਧੀਆ ਡੀਲਾਂ ਚੱਲ ਰਹੀਆਂ। ਸਟੀਫਨ ਫਰਨੀਚਰ ਜਸਵੀਰ ਭਾਈ ਨੂੰ ਕੰਟੈਕਟ ਕਰ ਲਿਓ 905-790-0560, ਅਤੇ ਜਾਂ ਫਿਰ ਤੁਸੀਂ ਟਰੈਕਿੰਗ ਦੇ ਵਿੱਚ ਜੋਬ ਲੱਭ ਰਹੇ ਹੋ ਤਾਂ ਫਿਰ ਕੁਆਲਿਟੀ ਲੋਜਿਸਟਿਕ ਇੰਕ ਤੋਂ ਜਸਵੀਰ ਭਾਅ ਜੀ ਨਾਲ 416-717-2929, ਜਾਂ ਫਿਰ ਜਗਤਾਰ ਸਿੰਘ ਚੱਠਾ ਭਾਅ ਜੀ ਨਾਲ 416-455-93-11 ਦੇ ਉੱਤੇ ਜਿਹੜਾ ਸੰਪਰਕ ਕੀਤਾ ਜਾ ਸਕਦਾ। ਕਹਿੰਦੇ ਡੈਡੀਕੇਟਡ ਰਨ ਹੈਗੇ ਨੇ ਉਹਨਾਂ ਨੂੰ, ਉਹਨਾਂ ਤੋਂ ਟੋਰਾਂਟੋ ਤੋਂ ਮੌਂਟਰੀਅਲ ਦੇ, ਅਤੇ ਗਰਾਜ ਡੋਰ ਰਿਪੇਅਰ ਜਾਂ ਗਰਾਜ ਓਪਨਰ ਇੰਸਟਾਲ ਕਰਾਉਣਾ ਤਾਂ ਸਨੀ ਬਾਈ ਦੇ ਨਾਲ 647-470-1245 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ। ਸੋ ਇੱਥੇ ਅਸੀਂ ਅੱਜ ਦਾ ਪ੍ਰੋਗਰਾਮ ਖਤਮ ਕਰਦੇ ਹਾਂ। ਤਾਂ ਤੁਹਾਡੇ ਵਿਚਾਰਾਂ ਨਾਲ, ਸਾਡੇ ਵਿਚਾਰਾਂ ਨਾਲ ਸਾਂਝਾ ਵਿਰਸਾ ਰੇਡੀਓ ਜਾਂ ਫਿਰ AM 530 ਦਾ ਸਹਿਮਤ ਅਸਹਿਮਤ ਹੋਣਾ ਜ਼ਰੂਰੀ ਨਹੀਂ। ਬੁਲਾਉਂਦੇ ਹਾਂ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪੱਕਾ ਟਿੱਪਣੀ ਹੋਵੇਗੀ ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763

0: ਲਗਜ਼ਰੀ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ। ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ।
1: ਸ਼ਮੀ ਪੱਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ।
2: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪੱਠਲ।
0: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪੱਠਲ ਜੀ ਦਾ ਨਾਮ
2: 416-917-7763 416-917-7763 Life Insurance, Visitor Insurance, Super Visa Insurance, Critical Illness, Disability Insurance, RESP, Travel Insurance, Convert Expensive Mortgage Insurance to Term Insurance.

0: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
0: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 wheelers ਅਤੇ 18 wheelers ਦੇ ਟਾਇਰ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇ ਗੈਰੀ ਨੂੰ
0: 905-459-5533
1: 905-459-5533 ਤੇ
0: PNJ ਸਪ੍ਰਿੰਗ ਵੀਲ ਅਲਾਈਨਮੈਂਟ
3: ਜੀ ਹਾਂ ਦੋਸਤੋ ਤੁਸੀਂ ਹੁਣ ਜੁੜੇ ਹੋਏ ਹੋ ਸਜਰੀ ਸਵੇਰ ਵਿਦ ਸ਼ੰਭੀ ਭੱਠਲ ਦੇ ਨਾਲ ਤੇ ਸਾਡੇ ਨਾਲ ਆ ਚੁੱਕੇ ਨੇ ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਕੌਰ ਜੀ ਮੋਰਗੇ ਬਾਬਤ ਕੋਈ ਵੀ ਸਲਾਹ ਮਸ਼ਵਰਾ ਕਰਨਾ ਚਾਹੁੰਦੇ ਹੋ ਤਾਂ ਰਸ਼ਮੀਤ ਜੀ ਹੋਰਾਂ ਦੇ ਨਾਲ ਸਹੀ ਜੈਨੂਅਨ ਐਡਵਾਈਸ ਵਾਸਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਹੈ ਜੀ 6475394499 6475349499 ਰਸ਼ਮੀ ਕੌਰ ਜੀ ਵੈਲਕਮ ਜੀ ਆਇਆਂ ਨੂੰ ਵੈਰੀ ਗੁੱਡ ਮਾਰਨਿੰਗ ਜੀ
4: ਬਹੁਤ ਬਹੁਤ ਧੰਨਵਾਦ ਸ਼ਮੀ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਰੀ ਗੁੱਡ ਮਾਰਨਿੰਗ ਜੀ
3: ਜੀ ਵੈਰੀ ਗੁੱਡ ਮਾਰਨਿੰਗ ਰਸ਼ਮੀ ਜੀ ਰਸ਼ਮੀ ਜੀ ਅੱਜ ਥੋੜੀ ਆਪਾਂ ਗੱਲ ਕਰਾਂਗੇ ਅਪਰੇਜ਼ਲ ਵੈਲਿਊ ਪਰਚੇਜ਼ ਵੈਲਿਊ ਸੋ ਇਹ ਟਰਮਸ ਹੈ ਜਿਹੜੀਆਂ ਵੱਖੋ ਵੱਖਰੀਆਂ ਨੇ ਤੇ ਕਿੱਦਾਂ ਇਹ ਵਰਕ ਕਰਦੀਆਂ ਨੇ
4: ਬਿਲਕੁਲ ਜੀ ਪਹਿਲਾਂ ਗੱਲ ਕਰਦੇ ਹਾਂ ਪਰਚੇਜ਼ ਪ੍ਰਾਈਸ ਦੀ ਜਦੋਂ ਅਸੀਂ ਘਰ ਬਾਏ ਕਰਦੇ ਹੈਗੇ ਆ ਜਿਸ ਪ੍ਰਾਈਸ ਤੇ ਬਾਏ ਕਰਦੇ ਆ ਉਹਨੂੰ ਅਸੀਂ ਕਹਿ ਦਈਦਾ ਪਰਚੇਜ਼ ਪ੍ਰਾਈਸ ਬਟ ਜਦੋਂ ਅਸੀਂ ਬੈਂਕ ਕੋਲੋਂ ਲੋਨ ਲੈਣ ਜਾਣਾ ਉਸ ਵੇਲੇ ਬੈਂਕ ਕੀ ਕਰਦਾ ਇੱਕ ਥਰਡ ਪਾਰਟੀ ਤੋਂ ਮੁੱਲ ਪਵਾਉਂਦਾ ਹੈ ਆਪਣੀ ਪ੍ਰਾਪਰਟੀ ਦਾ ਕਿ ਕਰੰਟ ਮਾਰਕੀਟ ਦੇ ਹਿਸਾਬ ਦੇ ਨਾਲ ਪ੍ਰਾਪਰਟੀ ਵੈਲਿਊ ਕਿੰਨੀ ਹੈਗੀ ਹੈ ਉਹਨੂੰ ਕਹਿ ਦਈਦਾ ਅਸੀਂ ਅਪਰੇਜ਼ਡ ਵੈਲਿਊ ਸੋ ਇਹ ਹੁੰਦਾ ਜੀ ਡਿਫਰੈਂਸ ਕੀ ਪਰਚੇਜ਼ ਪ੍ਰਾਈਸ ਕੀ ਹੈ ਅਪਰੇਜ਼ਡ ਵੈਲਿਊ ਕੀ ਹੈਗੀ ਹੈ ਸੋ ਅਪਰੇਜ਼ਡ ਵੈਲਿਊ ਬੇਸਿਕਲੀ ਡਿਫਰੈਂਟ ਵੀ ਹੋ ਸਕਦੀ ਹੈ ਐਸ ਕੰਪੇਅਰ ਟੂ ਸਾਡਾ ਜਿਹੜਾ ਪਰਚੇਜ਼ ਪ੍ਰਾਈਸ ਹੈਗਾ
3: ਜੀ ਜੇ ਤਾਂ ਜਿੱਦਾਂ ਤੁਸੀਂ ਦੱਸਿਆ ਅਪਰੇਜ਼ਲ ਵੈਲਿਊ ਹੈ ਜੇ ਵੱਧ ਆ ਜਾਵੇ ਪ੍ਰੋਪਰਟੀ ਉਹ ਤਾਂ ਚਲੋ ਵਧੀਆ ਗੱਲ ਹੈ ਪਰ ਅੱਜ ਕੱਲ ਜੋ ਇਸ ਟਾਈਮ ਗਰਾਊਂਡ ਰਿਐਲਿਟੀ ਹੈ ਜਿਹੜੇ ਪਹਿਲਾਂ ਪ੍ਰੋਪਰਟੀਆਂ ਪ੍ਰੀ ਕੌਨ ਪ੍ਰੋਜੈਕਟਸ ਹੈ ਜਿਹੜੇ ਜਾਂ ਪ੍ਰੋਪਰਟੀਸ ਹੈ ਜਿਹੜੀਆਂ ਬਾਏ ਕੀਤੀਆਂ ਹੋਈਆਂ ਅੱਜ ਕੱਲ ਉਹਨਾਂ ਦੀ ਜਿਹੜੀ ਅਪਰੇਜ਼ਲ ਵੈਲਿਊ ਹੈ ਜਿਹੜੀ ਉਹ ਘੱਟ ਆ ਰਹੀ ਹੈ ਜੀ ਰਸ਼ਮੀ ਜੀ ਜੀ
4: ਬਿਲਕੁਲ ਜੀ ਵੈਰੀ ਟਰੂ ਕਿ ਇਹ ਜਿਹੜਾ ਕਾਫੀ ਇਸ਼ੂ ਆ ਰਿਹਾ ਹੈਗਾ ਰੀਸੈਂਟਲੀ ਵੇਖਣ ਚ ਆ ਰਿਹਾ ਜਿੱਦਾਂ ਤੁਸੀਂ ਕਿਹਾ ਜੇ ਤੇ ਵੈਲਿਊ ਵੱਧ ਕੇ ਆਏ ਉਹੋ ਜਿਹੀ ਵੀ ਮਾਰਕੀਟ ਸੀਗੀ ਹੁਣ ਵੀ ਅਗਰ ਓਦਾਂ ਹੁੰਦਾ ਹੈ ਤੇ ਪ੍ਰੋਡਕਟ ਹੈਗੇ ਨੇ ਕਿ ਕੁਝ ਬੈਂਕ ਕੀ ਕਰਦੇ ਨੇ ਇਗਜ਼ਾਮਪਲ ਦੇ ਤੌਰ ਤੇ ਕਿ 8 lakh ਦਾ ਘਰ ਕਿਸੇ ਨੇ ਬੁੱਕ ਕੀਤਾ ਸੀ $1 million ਦੀ ਮੇਰੀ ਵੈਲਿਊ ਆਈ ਤੇ ਅਸੀਂ $1 million ਦੇ ਹਿਸਾਬ ਦੇ ਨਾਲ 80% ਲੋਨ ਮਤਲਬ 8 lakh ਤੱਕ ਦਾ ਲੋਨ ਲੈ ਦਿੱਤਾ 100% ਇੱਕ ਤਰ੍ਹਾਂ ਨਾਲ ਲੋਨ ਕੀਤਾ ਸੀਗਾ ਕਲਾਇੰਟ ਵਾਸਤੇ ਬਟ ਅੱਜ ਕੱਲ ਜਿਵੇਂ ਮਾਰਕੀਟ ਡਾਊਨ ਹੈਗੀ ਹੈ ਤੇ ਅਪਰੇਜ਼ਲ ਜਿਹੜੇ ਨੇ ਘੱਟ ਕੇ ਆ ਰਹੇ ਨੇ ਬਹੁਤ ਹੀ ਜਿਹੜਾ ਕਾਮਨ ਹੋਇਆ ਹੋਇਆ ਕਈ ਵਾਰ ਦੇਖਣ ਚ ਆਉਂਦਾ ਹੈਗਾ ਕਿ ਕਲਾਇੰਟ ਜਿਹੜਾ ਆਪਣੇ ਘਰ ਵੀ ਜਿਹੜਾ ਕਲੋਜ਼ ਨਹੀਂ ਕਰ ਰਹੇ ਹੈਗੇ ਨੇ ਆਪਣਾ ਡਿਪੋਜ਼ਿਟ ਲੂਜ਼ ਕਰ ਰਹੇ ਨੇ ਸੋ ਅਗਰ ਇਹੋ ਜਿਹੀ ਸਿਚੁਏਸ਼ਨ ਵਿੱਚ ਹੈਗੇ ਹੋ ਤੇ ਹਮੇਸ਼ਾ ਇੱਕ ਸਲਾਹ ਲਓ ਇਹ ਵੇਖਣ ਵਾਸਤੇ ਕਿ ਕੀ ਆਪਸ਼ਨਸ ਬਣ ਸਕਦੀਆਂ ਹੁਣ ਆਪਸ਼ਨਸ ਕੀ ਹੋ ਸਕਦੀਆਂ ਸ਼ਮੀ ਜੀ ਕਿ ਜੇ ਤੇ ਸਾਡੇ ਕੋਲ ਐਗਜ਼ਿਸਟਿੰਗ ਘਰ ਹੈਗਾ ਔਰ ਉਸ ਘਰ 'ਚ ਐਕੁਇਟੀ ਹੈਗੀ ਹੈ ਤੇ ਅਸੀਂ ਕੀ ਕਰ ਸਕਦੇ ਹਾਂ ਇੱਕ ਲਾਈਨ ਆਫ ਕ੍ਰੈਡਿਟ ਬਣਾ ਕੇ ਰੱਖ ਸਕਦੇ ਹਾਂ ਜਾਂ ਪ੍ਰੋਪਰਟੀ ਨੂੰ ਰੀਫਾਈਨਾਂਸ ਕਰਕੇ ਰੱਖ ਸਕਦੇ ਹਾਂ ਕਿ ਉਸ ਘਰ ਚੋਂ ਪੈਸੇ ਕੱਢ ਲਈਏ ਤਾਂ ਕਿ ਦੂਜੇ ਘਰ ਚ ਪਾ ਸਕੀਏ ਬਟ ਇਹ ਵੀ ਆਪਸ਼ਨ ਤਾਂ ਹੋ ਸਕਦੀ ਹੈ ਜੇ ਸਾਡੇ ਕੋਲ ਆਲਰੇਡੀ ਘਰ ਹੈਗਾ ਇਸ ਵੇਲੇ ਦੂਜੀ ਚੀਜ਼ ਕੀ ਦੇਖਣ ਚ ਆ ਰਹੀ ਹੈਗੀ ਹੈ ਕਿ ਕਾਫੀ ਬਿਲਡਰ ਬੈਂਕਾਂ ਨਾਲ ਕੋਲੈਬੋਰੇਟ ਕਰ ਰਹੇ ਨੇ ਕਿ ਬੈਂਕ ਕੀ ਹੈਗਾ ਈਵਨ ਇਫ ਤੁਹਾਡਾ ਘਰ ਦੀ ਵੈਲਿਊ ਘੱਟ ਆ ਰਹੀ ਹੈ ਅਪਰੇਜ਼ਲ ਵੈਲਿਊ ਉਹ ਪਰਚੇਜ਼ ਪ੍ਰਾਈਸ ਨੂੰ ਓਨਰ ਕਰਨਗੇ ਤੇ ਤੁਹਾਨੂੰ ਜਿਹੜਾ ਹੈਗਾ ਮੌਰਗੇਜ ਦੇਣਗੇ ਬਟ ਉਹਦੇ ਵਿੱਚ ਕੀ ਹੈ ਕਿ ਮੇਕ ਸ਼ੋਰ ਕਰਨਾ ਪਏਗਾ ਕਿ ਕਲਾਇੰਟ ਉਹਨਾਂ ਬੈਂਕ ਦੀ ਟਰਮਸ ਐਂਡ ਕੰਡੀਸ਼ਨਸ ਦੇ ਨਾਲ ਕੁਆਲੀਫਾਈ ਕਰਦਾ ਹੈਗਾ ਜੇ ਆਪਸ਼ਨ ਨਹੀਂ ਬਣਦੀ ਫਿਰ ਆਪਣੇ ਐਗਜ਼ਿਸਟਿੰਗ ਘਰ ਚੋਂ ਅਗਰ ਅਸੀਂ ਪੈਸੇ ਕੱਢ ਸਕਦੇ ਹਾਂ ਅਗਰ ਇਹ ਆਪਸ਼ਨ ਵੀ ਨਹੀਂ ਹੈਗੀ ਹੈ ਤੇ ਪਹਿਲੀ ਗੱਲ ਤੇ ਅਗਰ ਤੁਹਾਨੂੰ ਪਤਾ ਇਹੋ ਜਿਹੀ ਸਿਚੁਏਸ਼ਨ ਆ ਸਕਦੀ ਹੈ ਹਮੇਸ਼ਾ ਸਲਾਹ ਕਰੋ ਤਾਂ ਕਿ ਅਗਰ ਤੁਸੀਂ ਕਿਸੇ ਤੋਂ ਗਿਫਟ ਲੈਣਾ ਹੈਗਾ ਬੈਕ ਹੋਮ ਤੋਂ ਪੈਸੇ ਮੰਗਾਣੇ ਹੈਗੇ ਨੇ ਤੇ ਤੁਸੀਂ ਮੌਰਗੇਜ ਰੈਡੀ ਰਹੋ ਸਾਰੇ ਪ੍ਰੋਸੈਸ ਦੇ ਨਾਲ ਹਮੇਸ਼ਾ ਐਮਫਸਾਈਜ਼ ਕਰਦੀ ਆ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੌਰਗੇਜਸ 6475394499 6475394499
3: ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਰਸ਼ਮੀ ਜੀ ਥੈਂਕ ਯੂ ਜੀ

0: asas, guasas, hebisas, nadet hosi bisas, bole sone hal, sasiakal.
1: ਕਲ ਦੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ?
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ, ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ।
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ। ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ। ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ, ਅੱਜ ਹੀ ਕਾਲ ਕਰੋ 416-917-7763 416-917-7763।

0: ਵੈਰੀ ਗੁੱਡ ਮਾਰਨਿੰਗ ਜੀ, ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿੱਚ ਸ਼ਮੀ ਪੱਠਲ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਦੋਸਤੋ ਹਾਜ਼ਰ ਹੈ। 6 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ, ਜਿਹਦੇ ਵਿੱਚ ਕੁਛ ਕੁ ਜਿਹੜੀਆਂ ਖਾਸ ਖਬਰਾਂ ਉਹ ਅਤੇ 1-2 ਜਿਹੜੀਆਂ ਸਟੋਰੀਜ਼ ਹੈ ਉਹ ਆਪਾਂ ਕਵਰ ਕਰਾਂਗੇ। ਅਤੇ ਮੈਂ ਉਮੀਦ ਕਰਦਾ, ਆਸ ਕਰਦਾ, ਬੇਨਤੀ ਕਰਦਾ, ਉਸ ਉੱਤੇ ਹੈ ਜਿਹੜੀ ਆਪਣੀ ਟਿਕਾ ਟਿੱਪਣੀ, ਆਪਣੇ ਵਿਚਾਰਾਂ ਦੀ ਸਾਂਝ ਹੈ ਜ਼ਰੂਰ ਪਾਈਓ ਸਟੂਡੀਓ ਦੇ ਵਿੱਚ। ਸਾਂਝ ਪਾਉਣ ਵਾਸਤੇ ਕੋਈ ਨਿਊਜ਼ ਵਿਊਜ਼ ਤੁਹਾਡੇ ਤੱਕ ਕੋਈ ਅਪਡੇਟ ਹੈ ਜਾਂ ਫਿਰ ਟ੍ਰੈਫਿਕ ਬਾਬਤ ਕੋਈ ਵੀ ਤੁਸੀਂ ਜਾਣਕਾਰੀ ਦੇਣਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਇੱਕ ਨੰਬਰ ਹੈ 905-673-3337 9056733337 ਤੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਬਾਕੀ ਡਾਇਲ ਟੂ ਲਿਸਨ ਕਰਕੇ ਵੀ ਤੁਸੀਂ ਸਾਨੂੰ ਸੁਣ ਸਕਦੇ ਹੋ। ਗੱਡੀਆਂ ਦੇ ਵਿੱਚ ਕਈ ਵਾਰ ਲੱਗਾ ਹੋਇਆ ਰੇਡੀਓ ਸੈੱਟ ਹੈ ਜਿਹੜਾ ਖਰਾਬ ਹੋ ਜਾਂਦਾ ਜਾਂ ਫਿਰ ਸਹੀ ਤਰ੍ਹਾਂ ਆਵਾਜ਼ ਨਹੀਂ ਆ ਰਹੀ ਤਾਂ ਕ੍ਰਿਸਟਲ ਕਲੀਅਰ ਆਵਾਜ਼ ਦੇ ਵਿੱਚ ਸਾਨੂੰ 416-477-2040 416-477-2040 ਤੇ ਡਾਇਲ ਟੂ ਲਿਸਨ ਕਰਕੇ ਸੁਣਿਆ ਜਾ ਸਕਦਾ ਜਾਂ ਫਿਰ ਤੁਸੀਂ ਸਾਨੂੰ ਲਾਈਵ ਸਟ੍ਰੀਮ ਹੈ ਜਿਹੜਾ ਉਹ ਕਰ ਸਕਦੇ ਹੋ ਪੰਜਾਬੀ ਲਹਿਰਾਂ ਦੀ ਐਪ ਜਾਂ ਸਿੰਪਲ ਰੇਡੀਓ ਤੇ ਜਾ ਕੇ AM 530 ਮਲਟੀਕਲਚਰਲ ਰੇਡੀਓ ਹੈ ਜਿਹੜਾ ਉਹ ਤੁਸੀਂ ਲੱਭ ਸਕਦੇ ਹੋ। ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਟੋਰੋਂਟੋ ਪੀਅਰਸਨ ਏਅਰਪੋਰਟ ਤੇ ਤਾਪਮਾਨ ਹੈ ਜਿਹੜਾ ਇਸ ਵਕਤ 19°C ਦਰਜ ਕੀਤਾ ਗਿਆ ਤੇ ਅੱਜ ਵੱਧ ਤੋਂ ਵੱਧ ਹੈ ਜਿਹੜਾ ਉਹ 25° ਨੂੰ ਛੂਹੇਗਾ ਤੇ ਫੀਲ ਲਾਈਕ 32°C ਹੋਵੇਗਾ। ਕਹਿੰਦੇ ਰੱਖ ਭਰੋਸਾ ਖੁਦ ਤੇ, ਕਿਉਂ ਲੱਭਦਾ ਫਿਰੇ ਫਰਿਸ਼ਤੇ, ਪੰਛੀਆਂ ਕੁੱਲ ਕਦ ਹੁੰਦੇ ਨਕਸ਼ੇ, ਫਿਰ ਵੀ ਉਹ ਲੱਭ ਲੈਂਦੇ ਨੇ ਰਸਤੇ। ਆਸ਼ੀਆਨੇ ਬਣਨ ਵੀ ਤਾਂ ਕਿੱਥੇ ਜਨਾਬ, ਜ਼ਮੀਨਾਂ ਮਹਿੰਗੀਆਂ ਹੋ ਗਈਆਂ ਤੇ ਦਿਲ ਵਿੱਚ ਲੋਕ ਜਗ੍ਹਾ ਨਹੀਂ ਦਿੰਦੇ। ਜੇਕਰ ਕੋਈ ਭਰੋਸਾ ਤੋੜੇ ਤਾਂ ਉਸਦਾ ਵੀ ਧੰਨਵਾਦ ਕਰੋ, ਕਿਉਂਕਿ ਉਹ ਸਾਨੂੰ ਸਿਖਾਉਂਦੇ ਹਨ ਕਿ ਭਰੋਸਾ ਸੋਚ ਸਮਝ ਕੇ ਕਰਨਾ ਚਾਹੀਦਾ। ਹੱਥ ਅਤੇ ਦਿਮਾਗ ਸੰਭਾਲ ਕੇ ਰੱਖੋ, ਕਿਉਂਕਿ ਹੱਥ ਠੰਡ ਵਿੱਚ ਅਤੇ ਦਿਮਾਗ ਘਮੰਡ ਦੇ ਵਿੱਚ ਕੰਮ ਨਹੀਂ ਕਰਦਾ। ਜੇਕਰ ਤੁਹਾਡੇ ਕੋਲ ਮਨ ਦੀ ਸ਼ਾਂਤੀ ਹੈ ਤਾਂ ਸਮਝੋ ਤੁਹਾਡੇ ਤੋਂ ਵੱਧ ਕਿਸਮਤ ਵਾਲਾ ਮਿੱਤਰੋ ਕੋਈ ਨਹੀਂ। ਜੀਵਨ ਦੀ ਸਭ ਤੋਂ ਕੀਮਤੀ ਚੀਜ਼ ਹੀ ਅੱਜ ਦਾ ਸਮਾਂ, ਇਹ ਬੀਤ ਗਿਆ ਤਾਂ ਇਸ ਦਾ ਇੱਕ ਪਲ ਵੀ ਤੁਸੀਂ ਦੁਨੀਆ ਦੀ ਸਾਰੀ ਧਨ ਦੌਲਤ ਦੇ ਕੇ ਖਰੀਦ ਨਹੀਂ ਸਕਦੇ। ਬੁੱਲੇ ਸ਼ਾਹ ਕਿਸਮਤ ਦਾ ਜ਼ੋਰ ਹੈ, ਸੋਚਦੇ ਕੁਝ ਹੋਰ ਹੁੰਦੇ ਆ, ਹੁੰਦਾ ਕੁਝ ਹੋਰ ਹੈ। ਜ਼ਿੰਦਗੀ ਵਿੱਚ ਮੁਸ਼ਕਲਾਂ ਦਾ ਆਉਣਾ ਪਾਰਟ ਆਫ ਲਾਈਫ ਹੈ, ਮੁਸ਼ਕਲਾਂ ਵਿੱਚੋਂ ਹੱਸ ਕੇ ਲੰਘ ਜਾਣਾ ਆਰਟ ਆਫ ਮਿੱਤਰੋ ਲਾਈਫ ਹੈ। ਕਦੇ ਕਿਸੇ ਨੂੰ ਉਸਦੇ ਬੀਤੇ ਕੱਲ ਨਾਲ ਨਾ ਪਰਖੋ, ਲੋਕ ਸਿੱਖਦੇ ਨੇ, ਬਦਲਦੇ ਨੇ ਤੇ ਅੱਗੇ ਵੱਧਦੇ ਨੇ। ਬੁੱਲੇ ਸ਼ਾਹ ਇੱਥੇ ਸਭ ਮੁਸਾਫਿਰ, ਕਿਸੇ ਨਾ ਇੱਥੇ ਰਹਿਣਾ, ਆਪੋ ਆਪਣੀ ਵਾਟ ਮੁਕਾ ਕੇ ਸਭ ਨੂੰ ਮੁੜਨਾ ਪੈਣਾ। ਬੁੱਲੇ ਸ਼ਾਹ ਰੰਗ ਫਿੱਕੇ ਪੈ ਗਏ ਤੇਰੇ ਬਾਜੋ, ਸਾਰੇ ਤੂੰ ਤੂੰ ਕਰਕੇ ਜਿੱਤ ਗਏ ਸੀ ਤੇ ਮੈਂ ਕਰਕੇ ਹਾਰੇ। ਸਫਲ ਹੋਣ ਲਈ ਆਪਣੀਆਂ ਗਲਤੀਆਂ ਤੋਂ ਮਿੱਤਰੋ ਸਿੱਖਣਾ ਪੈਂਦਾ ਹੈ। ਕਿਸੇ ਨੇ ਸਿਆਣੇ ਬਜ਼ੁਰਗ ਨੂੰ ਪੁੱਛਿਆ ਜ਼ਹਿਰ ਕੀ ਹੈ, ਬਜ਼ੁਰਗ ਨੇ ਵੀ ਬਹੁਤ ਵਧੀਆ ਜਵਾਬ ਦਿੱਤਾ, ਹਰ ਉਹ ਚੀਜ਼ ਜੋ ਜ਼ਿੰਦਗੀ ਦੇ ਵਿੱਚ ਜ਼ਰੂਰਤ ਤੋਂ ਜ਼ਿਆਦਾ ਹੁੰਦੀ ਹੈ, ਭਾਵੇਂ ਉਹ ਤਾਕਤ ਹੋਵੇ, ਭੁੱਖ ਹੋਵੇ, ਲਾਲਚ ਹੋਵੇ, ਹੰਕਾਰ ਹੋਵੇ, ਲੂਣ ਹੋਵੇ, ਪਿਆਰ ਹੋਵੇ ਜਾਂ ਈਰਖਾ, ਜ਼ਰੂਰਤ ਤੋਂ ਜ਼ਿਆਦਾ ਕੋਈ ਵੀ ਚੀਜ਼ ਮਿੱਤਰੋ ਜ਼ਿੰਦਗੀ ਦੇ ਵਿੱਚ ਜ਼ਹਿਰ ਹੁੰਦੀ ਹੈ। ਆਸ ਤੇ ਅਰਦਾਸ ਕਦੇ ਨਾ ਛੱਡੋ, ਕਿਉਂਕਿ ਦਾਤੇ ਦੇ ਘਰ ਦੇਰ ਹੋ ਸਕਦੀ ਹੈ ਪਰ ਅੰਧੇਰ ਨਹੀਂ। ਇਹਦੇ 'ਤੇ ਹੀ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਕਿੱਸਾ ਸੁਣਾ ਦਿੰਦਾ ਆਸ ਤੇ ਅਰਦਾਸ ਦੇ ਉੱਤੇ। ਬੜਾ ਹੀ ਇਹ ਖੂਬਸੂਰਤ ਹੈ। ਇੱਕ ਸਮੁੰਦਰੀ ਜਹਾਜ਼ ਹੈ ਜਿਹੜਾ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦਾ, ਉਹਦੇ ਵਿੱਚ ਤਕਰੀਬਨ ਸਾਰੇ ਆ ਵਿਚਾਰੇ ਆ ਜਿਹੜੇ ਡੁੱਬ ਜਾਂਦੇ। ਕੇਵਲ ਇੱਕ ਜਣਾ ਜਿਹੜਾ ਤੈਰ ਕੇ ਨਾ ਇੱਕ ਛੋਟਾ ਜਿਹਾ ਟਾਪੂ ਹੁੰਦਾ ਕੋਲ, ਉੱਥੇ ਕਿਸੇ ਤਰ੍ਹਾਂ ਉਹ ਪਹੁੰਚ ਜਾਂਦਾ, ਅੱਪੜ ਜਾਂਦਾ। ਉਹ ਹਰ ਰੋਜ਼ ਅਸਮਾਨ ਵੱਲ ਵੇਖਦਾ, ਮਦਦ ਦੀ ਆਸ ਨਾਲ ਸਵੇਰ ਸ਼ਾਮ ਅਰਦਾਸ ਕਰਦਾ ਹੀ ਰਹਿੰਦਾ। ਜਦੋਂ ਆਸ ਉਮੀਦ ਹੈ ਜਿਹੜੀ ਉਹਦੀ ਮੁੱਕ ਗਈ ਤਾਂ ਕੰਢੇ ਨਾਲ ਕੁਝ ਕੁ ਜਿਹੜੀਆਂ ਲੱਕੜਾਂ ਆ ਉਸ ਦੇ ਨਾਲ ਉਹਨੇ ਝੁੱਗੀ ਬਣਾ ਲਈ ਤਾਂ ਕਿ ਆਪਣੇ ਆਪ ਨੂੰ ਧੁੱਪ ਮੀਂਹ ਠੰਡ ਤੋਂ ਆ ਜਿਹੜਾ ਉਹ ਬਚਾ ਸਕੇ। ਕੁਝ ਦਿਨ ਹੀ ਝੁੱਗੀ ਦੇ ਵਿੱਚ ਰਿਹਾ ਸੀ। ਇੱਕ ਦਿਨ ਖਾਣ ਲਈ ਫਲ ਫੁੱਲ ਜੋ ਵੀ ਉੱਥੇ ਮਿਲ ਸਕਦਾ ਪਹਾੜੀਆਂ ਦੇ ਓਹਲੇ ਗਿਆ ਤੇ ਆਉਂਦੇ ਨੂੰ ਉਹਨੂੰ ਹਨੇਰਾ ਪੈ ਗਿਆ। ਜਦੋਂ ਵਾਪਸ ਮੁੜਿਆ ਤਾਂ ਵੇਖਿਆ ਝੁੱਗੀ ਹੈ ਜਿਹੜੀ ਉਹਨੂੰ ਅੱਗ ਲੱਗੀ ਹੋਈ ਸੀ, ਲਾਟਾਂ ਨਿਕਲ ਰਹੀਆਂ ਸੀ। ਰੱਬ ਨੂੰ ਕੋਸਣ ਲੱਗ ਪਿਆ, ਇਹ ਕੀ ਕੀਤਾ ਰੱਬਾ, ਤੂੰ ਮਦਦ ਤਾਂ ਕੀ ਕਰਨੀ ਸੀ, ਜਿਹੜੀ ਮੈਂ ਮਿਹਨਤ ਦੇ ਨਾਲ ਝੁੱਗੀ ਬਣਾਈ ਸੀ ਤੂੰ ਤਾਂ ਉਹ ਵੀ ਖੋਹ ਲਈ। ਅਗਲੇ ਦਿਨ ਸਵੇਰੇ ਹੀ ਇੱਕ ਕਹਿੰਦੇ ਸਮੁੰਦਰੀ ਜਹਾਜ਼ ਹੈ ਜਿਹੜਾ ਕੰਢੇ ਆ ਲੱਗਾ, ਇਹ ਜਹਾਜ਼ ਉਸਨੂੰ ਬਚਾਉਣ ਲਈ ਆਇਆ ਸੀ। ਉਸਨੇ ਜਹਾਜ਼ ਵਾਲਿਆਂ ਨੂੰ ਪੁੱਛਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਮੈਂ ਇੱਥੇ ਹਾਂ, ਕਹਿੰਦੇ ਅਸੀਂ ਰਾਤੀ ਅੱਗ ਵੇਖੀ ਸੀ, ਧੂੰਆਂ ਵੇਖਿਆ ਸੀ, ਅਸੀਂ ਜਾਣ ਗਏ ਸਾਂ ਵੀ ਇੱਥੇ ਮਦਦ ਦੀ ਲੋੜ ਹੈ। ਸੋ ਇਸ ਕਰਕੇ ਮਿੱਤਰੋ, ਜਦੋਂ ਵੀ ਹਾਲਤ ਭੈੜੇ ਹੋਣ ਦਿਲ ਛੱਡਣਾ ਨਹੀਂ ਚਾਹੀਦਾ। ਰੱਬ ਹਰ ਵੇਲੇ ਕੰਮ ਕਰ ਰਿਹਾ ਹੈ, ਜੇ ਉਹ ਸਾਡੀ ਮਦਦ ਨਹੀਂ ਕਰ ਰਿਹਾ ਤਾਂ ਸਪਸ਼ਟ ਹੈ ਮਦਦ ਕਰਨ ਦਾ ਵੇਲਾ ਨਹੀਂ ਆਇਆ ਜਾਂ ਫਿਰ ਮਦਦ ਕਰਨ ਦਾ ਸਬੱਬ ਹੈ ਜਿਹੜਾ ਨਹੀਂ ਬਣਿਆ। ਅਗਲੀ ਵਾਰੀ ਤੁਹਾਡੀ ਜੇ ਝੁੱਗੀ ਸੜ ਜਾਵੇ ਤਾਂ ਅੱਗ ਅਤੇ ਧੂਆ ਸੰਕੇਤ ਹੋਣਗੇ ਵੀ ਉੱਪਰ ਰਹਿਮਤ ਹੈ, ਬਸ ਥੱਲੇ ਹਿੰਮਤ ਹੋਣੀ ਚਾਹੀਦੀ ਹੈ। ਹਿੰਮਤ ਕਰੋਗੇ ਤਾਂ ਰਹਿਮਤ ਮਿੱਤਰੋ ਆਪਣੇ ਆਪ ਹੋ ਜਾਵੇਗੀ। ਸੋ ਆਓ ਅੱਜ ਕੁਛ ਕੁ ਜਿਹੜੀਆਂ ਪਹਿਲਾਂ ਮੈਂ ਅੱਠ ਦੇ ਉਸ ਤੋਂ ਬਾਅਦ ਇੱਕ ਦੋ ਜਿਹੜੇ ਵਿਸ਼ੇ ਆ ਜਿਹੜੀ ਆਪਾਂ ਸਟੋਰੀਆਂ ਜਿਹੜੀਆਂ ਉਹ ਕਵਰ ਕਰਨੀਆਂ ਅਤੇ ਮੈਨੂੰ ਆਸ ਹੈ ਉਹਦੇ 'ਤੇ ਤੁਸੀਂ ਆਪੋ ਆਪਣੇ ਜਿਹੜੇ ਵਿਚਾਰ ਵੀ ਸਾਂਝੇ ਕਰੂੰਗੇ। ਫੀਫਾ ਤੋਂ ਮੈਂ ਸਟਾਰਟ ਕਰ ਲੈਂਦਾ। ਫੀਫਾ ਤੋਂ ਐਸਟੋਨਿਸ਼ਿੰਗ ਹੈ ਜਿਹੜਾ ਬ੍ਰਾਜ਼ੀਲ ਹੈ ਜਿਹੜਾ ਨਾਰਵੇ ਤੋਂ ਕੱਲ੍ਹ ਹਾਰ ਗਿਆ 2-1 ਦੇ ਨਾਲ, ਜਿਸ ਦੇ ਨਾਲ ਨੇਮਾਰ ਯੁੱਗ ਦਾ ਵੀ ਆ ਜਿਹੜਾ ਅੰਤ ਹੋ ਗਿਆ, ਕਿਉਂਕਿ ਰੋ ਰੋ ਕੇ ਨੇਮਾਰ ਨੇ ਇਕੱਲੇ ਸੰਨਿਆਸ ਹੈ ਜਿਹੜਾ ਉਹਦਾ ਐਲਾਨ ਕਰ ਦਿੱਤਾ ਕੱਲ੍ਹ ਵੀ ਇਹ ਮੇਰਾ ਲਾਸਟ ਜਿਹੜਾ ਵਰਲਡ ਕੱਪ ਸੀਗਾ। ਅਤੇ ਉਸ ਤੋਂ ਬਾਅਦ ਨਾਲ ਹੀ ਹੈ ਜਿਹੜਾ ਤੁਸੀਂ ਬਹੁਤ ਵੱਡਾ ਮਤਲਬ ਇਹ ਇੱਕ ਕਹਿ ਲਓ ਵੀ ਬਦਲਾਅ ਸੀਗਾ, ਉੱਥੇ ਹੀ ਹੈ ਜਿਹੜਾ ਜਿਹੜਾ ਸ਼ਨੀਵਾਰ ਨੂੰ ਜਿਹੜਾ ਮੈਚ ਹੋਇਆ ਸੀ 4 ਜੁਲਾਈ ਨੂੰ ਕੈਨੇਡਾ ਅਤੇ ਮੋਰੋਕੋ, ਹਾਂਜੀ ਉਹਦੇ ਵਿੱਚ ਜਿਹੜਾ ਮੋਰੋਕੋ ਨੇ ਕੈਨੇਡਾ ਨੂੰ ਆ ਜਿਹੜਾ 3-0 ਦੇ ਨਾਲ ਹਰਾ ਦਿੱਤਾ, ਪਰ ਕੈਨੇਡਾ ਦੇ ਮੁੰਡਿਆਂ ਨੇ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਫਸਟ ਹਾਫ ਦੇ ਵਿੱਚ ਉਹ ਲਗਾਤਾਰ ਡੋਮੀਨੇਟ ਰਹੇ, ਪਰ ਸੈਕਿੰਡ ਹਾਫ ਦੇ ਵਿੱਚ ਜਿਹੜੀ ਸੈਕਿੰਡ ਹਾਫ ਦੇ ਵਿੱਚ ਮੋਰੋਕੋ ਹੈ ਜਿਹੜੀ ਉਹਨੇ ਆਪਣੀ ਵਧੀਆ ਖੇਡ ਦਾ ਮੁਜ਼ਾਹਰਾ ਕੀਤਾ ਅਤੇ ਲਗਾਤਾਰ ਜਿਹੜੇ ਆ 3 ਗੋਲ ਆ ਜਿਹੜੇ ਉਹ ਡਾਗ ਦਿੱਤੇ ਸੀ। ਪਹਿਲਾ ਜਿਹੜਾ ਹਾਫ ਸੀਗਾ ਉਹਦੇ ਵਿੱਚ ਕਿਸੇ ਵੀ ਟੀਮ ਵੱਲੋਂ ਕੋਈ ਗੋਲ ਨਹੀਂ ਸੀ ਦਾਗਿਆ ਗਿਆ। ਚਲੋ ਫਿਰ ਵੀ ਕੈਨੇਡਾ ਜਿਹੜੀ ਹੈ ਉਹ ਰਾਊਂਡ ਆਫ 32 ਦੇ ਵਿੱਚ, ਰਾਊਂਡ ਆਫ 16 ਦੇ ਵਿੱਚ ਪਹੁੰਚੀ ਸੀ, ਇਸ ਦਾ ਬਹੁਤ ਜ਼ਿਆਦਾ ਸਾਰਿਆਂ ਨੂੰ ਖੁਸ਼ੀ ਸੀ, ਇਤਿਹਾਸਕ ਪਲ ਸੀਗੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੀਆਂ ਖੇਡਾਂ ਦਾ ਹੋਰ ਸੁਨਹਿਰਾ ਭਵਿੱਖ ਹੈ ਜਿਹੜਾ ਇਹਨਾਂ ਮੁਲਕਾਂ ਦੇ ਵਿੱਚ ਹੈ ਦੋਸਤੋ। ਉੱਥੇ ਹੀ ਫੀਫਾ ਦੇ ਨਾਲ ਆ ਜਿਹੜੇ ਇੱਕ ਖਬਰ ਵੀ ਆ ਰਹੀ ਹੈ ਜਿਸ ਨੂੰ ਆ ਜਿਹੜਾ ਵੱਖ ਵੱਖ ਤਰੀਕੇ ਦੇ ਨਾਲ ਲਿਆ ਜਾ ਰਿਹਾ। ਇੱਕ ਮੈਚ ਸੀਗਾ ਅਮਰੀਕਾ ਦਾ ਉਸ ਦੌਰਾਨ ਬੋਸਨੀਆ ਦੇ ਨਾਲ, ਉਸ ਦੌਰਾਨ ਉਹਨਾਂ ਦੇ ਇੱਕ ਸਟਾਰ ਡਿਫੈਂਡਰ ਬਲਗਨ ਉਹਨਾਂ ਨੇ ਜਿਹੜਾ ਕਹਿੰਦੋ ਵੀ ਗਲਤ ਜਿਹੜੀ ਉਹ ਖੇਡ ਦੇ ਦੌਰਾਨ ਜਿਹੜਾ ਜਿਹੜੇ ਬੋਸਨੀਆ ਦੇ ਖਿਡਾਰੀ ਸੀਗੇ ਉਹਦੇ ਆ ਜਿਹੜੀ ਐਂਕਲ 'ਤੇ ਜ਼ੋਰ ਦੇ ਨਾਲ ਜਿਹੜੀ ਸੱਟ ਮਾਰ ਦਿੱਤੀ ਸੀ, ਜਿਸ ਕਰਕੇ ਉਹਨਾਂ ਨੂੰ ਰੈੱਡ ਕਾਰਡ ਦਿੱਤਾ ਗਿਆ ਸੀਗਾ। ਅਤੇ ਮਤਲਬ ਇਹ ਸੀਗਾ ਵੀ ਇੱਕ ਮੈਚ ਜਿਹੜਾ ਅਗਲਾ ਮੈਚ ਹੋਣਾ ਉਹਦੇ ਵਿੱਚ ਉਹ ਖੇਡ ਨਹੀਂ ਸਕਣਗੇ। ਪਰ ਵੀਕਐਂਡ ਦੇ ਵਿੱਚ ਇਹੋ ਜਿਹਾ ਕੁਝ ਹੋ ਗਿਆ ਵੀ ਫੀਫਾ ਨੇ ਜਿਹੜਾ ਉਹਨਾਂ ਦਾ ਉਹ ਬੈਨ ਹੈ ਜਿਹੜਾ ਖਤਮ ਕਰ ਦਿੱਤਾ ਬੋਲੋਗਨ ਦਾ, ਅਤੇ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਅਸੀਂ 1 ਸਾਲ ਦੀ ਪ੍ਰੋਬੇਸ਼ਨ ਦੇ ਦਿੰਦੇ ਹਾਂ, 1 ਸਾਲ ਦੇ ਅੰਦਰ ਅੰਦਰ ਕਿਸੇ ਵੀ ਮੈਚ ਦੇ ਵਿੱਚ ਜੇ ਤੁਸੀਂ ਫਿਰ ਉਹੋ ਜਿਹੀ ਗਲਤੀ ਕੀਤੀ ਤਾਂ ਫਿਰ ਉਹ ਬੈਨ ਹੈ ਜਿਹੜਾ ਤੁਹਾਡੇ 'ਤੇ ਲੱਗ ਜਾਵੇਗਾ। ਹੁਣ ਇਸ ਚੀਜ਼ ਦੀ ਹੈ ਜਿਹੜੀ ਕਈ ਹੈ ਜਿਹੜੇ ਕਹਿ ਰਹੇ ਆ ਵੀ ਚਲੋ ਠੀਕ ਹੈ ਖੇਡ ਭਾਵਨਾ, ਪਰ ਕਈ ਹੈ ਜਿਹੜਾ ਫੀਫਾ ਦੇ ਰੂਲਸ ਐਂਡ ਰੈਗੂਲੇਸ਼ਨ 'ਤੇ ਹੈ ਜਿਹੜੀ ਉਂਗਲੀਆਂ ਚੱਕ ਰਹੇ ਨੇ। ਸੋ ਕਹਿ ਰਹੇ ਨੇ ਵੀ ਇਹ ਤਾਂ ਫੇਅਰ ਨਹੀਂ ਹੈਗਾ, ਅਤੇ ਉੱਥੋਂ ਦੀ ਹੈ ਜਿਹੜਾ ਫੇਅਰ ਨਹੀਂ ਹੈਗਾ ਇਹਦਾ ਡਿਸੀਜਨ ਇਹ ਵੀ ਹੈ ਵੀ ਟਰੰਪ ਸਾਹਿਬ ਨੇ ਵੀ ਫੀਫਾ ਦਾ ਡਿਸੀਜਨ ਦੀ ਹੈ ਜਿਹੜੀ ਉਹ ਉਹਨਾਂ ਨੇ ਪ੍ਰੇਜ਼ ਕੀਤੀ ਹੈ ਵੀ ਬਹੁਤ ਵਧੀਆ ਇਹਨਾਂ ਨੇ ਡਿਸੀਜਨ ਲਿੱਤਾ। ਤੁਹਾਨੂੰ ਦੱਸ ਦਈਏ ਫੀਫਾ ਪ੍ਰੈਜ਼ੀਡੈਂਟ ਜਿਹੜੇ ਜਿਆਨੀ ਇਨਫੈਂਟਿਨੋ ਹੈ ਜਿਹੜੇ ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਆਪਣੀ ਨੇੜਤਾ ਟਰੰਪ ਸਾਹਿਬ ਦੇ ਕੋਲ ਵਧਾਉਣ ਵਾਸਤੇ। ਸੋ ਪਿੱਛੇ ਜੇ ਵੀ ਮੈਚਾਂ ਦੇ ਵਿੱਚ ਕੁਛ ਕੁ ਜਿਹੜੇ ਸੋਸ਼ਲ ਮੀਡੀਆ 'ਤੇ ਖਬਰਾਂ ਜੀਆਂ ਜਾਂ ਵੀਡੀਓਜ਼ ਆ ਜਿਹੜੀਆਂ ਉੱਠੀਆਂ ਵੀ ਫੀਫਾ ਦੇ ਵਿੱਚ ਕੁਝ ਕੁ ਡਿਸੀਜਨ ਆ ਜਿਹੜੇ ਉਹ ਬੜੇ ਕੰਟਰੋਵਰਸ਼ੀਅਲ ਜਾਂ ਵਿਵਾਦਿਤ ਰਹੇ ਨੇ। ਪਰ ਚਲੋ, ਪਰ ਫੀਫਾ ਨੇ ਜਿਹੜੇ ਉਦਾਹਰਣਾਂ ਇਹ ਵੀ ਦਿੱਤੀਆਂ ਵੀ ਅਸੀਂ ਪਿੱਛੇ ਜੇ ਵੀ ਇਹੋ ਜਿਹੇ ਕਈ ਖਿਡਾਰੀ ਜਿਨ੍ਹਾਂ ਨੂੰ ਰੈੱਡ ਕਾਰਡ ਮਿਲਿਆ ਸੀਗਾ, ਜਿਨ੍ਹਾਂ ਦੇ ਵਿੱਚ ਕਈ ਨਾਮੀ ਖਿਡਾਰੀ ਸੀਗੇ, ਉਹਨਾਂ ਨੂੰ ਵੀ ਬਾਅਦ ਦੇ ਵਿੱਚ ਆ ਜਿਹੜਾ ਥੋੜ੍ਹੀ ਜਿਹੀ ਅਸੀਂ ਢਿੱਲ ਦਿੱਤੀ ਸੀਗੀ। ਸੋ ਫਿਲਹਾਲ ਦੇਖਦੇ ਹਾਂ ਵੀ ਅਗਲਾ ਮੈਚ ਹੈ ਜਿਹੜਾ ਹੁਣ ਅਮੈਰੀਕਾ ਦਾ ਜਿਹੜਾ ਉਹ ਬੈਲਜੀਅਮ ਦੇ ਨਾਲ ਹੈ, ਮੇਰੇ ਖਿਆਲ ਅੱਜ ਹੀ ਹੈਗਾ, ਅਤੇ ਅੱਜ ਹੀ ਹੈ ਜਿਹੜਾ ਪੋਰਟੁਗਲ ਦਾ ਅਤੇ ਸਪੇਨ ਦਾ ਸਭ ਤੋਂ ਵੱਡਾ ਮੁਕਾਬਲਾ ਦੋਸਤੋ। ਪੋਰਟੁਗਲ ਕ੍ਰਿਸਟੀਆਨੋ ਰੋਨਾਲਡੋ ਵੀਕਐਂਡ 'ਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਵਾਰ ਫਿਰ ਕਿਹਾ ਵੀ ਇਹ ਮੇਰਾ ਜਿਹੜਾ ਆ ਆਖਰੀ ਵਰਲਡ ਕੱਪ ਹੈਗਾ ਆ। ਮੈਂ ਸਲੂਟ ਕਰਦਾ ਇਸ ਲੈਜੈਂਡਰੀ ਬੰਦੇ ਨੂੰ। ਮੈਂ ਦੇਖਿਆ ਇੱਕ ਟਾਈਮ ਇਹਨਾਂ ਦੇ ਮਾਤਾ ਜੀ ਹੈ, ਉਹਨਾਂ ਨੇ ਮਨ ਦੇ ਵਿੱਚ ਧਾਰ ਲਿਆ ਸੀ ਵੀ ਘਰ ਦੇ ਵਿੱਚ ਅੱਤ ਦੀ ਗਰੀਬੀ ਹੈ ਵੀ ਇਹ ਜਿਹੜਾ ਬੱਚਾ ਪਾਲ ਰਿਹਾ ਆ ਮੈਂ ਅਬੋਰਸ਼ਨ ਕਰਾ ਦੇਣਾ। ਡਾਕਟਰ ਦੇ ਕੋਲ ਚਲੇ ਗਏ, ਡਾਕਟਰ ਨੇ ਮਨ੍ਹਾ ਕਰ ਦਿੱਤਾ, ਫਿਰ ਮਜਬੂਰਨ ਹੈ ਜਿਹੜਾ ਉਹਨਾਂ ਦੀ ਮਾਤਾ ਨੂੰ ਕ੍ਰਿਸਟੈਨੋ ਨੂੰ ਹੈ ਜਿਹੜਾ ਜਨਮ ਦੇਣਾ ਪਿਆ ਗੁਰਬਤ ਦੇ ਹਾਲਾਤਾਂ ਦੇ ਵਿੱਚ। ਉਹਨਾਂ ਦੇ ਮਾਤਾ ਜੀ ਹੈ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਸਫਾਈਆਂ ਕਰਦੇ ਸੀ ਆਪਣੇ ਨਿਆਣਿਆਂ ਦਾ, ਉਹਨਾਂ ਨੇ ਜੋ ਵੀ ਜਿੰਨਾ ਵੀ ਹੋ ਸਕੇ ਖਿਆਲ ਰੱਖਿਆ। ਪਰ ਰੋਨਾਲਡੋ ਦੇ ਵਿੱਚ ਖੇਡ ਦੀ ਚੇਟਕ ਇਹੋ ਜਿਹੀ ਸੀਗੀ, ਕੁਛ ਕਹਿੰਦੇ ਨਾ ਗੋਡ ਗਿਫਟਡ, ਹਾਂਜੀ ਇਹੋ ਜਿਹੀ ਸੀਗੀ, ਜਿਸ ਕਰਕੇ ਉਹਨਾਂ ਨੂੰ ਸਹਾਇਤਾ ਮਿਲਣ ਲੱਗ ਪਈ ਉਹਨਾਂ ਦੇ ਮੁੰਡੇ ਦੀ ਖੇਡ ਨੂੰ ਦੇਖ ਕੇ। ਅਤੇ ਹੌਲੀ ਹੌਲੀ ਹੈ ਜਿਹੜਾ ਅੱਜ ਦੇਖ ਲਓ ਵੀ ਉਹ ਮੁੰਡਾ ਕਿੰਨੇ ਮਿਲੀਅਨਸ ਡਾਲਰ ਦਾ ਉਹ ਮਾਲਿਕ ਹੈ। ਪਿੱਛੇ ਜਿਹੇ ਇੱਕ ਕਹਿੰਦੇ ਬਾਪ ਨੇ ਜਿਹੜਾ ਗੁਹਾਰ ਲਾਈ ਸੀਗੀ ਉਹਦਾ ਜਿਹੜਾ ਬਿਮਾਰ ਸੀਗਾ ਮੁੰਡਾ, ਵੀ ਮੈਨੂੰ ਆ ਜਿਹੜਾ ਇੱਕ ਟੀ ਸ਼ਰਟ ਦੇ ਉੱਤੇ ਆ ਜਿਹੜਾ ਸਾਈਨ ਕਰ ਦੇਵੇ ਰੋਨਾਲਡੋ, ਅਤੇ ਉਹ ਜਿਹੜੀ ਟੀ ਸ਼ਰਟ ਹੈ ਮੈਂ ਵੇਚ ਕੇ ਆਪਣੇ ਪੁੱਤ ਦਾ ਆਪਣੇ ਬੱਚੇ ਦਾ ਇਲਾਜ ਕਰਾਵਾਂਗਾ। ਜਿਵੇਂ ਕਹਿੰਦੇ ਕ੍ਰਿਸਟੀਆਨੋ ਰੋਨਾਲਡੋ ਨੂੰ ਇਸ ਚੀਜ਼ ਦਾ ਪਤਾ ਚੱਲਿਆ, ਉਹਨੇ ਸਾਈਨ ਤਾਂ ਟੀ ਸ਼ਰਟ 'ਤੇ ਕਰ ਦਿੱਤਾ ਅਤੇ ਨਾਲ ਹੀ 83,000 ਯੂਰੋ ਆ ਜਿਹੜੇ ਉਹ ਵੀ ਆ ਜਿਹੜੇ ਉਸ ਬਾਪ ਨੂੰ ਦਿੱਤੇ ਵੀ ਭਾਈ ਆਪਣੇ ਬੱਚੇ ਦਾ ਜਿਹੜਾ ਆ ਉਹ ਇਲਾਜ ਚੰਗੀ ਤਰ੍ਹਾਂ ਕਰੇ। ਉਹਦਾ ਜਿਹੜਾ ਮੈਸੀ ਅਤੇ ਕ੍ਰਿਸਟੀਆਨੋ ਰੋਨਾਲਡੋ ਦੇ ਵਿੱਚ ਕੰਪੀਟੀਸ਼ਨ ਰਿਹਾ, ਪਰ ਜੇ ਆਪਾਂ ਉੱਦਾਂ ਦੇਖੀਏ ਤਾਂ ਰੋਨਾਲਡੋ ਨੇ ਆ ਜਿਹੜਾ ਬਹੁਤ ਇਹੋ ਜਿਹੇ ਕੰਮ ਕੀਤੇ, ਇਹੋ ਜਿਹੇ ਹਿਊਮੈਨਿਟੀ ਨੂੰ ਲੈ ਕੇ ਆ ਜਿਹੜੇ ਕਈ ਇਹੋ ਜਿਹੇ ਰਾਹਤ ਸਮੱਗਰੀਆਂ ਵੱਖ ਵੱਖ ਜਗ੍ਹਾ 'ਤੇ, ਹਾਂਜੀ ਜਿੱਥੇ ਭੀੜ ਪਈ ਹੈ ਦੁਨੀਆ 'ਤੇ ਉੱਥੇ ਆ ਜਿਹੜਾ ਇਹ ਜਿਹੜਾ ਸਟਾਰ ਖਿਡਾਰੀ ਹੈ ਇਸਨੇ ਕਦੇ ਵੀ ਇਹ ਪੈਰ ਪਿੱਛੇ ਨਹੀਂ ਖਿੱਚੇ ਅਤੇ ਆਪਣਾ ਬਣਦਾ ਯੋਗਦਾਨ ਆ ਜਿਹੜਾ ਉਹ ਜ਼ਰੂਰ ਪਾਇਆ। ਸੋ ਦੋਸਤੋ ਅੱਜ ਦਾ ਮੈਚ ਆ ਜ਼ਰੂਰ ਦੇਖਿਓ, ਜਿੰਨੇ ਵੀ ਸੋਕਰ ਨੂੰ ਫੁੱਟਬਾਲ ਨੂੰ ਪਿਆਰ ਕਰਨ ਵਾਲੇ ਨੇ, ਕਿਉਂਕਿ ਇਹ ਫੀਫਾ ਵਰਲਡ ਕੱਪ ਦੇ ਵਿੱਚ ਕਈ ਇਹੋ ਜਿਹੇ ਲੈਜੈਂਡਰੀ ਹੈ ਉਹ ਆ ਜਿਹੜਾ ਅਸਤੀਫਾ ਲੈ ਰਹੇ ਨੇ, ਉਹ ਕਹਿ ਰਹੇ ਨੇ ਵੀ ਆਹ ਸਾਡਾ ਇਹ ਆਖਰੀ ਵਰਲਡ ਕੱਪ ਹੈ। ਸੋ ਇਸ ਵਾਰ ਜਿਹੜਾ ਆਪਾਂ ਕਈ ਯੁੱਗਾਂ ਦਾ ਜਿਹੜਾ ਅੰਤ ਹੁੰਦਾ ਦੇਖ ਰਹੇ ਹਾਂ, ਪਰ ਵਰਲਡ ਕੱਪ ਇਸ ਖੇਡ ਜਿਹੜੀ ਹੈ ਉਹ ਇਸੇ ਤਰ੍ਹਾਂ ਦੁਨੀਆ ਦੇ ਵਿੱਚ ਚੱਲਦੀ ਰਹੇਗੀ। ਸੋ ਦੇਖਦੇ ਹਾਂ ਵੀ ਅੱਜ ਦੇ ਮੁਕਾਬਲੇ ਦੇ ਵਿੱਚ ਕੌਣ ਹੈ ਜਿਹੜਾ ਜੇਤੂ ਰਹਿੰਦਾ। ਉੱਦਾਂ ਜ਼ਿਆਦਾਤਰ ਜਿਹੜੇ ਫੈਨਸ ਨੇ ਪੋਰਟੂਗਲ ਚਾਹੁੰਦੇ ਨੇ ਵੀ ਰੋਨਾਲਡੋ ਹੈ ਜਿਹੜੀ ਇੱਕ ਫੀਫਾ ਵਰਲਡ ਕੱਪ ਟਰੋਫੀ ਜਿੱਤ ਲਵੇ, ਕਿਉਂਕਿ ਹਜੇ ਤੱਕ ਉਹ ਜਿੱਤ ਨਹੀਂ ਸਕਿਆ ਕੋਈ ਵੀ। ਪਰ ਦੂਸਰੇ ਪਾਸੇ ਜਿਹੜੀ ਸਪੇਨ ਦੀ ਟੀਮ ਹੈ ਉਹ ਵੀ ਮਿੱਤਰੋ ਬਹੁਤ ਤਕੜੀ ਟੀਮ ਹੈ, ਬਹੁਤ ਕਈ ਸਟਾਰ ਖਿਡਾਰੀ ਹੈ ਜਿਹੜੇ ਉਸ ਕੰਟਰੀ ਦੇ ਵਿੱਚ ਉਸ ਟੀਮ ਦੇ ਵਿੱਚ ਖੇਡ ਰਹੇ ਨੇ। ਸੋ ਅੱਜ ਸਾਰਿਆਂ ਦੀਆਂ ਅੱਖਾਂ ਸਪੇਨ ਵਰਸਸ ਪੋਰਟੂਗਲ ਦੇ ਇਸ ਮੈਚ 'ਤੇ ਹੋਣਗੀਆਂ। ਅਤੇ ਆਓ ਫਿਰ ਕੁਛ ਕੁ ਜਿਹੜੀਆਂ ਸਟੋਰੀਜ਼ ਹੈ ਜਿਹੜੀਆਂ ਉਹ ਕਵਰ ਕਰਦੇ ਹਾਂ। ਅਤੇ ਉਸ ਤੋਂ ਇਹ ਹੈ ਵੀ ਕੱਲ੍ਹ ਜਿਹੜਾ US ਦਾ ਜਿਹੜਾ 250ਵਾਂ ਜਨਮਦਿਨ ਹੈ ਜਿਹੜਾ ਮਨਾਇਆ ਗਿਆ, ਅਤੇ ਉਹਦੇ 'ਤੇ ਉੱਤੇ ਹੀ ਹੈ ਜਿਹੜਾ ਇਹ ਪਿਊ ਰਿਸਰਚ ਹੈ ਜਿਹੜਾ ਪੋਲ ਕੀਤਾ ਗਿਆ, ਜਿਹਦੇ ਵਿੱਚ ਕਿਹਾ ਵੀ 35% ਜਿਹੜੇ ਕੈਨੇਡੀਅਨਸ ਹੈ ਜਿਹੜੇ ਉਹ ਕਹਿੰਦੇ ਵੀ US ਰਿਲਾਇਬਲ ਪਾਰਟਨਰ ਹੈਗਾ। ਸੋ ਇਹੀ ਹੈ ਜਿਹੜਾ 2022 ਦੇ ਵਿੱਚ 80% ਲੋਕ ਕਹਿੰਦੇ ਸੀਗੇ ਵੀ US ਰਿਲਾਇਬਲ ਪਾਰਟਨਰ ਹੈ। ਸੋ ਇੰਨੀ ਜ਼ਿਆਦਾ ਜਿਹੜੀ US ਦੀ ਹਰਮਨ ਪਿਆਰਤਾ ਕੈਨੇਡੀਅਨਸ ਦੇ ਵਿੱਚ ਮਨਾਂ ਦੇ ਵਿੱਚ ਹੈ ਜਿਹੜੀ ਉਹ ਘੱਟ ਗਈ ਹੈ। ਅਤੇ ਉੱਥੇ ਹੀ ਹਾਈ ਸਪੀਡ ਰੇਲ ਪ੍ਰੋਜੈਕਟ ਨੂੰ ਲੈ ਕੇ ਆ ਜਿਹੜੀ ਜਿੱਥੋਂ ਜਿੱਥੋਂ ਇਹ ਟਰੈਕ ਜਿਹੜਾ ਬਣ ਕੇ ਤਿਆਰ ਹੋਣਾ ਜਾਂ ਜਿੱਥੋਂ ਜਿੱਥੋਂ ਇਹ ਲੰਘਣਾ ਆ, ਉੱਥੇ ਦੀਆਂ ਕਈ ਰੂਰਲ ਕਮਿਊਨਿਟੀਜ਼ ਹੈ ਜਿਹੜੀਆਂ ਇਸ ਪ੍ਰੋਜੈਕਟ ਦੀਆਂ ਮੁਖਾਲਫਤ ਕਰ ਰਹੀਆਂ ਨੇ, ਵਿਰੋਧ ਤਾਂ ਕਰ ਰਹੀਆਂ ਨੇ। ਉਹ ਕਹਿੰਦੇ ਨੇ ਵੀ ਸਾਡਾ ਫਾਰਮ ਹੈ ਜਿਹੜਾ ਚਲੇ ਜਾਵੇਗਾ, ਕਈ ਕਹਿ ਰਹੇ ਨੇ ਵੀ ਇਹਦੇ ਨਾਲ ਸਾਡੀ ਰੋਜ਼ੀ ਰੋਟੀ 'ਤੇ ਫਰਕ ਪਵੇਗਾ, ਅਤੇ ਕਈ ਆ ਜਿਹੜੇ ਇਹ ਕਹਿ ਰਹੇ ਨੇ ਵੀ ਵਧੀਆ ਗੱਲ ਹੈ, ਹਾਈ ਸਪੀਡ ਰੇਲ ਹੈ ਜਿਹੜੀ ਉਹ ਆਉਣੀ ਚਾਹੀਦੀ ਹੈ। ਸੋ ਬ੍ਰੈਂਪਟਨ ਦੇ ਵਿੱਚ ਇੱਕ ਇਸ ਲੰਘੇ ਵੀਕਐਂਡ ਸ਼ੂਟਿੰਗ ਹੋਈ ਜਿਹਦੇ ਵਿੱਚ 2 ਜਣਿਆਂ ਦੀ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਸੋ ਇਸ ਸ਼ੂਟਿੰਗ ਦੇ ਵਿੱਚ ਜਿਹੜਾ ਇੱਕ ਬੰਦਾ ਉਹਦੀ ਮੌਤ ਹੋ ਗਈ ਹੈ। ਸੋ ਆਲਸ ਬ੍ਰਿਜ ਬੋਲੇਵਰਡ ਅਤੇ ਐਡਨਬਰੁੱਕ ਹਿੱਲ ਡਰਾਈਵ ਦੇ ਵਿੱਚ ਕੱਲ੍ਹ 3:30 ਹੈ ਜਿਹੜੀ ਇਹ ਗੋਲੀਬਾਰੀ ਦੀ ਘਟਨਾ ਦੋਸਤੋ ਹੋਈ ਹੈ। ਉੱਥੇ ਹੀ ਸਵਿਮਿੰਗ ਦੇ ਵਿੱਚ ਵਰਲਡ ਰੈਕਰਡ ਬਣਨ ਜਾ ਰਿਹਾ ਸਮਰ ਮੈਕਿਨਟੋਸ਼, ਜਿਨ੍ਹਾਂ ਨੇ ਓਲੰਪਿਕਸ ਦੇ ਵਿੱਚ ਸਵਿਮਿੰਗ ਦੇ ਵਿੱਚ ਕਈ ਗੋਲਡ ਅਤੇ ਸਿਲਵਰ ਤਗਮੇ ਜਿੱਤੇ ਨੇ, ਉਹਨਾਂ ਨੇ ਵਰਲਡ ਰੈਕਰਡ ਹੈ ਜਿਹੜਾ ਉਹ ਕੱਲ੍ਹ ਸਥਾਪਿਤ ਕਰ ਦਿੱਤਾ, ਜਦੋਂ ਉਹਨਾਂ ਨੇ 200 ਮੀਟਰ ਬਟਰਫਲਾਈ 1.65 ਸੈਕਿੰਡ ਦੇ ਵਿੱਚ ਆ ਜਿਹੜੀ ਕੰਪਲੀਟ ਕਰਤੀ। ਅਤੇ ਉਹਨਾਂ ਨੇ ਕਿਹਾ ਵੀ ਇਹ ਮੇਰਾ ਸੁਪਨਾ ਸੀਗਾ ਵੀ ਮੈਂ ਇੱਕ ਵਰਲਡ ਰੈਕਰਡ ਹੈ ਜਿਹੜੀ ਸਭ ਤੋਂ ਤੇਜ਼ ਸਵਿਮਰ ਹੈ ਜਿਹੜੀ ਦੁਨੀਆ ਦੇ ਵਿੱਚ ਸੰਸਾਰ ਦੇ ਵਿੱਚ ਬਣ ਕੇ ਉੱਭਰਾਂ, ਅਤੇ ਉਹ ਕੱਲ੍ਹ ਉਹਨਾਂ ਦਾ ਉਹ ਸੁਪਨਾ ਪੂਰਾ ਹੋ ਗਿਆ। ਸੰਧੂ ਸਾਹਿਬ ਵੈਲਕਮ ਜੀ ਇਹਨੂੰ, ਗੁੱਡ ਮਾਰਨਿੰਗ ਸਰ।
1: ਮਿਹਨਤ ਕਸ਼ ਕੌਮ ਆ ਜਿਹੜੀ ਉਹਨਾਂ ਦੇ ਪਰਿਵਾਰਾਂ ਚੋਂ ਨਿਕਲਦੇ ਆ। ਰੋਨਾਲਡੋ ਬਾਰੇ ਇੱਕ ਵੀ ਹੈਗੀ ਆ ਸ਼ਮੀ ਜੀ, 9'2" ਦਾ ਹੈਡ ਲਾਰਜ ਦੇ,
0: ਬਿਲਕੁਲ ਬਿਲਕੁਲ ਸਹੀ ਗੱਲ ਹੈ, ਰੈਕਰਡ ਹੈ ਜੀ ਉਹ,
1: ਕਿਤੇ ਦੀ ਸਪੀਡ ਜਿੰਨੀ ਬੰਦੇ ਚ ਹੈਗੀ ਆ ਤਾਕਤ ਦੇ ਤੇ ਸਲੂਟ ਆ ਜੀ ਉਹਨੂੰ। ਤੇ ਬਹੁਤ ਵਧੀਆ
0: ਜੀ, ਬਿਲਕੁਲ
1: ਕਰੇ, ਉਹਨੇ ਏਦਾਂ ਹੀ ਤੰਦਰੁਸਤੀ ਬਖਸ਼ੇ।
0: ਸਹੀ ਗੱਲ ਹੈ ਜੀ, ਸਹੀ ਗੱਲ ਹੈ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਭਾਜੀ। ਦੇਖੋ ਟੋਰੋਂਟੋ ਦੇ ਵਿੱਚ ਰੋਨਾਲਡੋ ਆਇਆ ਤੇ ਤੁਸੀਂ ਉੱਥੇ ਦੇਖੋ ਕਿੱਦਾਂ ਉਹਨਾਂ ਦੇ ਫੈਨਸ ਦਾ ਸੈਲਾਬ ਹੈ ਜਿਹੜਾ ਦੇਖਣ ਨੂੰ ਮਿਲਿਆ। ਸਾਰੀਆਂ ਸੜਕਾਂ ਜਿਹੜੀਆਂ ਭਰੀਆਂ ਹੋਈਆਂ ਸੀਗੀਆਂ, ਰੋਨਾਲਡੋ ਜਿੱਥੇ ਰਹਿ ਰਿਹਾ ਸੀਗਾ ਉਹਦੇ ਆਲੇ ਦੁਆਲੇ ਕਹਿੰਦੇ ਵੀ ਇੰਨੇ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸੀਗੇ, ਜਿੰਨੇ ਇੱਕ ਕਹਿ ਲਓ ਵੀ PM ਪ੍ਰੈਜ਼ੀਡੈਂਟ ਜੇ ਕੋਈ ਆਇਆ ਹੋਵੇ ਨਾ US ਦਾ, ਉਸ ਤੋਂ ਵੀ ਵੱਧ ਕੀਤੇ ਹੋਏ ਸੀਗੇ। ਸੋ ਸਭ ਤੋਂ ਵੱਧ ਕਹਿ ਲਓ ਵੀ ਮਕਬੂਲ ਪਰਸਨੈਲਿਟੀ ਹੈ ਜਿਹੜੀ ਹੁਣ ਤੱਕ ਹੈ ਜਿਹੜੀ ਉਹ ਟੋਰੋਂਟੋ ਦੇ ਵਿੱਚ ਇਹ ਕ੍ਰਿਸਟੀਆਨੋ ਰੋਨਾਲਡੋ ਦੀ ਫੇਰੀ ਸੀਗੀ। ਅਤੇ ਆਓ ਦੋਸਤੋ, ਅੱਜ ਦਾ ਜਿਹੜਾ ਇੱਕ ਪਹਿਲੀ ਸਟੋਰੀ ਜਿਹਦੇ 'ਤੇ ਮੈਂ ਖਬਰ ਕਰਨਾ ਚਾਹੁੰਦਾ, ਮੈਂ ਚਾਹੁੰਦਾ ਵੀ ਤੁਹਾਡੇ ਜਿਹੜੇ ਵਿਚਾਰ ਹੈ ਜ਼ਰੂਰ ਇਹਦੇ 'ਤੇ ਦਿਓ। ਫਿਲਮ ਸਤਲੁਜ ਨੂੰ ਲੈ ਕੇ, ਜਿਸ ਨੂੰ ਹੈ ਜਿਹੜਾ OTT ਪਲੇਟਫਾਰਮ Zee5 ਤੋਂ ਹਟਾ ਦਿੱਤਾ ਗਿਆ, 3 July ਨੂੰ ਹੀ ਹੈ ਜਿਹੜਾ ਇਹ ਰਿਲੀਜ਼ ਕੀਤੀ ਗਈ ਸੀ। ਅਤੇ ਮਹਿਜ 48 ਘੰਟਿਆਂ ਦੇ ਵਿੱਚ ਵਿੱਚ ਇਸ ਫਿਲਮ ਨੂੰ ਹੈ ਜਿਹੜਾ ਸੋਸ਼ਲ ਮੀਡੀਆ ਤੋਂ ਹਟਾ ਦਿੱਤਾ ਗਿਆ। ਅਤੇ ਇਸ ਤੋਂ ਬਾਅਦ ਹੈ ਜਿਹੜੇ ਸਖ਼ਤ ਪ੍ਰਤੀਕਰਮ ਹੈ ਜਿਹੜੇ ਆਏ ਨੇ, ਦਿਲਜੀਤ ਦੋਸਾਂਝ ਉਹਨਾਂ ਨੇ ਵੀਡੀਓ ਵੀ ਪਾਈ ਅਤੇ ਲਿਖਿਆ ਵੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ, ਕਹਿੰਦੇ ਮੈਂ ਹਨੇਰੇ ਨੂੰ ਚੁਣੌਤੀ ਦਿੰਦਾ ਹਾਂ। ਹਾਂਜੀ, ਅਤੇ ਨਾਲ ਹੀ ਲਿਖਿਆ ਕਿ ਸਤਲੁਜ ਨਾਲ ਉਹੀ ਕੁਝ ਹੋਇਆ ਜੋ ਜਸਵੰਤ ਸਿੰਘ ਖਾਲੜਾ ਜੀ ਦੇ ਨਾਲ ਹੋਇਆ ਸੀ। ਫਿਲਮ ਸਤਲੁਜ ਨੂੰ ਲੈ ਕੇ ਪ੍ਰਮੁੱਖ OTT ਪਲੇਟਫਾਰਮ Zee5 ਵੱਲੋਂ ਭਾਵੇਂ ਇੱਕ ਅਧਿਕਾਰਿਤ ਅਤੇ ਅਹਿਮ ਬਿਆਨ ਵੀ ਹੈ ਜਿਹੜਾ ਜਾਰੀ ਕੀਤਾ ਗਿਆ, ਜਿਹਦੇ ਵਿੱਚ ਲੱਗਿਆ ਸਤਲੁਜ ਸ਼ਾਇਦ ਕੁਝ ਸਮੇਂ ਲਈ ਰੁਕ ਗਈ ਪਰ ਇਸ ਨੇ ਜਿਸ ਗੱਲਬਾਤ ਦੀ ਸ਼ੁਰੂਆਤ ਕੀਤੀ ਉਹ ਹਜੇ ਰੁਕੀ ਨਹੀਂ ਹੈ। ਇਸ ਦੇ ਨਾਲ ਹੀ Zee5 ਨੇ ਦਰਸ਼ਕਾਂ ਵੱਲੋਂ ਮਿਲੇ ਹੁੰਗਾਰੇ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਅੱਗੇ ਲਿਖਿਆ ਕਿ ਇਸ ਬੇਮਿਸਾਲ ਅਤੇ ਸ਼ਾਨਦਾਰ ਪਿਆਰ ਨਾਲ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਉਮੀਦ ਕਰਦੇ ਹਾਂ ਕਿ ਇਸ ਫਿਲਮ ਸਤਲੁਜ ਨੂੰ ਬਹੁਤ ਜਲਦ ਹੀ ਵਾਪਸ ਲੈ ਕੇ ਆਵਾਂਗੇ। ਦੋਸਤੋ, ਹੁਣ ਇਹ ਸਵਾਲ ਹੈ ਵੀ ਇਹ ਬੈਨ ਕਿਉਂ ਹੋਈ? ਤੁਹਾਨੂੰ ਇਹ ਵੀ ਚੇਤਾ ਕਰਾ ਦਈਏ ਵੀ ਇਸ ਫਿਲਮ ਦਾ ਪਹਿਲਾ ਨਾਮ ਸੀਗਾ Punjab 95। ਕਹਿੰਦੇ ਸੈਂਕੜੇ ਤੋਂ ਵੱਧ ਜਿਹੜਾ ਇੱਕ ਸਰਟੀਫਿਕੇਸ਼ਨ ਹੁੰਦਾ ਨਾ CBFC ਵੱਲੋਂ, ਅਤੇ ਉਹਦੇ ਵੱਲੋਂ ਹੈ ਜਿਹੜਾ ਸੈਂਕੜੇ ਤੋਂ ਵੱਧ ਜਿਹੜੇ ਕੱਟ ਹੈ ਜਿਹੜੇ ਮੇਕਰਸ ਹੈ ਉਹਨਾਂ ਨੂੰ ਕਿਹਾ ਗਿਆ ਸੀਗਾ, ਅਤੇ ਕਈ ਜਿਹੜੇ ਨਾਮ ਹੈ ਜਿਹੜੇ ਉਹ ਚੇਂਜ ਕਰਨ ਦੀ ਗੱਲ ਹੈ ਜਿਹੜੀ ਉਹ ਆਖੀ ਗਈ ਸੀਗੀ। ਅਤੇ ਚਲੋ ਇਹ ਵੀ ਕਰ ਦਿੱਤਾ ਸੀਗਾ ਪਰ ਨਾਮ ਨਹੀਂ ਚੇਂਜ ਕੀਤਾ ਗਿਆ ਸੀਗਾ। ਜਸਵੰਤ ਸਿੰਘ ਖਾਲੜਾ ਉਹਨਾਂ ਦਾ ਵੀ ਕਹਿੰਦੇ ਵੀ ਫਿਲਮ ਦੇ ਵਿੱਚ ਨਾਮ ਚੇਂਜ ਕਰ ਦਿਓ ਕਿਉਂਕਿ ਉਹ ਬਾਇਓਪਿਕ ਬਣੀ ਸੀਗੀ। ਸੋ ਜੇ ਨਾਮ ਚੇਂਜ ਕਰਤਾ ਤਾਂ ਫਿਰ ਕਿੱਦਾਂ ਸਾਡੀ ਨਵੀਂ ਪਨੀਰੀ ਨੂੰ ਪਤਾ ਚੱਲੂਗਾ ਵੀ ਮਨੁੱਖੀ ਅਧਿਕਾਰਾਂ ਦੇ ਰਾਖੇ ਜਸਵੰਤ ਸਿੰਘ ਖਾਲੜਾ ਜੀ ਹੋਣਾਂ ਦੇ ਨਾਲ ਕੀ ਕੁਝ ਹੋਇਆ ਸੀਗਾ, ਕਿਸ ਤਰ੍ਹਾਂ ਉਹਨਾਂ ਨੇ ਅਣਪਛਾਤੀਆਂ ਜਿਹੜੀਆਂ ਲਾਸ਼ਾਂ ਜਿਹਨਾਂ ਦਾ ਸੰਸਕਾਰ ਹੈ ਜਿਹੜਾ ਕਰ ਦਿੱਤਾ ਗਿਆ ਸੀਗਾ, ਹਾਂਜੀ, ਅਤੇ ਉਹਨਾਂ ਬਾਰੇ ਆ ਜਿਹੜੇ ਆ ਪੂਰੀ ਆਪਣੀ ਖੋਜ ਕੀਤੀ ਸੀਗੀ ਅਤੇ ਕਈ ਹਜ਼ਾਰਾਂ ਪਰਿਵਾਰਾਂ ਨੂੰ ਹੈ ਜਿਹੜਾ ਇਹ ਪਤਾ ਚੱਲਿਆ ਵੀ ਉਹਨਾਂ ਦੇ ਜੀ ਹੈ ਜਿਹੜੇ ਉਹ ਇਸ ਫਾਨੀ ਸੰਸਾਰ ਦੇ ਵਿੱਚ ਨਹੀਂ ਰਹੇ। ਬਾਅਦ ਦੇ ਵਿੱਚ ਉਹਨਾਂ ਨੂੰ ਵੀ ਅਗਵਾ ਕਰ ਲਿੱਤਾ ਗਿਆ ਘਰ ਦੇ ਬਾਹਰੋਂ, ਅਤੇ ਪਹਿਲਾਂ ਤਾਂ ਪਤਾ ਹੀ ਨਹੀਂ ਸੀਗਾ, ਕਹਿੰਦੇ ਵੀ ਅਗਵਾ ਬਾਅਦ ਦੇ ਵਿੱਚ ਆ ਜਿਹੜਾ ਫਿਰ ਪਤਾ ਚੱਲਿਆ। ਕੁਛ ਕੁ ਜਿਹੜੇ ਚਸ਼ਮਸ਼ੀਦ ਗਵਾਹ ਸੀਗੇ ਉਹਨਾਂ ਨੇ ਇਹ ਦੱਸਿਆ ਵੀ ਕਿੱਦਾਂ ਉਹਨਾਂ ਨੂੰ ਤਸ਼ੱਦਦ ਕੀਤਾ ਗਿਆ ਉਹਨਾਂ 'ਤੇ, ਅਤੇ ਫਿਰ ਉਹਨਾਂ ਨੂੰ ਆ ਜਿਹੜਾ ਮਾਰ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ। ਕੋਈ ਜਿਹੜੇ ਪੁਲਿਸ ਅਧਿਕਾਰੀ ਆ ਉਹਨਾਂ 'ਤੇ ਕੇਸ ਵੀ ਚੱਲੇ, ਉਹਨਾਂ ਨੂੰ ਸਜ਼ਾਵਾਂ ਵੀ ਹੋਈਆਂ, ਪਰ ਇੱਕ ਵਾਰ ਫਿਰ ਆ ਜਿਹੜਾ ਸਵਾਲ ਇਹ ਉੱਠਣਾ ਸ਼ੁਰੂ ਹੋ ਗਿਆ ਵੀ ਇਹੋ ਜਿਹੀਆਂ ਫਿਲਮਾਂ ਕਿਉਂ ਨਹੀਂ ਹੈ ਜਿਹੜਾ ਰਿਲੀਜ਼ ਕੀਤੀਆਂ ਜਾਂਦੀਆਂ OTT ਪਲੇਟਫਾਰਮ 'ਤੇ, ਭਾਵੇਂ ਇਹ 48 ਘੰਟੇ ਤੋਂ ਘੱਟ ਸਮੇਂ ਵਾਸਤੇ ਰਹੀ। ਲੱਖਾਂ ਕੀ ਕਰੋੜਾਂ ਲੋਕਾਂ ਨੇ ਆ ਜਿਹੜੇ ਇਸ ਫਿਲਮ ਨੂੰ ਦੇਖਿਆ, ਇਸ ਫਿਲਮ ਨੂੰ ਆ ਜਿਹੜਾ ਡਾਊਨਲੋਡ ਕੀਤਾ। ਦਿਲਜੀਤ ਦੋਸਾਂਝ ਨੇ ਵੀ ਆ ਜਿਹੜਾ ਇਹ ਗੱਲ ਕਬੂਲੀ ਵੀ ਇੱਕ ਵਾਰ ਜਿਹੜੀ ਇੰਟਰਨੈਟ 'ਤੇ ਕੋਈ ਫਿਲਮ ਆ ਜਾਂਦੀ ਹੈ ਉਹ ਫਿਰ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਡਿਲੀਟ ਕਰਨ ਦੇ ਵਿੱਚ, ਉਹ ਡਿਲੀਟ ਨਹੀਂ ਕੀਤੀ ਜਾ ਸਕਦੀ। ਸੋ ਦੋਸਤੋ, ਤੁਸੀਂ ਆ ਜਿਹੜਾ ਇਸ ਫਿਲਮ ਨੂੰ, ਜੇ ਤੁਹਾਨੂੰ ਮੌਕਾ ਮਿਲਿਆ ਕੀ ਤੁਸੀਂ ਇਹ ਫਿਲਮ ਦੇਖੀ ਹੈ, ਤੁਹਾਨੂੰ ਇਸ ਫਿਲਮ ਨੂੰ ਦੇਖ ਕੇ ਕਿਹੋ ਜਿਹਾ ਮਹਿਸੂਸ ਹੋਇਆ, ਤੁਹਾਨੂੰ ਇਸ ਫਿਲਮ ਬਾਬਤ ਹੈ ਜਿਹੜਾ ਕੋਈ ਤੁਸੀਂ ਆ ਜਿਹੜੀ ਆਪਣੀ ਟਿੱਪਣੀ ਕਰਨਾ ਚਾਹੁੰਦੇ ਹੋ, ਹਾਂਜੀ, ਤਾਂ ਵੀ ਤੁਸੀਂ ਹੈ ਜਿਹੜਾ ਸਾਡੇ ਨਾਲ ਜ਼ਰੂਰ ਸਾਂਝ ਪਾ ਸਕਦੇ ਹੋ। ਸੋ ਸਤਲੁਜ ਦਾ ਪਹਿਲਾ ਨਾਮ ਹੈ ਜਿਹੜਾ ਪੰਜਾਬ 95 ਰੱਖਿਆ ਗਿਆ ਸੀ। ਫਿਲਮ ਦੀ ਕਹਾਣੀ ਹੈ ਜਿਹੜੀ ਮਾਨਵ ਅਧਿਕਾਰ ਕਾਰਕੁਨ ਹਿਊਮਨ ਰਾਈਟ ਐਕਟੀਵਿਸਟ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ 'ਤੇ ਆਧਾਰਿਤ ਹੈ, ਜਿਨ੍ਹਾਂ ਨੇ 80-90 ਦੇ ਦਹਾਕਿਆਂ ਵਿੱਚ ਪੰਜਾਬ ਦੇ ਵਿੱਚ ਜਿਸ ਵਕਤ ਅਤਿਵਾਦ ਕਾਲਾ ਦੌਰ ਸੀ, ਉਗਰਵਾਦ ਦੇ ਦੌਰ ਦੌਰਾਨ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਦੇ ਕਥਿਤ ਤੌਰ 'ਤੇ ਗੈਰ ਕਾਨੂੰਨੀ ਢੰਗ ਨਾਲ ਕੀਤੇ ਸੰਸਕਾਰਾਂ ਦਾ ਮਾਮਲਾ ਉਜਾਗਰ ਕੀਤਾ ਸੀਗਾ। ਤੇ ਉਸ ਮਾਮਲੇ ਨੂੰ ਹੈ ਜਿਹੜਾ ਪੂਰੇ ਅੰਤਰਰਾਸ਼ਟਰੀ ਮੰਚ 'ਤੇ ਲੈ ਕੇ ਗਏ ਸੀ। ਸੋ ਖਾਲੜਾ ਸਾਹਿਬ ਨੇ ਅਜਿਹੇ ਸਬੂਤ ਇਕੱਠੇ ਕੀਤੇ ਸਨ ਜਿਨ੍ਹਾਂ ਤੋਂ ਪਤਾ ਲੱਗਦਾ ਸੀਗਾ ਵੀ ਪੁਲਿਸ ਨੇ ਸੰਬੰਧਿਤ ਪਰਿਵਾਰਾਂ ਨੂੰ ਦੱਸੇ ਬਿਨਾਂ ਹੀ ਚੁੱਪ ਚਾਪ ਹੈ ਜਿਹੜਾ ਉਹਨਾਂ ਲਾਸ਼ਾਂ ਦਾ ਸੰਸਕਾਰ ਹੈ ਜਿਹੜਾ ਉਹ ਕਰ ਦਿੱਤਾ ਸੀਗਾ। ਉਹਨਾਂ ਦੀ ਜਾਂਚ ਨੇ ਪੰਜਾਬ ਦੇ ਸਭ ਤੋਂ ਅਸ਼ਾਂਤ ਦੌਰ ਦੇ ਵਿੱਚ ਮਾਨਵ ਅਧਿਕਾਰਾਂ ਦੀ ਕਥਿਤ ਉਲੰਘਣਾ ਵੱਲੋਂ ਅੰਤਰਰਾਸ਼ਟਰੀ ਪੱਧਰ 'ਤੇ ਲੋਕਾਂ ਦਾ ਧਿਆਨ ਖਿੱਚਿਆ ਸੀਗਾ ਅਤੇ 95 ਦੇ ਵਿੱਚ ਖਾਲੜਾ ਜੀ ਨੂੰ ਅਗਵਾ ਕਰ ਲਿਆ ਗਿਆ ਅਤੇ ਬਾਅਦ ਵਿੱਚ ਉਹਨਾਂ ਦਾ ਕਤਲ ਹੈ ਦੋਸਤੋ ਕਰ ਦਿੱਤਾ ਗਿਆ ਸੀਗਾ। ਸੋ ਮਗਰੋਂ ਉਹਨਾਂ ਦੇ ਅਗਵਾ ਅਤੇ ਕਤਲ ਦੇ ਮਾਮਲੇ ਦੇ ਵਿੱਚ ਕਈ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਸਿੱਧੇ ਤੌਰ 'ਤੇ ਸਿਆਸੀ ਰੂਪ ਦੇ ਵਿੱਚ ਬੜੀ ਹੀ ਸੰਵੇਦਨਸ਼ੀਲ ਵਿਸ਼ੇ ਹੋਣ ਕਰਕੇ ਫਿਲਮ ਨੂੰ ਸੈਂਸਰ ਸਰਟੀਫਿਕੇਟ ਹਾਸਲ

0: ਪਿੰਡ ਦੇ ਉਹ ਘਰ ਵੀ ਦਿਖਾਏ ਜਿੱਥੇ ਖਾਲੜਾ ਸਾਹਿਬ ਨੇ ਆ ਜਿਹੜਾ ਆਪਣੇ ਬਚਪਨ ਤੋਂ ਜਵਾਨੀ ਫਿਰ ਬਾਅਦ ਦੇ ਵਿੱਚ ਜਿਹੜੇ ਉਹ ਅੰਮ੍ਰਿਤਸਰ ਮੂਵ ਹੋ ਗਏ ਸੀਗੇ ਉਹਨਾਂ ਦਾ ਉਹ ਘਰ ਵੀ ਦਿਖਾਇਆ ਅਤੇ ਉਹਨਾਂ ਨੇ ਕਿਹਾ ਵੀ ਅਸੀਂ ਜਦ ਫਿਲਮ ਦੇਖੀ ਅਤੇ ਉਹ ਸਾਰਾ ਬਿਰਤਾਂਤ ਹੈ ਜਿਹੜਾ ਉਹ ਅੱਖਾਂ ਸਾਹਮਣੇ ਆ ਜਿਹੜਾ ਮੁੜ ਆ ਗਿਆ ਸੀਗਾ। ਸੋ ਕਈ ਇਹੋ ਜਿਹੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਆਪੋ ਆਪਣੇ ਆ ਜਿਹੜੇ ਇਹਨਾਂ 'ਤੇ ਟਿੱਪਣੀਆਂ ਵੀ ਕੀਤੀਆਂ, ਹਰਭਜਨ ਮਾਨ ਉਹਨਾਂ ਨੇ ਵੀ ਆ ਜਿਹੜਾ ਇਸ 'ਤੇ ਆ ਜਿਹੜਾ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸ਼ੁਕਰ ਹੈ ਪਰ ਆਪਣੇ ਹਰਭਜਨ ਮਾਨ ਹੋਣਾਂ ਨੇ ਵੀ ਆ ਜਿਹੜਾ ਲਿਖਿਆ, ਉਹਨਾਂ ਨੇ ਵੀ ਕਿਹਾ ਵੀ ਇਹ ਇੱਕ ਬਹੁਤ ਵੱਡਾ ਦੁਖਾਂਤ ਸੀਗਾ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਹੁਣ ਇਹ ਫਿਲਮ ਦੇ ਨਾਲ ਹੋਇਆ ਆ ਅਤੇ ਡੈਮੋਕ੍ਰੇਸੀ ਆ ਜਿਹੜੀ ਉਹ ਕਿੱਥੇ ਚਲੇ ਗਈ ਹੈ। ਅਤੇ ਉੱਥੇ ਹੀ ਸਤਨਾਮ ਸਿੰਘ ਬਹੁਤ ਉੱਘੇ ਪੱਤਰਕਾਰ ਨੇ, ਸੀਨੀਅਰ ਜਰਨਲਿਸਟ ਹੈ, ਉਹਨਾਂ ਨੇ ਲਿਖਿਆ ਵੀ ਜਸਵੰਤ ਸਿੰਘ ਖਾਲੜਾ ਦਾ ਕੌੜਾ ਸੱਚ ਹਾਜ਼ਮ ਨਹੀਂ ਹੋ ਰਿਹਾ। ਭਾਰਤ ਇੱਕ ਅਜਿਹੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਹੈ ਜਿੱਥੇ ਹਰ ਖੇਤਰ ਦੇ ਘਟਨਾਕ੍ਰਮ ਸੰਬੰਧੀ ਸਿੱਧੇ ਅਸਿੱਧੇ ਢੰਗ ਨਾਲ ਸਿਰਫ ਕੇਂਦਰ ਦੇ ਵਿੱਚ ਸੱਤਾਧਾਰੀਆਂ ਦੇ ਬਿਰਤਾਂਤ ਨੂੰ ਸੱਚ ਬਣਾ ਕੇ ਲੋਕਾਂ ਸਾਹਮਣੇ ਰੱਖਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾਂਦਾ ਹੈ। ਜੇਕਰ ਕੋਈ ਤਸਵੀਰ ਦਾ ਦੂਜਾ ਪਹਿਲੂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਸਾਹਮਣੇ ਹਜ਼ਾਰਾਂ ਮੁਸ਼ਕਲਾਂ ਖੜੀਆਂ ਕੀਤੀਆਂ ਜਾਂਦੀਆਂ ਹਨ। ਦੇਸ਼ ਦੇ ਨਫ਼ਰਤ ਭਰਿਆ ਦੋ ਕੌਮੀ ਸਿਧਾਂਤ ਜਬਰੀ ਠੋਸੀ ਜਾ ਰਿਹਾ ਹੈ। ਇੱਥੇ ਹੁਣ ਕਸ਼ਮੀਰ ਫਾਈਲਸ, ਕੇਰਲਾ ਫਾਈਲਸ ਅਤੇ ਦੇਸ਼ ਦੀ ਵੰਡ ਸਮੇਂ ਬੰਗਾਲ ਦੇ ਵਿੱਚ ਹੋਏ ਫਿਰਕੂ ਹਿੰਸਾ ਸੰਬੰਧੀ ਮੁਸਲਮਾਨਾਂ ਨੂੰ ਖਲਨਾਇਕ ਬਣਾ ਕੇ ਪੇਸ਼ ਕਰਨ ਵਾਲੀਆਂ ਫਿਲਮਾਂ ਤਾਂ ਧੜੱਲੇ ਨਾਲ ਬਣਾ ਕੇ ਰਿਲੀਜ਼ ਕੀਤੀਆਂ ਜਾ ਸਕਦੀਆਂ ਹਨ, ਪਰ ਮਨੁੱਖੀ ਅਧਿਕਾਰਾਂ ਲਈ ਸ਼ਹਾਦਤ ਦੇਣ ਵਾਲੇ ਜਸਵੰਤ ਸਿੰਘ ਖਾਲੜਾ ਦਾ ਸੱਚ ਸਾਹਮਣੇ ਲਿਆਉਣ ਵਾਲੀ ਫਿਲਮ ਰਿਲੀਜ਼ ਨਹੀਂ ਹੋ ਸਕਦੀ। ਪਹਿਲਾਂ ਇਹ ਫਿਲਮ ਪੰਜਾਬ 95 ਦੇ ਟਾਈਟਲ ਹੇਠ ਬਣੀ ਸੀ। ਇਸ ਵਿੱਚ ਸੈਂਸਰ ਬੋਰਡ ਨੇ ਸੈਂਕੜਾ ਕੱਟ ਲਾਉਣ ਲਈ ਕਿਹਾ, ਪਰ ਅਜਿਹਾ ਕਰਨ 'ਤੇ ਵੀ ਫਿਲਮ ਰਿਲੀਜ਼ ਕਰਨ ਦੀ ਆਗਿਆ ਨਾ ਮਿਲੀ। ਲੰਬੀ ਅਡੀਕ ਤੋਂ ਬਾਅਦ ਹੁਣ ਇਹ G5 ਦੇ OTT ਪਲੇਟਫਾਰਮ 'ਤੇ ਸਤਲੁਜ ਟਾਈਟਲ ਨਾਲ ਰਿਲੀਜ਼ ਕੀਤੀ ਗਈ। 48 ਘੰਟੇ ਬਾਅਦ ਹੀ ਉੱਥੋਂ ਵੀ ਅਚਾਨਕ ਹਟਾ ਦਿੱਤੀ ਗਈ। ਇਸ ਫਿਲਮ ਵਿੱਚ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਦਲਜੀਤ ਸਿੰਘ ਦੋਸਾਂਝ ਵੱਲੋਂ ਅਦਾ ਕੀਤਾ ਗਿਆ। ਜਾਪਦਾ ਹੈ ਕਿ ਦੇਸ਼ ਵਿੱਚ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਨੂੰ ਬਰਕਰਾਰ ਰਖਵਾਉਣ ਲਈ ਹੁਣ ਇੱਕ ਲੰਬੀ ਲੜਾਈ ਲੜਨੀ ਪਵੇਗੀ। ਕੀ ਤੁਸੀਂ ਇਸ ਬਾਰੇ ਸੋਚਦੇ ਹੋ? ਤੁਸੀਂ ਇਸ ਬਾਰੇ ਦੋਸਤੋ ਜੋ ਇਹ ਮੈਂ ਲੇਖ ਪੜ੍ਹਿਆ, ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਤੁਸੀਂ ਆਪੋ ਆਪਣੇ ਵਿਚਾਰ ਆ ਜਿਹੜੇ ਉਹ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸਟੂਡੀਓ ਨੰਬਰ 905-673-3337। ਤੁਹਾਨੂੰ ਆ ਜਿਹੜਾ ਜੇ ਮੌਕਾ ਮਿਲਿਆ, ਜਿੰਨੀ ਕੁ ਦੇਰ ਇਹ ਮੂਵੀ ਸੀਗੀ, ਚਲੋ ਮੇਰੇ ਖਿਆਲ ਬਾਹਰ ਤਾਂ ਇਹ ਮੂਵੀ ਹੋਵੇਗੀ, ਉੱਥੇ ਤਾਂ ਆਪਾਂ ਨੂੰ ਮਿਲ ਜਾਵੇਗੀ, ਬੈਨ ਤਾਂ ਇਹ ਇੰਡੀਆ ਦੇ ਵਿੱਚ ਹੋਈ ਹੈ, ਪਰ ਜੇ ਤੁਸੀਂ ਇਹ ਜਿਹੜੇ ਇਹ ਮੂਵੀ ਦੇਖਣ ਦਾ ਤੁਹਾਨੂੰ ਸਮਾਂ ਮਿਲਿਆ ਅਤੇ ਤੁਹਾਨੂੰ ਮੂਵੀ ਦੇ ਵਿੱਚ ਕੀ ਕੁਛ ਹੈ ਜਿਹੜਾ ਸਿੱਖਣ ਨੂੰ ਮਿਲਿਆ, ਕੀ ਕੁਛ ਤੁਹਾਨੂੰ ਮੂਵੀ ਦੇ ਵਿੱਚ ਦੇਖ ਕੇ ਮਹਿਸੂਸ ਹੋਇਆ, ਇਹਦੇ ਬਾਰੇ ਆਪਣੇ ਵਿਚਾਰ ਜ਼ਰੂਰ ਸਾਡੇ ਨਾਲ ਸਾਂਝੇ ਕਰੀਓ। 905-673-3337 ਅਤੇ 9056-733-3337। ਚੱਲਦੇ ਜੀ ਅਗਲੀ ਕਾਲ 1510। ਭੁਪਿੰਦਰ ਭਾਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਪੱਠਲ ਸਾਹਿਬ।
0: ਸਤਿ ਸ਼੍ਰੀ ਅਕਾਲ ਭਾਈ।
1: ਖਾਲੜਾ ਸਾਹਿਬ ਦੀ ਬਹੁਤ ਤਕੜੀ ਕੁਰਬਾਨੀ ਹੈ, ਉਹਨਾਂ ਨੇ ਆਪਣੀ ਜਾਨ ਹੀ ਦੇ ਦਿੱਤੀ। ਉਹਨਾਂ ਨੂੰ ਵਾਪਸ ਨਹੀਂ ਫਿਰ ਜਾਣਾ ਚਾਹੀਦਾ ਸੀ ਭਾਰਤ ਦੇ ਵਿੱਚ, ਜਦੋਂ ਉਹਨਾਂ ਨੂੰ ਇੰਨਾ ਪਤਾ ਸੀ ਤੇ ਉਹ ਇੱਥੇ ਸ਼ਰਨਾਰਥੀ ਬਣ ਜਾਂਦੇ।
0: ਫਿਰ ਭਾਜੀ ਹੋਰ ਸਵਾਲ ਉੱਠ ਜਾਣੇ ਸੀਗੇ ਵੀ ਉਹ ਤਾਂ ਆਪ ਜਿਹੜੇ ਉੱਥੇ ਰਹਿ ਗਏ, ਉਹ ਫਿਰ
1: ਤਾਂ ਉੱਠਦੇ ਰਹਿਣੇ ਨੇ, ਉਹ ਤਾਂ ਹੁਣ ਵੀ ਉੱਠ ਰਹੇ ਨੇ। ਤੁਸੀਂ ਦੇਖੋ ਉਹ ਅੰਤਰਰਾਸ਼ਟਰੀ ਪੱਧਰ ਤੇ ਲੈ ਕੇ ਗਏ, ਇਹਨਾਂ ਲੋਕਾਂ ਨੇ ਫਿਰ ਕੀ ਮਦਦ ਕੀਤੀ, ਕੀ ਕਰ ਲਿਆ ਇਹਨਾਂ ਨੇ? ਕੋਈ ਅੰਤਰਰਾਸ਼ਟਰੀ ਕਾਨੂੰਨ ਦਾ ਐਵੇਂ ਸਾਹਿਬ ਐਵੇਂ ਕੋਈ ਕੁਛ ਨੀ ਕਰਦਾ, ਇਹ ਰੋਜ਼ ਹੀ ਉਲੰਘਣਾ ਹੋ ਰਹੀ ਹੈ ਮਨੁੱਖੀ ਅਧਿਕਾਰਾਂ ਦੀ, ਲੋਕ ਮਾਰੇ ਜਾ ਰਹੇ ਨੇ ਵੱਖ ਵੱਖ ਦੇਸ਼ਾਂ ਚ। ਇਹ ਅੰਤਰਰਾਸ਼ਟਰੀ ਅਦਾਲਤਾਂ ਕੁਛ ਨੀ ਕਰਦੀਆਂ, ਇਹ ਇੱਕ ਹਊਆ ਖੜਾ ਕੀਤਾ ਹੋਇਆ, UN ਕੋਲ ਲੈ ਜਾਓ, ਫਲਾਨੇ ਕੋਲ ਲੈ ਜਾਓ, 50-50 ਸਾਲ ਪੁਰਾਣੇ ਕੇਸ ਪਏ, UN ਨੇ ਹਜੇ ਤੱਕ ਹੱਲ ਨੀ ਕੀਤੇ। ਇਹ ਤਾਂ ਮੇਰਾ ਤੇ 100 ਹੱਥ ਰੱਸਾ ਸਿਰੇ ਦੇ ਗੰਢ ਇਹੀ ਹੈ ਵੀ ਆਪਣੇ ਦੇਸ਼ ਵਿੱਚ ਹੀ ਰਲ ਮਿਲ ਕੇ ਰਹੋ, ਇੱਕ ਦੂਜੇ ਜਿਹੜੇ ਮਜ਼ਹਬ ਹੈ ਉਹਨਾਂ ਨੂੰ ਨੇੜੇ ਨੇੜੇ ਉਹਨਾਂ ਦੇ ਹੋਵੋ, ਐਂ ਨਾ ਕਹੋ ਵੀ ਆਪਾਂ ਹੀ ਸਾਰਾ ਕੁਛ ਕਰਨਾ, ਦੂਜਿਆਂ ਨੂੰ ਕਹੀ ਅਸੀਂ ਅਸੀਂ ਅਸੀਂ, ਇਹਨਾਂ 'ਚ ਹੈ ਕੁਛ ਨੀ, ਇੱਕ ਕਲਪਨਾ ਹੀ ਹੈ, ਇੱਕ ਰੋਹ ਰੀਤਾਂ ਆ, ਤੁਸੀਂ ਆਪਣੇ ਹਿਸਾਬ ਨਾਲ ਕਰ ਲਈ, ਮੈਂ ਆਪਣੇ ਹਿਸਾਬ ਨਾਲ। ਅਸਲ 'ਚ ਕੋਈ ਵੀ ਦੇਸ਼ ਹੈ, ਇਹ ਜਿਹੜੇ ਮਜ਼ਹਬ ਨੇ ਨਾ ਧਰਮ ਨੇ, ਇਹ ਆਪਣੇ ਘਰ 'ਚ ਹੀ ਮਾਨਤਾ ਇਹਦੀ ਹੋਣੀ ਚਾਹੀਦੀ, ਬਾਹਰ ਦਿਖਾਵਾ ਨਹੀਂ ਹੋਣਾ ਚਾਹੀਦਾ, ਨਾ ਸੜਕਾਂ ਤੇ ਨਾ ਇਹਨਾਂ ਦੇ ਮੰਦਰ ਗੁਰਦੁਆਰੇ ਕਿਸੇ ਦੇ ਵੀ, ਮਸੀਤਾਂ ਬਹੁਤੀਆਂ ਗਿਰਜੇ ਹੋਣੇ ਹੀ ਨਹੀਂ ਚਾਹੀਦੇ। ਇਹ ਲੜਾਈ ਦਾ ਘਰ ਆ, ਇਹਨਾਂ ਦਾ ਕੋਈ ਫਾਇਦਾ ਨਹੀਂ, ਜਿਹਨੇ ਮੰਨਣਾ ਮਾਨਤਾ ਕਰਨੀ ਆਪਣੇ ਘਰ 'ਚ ਕਰੇ। ਅੱਜ ਦੇ ਸਮੇਂ 'ਚ ਇਹਦੀ ਕੋਈ ਬਹੁਤੀ ਲੋੜ ਨਹੀਂ, ਕਾਨੂੰਨ ਹੈ, ਸਾਰਾ ਕੁਛ ਹੈ।

0: ਕੰਮ ਕਰੋਗੇ ਰੋਟੀ ਮਿਲਣੀ ਜਿਹਦੀ ਖਾਤਰ ਲੋਕ ਲੜਦੇ ਮਰਦੇ ਨੇ ਮਜ਼ਹਬਾਂ ਦੀ ਖਾਤਰ ਕੀ ਜਿਸ ਰੱਬ ਦੀ ਖਾਤਰ ਕੀ ਰੱਬ ਕਦੀ ਬਚਾਉਣ ਆਇਆ ਉਹਨਾਂ ਨੂੰ ਭਾਵੇਂ ਕਰੋੜਾਂ ਮਰ ਜਾਣ ਮੈਂ ਕਹਿੰਦਾ ਭਾਵੇਂ ਸਾਰੀ ਦੁਨੀਆ ਹੀ ਮਰ ਜਾਏ ਅੱਜ ਤੱਕ ਕੋਈ ਨੀ ਆਇਆ ਫਿਰ ਝੂਠੀਆਂ ਮਾਨਤਾਵਾਂ ਘੜੀ ਫਿਰਦੇ ਨੇ ਸਾਰੇ ਆਪੋ ਆਪਣੀ
1: ਪਰ ਭਾਜੀ ਇਹ ਵੀ ਕਹਿੰਦੇ ਨਾ ਆਸ ਦੇ ਸਹਾਰੇ ਦੁਨੀਆ ਕਾਇਮ ਆ ਆਸ ਦੇ ਨਾਲ ਹੀ ਆ ਜਿਹੜੀ ਦੁਨੀਆ ਤੁਰੀ ਫਿਰਦੀ ਆ ਚਲੋ ਆਪਾਂ ਧਰਮ ਵੱਲ ਨੀ ਜਾਂਦੇ ਪਰ
0: ਆਸ ਕਿੱਡੀ ਕੁ ਲੰਬੀ ਹੋਣੀ ਚਾਹੀਦੀ ਹਜ਼ਾਰਾਂ ਸਾਲ ਤਾਂ ਹੋ ਗਏ ਨੇ
1: ਪਰ ਤਰੱਕੀ ਵੀ ਇਸੇ ਤਰ੍ਹਾਂ ਹੀ ਹੋਈ ਨਾ ਆਸ ਦੇ ਉਹਦੇ ਸਿਰ ਤੇ ਹੀ ਹੋਈ ਆ ਜੇ ਆਸ ਨਾ ਕਰਦੇ ਵੀ ਇਹ ਚੀਜ਼ ਹੋ ਸਕਦੀ ਹੈ ਤਾਂ ਫੇਰ ਤਰੱਕੀ ਕਿੱਦਾਂ ਹੋਣੀ ਸੀ ਜੇ ਆਪਾਂ
0: ਇਹ ਕੰਮ ਕਰਨਾ ਹਾਂਜੀ ਇੱਕ ਦੂਜੇ ਨੂੰ ਫਿਰ ਸਹਾਰੋ ਨਾ ਇਹ ਨਾ ਇੱਕ ਦੂਜੇ ਪਿੱਛੇ ਡਾਂਗਾ ਸੁੱਟੇ ਕੱਢਦੇ ਫਿਰ ਹਾਂ ਮੈਂ ਉਹਨੂੰ ਐ ਨੀ ਕਰਨ ਦੇਣਾ ਜੇ ਜੋ ਕੋਈ ਕਰਦਾ ਕਰ ਜਦੋਂ ਇੱਕ ਦੇ ਵਿੱਚ ਦੂਜਾ ਨਿਕਲਦਾ ਉਹ ਫਿਰ ਖਾਰ ਖਾਂਦੇ ਆ ਫਿਰ ਦੂਜੇ ਜੋ ਤੀਜਾ ਚੌਥਾ ਏਦਾਂ ਧੜੇ ਗਰੁੱਪ ਬਣ ਜਾਂਦੇ ਫਿਰ ਉਹ ਦੇਸ਼ ਨਰਕ ਬਣ ਜਾਂਦਾ ਆਹ ਦੇਸ਼ ਵੀ ਹੌਲੀ ਹੌਲੀ ਐਵੇਂ ਬਣ ਹੀ ਜਾਣਾ ਹੋਰ ਸੌ ਦੋ ਸੌ ਪੰਜ ਸੌ ਸਾਲ ਨੂੰ ਬਣੇਗਾ ਬਣੇਗਾ ਕਿਉਂਕਿ ਇੱਥੇ ਵੀ ਬਹੁਤ ਖੁੱਲਾਂ ਦਿੱਤੀਆਂ ਹੋਈਆਂ ਨੇ ਲੋਕਾਂ ਨੂੰ ਸਾਰੀ ਦੁਨੀਆਂ ਦੇ ਮਸਲੇ ਇੱਥੇ ਲੋਕ ਬੈਠ ਕੇ ਹੱਲ ਕਰਦੇ ਨੇ ਫਿਰ ਇਹ ਵੀ ਅੱਗ ਦੀ ਭੱਠੀ ਚ ਇੱਕ ਦਿਨ ਪੈਣਾ ਹੀ ਆ
1: ਅੱਛਾ ਇੱਕ ਦੱਸੋ ਵੀ ਜਿਹੋ ਜਿਹੀ ਇਹ ਬਾਇਓਪਿਕ ਬਣੀ ਸੀ ਤੇ ਮੈਂ ਦਿਲਜੀਤ ਦੋਸਾਂਝ ਭਾਈ ਹੋਣੀ ਉਹਨਾਂ ਦੇ ਹਮੇਸ਼ਾ ਮੂਵੀ ਆ ਜਿਹੜੀ ਜੋ ਵੀ ਆਪਾਂ ਵਿਸ਼ੇ ਕਰ ਲਈਏ ਚਲੋ ਕੁਛ ਕੁ ਜਿਹੜੇ ਵਿਵਾਦਿਤ ਇੱਕ ਅੱਧੀ ਮੂਵੀ ਰਹੀ ਵੀ ਸੀ ਉਹਦੇ ਤੇ ਵੀ ਆ ਜਿਹੜਾ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਕੀ ਤੁਹਾਨੂੰ ਲੱਗਦਾ ਵੀ ਇਹੋ ਜਿਹੀਆਂ ਜਿਹੜੀਆਂ ਬਾਇਓਪਿਕ ਆਉਣੀਆਂ ਚਾਹੀਦੀਆਂ ਸੀ ਕਿਉਂਕਿ ਇਹ ਸਾਡੇ ਜਿਹੜੇ ਯੋਧੇ ਨੇ ਇਹਨਾਂ ਬਾਰੇ ਸ਼ਾਇਦ ਜਿਹੜੀ ਨਵੀਂ ਪਨੀਰ ਨੂੰ ਪਤਾ ਹੀ ਨਹੀਂ ਬਹੁਤ ਉਹਨਾਂ ਸਿਰ ਨਾਮ ਪਤਾ ਆ ਪਰ ਉਹਨਾਂ ਨੇ ਕੀ ਕੁਝ ਕੀਤਾ ਇਹ ਸ਼ਾਇਦ ਬਹੁਤ ਘੱਟ ਪਤਾ ਹੁੰਦਾ ਕਈ ਵਾਰ
0: ਦੇਖੋ ਜੇਕਰ ਇੱਥੇ ਫਿਲਮ ਤੇ ਜ਼ਰਾ ਵੀ ਬੈਨ ਨਾ ਲੱਗਦਾ ਨਾ ਕੋਈ ਐਡਾ ਹੋਊਗਾ ਖੜਾ ਹੀ ਨਹੀਂ ਸੀ ਹੋਣਾ ਇਹ ਸਾਲਾਂ ਦੇ ਸਾਲ ਬੈਨ ਲਾਏ ਜਾਂਦੇ ਫਿਰ ਲੋਕਾਂ ਚ ਉਤਸੁਕਤਾ ਪੈਦਾ ਹੁੰਦੀ ਆ ਇਹ ਵੀ ਨੀ ਪਤਾ ਕਿ ਰਲ ਮਿਲ ਕੇ ਲਾਏ ਜਾਂਦੇ ਨੇ ਕਿਉਂਕਿ ਰਾਜਨੀਤੀ ਦੇ ਵਿੱਚ ਔਰ ਗਾਇਕ ਮਨੋਰੰਜਨ ਇਹਨਾਂ ਚ ਸਾਰਾ ਕੁਛ ਚੱਲਦਾ ਸੰਭਵ ਹੈ ਆਮ ਲੋਕਾਂ ਨੂੰ ਪਤਾ ਕੁਝ ਨੀ ਲੱਗਦਾ ਕਿ ਕਿਹੜਾ ਸਹੀ ਹੈ ਕਿਹੜਾ ਗਲਤ ਹੈ ਤੇ ਉਹ ਕਈ ਵਾਰੀ ਉਹ ਸਮਾਂ ਪਾ ਕੇ ਮਾੜਾ ਮੋਟਾ ਪਤਾ ਲੱਗਦਾ ਉਦੋਂ ਤੋਂ ਸੱਪ ਲੰਘ ਜਾਂਦਾ ਫਿਰ ਲੀਕਾਂ ਅਸੀਂ ਪੁੱਟਦੇ ਰਹਿੰਦੇ ਹਾਂ ਤੇ ਇਹ ਜੇ ਇਹ ਕੋਈ ਵੀ ਇਹ ਫਿਲਮ ਹੈ ਜਾਂ ਹੋਰ ਵੀ ਬਣ ਜਾਣ ਲੋਕਾਂ ਚ ਕੋਈ ਐਡਾ ਰਿਐਕਸ਼ਨ ਨੀ ਹੁੰਦਾ ਉਹ ਜਦੋਂ ਬਣੇ ਰਿਲੀਜ਼ ਹੋ ਜਾਏ ਗੱਲ ਖਤਮ ਉਹਦੇ ਨਾਲ ਕੀ ਦੰਗੇ ਫਸਾਦ ਥੋੜੀ ਹੋਣ ਲੱਗੇ ਕੁਛ ਨੀ ਹੋਣ ਲੱਗਿਆ
1: ਉਹੀ ਤਾਂ ਗੱਲ ਹੈ ਨਾ ਉਹ ਹਾਂ ਪਰ ਭਾਜੀ ਦੰਗੇ ਫਸਾਦ ਨੀ ਹੁੰਦੇ ਪਰ ਇਹ ਹੈ ਵੀ ਉਸ ਦੌਰ ਦਾ ਜਿਹੜਾ ਕਾਲਾ ਸੱਚ ਹੈ ਉਹ ਸਾਹਮਣੇ ਆ ਜਾਊਗਾ ਇਸ ਤੋਂ ਡਰ ਹੁੰਦਾ ਜਿਹੜਾ ਚੋਰ ਹੁੰਦਾ ਉਹਨੂੰ ਡਰ ਹੀ ਹੁੰਦਾ ਵੀ ਮੇਰੀ ਚੋਰੀ ਬਾਹਰ ਆਜੂਗੀ ਠੀਕ ਹੈ ਨਾ ਠੀਕ ਥੈਂਕ ਯੂ ਭੁਪਿੰਦਰ ਭਾਜੀ ਸੋ ਨਾਈਸ ਆਫ ਯੂ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ 3645 3645 ਜੀ ਸਵਾਗਤ ਹੈ ਜੀ
2: ਹਾਂਜੀ ਸ਼ਮੀ ਜੀ ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ ਹਰਦੀਪ ਭਾਜੀ ਕਿੱਦਾਂ ਹਾਲ ਚਾਲ ਜੀ
2: ਮੈਂ ਵੀ ਮੂਵੀ ਦੇਖੀ ਇਹ ਗੱਲ ਨਾ ਉਹਨਾਂ ਨੇ ਮੇਰਾ ਖਿਆਲ ਜਿਹੜੀ ਇਹ ਮੂਵੀ ਇਹਦਾ ਨਾਮ ਬਦਲ ਦਿੱਤਾ ਸਤਲੁਜ ਰੱਖ ਦਿੱਤਾ
1: ਹਾਂਜੀ ਹਾਂਜੀ
2: ਪਰ ਇਹਦੇ ਵਿੱਚ ਉਹਨਾਂ ਨੇ ਜਿਸ ਨੇ ਪਹਿਲਾਂ ਤਾਂ ਬੈਨ ਲੱਗਾ ਰਿਹਾ ਪਰ ਮੇਰਾ ਖਿਆਲ ਉਹਨਾਂ ਨੇ ਕੱਟਿਆ ਨਹੀਂ ਇਹਦੇ ਵਿੱਚੋਂ ਕੁਛ ਵੀ ਹੈਗਾ ਉਹਨਾਂ ਨੇ ਸਾਰੀ ਦੀ ਸਾਰੀ ਦਿਖਾ ਦਿੱਤੀ
1: ਹਾਂਜੀ ਜੀ OTT ਬਿਲਕੁਲ ਬਿਲਕੁਲ ਅਨਕਟ
2: ਬੰਦੇ ਨੇ ਇਹਨਾਂ ਨੇ ਕਿਹਾ ਵੀ ਗਾਹਾਂ ਪੰਜਾਬ ਚ ਵੋਟਾਂ ਵੀ ਆ ਵੀ ਜਿਹੜੀ ਉਸ ਵੇਲੇ ਦੀ ਸਰਕਾਰ ਯਾਨੀ ਉਹਨਾਂ ਨੇ ਇਹ ਸ਼ੋਅ ਕੀਤਾ ਵੀ ਚਾਹੇ ਸਰਕਾਰ ਕੋਈ ਵੀ ਸੈਂਟਰ ਚ ਹੋਵੇ ਪਹਿਲੇ ਉਹਨਾਂ ਨੇ ਸਾਰਾ ਕੁਛ ਇਹ ਦਿਖਾ ਲਿਆ ਵੀ ਜਿਹੜੇ ਜਿਹੜੇ ਮਾਰਨ ਵਾਲੇ ਵੀ ਸਿੱਖ ਆ ਜਿਹਨਾਂ ਨੇ ਕੀਤਾ ਸਾਰੇ ਸਿੱਖ ਹੀ ਆ ਸਿੱਖਾਂ ਤੋਂ ਕਰਾਇਆ ਸਾਰਾ ਕੁਛ ਇਹ ਮੂਹਰੇ ਵੀ ਸਿੱਖ ਆ ਕੋਈ ਹੋਰ ਦੂਜਾ ਵਿੱਚ ਬੰਦਾ ਨੀ ਜਿਹੜਾ CVI ਵਾਲਾ ਜਿਹੜੇ CVI ਅਰਜਨ ਰਾਮਪਾਲ ਨੇ ਕੰਮ ਕੀਤਾ ਉਹ ਥੋੜਾ ਜਿਹਾ ਗਲਤ ਦਿਖਾ ਲਿਆ ਉਹਨੂੰ ਉਹ ਜੋ ਕੁਛ ਹੋ ਤਾਂ ਉਹ ਜਿਹੜਾ ਰੋਲ ਉਹਦਾ ਕਰਾਇਆ ਅਰਜਨ ਰਾਮਪਾਲ ਤੋਂ ਉਹਨੂੰ ਉਹ ਇੰਨਾ ਸੱਚਾਈ ਨੀ ਹੋਈ ਜੇ ਉਹ ਇੰਨਾ ਸੱਚਾਈ ਹੁੰਦੀ ਤਾਂ ਸਾਰਿਆਂ ਨੂੰ ਇਨਸਾਫ਼ ਮਿਲ ਜਾਣਾ ਸੀ ਪਰ ਇਨਸਾਫ਼ ਤਾਂ ਉਹਦਾ ਨਾ ਮਿਲਣਾ ਆ ਨਾ 84 ਦਾ ਮਿਲਣਾ ਨਾ ਉਹ ਮਿਲਿਆ ਹਾਲੇ ਤੇ ਨਾ ਮਿਲਣਾ ਪਰ ਉਹਨਾਂ ਨੇ ਇਹ ਸ਼ੋਅ ਕੀਤੀ ਵੀ ਜੇ ਤੁਸੀਂ ਕੋਈ ਵੀ ਪੰਜਾਬ ਦਾ ਜ਼ਿਆਦਾ ਜ਼ਿਆਦਾ ਜ਼ਿਆਦਾ ਦੇਸ਼ ਕੋਈ ਵੀ ਮੰਗ ਤੁਸੀਂ ਮੰਗਦੇ ਆ ਵੀ ਅਸੀਂ ਵੀ ਠੀਕ ਆ ਜਿੱਦਾਂ ਉਸ ਵੇਲੇ ਦੇਸ਼ ਆਜ਼ਾਦ ਹੋਇਆ ਸੀ 1947 ਚ ਉਹਨਾਂ ਨੇ ਕਿਹਾ ਸੀ ਆਪਣੇ ਗਾਂਧੀ ਨੇ ਕਿਹਾ ਸੀ ਵੀ ਅਸੀਂ ਤੁਹਾਨੂੰ ਏਦਾਂ ਦਾ ਹਿੱਸਾ ਇੱਕ ਦੇਵਾਂਗੇ ਜਿੱਥੇ ਤੁਸੀਂ ਆਪਣੇ ਫੈਸਲੇ ਆਪ ਕਰ ਸਕਦੇ ਆ ਹਾਂਜੀ ਤੇ ਤੁਹਾਨੂੰ ਬੜੀ ਸ਼ਾਂਤੀ ਨਾਲ ਤੁਸੀਂ ਰਹੋਗੇ ਉਹ ਤਾਂ ਸਵਾਲ ਹੀ ਨੀ ਪੈਦਾ ਹੁੰਦਾ ਉਹਦੇ ਵਿੱਚੋਂ ਹੀ ਇਹਨਾਂ ਨੇ ਇਹ ਕਿਸੇ ਸ਼ੈਤਾਨੀ ਨੇ ਇਹ ਰੱਖਿਆ ਵੀ ਇਹਨਾਂ ਨੂੰ ਏਦਾਂ ਦਾ ਕੋਈ ਨਾਂ ਦਿਓ ਖਾਲਿਸਤਾਨ ਜਾਂ ਕੋਈ ਨਾਂ ਏਦਾਂ ਦਾ ਹੋਵੇ ਉਹ ਇਹ ਕਰਨਗੇ ਅਸੀਂ ਇਹਨਾਂ ਨੂੰ ਮਾਰਾਂਗੇ ਫਿਰ ਉਹਦੇ ਨਾਲ ਤਾਂ ਇਹ ਮੂਵੀ ਠੀਕ ਆ ਪਰ ਇਹਦਾ ਇੱਥੋਂ ਇਹ ਪਤਾ ਲੱਗਦਾ ਵੀ ਜਦ ਫਿਰ ਉਹ ਮੁੰਡਾ ਜਿਹੜਾ ਜੀ ਜਿਹੜਾ ਇਹਦੇ ਕੋਲ ਉਹ ਜੇਲ੍ਹ ਦੇ ਵਿੱਚ ਹੁੰਦਾ ਜਦੋਂ ਉਹ ਮਿਲਣ ਆਉਂਦਾ ਦੂਜਾ ਆਪਣਾ ਆਈ ਜੀ ਡੀ ਆਈ ਜੀ ਉਹਨੂੰ ਮਿਲਣ ਆਉਂਦਾ ਅਖੀਰ ਦੇ ਵਿੱਚ ਆ ਜੀ ਉਹਨੂੰ ਉਹਨੂੰ ਫਿਰ ਅਖੀਰਲੀ ਵਾਰੀ ਪੁੱਛਦਾ ਵੀ ਤੂੰ ਸਾਰਾ ਕੁਛ ਮੰਨ ਜਾ ਕਹਿੰਦਾ ਵੀ ਤੈਨੂੰ ਛੱਡ ਦਿੰਦੇ ਪਰ ਉਹ ਅੰਦਰ ਅੰਦਰ ਜੋ ਗੱਲ ਹੋਈ ਉਹ ਨੀ ਵਿੱਚ ਦਿਖਾ ਦੇ ਤੇ ਉਹਨੂੰ ਫਿਰ ਉਹ ਫਿਰ ਉਹ ਮੁੰਡਾ ਉਹਨੂੰ ਬਾਅਦ ਚ ਕਹਿੰਦਾ ਕਹਿੰਦਾ ਯਾਰ ਗੱਲ ਮੈਂ ਇੱਕ ਵਾ ਜੇ ਕਹਿੰਦਾ ਜੇ ਤੂੰ ਮੰਨ ਵੀ ਜਾਵੇ ਜੇ ਤੂੰ ਨਾਮ ਵੀ ਮੰਨੇ ਜੇ ਤੂੰ ਮੰਨ ਵੀ ਜਾਵੇ ਕਹਿੰਦਾ ਜੇ ਤੂੰ ਨਾਮ ਵੀ ਮੰਨਿਆ ਹੁਣ ਤੂੰ ਅੜ ਗਿਆ ਤੈਨੂੰ ਇਹ ਨੀ ਮਾਰ ਦੇਣਾ ਇਹ ਵੀ ਕੀ ਹੋਣ ਲੱਗਾ ਬਾਅਦ ਚ ਕੀ ਹੋ ਜਾਣਾ ਇਹ ਵੀ ਕਹਿੰਦਾ ਗੱਲ ਤਾਂ ਕੁਛ ਨੀ ਹੋਣਾ ਜੇ ਤੂੰ ਮਰ ਵੀ ਗਿਆ ਤੇਰਾ ਮੁੱਲ ਤਾਂ ਪੈਣਾ ਹੀ ਨੀ ਕੋਈ ਵੀ ਪਰ ਫਿਰ ਉੱਥੋਂ ਪਤਾ ਲੱਗਦਾ ਵੀ ਕੋਈ ਵੀ ਸਰਕਾਰ ਕਿੰਨਾ ਕੁਛ ਵੀ ਰਹੇ ਜਾ ਤੇ ਉੱਥੇ ਚਾਈਨਾ ਵਰਗਾ ਰਾਜ ਜਾਂ ਹੋਰ ਕੋਈ ਰਾਜ ਪਲਟਾ ਨਹੀਂ ਹੁੰਦਾ ਕਿਉਂਕਿ ਜਿੰਨੇ ਪੰਜਾਬ ਦੇ ਵਿੱਚ ਜਿੰਨੇ ਨਾ ਜੀ ਜਿੱਦਾਂ ਸਿਰਸੇ ਵਰਗੇ ਜਾਂ ਸੁਖਬੀਰ ਬਾਦਲ ਵਰਗੇ ਜਾਂ ਕੈਪਟਨ ਵਰਗੇ ਜਾਂ ਜਿੰਨੇ ਵੀ ਅਮੀਰ ਬਣੇ ਹੋ ਪੈਸੇ ਜਿਹਨਾਂ ਨੇ ਰਾਜ ਕੀਤਾ ਪੰਜਾਬ ਦੇ ਉਹਨਾਂ ਨੇ ਉਹਨਾਂ ਨੂੰ ਇਹੀ ਸੈਂਟਰ ਗਵਰਨਮੈਂਟ ਕਿਹਾ ਤੁਸੀਂ ਲੁੱਟੋ ਜਿੰਨਾ ਮਰਜ਼ੀ ਫੜਾਓ ਫਿਰ ਉਹਨਾਂ ਨੂੰ ਜਾਂ ਉਹਨਾਂ ਕੋਲ ਪੈਸਾ ਜ਼ਿਆਦਾ ਉਹਨਾਂ ਨੂੰ ਸਕਿਉਰਟੀ ਚਾਹੀਦੀ ਹੈ ਫਿਰ ਸਕਿਉਰਟੀ ਚਾਹੀਦੀ ਆ ਉਹ ਉਹਨਾਂ ਨੂੰ ਡਰਾਵਾ ਦੇਣਦੇ ਉਹਨਾਂ ਨੂੰ CBI ਭੇਜ ਦਿੰਦੇ ਉਹਨਾਂ ਦੇ ਨਹੀਂ ਤਾਂ ਇੱਥੇ ਆ ਕਰੋ ਨਹੀਂ ਤਾਂ ਤੁਹਾਨੂੰ ਇਹ ਕਰ ਦਿਆਂਗੇ ਉਹ ਫਿਰ ਡਰਦੇ ਸਭ ਕੁਛ ਕਰੀ ਜਾਂਦੇ ਉਹ ਬਾਦਲ ਨੇ ਵੀ ਸਭ ਕੁਛ ਕੀਤਾ ਸਾਰਿਆਂ ਨੇ ਉਹ ਫਿਰ ਉਹ ਜੋ ਸੈਂਟਰ ਗੌਰਮੈਂਟ ਕਹਿੰਦੀ ਉਹਦੇ ਮੁਤਾਬਕ ਫਿਰ ਜਿੱਦਾਂ ਬੇਅੰਤ ਸਿੰਘ ਦਾ ਵੀ ਦਿਖਾ ਲਿਆ ਜਿੱਦਾਂ ਬੇਅੰਤ ਸਿੰਘ ਨੇ ਕਹਿੰਦੇ ਫਿਰ ਕਿਹਾ ਵੀ ਕਹਿੰਦਾ ਉਹਨੂੰ ਦਿੰਦਾ DIG ਨੂੰ ਉਹ ਫਿਰ ਸੈਂਟਰ ਦਾ ਉਹਨੂੰ ਦਿੰਦਾ ਵੀ ਸੈਂਟਰ ਵੀ ਮੇਰੇ ਨਾਲ ਆ ਜੇ ਕਹਿਣ ਲੱਗਾ
1: ਬਸ ਸਰਕਾਰਾਂ ਜੇ ਰਲੀਆਂ ਸਰਕਾਰਾਂ ਖਿਲਾਫ਼ ਕੋਈ ਉੱਠਦਾ ਆ ਤੇ ਉਹੀ ਤੁਸੀਂ ਕਹਿੰਦੇ ਹੋ ਵੀ ਉਹਨਾਂ ਦਾ ਖੁਰਾ ਖੋਜ ਆ ਮਿਟਾ ਦਿੱਤਾ ਜਾਂਦਾ ਇਸੇ ਕਰਕੇ ਆ ਜਿਹੜਾ ਬਹੁਤ ਘੱਟ ਲੋਕ ਆ ਜਿਹੜੇ ਉੱਠਦੇ ਨੇ ਜਿਹੜੇ ਉੱਠਦੇ ਨੇ ਜੀ ਉਹ ਸੂਰਮੇ ਹੁੰਦੇ ਨੇ ਉਹ ਯੋਧੇ ਹੁੰਦੇ ਨੇ
2: ਕਹਿੰਦਾ ਪੰਜਾਬ ਨਾਲ ਕਿਉਂ ਕਹਿੰਦਾ ਸਾਰਾ ਕੁਛ ਪੰਜਾਬ ਨੂੰ ਕਿਉਂ ਸਹਿਣਾ ਪੈਂਦਾ ਕਹਿੰਦੇ ਤੁਸੀਂ ਕਹਿੰਦਾ ਇਹਨੂੰ ਸਾਰਾ ਕੁਛ ਕਹਿੰਦਾ 84 ਹੋਇਆ ਕਹਿੰਦਾ ਆਹ ਜਿਹੜੀਆਂ ਲਾਸ਼ਾਂ ਕਿੰਨੀਆਂ ਮਾਰ ਦਿੱਤੀਆਂ ਕਿੱਦਾਂ ਜੇ ਕਹਿੰਦਾ CBI ਵੀ ਨਾ ਇੱਦਾਂ ਕਰੇ ਫਿਰ ਕੌਣ ਰੱਖਾ ਪੰਜਾਬ ਦਾ ਪੰਜਾਬ ਨਾਲ ਜ਼ੁਲਮ ਕਿਉਂ ਹੁੰਦਾ ਉਹ ਕਹਿੰਦਾ ਪਰ CBI ਨੇ ਉਸ ਵੇਲੇ ਜਿਹੜਾ ਫਿਲਮ ਚ ਦਿਖਾਇਆ ਉਹ ਰੋਲ ਨੀ ਕੀਤਾ
1: ਜੀ ਉਹ ਤਾਂ ਅੱਗੇ ਆ ਜਿਹੜਾ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਵੀ ਉਹ ਤਾਂ ਇੱਕ ਪਿੰਜਰੇ ਦੇ ਵਿੱਚ ਬੰਦ ਤੋਤਾ ਆ ਹਨਾ ਜੀ ਥੈਂਕ ਯੂ ਹਰਦੀਪ ਭਾਜੀ ਥੈਂਕ ਯੂ ਜੀ ਸੋ ਮਚ
2: ਸੁਪਰੀਮ ਕੋਰਟ ਤਾਂ ਵੀ ਗਏ ਪਰ ਉਹ ਦਿਖਾਣਿਆ ਪਰ ਉਹ ਕਹਿੰਦੇ ਮੈਂ ਸਾਡੇ ਕੋਲ ਤੁਹਾਡੇ ਮੂਹਰੇ ਹੀ ਬੈਠੇ ਆ ਜਿਹੜੇ ਕਿ ਸਾਡੇ ਕੋਲ ਸਾਨੂੰ ਆਪ ਕਰਨ ਦੀ ਲੋੜ ਹੀ ਨੀ ਕੁਛ ਵੀ
1: ਜੀ ਜੀ
2: ਉਹੀ ਤੁਹਾਨੂੰ ਮਾਰਨਾ
1: ਹੁੰਦਾ
2: ਫਿਰ ਵੀ ਜਿੱਥੇ ਉਹ ਅੜਿਆ ਜਿੱਥੇ ਇਹ ਦਿਖਾਣਾ ਵੀ ਅਸੀਂ ਏਦਾਂ ਨਹੀਂ ਵੀ ਇੱਕ ਦਿਨ ਤਾਂ ਆਊਗਾ ਉਹਨੇ
1: ਬਿਲਕੁਲ ਬਿਲਕੁਲ ਥੈਂਕ ਯੂ ਭਾਜੀ ਥੈਂਕ ਯੂ ਹਰਦੀਪ ਭਾਜੀ ਸੋ ਨਾਈਸ ਆਫ ਯੂ ਅਗਲੀ ਕਾਲ ਆ ਜਿਹੜੀ ਮੈਂ ਉਹ ਲੈਣਾ 0380 ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਭਾਜੀ
3: ਮੈਂ ਕੱਲ ਦੇਖੀ ਸੀ ਮੂਵੀ
1: ਉਹ ਅੱਛਾ ਜੀ
3: ਮੈਂ 80 ਦਾ ਬੌਰਨ ਆ ਤੇ ਮਾਝੇ ਦਾ ਹੀ ਬੌਰਨ ਆ ਵਾਕਈ ਉਹ ਜਿਹੜੇ ਹਾਲਾਤ ਸੀ ਕਿੱਦਾਂ ਦੇ ਹਾਲਾਤ ਸੀ
1: ਕਿਉਂਕਿ ਆਪਾਂ ਛੇਤੀ ਰੈਪ ਵੀ ਕਰਨਾ ਕੀ ਤੁਹਾਨੂੰ ਲੱਗਦਾ ਵੀ ਏਦਾਂ ਦੇ ਵਿਸ਼ਿਆਂ ਦੇ ਉੱਤੇ ਜਿਹੜੀਆਂ ਫਿਲਮਾਂ ਉਹ ਆਉਣੀਆਂ ਚਾਹੀਦੀਆਂ ਨੇ ਜੋ ਉਸ ਜੋ ਅਤੀਤ ਦੇ ਵਿੱਚ ਕੁਛ ਕੁ ਇਹੋ ਜਿਹੀਆਂ ਘਟਨਾਵਾਂ ਅੱਜ ਕੱਲ੍ਹ ਆਪਾਂ ਦੇਖਿਆ ਜਾਂਦਾ ਕਿਤਾਬਾਂ ਦੇ ਵਿੱਚ ਤੋੜ ਮਰੋੜ ਕੇ ਇਤਿਹਾਸ ਨੂੰ ਆ ਜਿਹੜਾ ਉਹ ਦਰਸਾਇਆ ਜਾਂਦਾ ਕੀ ਤੁਹਾਨੂੰ ਲੱਗਦਾ ਵੀ ਇੱਦਾਂ ਦੀਆਂ ਫਿਲਮਾਂ ਲਈ ਬੜੀ ਲੋੜ ਹੈ ਸਮੇਂ ਦੇ ਹਿਸਾਬ ਦੇ ਨਾਲ ਵੀ ਉਹ ਜਿਹੜਾ ਸੱਚ ਹੈ ਸਾਹਮਣੇ ਆਉਣਾ ਚਾਹੀਦਾ ਇਹੋ ਜਿਹੇ ਕਈ ਯੋਧੇ ਨੇ ਹਾਂਜੀ ਜਿਹੜੇ ਸ਼ਹੀਦ ਹੋਏ ਉਹਨਾਂ ਦੇ ਨਾਂ 'ਤੇ ਹਜੇ ਤੱਕ ਮੇਕਰਸ ਡਰਦੇ ਨੇ ਮੂਵੀਆਂ ਬਣਾਉਣ ਤੋਂ ਵੀ ਭਾਈ ਪਤਾ ਨਹੀਂ ਵੀ ਰਿਲੀਜ਼ ਹੋਵੇਗੀ ਜਾਂ ਨਹੀਂ ਹੋਵੇਗੀ ਸੋ ਦੂਸਰਾ ਇਹ ਜੇ ਰਿਲੀਜ਼ ਹੋ ਗਈ ਤਾਂ ਫਿਰ ਪਤਾ ਨਹੀਂ ਕਿੱਥੇ ਕਿੱਥੇ ਬੈਨ ਲੱਗ ਜਾਵੇਗਾ ਕਿੰਨੇ ਆ ਜਿਹੜੇ ਕੱਟ ਕਹੇ ਜਾਣਗੇ ਕਿੰਨੇ ਮਿਹਨਤ ਦੇ ਨਾਲ ਇੱਕ ਮੂਵੀ ਬਣਾਉਣ ਦੇ ਵਿੱਚ ਦੋਸਤੋ ਜਿੰਨੀ ਮਿਹਨਤ ਲੱਗਦੀ ਹੈ ਨਾ ਉਹ ਆਪਾਂ ਨੂੰ ਨਹੀਂ ਪਤਾ ਆਪਾਂ ਤਾਂ ਸਿਰਫ ਗੱਲ ਕਰਦੇ ਹੋ ਜਿਹੜੇ ਬਣਾਉਂਦੇ ਆ ਉਹਨਾਂ ਨੂੰ ਪਤਾ ਹੁੰਦਾ ਹੁਣ ਦਲਜੀਤ ਭਾਈ ਨੇ ਇਹ ਵੀ ਕਿਹਾ ਕਹਿੰਦੇ ਵੀ ਇਹ ਮੂਵੀ ਸਾਨੂੰ ਪਤਾ ਚੱਲ ਗਿਆ ਸੀਗਾ ਵੀ ਰਿਲੀਜ਼ ਹੋਣੀ ਆ OTT ਪਲੇਟਫਾਰਮ 'ਤੇ ਕਹਿੰਦੇ ਵੀ ਜੇ ਅਸੀਂ ਰੌਲਾ ਪਾ ਦਿੰਦੇ ਹੈ ਤਾਂ ਫਿਰ ਕੀ ਹੋਣਾ ਸੀਗਾ ਵੀ ਇਸ ਨੂੰ ਆ ਜਿਹੜਾ ਰਿਲੀਜ਼ ਨਹੀਂ ਸੀ ਹੋਣ ਦੇਣਾ ਇਸ ਕਰਕੇ ਚੁੱਪ ਚੁਪੀਤੇ ਹੀ ਕਹਿੰਦੇ ਅਸੀਂ ਰਿਲੀਜ਼ ਕਰਤੀ ਭਾਵੇਂ ਕੁਝ ਕੁ ਘੰਟਿਆਂ ਵਾਸਤੇ ਹੋਈ ਪਰ ਇੱਕ ਵਾਰ ਜਿਹੜੀ ਚੀਜ਼ ਇੰਟਰਨੈਟ 'ਤੇ ਆ ਗਈ, ਓ ਟੀ ਟੀ ਪਲੈਟਫਾਰਮ 'ਤੇ ਆ ਗਈ, ਫਿਰ ਉਸਨੂੰ ਡਿਲੀਟ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇੱਕਦਮ ਆ ਜਿਹੜੇ ਫਿਰ ਉਸ 'ਤੇ ਕਹਿ ਲਓ ਵੀ ਡਾਊਨਲੋਡ ਵੱਜ ਜਾਂਦੇ ਨੇ। ਹਾਂਜੀ ਮੁਲਤਾਨੀ ਸਾਹਿਬ ਜੀ, ਇਹਨੂੰ ਸਤਿ ਸ਼੍ਰੀ ਅਕਾਲ।
4: ਹਾਂਜੀ ਭਾਅ ਜੀ, ਸਾਰੇ ਪਰਿਵਾਰ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਜੀ ਸਤਿ ਸ਼੍ਰੀ ਅਕਾਲ ਭਾਅ ਜੀ।
4: ਪਹਿਲੀ ਗੱਲ ਤਾਂ ਭਾਅ ਜੀ, ਤੁਹਾਡਾ ਪ੍ਰੋਗਰਾਮ ਨੰਬਰ 1 ਤੇ ਭਾਅ ਜੀ, ਬਹੁਤ ਵਧੀਆ ਪ੍ਰੋਗਰਾਮ, ਬਹੁਤ ਵਧੀਆ ਸਰੋਤੇ ਨੇ ਜੀ, ਬੜੇ ਸੋਹਣੇ ਵਿਚਾਰ ਆ ਗਏ
1: ਜੀ। ਜੀ ਜੀ
4: ਦਿਲੋਂ ਸਤਿਕਾਰ ਹੈ ਜੀ, ਦਿਲੋਂ ਮਾਣ ਹੈ ਜੀ ਉਹਨਾਂ ਸਾਰਿਆਂ ਦੇ ਪਰਿਵਾਰ ਦੇ ਜੀ।
1: ਜੀ
4: ਤਾਂ ਨੰਬਰ ਦੂਸਰਾ, ਜਿਸ ਤਰ੍ਹਾਂ ਹੀਰਾ ਹੈ ਜੀ, ਇਹ ਦਲਜੀਤ ਦੋਸਾਂਝ, ਇਹ ਜ਼ਿਆਦਾ ਦੁਗਣਾ ਤਾਂ ਉੱਠੇਗਾ ਜੀ, ਇਹ ਦੇਖ ਲਿਓ ਤੁਸੀਂ, ਤੇ ਮੈਂ ਗਰੰਟੀ ਦਿੰਦਾ ਜੀ ਇਸ ਚੀਜ਼ ਦੀ। ਹੁਣ ਦੇਖੋ ਜੀ, ਬੀਜੇਪੀ ਸਰਕਾਰ ਨੇ ਕੀ ਕੀਤਾ, ਅਯੋਧਿਆ ਦੇ ਵਿੱਚ ਸਾਰਾ ਸੋਨਾ ਸਾਰਾ ਕੁਛ ਲੁੱਟ ਕੇ ਲੈ ਗਏ ਨੇ ਜੀ, ਕੋਈ ਪਤਾ ਲੱਗਾ ਜੀ?
1: ਸਹੀ ਗੱਲ,
4: ਬਾਕੀ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ
1: ਜੀ, ਬਹੁਤ ਬਹੁਤ ਧੰਨਵਾਦ ਭਾਅ ਜੀ, ਬਹੁਤ ਬਹੁਤ ਧੰਨਵਾਦ ਦੋਸਤੋ। ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ ਪ੍ਰੂਵਨ ਟਰੱਕ ਰਿਪੇਅਰ ਐਂਡ ਟਾਇਰ, ਟਰੱਕਾਂ ਟ੍ਰੇਲਾਂ ਦਾ ਤੁਸੀਂ ਕੋਈ ਵੀ ਕੰਮ ਕਰਾਉਣਾ ਚਾਹੁੰਦੇ ਹੋ, ਆਇਲ ਚੇਂਜ, ਇੰਜਨ ਰਿਪੇਅਰ, ਏਸੀ ਰਿਪੇਅਰ, ਟਾਇਰ ਸਰਵਿਸ, ਜਾਂ ਫਿਰ ਤੁਸੀਂ ਟਰਾਂਸਮਿਸ਼ਨ ਡੈਫ ਰੀਬਲਟ ਕਰਾਉਣਾ, ਤਾਂ ਪ੍ਰੂਵਨ ਟਰੱਕ ਰਿਪੇਅਰ ਐਂਡ ਟਾਇਰ ਦੀ ਕਾਮਯਾਬ ਟੀਮ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ, ਜਿੱਥੇ ਤੁਹਾਡਾ ਕੰਮ ਹੈ ਜਿਹੜਾ ਉਹ ਤਸੱਲੀ ਬਖਸ਼ ਕੀਤਾ ਜਾਂਦਾ, ਉੱਥੇ ਹੀ ਬੜੇ ਹੀ ਬਜਟ ਫਰੈਂਡਲੀ ਨੇ। ਤੁਸੀਂ ਆ ਜਿਹੜਾ ਭਾਵੇਂ ਪੂਰੇ ਜੀ ਟੀ ਏ ਦੇ ਵਿੱਚ ਸ਼ੋਪ ਰਾਊਂਡ ਕਰ ਲਿਓ, ਅਤੇ ਇੱਕ ਵਾਰ ਪ੍ਰੂਵਨ ਟਰੱਕ ਰਿਪੇਅਰ ਐਂਡ ਟਾਇਰਸ 'ਤੇ ਆ ਜਿਹੜਾ ਕਾਲ ਘੁੰਮਾ ਲਿਓ, ਤੁਸੀਂ ਆਪ ਹੈ ਜਿਹੜਾ ਡਿਫਰੈਂਸ ਫੀਲ ਕਰਕੇ ਦੇਖੋਗੇ। ਲਗਾਤਾਰ ਕੰਜ਼ਿਊਮਰ ਚੋਇਸ ਅਵਾਰਡ ਹੈ ਜਿਹੜਾ ਉਹ ਜਿੱਤਦੇ ਆ ਰਹੇ ਨੇ। ਤੁਸੀਂ ਸਰਦਾਰ ਗੁਰਪ੍ਰੀਤ ਸਿੰਘ ਅਤੇ ਉਹਨਾਂ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ, 519-490 ਕਾਰਡ 519-490-9061 ਡਰਾਈਵ ਕਰ ਰਹੇ ਹੋ, ਨਹੀਂ ਤੁਹਾਡੇ ਕੋਲ ਨੰਬਰ ਨੋਟ ਹੋਇਆ ਤਾਂ ਤੁਸੀਂ ਪ੍ਰੂਵਨ ਟਰੱਕ ਰਿਪੇਅਰ ਐਂਡ ਟਾਇਰਸ 'ਤੇ ਗੂਗਲ ਕਰ ਸਕਦੇ ਹੋ। ਉਹਨਾਂ ਦਾ ਨੰਬਰ ਅਤੇ ਲੋਕੇਸ਼ਨ ਹੈ ਜਿਹੜੀ ਉੱਥੇ ਗੂਗਲ 'ਤੇ ਆ ਜਾਂਦੀ ਹੈ, ਸਿਰਫ ਹਾਈਵੇ 401 ਤੋਂ ਐਗਜ਼ਿਟ 320 ਲੈਣਾ ਅਤੇ 4 ਮਿੰਟ ਦੀ ਦੂਰੀ 'ਤੇ ਹੈ, ਫੁੱਲੀ ਸਿਕਿਉਰਡ ਹੈ ਜਿਹੜਾ ਇਹ ਇਹਨਾਂ ਦਾ ਗਰਾਜ ਹੈ, 24 ਆਵਰ ਸਿਕਿਉਰਿਟੀ ਰਹਿੰਦੀ ਹੈ। ਅਤੇ ਉੱਥੇ ਹੀ ਕੋਈ ਅਪਲਾਇੰਸਿਸ ਲੈਣਾ ਤਾਂ ਡਰੀਮ ਹੋਮ ਅਪਲਾਇੰਸਿਸ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਜੈਨੀਅਰ ਕਿਚਨ ਏਡ ਵਰਗੇ ਟੌਪ ਆਫ ਦਾ ਲਾਈਨ ਜਿਹੜੇ ਅਪਲਾਇੰਸਿਸ ਹੈ, ਤੁਸੀਂ ਇਹ ਜਿਹੜੇ ਬਿਲਟ ਇਨ ਅਪਲਾਇੰਸਿਸ 30% ਤੋਂ ਵੱਧ ਡਿਸਕਾਊਂਟਡ ਰੇਟ 'ਤੇ ਲੈ ਸਕਦੇ ਹੋ। ਮੈਂ ਹਮੇਸ਼ਾ ਕਹਿੰਦਾ ਤੁਸੀਂ ਸ਼ੋਪ ਰਾਊਂਡ ਕਰ ਲਿਓ, ਕਹਿੰਦੇ ਪੂਰੇ ਜੀ ਟੀ ਏ ਨਹੀਂ, ਕੈਨੇਡਾ ਦੇ ਵਿੱਚ ਜਿੱਥੇ ਵੀ ਤੁਹਾਨੂੰ ਲੱਗਦਾ ਵੀ ਆਹ ਡੀਲ ਬੈਸਟ ਹੈ, ਇੱਕ ਵਾਰ ਸਾਡੇ ਕੋਲ ਲੈ ਕੇ ਆਈਓ, ਸੇਮ ਮਾਡਲ ਅਸੀਂ ਤੁਹਾਨੂੰ ਹੈ ਜਿਹੜਾ ਉਹ ਡੀਲ ਮੈਚ ਨਹੀਂ ਬੀਟ ਕਰਕੇ ਦੇਵਾਂਗੇ। ਫ੍ਰੀ ਡਿਲੀਵਰੀ ਹੈ ਜਿਹੜੀ ਉਹ ਜੀ ਟੀ ਏ ਦੇ ਵਿੱਚ ਹੈ। ਜੇ ਤੁਸੀਂ ਵਾਸ਼ਰ ਡਰਾਇਰ ਹੈ ਜਿਹੜਾ ਐਨਰਜੀ ਸਟਾਰ ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਪੇਅਰ ਹੈ ਜਿਹੜਾ ਇਹ ਲੈਂਦੇ ਹੋ, ਮਾਰਕੀਟ ਜਿਹੜੀ ਪ੍ਰਾਈਸ ਹੈ ਉਹ 1899 ਹੈ, ਪਰ ਜੇ ਤੁਸੀਂ ਇਹ ਡਰੀਮ ਹੋਮ ਅਪਲਾਇੰਸਿਸ 'ਤੇ ਲੈਂਦੇ ਹੋ ਤਾਂ ਸਿਰਫ 1499 'ਤੇ ਤੁਸੀਂ ਇਹ ਜਿਹੜਾ ਇਹ ਅਪਲਾਇੰਸਿਸ ਖਰੀਦ ਸਕਦੇ ਹੋ। ਸੋ ਡਰੀਮ ਹੋਮ ਅਪਲਾਇੰਸਿਸ ਨੰਬਰ 905-805-3000 ਜਾਂ ਫਿਰ ਤੁਸੀਂ 2915 ਅਰਜਨਟੀਆ ਰੋਡ ਮਿਸੀਸਾਗਾ ਯੂਨਿਟ ਨੰਬਰ 2 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਡਰੀਮ ਹੋਮ ਅਪਲਾਇੰਸਿਸ ਨੂੰ ਤੁਸੀਂ ਗੂਗਲ ਵੀ ਕਰ ਸਕਦੇ ਹੋ। ਸੋ ਇਸ ਹਫ਼ਤੇ ਤੋਂ ਭੰਗੜਾ ਅਕੈਡਮੀ ਦਾ, ਭੰਗੜਾ ਅਕੈਡਮੀ ਜਿਹਨੂੰ ਆਪਾਂ TBA ਵੀ ਕਹਿੰਦੇ ਹਾਂ, ਉੱਥੇ ਸਮਰ ਕੈਂਪ ਹੈ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ। ਤੁਸੀਂ ਆਪ ਜਾਂ ਬੱਚਿਆਂ ਨੂੰ ਇਨਰੋਲ ਕਰਨਾ ਚਾਹੁੰਦੇ ਹੋ, ਕਲਾਸਿਸ ਹੈ ਜਿਹੜੀਆਂ, ਏਜ ਗਰੁੱਪ ਹੈ 6-12 ਹੋ ਗਿਆ, ਟੀਨਸ ਹੋ ਗਿਆ ਮਤਲਬ 13+, ਫਿਰ ਉਸ ਤੋਂ ਬਾਅਦ ਗਿੱਧਾ ਜਿਹੜਾ ਆ ਉਹ ਬੱਚਿਆਂ ਵਾਸਤੇ, ਭੰਗੜਾ ਵੀ ਹੈ ਜਿਹੜਾ ਬੱਚਿਆਂ ਵਾਸਤੇ, ਵੱਖ ਵੱਖ ਜਿਹੜੇ ਬੈਚਸ ਹੈ ਜਿਹੜੇ ਉਹ ਸਟਾਰਟ ਹੋ ਰਹੇ ਨੇ। ਅਤੇ ਤੁਸੀਂ ਇਹ ਜਿਹੜਾ ਜਿੰਨਾ ਹੁੰਗਾਰਾ ਦਿੱਤਾ ਮੈਂ ਦਿਲੋਂ ਧੰਨਵਾਦੀ ਹਾਂ, ਹਰਜੋਤ ਹੋਣਾ ਨੂੰ ਇੰਨਾ ਤੁਸੀਂ ਪਿਆਰ ਦੇ ਰਹੇ ਹੋ, ਅਤੇ ਕਿਉਂਕਿ ਮੈਂ ਤੁਹਾਨੂੰ ਆਪ ਹੀ ਆ, ਇੱਕ ਵਾਰ ਤੁਸੀਂ ਇਹ ਜਿਹੜਾ ਭਾਵੇਂ ਹਫ਼ਤਾ ਜਾਂ 2 ਹਫ਼ਤੇ ਲਾ ਕੇ ਦੇਖਿਓ, ਤੁਸੀਂ ਆਪਣੇ ਬੱਚਿਆਂ ਦੇ ਵਿੱਚ ਇੱਕ ਡਿਫਰੈਂਸ ਹੈ ਜਿਹੜਾ ਫੀਲ ਕਰੋਗੇ, ਕਿਉਂਕਿ ਭੰਗੜਾ ਸਿਰਫ ਇੱਕ ਡਾਂਸ ਨਹੀਂ ਹੈ, ਜਿਹੜਾ ਨਾਲ ਉੱਥੇ ਸੰਗਤ ਮਿਲਦੀ ਹੈ, ਹਾਂਜੀ ਕੁਆਲਿਟੀ ਟਾਈਮ ਬੱਚੇ ਸਪੈਂਡ ਕਰਦੇ ਆ, ਉਹਨਾਂ ਦਾ ਕਰੈਕਟਰ ਬਿਲਡ ਅਪ ਹੁੰਦਾ, ਉਹਨਾਂ ਦਾ ਕੌਨਫੀਡੈਂਸ ਬਿਲਡ ਅਪ ਹੁੰਦਾ। ਸੋ ਤਾਂ ਭੰਗੜਾ ਅਕੈਡਮੀ ਦੇ ਨਾਲ ਤੁਸੀਂ ਹਜੇ ਨਹੀਂ ਇਨਰੋਲ ਕੀਤਾ, ਕਰਨਾ ਚਾਹੁੰਦੇ ਹੋ ਤਾਂ ਨੰਬਰ 647-576-7772 'ਤੇ ਹਰਜੋਤ ਹੋਣਾਂ ਨਾਲ ਗੱਲ ਕਰ ਸਕਦੇ ਹੋ। ਦਾ ਭੰਗੜਾ ਅਕੈਡਮੀ ਇਹ ਏਅਰਪੋਰਟ 'ਤੇ ਵਿਲੀਅਮ ਪਾਰਕਵੇ ਦੇ ਕੋਲ ਹੈ, ਜਿਹੜੀ ਦਾ ਭੰਗੜਾ ਅਕੈਡਮੀ ਦੇ ਵਿੱਚ ਜਿਹੜੀਆਂ ਵੱਖ ਵੱਖ ਕਲਾਸਿਸ ਹੈ ਜਿਹੜੀਆਂ ਉਹ ਸ਼ੁਰੂ ਹੋਣ ਜਾ ਰਹੀਆਂ ਨੇ ਦੋਸਤੋ। ਉੱਥੇ ਹੀ ਦੰਦਾਂ ਦੀ ਸੰਭਾਲ ਬਹੁਤ ਲਾਜ਼ਮੀ ਹੈ, ਖਾਸ ਤੌਰ 'ਤੇ 7 ਸਮੁੰਦਰੋਂ ਪਾਰ ਫਿਰ ਆਪਾਂ ਦੇਖਦੇ ਹਾਂ, ਨਹੀਂ ਤਾਂ ਆਪਾਂ ਰੁੱਖ ਕਰਦੇ ਹਾਂ ਇੰਡੀਆ ਦਾ ਵੀ ਭਾਈ ਉੱਥੋਂ ਦੀ ਹੈ ਜਿਹੜੀ ਆ ਦੰਦ ਜਿਹੜੇ ਉਹ ਆਪਾਂ ਠੀਕ ਕਰਵਾ ਲਈਏ, ਰੂਟ ਕਨਾਲ ਕਰਾ ਲਈਏ, ਕਿਉਂਕਿ ਉੱਥੇ ਬਹੁਤ ਮਹਿੰਗੇ। ਪਹਿਲੀ ਹੀ ਹੈ ਜਿਹੜੀ ਉਹਨਾਂ ਦੀ ਸਿਹਤ ਸੰਭਾਲ ਕੀਤੀ ਜਾਵੇ ਤਾਂ ਫਿਰ ਸੋਨੇ 'ਤੇ ਸੁਹਾਗਾ, ਇੱਕ ਤਾਂ ਤੁਹਾਡੇ ਦੰਦ ਮਸੂੜੇ ਗੰਤ ਉਹ ਠੀਕ ਰਹਿੰਦੇ ਨੇ ਤੇ ਨਾਲ ਦੀ ਨਾਲ ਤੁਹਾਡਾ ਜਿਹੜਾ ਸਰੀਰ ਹੈ ਜਿਹੜਾ ਉਹ ਰਿਸ਼ਟ ਪੁਸ਼ਟ ਰਹਿੰਦਾ। ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ, ਸਿਰਫ ਤੁਸੀਂ ਇੱਕ ਕਾਲ ਘੁਮਾਉਣੀ ਹੈ, ਤੁਸੀਂ ਕਿਤੇ ਨਹੀਂ ਜਾਣਾ। ਇਹਨਾਂ ਨੇ ਆਪਣਾ ਡੈਂਟਲ ਟਰੱਕ ਹੈ ਤੁਹਾਡੇ ਡਰਾਈਵੇ ਦੇ ਮੋਹਰੇ ਹੈ ਜਿਹੜਾ ਲਾ ਦੇਣਾ, ਫਿਰ ਇੱਕ ਇੱਕ ਪਰਿਵਾਰ ਜੀ ਹੈ ਜਿਹੜਾ ਉਹ ਜਾ ਕੇ ਆਪਣੇ ਦੰਦਾਂ ਦੀ ਸੰਭਾਲ ਕਰ ਸਕਦਾ। ਸੋ ਤੁਸੀਂ ਆ ਜਿਹੜਾ ਬਲਬੀਰ ਸੋਹੀ ਕਮਿਊਨਿਟੀ ਦਾ ਜਾਣਿਆ ਪਹਿਚਾਣਿਆ ਨਾਮ, ਨੰਬਰ ਟੂ ਬੁੱਕ ਐਂਡ ਅਪੁਆਇੰਟਮੈਂਟ 6479690008 6479690008 ਤੇ ਸਮਾਈਲਸ ਔਨ ਵੀਲਸ ਦੇ ਬਲਬੀਰ ਸੋਹੀ ਜੀ ਹੋਣਾ ਦੇ ਨਾਲ ਦੋਸਤੋ ਤੁਸੀਂ ਗੱਲਬਾਤ ਕਰ ਸਕਦੇ ਹੋ। ਬਾਕੀ ਤੁਹਾਨੂੰ ਲੱਗਦਾ ਤੁਹਾਡੀ ਹੋਮ ਆਟੋ ਇੰਸ਼ੋਰੈਂਸ ਆ ਜਿਹੜੀ ਵੱਧ ਗਈ ਹੈ, ਰਿਨਿਊਅਲ ਆ ਰਹੀ ਹੈ, ਤਾਂ ਫਿਰ ਤੁਸੀਂ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕਰ ਲਿਓ, ਬਹੁਤ ਸਾਰੇ ਡਾਲਰਾਂ ਦੀ ਬੱਚਤ ਕਰਾ ਦੇਣਗੇ। ਨੰਬਰ ਹੈ ਜੀ 6472198870 6472198870 ਤੇ ਉੱਥੇ ਹੀ ਘਰ ਦੇ ਵਿੱਚ ਆਈ ਪੀ ਟੀ ਵੀ ਬਾਕਸ ਲਵਾਉਣਾ ਚਾਹੁੰਦੇ ਹੋ, ਪੁਰਾਣਾ ਲੱਗਾ ਹੋਇਆ, ਖੁਸ਼ ਨਹੀਂ ਹੋ ਉਸ ਸਰਵਿਸ ਤੋਂ, ਤਾਂ ਰੁਦਰਾ ਆਈ ਪੀ ਟੀ ਵੀ ਬਹੁਤ ਹੀ ਵਧੀਆ ਸਸਤੇ, ਮੈਂ ਕਹਿੰਦਾ ਜੀ ਟੀ ਏ ਦੇ ਵਿੱਚ ਪੈ ਕੇ ਤੁਹਾਨੂੰ ਕਿਤੇ ਨਹੀਂ ਮਿਲ ਸਕਦੇ। ਤੁਸੀਂ ਰੁਦਰਾ ਆਈ ਪੀ ਟੀ ਵੀ ਵਾਲਿਆਂ ਦੇ ਨਾਲ ਕਾਲ ਕਰ ਲਿਓ, ਸੰਪਰਕ ਕਰਨ ਵਾਸਤੇ ਨੰਬਰ 4372360047002367400 ਤੇ ਰੁਦਰਾ ਆਈ ਪੀ ਟੀ ਵੀ ਵਾਲਿਆਂ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਇਹ ਸੀਗਾ ਅੱਜ ਦਾ ਪ੍ਰੋਗਰਾਮ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੁਛ ਕਾਲਸ ਹੈ ਜਿਹੜੀਆਂ ਮੈਂ ਏਅਰ 'ਤੇ ਨਹੀਂ ਲੈ ਸਕਿਆ, ਮਾਫ਼ੀ ਚਾਹਾਂਗਾ। ਮੇਰੇ ਨਾਲ ਪ੍ਰੋਗਰਾਮ ਤੋਂ ਬਾਅਦ ਗੱਲਬਾਤ ਕਰਨਾ ਚਾਹੁੰਦੇ ਹੋ 416-917-6363 ਇੱਥੇ ਦਿਓ ਇਜਾਜ਼ਤ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
5: ਕਮਾਲ ਦਾ ਕੈਸੀ ਯਾਰ, ਯਕੀਨ ਹੀ ਨਹੀਂ ਹੁੰਦਾ।
6: ਤੈਨੂੰ ਇੱਧਰ ਤੇ ਯਕੀਨ ਨਹੀਂ ਹੁੰਦਾ, ਤੂੰ ਇਹ ਸੁਣ, ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ, ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ।
5: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ, ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ, ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ, ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ।
6: ਤੈਨੂੰ ਇਹ ਸਭ ਕਿਵੇਂ ਪਤਾ?
5: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ।
6: ਅੱਛਾ, ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ?
5: saveonenergy.ca/eap
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਬਲਜਿੰਦਰ ਸਿੰਘ ਤੰਬੜ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ ਅਤੇ ਜੀ ਵਾਹਿਗੁਰੂ ਜੀ ਕੀ ਫਤਿਹ ਜੀ। ਮੈਨੂੰ ਨਾ ਆਡੀਓ ਜਿਹੜੀ ਹੈਗੀ, ਮੈਨੂੰ ਫੀਡਬੈਕ ਆ ਰਹੀ ਹੈਗੀ, ਦੇਖ ਲਓ ਜੇ ਫਿਕਸ ਹੋ ਗਈ ਤਾਂ ਫਿਕਸ ਕਰਦੇ ਹੈਗੇ ਹਾਂ, ਨਹੀਂ ਤਾਂ ਫਿਰ ਪ੍ਰੋਗਰਾਮ ਇਸੇ ਤਰ੍ਹਾਂ ਚੱਲਦਾ ਰਹਿਣਾ। ਵੈਲਕਮ ਟੂ ਵਿਰਾਸਤ ਰੇਡੀਓ ਸਟੂਡੀਓ ਦੇ ਨੰਬਰ 905-6733-3337 ਸਟੂਡੀਓ ਦਾ ਨੰਬਰ ਹੈਗਾ 905-6733-3337। ਸੋਮਵਾਰ ਦਾ ਦਿਨ ਹੈ, ਤੁਹਾਡਾ ਵੈਲਕਮ ਕਰਦੇ ਹਾਂ ਵਿਰਾਸਤ ਰੇਡੀਓ 'ਤੇ ਅਤੇ ਨਾਲ ਦੀ ਨਾਲ ਸੱਜਰੀ ਸਵੇਰ ਦੇ ਵਿੱਚ। ਵੀਕਐਂਡ ਦੇ ਉੱਪਰ ਬਹੁਤ ਸਾਰੇ ਪ੍ਰੋਗਰਾਮ ਸੀਗੇ, ਤੁਸੀਂ ਫੁੱਟਬਾਲ ਦੇ ਮੈਚ ਜ਼ਰੂਰ ਦੇਖੇ ਹੋਣੇ। ਇੱਕ ਜਿਹੜੀ ਚੀਜ਼ ਦੇਖਣ ਵਾਲੀ ਸੀਗੀ ਡਾਊਨਲੋਡ ਕਰ ਲਈ, ਸੇਵ ਕਰਕੇ ਰੱਖ ਲਈ, ਪਰ ਕਿਤਾਬਾਂ ਵੀ ਪੜ੍ਹ ਸਕਦੇ ਸੀਗੇ। ਸਤਲੁਜ ਜਿਹੜੀ ਰਿਲੀਜ਼ ਕੀਤੀ ਗਈ ਸੀਗੀ, ਲਾਹ ਦਿੱਤੀ ਗਈ ਆ, ਪਰ ਕਈ IP ਸਟ੍ਰੀਮਿੰਗ ਡਿਵਾਈਸਿਸ 'ਤੇ ਪਈ ਸੀਗੀ। ਜੇ ਦੇਖ ਸਕਦੇ ਹੋ ਤਾਂ ਦੇਖਿਓ ਜ਼ਰੂਰ, ਕਿਤਾਬਾਂ ਪੜ੍ਹ ਸਕਦੇ ਹੋ ਤਾਂ ਪੜ੍ਹਿਓ ਜ਼ਰੂਰ। ਕਾਫੀ ਸਾਰੀਆਂ ਗੱਲਾਂ ਪਤਾ ਕਰਨੀਆਂ ਤੁਹਾਡੇ ਨਾਲ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ TV ਵੀ ਚੱਲਦਾ ਹੁੰਦਾ 24/7, ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ ਵਿਰਾਸਤ TV 'ਤੇ, ਦੇਖਿਆ ਕਰੋ ਅਤੇ ਨਾਲ ਦੀ ਨਾਲ ਰਿਸਪੋਂਸ ਦਿਆ ਕਰੋ। ਜਿੱਥੇ ਮੈਂ ਬੜੀ ਜਲਦੀ ਕਰੈਕਸ਼ਨ ਕਰਨ ਲੱਗਾ ਅਤੇ ਸਟੂਡੀਓ ਦੇ, ਉੱਥੇ ਨਾਲ ਦੀ ਨਾਲ ਮੈਂ ਤੁਹਾਨੂੰ ਵਾਪਸ ਵੀ ਮਿਲਦਾ ਇੱਕ ਗੀਤ ਤੋਂ ਬਾਅਦ।

0: ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦ ਕਲਾਇੰਟਸ।
1: ਸਿਤਾਰਿਆਂ ਦੀ ਪਸੰਦ ਤੁਹਾਡੀ ਸਾਰਿਆਂ ਦੀ ਪਸੰਦ। ਸੀਡਬਲਯੂਸੀ ਇਮੀਗ੍ਰੇਸ਼ਨ, ਐਕਸਪ੍ਰੈਸ ਐਂਟਰੀ, ਵਰਕ ਪਰਮਿਟ, ਫੈਮਿਲੀ ਸਪਾਂਸਰਸ਼ਿਪ, ਇਮੀਗ੍ਰੇਸ਼ਨ ਅਪੀਲਸ, ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ ਸੀਡਬਲਯੂਸੀ ਇਮੀਗ੍ਰੇਸ਼ਨ 9056704444।
2: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve kar de ne GTA, Midwest, Montreal te North America de vich. Stargate Logistics, aaj hi call karo 905-564-9292 905-564-9292। When you are GTA, the best transportation companies dal mauka mil raha hai, vadhiya dollar command da te gaddi chalaun da. Alpha Trans nu jai de ne AZ drivers, team driver ate owner operator, vadhiya pay package ate 12 mahine kam te maan satkar vi pura kar de ne. Aaj hi sampark karo Lakhi Saini nu 905-799-1525 ya visit karo 105 East Drive, Brampton।
3: CCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
4: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
3: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
5: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
6: ਚਾਰ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ।
7: ਓ ਜੀ ਵੀ ਦੇਰ ਨਾ ਲਗਾਓ।
8: ਇੱਕ ਵਾਰੀ ਫੇਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ, ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ। 6:11 ਹੋ ਗਿਆ, ਤੁਹਾਡਾ ਵੈਲਕਮ ਕਰਦੇ ਹਾਂ ਸੱਜਰੀ ਸਵੇਰ ਦੇ ਵਿੱਚ ਅਤੇ ਵਿਰਾਸਤ ਰੇਡੀਓ ਤੋਂ ਸ਼ਮੀ ਪੱਠਲੀ ਪ੍ਰੋਗਰਾਮ ਕਰੇ ਗਏ ਹਨ ਮੇਰੇ ਤੋਂ ਪਹਿਲਾਂ, ਅਤੇ ਹੁਣ ਸਾਡੀ ਵਾਰੀ ਆ ਗਈ ਆ। ਵਿਰਾਸਤ ਰੇਡੀਓ ਦੀ 7 ਵਜੇ ਤੱਕ ਪ੍ਰੋਗਰਾਮ ਚੱਲੇਗਾ। ਵੀਕਐਂਡ ਦੇ ਉੱਪਰ ਨੈਸ਼ਨਲ ਕਬੱਡੀ ਐਸੋਸੀਏਸ਼ਨ ਵਾਲੇ ਜਿਹੜੇ ਕੈਂਸਿਕ ਸਪੋਰਟਸ ਐਂਡ ਕਲਚਰ ਕਲੱਬ ਵਾਲੇ ਹਨ, ਕਬੱਡੀ ਦਾ ਟੂਰਨਾਮੈਂਟ ਰੱਖਿਆ ਸੀਗਾ, ਪਰ ਮਹਾਂਗਾਰਾ ਮਿਲਿਆ। ਪਹਿਲਾਂ ਸਵੇਰੇ ਡਰ ਲੱਗਦਾ ਸੀ, ਜਿਹੜੇ ਆਊਟਡੋਰ ਇਵੈਂਟ ਹੁੰਦੇ ਆ ਨਾ ਕਰਨੇ ਬੜੇ ਔਖੇ ਹੁੰਦੇ, ਚਾਹੇ ਮੇਲੇ ਹੋਣ। ਅਸੀਂ ਵੀ ਨਾਗਰਾ ਫਾਲ ਮੇਲਾ ਕਰਵਾਉਂਦੇ ਰਹੇ, ਲੱਕੀ ਰਹੇ ਕੋਈ ਮੀਂਹ ਨਹੀਂ ਪਿਆ, ਪਰ ਜਦੋਂ ਮੀਂਹ ਪੈ ਜਾਂਦਾ ਕੰਮ ਔਖਾ ਹੋ ਜਾਂਦਾ, ਪਰ ਤੁਸੀਂ ਕੰਮ ਸੌਖਾ ਕਰ ਦਿੱਤਾ ਸੀਗਾ ਜਦੋਂ ਪਹੁੰਚ ਗਏ ਸੀਗੇ। ਸੋ ਸਵੇਰੇ ਸਵੇਰੇ ਥੋੜ੍ਹੀ ਡਿਲੇਅ ਚੱਲੀ ਸੀ, ਪਰ ਕਬੱਡੀ ਦਾ ਸੀਜ਼ਨ ਜਿਹੜਾ ਸ਼ੁਰੂ ਹੋ ਗਿਆ ਅਤੇ ਕਬੱਡੀ ਦੇ ਮੈਚ ਬਹੁਤ ਵਧੀਆ ਚੱਲੇ। ਇਹ ਕਰਵਾਏ ਗਏ ਸੀ ਨੈਸ਼ਨਲ ਕਬੱਡੀ ਐਸੋਸੀਏਸ਼ਨ ਅਤੇ ਕੈਨ ਸਿੱਖ ਕਲਚਰ ਸੈਂਟਰ ਦੇ ਵੱਲੋਂ। ਗੋਰਾ ਤੋਂ ਹੁਣੀ ਸਾਰੇ ਉੱਥੇ ਪਹੁੰਚੇ ਹੋਏ ਸਨ। ਵੱਖ ਵੱਖ ਵਾਲੰਟੀਅਰ ਸੇਵਾਦਾਰ, ਚਾਹ ਦੀ ਸੇਵਾ, ਲੰਗਰ ਦੀ ਸੇਵਾ, ਫਰੀ ਵਿੱਚ ਕਬੱਡੀ, ਅਤੇ ਦੇਖਣ ਨੂੰ ਬੈਂਚ ਲੱਗੇ ਉੱਪਰ ਟੈਂਟ, ਹੋਰ ਕੀ ਚਾਹੀਦਾ। ਸੋ ਸਪੋਰਟਸ ਨੂੰ ਹਰ ਇੱਕ ਵੱਖਰੇ ਵੱਖਰੇ ਸਪੋਰਟਸ ਨੂੰ ਪ੍ਰੇਮ ਕਰਦਾ, ਪਿਆਰ ਕਰਦਾ, ਅਤੇ ਜਿਹੜੇ ਖੇਡਦੇ ਰਹੇ ਉਹਨਾਂ ਨੂੰ ਪਤਾ ਵੀ ਗੇਮ ਸੌਖੀ ਨਹੀਂ ਹੈਗੀ ਆ, ਕੋਈ ਵੀ ਗੇਮ ਹੋਵੇ। ਸੋ ਤੁਸੀਂ ਪਹੁੰਚੇ, ਬਹੁਤ ਬਹੁਤ ਧੰਨਵਾਦ। ਬੈਸਟ ਸਟੋਪ ਜ਼ਾਫਰ ਅਲੀ ਜੀ ਰਹੇ, 8 ਸਟੋਪ ਕੀਤੇ ਇਸ ਬੰਦੇ ਨੇ, ਬੜਾ ਨਜ਼ਾਰਾ ਲਿਆਂਦਾ, ਅਤੇ ਤੁਸੀਂ ਮੈਚ ਇੰਜੋਏ ਕੀਤੇ, ਧੰਨਵਾਦ ਤੁਹਾਡਾ। ਅਤੇ ਸਪੈਸ਼ਲੀ ਸਪੋਂਸਰ ਵੀਰਾਂ ਭੈਣਾਂ ਦਾ, ਸਪੋਂਸਰ ਤੋਂ ਬਗੈਰ ਕੁਝ ਨਹੀਂ ਚੱਲਦਾ। ਕਬੱਡੀ ਦੇ ਟਿਕਟ ਵੀ ਲਗਾਈ ਗਈ, ਲੰਗਰ ਵੀ ਛਕਾਏ ਗਏ, ਅਤੇ ਟੈਂਟ ਵੀ ਲਾਏ ਗਏ, ਅਤੇ ਵੱਖ ਵੱਖ ਲਾਈਵ ਪ੍ਰੋਗਰਾਮ 'ਤੇ ਵੀ ਦਿਖਾਲੇ ਗਏ ਸੀਗੇ ਪ੍ਰੋਗਰਾਮ। ਸੋ ਸੀਜ਼ਨ ਦਾ ਪਹਿਲਾ ਟੂਰਨਾਮੈਂਟ ਸੀਗਾ। ਮੈਂ ਹਰ ਇੱਕ ਨੂੰ ਵਧਾਈ ਦੇਣਾ ਚਾਹੁੰਦਾ, ਸਪੈਸ਼ਲੀ ਸੇਵਾਦਾਰਾਂ ਅਤੇ ਸਪੋਂਸਰਾਂ ਨੂੰ, ਜਿਹੜੇ ਸਵੇਰੇ ਸਵੇਰੇ ਉੱਠ ਕੇ 24 ਘੰਟੇ 7 ਦਿਨ 3 ਕੁ ਦਿਨ ਜਾਗਣਾ ਪੈਂਦਾ ਅਤੇ ਪ੍ਰੋਗਰਾਮ ਇਹ ਅਲੀਕਣੇ ਪੈਂਦੇ ਹਨ। ਅਤੇ ਇੱਕ ਜਿਹੜੀ ਫਿਲਮ ਛਾਈ ਪਈ ਹੈਗੀ ਆ, ਆਈ ਹੋਈ ਹੈਗੀ ਆ, ਜਿੱਦਾਂ ਦਲਜੀਤ ਦਸਾਂਝ ਵੀ ਕਹਿ ਰਹੇ ਸੀ, ਕਹਿੰਦੇ ਹੁਣ ਤਾਂ ਹੁਣ ਤੀਕਰ ਤੁਸੀਂ ਡਾਊਨਲੋਡ ਕਰ ਲਈ ਹੋਣੀ ਆ, ਵੀ ਹੁਣ ਤੀਕਰ ਤਾਂ ਤੁਸੀਂ ਡਾਊਨਲੋਡ ਕਰ ਲਈ ਹੋਣੀ ਆ, ਪਰ ਕਿਤਾਬ ਤਾਂ ਪੜ੍ਹ ਲਈ ਹੋਣੀ ਨਾ। ਕਿਤਾਬਾਂ ਹਨ, ਕਿਤਾਬਾਂ ਜਿਹੜੀਆਂ ਹਨ ਪੜ੍ਹਨੀਆਂ ਬੜੀਆਂ ਜ਼ਰੂਰੀ ਹੁੰਦੀਆਂ ਆ। ਘਰ ਵਿੱਚ ਆਪਣਾ ਵੱਖਰੇ ਵੱਖਰੀਆਂ ਆਈਟਮ ਸਜਾ ਲੈਂਦੇ ਹਨ ਘਰ ਨੂੰ ਖੂਬਸੂਰਤ ਬਣਾਉਣ ਵਾਸਤੇ, ਬਣਾਉਣਾ ਵੀ ਚਾਹੀਦਾ, ਉਸਦੇ ਨਾਲ ਨਾਲ ਅਜੇ ਕਿਤਾਬਾਂ ਹੁੰਦੀਆਂ ਦੱਸ ਦਿੰਦੀਆਂ ਹਨ ਵੀ ਘਰ ਵਿੱਚ ਕਿੱਦਾਂ ਦੀ ਸਟੱਡੀ ਹੋ ਰਹੀ ਹੈਗੀ ਆ, ਕਿ ਫੈਸ਼ਨ ਸ਼ੋਅ ਹੀ ਚੱਲਦਾ ਜਾਂ ਇਤਿਹਾਸ ਅਤੇ ਵਿਰਸੇ ਨੂੰ ਸਾਂਭਣ ਦੀ ਵੀ ਕੋਸ਼ਿਸ਼ ਲੱਗੇ ਹੋਏ ਆ ਕਰਨ। ਸੋ ਬੱਚਿਆਂ ਨੂੰ ਜਿੱਥੇ ਛੁੱਟੀਆਂ ਹਨ, ਬੱਚੇ ਸਮਰ ਹੌਲੀਡੇ 'ਤੇ ਪਹੁੰਚੇ ਹੋਏ ਹਨ, ਕੋਈ ਜੋਬ ਲੱਭ ਰਿਹਾ, ਲੱਭਣੀ ਵੀ ਚਾਹੀਦੀ, ਕੰਮ ਵੀ ਕਰਨੇ ਚਾਹੀਦੇ ਆ, ਘਰ ਦੇ ਕੰਮ ਉਹ ਸਾਰੇ ਛੱਡ ਦਿਓ, ਜੇ ਬੱਚੇ ਕਰ ਸਕਦੇ ਹਨ ਸਿਖਾ ਸਕਦੇ ਹੋ ਕਰ ਲੈਣਗੇ, ਤੁਹਾਡਾ ਕੰਮ ਸੌਖਾ ਹੋ ਜਾਵੇਗਾ ਜੇ ਬਾਹਰ ਜੋਬਸ ਜੀ ਨਹੀਂ ਮਿਲਦੀ। ਪਰ ਹਾਂ, ਸੋ ਜੇ ਬੱਚੇ ਨੇ ਫਿਲਮ ਨਹੀਂ ਦੇਖੀ, ਜੇ ਡਾਊਨਲੋਡ ਕਰ ਲਈ, ਜੇ ਕਿਤੇ ਮਿਲਦੀ ਹੈ ਦਿਖਾ ਲਿਓ ਜ਼ਰੂਰ, ਪਰ ਨਹੀਂ ਤਾਂ ਕਿਤਾਬਾਂ ਇੰਗਲਿਸ਼ ਵਿੱਚ ਅਤੇ ਪੰਜਾਬੀ ਵਿੱਚ ਵੀ ਮਿਲਦੀਆਂ ਹਨ, ਤੁਸੀਂ ਪੜ੍ਹ ਸਕਦੇ ਹੋ, ਦੇਖ ਸਕਦੇ ਹੋ ਅਤੇ ਸੁਣ ਸਕਦੇ ਹੋ। ਵੱਖ ਵੱਖ ਪ੍ਰੋਗਰਾਮ ਵਿੱਚ ਵੀ ਫਿਲਮ ਵਿੱਚ ਕੀ ਕੁਛ ਸੀਗਾ, ਜੋ ਕੁਛ ਸੀਗਾ ਸਾਹਮਣੇ ਦਿਖਾ ਦਿੱਤਾ। ਪਰ ਇੱਕ ਵਾਰ ਜਿਹੜੀ ਵਧੀਆ ਗੱਲ ਕਹੀ ਸੀ ਦਲਜੀਤ ਦੋਸਾਂਝ ਨੇ, ਵੱਖ ਵੱਖ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਖੁਦ ਆਪ ਆਏ ਅਤੇ ਵੱਖ ਵੱਖ ਇਨਫੋਰਮੇਸ਼ਨ ਦਿੰਦੇ ਰਹੇ, ਇਨਫੋਰਮੇਸ਼ਨ ਸਾਂਝੀ ਕਰਦੇ ਰਹੇ। ਪਰ ਉਹਦੇ ਵਿੱਚ ਇਹ ਵੀ ਕਿਹਾ ਸੀਗਾ ਵੀ ਹੁਣ ਤੱਕ ਤਾਂ ਤੁਸੀਂ ਡਾਊਨਲੋਡ ਕਰ ਲਈ ਹੋਣੀ ਆ। ਆਪਾਂ ਕਈ ਵਾਰੀ ਵੱਖ ਵੱਖ ਚੀਜ਼ਾਂ ਡਾਊਨਲੋਡ ਕਰਨ ਨੂੰ ਭੱਜੀਦਾ, ਪਰ ਜਿਹੜੀ ਅਸਲੀਅਤ ਦਿਖਾਲੀ ਗਈ ਹੈ, ਸੋ ਸਭ ਕੁਛ ਨਹੀਂ ਪੇਸ਼ ਕਰ ਸਕਦੇ। ਇੱਕ ਤਾਂ ਨਾ ਆਪਣਾ ਨਾਂ ਐਂਟਰ ਕਰਨਾ, ਇਹੀ ਬੜਾ ਕੰਮ ਔਖਾ ਹੁੰਦਾ ਆ। ਇਸ ਬਾਰੇ ਲਿਖਣਾ ਅਤੇ ਬਾਹਰ ਮਾਰਕੀਟ ਵਿੱਚ ਲੈ ਕੇ ਆਉਣਾ ਅਤੇ ਇੰਨਾ ਕੁਛ ਫੇਸ ਕਰਨਾ, ਅਤੇ ਪੈਸਾ, ਪੈਸੇ ਦਾ ਵੀ ਡਰ ਹੁੰਦਾ, ਪੈਸੇ ਤੋਂ ਬਗੈਰ ਕੁਝ ਨਹੀਂ ਚੱਲਦਾ। ਪਰ ਜੋ ਚੀਜ਼ ਕਰਨੀ ਹੁੰਦੀ ਆ, ਸਪੈਸ਼ਲੀ ਹੱਕ ਸੱਚ ਦੀ ਗੱਲ ਕਰਨੀ ਹੁੰਦੀ ਆ, ਪੈਸੇ ਤੋਂ ਬਗੈਰ ਕੁਝ ਨਹੀਂ ਹੁੰਦਾ। ਪਰ ਸਾਥੀ ਵੀ ਸਾਥ ਛੱਡ ਦਿੰਦੇ ਹਨ, ਕਹਿੰਦੇ ਯਾਰ ਤਾਂ ਖਤਰੇ ਦਾ ਕੰਮ ਹੈਗਾ, ਤੁਹਾਡੇ ਘਰ ਵਾਲੇ ਸਾਥ ਛੱਡ ਦਿੰਦੇ ਆ, ਕਹਿੰਦੇ ਇੱਧਰੀਆਂ ਗੱਲਾਂ ਨਾ ਕਰੋ, ਇੱਧਰ ਦਾ ਕੰਮ ਨਾ ਕਰੋ। ਪਰ ਹੈਗਾ ਕਰ, ਜਿਨ੍ਹਾਂ ਨੇ ਕੀਤਾ ਵਧਾਈ ਦੇ ਪਾਤਰ ਹਨ। ਜਿਨ੍ਹਾਂ ਨੇ ਫਿਲਮ ਜਿਹੜੀ ਹੈ ਸਤਲੁਜ, ਪੰਜਾਬ 95 ਸਤਲੁਜ, ਇਹ ਪੇਸ਼ ਕੀਤੀ ਹੈ, ਜੇ ਤੁਸੀਂ ਨਹੀਂ ਦੇਖੀ, ਦੇਖੀਓ ਜ਼ਰੂਰ, ਮੈਂ ਇਹੀ ਕਹਿਣਾ ਚਾਹੁੰਦਾ। ਅਤੇ ਪੁਰ ਔਨ ਯੋਰ ਲਿਸਟ, ਕੱਲ੍ਹ ਨੂੰ ਨਹੀਂ, ਅਤੇ ਨਹੀਂ ਤਾਂ ਡਾਊਨਲੋਡ ਲਿੰਕ ਮੈਂ ਤੁਹਾਡੇ ਵਾਸਤੇ ਲਿਆ ਦੇਵਾਂਗਾ, ਅਤੇ ਤੁਸੀਂ ਉੱਥੋਂ ਦੇਖ ਸਕਦੇ ਹੋ। ਪ੍ਰੋਗਰਾਮ ਸਪੋਂਸਰ ਕੀਤਾ ਹੁੰਦਾ ਹੈ, ਬਹੁਤ ਸਾਰੇ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਉਣੀਆਂ, ਖਬਰਾਂ 'ਤੇ ਨਜ਼ਰ ਰੱਖਾਂਗੇ। ਜਿੱਥੇ ਮੈਂ ਕਬੱਡੀ ਦੀ ਗੱਲਬਾਤ ਕੀਤੀ, ਬਹੁਤ ਸਾਰੇ ਹੋਰ ਸਾਡੇ ਵੱਖ ਵੱਖ ਕਮਿਊਨਿਟੀ ਦੇ ਵਿੱਚ, ਕੋਈ ਤੀਆਂ ਦਾ ਮੇਲਾ ਲਗਾ ਰਿਹਾ ਸੀ, ਕੋਈ ਸੌਕਰ ਦੇ ਮੈਚ ਕਰਵਾ ਰਿਹਾ ਸੀਗਾ, ਸੋ ਪ੍ਰੋਗਰਾਮ ਚੱਲਦੇ ਰਹਿੰਦੇ ਹਨ। ਸਟੂਡੀਓ ਦਾ ਨੰਬਰ 905-673-3337 'ਤੇ ਮੈਂ ਇੱਥੇ ਡੇਅਰੀ ਰੋਡ ਸਟੂਡੀਓ 'ਤੇ ਬੈਠਾ, ਬੜੀ ਜਲਦੀ ਮੁੜ ਕੇ ਫਿਰ ਹੋਮ ਸਟੂਡੀਓ ਵਿੱਚ ਆਪਾਂ ਪਹੁੰਚ ਜਾਣਾ। ਇੱਕ ਦੋ ਜਿਹੜੀ ਬਿਜਲੀ ਮੁਸ਼ਕਲ ਸੀ ਆਪਾਂ ਦੂਰ ਕਰਨੀ ਸੀ, ਉਹ ਦੂਰ ਹੋ ਗਈ ਆ। ਢਿੱਲੋ ਵੀਡੀਓ ਵਾਲੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ, 905-204-1313 ਦਾ ਨੰਬਰ ਆ। IPTV ਬਾਕਸਿਸ, ਗੁਰਬਾਣੀ ਰੇਡੀਓ ਅਤੇ ਲਫੀਫਾ ਦੇਖਣਾ ਹੋਵੇ ਤੁਸੀਂ ਦੇਖ ਸਕਦੇ ਹੋ। ਢਿੱਲੋ ਵੀਡੀਓ ਦਾ ਨੰਬਰ 905-204-1313। ਸਟ੍ਰੀਮਿੰਗ ਡਿਵਾਈਸਿਸ 4K ਵਿੱਚ ਮਿਲਦੇ ਹਨ, 4525 ਐਵਨੀਜ਼ਰ ਰੋਡ ਬ੍ਰੈਂਪਟਨ ਵਿੱਚ ਹਨ। ਬਹੁਤ ਵਧੀਆ ਗਿਫਟ ਹੈ ਕਿਸੇ ਦੇਣਾ, ਸਪੈਸ਼ਲੀ ਬਜ਼ੁਰਗਾਂ ਵਾਸਤੇ। ਗੁਰੂ ਦੀ ਬਾਣੀ ਚੱਲਦੀ ਰਹਿੰਦੀ ਹੈ, ਜਿਹੜਾ ਮਰਜ਼ੀ ਬਟਨ ਪ੍ਰੈਸ ਕਰ ਲਓ, ਗੁਰੂ ਦੀ ਬਾਣੀ ਸੁਣ ਲਵੋ, ਰੇਡੀਓ ਸੁਣ ਲਵੋ, ਅਤੇ ਨਾਲ ਦੀ ਨਾਲ ਬੱਚੇ ਨੂੰ ਪੰਜਾਬੀ ਸਿਖਾਉਣੀ ਹੋਵੇ ਤਾਂ ਉਹ ਜਿਹੜੇ ਆਈਪੈਡ ਮਿਲਦੇ ਹਨ ਉਹ ਵੀ ਮਿਲਦੇ ਹਨ। ਢਿੱਲੋ ਵੀਡੀਓ 'ਤੇ 905-204-1313। ਗ੍ਰੀਨ ਵੈਲੀ ਸੁਪਰ ਮਾਰਕੀਟ ਦੀ ਜਿਹੜੀ ਆ ਐਨੀਵਰਸਰੀ ਵੀ ਆ ਰਹੀ ਹੈਗੀ ਆ, ਤੁਸੀਂ ਬੜਾ ਭਰਮਾ ਹੰਗਾਰਾ ਦੇ ਇਸ ਗਰੋਸਰੀ ਸਟੋਰ ਨੂੰ, ਮਕਵੀਨ ਡਰਾਈਵ ਅਤੇ ਮੇਫੀਲ 'ਤੇ ਹਨ। ਗਰੋਸਰੀ ਸਟੋਰ ਆ, ਰੈਸਟੋਰੈਂਟ ਆ, ਡਾਈਨ ਇਨ, ਟੇਕ ਆਊਟ, ਵੈਜ ਜਾਂ ਨੋਨ ਵੈਜ ਛਕਣਾ ਹੋਵੇ ਤਾਂ ਗ੍ਰੀਨ ਵੈਲੀ ਸੁਪਰ ਮਾਰਕੀਟ 'ਤੇ ਪਹੁੰਚੋ। ਹੈਂਗਿੰਗ ਬਾਸਕਿਟ ਵੀ ਮਿਲਦੇ ਹਨ, ਫਲਾਵਰ ਮਿਲਦਾ, ਸੋਇਲ ਮਿਲਦਾ, ਸੋ ਮੌਸਮ ਆ ਗਿਆ ਫਲ ਬੂਟੇ ਲਾਉਣ ਵਾਸਤੇ, ਤਾਂ ਤੁਸੀਂ ਨਰਸਰੀ 'ਤੇ ਵੀ ਪਹੁੰਚ ਸਕਦੇ ਹੋ, ਗ੍ਰੀਨ ਵੈਲੀ ਨਰਸਰੀ 'ਤੇ। 905-913-1664 ਇਹਨਾਂ ਦਾ ਹੈਗਾ ਜੀ ਫੋਨ ਨੰਬਰ, 905-673-3337 ਸਾਡੇ ਸਟੂਡੀਓ ਦਾ ਨੰਬਰ ਹੁੰਦਾ ਆ। ਮੈਂ ਕਾਫੀ ਸਾਰੀਆਂ ਗੱਲਾਂ ਬਾਤਾਂ ਕਰਨੀਆਂ, ਬਹੁਤ ਸਾਰੀਆਂ ਖਬਰਾਂ ਵੀ ਤੁਹਾਡੇ ਵਾਸਤੇ ਲੈ ਕੇ ਆਉਣੀਆਂ। ਫੀਫਾ ਫੁੱਟਬਾਲ ਜਿਹੜਾ ਚੱਲ ਰਿਹਾ ਹੈਗਾ ਆ, ਟੋਰਾਂਟੋ ਵਿੱਚ ਤਾਂ ਮੈਚ ਖਤਮ ਹੋ ਗਿਆ, ਹੁਣ ਅੰਕੜੇ ਲੱਭਣ ਦੀ ਕੋਸ਼ਿਸ਼ ਕਰਦੇ, ਪੈਸੇ ਕਮਾਏ ਆ ਕਿ ਪੈਸੇ ਗਵਾਏ ਆ, ਕਿੰਨਾ ਕੁ ਫਾਇਦਾ ਹੋਇਆ, ਕਿੰਨਾ ਕੁ ਨੁਕਸਾਨ ਹੋਇਆ, ਕੀ ਫਿਊਚਰ ਵਿੱਚ ਇਹ ਕੰਮ ਹੋਣੇ ਚਾਹੀਦੇ ਕਿ ਨਹੀਂ ਹੋਣੇ ਚਾਹੀਦੇ, ਉਹਦੀ ਵੀ ਆਪਾਂ ਗੱਲਬਾਤ ਕਰਾਂਗੇ। ਪਰੋ ਫੋਨ ਕਾਲ ਆਉਣ ਲੱਗ ਪਏ ਨੇ, ਮੈਨੂੰ ਦੂਸਰੇ ਪਾਸੇ ਨਾ ਲੱਭਿਓ, ਮੈਨੂੰ ਇੱਥੇ ਲੱਭ ਲਵੋ, 905-673-3337 ਦੇ, 905-673-3337। ਸੋ ਫਿਲਮ ਵਿੱਚ ਦੇਖਿਆ ਹੋਣਾ ਜਿਹੜੇ ਚਮਚੇ ਫਿਰਦੇ ਸੀਗੇ, ਇਸੇ ਤਰ੍ਹਾਂ ਵੱਖ ਵੱਖ ਔਰਗਨਾਈਜੇਸ਼ਨ ਵੀ ਚਮਚੇ ਹੁੰਦੇ ਆ, ਚਾਹੇ ਸਿਟੀ ਦੇ ਹੋਣ, ਚਾਹੇ ਇੱਥੇ ਫੈਡਰਲੀ ਹੋਣ, ਚਾਹੇ ਪ੍ਰੋਵਿੰਸ਼ਲੀ ਹੋਣ, ਉਹ ਚਮਚੇ ਨਾਲ ਜਿਹੜੇ ਉਹ ਚਮਚੇ ਦਾ ਕੰਮ ਇਹ ਹੁੰਦਾ ਆ ਬਈ ਦੂਸਰੇ ਪਾਸੇ ਕੰਮ ਲੈ ਕੇ ਜਾਣਾ। ਪ੍ਰੋਪਰਟੀ ਟੈਕਸ ਤੁਹਾਡੇ ਵੱਧ ਰਹੇ ਹਨ, ਆਵਾਜ਼ ਕੋਈ ਉਠਾ ਨਹੀਂ ਰਿਹਾ, ਫਰੀਜ਼ ਇਹ ਨਹੀਂ ਹੋਏ, ਕ੍ਰਾਈਮ ਹਜੇ ਵੱਧਦਾ ਜਾ ਰਿਹਾ ਹੈਗਾ, ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਸਾਨੂੰ ਵੀ ਸਾਥ ਦੇਣਾ ਚਾਹੀਦਾ ਜਿਹਦੇ ਵਿੱਚ ਕ੍ਰਾਈਮ ਦੇ ਵਿੱਚ ਜਿੱਧਰ ਨੂੰ ਆਪਾਂ ਪੈ ਗਏ ਉੱਧਰ ਨੂੰ ਨਹੀਂ ਤੁਰਨਾ ਚਾਹੀਦਾ। ਮੇਰੀ ਲਾਈਨਾਂ ਫਲੈਸ਼ ਕਰਨ ਲੱਗ ਪਈਆਂ, ਫੋਨ ਕਾਲ ਲੈ ਲਵਾਂ, ਮੈਨੂੰ ਆਡੀਓ ਫੀਡਬੈਕ ਆਈ ਸੀ ਮੇਰੇ ਹੈੱਡਫੋਨ ਵਿੱਚ, ਸ਼ਾਇਦ ਜਿਹੜਾ ਸਵਾਲ ਹੈ ਸਵਾਰ ਕੇ ਨਾ ਸੁਣੇ, ਪਰ ਮੈਂ ਕਾਲ ਲੈ ਜਾਂਦਾ ਜ਼ਰੂਰ, ਲੱਗਦਾ ਮੁਲਤਾਨੀ ਸਤਿ ਸ਼੍ਰੀ ਅਕਾਲ ਜੀ ਜੀਆਂ ਨੂੰ। ਹੈਲੋ, ਲਓ ਜੀ ਫੇਰ ਪਾਉਂਦੇ ਆ, ਫੇਰ ਕੋਈ, ਹੈਲੋ ਸਤਿ ਸ਼੍ਰੀ ਅਕਾਲ ਜੀ,
9: ਹਾਂਜੀ ਦੰਬੜ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਪਰਿਵਾਰ ਨੂੰ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
8: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
9: ਬਹੁਤ ਵਧੀਆ ਦੰਬੜ ਸਾਹਿਬ, ਧੰਨਵਾਦ ਵੀਰੇ, ਬਹੁਤ ਸੋਹਣਾ ਪ੍ਰੋਗਰਾਮ ਬੱਲੇ ਬੱਲੇ। ਤਾਂ ਮੈਂ ਫਿਲਮ ਦੇ ਬਦਲੇ ਕਹਿਣਾ ਚਾਹੁੰਦਾ ਸੀ ਕਿ ਜਿਸ ਤਰ੍ਹਾਂ ਆਪਣਾ ਸਤਾਰਾ ਹੀਰਾ ਬੰਦਾ ਜੀ ਦਲਜੀਤ ਦੋਸਾਂਝ ਜੀ
8: ਜੀ,
9: ਇਹਨੂੰ ਉਦਾਂ ਲਈ ਅਵਾਰਡ ਮਿਲਦਾ USA ਤੋਂ, ਦੇਖ ਲਓ ਇੱਕ ਦਿਨ ਦੀ ਛੁੱਟੀ ਦਾ ਵੀ ਐਲਾਨ ਕੀਤਾ ਹੋਇਆ ਜੀ। ਜਿਹੜੀ ਨਾ ਇਹਦੀ ਪਬਲਿਕ ਸਿਟੀ ਆ, ਇਹਨਾਂ ਕੋਲ ਲੋਕਾਂ ਕੋਲ ਜਰੀ ਨਹੀਂ ਜਾਂਦੀ। ਬਸ ਦੇਖੋ ਕਿ ਸ਼ਾਹਰੁਖ ਖਾਨ ਵਰਗੇ ਉਹਨਾਂ ਨੂੰ ਕਿੰਨਾ ਮਤਲਬ ਉਤਸ਼ਾਹ, ਕਿੰਨੀ ਉਹਨਾਂ ਨੂੰ ਮਤਲਬ ਕਿੰਨਾ ਪਿਆਰ ਮੁਹੱਬਤ ਦਿੱਤੀ ਸੀ ਫਿਲਮ ਇੰਡਸਟਰੀ ਦੇ ਵਿੱਚ
8: ਜੀ।
9: ਉਹਦੀ ਪਬਲਿਕ ਸਿਟੀ ਜਾਂ ਉਹਦਾ ਮਤਲਬ ਇੱਕ ਦੁਨੀਆ ਤੇ ਨਾਮ ਛਾ ਗਿਆ ਜੀ ਕੋਈ ਇਨਸਾਨ ਦਾ, ਪਰ ਇਹ ਉੱਭਰ ਕੇ ਹੋਰ ਤਾਂ ਆਏਗਾ ਜੀ, ਆਹ ਦੇਖ ਲਿਓ ਜੀ।
8: ਪਬਲਿਕ ਹੋਲੀਡੇ ਤਾਂ ਨਹੀਂ ਦਿੱਤੀ, ਪਰ ਇੱਕ ਡੇ ਡਿਕਲੇਅਰ ਕੀਤਾ ਗਿਆ ਅਮਰੀਕਾ ਦੇ ਵਿੱਚ, ਦਲਜੀਤ ਦੋਸਾਂਝ ਡੇ। ਇਸ ਦੇ ਨਾਲ ਨਾਲ ਇਹ ਆਪਣਾ ਕੰਮ ਕਰੀ ਜਾਂਦੇ ਆ, ਮੁਲਤਾਨੀ ਜੀ ਬਹੁਤ ਗੱਲ ਕਰਨ ਦਾ, ਇਹ ਆਪਣਾ ਕੰਮ ਕਰੀ ਜਾਂਦੇ ਆ, ਅਤੇ ਇਹਨਾਂ ਨੇ ਇੱਦਾਂ ਹੀ ਕੰਮ ਕਰੀ ਜਾਣਾ। ਤੁਸੀਂ ਕਹਿਣਾ ਜੀ ਜਿੱਦਾਂ ਦੀ ਆਵਾਜ਼ ਚੱਕਣੀ ਚੱਕੀ ਜਾ, ਮੇਰਾ ਕੰਮ ਹੈਗਾ ਐਂਟਰਟੇਨਮੈਂਟ ਦਾ, ਮੇਰਾ ਕੰਮ ਹੈਗਾ ਸਿੱਖਾਂ ਲਈ ਵਧੀਆ ਰੋਲ ਨਿਭਾਉਣਾ, ਅਤੇ ਨਿਭਾ ਵੀ ਰਹੇ ਹਨ। ਐਂਡ ਹੀ ਇਜ਼ ਡੂਇੰਗ ਹਿਜ਼ ਜੋਬ, ਚਾਹੇ ਪੰਜਾਬੀ ਆ ਗਏ ਹੋ ਕਹਿ ਲਵੋ, ਚਾਹੇ ਦੁਨੀਆ ਭਰ ਵਿੱਚ ਛਾ ਗਏ ਹਨ, ਨਿਮਰਤਾ ਰਹਿੰਦੇ ਹਨ। ਨਿਮਰਤਾ ਸਾਂਭਣੀ ਬੜੀ ਔਖੀ ਹੈ ਇਸ ਲੈਵਲ 'ਤੇ, ਜਿਹੜੀ ਇਹਨਾਂ ਨੇ ਸਾਂਭੀ ਹੋਈ ਹੈਗੀ ਆ। ਸੋ ਵਧਾਈ ਦੇ ਪਾਤਰ ਹਨ। ਇੱਕ ਪਹਿਲਾਂ ਵੀ ਕਹਿ ਦਿੱਤਾ, ਕੰਮ ਕਰਨੇ ਬੜੇ ਔਖੇ ਆ, ਜਿਹਨੂੰ ਮੂਹਰੇ ਲਾ ਕੇ ਲੱਗਣਾ ਪੈਂਦਾ, ਉਹਨੂੰ ਪੁੱਛ ਕੇ ਦੇਖੋ, ਪਿੱਛੇ ਪਰਿਵਾਰ ਦਾ ਵੀ ਦੇਖਣਾ ਪੈਂਦਾ ਹੈਗਾ ਆ। ਕੈਨੇਡਾ ਦੇ ਵਿੱਚ ਜਿਸ ਹਿਸਾਬ ਨਾਲ ਪੰਜਾਬੀ ਆਏ ਸੀ, ਸ਼ੁਰੂ ਦੇ ਵਿੱਚ ਉੱਥੇ ਇੱਕ ਦੋ ਸਟੋਰ ਹੁੰਦੇ ਸੀ, ਉਹਨਾਂ ਵਿੱਚ ਇੱਕ ਸਟੋਰ ਹੁੰਦਾ ਸੀਗਾ ਚੈਨ ਸਿੰਘ ਬੋਲਾ ਸਾਹਿਬ ਦਾ। ਸੱਚੀ ਗੱਲ ਹੈ, ਰੈਕਸ ਡੇ ਵਾਲੇ ਦਿਨ ਚੌੜਾ ਬਾਜ਼ਾਰ ਕਹਿੰਦੇ ਸੀ ਨਾ, ਇੰਡੀਆ ਬਾਜ਼ਾਰ, ਉੱਥੇ ਸਟੋਰ ਹੁੰਦਾ ਸੀ ਕਰਦੇ ਕਰਦੇ ਨਾਲ। ਹੁਣ ਕੈਂਡੀ ਰੋਡ 'ਤੇ ਲੈ ਲਿਆ, 10405 ਕੈਂਡੀ ਰੋਡ ਨੌਰਥ ਆਫ ਬਵੇੜ ਹੈਗਾ, ਸਾਊਥ ਆਫ ਸੈਂਡਲਵੁੱਡ ਆ, ਬਹੁਤ ਵਧੀਆ ਗਰੋਸਰੀ ਸਟੋਰ ਆ। ਸੋ ਚੈਨ ਸਿੰਘ ਬੋਲਦੇ ਕਿ ਤੁਸੀਂ ਸਟੋਰ 'ਤੇ ਪਹੁੰਚਣਾ ਜ਼ਰੂਰ, ਗਰੋਸਰੀ ਸ਼ੋਪਿੰਗ ਕਰਨੀ ਹੋਵੇ, ਤੁਸੀਂ ਕੇਟਰਿੰਗ ਕਰਵਾਉਣੀ ਹੋਵੇ, ਬੈਠ ਕੇ ਭੋਜਨ ਛਕਣਾ ਹੋਵੇ ਜਾਂ ਘਰ ਨੂੰ ਲੈ ਕੇ ਜਾਣਾ ਹੋਵੇ, ਅਤੇ ਸ਼ੇਰ ਆਟੇ ਦੇ ਪ੍ਰੋਡਕਟ ਸਦਾ ਹੀ ਸੇਲ 'ਤੇ ਲੱਗੇ ਹੁੰਦੇ ਹਨ, 905-840-1116, ਅਤੇ ਇਹ ਵੀ ਬਹੁਤ ਵਧੀਆ ਕੰਮ ਕਰਦੇ ਹਨ, ਸਪੈਸ਼ਲੀ ਪੰਜਾਬ ਵਿੱਚ ਜਾ ਕੇ। ਕਈਆਂ ਨੂੰ ਸ਼ੌਂਕ ਹੁੰਦਾ ਇੱਥੇ ਵੱਧ ਕੰਮ ਕਰਨਾ, ਕਈਆਂ ਨੂੰ ਸ਼ੌਂਕ ਹੁੰਦਾ ਬੈਕ ਐਂਡ 'ਤੇ ਕੰਮ ਕਰਨਾ, ਆਪਣੇ ਪਿੰਡਾਂ ਵਿੱਚ ਜਾ ਕੇ ਚਾਹੇ ਟੂਰਨਾਮੈਂਟ ਕਰਵਾਉਣੇ ਹਨ ਜਾਂ ਅੱਖਾਂ ਦਾ ਕੈਂਪ ਲਗਵਾਉਣਾ ਜਾਂ ਕਿਸੇ ਗਰੀਬ ਦੀ ਮਦਦ ਕਰਨੀ ਨਾ। ਸੋ ਕਰਦੇ ਰਹਿੰਦੇ ਹਨ, ਅਤੇ ਤੁਸੀਂ ਵੀ ਕਰਿਆ ਕਰੋ ਜ਼ਰੂਰ। ਜਿਹੜੇ ਤੁਸੀਂ ਨਾ ਪੈਸੇ ਦਿੱਤੇ ਸੀਗੇ ਹੋਸਪਿਟਲ ਨੂੰ, ਤੁਸੀਂ ਮੈਨੂੰ ਵਾਰ ਵਾਰ ਵੀਕਐਂਡ 'ਤੇ ਵੀ ਇੱਕ ਦੋ ਮੈਨੂੰ ਕਬੱਡੀ 'ਤੇ ਮਿਲੇ ਸੀਗੇ, ਪਿਤੰਬਰ ਤੁਸੀਂ ਥੋੜ੍ਹਾ ਜਿਹਾ ਕਲੀਅਰ ਕਰ ਦਿੱਤਾ, ਹੋਰ ਕਲੀਅਰ ਕਰ ਦੇਵੋ, ਹੋਰ ਮੈਂ ਕਲੀਅਰ ਕਰ ਸਕਦਾ। ਮੈਂ ਤੁਹਾਨੂੰ ਇਹੀ ਕਹਿ ਰਿਹਾ, ਬਟਨ ਦੱਬੂਗੇ ਹੋਸਪਿਟਲ ਥੱਲਿਓਂ ਗਰਾਊਂਡ ਵਿੱਚ ਉੱਪਰ ਨੂੰ ਆ ਜਾਵੇਗਾ। ਉਹ ਕਹਿੰਦੇ ਹਨ ਆਪਾਂ ਕੰਮ ਕਰ ਰਹੇ ਹਨ, ਕਮਿਊਨਿਟੀ ਦੇ ਪੈਸੇ ਕਿਤੇ ਨਹੀਂ ਜਾਂਦੇ, ਆਪਾਂ ਕੁਝ ਨਾ ਕੁਝ ਕਰਕੇ ਦੇਵਾਂਗੇ। ਦੇਣਗੇ ਕੰਮ ਕਰਕੇ ਕਦੋਂ? ਸਾਡੇ ਲਾਈਫ ਟਾਈਮ ਦੇ ਵਿੱਚ ਹੋਸਪਿਟਲ ਬਣ ਜਾਵੇਗਾ ਕਿ ਨਹੀਂ ਜਾਵੇਗਾ, ਇਹ ਪਤਾ ਕਰਾਂਗੇ। ਮੈਂ ਫਿਰ ਈਮੇਲ ਅੱਜ ਕਰਨੀ ਹੈਗੀ ਆ, ਮੈਨੂੰ ਸਵਾਲ ਕੇ ਜਵਾਬ ਉਹਨਾਂ ਕੋਲੋਂ ਨਹੀਂ ਮਿਲਿਆ। ਅਵੀ ਧਾਲੀਵਾਲ ਜੀ, ਇਹਨਾਂ ਨੇ ਆਪਣਾ ਫੋਰਮ ਭਰੇ ਹੋਏ ਹਨ, ਮੇਅਰ ਲਈ ਖੜ੍ਹੇ ਹਨ, ਸਿਟੀ ਆਫ ਬਰੈਂਪਟਨ ਦੇ ਵਿੱਚ ਮੇਅਰ ਕੈਂਡੀਡੇਟ ਹਨ। ਸੋ ਤੁਸੀਂ ਅਕਤੂਬਰ ਦੇ ਵਿੱਚ ਵੋਟ ਪਾ ਕੇ, ਜੇ ਤੁਹਾਨੂੰ ਲੱਗਦਾ ਤੁਹਾਡੇ 'ਤੇ ਕੰਮ ਕਰ ਸਕਦੇ ਹਾਂ, ਜਿਸ ਹਿਸਾਬ ਨਾਲ ਇਹਨਾਂ ਨੇ ਵੱਖ ਵੱਖ ਸੋਸ਼ਲ ਮੀਡੀਆ 'ਤੇ ਵੱਖ ਵੱਖ ਰੇਡੀਓ TV 'ਤੇ ਆਪਣੀ ਆਵਾਜ਼ ਉਠਾਈ ਆ, ਲੱਗਦਾ ਕੁਛ ਨਾ ਕੁਛ ਕਰਨਗੇ ਜ਼ਰੂਰ। ਕਹਿੰਦੇ ਮੈਨੂੰ ਪੈਸਾ ਨਹੀਂ ਚਾਹੀਦਾ, ਆਪਾਂ ਟੈਕਸ ਫਰੀਜ਼ ਕਰਕੇ ਦੇਵਾਂਗੇ ਜਾਂ ਘਟਾ ਕੇ ਦੇਵਾਂਗੇ। ਸੋ ਆਉਣ ਵਾਲੇ ਦਿਨਾਂ ਵਿੱਚ ਅਵੀ ਧਾਲੀਵਾਲ ਜੀ ਨਾਲ ਵੀ ਆਪਾਂ ਗੱਲਬਾਤ ਕਰਾਂਗੇ, ਜੇ ਉਹਨਾਂ ਨਾਲ ਗੱਲਬਾਤ ਕਰਨੀ ਹੋਵੇ। ਅਵੀ ਧਾਲੀਵਾਲ ਨਾਲ 1200 'ਤੇ ਕਰ ਸਕਦੇ ਹੋ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਸ਼ੇਰ ਆਟਾ ਕੈਨੇਡਾ ਦੇ ਵਿੱਚ ਬਣਦਾ, ਕੈਨੇਡੀਅਨ ਕੰਪਨੀ ਆ, ਕੈਨੇਡੀਅਨ ਵੀਟੀਆ ਦੇ ਕੈਨੇਡੀਅਨ ਇੰਪਲੋਈ ਆ, ਅਤੇ ਇੱਥੇ ਹੀ ਪੈਸਾ ਇਨਵੈਸਟ ਕਰਦੇ ਹਨ ਸ਼ੇਰ ਆਟੇ ਵਾਲੇ। ਇਹਨਾਂ ਦਾ ਬਰਾਂ ਦਾ ਬੇਸਨ ਸ਼ੇਰ ਆਟਾ ਅਤੇ ਪ੍ਰਸ਼ਾਦ ਆਟਾ ਜਿਹਨੂੰ ਦੇਗ ਆਟਾ ਕਹਿ ਰਿਹਾ, ਉਹ ਵੀ ਵੱਖ ਵੱਖ ਸਟੋਰਾਂ ਦੇ ਵਿੱਚ ਪਹੁੰਚ ਗਿਆ ਹੈਗਾ, ਤੁਸੀਂ ਖਰੀਦ ਕੇ। ਬਈ ਕਈ ਵਾਰੀ ਸਾਨੂੰ ਘਰ ਵਿੱਚ ਦੇਗ ਪ੍ਰਸ਼ਾਦ ਬਣਾਉਣ ਦੀ ਹੁੰਦੀ ਆ, ਵੀ ਆਪਾਂ ਹਫ਼ਤੇ ਵਿੱਚ ਇੱਕ ਵਾਰੀ ਜਾਂ ਰੋਜ਼ ਇੱਕ ਦਿਨ ਬਣਾਉਣਾ ਹੀ ਬਣਾਉਣਾ ਹੈ, ਕਈ ਤਾਂ ਰੋਜ਼ ਹੀ ਬਣਾਉਂਦੇ ਹਨ, ਪਰ ਕਈ ਡੋਨੇਟ ਵੀ ਕਰਦੇ ਹਨ, ਸੇਵਾ ਕਰਦੇ ਹਨ, ਗੁਰੂ ਘਰ ਜਾ ਕੇ ਡੋਨੇਟ ਕਰਦੇ ਹਨ, ਅਤੇ ਤੁਸੀਂ ਇਹ ਵੀ ਆਟਾ ਡੋਨੇਟ ਕਰ ਸਕਦੇ ਹੋ ਸੇਵਾ ਦੇ ਵਿੱਚ। ਅਤੇ ਸ਼ੇਰ ਆਟੇ ਵਾਲਿਆਂ ਦਾ ਪ੍ਰਸ਼ਾਦ ਆਟਾ ਵੱਖ ਵੱਖ ਸਟੋਰਾਂ ਵਿੱਚ ਪਹੁੰਚਣ ਲੱਗ ਪਿਆ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ 1136 ਮੈਸਨ ਬੁਲਾਵਾੜ 'ਤੇ ਹਨ। ਤੁਸੀਂ ਸਰਜੀਤ ਜਾਂ ਬਲਕਾਰ ਨਾਲ ਗੱਲਬਾਤ ਕਰਨੀ, ਡਾਇਮੰਡ ਟਰੱਕ ਪਾਰਟਸ ਵੀ ਅਵੇਲੇਬਲ ਹੁੰਦੇ ਹਨ, ਸ਼ੀਟ ਬੰਪਰ, ਡੀਅਰ ਗਾਰਡਸ, ਟਰੱਕ ਲਾਈਸ, ਐਗਜ਼ੋਸਟ ਪਾਈਪਸ, ਫਰੰਟ ਗੇਅਰ, ਲੈਂਡਿੰਗ ਗੀਅਰ, ਰੇਡੀਏਟਰ, ਸਟੈਕ ਕਿੱਟ, ਸਟੇਨਲੈਸ ਸਟੀਲ ਬੰਪਰ ਚਾਹੀਦੇ ਹਨ, ਏਅਰ ਟੈਂਕ ਅਤੇ ਏਅਰਬੈਗ, DPF ਕਿੱਟ। ਬਲਕਾਰ ਜਾਂ ਸਰਜੀਤ ਨਾਲ 905-212-9900 'ਤੇ ਗੱਲਬਾਤ ਕਰੇ, 905-212-9900 'ਤੇ ਗੱਲਬਾਤ ਕਰ ਲੈਣੀ ਆ। ਮੈਨੂੰ ਇੱਥੇ ਟੈਕਸਟ ਮੈਸੇਜ ਇੱਥੇ ਮੇਰੇ ਫੋਨ 'ਤੇ ਲੱਗ ਰਹੇ, ਤੁਸੀਂ ਕਾਲ ਕਰਨੀ ਹੋਵੇ ਸਟੂਡੀਓ ਵਿੱਚ ਕਾਲ ਕਰ ਸਕਦੇ ਹੋ, 905-673-3337, 905-673-3337 'ਤੇ ਸਟੂਡੀਓ ਵਿੱਚ ਗੱਲਬਾਤ ਕਰ ਸਕਦੇ, ਮੇਰੇ ਸੈੱਲਫੋਨ 'ਤੇ ਨਾ ਕਰੋ ਪਲੀਜ਼। ਜਸ ਭੋਲਰ ਸਾਹਿਬ ਹਨ, ਮੋਰਗੇਜ ਦੀਆਂ ਸੇਵਾਵਾਂ ਦਿੰਦੇ ਹਨ। ਮੋਰਗੇਜ ਦੀ ਲੋੜ ਪੈਂਦੀ ਰਹਿੰਦੀ ਹੈ, ਮੋਰਗੇਜ ਤੋਂ ਬਗੈਰ, ਲੋਨ ਤੋਂ ਬਗੈਰ ਕਿਤੇ ਸਰਦਾ ਕੈਨੇਡਾ ਦੇ ਵਿੱਚ ਤੁਹਾਨੂੰ ਮੋਰਗੇਜ ਚਾਹੀਦੇ ਆ, ਫਸਟ ਮੋਰਗੇਜ, ਸੈਕਿੰਡ ਮੋਰਗੇਜ, ਥਰਡ ਮੋਰਗੇਜ, ਤਾਂ ਤੁਸੀਂ ਜਸ ਭੋਲਰ ਸਾਹਿਬ ਨਾਲ 416-732-2611 'ਤੇ ਗੱਲਬਾਤ ਕਰੋ। ਅਤੇ ਸਾਨੂੰ ਵੀਕਐਂਡ ਦੇ ਮੌਕਾ ਮਿਲਿਆ ਜਿੱਥੇ ਖੇਡ ਪ੍ਰੇਮੀ ਸਾਡੇ ਨਵ ਏਅਰ ਕੰਫਰਟ ਤੋਂ ਜਤਿੰਦਰ ਸਿੰਘ ਫੁੱਟਬਾਲ ਅਤੇ ਜਿਹਨੂੰ ਸੌਕਰ ਕੇ ਦਾ ਬੜਾ ਤਕੜਾ ਖੇਡਦੇ ਹਨ, ਅਤੇ ਨਾਲ ਦੀ ਨਾਲ ਕਬੱਡੀ ਦੇ ਇਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਬ੍ਰੈਂਪਟ ਦੀਆਂ ਕਬੱਡੀ ਦੀਆਂ ਗਰਾਊਂਡਾਂ ਦੇ ਵਿੱਚ। ਜਦੋਂ ਨਾਂ ਲਈਦਾ ਤਾਂ ਫੋਨ ਵੀ ਆ ਗਿਆ ਮੇਰੇ ਵੀਰ ਦਾ, ਨਾ ਮੇਰੇ ਕੰਫਰਟ ਦਾ ਭਾਅ ਜੀ ਲਾਈਨ ਹੋਲਡ ਦੇ ਰੱਖੋ, ਤੁਹਾਡੇ ਨਾਲ ਗੱਲਾਂ ਬਾਤਾਂ ਕਰਦਾ। ਅਤੇ ਸਟੇਡੀਅਮ ਦੀ ਬੜੀ ਰੌਣਕ, ਸਟੇਡੀਅਮ ਵਿੱਚ ਬੜੀ ਰੌਣਕ ਲੱਗੀ ਹੋਈ ਸੀ ਭਾਅ ਜੀ। ਸਤਿ ਸ਼੍ਰੀ ਅਕਾਲ ਜੀ ਅਨਪੁਰਾ ਦੇ ਵਿੱਚ। ਬਸ ਠੀਕ ਠਾਕ ਵੀਰ ਮੇਰੇ, ਪਹਿਲਾਂ ਦੱਸੋ ਫੀਫਾ ਕਿੱਦਾਂ ਚੱਲ ਰਿਹਾ?
10: ਬੜੇ ਉਲਟ ਫੇਰ ਹੋ ਰਹੇ, ਕੱਲ ਬ੍ਰਾਜ਼ੀਲ ਦੀ ਬੜੀ ਉਮੀਦ ਸੀ ਪਰ ਨਾਰਵੇ ਨੇ ਤਕੜਾ ਖੇਡਿਆ ਜੀ ਬਹੁਤ। ਤੇ ਵੇਖੋ ਅੱਜ ਮੇਰੇ ਸਪੇਨ ਦਾ ਤੇ ਫਰਾਂਸ ਦਾ ਮੈਚ ਆ ਸ਼ਾਇਦ।
8: ਕੱਲ ਜਿਹੜੇ ਮੈਚ ਹੋਏ ਸੀਗੇ ਤਾਂ ਤਕੜੇ ਮੈਚ, ਇੰਗਲੈਂਡ ਨੇ ਵੀ ਜਿੱਤ ਪ੍ਰਾਪਤ ਕੀਤੀ ਆ, ਭਾਵੇਂ ਮੈਕਸੀਕੋ ਕੋਲ ਵਨ ਮੈਨ ਐਕਸਟਰਾ ਕਹਿ ਲਵੋ ਜਾਂ ਇੰਗਲੈਂਡ ਦਾ ਇੱਕ ਬੰਦਾ ਘੱਟ ਸੀਗਾ ਰੈਡ ਕਾਰਡ ਮਿਲਣ ਕਰਕੇ, ਪਰ ਗੇਮ ਬੜੀ ਤਕੜੀ ਰਹੀ, ਕੋਸ਼ਿਸ਼ ਬੜੀ।
10: ਹੁਣ ਅਗਲੇ ਮੈਚ ਨਾ ਜੇ ਕਾਂਡੇ ਦੀ ਟੱਕਰ ਆ, ਬਸ ਕਹਿੰਦਾ ਨਿੱਤਰੂ ਬੜੇ ਵੇ ਖਾਣੀ ਕੁੰਡੀਆਂ ਦੇ ਸਿੰਘ ਭਿੜ ਗਏ
8: ਜੀ। ਤੁਸੀਂ ਕਬੱਡੀ ਦੇ ਆਏ ਸੀਗੇ, ਕਿੱਦਾਂ ਲੱਗੀ ਕਬੱਡੀ?
10: ਕਬੱਡੀ ਸਰ ਬਹੁਤ ਵਧੀਆ, ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਤੁਸੀਂ ਦੱਸੋ ਤੁਹਾਡੀ ਸਿਹਤ ਕਿੱਦਾਂ?
8: ਸਿਹਤ ਸੈੱਟ ਆ, ਬਸ ਉਂਗਲੀ ਟੁੱਟੀ ਸੀ ਉਹ ਠੀਕ ਹੋ ਜਾਣੀ ਆ, ਸਭ ਕੁਛ ਸੈੱਟ ਹੋ ਜਾਣਾ ਹੌਲੀ। ਕਈ ਵਾਰੀ ਆਪਾਂ ਜਦੋਂ ਖੇਡਦੇ ਹੁੰਦੇ ਆ ਨਾ, ਇਹ ਨਹੀਂ ਪਤਾ ਲੱਗਦਾ ਉਮਰ ਹੁਣ ਹੋ ਗਈ ਆ, ਹੁਣ ਨਾ ਖੇਡੋ, ਪਰ ਪੰਗੇ ਲੈ ਦਿਓ ਆਪਾਂ ਵੀ ਨਾ, ਸਪੋਰਟਸ ਐਸੀ ਚੀਜ਼ ਹੈਗੀ ਆ।
10: ਨਹੀਂ ਵੈਸੇ ਇੱਕ ਚੀਜ਼ ਆ ਆਪਣਾ ਤੁਮਰ ਸਾਹਿਬ, ਜਿਹੜਾ ਨਾ ਸਪੋਰਟਸ, ਮੈਂ ਹੁਣ 20 ਕਿਲੋਮੀਟਰ ਸਾਈਕਲ ਚਲਾ ਕੇ ਆਇਆ ਸਵੇਰੇ
8: ਜੀ,
10: 5 ਵਜੇ ਨਿਕਲਿਆ ਸੀ ਘਰੋਂ, ਤੇ ਤੁਸੀਂ ਲੱਗੇ ਰਹੋ ਤੇ ਫਿਰ ਬਹੁਤ ਵਧੀਆ। ਜੇ ਤੁਸੀਂ ਕਹੋ ਨਾ ਕਦੀ ਛੱਡਤਾ ਕਦੀ ਫੜ ਲਿਆ, ਉਹ ਨੀ ਜੀ।
8: ਹਾਂਜੀ,
10: ਮੈਨੂੰ ਵੀ ਆਲਮੋਸਟ 41 ਸਾਲ ਹੋ ਚੱਲੇ ਸੌਕਰ ਖੇਡਦੇ ਨੂੰ, ਮੈਂ ਸੈਚਰਡੇ ਸੰਡੇ ਸੌਕਰ ਖੇਡਦਾ, ਸਾਡੀ ਟੀਮ ਵੀ ਬੜੀ ਅੱਛੀ ਆ, ਤੇ ਇਸ ਤੋਂ ਤੁਹਾਡਾ ਪ੍ਰੋਗਰਾਮ ਬੜਾ ਬਿਜ਼ੀ ਹੁੰਦਾ, ਵਧੀਆ ਚੱਲਦਾ।
8: ਚੈੱਕ ਕਰਨ ਲੱਗ ਪਏ ਲੋਕਾਂ ਨੂੰ ਰੀਫੰਡ ਦੇ ਜਿਹੜੇ ਤੁਸੀਂ ਕੰਮ ਕਰਦੇ ਹੋ ਉਹਦੇ ਬਾਰੇ ਦੱਸ ਦਿਓ।
10: ਹਾਂਜੀ ਬਿਲਕੁਲ, 6 ਵੀਕ ਬਾਅਦ ਆ ਰਿਹਾ, ਉਹਦੇ ਚ ਮੈਂ ਤੁਹਾਡੇ ਸਾਰੇ ਸੋਚਿਆਂ ਨੂੰ ਕਹੂੰਗਾ ਕਿ ਜ਼ਰੂਰ ਲਾਹਾ ਲਓ, ਕਿਉਂਕਿ ਅੱਜ ਹੁਣ ਗਰਮੀ ਪੈ ਰਹੀ, ਕਦੀ ਆਪਣੀ ਐਟਿਕ ਚ ਜਾ ਕੇ ਦੇਖਿਓ, ਉਹ ਤੁਹਾਡੇ ਘਰ ਦੀ 40% ਜਿਹੜੀ ਕੂਲਿੰਗ ਆ ਨਾ ਜੀ ਜਾਂ ਹੀਟ ਆ, ਉੱਥੋਂ ਲੋਸ ਹੁੰਦੀ ਆ। ਏਦਾਂ ਹੀ ਗਰਾਜ ਦੇ ਥੱਲੇ ਵੀ ਅਸੀਂ ਇੰਸੂਲੇਸ਼ਨ ਪਾ ਕੇ ਜਾਂਦੇ ਹਾਂ, ਕੋਈ ਗਰਾਜ ਦੇ ਥੱਲੇ ਹੀਟ ਨਹੀਂ ਹੁੰਦੀ, ਉਹ ਵੀ ਕਮਰੇ ਠੰਡੇ ਤੇ ਗਰਮ ਰਹਿੰਦੇ ਆ, ਤੇ ਉਹਨਾਂ ਚੀਜ਼ਾਂ ਦੇ ਕਾਫੀ ਵੱਡੀਆਂ ਗਰਾਂਡਾਂ ਨੇ, ਆਲਮੋਸਟ ਫਰੀ ਵਾਲੇ ਹਿਸਾਬ ਨਾਲ ਟੈਕਸ ਵਗੈਰਾ ਦੇਣੇ ਪੈਂਦੇ ਆ, ਤੇ ਬਾਕੀ ਹੀਟ ਪੰਪ ਤੇ ਵੀ ਰਿਬੇਟ ਆ, 10,000 ਦੀ ਵੈਸੇ ਰਿਬੇਟ ਆ ਇੱਕ, ਜਿੱਥੇ ਤੁਹਾਡੇ ਪ੍ਰੋਪੇਨ ਆ, ਹਾਈਡਰੋ ਆਇਲ ਆ, 5,000 ਦੀ ਜਿੱਥੇ ਐਨਬੀ ਦੀ ਗੈਸ ਆ, ਤੇ ਏਦਾਂ ਹੀ ਹੀਟ ਪੰਪ ਤੇ ਵੀ ਆ, 6,000 ਤੋਂ ਲੈ ਕੇ 6,500 ਤੱਕ ਹੀਟ ਪੰਪ ਤੇ ਐਡ ਆ, ਜਿੱਥੇ ਹੈਗੇ ਆ ਰਿਬੇਟ, ਜਿੱਥੇ ਆਇਲ ਹੀਟ ਐਂਡ ਹਾਈਡਰੋ। ਏਦਾਂ ਹੀ ਜਿਹੜੇ ਸ਼ਹਿਰਾਂ ਦੇ ਵਿੱਚ ਆ ਜਿੱਥੇ ਐਨਬ੍ਰਿਜ ਆ, ਉੱਥੇ 2,000 ਤੱਕ ਦੀ ਆ, ਤੇ ਕੋਈ ਵੀ ਸਰੋਤਾ ਕਾਲ ਕਰੇ ਤੇ ਆਪਾਂ ਹਾਜ਼ਰ ਆ ਉਹਨਾਂ ਲਈ ਸੇਵਾ ਲਈ, ਤੇ ਨੰਬਰ ਤੁਸੀਂ ਬੋਲ ਦਿਓ ਤੇ ਤੁਹਾਡਾ ਪ੍ਰੋਮੋ ਸੁਣਦੇ ਪਏ। ਥੈਂਕ ਯੂ ਵੈਰੀ ਮਚ,
8: ਤੁਹਾਡਾ ਬਹੁਤ ਬਹੁਤ ਧੰਨਵਾਦ। ਨਵ ਏਅਰ ਕੰਫਰਟ ਤੋਂ ਮੇਰੇ ਵੀਰ ਜਤਿੰਦਰ ਸੰਧੂ ਸਾਹਿਬ, ਨੰਬਰ 905-204-1313 ਉਧਰ ਉਹਨਾਂ ਦਾ ਮੈਸੇਜ ਆ ਰਿਹਾ ਸੀਗਾ। ਸੋ 6477066640 ਸੰਧੂ ਸਾਹਿਬ ਨਾਲ ਗੱਲਬਾਤ ਕਰ ਲੈਣੀ ਹੈ। ਹੀਟਿੰਗ, ਵੈਂਟੀਲੇਸ਼ਨ, ਏਅਰ ਕੰਡੀਸ਼ਨਿੰਗ, ਇੱਕ ਏਅਰ ਕੰਡੀਸ਼ਨ ਦੇ ਉੱਪਰ ਖਬਰ ਆਈ ਹੋਈ ਹੈਗੀ ਆ, ਉਹ ਲੱਗਦਾ ਬੁੱਧਵਾਰ ਤੋਂ ਕੈਂਸਲ ਸ਼ੁਰੂ ਹੋ ਜਾਣੀ। ਮੈਂ ਪੜ੍ਹ ਵੀ ਦਿੰਦਾ ਹੈਗਾ ਆ, ਪਰ ਜੇ ਤੁਸੀਂ ਕਿਤੇ ਕਿਰਾਏ 'ਤੇ ਰਹਿੰਦੇ ਹੋ, ਆਪਣੇ ਘਰ ਵਿੱਚ ਏਅਰ ਕੰਡੀਸ਼ਨ ਲਗਾ ਸਕਦੇ ਹੋ ਅਤੇ ਚਲਾ ਸਕਦੇ ਹੋ। ਕੋਈ ਕਈ ਵਾਰੀ ਕਹਿੰਦੇ ਵੀ ਸਾਡੇ ਘਰ ਟੈਨਰ ਰਹਿੰਦੇ, ਏਅਰ ਕੰਡੀਸ਼ਨ ਲਾ ਸਕਦੇ, ਜੇ ਕੋਈ ਬੇਸਮੈਂਟ ਦੇ ਵਿੱਚ ਰਹਿੰਦਾ ਤਾਂ ਗਰਮੀ ਹੈਗੀ ਆ, ਉਹਦੇ ਪੱਕੀ ਇਨਫੋਰਮੇਸ਼ਨ ਮੈਂ ਲੈ ਕੇ ਆਵਾਂਗਾ, ਅਤੇ ਉਹ ਏਅਰ ਤੁਹਾਨੂੰ ਰੋਕ ਨਹੀਂ ਸਕਦੇ, ਏਅਰ ਕੰਡੀਸ਼ਨ ਲਗਵਾ ਸਕਦੇ ਆ ਅਤੇ ਚਲਾ ਸਕਦੇ ਆ, ਕਿਉਂਕਿ ਕਿਰਾਇਆ ਦਿੰਦੇ ਹੁੰਦੇ ਆ। ਮੋਨਾ ਮਹਿੰਗੇ ਜੀ ਲਾਈਸੈਂਸ ਇੰਸ਼ੋਰੈਂਸ ਐਡਵਾਈਜ਼ਰ ਹਨ, ਲਾਈਫ, ਕ੍ਰਿਟੀਕਲ ਡਿਸਬਿਲਟੀ ਅਤੇ ਸੁਪਰ ਵੀਜ਼ਾ ਜਾਂ ਟਰੈਵਲ ਇੰਸ਼ੋਰੈਂਸ ਚਾਹੀਦੀ ਆ, 416-500-1509 'ਤੇ ਇਹਨਾਂ ਨਾਲ ਗੱਲਬਾਤ ਕਰਨੀ ਆ। ਅਤੇ ਡਰਕਾਰ ਲੋਜੈਸਟਿਕ ਵਾਲਿਆਂ ਨੂੰ ਇੱਥੇ ਨਾ ਮਿਲ ਰਾਈਟ ਵਾਲੇ ਚਾਹੀਦੇ ਆ, ਮਿਲ ਰਾਈਟ ਐਕਸਪੀਰੀਅੰਸ, ਮਿਲ ਰਾਈਟ ਵਾਲੇ ਚਾਹੀਦੇ, ਸ਼ੀਟ ਮੈਟਲ ਦਾ ਕੰਮ ਹੋਵੇ, ਸਟੇਨਲੈਸ ਸਟੀਲ ਦਾ ਕੰਮ ਹੋਵੇ, ਤਾਂ ਤੁਸੀਂ ਵਧੀਆ ਜੋਬ ਕਰ ਸਕਦੇ, $30-$40 ਪਰ ਘੰਟੇ ਮਿਲਦੇ ਆ। ਸੁਪਰਵਾਈਜ਼ਰ ਚਾਹੀਦਾ ਵੈਲਡਿੰਗ ਦੇ ਵਿੱਚ ਵੀ, 4372423158 'ਤੇ ਗੱਲਬਾਤ ਕਰ ਲੈਣੀ ਆ। ਅਤੇ ਮੈਂ ਜਿਹੜੀ ਮੈਂ ਖਬਰਾਂ ਬਾਰੇ ਗੱਲਬਾਤ ਕਰਨਾ ਚਾਹੁੰਦੀ, ਟੂਰਨਾਮੈਂਟ ਹੋਕੇ ਹਟੀ ਹੈ ਸਾਡੀ ਟੋਰਾਂਟੋ ਵਿੱਚ, ਹੁਣ ਜਿਹੜਾ ਵਰਲਡ ਕੱਪ ਹੈ ਉਹ ਤਾਂ ਮੈਚ ਹੁਣ ਖਤਮ ਹੋ ਗਏ ਹਨ, ਪਰ ਕਹਿੰਦੇ ਸਿਡਨੀ ਨੇ $380 million ਡਾਲਰਸ ਵਰ ਸਪੈਂਟ ਪ੍ਰੋਵਿੰਸ਼ਲੀ, ਫੈਡਰਲੀ ਤੇ 6 ਮੈਚ ਜਿਹੜੇ ਹੋਸਟ ਕੀਤੇ ਸੀ 4 ਹਫ਼ਤਿਆਂ ਦੇ ਵਿੱਚ, ਭਰਮਾ ਕਹਿੰਦੇ ਹੰਗਾਰਾ ਮਿਲਿਆ ਤੇ ਮੋਰ ਦੈਨ 300,000 ਇੰਟਰਨੈਸ਼ਨਲ ਟਰੈਵਲਰ ਵੁੱਡ ਵਿਜ਼ਿਟ ਦ ਸਿਟੀ। ਸੋ 3 ਲੱਖ ਤੋਂ ਵੱਧ ਜਿਹੜੇ ਇੰਟਰਨੈਸ਼ਨਲ ਟਰੈਵਲਰ ਵੁੱਡ ਵਿਜ਼ਿਟ ਦ ਸਿਟੀ। ਕਿੰਨੇ ਨੇ ਕੀਤੀ ਆ, ਸਾਰੇ ਅੰਕੜੇ ਬਾਹਰ ਆ ਜਾਣਗੇ। ਜਿਹੜੀ ਸਪੈਂਡਿੰਗ ਸੀ ਹੋਟਲ ਦੀ ਸੀਗੀ, ਆਪਾਂ ਕਹਿੰਦੇ 18% ਫਸਟ 2 ਵੀਕਸ, ਅਤੇ ਫੋਰਨ ਸਪੈਂਡਿੰਗ ਜਿਹੜੀ ਸੀਗੀ ਉਹ ਸੀ ਕ੍ਰੈਡਿਟ ਕਾਰਡ ਕਾਫੀ ਹਾਈ ਸੀਗੀ, ਅਤੇ 34% ਰੈਸਟੋਰੈਂਟ ਦੇ ਬਾਰਸ ਦੇ ਵਿੱਚ ਜਿਹੜੀ ਪੈਗ ਸ਼ੈਗਲ ਆਉਂਦੇ ਆ ਉੱਥੇ ਸਪੈਂਡਿੰਗ ਸੀਗੀ, ਅਤੇ 19% ਗਰੋਸਰੀਜ਼ ਐਂਡ ਅਦਰ 7% ਔਨ ਹੋਟਲ। ਸੋ ਸਪੈਂਡਿੰਗ ਅਪ ਗਈ ਆ, ਕਿੰਨਾ ਕੁ ਫਾਇਦਾ ਹੋਇਆ, ਨੁਕਸਾਨ ਹੋਇਆ, ਕੀ ਹੋਇਆ ਉਹ ਦੱਸ ਦੇਣਗੇ। ਤੁਹਾਡਾ ਟੈਕਸ ਪੇਅਰ ਦਾ ਪੈਸਾ ਸਹੀ ਸਪੈਂਡ ਹੋਇਆ ਜਾਂ ਨਹੀਂ ਹੋਇਆ। ਅਤੇ ਫੀਫਾ ਵਾਲਿਆਂ ਜਿਹੜੇ ਡੈਲੋਇਟ ਅਤੇ ਕੈਨੇਡਾ ਤੋਂ ਐਸਟੀਮੇਟ ਲੈਂਦੇ ਹੁੰਦੇ ਆ, ਉਹ ਰਿਪੋਰਟ ਜਨਰੇਟ ਕੀਤੀ ਹੈ, ਕਹਿੰਦੇ ਵੀ $940 million ਇਕਨੋਮਿਕ ਆਊਟਪੁੱਟ ਆਉਣਾ ਚਾਹੀਦਾ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ। ਸੋ ਫਾਈਨੈਂਸ਼ੀਅਲ ਜਿਹੜੀ ਅਕਾਊਂਟਿੰਗ ਹੈਗੀ ਆ ਉਹ ਟੂਰਨਾਮੈਂਟ ਦੇ ਖਤਮ ਹੋਣ ਤੋਂ ਬਾਅਦ ਵਿੱਚ ਹੋਣੀ ਆ, ਅਤੇ ਸਿਟੀ ਨੇ ਇੱਕ $120 million ਇਨਵੈਸਟ ਕੀਤਾ ਸੀ, ਜਿੱਥੇ BMO ਫੀਲਡ ਨੂੰ ਅਪਗ੍ਰੇਡ ਕੀਤਾ ਸੀਗਾ ਜਿਹਨੂੰ ਟੋਰਾਂਟੋ ਸਟੇਡੀਅਮ ਵਿੱਚ ਕਿਹਾ ਜਾਂਦਾ, ਅਤੇ ਟੈਂਪਰਰੀ ਸੀਟ ਵੀ ਐਡਾ ਕੀਤੀਆਂ ਗਈਆਂ ਸੀਗੀਆਂ, ਅਤੇ ਸਮ ਪਰਮਨੈਂਟ ਸੀਟਾਂ ਵੀ ਐਡਾ ਕੀਤੀਆਂ ਗਈਆਂ, ਅਤੇ ਨਵੇਂ ਬਿੱਲ ਬੋਰਡ ਮਿਲ ਗਏ ਆ, ਵੀਡੀਓ ਬੋਰਡ ਮਿਲ ਗਿਆ, ਲੋਕਰ ਰੂਮ ਮਿਲ ਗਿਆ, ਬ੍ਰੌਡਕਾਸਟ ਇਨਫਰਾਸਟ੍ਰਕਚਰ ਮਿਲ ਗਿਆ। ਸੋ ਪੈਸਾ ਲਗਾਇਆ ਗਿਆ ਅਤੇ ਰੇਟ ਆਫ ਰਿਟਰਨ ਕਿੰਨਾ ਕਿਸ ਹਿਸਾਬ ਨਾਲ ਮਿਲਦਾ ਉਹ ਪਤਾ ਲੱਗ ਜਾਵੇਗਾ। ਅਤੇ ਬਰੈਂਪਟਨ ਦੇ ਵਿੱਚ ਫਿਰ ਗੋਲੀ ਚੱਲੀ ਦੁਪਹਿਰੇ, ਐਤਵਾਰ ਨੂੰ 3:38 'ਤੇ ਪੁਲਿਸ ਪਹੁੰਚੀ ਸੀਗੀ ਅਰਲਜ਼ ਬ੍ਰਿਜ ਬੁਲਵਰਡ ਅਤੇ ਈਡਨ ਬੁਰਕ ਡਰਾਈਵ 'ਤੇ। ਸੋ 2 ਸਸਪੈਕਟਸ ਵਾਂਟਡ ਹਨ, ਇੱਕ ਬੰਦੇ ਦੀ ਮੌਤ ਹੋ ਗਈ ਆ। ਸੋ ਖਬਰ ਚੇਂਜ ਹੁੰਦੀ ਰਹਿੰਦੀ ਆ, ਜਿੱਦਾਂ ਅਪਡੇਟ ਆ ਗਈ ਉਹ ਆਪਾਂ ਦੱਸ ਦੇਵਾਂਗੇ ਜ਼ਰੂਰ। ਉੱਧਰੋਂ ਜਿਹੜੇ ਫੈਡਰਲ ਵਰਕਰਸ ਹਨ, ਰਿਟਰਨ ਟੂ ਆਫਿਸ 4 days a week, ਦੇਖਦੇ ਹਾਂ ਵੀ ਕਹਿੰਦੇ ਵੀ ਸਮੂਥਲੀ ਜਾਵੇਗਾ ਕਿ ਨਹੀਂ। ਉੱਧਰੋਂ ਆਵਾਜ਼ਾਂ ਠਾ ਰਹੇ ਹਨ ਜੇ ਆਪਾਂ ਘਰੋਂ ਕੰਮ ਕਰ ਸਕਦੇ ਸਾਨੂੰ ਇੱਥੇ ਆਫਿਸ ਜਾਣ ਦੀ ਕੀ ਲੋੜ ਹੈਗੀ ਆ। ਅਤੇ ਉੱਧਰ ਪ੍ਰੈਸ਼ਰ ਪੈ ਰਿਹਾ, ਸਰਕਾਰ ਦਾ ਵੀ ਪੈ ਰਿਹਾ ਪ੍ਰੈਸ਼ਰ, ਅਤੇ ਜਿਹੜੇ ਖਾਲੀ ਆਫਿਸ ਪਏ ਆ ਡਾਊਨ ਟਾਊਨ ਵਿੱਚ ਉਹਨਾਂ ਦਾ ਪ੍ਰੈਸ਼ਰ ਪੈ ਰਿਹਾ ਵੀ ਕਿਸੇ ਨਾ ਕਿਸੇ ਚੜ੍ਹ ਜਾਣ ਕਿਰਾਏ 'ਤੇ, ਇਹ ਲੋਕ ਵਰਤਣ ਲੱਗ ਪੈਣ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਅੱਜ ਅਨਾਊਂਸ ਕਰਨਾ ਵੀ ਜਰਮਨ ਜਾਂ ਸਾਊਥ ਕੋਰੀਅਨ ਕੰਪਨੀ ਜਿਹੜੀ ਉਹਨਾਂ ਦੀ ਸਬਮਰੀਨ ਬਿਲਡ ਕਰਨਗੇ, ਤਾਂ ਨੇਵੀ ਨੂੰ 12 ਚਾਹੀਦੀਆਂ ਹਨ, ਜਿਹੜੀ ਕੋਸਟ ਹੈਗੀ ਆ $24 billion ਦੀ ਕੋਸਟ ਆ। ਅਤੇ ਕਹਿੰਦੇ ਜਿਹੜੇ ਰਿਪੇਅਰ ਐਂਡ ਟੇਅਰ ਜਿਹੜੀ ਹੁੰਦੀ ਆ ਬਾਅਦ ਵਿੱਚ, ਉੱਥੇ ਵੱਧ ਪੈਸੇ ਕਮਾਉਂਦੇ ਹਨ, ਉਹ $100 billion ਤੱਕ ਜਾ ਸਕਦੀ ਹੈਗੀ ਆ ਫਿਊਚਰ ਦੇ ਵਿੱਚ। ਸੋ ਖਬਰਾਂ ਮੇਰੇ ਕੋਲ ਹੋਰ ਬਹੁਤ ਸਾਰੀਆਂ ਹਨ, ਤੁਹਾਡੇ ਫੋਨ ਕਾਲ ਜਿਹੜੀ ਹੈਗੀ ਯਾਰ ਫੋਨ ਕਰੋ। ਅੱਜ ਮੈਂ ਸਟੂਡੀਓ ਨਵੇਂ 'ਚ ਬੈਠਣਾ, ਨਵੇਂ 'ਚ ਨਹੀਂ ਡੈਰੀ ਰੋਡ ਵਾਲੇ ਸਟੂਡੀਓ 'ਤੇ ਬੈਠੇ ਹਾਂ, 905-673-33-37। ਮੈਂ ਪਹਿਲੀ ਵਾਰ ਅਨਾਊਂਸ ਕੀਤਾ ਵੀ ਕਾਲ ਕਰਿਓ, 905-673-33-37 ਹੈਗਾ ਨੰਬਰ ਸਟੂਡੀਓ ਦਾ। ਅਤੇ ਜੇ ਤੁਸੀਂ ਫਿਲਮ ਨਹੀਂ ਦੇਖੀ ਦੇਖਿਓ ਜ਼ਰੂਰ, ਪਰ ਕਿਤਾਬਾਂ ਹੈਗੀਆਂ, ਮੈਂ ਬਾਰ ਬਾਰ ਕਹਿੰਦਾ ਡਿਕਸੀ ਰੋਡ ਅੰਟੇਰੀਓ ਖਾਲਸਾ ਦਰਬਾਰ ਵਾਲਿਆਂ ਨੇ ਬਹੁਤ ਵਧੀਆ ਲਾਇਬ੍ਰੇਰੀ ਬਣਾਈ ਹੈਗੀ ਆ, ਵਿਜ਼ਿਟ ਕਰਕੇ ਦੇਖਿਓ। ਇਹ ਕਿਤਾਬਾਂ ਵਿੱਚ ਜੋ ਲਿਖਿਆ ਹੈਗਾ ਤੁਹਾਡੇ ਹੱਥ ਵਿੱਚ ਰਹਿੰਦਾ ਹੈਗਾ, ਪੜ੍ਹ ਲਿਓ, ਪੰਜਾਬੀ ਵਿੱਚ ਹੀ ਮਿਲਦੀ ਹੈ, ਇੰਗਲਿਸ਼ ਵਿੱਚ ਮਿਲਦੀ ਹੈ, ਸਾਡੀ ਹਿਸਟਰੀ ਸਾਡੀ ਵਿਰਾਸਤ ਦੀਆਂ ਕਿਤਾਬਾਂ ਮਿਲਦੀਆਂ, ਤੁਸੀਂ ਲੈ ਸਕਦੇ ਹੋ। ਜੇ ਫਿਲਮ ਦੇਖਣ ਨੂੰ ਤਰਸ ਰਹੇ ਹੋ ਤਾਂ ਲਿੰਕ ਤੁਹਾਨੂੰ ਮੈਂ ਬਾਅਦ ਵਿੱਚ ਭੇਜ ਦੇਵਾਂਗਾ, 416-451-2222 'ਤੇ ਮੇਰੇ ਨਾਲ ਸੰਪਰਕ ਕਰ ਲੈਣਾ, ਜਾਂ ਢਿੱਲੋ ਵੀਡੀਓ 'ਤੇ ਗੱਲਬਾਤ ਕਰ ਲੈਣੀ, ਤੁਹਾਨੂੰ ਦੱਸ ਦੇਣਗੇ ਕਿੱਥੇ ਇਹ ਫਿਲਮ ਤੁਸੀਂ ਦੇਖ ਸਕਦੇ ਹੋ। ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ ਆ। ਮੈਂ ਛੋਟੀ ਜਿਹੀ ਬ੍ਰੇਕ ਰਹਿੰਦਾ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਵਿਰਾਸਤ ਰੇਡੀਓ 'ਤੇ ਜੀ। ਲਾਈਨਾਂ ਹੀ ਪਹਿਲਾਂ ਲੈ ਲਈਆਂ, ਤੁਸੀਂ ਲਾਈਨਾਂ ਬਿਜ਼ੀ ਕਰਦੇ, ਧੰਨਵਾਦ ਤੁਹਾਡਾ। ਕਾਲ ਆ ਗਿਆ ਜੀ 6461 ਦੀ ਕਾਲ ਆਈ ਹੈ ਜੀ, ਆ ਗਿਆ ਜੀ।
11: ਵੀਰ ਜੀ ਸਤਿ ਸ਼੍ਰੀ ਅਕਾਲ।
8: ਸਤਿ ਸ਼੍ਰੀ ਅਕਾਲ ਵੀ ਵਰੇ।
11: ਵੀਰ ਜੀ ਤੁਸੀਂ ਆਵਾਜ਼ ਮਾਰੀ ਤੇ ਅਸੀਂ ਜਦੋਂ ਹਾਜ਼ਰ ਹੋ ਜਾਂਦੇ ਤੁਹਾਨੂੰ ਭਾਜੀ ਸਾਰੀ ਇੱਥੇ, ਮੈਂ ਕਹਿੰਦਾ ਬਹੁਤ ਲੋਕੀ ਸੁਣ ਰਿਹਾ ਭਾਜੀ।
8: ਧੰਨਵਾਦ ਜੀ ਵੀਰੇ, ਸੁਣਦੇ ਤਾਂ
11: ਹੈਗੇ ਮੈਂ ਨਾ ਉਹ ਪਸੰਦ ਕਰਦੇ ਤੁਹਾਡਾ ਪ੍ਰੋਗਰਾਮ, ਕਿਉਂਕਿ ਤੁਸੀਂ ਵਧੀਆ ਇਨਸਾਨ ਕਰਕੇ ਤੇ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਚੱਲਦਾ, ਆਲਵੇਜ਼ ਸੁਣਦੇ ਆ ਭਾਜੀ। ਤੇ ਬਾਕੀ ਤੁਸੀਂ ਅਭੀ ਭਾਜੀ ਦੀ ਗੱਲ ਕਰ ਰਹੇ ਸੀਗੇ ਵੋਟਾਂ ਦਾ
8: ਜੀ,
11: ਭਾਜੀ ਜਿੱਦਾਂ ਤੁਸੀਂ ਕਹੋਗੇ ਪੂਰੀ ਪੂਰੀ ਸਪੋਰਟ ਕਰਾਂਗੇ ਵੀਰ ਦੀ, ਤੇ ਉਹ ਮਤਲਬ ਕਿ ਉਹਨਾਂ ਦੇ ਜਿਹੜੇ ਉਹਨਾਂ ਨੇ ਕਿਹਾ ਵੀ ਵਧੀਆ ਕੰਮ ਕਰਕੇ ਦਿਖਾਉਣਾ ਹੈ, ਉਹ ਵਧੀਆ ਗੱਲ ਹੈ, ਉਹਨਾਂ ਨੇ ਪਿਛਲੀ ਵਾਰੀ ਵੀ ਕਿਹਾ ਸੀ, ਤੁਸੀਂ ਦੱਸਿਆ ਸੀਗਾ। ਤੇ ਆਪਾਂ ਵੀਰ ਜੀ ਤੁਹਾਡੇ ਨਾਲ ਆ, ਤੰਬਲ ਵੀਰ ਜੀ ਜਿੱਦਾਂ ਤੁਸੀਂ ਕਹੋਗੇ ਆਪਾਂ ਉੱਦਾਂ ਹੀ ਸਪੋਰਟ ਕਰਾਂਗੇ ਤੁਹਾਡੀ, ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ, ਤੇ ਤੁਸੀਂ ਆਪਣਾ ਸਿਹਤ ਦਾ ਮੇਰਾ ਵੀਰ ਧਿਆਨ ਰੱਖਿਓ ਆਪਣੀ ਦਾ।
8: ਧੰਨਵਾਦ, ਧੰਨਵਾਦ ਤੁਹਾਡਾ ਕਾਲ ਕਰਨ ਦਾ। ਲਾਈਨਾਂ ਮੇਰੀਆਂ ਸਾਰੀਆਂ ਫਲੈਸ਼ ਕਰਦੀਆਂ ਹਨ, 1x1 ਡਰੌਪ ਵੀ ਹੋਣ ਲੱਗ ਪਈਆਂ ਹਨ। ਮੈਂ ਬ੍ਰੇਕ ਲੈਣੀ ਸੀ, 905-673-33-37 ਸਟੂਡੀਓ ਦੇ ਨੰਬਰ ਹੁੰਦੇ ਆ, 905-673-33-37। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਗੱਲਬਾਤ ਕਰਨੀ ਹੋਵੇ 416-451-2222 'ਤੇ ਕਰ ਸਕਦੇ ਹੋ। ਗੁਰਚਰਨ ਜੀ ਤੁਸੀਂ ਆ ਜਾਓ ਜੀ, ਸਤਿ ਸ਼੍ਰੀ ਅਕਾਲ ਜੀ।
12: ਹੈਲੋ,
8: ਸਤਿ ਸ਼੍ਰੀ ਅਕਾਲ ਜੀ ਵੀਰ ਮੇਰੇ, ਕੀ ਹਾਲ ਚਾਲ?
12: ਸਤਿ ਸ੍ਰੀ ਅਕਾਲ ਭਾਜੀ, ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਆਉਂਦਾ ਅੱਗੇ ਹੀ, ਪਹਿਲਾਂ ਮੈਂ ਸੁਣਦਾ ਰਿਹਾ, ਹੁਣ ਤੁਸੀਂ ਹੁਣ ਤਾਂ ਬਹੁਤ ਵਧੀਆ ਪ੍ਰੋਗਰਾਮ ਤੁਸੀਂ ਪੇਸ਼ ਕਰਦੇ, ਬਾਕੀ ਤੁਹਾਡਾ ਹਮੇਸ਼ਾ ਹੀ ਤੁਸੀਂ ਟਾਈਮ ਦਿੰਦੇ ਦਿਲ ਲਓ, ਧੰਨਵਾਦ ਕਰਦਾ, ਮਾਰਾ ਤਰੱਕੀਆਂ ਚਾਹੁੰਦੇ, ਬਾਕੀ ਜਿੰਨੇ ਭੈਣ ਭਰਾ ਆਪਣੇ ਬਜ਼ੁਰਗ ਆ ਜਾਂ ਬਿਜ਼ਨਸਮੈਨ ਆ ਜਾਂ ਭੈਣਾਂ ਵੀ ਬਿਜ਼ਨਸ ਕਰਦੇ ਆ, ਤੁਹਾਡੇ ਇਸ 500 ਦੀ ਸਾਰਿਆਂ ਦਾ ਦਿਲੋਂ ਮੈਂ ਧੰਨਵਾਦ ਕਰਦਾ, ਮਾਰਾ ਤਰੱਕੀਆਂ ਚੜ੍ਹਦੀਆਂ ਗੱਲਾਂ, ਬਹੁਤ ਵਧੀਆ
8: ਪ੍ਰੋਗਰਾਮ, ਧੰਨਵਾਦ ਤੁਹਾਡੇ, ਬੜਾ ਰਿਸਪੋਂਸ ਮਿਲਦਾ ਮੈਨੂੰ, ਬਹੁਤ ਸਾਰੀਆਂ ਐਡਵਰਟਾਈਜ਼ਮੈਂਟ ਦੀ ਕਾਲ ਆਈ ਹੋਈ ਹੈਗੀ, ਅੱਜ ਇਸ ਵੀਕ ਵਿਜ਼ਿਟ ਕਰਨ ਦੀ ਕੋਸ਼ਿਸ਼ ਕਰਾਂਗੇ, ਤੁਸੀਂ ਇੰਨਾ ਪਿਆਰ ਦੇ ਰਹੇ ਹੋ, ਜੋ ਹੈਗਾ ਉਹੀ ਕਵਰ ਕਰਨ ਦੀ ਕੋਸ਼ਿਸ਼ ਕਰੀਦੀ ਆ। ਸੋ ਹੁਣ ਗਰਮੀਆਂ ਦੇ ਵਿੱਚ ਬਹੁਤ ਸਾਰੇ ਬਾਰਬਿਕ ਵੀ ਹੋਣੇ ਆ, ਤੀਆਂ ਦੇ ਮੇਲੇ ਵੀ ਹੋਣੇ ਆ, ਆਪਣੇ ਕਮਿਊਨਿਟੀ ਮੇਲੇ ਬਹੁਤ ਸਾਰੇ ਲੱਗਣ ਲੱਗ ਪਏ ਹਨ, ਆਪਣੇ ਕਮਿਊਨਿਟੀ ਮੇਲੇ ਬਹੁਤ ਸਾਰੇ ਲੱਗਣ ਲੱਗ ਪਏ ਹਨ ਵੱਖ ਵੱਖ ਏਰੀਏ ਦੇ ਵਿੱਚ, ਅਸੀਂ ਆਪਣਾ ਇਸ ਏਰੀਏ ਵਿੱਚ ਪ੍ਰੋਗਰਾਮ ਕਰਨਾ, ਕਰੋ ਜ਼ਰੂਰ, ਆਪਣੇ ਨੇਬਰਹੁੱਡ ਨੂੰ ਜਾਣੋ, ਸਾਰੇ ਹੀ ਆਪਣੇ ਹਨ, ਇਹ ਸੋ ਕਾਲ ਜਿਹੜੇ ਧਰਮੀ ਲੋਕ ਆ ਮੋਸਟਲੀ ਇਹੀ ਸਾਨੂੰ ਲੜਾ ਦਿੰਦੇ, ਸਾਰੇ ਹੀ ਨਹੀਂ, ਇਹੀ ਪੰਗਾ ਪਾ ਦੇ, ਨਹੀਂ ਤਾਂ ਦੁਨੀਆ ਨੂੰ ਖੁਸ਼ ਨਾ ਜੀਵੇ। ਮੈਂ ਕਹਿੰਦਾ ਜੇ ਧਰਮ ਨਾ ਆਪਣੇ ਘਰ ਵਿੱਚ, ਆਪਣੇ ਆਪਣੇ ਮੰਦਰਾਂ ਮਸਜਿਦ ਗੁਰੂ ਘਰਾਂ ਵਿੱਚ ਰੱਖਿਆ ਜਾਵੇ ਨਾ, ਤਾਂ ਕੈਨੇਡਾ ਹੋਰ ਖੁਸ਼ੀ ਨਾਲ ਜੀਵੇ। ਸੋ ਜਿਹੜੇ ਪੰਗੇ ਪੈਂਦੇ ਹਨ, ਮੈਂ ਵੱਡਾ, ਮੇਰਾ ਧਰਮ ਇੱਦਾਂ, ਪੜ੍ਹ ਲਵੋ ਪਹਿਲਾਂ, ਸੁਣ ਲਵੋ, ਵਿਚਾਰ ਲਵੋ, ਧਰਮ ਕਿਸੇ ਨੂੰ ਮਾੜਾ ਕਰਨ ਨਹੀਂ ਕਹਿੰਦਾ, ਚੰਗਾ ਇਨਸਾਨ ਬਣ ਲਿਆ ਹੀ ਕਹਿੰਦਾ, ਚੰਗੇ ਬਣੋ। ਕੈਨੇਡਾ ਇਜ਼ ਅ ਬਿਊਟੀਫੁਲ ਕੰਟਰੀ ਮੈਨ, ਕੀਪ ਇਟ ਬਿਊਟੀਫੁਲ, ਦੈਟਸ ਇਟ। ਕਿੰਨਾ ਕੁਛ ਕਰਨ ਮਿਲਦਾ, ਕਬੱਡੀ ਦੇ ਮੈਚ ਆਪਾਂ ਕਰ ਰਹੇ ਹੈਗੇ ਹਾਂ, ਫੁੱਟਬਾਲ ਦੇ ਮੈਚ, ਤੀਆਂ ਲੱਗ ਰਹੀਆਂ, ਰਮੀ ਜਿਹੜੇ ਮੇਲੇ ਚਾਹੁੰਦੇ ਉਹੀ ਲੱਗ ਰਹੇ ਹਨ। ਇੱਕ ਮੇਲਾ ਇੱਥੇ ਬਰੈਂਪਟਨ ਵਿੱਚ ਕੈਲਡੋਨ ਵੈਸਟ ਵਿੱਚ ਵੀ ਆ ਰਿਹਾ ਹੈਗਾ, ਆਉਣ ਵਾਲੇ ਦਿਨਾਂ ਵਿੱਚ ਮੈਂ ਉਹਦੀ ਵੀ ਗੱਲਬਾਤ ਕਰਾਂਗਾ ਜ਼ਰੂਰ, ਕਬੱਡੀ ਦੇ ਹੋਰ ਜਿਹੜੇ ਮੈਚ ਚੱਲਣੇ ਉਹਦੀ ਵੀ ਆਪਾਂ ਗੱਲਬਾਤ ਕਰਾਂਗੇ ਆਉਣ ਵਾਲੇ ਦਿਨਾਂ ਵਿੱਚ। ਇੱਕ ਵਾਰੀ ਫਿਰ ਵਧਾਈ ਹੋਵੇ ਜਿਹਨਾਂ ਨੇ ਕਬੱਡੀ ਰੱਖੀ ਸੀਗੀ, ਬੜੇ ਵਧੀਆ ਮੈਚ ਚੱਲੇ ਆ, ਬਹੁਤ ਬਹੁਤ ਧੰਨਵਾਦ। ਅਤੇ ਮੈਂ ਜਿੱਥੇ ਮੈਂ ਦੱਸ ਦਿਆਂ, ਸਾਰੇ ਪ੍ਰੋਗਰਾਮ ਦੇ ਸਪੋਂਸਰ ਮੈਟਰੋ ਇਮੀਗ੍ਰੇਸ਼ਨ ਤੋਂ ਸੁਰੇਸ਼ ਗੁਪਤਾ ਸਾਹਿਬ ਜੀ ਹਨ, BK ਟੈਕਸ ਐਂਡ ਅਕਾਊਂਟਿੰਗ ਐਂਡ ਸਰਵਿਸਿਜ਼, ਟੈਕਸਿਸ ਭਰਾਉਣੇ ਬੜੇ ਜ਼ਰੂਰੀ ਹੁੰਦੇ ਆ, ਪੇਰੋਲ ਮੈਨੇਜਮੈਂਟ, ਕੋਰਪੋਰੇਟ ਟੈਕਸ, 205 ਐਡਵਾਂਸ ਬੁਲਵਰਡ 'ਤੇ ਹਨ, ਪਾਲ ਮਾਂਗੜ ਸਾਹਿਬ ਦਾ ਨੰਬਰ 905-451-1414। LP ਰੂਫਿੰਗ, ਰੂਫਿੰਗ ਦਾ ਕੰਮ ਹੋਵੇ, ਸ਼ਿੰਗਲਸ ਰਿਪਲੇਸ ਕਰਨੇ ਹੋਏ, ਰਿਪੇਅਰ ਕਰਨੇ, ਕੌਂਕਰੀਟ ਦਾ ਕੰਮ ਹੋਵੇ, ਡਿਜ਼ਾਈਨ 'ਤੇ ਬਿਲਡ ਕਰਕੇ ਦਿੰਦੇ, ਬਲਵਿੰਦਰ ਸਿੰਘ 416-602-7216। ਸਟਾਰ ਲੇਨ ਪੇਂਟਿੰਗ, ਹੋਟਲ, ਮੋਟਲ, ਬਿਜ਼ਨਸ, ਰੈਜੀਡੈਂਸ਼ੀਅਲ, ਕਮਰਸ਼ੀਅਲ ਪੇਂਟ ਵਾਸਤੇ, ਇੱਟਾਂ ਜਿਹਨੂੰ ਬ੍ਰਿਕ ਪੇਂਟ ਕਰਨੇ, ਘਰ ਵੀ ਪੇਂਟ ਕਰਕੇ ਦੇ ਦਿੰਦੇ ਹਨ। ਡੈੱਕ ਪੇਂਟ ਕਰਵਾਉਣਾ ਹੋਵੇ, ਫੈਂਸ ਨੂੰ ਸਟੇਨ ਕਰਵਾਉਣਾ ਹੋਵੇ, ਦੇ ਹੈ ਵਿਰਾਲ, ਗੋਰਾ ਧਰੋਏ ਦਾ ਨੰਬਰ 416-230-4000। ਅਤੇ ਦਵਿੰਦਰ ਸਿੰਘ ਪਵਾਰ, ਅਕਾਲ ਮੋਰਗੇਜ ਤੋਂ ਮੋਰਗੇਜ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਨ, ਤੁਹਾਨੂੰ ਮੋਰਗੇਜ ਚਾਹੀਦੇ ਹਲੇ, ਮੋਰਗੇਜ ਤਾਂ ਲੈ ਕੇ ਤੁਸੀਂ ਲੈਂਦੇ ਹੋ ਮੋਰਗੇਜ ਜਦੋਂ ਘਰ ਖਰੀਦਦੇ ਹੋ, ਪਰ ਤੁਹਾਨੂੰ ਸਰਵਿਸ ਦਿੰਦੇ ਆ, ਪੈਸਾ ਦਿੰਦੇ ਹਨ, ਦਵਿੰਦਰ ਸਿੰਘ ਪਵਾਰ ਪਰਸਨਲੀ ਮੋਰਗੇਜ ਸਲਿਊਸ਼ਨਸ ਲੈ ਕੇ ਆਉਂਦੇ ਹਨ, 6479888731, 647-988-87-31 'ਤੇ ਗੱਲਬਾਤ ਕਰ ਲੈਣੀ। ਕੰਮ ਔਖਾ ਜ਼ਿੰਦਗੀ ਵਿੱਚ ਹੋ ਜਾਂਦਾ, ਪਰ ਸੌਖਾ ਵੀ ਤੁਸੀਂ ਹੀ ਕਰਨਾ, ਹੋਰ ਬਹੁਤ ਘੱਟ ਮਰਦੇ ਹਨ, ਹੈਲਪ ਕਰਦੇ ਹਨ, ਤੁਸੀਂ ਆਪਣੇ ਆਪ ਆਪਣੇ ਜਿਹੜੇ ਆ ਬਜਟ ਆ ਤੁਸੀਂ ਸਧਾਰਨ, ਚਾਹੇ ਤੁਹਾਡੀ ਇੰਸ਼ੋਰੈਂਸ ਹੋਵੇ ਕਾਰ ਦੀ, ਚਾਹੇ ਘਰ ਦੀ, ਚਾਹੇ ਘਰ ਦੀ ਮੋਰਗੇਜ ਹੋਵੇ, ਪ੍ਰੋਫੈਸ਼ਨਲਸ ਦੇ ਨਾਲ ਹੀ ਗੱਲਬਾਤ ਕਰਿਆ ਕਰੋ, ਪ੍ਰੋਫੈਸ਼ਨਲ ਸੇਵਾਵਾਂ ਲਿਆ ਕਰੋ। ਸੋ ਜੇ ਮੋਰਗੇਜ ਚਾਹੀਦੀ ਆ, ਕਾਲ ਮੋਰਗੇਜ, ਦਵਿੰਦਰ ਸਿੰਘ ਪਵਾਰ ਦਾ ਨੰਬਰ 6479888731 'ਤੇ ਗੱਲਬਾਤ ਕਰ ਲੈਣੀ ਆ। ਸਾਨੂੰ ਹੋ ਗਏ 45-47 ਸਾਲ ਆਇਆਂ ਨੂੰ ਇੱਥੇ ਕੈਨੇਡਾ ਦੇ ਵਿੱਚ, ਅਤੇ ਅਸੀਂ ਕਦੇ ਮੋਰਗੇਜ ਨਾ 5-6 ਲੱਖ ਤੋਂ ਵੱਧ ਸੁਣੀ ਨਹੀਂ ਸੀਗੀ। ਆ ਪਿੱਛੇ 5 ਕੁ ਸਾਲਾਂ ਵਿੱਚ ਨਾ 1.5 ਮਿਲੀਅਨ ਦੀ ਮੋਰਗੇਜ, 1 ਮਿਲੀਅਨ ਦੀ ਮੋਰਗੇਜ, ਜੇ ਤਾਂ ਡਿਗਰੀਜ਼ ਹੈਗੀਆਂ 3-3 ਲੱਖ ਕਮਾ ਰਹੇ ਹੋ ਸਾਲ ਦਾ, ਫਿਰ ਤਾਂ ਕੰਮ ਸੌਖਾ ਨਹੀਂ, ਬਸ ਉਮਰ ਭਰ ਕੰਮ ਬੜਾ ਔਖਾ ਹੈਗਾ। ਸੋ ਕੰਟਰੋਲ ਦੇ ਨਾਲ ਸਭ ਕੁਛ ਕਰਿਆ ਕਰੋ, ਜਿੰਨਾ ਕੁ ਤੁਹਾਡਾ ਬਜਟ ਹੈਗਾ ਉਸ ਹਿਸਾਬ ਨਾਲ ਇਨਵੈਸਟ ਕਰਨ ਦੀ ਕੋਸ਼ਿਸ਼ ਕਰਿਆ ਕਰੋ, ਤੁਸੀਂ ਖੁਦ ਸਿਆਣੇ ਹੋ, ਅਸੀਂ ਤਾਂ ਤੁਹਾਡੀ ਹੈਲਪ ਹੀ ਕਰ ਸਕਦੇ, ਦੱਸ ਹੀ ਸਕਦੇ ਹੈਗੇ ਹਾਂ। ਕਦੇ ਮੋਰਗੇਜ ਸੁਣਦੇ ਨਹੀਂ ਹੁੰਦੇ ਕਿਸੇ 2 ਲੱਖ ਤੋਂ ਵੱਧ ਮੋਰਗੇਜ ਹੋਵੇ, ਜੇ 4 ਲੱਖ ਤੋਂ ਵੱਧ ਹੋਵੇ, ਅੱਜ ਕੱਲ੍ਹ ਤਾਂ 8 ਲੱਖ ਨੋਰਮਲ ਹੀ ਹੋ ਗਿਆ ਹੈਗਾ, ਵਿਚ ਇਜ਼ ਨੋਟ ਅ ਗੁੱਡ ਥਿੰਗ, ਕਿਉਂਕਿ ਤੁਹਾਡੀ ਤਨਖਾਹ ਨਹੀਂ ਵਧੀ, ਤੁਹਾਡੇ ਬੈਨੀਫਿਟ ਨਹੀਂ ਵਧੇ, ਪਰ ਹਾਂ ਮੋਰਗੇਜ ਟ੍ਰਿਪਲ ਹੋ ਗਈ, ਇਹਦੇ ਬਿੱਲ ਬੱਤੀਆਂ ਵੀ ਟ੍ਰਿਪਲ ਹੋ ਗਈਆਂ ਹਨ। ਥਰੂ ਵਿੱਚ ਸਪੈਸ਼ਲਾਈਜ਼ ਟ੍ਰੇਲਰ ਬਣਾ ਕੇ ਦਿੰਦੇ ਹਨ, ਬ੍ਰੈਂਡ ਨਿਊ ਟ੍ਰੇਲਰ, ਤੁਹਾਨੂੰ ਫਲੈਟ ਬੈਡ ਚਾਹੀਦਾ, ਡਰੋਪ ਡੈਕ ਚਾਹੀਦਾ, ਕੋਇਲ ਵੈਲ ਟ੍ਰੇਲਰ ਚਾਹੀਦਾ, ਇੰਜੀਨੀਅਰ ਟ੍ਰੇਲਰ ਬਣਾ ਕੇ ਦਿੰਦੇ ਹਨ, ਬਹੁਤ ਡੀਲਰਾਂ ਨੂੰ ਵੇਚਦੇ ਹਨ, ਡੀਲਰ ਗਾਹਾਂ ਵੇਚਦੇ ਹਨ, ਤੁਸੀਂ ਹੋਲਸੇਲ ਪ੍ਰਾਈਸ ਵਿੱਚ ਇਹ ਟ੍ਰੇਲਰ ਖਰੀਦ ਰਹੇ ਹੋ, ਔਰਡਰ ਪਾਉਣਾ ਹੋਵੇ ਤਾਂ ਪਾ ਸਕਦੇ ਹੋ, ਇੰਜੀਨੀਅਰ ਡਰਾਇੰਗ ਦਾ ਟ੍ਰੇਲਰ ਬਣਾ ਕੇ ਦਿੰਦੇ ਹਨ, ਥਰੂ ਵੇ ਸਪੈਸ਼ਲਾਈਜ਼ ਟ੍ਰੇਲਰ। ਹਿੰਦੇ ਭਾਈ ਦਾ ਨੰਬਰ 905-219-0080, ਅਤੇ ਇੰਡੀਅਨ ਪੰਜਾਬੀ ਬਾਜ਼ਾਰ ਆ, ਬੜੀ ਮਿਹਨਤ ਕਰਨੀ ਪੈਂਦੀ ਹੈ ਯਾਰ। ਫਰੈਸ਼ ਫਰੂਟਸ ਐਂਡ ਵੈਜੀਟੇਬਲ ਖੁਦ ਪਿੱਕ ਕਰਕੇ ਲੈ ਕੇ ਆਉਂਦੇ ਆ, ਸਵੇਰੇ ਸਾਜਰੇ ਉੱਠ ਕੇ 2-3 ਵਜੇ ਉੱਠ ਕੇ ਜਾਣਾ ਪੈਂਦਾ, 1 ਵਜੇ ਫਿਰ ਫਰੈਸ਼ ਫਰੂਟਸ ਐਂਡ ਵੈਜੀਟੇਬਲ ਤੁਹਾਡੇ ਗਰੋਸਰੀ ਸਟੋਰ ਵਿੱਚ ਤੁਹਾਡੇ ਵਾਸਤੇ ਖਰੀਦਣ ਵਾਸਤੇ ਪਹੁੰਚਾਏ ਜਾਂਦੇ ਹਨ। ਇੰਡੀਅਨ ਪੰਜਾਬੀ ਬਾਜ਼ਾਰ 115 ਫਾਦਰ ਟੋਮਾ ਰੋਡ 'ਤੇ ਹਨ। ਫਰੈਸ਼ ਫਰੂਟਸ ਐਂਡ ਵੈਜੀਟੇਬਲ ਟੇਕ ਆਊਟ ਰੈਸਟੋਰੈਂਟ ਵੀ ਹੈਗਾ, ਮੀਟ ਸ਼ੋਪ ਵੀ ਹੈਗੀ ਆ, ਬਿਰਿਆਨੀ ਇਹਨਾਂ ਦੀ ਛੱਕ ਕੇ ਦੇਖੋ ਮੀਟ ਸ਼ੋਪ 'ਤੇ, ਅਤੇ ਨਾਲ ਦੀ ਨਾਲ ਤੁਸੀਂ ਕੋਈ ਟਿਫਨ ਸਰਵਿਸ ਲੈਣੀ ਹੋਵੇ ਉਹ ਵੀ ਤੁਸੀਂ ਪਿੱਕ ਕਰ ਸਕਦੇ ਹੋ, ਅਤੇ ਡਿਲੀਵਰੀ ਵੀ ਜਿਹੜੀ ਹੈਗੀ ਆ ਤੁਸੀਂ ਕਰਵਾ ਸਕਦੇ ਹੋ, ਕੇਟਰਿੰਗ ਵੀ ਕਰਵਾ ਸਕਦੇ ਹੋ। ਗਰੋਸਰੀ ਸ਼ੋਪਿੰਗ ਕਰਨੀ ਹੋਵੇ ਜਾਂ ਤੁਸੀਂ ਫਰੈਸ਼ ਫਰੂਟਸ ਐਂਡ ਵੈਜੀਟੇਬਲਸ ਲੈਣੇ ਹੋਣ, ਪਹੁੰਚੋ 115 ਫਾਦਰ ਟੋਮਾ ਰੋਡ 'ਤੇ ਬ੍ਰਾਂਡ ਵਿੱਚ, 905-799-5658 ਇਹਨਾਂ ਦਾ ਫੋਨ ਨੰਬਰ ਹੈਗਾ ਜੀ। ਅਤੇ ਐਲੇ ਟਰੱਕ ਦੇ ਰਾਜਾ ਬਾਈ ਜੀ, ਐਲੇ ਵਾਲੇ, 416-953-9191 ਵਾਲੇ ਇਹਨਾਂ ਦਾ ਨੰਬਰ ਆ। ਕਾਰ ਦੇ ਟਰੱਕਾਂ ਦੇ ਓਇਲ ਚੇਂਜ ਅਤੇ ਟਾਇਰ ਚੇਂਜ ਕਰਕੇ ਦਿੰਦੇ ਆ, 24 ਘੰਟੇ 7 ਦਿਨ ਖੁੱਲ੍ਹੇ ਰਹਿੰਦੇ ਹਨ। 416-953-9191 ਵਾਰਡ, ਮੈਂ ਬ੍ਰੇਕ ਲੈਣੀ ਸੀ ਅਤੇ ਫਿਰ ਆਉਂਦੇ ਆ ਵਾਪਸ ਵਿਰਾਸਤ ਰੇਡੀਓ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ।

0: समोसा एंड स्वीट फैक्टरी जिथे पाजी दिया सारिया आइटमा $4.75 पर पाउंड तो शुरू ने। बेसन, पिस्ता, रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026 100%। CCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
1: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
0: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
2: ਇੰਡੀਅਨ ਪੰਜਾਬੀ ਬਸ 115।
3: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਐਨ ਓ ਜਿਹੜੀ ਮੈਂ ਲਾਅ ਦੀ ਗੱਲਬਾਤ ਕੀਤੀ ਸੀ ਨਾ, ਅੰਟੇਰੀਓ ਲਾਅ ਗਿਵਿੰਗ ਟੈਨੈਂਟਸ ਦੀ ਐਕਸਪ੍ਰੈਸਿਵ ਰਾਈਟ ਟੂ ਇੰਸਟਾਲ ਏਅਰ ਕੰਡੀਸ਼ਨਿੰਗ ਯੂਨਿਟਸ ਟੂ ਸੈੱਟ ਟੂ ਕਮ ਇਨ ਟੂ ਇਫੈਕਟ ਵੈਂਸਡੇ। ਸੋ ਬੁੱਧਵਾਰ ਨੂੰ ਕਹਿੰਦੇ ਇਫੈਕਟ ਵਿੱਚ ਆ ਸਕਦਾ ਹੈਗਾ ਇਹ, ਜਿਹਦੇ ਵਿੱਚ ਜਿਹੜੇ ਟੈਨੈਂਟ ਰਹਿ ਰਹੇ ਹਨ ਉਹ ਏਅਰ ਕੰਡੀਸ਼ਨ ਯੂਨਿਟ ਇੰਸਟਾਲ ਕਰ ਸਕਦੇ ਹਨ। ਤਾਂ ਸੈਕਸ਼ਨ ਆਫ 2023 ਲਾਅ ਜਿਹੜਾ 1 ਜੁਲਾਈ ਨੂੰ ਆਇਆ ਹੈਗਾ ਆ, ਤੁਸੀਂ ਵਿੰਡੋ ਦੇ ਵਿੱਚ ਏਅਰ ਕੰਡੀਸ਼ਨ ਪੋਰਟੇਬਲ ਯੂਨਿਟ ਇੰਸਟਾਲ ਕਰ ਸਕਦੇ ਹੋ। ਕਈ ਲੈਂਡਲੋਰਡ ਸੀਗੇ ਉਹ ਕਹਿੰਦੇ ਇੰਸਟਾਲ ਨਹੀਂ ਕਰ ਸਕਦੇ, ਗਰਮੀ ਜ਼ਿਆਦਾ ਹੋਣ ਲੱਗ ਪਈ ਹੈ, ਮੌਤਾਂ ਵੱਧ ਹੋਣ ਲੱਗ ਪਈਆਂ ਹਨ, ਕਹਿੰਦੇ ਉਹਨਾਂ ਦਾ ਰਾਈਟ ਹੈਗਾ। ਸੋ ਬਿੱਲ ਵਧੀਆ ਕਿ ਇਸ ਆਪਣਾ ਵਧੀਆ, ਇਹ ਤੁਹਾਡਾ ਰਾਈਟ ਹੈਗਾ ਜਦੋਂ ਤੁਸੀਂ ਇਹਨਾਂ ਨੂੰ ਰੈਂਟ 'ਤੇ ਦਿੰਦੇ ਹੋ, ਪਰ ਉਹਨਾਂ ਦਾ ਵੀ ਰਾਈਟ ਹੈਗਾ ਜੇ ਸਾਡੇ ਘਰ ਗਰਮੀ ਹੈਗੀ ਆ, ਆਪਾਂ ਏਅਰ ਕੰਡੀਸ਼ਨ ਵਿੰਡੋ ਵਿੱਚ ਇੰਸਟਾਲ ਕਰਕੇ ਆਪਣੀ ਜ਼ਿੰਦਗੀ ਸੌਖੀ ਕਰ ਲਈਏ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਗਰਮੀਆਂ ਮਗਰੋਂ ਸ਼ੁਰੂ ਹੁੰਦੀਆਂ, ਅੱਗਾਂ ਪਹਿਲਾਂ ਲੱਗ ਪੈਂਦੀਆਂ ਹਨ। ਸੋ ਫੋਰੈਸਟ ਫਾਇਰ, ਬੜਾ ਖਰਚਾ ਹੁੰਦਾ ਕੈਨੇਡਾ ਦਾ, ਬੜਾ ਪੈਸਾ ਲੱਗਦਾ, ਪਰ ਕਈ ਤਾਂ ਲੋਕ ਜਦੋਂ ਕੈਂਪਿੰਗ ਕਰਨ ਗਏ ਹੁੰਦੇ ਹਨ ਤਾਂ ਉਦੋਂ ਅੱਗ ਲੱਗ ਜਾਂਦੀ ਆ, ਅਤੇ ਕਈ ਜਾਣ ਕੇ ਲਾ ਦਿੰਦੇ ਹਨ, ਕਈ ਵਾਰੀ ਬਿਜਲੀ ਲਸ਼ਕਦੇ ਨਾਲ, ਕਿਉਂਕਿ ਜਿਹੜੀ ਜ਼ਮੀਨ ਬੜੀ ਡਰਾਈ ਹੁੰਦੀ ਆ, ਜਦੋਂ ਬਿਜਲੀ ਲਸ਼ਕਦੀ ਹੈ ਅਤੇ ਨਾਲ ਦੀ ਨਾਲ ਫਿਰ ਅੱਗ ਲੱਗਦੀ ਆ। ਸੋ ਅੱਗ ਲੱਗਣ ਕਾਰਨ BC ਦੇ ਵਿੱਚ ਕਾਫੀ ਜਗ੍ਹਾ 'ਤੇ ਲੱਗੀ ਹੋਈ ਆ ਅੱਗ ਇਸ ਵੇਲੇ, ਸਪੈਸ਼ਲੀ ਬੋਸਟਨ ਬਾਰ ਬ੍ਰਿਟਿਸ਼ ਕੋਲੰਬੀਆ ਦਾ ਏਰੀਆ ਜਿੱਥੇ ਐਵੈਕੂਏਸ਼ਨ ਆਰਡਰ ਵੀ ਦਿੱਤੇ ਗਏ ਸੀਗੇ। ਸੋ ਗਰਮੀਆਂ ਦੇ ਵਿੱਚ ਬਹੁਤ ਸਾਰੇ ਫਾਇਰ ਫਾਈਟਰ ਵੀ ਵੋਲੰਟੀਅਰ ਫਾਇਰ ਫਾਈਟਰ ਲੱਭਦੇ ਹੁੰਦੇ ਹਨ। ਸੋ ਜੇ ਬੱਚੇ ਵਿਹਲੇ ਹਨ ਆ ਤਾਂ ਕੈਨੇਡਾ ਦੇ ਵਿੱਚ ਵੋਲੰਟੀਅਰ ਕੰਮ ਬਹੁਤ ਹੈਗਾ, ਉਹ ਵੀ ਤੁਸੀਂ ਕਰ ਸਕਦੇ, ਕਰਨਾ ਚੰਗਾ ਹੁੰਦਾ ਯਾਰ, ਸੇਵਾ ਕਰਿਆ ਕਰੋ। ਸੀਰਲਸ ਇਮੀਗ੍ਰੇਸ਼ਨ 905-670-4444 ਇਹਨਾਂ ਦਾ ਨੰਬਰ ਆ। ਐਕਸਪ੍ਰੈਸ ਸੈਂਟਰੀ ਫੈਮਿਲੀ ਸਪੋਂਸਰਡ ਵਿਜ਼ਟਰ ਵੀਜ਼ਾ, ਸਟੂਡੈਂਟ ਵੀਜ਼ਾ, ਕੋਈ ਅਪੀਲ ਦਾ ਕੇਸ ਹੋਵੇ, ਟੋਰਮਾ ਜਾਂ ਸਟੀਲ 'ਤੇ ਪਹੁੰਚੋ ਜਾਂ ਗੁਰਪ੍ਰੀਤ ਖਹਿਰਾ ਸਾਹਿਬ ਨਾਲ ਗੱਲਬਾਤ ਕਰ ਲਿਓ 905-670-4444। ਮਨਜੀਤ ਚੀਮਾ ਜੀ, ਐਕਸਪੀਰੀਅੰਸ 18 ਸਾਲ ਤੋਂ ਵੱਧ ਹੈਗਾ ਰੀਅਲ ਸਟੇਟ ਦੇ ਵਿੱਚ, ਹੈਲਪ ਕਰਦੇ ਹਨ ਬਾਇਰ ਦੀ ਅਤੇ ਸੈਲਰ ਦੀ, ਕਿੱਦਾਂ ਹੋ ਜਾਂਦਾ ਹੈਗਾ ਦੋਨੇ ਪਾਸੇ, ਪੈਸਾ ਤੁਸੀਂ ਘਰ ਵੇਚਣਾ ਹੋਵੇ ਤਾਂ ਬਣਾ ਕੇ ਦਿੰਦੇ ਹਨ, ਖਰੀਦਣਾ ਹੋਵੇ ਤਾਂ ਬਚਾ ਕੇ ਦਿੰਦੇ ਹਨ। ਦੇ ਨੋ ਹਾਊ ਟੂ ਇਨਵੈਸਟ ਐਂਡ ਦੇ ਨੋ ਹਾਊ ਟੂ ਨੈਗੋਸ਼ੀਏਟ, ਸਟਰੋਂਗ ਨੈਗੋਸ਼ੀਏਸ਼ਨਸ ਹੁੰਦੀਆਂ ਹਨ। ਸਪੈਸ਼ਲਾਈਜ਼ ਕਰਦੇ ਹਨ ਕਮਰਸ਼ਲ ਅਤੇ ਰੈਜੀਡੈਂਸ਼ੀਅਲ ਟ੍ਰਾਂਜੈਕਸ਼ਨ ਦੇ ਵਿੱਚ। ਮਨਜੀਤ ਦਾ ਨੰਬਰ ਹੈਗਾ 416-357-9965। ਅਤੇ ਮਨੋਹਰ ਵਾਰਸ, ਕਮਲ ਹੀਰ ਅਤੇ ਸੰਗਤਾਰ ਦਾ ਸ਼ੋਅ 25 July ਨੂੰ ਹੈਗੀਆਂ, ਹੈਗਾ ਟਿਕਟਾਂ ਲੈਣੀਆਂ ਹੋਣ ਪੰਜਾਬੀ ਵਿਰਸਾ 2026, ਤੁਸੀਂ ਟੀਮ ਫੋਰ ਐਂਟਰਟੇਨਮੈਂਟ 6474006862 'ਤੇ ਇਹਨਾਂ ਨਾਲ ਗੱਲਬਾਤ ਕਰਨੀ ਹੈ। ਟੈਂਟ ਰੈਂਟਰ ਕਰਨ ਵਾਸਤੇ ਗੁਰਸੇਵ ਗਿੱਲ ਦਾ ਨੰਬਰ 416-500-0941। ਜਦੋਂ ਮੈਂ ਕਬੱਡੀ ਟੂਰਨਾਮੈਂਟ ਸੀਗਾ, ਇੱਕ ਬਜ਼ੁਰਗ ਦਾ ਨਾਂ ਤਾਂ ਮੈਂ ਨਹੀਂ ਪੁੱਛਿਆ, ਅਤੇ ਬੜੀ ਸੇਵਾ ਕੀਤੀ ਚਾਹ ਦੀ। ਦੇਖੋ ਜੀ, ਇੱਕ ਤਾਂ ਲੰਗਰ ਦੀ, ਲੰਗਰ ਦਾ ਹੁੰਦਾ ਫਰੀ ਹੈਗਾ ਵੀ ਤੁਸੀਂ ਉੱਥੇ ਛਕ ਸਕਦੇ, ਦੂਸਰਾ ਜੱਗ ਲੈ ਕੇ, ਕੱਪ ਲੈ ਕੇ, ਇਕੱਲੇ ਇਕੱਲੇ ਸਟੈਂਡ ਵਿੱਚ ਜਾ ਕੇ ਪੁੱਛਣਾ ਚਾਹ ਤਾਂ ਨਹੀਂ ਪੀਣੀ, ਸੇਵਾ ਚਾਹ ਤਾਂ ਨਹੀਂ ਪੀਣੀ। ਸੋ ਧੰਨਵਾਦ ਤੁਹਾਡਾ ਯਾਰ, ਦਿਲੋਂ ਜਿਹੜੀ ਸੇਵਾ ਕਰਦੇ ਆ, ਚੰਗਾ ਲੱਗਦਾ। ਬੈਠਣ ਨੂੰ ਚਾਹ ਪਾਣੀ ਵੀ ਉੱਥੇ ਮਿਲ ਗਿਆ ਸੀਗਾ ਤੁਹਾਨੂੰ। ਸੋ ਬੜੀ ਸੇਵਾ ਕੀਤੀ ਇਸ ਵੀਰ ਨੇ। ਸੋ ਸੇਵਾ ਕਰਨੀ ਸੌਖੀ ਨਹੀਂ ਹੁੰਦੀ, ਜਿਹੜੇ ਕਰਦੇ ਹਨ ਧੰਨਵਾਦ ਕਰ ਦਿਆ ਕਰੋ ਜ਼ਰੂਰ। ਤੁਸੀਂ LP ਰੂਫ ਨੰਬਰ ਮੰਗਦੇ ਸੀ, ਟੈਕਸ ਮੈਸੇਜ ਮੈਂ ਹੌਲੀ ਹੌਲੀ ਬੋਲ ਦਿੰਦਾ, ਕਈ ਵਾਰੀ ਕਾਹਲੀ ਨਾ ਬੋਲ।

0: ਬੋਲ ਦੇਈਦਾ। ਸੋ ਐਲ ਪੀ ਰੂਫਿੰਗ 416-602-7216 ਕੌਂਕਰੀ ਦਾ ਕੰਮ ਵੀ ਕਰਕੇ ਦਿੰਦੇ ਹਨ, ਜਿਹੜਾ ਡਿਜ਼ਾਈਨ ਅਤੇ ਬਿਲਡ ਅਤੇ ਨਾਲ ਦੀ ਨਾਲ ਰੂਫਿੰਗ ਸ਼ਿੰਗਲ ਛੱਤਰ ਸ਼ਿੰਗਲ ਚੇਂਜ ਕਰਵਾਉਣੇ ਹੋਣ ਉਹ ਵੀ ਤੁਸੀਂ ਕਰਵਾ ਸਕਦੇ ਹੋ ਐਲ ਪੀ ਰੂਫਿੰਗ ਤੋਂ। ਅਤੇ ਧੰਨਵਾਦ ਤੁਹਾਡਾ ਮੈਸੇਜ ਭੇਜਣ ਦਾ। ਇਹ ਸਰਜਰੀ ਸਵੇਰ ਦੇ ਵਿੱਚ ਜਿੱਥੇ ਸਾਨੂੰ ਮੌਕਾ ਮਿਲਿਆ, ਮੈਨੂੰ ਮੌਕਾ ਮਿਲਿਆ, ਕੱਲ੍ਹ ਮੈਂ ਇੱਕ ਵਾਰੀ ਨਹੀਂ ਮੈਂ ਦੋ ਵਾਰੀ ਉਹ ਫਿਲਮ ਜਿਹੜੀ ਦੇਖੀ ਆ, ਸਤਲੁਜ ਦਲਜੀਤ ਦਸਾਂਝ ਕਮਾਲ ਦਾ ਕੰਮ ਕਰਦਾ ਉਸ ਫਿਲਮ ਦੇ ਵਿੱਚ। ਸੋ ਬਹੁਤ ਸਾਰੇ ਮੈਨੂੰ ਜਿਹੜੇ ਪੁੱਛਦੇ ਹੋ ਕਿੱਥੇ ਦੇਖੀਏ, ਕੋਈ ਭੇਜ ਦੇਵੋ ਸਾਡੇ ਇੱਥੋਂ ਬਈ ਨਹੀਂ ਮਿਲ ਰਹੀ, ਆਈ ਪੀ ਟੀ ਵੀ ਦੇ ਇੱਥੇ ਨਹੀਂ ਮਿਲ ਰਹੀ ਜਾਂ ਜ਼ੀ ਵਾਲਿਆਂ ਨੇ ਲਾ ਦਿੱਤੀ ਹੈਗੀ ਆ। ਪਰ ਜਿਹੜੀ ਗੱਲ ਮੈਂ ਪਹਿਲੇ ਵੀ ਕਹੀ ਸੀ, ਚੰਗੀ ਚੀਜ਼ ਨੂੰ ਬੰਦਾ ਪਹਿਲੇ ਸੇਵ ਕਰਕੇ ਰੱਖ ਲੈਂਦਾ ਹੈਗਾ ਆ, ਜੋ ਹੋਇਆ ਸੀਗਾ ਉਹ ਨਹੀਂ ਹੋਣਾ ਚਾਹੀਦਾ ਸੀਗਾ। ਪਰ ਖਾਲਰਾ ਸਾਹਿਬ ਜਦੋਂ ਪਹੁੰਚੇ ਸੀਗੇ ਇੱਥੇ 1995 ਇੱਥੇ ਕੈਨੇਡਾ ਦੇ ਵਿੱਚ ਵੱਖ ਵੱਖ ਗੁਰੂ ਘਰ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ, ਦੱਸਿਆ ਸੀਗਾ ਵੀ ਕਿਸ ਹਿਸਾਬ ਨਾਲ ਸਾਡੇ ਨਾਲ ਇਹ ਗੇਮ ਖੇਡੀ ਜਾ ਰਹੀ ਹੈਗੀ ਆ, ਕੋਈ ਤਗਮਿਆਂ ਦੀ ਖਾਤਰ, ਕੋਈ ਮੋਹਰੇ ਆਉਣ ਦੀ ਖਾਤਰ, ਕੋਈ ਛੇਤੀ ਤੋਂ ਛੇਤੀ ਵੀ ਸਾਨੂੰ ਆਹ ਅਪਰ ਕਲਾਸ ਦੇ ਜੋਬ ਮਿਲ ਜਾਵੇ, ਕਿੱਦਾਂ ਲੋਕਾਂ ਦੀਆਂ ਜਾਨਾਂ ਨਾਲ ਖੇਡਦੇ ਸੀਗੇ। ਇਸੇ ਤਰ੍ਹਾਂ ਮੈਂ ਕਹਿੰਦਾ ਇੱਥੇ ਵੀ ਹੈਗਾ, ਕੈਨੇਡਾ ਦੇ ਵਿੱਚ ਵੀ ਹੈਗਾ, ਚਾਹੇ ਪੈਸੇ ਦੀ ਗੇਮ ਦੇਖ ਲਵੋ, ਚਾਹੇ ਫਰੋਸਤੀਆਂ ਦੀ ਗੇਮ ਦੇਖ ਲਵੋ, ਇਹ ਗੇਮਾਂ ਹੀ ਹਨ, ਚੱਲ ਰਹੀਆਂ ਹਨ, ਇੱਕ ਦੂਸਰੇ ਨਾਲ ਖੇਡ ਰਹੇ। ਬਹੁਤ ਸਾਰੇ ਇੱਥੇ ਬੈਠੇ ਹਨ ਵੀ ਮੇਰੀ ਤਾਂ ਸੀਟ ਚਲ ਜਾਵੇਗੀ, ਮੇਰਾ ਤਾਂ ਅਹੁਦਾ ਚਲ ਜਾਵੇਗਾ, ਜੇ ਮੈਂ ਸਰਪੰਚ ਦੀ ਗੱਲ ਮੰਨਣ ਲੱਗ ਪਿਆ, ਉਹਦੀ ਗੱਲ ਮੰਨਣ ਲੱਗ ਪਿਆ, ਆਵਾਜ਼ ਉਠਾਉਣ ਤੋਂ ਡਰਦੇ ਹਨ ਕੁਰਸੀ ਦੀ ਖਾਤਰ। ਪਰ ਇਸ ਮੇਰੇ ਵੀਰ ਨੇ ਜੋ ਖੋਜ ਕੀਤੀ ਆ ਵੱਖ ਵੱਖ ਏਰੀਏ ਦੇ ਵਿੱਚ ਜਾ ਕੇ, ਤੁਸੀਂ ਫਿਲਮ ਦੇਖਿਓ ਜ਼ਰੂਰ, ਨਹੀਂ ਤਾਂ ਕਿਤਾਬ ਪੜ੍ਹ ਲਿਓ। ਮੈਂ ਕਹਿੰਦਾ ਹੁੰਦਾ ਕਿਤਾਬਾਂ ਮਿਲਦੀਆਂ ਹਨ, ਤੁਸੀਂ ਆਹ ਸੱਚਾ ਸੌਦਾ ਵਾਲੇ ਵੀ ਹਨ, ਅੰਟੇਜ ਖਾਲਸਾ ਦੁਆਰ, ਇੱਥੇ ਵੀ ਕਿਤਾਬਾਂ ਮਿਲਦੀਆਂ ਹਨ। ਇਹਨਾਂ ਨੇ ਇੱਕ ਡਿਜੀਟਲ ਲਾਇਬ੍ਰੇਰੀ ਵੀ ਤੁਹਾਡੇ ਵਾਸਤੇ ਬਣਾ ਕੇ, ਜਿੱਥੋਂ ਖੋਜ ਕਰ ਸਕਦੇ ਹੋ। ਸੋ ਦੇਖਦੇ ਹਾਂ ਆਉਣ ਵਾਲੇ ਦਿਨਾਂ ਵਿੱਚ ਸਾਡੇ ਸੋ ਕਾਲ ਕੈਨੇਡਾ ਵਿੱਚ ਗੁਰੂ ਘਰ ਦੀਆਂ ਕਮੇਟੀਆਂ ਹਨ ਜਾਂ ਕੌਂਸਲ ਹਨ, ਉਹ ਕਿੰਨੀ ਕੁ ਆਵਾਜ਼ ਉਠਾਉਂਦੇ ਇਸ ਫਿਲਮ ਬਾਰੇ, ਵੀ ਕਿੱਥੋਂ ਦੇਖ ਸਕਦੇ ਹੋ, ਅਸੀਂ ਆਪਾਂ ਆਵਾਜ਼ ਉਠਾਉਂਦੇ ਦੁਬਾਰਾ ਮੁੜ ਕੇ ਲੈ ਕੇ ਆਉਂਦੀ ਜਾਵੇ, ਕੀ ਬੋਲਦੇ ਹਨ ਕਿ ਵਿਆਹ ਸ਼ਾਦੀ ਬਹੁਤ ਕਰਦੇ ਹਨ। ਇੱਕ ਕਾਲ ਉਹ ਸਭ ਮਾਫ਼ ਕਰਨਾ ਯਾਰ, ਕਾਲਾਂ ਮੇਰੀਆਂ ਹੋਰ ਵੀ ਸਾਰੀਆਂ ਡਰੋਪ ਹੋ ਗਈ, ਦੁਬਾਰਾ ਕਾਲ ਕਰ ਲੈਣਾ। ਇਹ ਫੋਨ ਲਾਈਨ 'ਤੇ 905-673-3337 'ਤੇ ਕਾਲ ਕਰਕੇ ਦੁਬਾਰਾ ਕਾਲ ਕਰ ਲਿਓ, ਤੁਸੀਂ ਕਾਲ ਕਰਨੀ ਚਾਹ ਰਹੇ ਹੋ। ਮੇਰੇ ਕੋਲ ਇੱਕ ਬਟਨ ਦੱਬਿਆ ਤਾਂ ਸਾਰੇ ਗਏ, ਟਾਈਮ ਵੀ ਬੜੀ ਜਲਦੀ ਜਾ ਰਿਹਾ, 6:47 ਹੋ ਗਏ ਹਨ ਜਦੋਂ ਮੈਂ ਫਿਲਮ ਦੀ ਗੱਲਬਾਤ ਕਰ ਰਿਹਾ ਹੈਗਾ। ਇਸ ਟਰੂ ਜੋ ਇਵੈਂਟ ਹੋਏ ਹਨ, ਨਹੀਂ ਹੋਣੇ ਚਾਹੀਦੇ ਸੀਗੇ, ਉਹ ਖੋਜ ਕੇ ਲੈ ਕੇ ਆਉਂਦੇ ਆ ਫਿਲਮ ਦੇ ਰੂਪ ਦੇ ਵਿੱਚ। ਸੋ ਪੈਸਾ, ਮੈਂ ਪਹਿਲਾਂ ਕਿਹਾ ਤਾਂ ਬਹੁਤ ਸਾਰਾ ਪੈਸਾ ਲੱਗਦਾ, ਇਹ ਚੰਗੇ ਕੰਮ ਕਰਨੇ ਬੜੇ ਔਖੇ ਹੋ ਜਾਂਦੇ ਹਨ। ਕੋਈ ਵੀ ਚੰਗਾ ਕੰਮ ਕਰਦਾ, ਕੋਈ ਵੀ ਬੰਦਾ, ਉਹਨੂੰ ਸਪੋਰਟ ਦਿਆ ਕਰੋ, ਬੈਕ ਐਂਡ ਦੇ ਪੁੱਛਣ ਦੀ ਲੋੜ ਨਹੀਂ, ਮੰਗ ਲਿਆ ਕਰੋ, ਈਮੇਲ ਪਹਿਲੇ ਡਿਪੋਜ਼ਿਟ ਕਰ ਦਿਆ ਕਰੋ, ਤੁਸੀਂ ਚੰਗੇ ਕੰਮ ਕਰਦੇ ਰਹੋ, ਤੁਹਾਡੇ ਮਗਰ ਆਪਾਂ ਖੜ੍ਹੇ ਹਨ, ਕਿਸੇ ਦੱਸਣ ਦੀ ਲੋੜ ਨਹੀਂ, ਡਰਨ ਦੀ ਲੋੜ ਹੈ ਨਹੀਂ। ਇਸੇ ਤਰ੍ਹਾਂ ਸਾਡੇ ਇੱਥੇ ਜੋ ਤੁਸੀਂ ਅੱਕੇ ਪਏ ਆ, ਥੱਕੇ ਪਏ ਆ ਵੀ ਸਿਟੀ ਨੇ ਆਹ ਕੰਮ ਨਹੀਂ ਕੀਤੇ, ਇਸ ਬੰਦੇ ਨੇ ਆਹ ਕੰਮ ਨਹੀਂ ਕੀਤੇ, ਤੁਹਾਨੂੰ ਵੀ ਮੌਕਾ ਮਿਲ ਜਾਣਾ ਅਕਤੂਬਰ ਦੇ ਮਹੀਨੇ ਦੇ ਵਿੱਚ, ਨਹੀਂ ਤਾਂ ਭੁਗਤੀ ਜਾਇਓ ਕਿਸ ਦਾ। ਆਪਾਂ ਤਾਂ ਇਹੀ ਕਹਿਣਾ ਫਿਰ ਵੀ ਵੋਟ ਪਾਉਣੀ ਬੜੀ ਜ਼ਰੂਰੀ ਹੋਣੀ ਆ, ਸਪੈਸ਼ਲੀ ਮਿਊਨਸੀਪਲ ਇਲੈਕਸ਼ਨ ਦੇ ਵਿੱਚ। ਬਹੁਤ ਸਾਰੇ ਸਾਡੇ ਮਿੱਤਰ ਦੋਸਤ ਮਿਲੇ ਆ ਵੱਖ ਵੱਖ ਇਵੈਂਟ ਦੇ ਉੱਪਰ, ਉਹਨਾਂ ਨੂੰ ਵੀ ਆਪਾਂ ਲੈ ਕੇ ਆਵਾਂਗੇ ਜ਼ਰੂਰ, ਸਪੈਸ਼ਲੀ ਅਵੀ ਧਾਲੀਵਾਲ ਜੂੰ, ਅੱਜ ਉਹਨਾਂ ਦੀਆਂ ਕਾਫੀ ਸਾਰੀਆਂ ਆਪਾਂ ਰਿਕਾਰਡਿੰਗ ਕਰਨੀ ਹੈ ਅਤੇ ਰਿਕਾਰਡਿੰਗ ਵੀ ਕਰਾਂਗੇ ਅਤੇ ਲਾਈਵ ਵੀ ਲੈ ਕੇ ਆਇਆ ਕਰਾਂਗੇ ਇਸ ਵਿਰਾਸਤ ਰੇਡੀਓ 'ਤੇ, ਤੁਹਾਨੂੰ ਦੱਸਿਆ ਕਰਾਂਗੇ ਵੀ ਕੀ ਕੁਝ ਹੋ ਰਿਹਾ, ਕੌਣ ਕੀ ਕਰ ਰਿਹਾ, ਕਿੱਦਾਂ ਹੋਣਾ ਚਾਹੀਦਾ ਸੀਗਾ। ਮੈਂ ਕਹਿੰਦਾ ਜੇ ਕੋਈ ਕੰਪਨੀ ਮੇਰਾ 50 ਮਿਲੀਅਨ ਬਣਾ ਦੇਵੇ ਪ੍ਰੋਪਰ ਖਰੀਦ ਵਿੱਚ ਕੇ, ਤਾਂ 10-15 ਮਿਲੀਅਨ ਤਾਂ ਮੈਂ ਵੀ ਉਦਯੋਗ ਹੌਸਪਿਟਲ ਨੂੰ ਡੋਨੇਟ ਕਰ ਦੇਵਾਂ। ਕਿਸੇ ਦਾ 50-40 ਬਣਿਆ ਹੋਵੇ ਤਾਂ 10 ਕਰ ਵੀ ਦਿੱਤਾ ਤਾਂ ਕੀ ਹੋ ਗਿਆ, ਬਣਾ ਕੇ ਵੀ ਦਿੱਤਾ ਨਾ। ਸੋ ਨਥਿੰਗ ਰੋਂਗ ਵਿਦ ਹਿਸ ਪਰਚੇਸ। ਸੋ ਵੇਚੀ ਉਹ ਪ੍ਰੋਪਰਟੀ ਕਿਨ ਸੀਗੀ ਅਤੇ ਕਿਨ ਖਰੀਦੀ ਹੈ ਤੁਸੀਂ ਖੁਦ ਜਾਣਦੇ ਹੋ। ਸੋ ਜੋ ਗੇਮਾਂ ਖੇਡ ਹੋ ਰਹੀਆਂ ਹਨ, ਮੈਂ ਗੇਮਾਂ ਹੀ ਕਹਿ ਦਾ ਨਹੀਂ ਹੋਣਾ ਚਾਹੀਦਾ ਇੱਦਾਂ। ਸੋ ਦੇਅਰ ਟਰਾਇੰਗ, ਅਤੇ ਸਾਡਾ ਕੰਮ ਹੈਗਾ, ਪਰਮਿੰਦਰ ਦੀ ਕਾਲ ਆਈ ਆ ਖਾਲਸੇ, ਪਰਮਿੰਦਰ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
1: ਹੈਲੋ ਮੇਰੀ ਆਵਾਜ਼?
0: ਵੀਰ ਮੇਰੇ ਸਤਿ ਸ਼੍ਰੀ ਅਕਾਲ, ਵੀ ਤੁਹਾਡੀ ਆਵਾਜ਼ ਗੱਲ ਜਾ ਰਹੀ, ਮੈਂ ਫਿਰ ਭੇਜ ਦਿੰਦਾ, ਸਤਿ ਸ਼੍ਰੀ ਅਕਾਲ ਜੀ। ਹੈਲੋ, ਇੱਕ ਵਾਰੀ ਫੇਰ ਆ ਜਾਓ, ਸਤਿ ਸ਼੍ਰੀ ਅਕਾਲ ਜੀ।
1: ਹੈਲੋ,
0: ਹਾਂਜੀ ਬਾਈ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਬਜਿੰਦਰ ਵੀਰ,
0: ਕੀ ਹਾਲ ਚਾਲ?
1: ਚੰਗੀ ਕਲਾ ਵੀਰ, ਵੀਰੇ ਜਿਹੜੀ ਫਿਲਮ ਵੇਖੀ ਸਾਨੂੰ ਸਾਰਿਆਂ ਨੂੰ ਵੇਖਣੀ ਚਾਹੀਦੀ ਆ, ਔਰ ਹਨੀਤ ਰਿਹਾਨਾ ਉਹਦੀ ਮਤਲਬ ਕਰਨੀ ਚਾਹੀਦੀ ਆਪਾਂ ਨੂੰ ਪ੍ਰਮੋਟ, ਉਹਨੇ ਬਹੁਤ ਪੈਸੇ ਖੋਜ ਕੀਤੀ ਆ ਤੇ ਇਹ ਨਾ ਵੀਰ ਕਿਤਾਬ ਬੀਬੀ ਗੁਰਮੀਤ ਕੌਰ ਨੇ ਪਹਿਲਾਂ ਅਮੈਰੀਕਾ ਰਹਿੰਦੇ ਸੀ ਅੱਜ ਕੱਲ੍ਹ ਲੋਕਵਿਲ ਨੇ ਉਹਨਾਂ ਨੇ ਜਸਵੰਤ ਸਿੰਘ ਖਾਲੜਾ ਸਾਹਿਬ ਤੇ ਨਾ ਕਿਤਾਬ ਲਿਖੀ ਸੀ ਮਰਜੀ ਵੜਾ ਜਸਵੰਤ ਸਿੰਘ ਖਾਲੜਾ ਅੰਗਰੇਜ਼ੀ ਵਿੱਚ ਸੀ ਦ ਵੈਲੀਐਂਟ ਜਸਵੰਤ ਸਿੰਘ ਖਾਲੜਾ ਉਹ pipal.org pipal.org ਤੇ ਵੀ ਮਿਲ ਸਕਦੀ ਆ ਅਮਰੀਕਾ ਕੈਨੇਡਾ ਵਿੱਚ ਔਰ ਆਪਣੇ ਇੱਥੇ ਵੀ ਕੁਝ ਸਟੋਰਾਂ ਤੇ ਔਰ ਡਿਕਸੀ ਗੁਰਦੁਆਰਾ ਸਾਹਿਬ ਵੀ ਮਿਲ ਸਕਦੀ ਹੈ ਨਾ ਇਹ ਮੇਰੀ ਬੇਨਤੀ ਸੀ ਥੈਂਕ ਯੂ ਵੀਰ
0: ਆਪਣਾ ਇਤਿਹਾਸ ਆਪਣਾ ਵਿਰਸਾ ਖੋਜਣਾ ਚਾਹੀਦਾ ਜੇ ਬੱਚਿਆਂ ਨੂੰ ਛੁੱਟੀਆਂ ਹਨ ਕਹਿੰਦੇ ਬੋਰ ਹੋ ਰਹੇ ਹੈ ਨਾ ਤਾਂ ਕਿਤਾਬ ਹੱਥ 'ਚ ਫੜਾ ਦਿਓ ਇੱਕ ਵਾਰੀ ਪੜ੍ਹਨ ਲੱਗ ਪਏ ਨਾ ਤੁਸੀਂ ਬਿਲੀਵ ਨਹੀਂ ਕਰਨਾ ਸ਼ਾਇਦ ਬੱਚਿਆਂ ਦਾ ਇੰਟਰਸਟ ਦੂਨ ਹੋ ਜਾਵੇ ਚੰਗੀ ਚੀਜ਼ ਵੱਲ ਕਿਉਂਕਿ ਪੜ੍ਹਨਾ ਬੜਾ ਜ਼ਰੂਰੀ ਆ ਅਤੇ ਹਿਸਟਰੀ ਵਿਰਸਾ ਵਿਰਾਸਤ ਯਾਦ ਕਰਨੀ ਬੜੀ ਜ਼ਰੂਰੀ ਹੈਗੀ ਆ ਜੋ ਵਾਪਰਿਆ ਮੁੜ ਕੇ ਨਹੀਂ ਵਾਪਰਨਾ ਚਾਹੀਦਾ ਪਰ ਜੋ ਹੋਇਆ ਉਹ ਸਾਹਮਣੇ ਪੇਸ਼ ਕਰ ਦਿੱਤਾ ਹੈਗਾ ਆ ਪੈਸਾ ਵੀ ਲਗਾਇਆ ਜਿੰਦ ਜਾਨ ਵੀ ਲਗਾਈ ਅਤੇ ਨਾਲ ਦੀ ਨਾਲ ਮਿਹਨਤ ਕਰਕੇ ਫਿਲਮ ਤੁਹਾਡੇ ਪਾਸੇ ਲੈ ਕੇ ਆਉਂਦੀ ਆ ਫਿਰ ਆ ਜਾਣੀ ਆ ਮੁੜ ਕੇ ਥੋੜ੍ਹਾ ਬਹੁਤਾ ਕਿੰਤੂ ਪਰੰਤੂ ਹੋਵੇਗਾ ਜ਼ਰੂਰ ਆ ਜਾਵੇਗੀ ਫਿਰ ਮੁੜ ਕੇ ਦੇਖਦੇ ਹਾਂ ਕਦੋਂ ਕੁ ਲੈ ਕੇ ਆਉਂਦੇ ਹਨ ਪਰ ਜਿੱਦਾਂ ਦਲਜੀਤ ਸਾਹ ਨੇ ਕਿਹਾ ਸੀਗਾ ਕਹਿੰਦਾ ਹੁਣ ਤੱਕ ਤਾਂ ਡਾਊਨਲੋਡ ਕਰ ਲਈ ਹੋਣੀ ਆ ਉੱਧਰੋਂ ਸਾਡੇ ਫੁੱਟਬਾਲ ਦੇ ਪ੍ਰੇਮੀ ਬਲਦੇਵ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਇਹਨਾਂ ਨੂੰ ਹੈਲੋ
2: ਹੈਲੋ
0: ਵੀਰਵੇ ਸਤਿ ਸ਼੍ਰੀ ਅਕਾਲ ਆ ਜਾਓ
2: ਕੀ
0: ਹਾਲ ਚਾਲ
2: ਠੀਕ ਆ ਮੈਂ ਟੀਵੀ ਤੇ ਨਹੀਂ ਆਈ
0: ਉਹ ਟੀਵੀ ਤੇ ਸਾਡੇ ਨਾਲ ਉਹ ਤਾਂ ਬਿਜਲੀ ਜਾਂਦੀ ਰਹੀ ਕੈਲਡੋਨ ਦੇ ਵਿੱਚ ਅਤੇ ਅੱਜ ਸਭ ਕੁਛ ਸੈੱਟ ਹੋ ਜਾਣਾ ਫਿਰ ਟੀਵੀ 'ਤੇ ਆਇਆ ਕਰਨਾ ਰੇਡੀਓ 'ਤੇ ਇਕੱਠਾ ਹੀ ਆਇਆ ਕਰਨਾ ਆਪਾਂ ਮੈਨੂੰ ਪਤਾ ਤੁਸੀਂ ਰਜਾਈ 'ਚ ਬੈਠੇ ਦੇਖਣਾ ਚਾਹੁੰਦੇ ਹੋ ਅਤੇ ਫੁੱਟਬਾਲ ਦੇ ਮੈਚਾਂ ਬਾਰੇ ਕੁਝ ਕਹਿਣਾ ਚਾਹੁੰਦੇ ਹੋ
2: ਬੱਲੇ ਬੱਲੇ ਬੱਲੇ ਇੰਨਾ ਨਜ਼ਾਰਾ ਆਉਂਦਾ ਰੋਜ਼ ਵਧੀਆ ਨਜ਼ਾਰਾ ਚੱਲਦਾ
0: ਅਤੇ ਮੇਰੀ ਟਿਕਟ ਕਿੱਥੇ ਗਈ
2: ਦੋ ਟਿਕਟਾਂ ਪਾਈਆਂ ਚੱਲ ਗਏ ਬਾਈ ਏ
0: ਥੈਂਕ ਯੂ ਵੈਰੀ ਮੱਚ
2: ਉਹਦੇ ਸਾਰੀਆਂ ਟਿਕਟਾਂ ਫਟਾਫਟ ਵਿਕ ਗਈਆਂ ਵਿਕੀਆਂ ਨਹੀਂ ਸੱਚ ਫ੍ਰੀ ਦੇ ਦਈਆਂ ਆਪਾਂ
0: ਮਿਲਦੀ ਕਰੇਗੀ ਤਿੰਨ ਤਿੰਨ ਹਜ਼ਾਰ ਚਾਰ ਚਾਰ ਹਜ਼ਾਰ ਦੀ ਟਿਕਟ ਆ ਪਰ
2: ਹੁਣ ਦੋ ਹੈਗੀਆਂ ਮੇਰੇ ਕੋਲ ਜਾਣਾ ਤਾਂ ਦੱਸ ਮੈਨੂੰ
0: ਧੰਨਵਾਦ ਦੱਸੋ ਉਹ ਫਿਰ ਦੱਸ ਦੇਵਾਂਗੇ ਜ਼ਰੂਰ
2: ਨਾਲੇ ਦੂਜਾ ਉਹ ਆ ਜਿਹੜਾ ਪੰਜਾਬ 'ਚ ਕਿੰਨਾ ਖੱਜਲ ਖਵਾਰ ਹੋਇਆ ਦਫਾੜਗੜ੍ਹ ਦਾ ਜਥੇਦਾਰਾਂ ਨੇ ਕੀ ਕੀ ਪੰਜਾਬ ਨੂੰ ਫਿਰ ਕਹਿੰਦਾ ਉਹ ਲੋਹਾਨ ਕਰਨ ਨੂੰ ਫਿਰ ਦਿਆ ਇਹ
0: ਮੈਂ ਤਾਂ ਪਹਿਲੇ ਕਹਿ ਕੇ ਹਟਿਆ ਇਹ ਲੀਡਰਾਂ ਨੇ ਇਹ ਧਰਮੀ ਲੋਕਾਂ ਨੇ ਸਾਰੇ ਹੀ ਨਹੀਂ ਆਪਸ ਵਿੱਚ ਸਾਨੂੰ ਹੀ ਲੜਾਉਣਾ ਪਰ ਆਪ ਤਾਂ ਚੁੱਪ ਕਰਕੇ ਬਹਿ ਜਾਂਦੇ ਹਨ ਤੇ ਇਹ ਦੇਖ ਲਓ ਤਾਂ ਬਲਦੇਵ ਸਿੰਘ ਜੀ ਜਿਨ੍ਹਾਂ ਨੇ ਤੁਹਾਡੇ ਗੁਰੂ ਸਾਹਿਬ ਨੂੰ ਕੋ ਕਰ ਤਾਂ ਨਹੀਂ ਸਕਦਾ ਅੰਗ ਅੰਗ ਖਿਲਾ ਰਹੇ ਸੀਗੇ ਤੇ ਹਜੇ ਤੁਰਦੇ ਫਿਰਦੇ ਹਨ ਤੁਰਦੇ ਫਿਰਦੇ ਵੀ ਰਹਿਣਾ ਚਾਹੀਦਾ ਹਨ ਉਹ ਤਾਂ ਸਹੀ ਜੇਲ੍ਹਾਂ ਵਿੱਚ ਹੋਣੇ ਚਾਹੀਦੇ ਆ ਫਿਰ ਕਹਿੰਦੇ ਜੀ ਉਹਨਾਂ ਨੂੰ ਸਜ਼ਾ ਦੇ ਦਿੱਤੀ ਕਾਹਦੀ ਸਜ਼ਾ ਦੇ ਦਿੱਤੀ ਆ ਦੇਖ ਲਓ ਫਿਲਮ 1995 ਤੇ ਲੈ ਕੇ ਆਉਂਦੀ ਆ ਸਾਹਮਣੇ ਹੈਗਾ ਜੋ ਕੁਝ ਹੋ ਰਿਹਾ ਸੀਗਾ ਕੌਣ ਮਦਦ ਕਰਦਾ ਕੋਈ ਨੀ ਕਰਦਾ
2: ਉਹ ਸੁਖਬੀਰ ਨੂੰ ਪ੍ਰੋਟੈਕਟ ਕਰਨ ਵਾਸਤੇ ਕੀ ਕਰਦਾ ਜਥੇਦਾਰ ਡਿਫਾਲਟ ਕਰਕੇ ਰਾਤ ਸਿੱਖ ਗੋਮਨ ਲਹੂ ਲੁਹਾਣ ਫੇਰ ਕਰਨ ਕਹਿੰਦਾ ਇਹ ਆਪਣੇ ਪੰਜਾਬ ਨੂੰ
0: ਬਚ ਕੇ ਰਹਿਣਾ ਚਾਹੀਦਾ ਧੰਨਵਾਦ ਤੁਹਾਡਾ ਕਾਲ ਕਰਨ ਦਾ ਬਚ ਕੇ ਹੀ ਰਹਿਣਾ ਚਾਹੀਦਾ ਸੋ ਬੜੀ ਸੁੰਦਰ ਕੰਟਰੀ 'ਚ ਬੈਠੇ ਸੋ ਇੱਥੇ ਇੱਧਰੇ ਕੰਮ ਨਾ ਲੈ ਕੇ ਆਇਓ ਆਮ ਵਿਚਾਰ ਹੋਣੇ ਬੜੇ ਜ਼ਰੂਰੀ ਆ ਖੋਜਣਾ ਬੜਾ ਜ਼ਰੂਰੀ ਆ ਨਿਮਰਤਾ ਵਿੱਚ ਰਹਿ ਕੇ ਕੰਮ ਕਰਨਾ ਬੜਾ ਜ਼ਰੂਰੀ ਹੈਗਾ ਆ ਸੋ ਇੱਕ ਵਾਰੀ ਫਿਰ ਮੈਂ ਵਧਾਈ ਦੇਣਾ ਚਾਹੁੰਦਾ ਸਾਰੀ ਹੀ ਟੀਮ ਨੂੰ ਜਿਨ੍ਹਾਂ ਨੇ ਇਹ ਫਿਲਮ ਪ੍ਰੋਡਿਊਸ ਕੀਤੀ ਆ ਅਤੇ ਮੇਰੇ ਵੀਰ ਦਾ ਟੈਕਸਟ ਮੈਸੇਜ ਆਇਆ ਕਹਿੰਦੇ ਯਾਰ ਲੋਕ ਫਿਲਮ ਦੇਖਣ ਨੂੰ ਤਰਸ ਰਹੇ ਹਨ ਵੀ ਕਿਤਾਬਾਂ ਹੀ ਪੜ੍ਹ ਲਵੋ ਉਹੀ ਮੈਂ ਕਹਿ ਰਿਹਾ ਇਹ ਲਿਖੀ ਹੋਈ ਜਿਹੜੀ ਹਿਸਟਰੀ ਹੈ ਘਟਨਾ ਵਾਪਰੀ ਹੈਗੀ ਜੋ ਕਤਲੇਆਮ ਹੋਇਆ ਉਹ ਸਾਰਾ ਕਿਤਾਬਾਂ ਦੇ ਵਿੱਚ ਛਾਪਿਆ ਹੋਇਆ ਹੈਗਾ ਆ ਅਤੇ ਮੈਂ ਸਰਪ੍ਰਾਈਜ਼ ਹੋ ਜਾਂਦਾ ਵੀ ਆਪਾਂ ਇੰਨਾ ਕੁਛ ਬਣਾ ਗਏ ਬਾਹਰ ਦੇ ਬਾਹਰ ਬੈਠ ਕੇ ਆਪਾਂ ਫਿਲਮ ਬਣਾ ਸਕਦੇ ਹੈਗੇ ਹਾਂ ਇੱਥੇ ਪ੍ਰੋਡਿਊਸ ਕਰਕੇ ਸ਼ੋਅ ਕਰ ਸਕਦੇ ਹੈਗੇ ਹਾਂ ਪਕੌੜਿਆਂ 'ਚ ਅਤੇ ਲੰਗਰ 'ਚ ਅਤੇ ਇਹ 'ਚ ਬਿਜ਼ੀ ਹੈ ਜਦੋਂ ਇੱਕ ਬੰਦਾ ਮੈਸੇਜ ਆਇਆ ਕਹਿੰਦਾ ਇੱਥੇ ਨਾ ਪਕੌੜੇ ਸਮੋਸੇ ਚਾਹ ਪਾਣੀ ਬੰਦ ਕਰ ਦਿਉ ਨਗਰ ਕੀਰਤਨ ਦੇ ਕਹਿੰਦਾ ਫਿਰ ਦੇਖ ਲਓ ਕਿੰਨਾ ਕੁ ਇਕੱਠ ਹੁੰਦਾ ਆ ਸੱਚੀ ਗੱਲ ਆ ਹੋਵੇਗਾ ਪਰ ਇੰਨਾ ਨਹੀਂ ਹੋਵੇਗਾ ਕਿਉਂਕਿ ਦੁਨੀਆ ਮੇਲੇ ਵਿੱਚ ਰੰਗੀ ਪਈ ਆ ਅਸਲੀਅਤ ਨੂੰ ਪਛਾਣਦੀ ਨਹੀਂ ਹੈਗੀ ਆ ਡਰ ਲੱਗਦਾ ਬੋਲਣ ਵਾਸਤੇ ਕਿਉਂਕਿ ਤੁਹਾਨੂੰ ਸਪੋਰਟ ਨਹੀਂ ਮਿਲੀ ਜਦੋਂ ਕੋਈ ਬੰਦਾ ਸੱਚ ਬੋਲਦਾ ਸਪੋਰਟ ਮਿਲਣੀ ਵੀ ਬੜੀ ਜ਼ਰੂਰੀ ਹੁੰਦੀ ਆ ਤਾਂ ਹੀ ਸਭ ਕੁਝ ਚੱਲਦਾ ਲਓ ਜੀ ਮੇਰੀਆਂ ਲਾਈਨਾਂ ਤਾਂ ਇੱਦੇ ਹੋਲਡ 'ਤੇ ਰੱਖੋ ਮੈਂ ਦੱਸ ਦੇਵਾਂ ਜਿੱਥੇ ਅਵੀ ਧਾਲੀਵਾਲ ਜੀ ਨੇ ਕੱਲ੍ਹ ਨੂੰ ਸਾਡੇ ਨਾਲ ਬੈਠਣ ਗੱਲਾਂ ਬਾਤਾਂ ਕਰਨਗੇ ਨਾਲ ਦੀ ਨਾਲ ਮੈਟਰੋ ਇਮੀਗ੍ਰੇਸ਼ਨ ਬੀ ਕੇ ਟੈਕਸ ਐਂਡ ਅਕਾਊਂਟਿੰਗ ਐਲ ਪੀ ਰੂਫਿੰਗ ਦਵਿੰਦਰ ਸਿੰਘ ਪਵਾਰ ਮਾਡਰਨ ਡਾਇਗਨੋਸ ਤੋਂ ਮੇਰੇ ਵੀਰ ਪ੍ਰੋਨ ਸਪੋਂਸਰ ਕਰਦੇ ਹਨ ਈ ਵੀ ਐਸ ਸੈਂਸਰ ਦਾ ਕੋਈ ਇਸ਼ੂ ਹੋਵੇ ਨਾ ਤਾਂ ਤੁਸੀਂ ਸੋਨਾ ਸਾਹਿਬ ਨਾਲ 3472713834 ਦੀ ਗੱਲਬਾਤ ਕਰ ਲੈਣੀ ਆ ਅਤੇ ਐਲੇ ਟਰੱਕ ਤੋਂ ਰਾਜਾ ਬਾਈ ਜੀ ਨੇ ਪ੍ਰੋਨ ਸਪੋਂਸਰ ਕੀਤਾ ਅਤੇ ਮਨਜੀਤ ਚੀਮਾ ਜੀ ਇਹਨਾਂ ਕੋਲ ਦੋ ਚਾਰ ਪ੍ਰੋਪਰਟੀ ਆਈਆਂ ਪਤਾ ਕਰ ਲਿਓ ਕਈ ਵਾਰ ਨਾ ਬੈਂਕਰ ਪ੍ਰੋਪਰਟੀ ਕਹਿੰਦੇ ਯਾਰ ਬੈਂਕਰ ਪ੍ਰੋਪਰਟੀ ਲੈ ਦਿਓ ਵਰਡ ਬੈਂਕ ਬੈਂਕਕ੍ਰਾਫਟ ਚੰਗਾ ਤਾਂ ਨਹੀਂ ਲੱਗਦਾ, ਪਰ ਕਿਸੇ ਦੇ ਕਿਸੇ ਕੋਈ ਪੈਸੇ ਬਚਾਉਂਦਾ ਅਤੇ ਕੋਈ ਬਚਾਉਣ ਦੀ ਕੋਸ਼ਿਸ਼ ਕਰਦਾ ਕੋਈ ਤੁਹਾਡੇ ਪਾਸੇ ਬਣਾ ਕੇ ਦਿੰਦਾ। ਸੋ ਪੈਸੇ ਬਚਾਉਣੇ ਹੋਣ ਪੈਸੇ ਬਣਾਉਣੇ ਹੋਣ, ਮਨਜੀਤ ਚੀਮਾ ਨਾਲ 416-357-9965 ਦੀ ਗੱਲ ਕਰਨੀ ਹੈ। ਸਟਾਰ ਗੀਟ ਅਲਜੈਸੀ ਗਰਲਾਡ ਹੈਪੀ ਦਵਿੰਦਰ ਸੋਤ ਸਾਹਿਬ ਦਾ ਨੰਬਰ 905-564-9992 ਅਤੇ CLC ਇਮੀਗ੍ਰੇਸ਼ਨ 905-607-4444। ਕਮਲ ਜੀ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਸਤਿ ਸ਼੍ਰੀ ਅਕਾਲ ਸਰ, ਅਤੇ ਤੁਸੀਂ ਥੋੜ੍ਹਾ ਟਾਈਮ ਇੱਧਰ ਜ਼ਿਆਦਾ ਲਾਇਆ ਕਰੋ, ਹੁਣ ਵਕੇਸ਼ਨ ਵਗੈਰਾ ਤਾਂ ਮੁੱਕ ਗਈ ਆ, ਵੀ ਆਪਾਂ ਨਵੰਬਰ ਵਾਲਾ ਕੰਮ ਵੀ ਸ਼ੁਰੂ ਕਰਨਾ।
0: ਸਰ
3: ਵੀਕਐਂਡ ਤੇ ਕਾਫੀ ਗੱਲਾਂ ਬਾਤਾਂ ਹੋਈਆਂ ਬੰਦਿਆਂ ਦੇ ਨਾਲ ਵੀ,
0: ਤੇ
3: ਕਾਫੀ ਕੁਛ ਮਤਲਬ ਹੁੰਗਾਰਾ ਮਿਲ ਰਿਹਾ, ਸਾਰੇ ਬੰਦੇ ਹੀ ਦੁਖੀ ਆ ਇਸ ਮੈਨੇਜਮੈਂਟ ਜਿਹੜੀ ਆਪਣੀ ਕੌਂਸਲ ਆ ਸਾਡੀ ਬ੍ਰੈਂਪਟਨ ਦੀ, ਤੇ ਉਹਦੇ ਲਈ ਕੀ ਆ ਡੋਰ ਨੋਕਿੰਗ ਦਾ ਕੰਮ ਸ਼ੁਰੂ ਕਰੋ ਨਾ, ਤੇ ਨਾਲ ਤਾਂ ਅਜੇ ਤਾਂ ਆਪਾਂ ਅੱਗੇ ਵੀ ਗੱਲ ਹੋਈ ਸੀ ਵੀ ਥੋੜੇ ਪੰਪਲੇਟ ਜਿਹਾ ਬਣਾ ਕੇ ਆਪਾਂ ਸਕਰੀਨਾਂ ਲਾ ਕੇ ਤੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਵੀ ਘੁਮਾਈਏ, ਤੇ ਉਹਦੇ ਨਾਲ ਬਹੁਤ ਜ਼ਿਆਦਾ ਲੋਕਾਂ ਨੂੰ, ਅਸੀਂ ਲੋਕੀ ਹੈਗੇ ਆ ਥੋੜਾ ਖਿੱਚ ਖੁੱਚ ਕੇ ਚਲਾਉਣੇ ਵਾਲੇ ਆ ਪੰਜਾਬੀ ਹਨਾ, ਤੇ ਜਦੋਂ ਤੁਰਦੇ ਆ ਇਕੱਠੇ ਤੁਰ ਪਤਾ ਨਹੀਂ ਤੁਰਦੇ ਆ ਤੁਰਦੇ ਨੀ, ਕਹਿੰਦੇ ਕੱਲ ਨੂੰ ਸਹੀ ਕੱਲ ਨੂੰ ਸਹੀ, ਤੇ ਉਹਦੇ ਆਪਾਂ ਕੰਮ ਕਰੀਏ। ਬਾਕੀ ਖਾਲਣਾ ਸਾਹਿਬ ਵਾਲੀ ਮੂਵੀ ਸਰ ਦੇਖੀ ਤੇ ਉਹ ਦੌਰ ਯਾਦ ਆ ਗਿਆ ਤੇ ਅੱਖਾਂ ਦੇ ਵਿੱਚੋਂ ਹੰਝੂ ਨਿਕਲੇ ਸਰ, ਬਹੁਤ ਮਤਲਬ ਥਾਣਿਆਂ ਦੀਆਂ ਚੀਕਾਂ ਤੇ ਜੋ ਕਤਲੋ ਗਾਰ ਉੱਥੇ ਮਚਾਇਆ ਸੀਗਾ, ਤੇ ਉਹ ਹੀ ਦੁਬਾਰਾ ਫੇਰ ਹੁਣ ਮਤਲਬ ਸਾਡੇ ਸ਼੍ਰੋਮਣੀ ਕਮੇਟੀ ਪਾਵਰਲੈਂਡ ਪਰਿਵਾਰ ਨੇ ਦੁਬਾਰਾ ਫੇਰ ਸ਼ੁਰੂ ਕੀਤਾ ਆ। ਉਹ ਗਾਣਾ ਚ ਤਖਤੀਆਂ ਲਵਾਈ ਜਾਂਦੇ ਬੰਦਿਆਂ ਦੇ ਜਾਂਦੇ ਨੇ, ਕਹਿੰਦੇ ਤੇ ਭਗਵੰਤ ਮਾਨ ਦੀ ਫੋਟੋ ਲੱਗੀ, ਉਹ ਕਹਿੰਦਾ ਫੋਟੋ ਲੱਗੀ ਨੀ, ਦੇਖੋ ਕਿੱਧਰ ਅਸੀਂ ਚੱਲ ਗਏ। ਖੈਰ ਉਹ ਟਾਈਮ ਨਿਕਲ ਗਿਆ ਸਰ ਪਹਿਲਾਂ, ਅੱਜ ਲੋਕੀ ਧਰਮ ਦੇ ਨਾਲ ਨਾਲ ਤੁਹਾਡਾ ਕੰਮ ਵੀ ਦੇਖਦੇ ਆ, ਕਿਉਂਕਿ ਸਰਕਾਰਾਂ ਨੇ ਕੀ ਕੀਤਾ, ਤੇ ਜ਼ਰੂਰ ਮਤਲਬ ਪੰਜਾਬ ਦੇ ਵਿੱਚ ਸੁੱਖ ਸ਼ਾਂਤੀ ਇਸ ਰਾਜ ਬਣੀ ਰਹੇਗੀ, ਤੇ ਬਾਕੀ ਖਿੱਚ ਕੇ ਰੱਖੋ ਕੰਮ ਨੂੰ ਸਰ। ਥੈਂਕ ਯੂ।
0: ਹਰ ਇੱਕ ਸਰਕਾਰ ਦੇ ਵਿੱਚ ਕੁਝ ਨਾ ਕੁਝ ਬੰਦੇ ਹੁੰਦੇ ਹਨ ਜਿਹੜੇ ਚਮਚੇ ਕਹਿ ਲਵੋ ਥੋੜ੍ਹੇ ਹੁੰਦੇ ਹਨ, ਬਹੁਤ ਨਹੀਂ, ਕੰਮ ਚੰਗੇ ਵੀ ਹੁੰਦੇ ਹਨ, ਕੰਮ ਜਿਹੜੇ ਮਾੜੇ ਹੁੰਦੇ ਆ ਨਹੀਂ ਹੋਣੇ ਚਾਹੀਦੇ ਹਨ। ਪਰ ਤੁਹਾਡੇ ਸਾਹਮਣੇ ਹੈਗਾ ਕੀ ਕੁਛ ਹੈਗਾ, ਤੁਸੀਂ ਫਿਲਮ ਦਾ ਜ਼ਿਕਰ ਕੀਤਾ ਵੀ ਸਤਲੁਜ ਫਿਲਮ ਜਿਹੜੀ ਹੈਗੀ ਆ ਖਾਲਰ ਸਾਹਿਬ ਜੀ ਉੱਦਾਂ ਪੰਜਾਬ 95, ਉਹ ਤਾਂ ਇਹਨਾਂ ਨੇ ਨਾਂ ਨਹੀਂ ਆਉਣ ਦਿੱਤਾ, ਪਰ ਸਤਲੁਜ ਨਾਂ 'ਤੇ ਫਿਲਮ ਜਿਹੜੀ ਰਿਲੀਜ਼ ਕੀਤੀ ਗਈ ਆ ਉਹ ਤੁਹਾਡੇ ਸਾਹਮਣੇ ਹੈਗਾ ਜੋ ਕੁਛ ਹੋਇਆ ਸੀਗਾ, ਨਹੀਂ ਹੋਣਾ ਚਾਹੀਦਾ, ਸਾਡੇ ਆਪਣੇ ਹੀ ਆਪਣੇ ਨੂੰ ਮਾਰ ਰਹੇ ਹਨ, ਦੈਟਸ ਅ ਸੈਡ ਸਟੋਰੀ। ਕੈਨੇਡਾ ਕੰਜ਼ੂਮਰ ਕ੍ਰੈਡਿਟ ਅਸਿਸਟੈਂਸ ਦੇ ਜਸਵੀਰ ਸਿੰਘ ਹੁੰਡਲ ਜੀ ਨਾਲ ਸੰਪਰਕ ਕਰਨਾ, ਨੰਬਰ ਮੈਂ ਦੇ ਦਿੰਦਾ 416-502-3100। ਪਾਵਰ ਆਫ ਸੇਲ ਕਲੈਕਸ਼ਨ ਕਾਲਸ ਵੀ ਕੈਨ ਸਟੋਪ ਦ ਮਾਲ 416-502-3100 9046-50231-00 ਕੋ ਕਲੈਕਸ਼ਨ ਕਾਲ ਆ ਰਹੀ ਹੈਗੀ ਆ, ਬਿੱਲ ਬੱਤੀਆਂ ਨਹੀਂ ਉੱਤਰ ਰਹੇ, ਤੁਹਾਡੀ ਮਦਦ ਕਰ ਦੇਣਗੇ, ਬੈਂਕ ਦਾ ਫੀਸ ਦੂਰ ਕਰਨਗੇ। 416-502-3100 ਕਟਾਰੀਆ ਟੂਰਸ ਐਂਡ ਟਰੈਵਲ 905-678-1200 ਮਜੈਸਟਿਕ ਕਿਚਨ ਗ੍ਰੀਨ ਵੈਲੀ ਸੁਪਰ ਮਾਰਕੀਟ ਅਤੇ ਅਲਫਾ ਟਰਾਂਸਫਰ ਲੱਕੀ ਅਤੇ ਸੁੱਖੀ ਸੈਣੀ ਸਾਹਿਬ ਨੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਕੱਲ੍ਹ ਨੂੰ ਆਪਾਂ ਬੈਕ ਟੂ ਆਪਣੇ ਸਾਰੇ ਸਟੂਡੀਓ ਆਪਣੇ ਸਟੂਡੀਓ ਵਿੱਚ ਪਹੁੰਚ ਜਾਵਾਂਗੇ। ਤੁਸੀਂ ਰਿਸਪੋਂਸ ਦਿੰਦੇ ਹੋ, ਬਹੁਤ ਬਹੁਤ ਧੰਨਵਾਦ। ਮੈਨੂੰ ਪਤਾ ਪਿਛਲੇ ਹਫ਼ਤੇ ਦੇ ਵਿੱਚ ਕਦੇ ਇਸ ਸਟੂਡੀਓ ਤੋਂ ਫੋਨ ਰੇਡੀਓ ਕੀਤਾ, ਰੇਡੀਓ ਟੀ ਵੀ ਕੀਤਾ, ਕਦੇ ਦੂਸਰੇ ਸਟੂਡੀਓ ਤੋਂ ਕੀਤਾ, ਮੁੜ ਕੇ ਆਪਾਂ ਆਪਣੇ ਨੰਬਰ 'ਤੇ ਪਹੁੰਚ ਜਾਵਾਂਗੇ। ਪਰ ਤੁਸੀਂ ਜੇ ਕਾਲ ਕਰਨਾ ਹੋਵੇ ਸਾਰੀ ਦਿਹਾੜੀ ਇੱਥੇ 905-673-3333 'ਤੇ ਬਹੁਤ ਸਾਰੇ ਹੋਸਟ ਬੈਠਦੇ ਹਨ, ਵੱਖਰੇ ਵੱਖਰੇ ਪ੍ਰੋਗਰਾਮ ਲੈ ਕੇ ਆਉਂਦੇ ਹਨ, ਸੁਣਿਆ ਕਰੋ ਅਤੇ ਨਾਲ ਦੀ ਨਾਲ ਰਿਸਪੋਂਸ ਦਿਆ ਕਰੋ। ਤੁਸੀਂ ਸਾਨੂੰ ਰਿਸਪੋਂਸ ਦਿੰਦੇ ਹੋ, ਦਿਲੋਂ ਧੰਨਵਾਦ ਹੈਗਾ ਆ। ਅਤੇ ਬਹੁਤ ਸਾਰੇ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਆਉਣੇ ਹਨ, ਖੋਜ ਕੇ ਲੈ ਕੇ ਆਏ, ਕਦੋਂ ਇਨਵੈਸਟੀਗੇਟਿਵ ਪ੍ਰੋਗਰਾਮ ਸਾਡੇ ਚੱਲ ਰਹੇ ਹਨ, ਲੈ ਕੇ ਆਵਾਂਗੇ ਤੁਹਾਡੇ ਸਿਟੀ ਵਿੱਚ, ਤੁਹਾਡੇ ਪ੍ਰੋਬਲਮਸ ਵਿੱਚ ਕੀ ਕੁਝ ਹੋ ਰਿਹਾ, ਕੌਣ ਕੀ ਕਰ ਰਿਹਾ ਹੈਗਾ, ਕੱਲੇ ਹੋ ਰਿਹਾ, ਇਹਨੂੰ ਕਿੱਦਾਂ ਹਟਾ ਸਕਦੇ ਹੋ। ਤੁਹਾਡੇ ਹੱਥ ਬਹੁਤ ਵੱਡੀ ਪਾਵਰ ਹੈਗੀ ਆ, ਇੱਕ ਸਭ ਤੋਂ ਵੱਡੀ ਪਾਵਰ ਹੈ ਵੋਟਿੰਗ ਪਾਵਰ। ਸੋ ਜਿਹੜੀ ਵੋਟਿੰਗ ਪਾਵਰ ਹੈਗੀ ਨਾ ਉਹ ਤੁਹਾਡੇ ਹੱਥ ਹੈਗੀ ਆ। ਤੁਹਾਨੂੰ ਕੋਈ ਚੰਗਾ ਲੱਗਦਾ ਮਾੜਾ ਲੱਗਦਾ ਹਰ ਕਦੇ ਆਪਣੇ ਆਪਣੇ ਵਿਚਾਰ ਹੁੰਦੇ ਹਨ, ਪਰ ਕੰਮ ਵੀ ਬਹੁਤ ਸਾਰੇ ਹੋ ਰਹੇ ਹਨ, ਕਈ ਵਾਰੀ ਆਪਾਂ ਵੀ ਨਹੀਂ ਸਾਥ ਦਿੰਦੇ। ਇੱਕ ਲਾਸਟ ਕਾਲ ਲੈ ਲਵਾਂ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ
4: ਸਤਿ ਸ਼੍ਰੀ ਅਕਾਲ ਜੀ।
0: ਪ੍ਰਿਥਵ ਸਾਹਿਬ ਜੀ ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਇਹ ਗੱਲ ਕਹਿਣੀ ਸੀਗੀ ਵੀ ਆਪਣੇ ਲੋਕੀ ਆਪਣੇ ਖਿਲਾਫ ਨੈਰੇਟਿਵ ਕਾਹਤੇ ਕਹਿੰਦੇ ਨੇ
0: ਜੀ।
4: ਤੁਸੀਂ ਕਿਹਾ ਵੀ ਆਪਣੇ ਲੋਕੀ ਆਪਾਂ ਨੂੰ ਮਾਰੀ ਜਾ ਰਹੇ ਨੇ, ਮਾਰਿਆ ਆ ਤੇ ਇੰਡੀਅਨ ਗੌਰਮੈਂਟ ਨੇ ਮਾਰਿਆ ਸਿੱਖਾਂ ਨੂੰ, ਤੇ ਮੈਂ ਹੈਰਾਨੀ ਇਸ ਗੱਲ ਦੀ ਹੁੰਦੀ ਆ ਵੀ ਹਰੇਕ ਗੱਲ ਦੇ ਉੱਤੇ ਬਾਦਲਾਂ ਨੂੰ ਆਪਾਂ ਲੈ ਕੇ ਬਹਿ ਨੇ, ਤੇ ਜਿਹੜੇ ਉਹ ਬਲਾਤਕਾਰੀ ਨੇ ਕੀਤਾ, ਬੇਅਦਬੀ ਤਾਂ ਉਹਨਾਂ ਨੇ ਕੀਤੀ ਸੀਗੀ, ਆਪਾਂ ਉਹਨਾਂ ਨੂੰ ਮਾਫ ਕਰ ਦਿੰਦੇ ਹਾਂ ਬਾਦਲਾਂ ਦੇ ਉਹਦੇ ਵਿੱਚ ਉਹਨਾਂ ਨੂੰ ਮੂਹਰੇ ਲਿਆ ਕੇ, ਆਪਾਂ ਕਦੇ ਵੀ ਉਹਦੇ ਗੱਲੇ ਨੀ ਕਰਦੇ। ਤੁਸੀਂ ਇੱਕ ਗੱਲ ਦੇਖੀ ਹੋਣੀ ਹੈ, ਜਿਹੜਾ ਸਰਸੇ ਵਾਲਾ ਸਾਧ ਸੀਗਾ ਬਲਾਤਕਾਰੀ, ਉਹਦੀ ਤਾਂ ਗੱਲੇ ਭੁੱਲ ਗਏ ਪੰਜਾਬ ਗੌਰਮੈਂਟ
0: ਤੋਂ,
4: ਉਹਨੇ ਇੱਕ ਵਾਰੀ ਵੀ ਨਾਮ ਲਿਆ ਉਹਦਾ, ਬਿਲਕੁਲ ਕੀਤਾ, ਪਰ ਜਿਨ੍ਹਾਂ ਨੇ ਕੀਤਾ ਉਹ ਆਪਾਂ ਉਹਨਾਂ ਨੂੰ ਪਿੱਛੇ ਰੱਖਤਾ
0: ਜੀ।
4: ਤੁਸੀਂ ਮੈਨੂੰ ਇੱਕ ਗੱਲ ਦੱਸੋ, ਭਗਵੰਤ ਮਾਨ ਨੇ ਅੱਜ ਤੱਕ ਇੱਕ ਵਾਰੀ ਨਾਮ ਵੀ ਲਿਆ ਉਹ ਬਲਾਤਕਾਰੀ ਦਾ, ਜਿਹਨੇ ਸਾਡੇ ਦਸਮ ਪਿਤਾ ਦੀ ਉਹ ਕਰ ਰਿਹਾ ਸੀ ਉਹ ਨਕਲਾਂ
0: ਜੀ, ਤੁਹਾਨੂੰ ਤੁਹਾਡੀ ਆਵਾਜ਼ ਯਾਰ ਤੇ ਆ ਗਈ। ਟਾਈਮ ਵੀ ਕੁਝ ਹੈ ਨਹੀਂ, ਆਪਾਂ ਪੂਰੀ ਲੰਬੀ ਚੌੜੀ ਗੱਲਬਾਤ ਕਰਾਂਗੇ। ਅੱਜ ਟਾਈਮ ਬਿਲਕੁਲ ਸਮਾਪਤੀ ਵੱਲ ਹੈਗਾ ਆ, ਪਰ ਇਸ 'ਤੇ ਗੱਲ ਆਪਾਂ ਜ਼ਰੂਰ ਕਰਾਂਗੇ। ਮੇਰੇ ਖੋਜ ਕੇ ਪੂਰਵ ਰੱਖੇ ਹੋਏ ਆ ਤੁਹਾਡੇ ਵਾਸਤੇ ਲੈ ਕੇ ਆਵਾਂਗੇ। ਸੁਣਦੇ ਰਹੋ 416-472-22 ਵਿੱਚ ਮੇਰੇ ਬਾਅਦ ਵੀ ਸੰਪਰਕ ਕਰਨਾ ਹੈ। ਗੁੱਡ ਡੇ, ਸਤਿ ਸ਼੍ਰੀ ਅਕਾਲ।

0: ਨੰਬਰਾਂ ਤੇ ਘਰ ਪਾ ਲਿਆ, ਸਾਡੇ ਨਾਲ ਤਾਂ ਗੱਲ ਕਰਨ ਦਾ ਵੀ ਟਾਈਮ ਨਹੀਂ।
1: ਟਾਈਮ ਤੇ ਅੱਜ ਕੱਲ ਨਵੀਂ ਸਿੱਧੂ ਦੇ ਸ਼ੋਅ ਦੇ ਨਾਲ ਬੀਤ ਰਿਹਾ, ਬੱਲੇ ਬੱਲੇ ਹੋ ਜਾਂਦੀ ਹੈ।
0: ਓ ਯੈਸ, ਨਵੀਂ ਸਿੱਧੂ ਸ਼ੋਅ ਦਾ ਤਾਂ ਮੈਂ ਵੀ ਫੈਨ ਹਾਂ।
1: ਬਸ ਸਵੇਰ ਸ਼ਾਮ AM 530 ਰੇਡੀਓ ਦੀ ਸ਼ਾਨ ਤੇ ਪੰਜਾਬੀਆਂ ਦਾ ਮਾਣ, ਮੇਲ ਫੀਮੇਲ ਬੱਚੇ ਬੁੱਢੇ ਦੀ ਜ਼ੁਬਾਨ ਤੇ ਇੱਕੋ ਹੀ ਨਾਮ, ਟਿਊਨ ਇਨ ਨਵੀਂ ਸਿੱਧੂ ਸ਼ੋਅ।
0: ਜੀ ਹਾਂ, ਇਨਫਰਮੇਸ਼ਨ ਤੇ ਐਂਟਰਟੇਨਮੈਂਟ ਅਤੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੀ ਡਬਲ ਡੋਜ਼,
1: ਪੰਜਾਬੀ ਲਹਿਰਾਂ ਨਵੀਂ ਸਿੱਧੂ ਸ਼ੋਅ।
0: ਇੰਸਟਾਗ੍ਰਾਮ ਪੰਜਾਬੀ ਲਹਿਰਾਂ, ਕਾਲ 6475045157, 6475041557, ਔਰ ਵਿਜ਼ਿਟ punjabilehra.com।
2: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548। ਕੀ ਤੁਹਾਡੇ ਸਿਰ ਚੜੇ ਕਰਜ਼ੇ ਦੇ ਬੋਝ ਨੇ ਤੁਹਾਡੇ ਦਿਲ ਦਾ ਚੈਨ ਅਤੇ ਰਾਤ ਦੀ ਨੀਂਦ ਖੋ ਲਈ ਹੈ? ਤਾਂ ਆਲ ਡੈਟ ਸੋਲਿਊਸ਼ਨਸ ਦੇ ਮਿਸਟਰ ਐਮ ਸਦੀਕ ਨੂੰ 4166710577 ਤੇ ਕਾਲ ਕਰੋ। GTA ਵਿੱਚ 4 ਲੋਕੇਸ਼ਨਸ ਨੇ ਅਤੇ ਫੀਸ ਤੁਹਾਡਾ ਕੇਸ ਸੈਟਲ ਹੋਣ ਤੋਂ ਬਾਅਦ ਲਈ ਜਾਵੇਗੀ। ਤੁਹਾਡੇ ਕੇਸ ਨੂੰ ਦੇਖ ਕੇ ਗਰੰਟੀ ਨਾਲ ਦੱਸਿਆ ਜਾਵੇਗਾ ਕਿ ਕਿੰਨੇ ਪਰਸੈਂਟ ਤੁਹਾਡਾ ਕਰਜ਼ਾ ਮਾਫ ਹੋ ਜਾਵੇਗਾ ਤੇ ਬਾਕੀ ਦਾ ਆਸਾਨ ਕਿਸ਼ਤਾਂ ਵਿੱਚ ਦੇ ਸਕੋਗੇ। ਕਲੈਕਸ਼ਨ ਕਾਲ ਆਉਣੀਆਂ ਬੰਦ ਹੋ ਜਾਣਗੀਆਂ, ਤੁਹਾਡੀਆਂ ਪਰੇਸ਼ਾਨੀਆਂ ਵੀ ਦੂਰ ਹੋ ਜਾਣਗੀਆਂ। 4166710577, 416-671-0577।
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
4: ਮੋਰਗੇਜ ਦੇ ਵਧੀਆ ਰੇਟ ਚਾਹੁੰਦੇ ਹੋ? ਫਸਟ, ਸੈਕੰਡ, ਥਰਡ ਮੋਰਗੇਜ ਦੀ ਭਾਲ ਵਿੱਚ ਹੋ? ਤੁਹਾਨੂੰ ਐਕੁਇਟੀ ਲਾਈਨ ਆਫ ਕ੍ਰੈਡਿਟ, ਰੀਫਾਈਨਾਂਸਿੰਗ, ਐਕਸਪਰਟ ਸਲਾਹ, ਛੇਤੀ ਬਣੋ ਕੰਮ। ਕਾਲ ਮੁਨੀਸ਼ ਤੇਜੀ ਐਟ 416-317-3487 ਟੂਡੇ। ਯੋਰ ਜੌਬ ਇਜ਼ ਡਨ। ਮੁਨੀਸ਼ ਤੇਜੀ, 416-317-3487, ਬ੍ਰੋਕਰੇਜ ਲਾਇਸੈਂਸ 10039।
5: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
6: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
5: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
6: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
7: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
6: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
7: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
6: 416-509-1509,
7: ਔਰ ਵਿਜ਼ਿਟ insuranceforyou.ca।
2: ਹਰ ਤਰ੍ਹਾਂ ਦੀ ਫਸਟ, ਸੈਕੰਡ ਜਾਂ ਥਰਡ ਮੋਰਗੇਜ।
8: ਸੱਚ ਕਿਹੋ ਜਿਹਾ ਹੁੰਦਾ?
9: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
10: ਮਿੱਟੀ ਚੁਗਦੀ ਫਸਲ ਸੱਚ ਹੈ,
9: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

0: ਸਟੂਡੀਓ ਦੀ ਘੜੀ ਦੇ ਮੁਤਾਬਿਕ 7:06 ਹੋ ਚੁੱਕੇ ਜੀ। ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 8 ਵਜੇ ਤੱਕ ਬਣਿਆ ਰਹਿਣਾ। ਸੋ ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਰਮੇਸ਼ ਹੁਸ਼ਿਆਰਪੁਰ ਜੀ ਜੁੜ ਚੁੱਕੇ ਨੇ। ਸੋ ਜੀ ਆਇਆਂ ਨੂੰ ਕਹਿੰਦੇ ਹਾਂ ਸਮਾਂ ਨਾ ਖਰਾਬ ਕਰਦੇ, ਇੱਕ ਵਾਰੀ ਚੱਲਦੇ ਹਾਂ ਸਿੱਧੇ ਪੰਜਾਬ ਦੀ ਧਰਤੀ ਲੌਡਾ ਵੇਲਾ ਅਤੇ ਪੰਜਾਬ ਦੀਆਂ ਤਰਕਾਲਾਂ। ਸਤਿ ਸ਼੍ਰੀ ਅਕਾਲ ਰਮੇਸ਼ ਜੀ, ਬਹੁਤ ਬਹੁਤ ਸ਼ੁਕਰੀਆ, ਸਵਾਗਤ ਹੈ ਪੰਜਾਬੀ ਲਹਿਰਾਂ ਦੀ ਚੜ੍ਹਦੀ ਕਲਾ ਸਵੇਰ ਦੇ ਵਿੱਚ ਪੰਜਾਬੀ ਲਹਿਰਾਂ ਦੇ ਪ੍ਰੋਗਰਾਮ ਦੇ ਵਿੱਚ। ਕੀ ਹਾਲ ਚਾਲ ਜੀ?
1: ਸੰਤੁਸ਼ਟੀ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਸੋ ਸਵੇਰ ਦੀ ਸਾਡੇ ਵੱਲੋਂ ਫਤਿਹ ਪ੍ਰਵਾਨ ਕਰਨਾ ਜੀ। ਸੋ ਅੱਜ ਦੀ ਪਹਿਲੀ ਖਬਰ ਦੇ ਵੱਲ ਚੱਲਦੇ ਹਾਂ ਜੀ। ਸੋ ਖਬਰ ਆ ਰਹੀ ਹੈ ਕਿ ਪਿਛਲੇ 3 ਸਾਲਾਂ ਤੋਂ ਜਦੋਂ ਜਹਿਦ ਕਰ ਰਹੀ ਦਲਜੀਤ ਦੋਸਾਂਝ ਹੋਣਾ ਦੀ ਫਿਲਮ ਸਰਦਾਰ ਜਸਵੰਤ ਸਿੰਘ ਖਾਲੜਾ ਹਿਊਮਨ ਰਾਈਟਸ ਏ ਦੁਨੀਆ ਜਾਣਦੀ ਹੈ, ਉਹਨਾਂ ਨੂੰ ਕੈਨੇਡਾ ਦੀ ਧਰਤੀ 'ਤੇ ਵੀ ਆਏ, ਜਿਸ ਦਿਨ ਪਹਿਲਾਂ ਆਪਾਂ ਇੱਕ ਦਿਨ ਖਬਰ ਦੇ ਨਾਲ ਰਾਬਤਾ ਪਾਇਆ। ਸੋ ਉਹਨਾਂ ਵੱਲੋਂ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਦਾ ਸੱਚ ਸਰਕਾਰਾਂ ਨੂੰ ਕਹਿੰਦੇ ਹਜ਼ਮ ਨਹੀਂ ਹੋਇਆ। ਹੁਣ ਉਹ 2 ਕੁ ਦਿਨ OTT ਪਲੇਟਫਾਰਮ 'ਤੇ ਫਿਲਮ ਰਹੀ ਆ ਅਤੇ ਹੁਣ ਕਹਿੰਦੇ ਉਹ ਫਿਲਮ ਕਿਤੇ ਲੱਭ ਨਹੀਂ ਰਹੀ ਜੀ।
1: ਪ੍ਰਭ ਸੰਧੂ ਜੀ, ਆਪਣੇ ਆਪ 'ਚ ਉਹੀ ਬੜਾ ਹੈਰਾਨੀਜਨਕ ਸੀ ਜਦੋਂ ਅਚਾਨਕ ਮੇਰੇ ਵਰਗੇ ਪੱਤਰਕਾਰਾਂ ਨੂੰ ਵੀ ਖਬਰ ਮਿਲੀ ਕਿ ਇੱਕ ਜਿਹੜਾ ਸੋਸ਼ਲ ਮੀਡੀਆ ਕਹਿ ਲਈਏ ਜਾਂ OTT ਪਲੇਟਫਾਰਮ ਹੈ ਉੱਤੇ ਫਿਲਮ ਰਿਲੀਜ਼ ਹੋਣ ਜਾ ਰਹੀ ਹੈ, ਉਹਦਾ ਨਾਮ ਸਤਲੁਜ ਸੀ। ਹਾਲਾਂਕਿ ਸਤਲੁਜ ਬਦਲ ਕੇ ਰੱਖਿਆ ਨਾਮ ਸੀ, ਅਸਲ ਵਿੱਚ ਇਹ ਉਹੀ ਫਿਲਮ ਸੀ ਜਿਹਨੂੰ ਅਸੀਂ ਤੁਸੀਂ ਪੰਜਾਬ 95 ਫਿਲਮ ਦੇ ਨਾਮ ਦੇ ਨਾਲ ਜਾਣਦੇ। ਜਿਸ ਜਸਵੰਤ ਸਿੰਘ ਖਾਲੜੇ ਦਾ ਤੁਸੀਂ ਜ਼ਿਕਰ ਕੀਤਾ, ਜਿਹੜੀ ਜਸਵੰਤ ਸਿੰਘ ਖਾਲੜਾ ਦੇ ਸੱਚੇ ਸੰਘਰਸ਼ ਨੂੰ ਸਮਰਪਿਤ ਉਹ ਸਟੋਰੀ ਸੀ ਕਿ ਉਹਨਾਂ ਨੇ ਕਿਵੇਂ ਪੰਜਾਬ ਦੇ ਵਿੱਚ ਜੋ ਵਧੀਕੀਆਂ ਹੋਈਆਂ ਉਸ ਕਾਲੇ ਦੌਰ ਦੇ ਵਿੱਚ ਕਿਸ ਢੰਗ ਦੇ ਨਾਲ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਨੌਜਵਾਨ ਕਤਲ ਕਰ ਦਿੱਤੇ ਗਏ, ਮਾਰ ਦਿੱਤੇ ਗਏ, ਕੁਛ ਜੀਂਦੇ, ਕੁਛ ਅੱਧ ਮਰੇ ਦਰਿਆਵਾਂ ਦੇ ਵਿੱਚ ਨਹਿਰਾਂ 'ਚ ਰੋੜ ਦਿੱਤੇ ਗਏ, ਤਰਸਾ ਤਰਸਾ ਕੇ ਮਾਰੇ, ਤੜਫਾ ਤੜਫਾ ਕੇ ਮਾਰੇ, ਜੋ ਉਹ ਵਰਤਾਂਤ ਹੋਇਆ ਕਿਸ ਢੰਗ ਦੇ ਨਾਲ ਪੰਜਾਬ ਦੀ ਮੌਕੇ ਦੀ ਉਸਤੇ ਪੁਲਿਸ ਦੇ ਬਹੁਤ ਸਾਰੇ ਅਫਸਰਾਂ ਨੇ ਫੀਤੀਆਂ ਲਗਾਉਣ ਦੇ ਲਈ ਪੰਜਾਬ ਦੇ ਨੌਜਵਾਨਾਂ ਦਾ ਕਤਲ ਕੀਤਾ, ਕਿਵੇਂ ਝੂਠੇ ਪੁਲਿਸ ਮੁਕਾਬਲਿਆਂ ਤੋਂ ਬਾਅਦ ਅਣਪਛਾਤੇ ਕਹਿ ਕੇ ਉਹਨਾਂ ਦੇ ਅੰਤਿਮ ਸੰਸਕਾਰ ਕੀਤੇ ਗਏ, ਜੋ ਕੁਛ ਸਿਆਸੀ ਅਕਾਮਾਂ ਨੇ ਕੀਤਾ ਉਹ ਸਾਰਾ ਸੱਚ ਇੱਕ ਫਿਲਮ ਦੇ ਵਿੱਚ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਦੇ ਆਧਾਰ ਤੋਂ ਫਿਲਮ ਦੇ ਵਿੱਚ ਪਾਇਆ ਗਿਆ ਸੀਗਾ। ਉਹ ਠੀਕ ਹੈ, ਫਿਲਮ 'ਚ ਤੁਸੀਂ ਐਕਟਰ ਦਾ ਨਾਮ ਲਿਆ ਦਲਜੀਤ ਦੋਸਾਂਝ, ਚਲੋ ਸ਼ਾਬਾਸ਼ ਹੈ, ਦਲਜੀਤ ਦੋਸਾਂਝ ਨੇ ਉਹ ਫਿਲਮ ਕੀਤੀ, ਪਰੰਤੂ ਅਸੀਂ ਤੇ ਜਸਵੰਤ ਸਿੰਘ ਖਾਲੜਾ ਕਰਕੇ ਉਸ ਫਿਲਮ ਨੂੰ ਵਿਸ਼ੇਸ਼ ਨਜ਼ਰ ਦੇ ਨਾਲ ਅੱਜ ਤੱਕ ਵੇਖਦੇ ਹਾਂ, ਕਿਉਂਕਿ ਜਿੰਨਾ ਚਿਰ ਕਿਸੇ ਸਮਾਜ ਦੇ ਵਿੱਚ ਉਹਦਾ ਇਤਿਹਾਸ ਸਹੀ ਰੂਪ 'ਚ ਨਹੀਂ ਜਾਵੇਗਾ ਤੇ ਉਸ ਸਮਾਜ ਦਾ, ਉਸ ਵੇਲੇ ਦਾ ਵਰਗ, ਉਸ ਵੇਲੇ ਦੀ ਪੀੜ੍ਹੀ, ਉਸ ਵੇਲੇ ਦੇ ਨੌਜਵਾਨ, ਉਸ ਵੇਲੇ ਦੇ ਬੱਚੇ, ਉਸ ਵੇਲੇ ਦੇ ਬਜ਼ੁਰਗ ਕੋਈ ਚੰਗਾ ਫੈਸਲਾ ਨਹੀਂ ਲੈ ਸਕਣਗੇ ਜਿੰਨਾ ਚਿਰ ਉਹਨਾਂ ਨੂੰ ਸੱਚ ਨਾ ਪਤਾ ਹੋਵੇ। ਕਿਉਂਕਿ ਅੱਜ ਪ੍ਰਭ ਸੰਧੂ ਜੀ ਸਥਿਤੀ ਹੈ, ਜਿਹੜਾ ਸੱਚ ਸਾਨੂੰ ਪਰੋਸਿਆ ਜਾ ਰਿਹਾ, ਜਿਹੜਾ ਸਾਨੂੰ ਦਿਖਾਇਆ ਜਾ ਰਿਹਾ ਤਰ੍ਹਾਂ ਤਰ੍ਹਾਂ ਦੇ ਨਾਲ, ਅਸਲ ਵਿੱਚ ਉਹ ਸੱਚ ਨਹੀਂ। ਤੇ ਜਿਸ ਸੱਚ ਦਾ ਤੁਸੀਂ ਅੱਜ ਜ਼ਿਕਰ ਛੇੜ ਲਿਆ, ਜਸਵੰਤ ਸਿੰਘ ਖਾਲੜਾ ਤੇ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਬਣੀ ਫਿਲਮ ਸਤਲੁਜ, ਜਿਹੜੀ 48 ਘੰਟੇ ਨਹੀਂ ਚੱਲਣ ਦਿੱਤੀ, ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਹੈਰਾਨੀਜਨਕ ਪਹਿਲਾਂ ਤਾਂ ਇਹੀ ਸੀ ਕਿ ਉਹ ਫਿਲਮ ਰਿਲੀਜ਼ ਹੋ ਗਈ, ਤੇ ਫਿਰ ਉਹੀ ਹੋਇਆ ਕਿ ਜਿਵੇਂ ਜਸਵੰਤ ਸਿੰਘ ਖਾਲੜਾ ਜਿਹੜਾ ਅਲੋਪ ਕਰ ਦਿੱਤਾ ਗਿਆ, ਜਸਵੰਤ ਸਿੰਘ ਖਾਲੜਾ ਕਤਲ ਕਰ ਦਿੱਤਾ ਗਿਆ ਜਿਸਨੇ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਨੂੰ ਲੱਭਿਆ, ਤੇ ਅੱਜ ਪ੍ਰਭ ਸੰਧੂ ਜੀ ਇਹ ਕਹਿ ਸਕਦੇ ਆ ਕਿ ਉਹਦੀ ਫਿਲਮ ਵੀ ਅਲੋਪ ਕੀਤੀ ਜਾ ਰਹੀ ਹੈ, ਉਹਦੀ ਫਿਲਮ ਵੀ ਜਿਹੜੀ ਲੋਕਾਂ ਦੀਆਂ ਅੱਖਾਂ ਤੋਂ ਦੂਰ ਕੀਤੀ ਜਾ ਰਹੀ ਹੈ, ਲੋਕਾਂ 'ਚ ਜਾਣ ਨਹੀਂ ਦਿੱਤੀ ਜਾ ਰਹੀ, ਜਿਵੇਂ ਜਸਵੰਤ ਸਿੰਘ ਖਾਲੜੇ ਦਾ ਕਤਲ ਹੋਇਆ ਉਹਦੀ ਫਿਲਮ ਨੂੰ ਵੀ ਉਸੇ ਤਰ੍ਹਾਂ ਦੱਬਿਆ ਜਾ ਰਿਹਾ ਹੈ। 48 ਘੰਟੇ ਬਾਅਦ ਦੀ ਖਬਰ ਕੰਨਾਂ 'ਚ ਪੈ ਗਈ ਕਿ ਜਿਹੜੀ ਸਤਲੁਜ ਨਾਂ ਦੀ ਫਿਲਮ ਹੈ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਆਧਾਰਿਤ, ਉਹ ਬੰਦ ਕਰ ਦਿੱਤੀ ਗਈ ਹੈ, ਜਾਂ ਦੂਜੇ ਸ਼ਬਦਾਂ 'ਚ ਕਹੀਏ ਬੈਨ ਕਰ ਦਿੱਤੀ ਗਈ ਹੈ। ਹੁਣ ਬੈਨ ਕੀਤੀ ਕਹਿਣਾ ਸਵਾਲ ਇਹ ਹੈ, ਬੈਨ ਕੀਤੀ ਹੈ ਕੇਂਦਰ ਦੀ ਸਰਕਾਰ। ਹੁਣ ਕੇਂਦਰ ਦੀ ਸਰਕਾਰ ਨੇ ਬੈਨ ਕਿਉਂ ਕੀਤੀ ਹੈ ਤੇ ਗੱਲ ਬੜੀ ਸਿੱਧੀ ਪੱਧਰੀ ਹੈ, ਕਿਉਂਕਿ ਉਹ ਫਿਲਮ ਵਿੱਚ ਜੋ ਕੁਛ ਦਿਖਾਇਆ ਗਿਆ ਹੈ, ਪ੍ਰਭ ਸੰਧੂ ਜੀ ਸਰਕਾਰ ਦਾ ਮੈਂ ਨਾਂ ਕਦੇ ਨਹੀਂ ਰੱਖਦਾ ਹੁੰਦਾ, ਮੈਂ ਸਰਕਾਰਾਂ ਸ਼ਬਦ ਵਰਤਦਾ ਹੁੰਦਾ। ਸਰਕਾਰ ਅੱਜ ਦੀ ਹੋਵੇ, ਭਾਵੇਂ ਬੀਤੇ ਕੱਲ ਦੀ ਹੋਵੇ, ਜਾਂ ਆਉਣ ਵਾਲੇ ਕੱਲ ਦੀ, ਜਿੱਦਾਂ ਦਾ ਸਿਸਟਮ ਚੱਲਦਾ ਜੇ ਇਸ ਸਿਸਟਮ ਦੀ ਗੱਲ ਕਰੀਏ, ਇਹਨਾਂ ਦਾ ਖਾਸਾ ਇੱਕੋ ਜਿਹਾ ਆ। ਅਸਲ ਵਿੱਚ ਉਸ ਫਿਲਮ ਦੇ ਵਿੱਚ ਇੱਕ ਸੱਚ ਬਿਆਨ ਕੀਤਾ ਗਿਆ ਕਿ ਕਿਵੇਂ ਹਕੂਮਤਾਂ ਨੇ ਆਪਣੇ ਸਰਕਾਰੀ ਤੰਤਰ ਦੇ ਨਾਲ, ਆਪਣੇ ਪੁਲਿਸ ਦੇ ਨਾਲ ਰਲ ਕੇ ਲੋਕਾਂ ਨੂੰ ਕਤਲ ਕੀਤਾ, ਉਸ ਫਿਲਮ ਦੇ ਵਿੱਚ ਇੱਕ ਸੱਚ ਹੈ। ਤੇ ਸੱਚ ਬੋਲਣ ਵਾਲਿਆਂ ਨੂੰ ਕਿੰਨੇ ਜਿਹੜੇ ਉਸ ਵੇਲੇ ਜ਼ੁਲਮਾਂ ਦਾ ਸਾਹਮਣਾ ਕਰਨਾ ਪਿਆ ਉਹ ਉਹਦੇ ਵਿੱਚ ਸੱਚ ਹੈ। ਜਦੋਂ ਜਸਵੰਸੂ ਖਾਲੜਾ ਦੀ 3 ਸਾਲ ਤੋਂ ਜਦੋਜਹਿਦ ਚੱਲਦੀ ਸੀ ਇਸ ਫਿਲਮ ਨੂੰ ਰਿਲੀਜ਼ ਕਰਨ ਲਈ ਪਿਛਲੇ 3 ਸਾਲ, ਜਸਵੰਸੂ ਖਾਲੜਾ ਦੀ ਫਿਲਮ ਦੇ ਵਿੱਚੋਂ ਜਿਹੜਾ ਸੈਂਸਰ ਬੋਰਡ ਹੈ ਜਾਂ ਕਹੀਏ ਸਰਕਾਰਾਂ ਨੇ ਤੇ ਸਰਕਾਰਾਂ ਦਾ ਸੈਂਸਰ ਬੋਰਡ ਹੈ, ਪ੍ਰਭ ਸੰਧੂ ਜੀ ਕਰੀਬ ਕਰੀਬ 1.5 ਸਾਲ ਪਹਿਲਾਂ ਜਿਹੜੀਆਂ ਉਸਨੇ ਸ਼ਰਤਾਂ ਲਾਈਆਂ ਸੀ ਬੜੀਆਂ ਅਜੀਬੋ ਗਰੀਬ ਸੀ। ਫਿਲਮ ਦੇ ਵਿੱਚ 120 ਦ੍ਰਿਸ਼ ਕੱਟਣ ਨੂੰ ਕਿਹਾ ਸੀ, ਬਦਲਣ ਨੂੰ ਕਿਹਾ ਸੀ 120 ਦ੍ਰਿਸ਼, ਤੇ ਫਿਲਮ ਵਿੱਚ ਦ੍ਰਿਸ਼ ਕਿੰਨੇ ਹੁੰਦੇ ਕਿਤੇ, ਭਾਰਤੀ ਫਿਲਮ ਦੇ ਪੱਲੇ ਕੁਛ ਨਹੀਂ ਛੱਡਿਆ ਜਾ ਰਿਹਾ ਸੀ। ਉਸ ਵੇਲੇ ਜਿਹੜੇ ਡਾਇਰੈਕਟਰ ਸੀ ਜਾਂ ਪਰਿਵਾਰ ਸੀ ਜਾਂ ਕਲਾਕਾਰ ਦੇ ਰੂਪ ਦੇ ਵਿੱਚ ਦਲਜੀਤ ਦੋਸਾਂਝ, ਇਹ ਅੜ ਗਏ, ਕਹਿੰਦੇ ਕਿ ਭਾਈ ਫਿਰ ਅਸੀਂ ਫਿਲਮ ਜਾਰੀ ਕਿਉਂ ਕਰਨੀ ਹੈ ਜੇ ਤੁਸੀਂ ਸਾਰਾ ਕੁਛ ਬਦਲਣਾ, ਕਿਉਂਕਿ ਉਹ ਚ ਕਿਹਾ ਜਾ ਰਿਹਾ ਸੀ ਜੀ ਗੁਰਬਾਣੀ ਦਾ ਆਚਰਣ ਹਟਾਇਆ ਜਾਵੇ, ਉਹਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਜਿਹੜੇ ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੇ ਕੁਛ ਤੁਸੀਂ ਅੰਕੜੇ ਪੇਸ਼ ਕੀਤੇ ਹੈ, ਲਾਸ਼ਾਂ ਲਾਸ਼ਾਂ ਦੇ ਅੰਕੜੇ ਹੈ, ਉਹ ਥਾਵਾਂ ਦੇ ਨਾਮ ਬਦਲੇ ਜਾਣ, ਉਹ ਥਾਵਾਂ ਨਾ ਦਿਖਾਈਆਂ ਜਾਣ, ਉਹ ਅੰਕੜੇ ਨਾ ਪੇਸ਼ ਕੀਤੇ ਜਾਣ, ਉਹ ਘਟਨਾਵਾਂ ਨਾ ਹੁਣ, ਜਸਵੰਤ ਸਿੰਘ ਖਾਲੜਾ ਦਾ ਨਾਂ ਨਹੀਂ ਆਉਣਾ ਚਾਹੀਦਾ, ਤੇ ਫਿਰ ਫਿਲਮ ਦੇ ਪੱਲੇ ਕੀ ਬਚਣਾ ਸੀ ਜੇ ਇਹ ਸਾਰਾ ਕੁਛ ਬਦਲ ਦਿੱਤਾ ਜਾਂਦਾ। ਖੈਰ ਇੱਕ ਲੰਬੀ ਜਦੋਜਹਿਦ ਤੋਂ ਬਾਅਦ 2.5 ਦਿਨ ਪਹਿਲਾਂ ਉਹ ਫਿਲਮ ਰਿਲੀਜ਼ ਹੁੰਦੀ ਹੈ ਤੇ 1 ਦਿਨ ਪਹਿਲਾਂ ਪ੍ਰਭ ਸੰਧੂ ਜੀ ਉਹ ਫਿਲਮ ਬੈਨ ਕਰ ਦਿੱਤੀ ਜਾਂਦੀ ਹੈ। ਹੁਣ ਉਹ ਫਿਲਮ ਬੈਨ ਕਰਨ ਤੋਂ ਬਾਅਦ ਜੇ ਤੇ ਗੱਲ ਕਰੀਏ ਨਿਰਦੇਸ਼ਕ ਦੀ, ਤਾਂ ਨਿਰਦੇਸ਼ਕ ਨੇ ਬੜਾ ਠੋਕ ਵਜਾ ਕੇ ਕਿਹਾ ਕਿ ਭਾਈ ਅਸੀਂ ਸੱਚ ਤੇ ਖੜੇ ਹਾਂ ਤੇ ਸੱਚ ਤੇ ਖੜੇ ਰਵਾਂਗੇ, ਤੇ ਫਿਲਮ ਦੇ ਨਾਲ ਵੀ ਕਹਿੰਦੇ ਉਹੀ ਕੁਛ ਹੋਇਆ ਜੋ ਜਸਵੰਤ ਸਿੰਘ ਖਾਲੜਾ ਦੇ ਨਾਲ ਹੋਇਆ ਸੀ, ਇਹ ਨਿਰਦੇਸ਼ਕ ਦਾ ਕਹਿਣਾ ਹੈ। ਕਲਾਕਾਰ ਦੇ ਰੂਪ ਦੇ ਵਿੱਚ ਜਿਹੜਾ ਦਲਜੀਤ ਸਾਂਝ ਹੈ ਉਹ ਕਹਿੰਦਾ ਜਿੰਨਾ ਮਰਜ਼ੀ ਹਟਾ ਲਓ ਤੁਸੀਂ ਸੱਚ ਨੂੰ ਦਬਾ ਨਹੀਂ ਸਕਦੇ, ਔਰ ਗੱਲ ਉਹਦੀ ਠੀਕ ਹੈ। ਉਸਨੇ ਇਹ ਵੀ ਬੜਾ ਸਾਫ ਕਹਿ ਦਿੱਤਾ ਕਿ ਭਾਈ ਹੁਣ ਤੇ ਲੋਕਾਂ ਨੇ ਡਾਊਨਲੋਡ ਵੀ ਕਰ ਲਈ ਹੈ, ਹੁਣ ਤੇ ਬਹੁਤ ਸਾਰੇ ਉਹਦੇ ਦ੍ਰਿਸ਼ ਸੋਸ਼ਲ ਮੀਡੀਆ ਤੇ ਘੁੰਮ ਰਹੇ ਹੈ, ਲੋਕਾਂ ਨੇ ਆਪਣੇ ਮੋਬਾਈਲਾਂ ਤੋਂ ਲੈ ਕੇ ਘਰਾਂ ਕੰਪਿਊਟਰਾਂ ਦੇ ਵਿੱਚ ਕਿਸੇ ਨਾ ਕਿਸੇ ਢੰਗ ਦੇ ਨਾਲ ਪਾ ਲਈ ਹੈ, ਹੁਣ ਤੁਸੀਂ ਸੱਚ ਨੂੰ ਦਬਾ ਨਹੀਂ ਸਕਦੇ। ਇਹ ਦਲਜੀਤ ਸਾਂਝ ਨੇ ਵੀ ਤਸੱਲੀ ਪ੍ਰਗਟ ਕੀਤੀ ਹੈ ਕਿ ਚਲੋ ਕੁਝ ਘੰਟੇ ਹੀ ਸਹੀ ਸਾਡੀ ਫਿਲਮ ਲੋਕਾਂ ਨੇ ਦੇਖੀ ਤੇ ਹੈਗੀ ਹੈ। ਇਹ ਤੋਂ ਇਲਾਵਾ ਗੱਲ ਕਰਦੇ ਸਿਆਸੀ ਲੀਡਰਾਂ ਦੀ, ਹੁਣ ਸਿਆਸੀ ਲੀਡਰ ਉਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਅਕਾਲੀ ਦਲ ਦੀ ਗੱਲ ਕਰਦਾ, ਅਕਾਲੀ ਦਲ ਦੀ ਬੀਬਾ ਹਰਸਿਮਰਤ ਕੌਰ, ਹਾਲਾਂਕਿ ਮੈਂ ਇਹਨਾਂ ਲੀਡਰਾਂ ਬਾਰੇ ਇੱਕੋ ਹੀ ਸ਼ਬਦ ਬੋਲਦਾ ਜਿਹਨੂੰ ਕਹਿੰਦੇ ਹੁੰਦੇ ਕਿ ਸੱਚ ਤੇ ਬੋਲੇ ਸ਼ਾਨ ਨਹੀਂ ਕਿਉਂ ਬੋਲੇ, ਆਪਣੇ ਜਿਹਨਾਂ 'ਚ ਸੈਂਕੜੇ ਸ਼ੇਕ ਹੈ ਇਹ ਤਾਂ ਵੀ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ। ਬੀਬੀ ਹਰਸਿਮਰਤ ਕੌਰ ਸਿਮਰਤ ਜਿਹੜੀ ਉਹ ਕਹਿੰਦੀ ਕਿ ਗੱਲ ਇਹ ਆ ਜੀ ਕਿ ਪੰਜਾਬ ਦੀ ਸਰਕਾਰ ਨੇ ਚਿੱਠੀ ਲਿਖੀ ਕੇਂਦਰ ਨੂੰ ਤੇ ਕੇਂਦਰ ਨੇ ਫਿਲਮ ਰੋਕੀ ਆ, ਉਸਨੇ ਦੋਵੇਂ ਸਰਕਾਰਾਂ ਕਟਹਿਰੇ 'ਚ ਖੜੀਆਂ ਕਰ ਦਿੱਤੀਆਂ। ਤੀਜੀ ਉਸਨੇ ਕਾਂਗਰਸ ਤੇ ਸ਼ਬਦੀ ਵਾਰ ਕੀਤੇ ਕਿ ਕਾਂਗਰਸ ਦੇ ਰਾਜ ਵਿੱਚ ਇਹ ਬਹੁਤ ਕੁਛ ਹੋਇਆ ਸੀ। ਫਿਰ ਇਹ ਤੋਂ ਅੱਗੇ ਚੱਲਦੇ ਮਾਲਵਿੰਦਰ ਸਿੰਘ ਕੰਗ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਆਗੂ ਹੈ, ਲੋਕ ਸਭਾ ਮੈਂਬਰ ਹੈ, ਉਹ ਕਹਿੰਦੇ ਭਾਜਪਾ ਦੀ ਸਰਕਾਰ ਨੇ ਗਲਤ ਕੀਤਾ, ਭਾਰਤੀ ਉਹਨਾਂ ਨੇ ਭਾਜਪਾ ਦੇ ਉੱਪਰ ਸ਼ਬਦੀ ਗੋਲੇ ਸੁੱਟੇ ਹੈ। ਬਲਤੇਜ ਪੰਨੂ ਜਿਹਨਾਂ ਨੇ ਥੋੜੇ ਦਿਨ ਪਹਿਲਾਂ ਹੀ ਪੱਗ ਬੰਨਣੀ ਸ਼ੁਰੂ ਕੀਤੀ ਹੈ, ਬਲਤੇਜ ਪੰਨੂ ਹੁਣੀ ਕਹਿੰਦੇ ਜੀ ਗੱਲ ਇਹ ਹੈ ਕਿ ਮਨੁੱਖੀ ਅਧਿਕਾਰਾਂ ਦੇ ਰਾਖੇ ਦੀ ਇਹ ਕਹਾਣੀ ਸੀ ਤੇ ਸੱਚ ਨੂੰ ਰੋਕਣ ਦਾ ਯਤਨ ਕੀਤਾ ਗਿਆ, ਉਹਨਾਂ ਨੇ ਵੀ ਕੇਂਦਰ ਦੀ ਭਾਜਪਾ ਤੇ ਸਰਕਾਰ ਤੇ ਸ਼ਬਦੀ ਵਾਰ ਕੀਤੀ ਹੈ। ਭਾਜਪਾ ਵਾਲੇ ਪੰਜਾਬ ਦੇ ਤਾਜ਼ਾ ਤਰੀਨ ਬਣੇ ਪ੍ਰਧਾਨ ਕੇਵਲ ਢਿੱਲੋਂ ਕਹਿੰਦੇ ਜੀ ਅਸੀਂ ਛੇਤੀ ਕੇਂਦਰ ਦੇ ਨਾਲ ਗੱਲ ਕਰਾਂਗੇ, 3 ਸਾਲ ਹੋ ਗਏ ਇਹਨਾਂ ਨੇ ਗੱਲ ਨਹੀਂ ਕੀਤੀ, ਹੁਣ ਛੇਤੀ ਕੇਂਦਰ ਦੇ ਨਾਲ ਗੱਲ ਕਰਾਂਗੇ। ਆ ਜਿਹੜੀਆਂ ਸਰਕਾਰਾਂ ਜਿਹੜੀਆਂ ਹੁਣ ਕੋਈ ਭਾਜਪਾ ਵਾਲੇ ਪਾਸੇ ਨੂੰ ਗੋਲੇ ਸੁੱਟੀ ਜਾਂਦਾ, ਕੋਈ ਪੰਜਾਬ ਵਾਲੇ ਪਾਸੇ ਨੂੰ ਸੁੱਟੀ ਜਾਂਦਾ ਹੈ, ਗੱਲ ਇਹ ਹੈ ਕਿ ਇਹ ਜੋ ਕੁਛ ਉਸ ਫਿਲਮ ਦੇ ਵਿੱਚ ਹੈ ਸੰਧੂ ਸਾਹਿਬ, ਸੱਚੀ ਗੱਲ ਇਹ ਹੈ ਕਿ ਉਹ ਅਕਾਲੀਆਂ ਲਈ ਵੀ ਕੜਵਾ ਹੈ, ਉਹ ਕਾਂਗਰਸ ਲਈ ਵੀ ਕੜਵਾ ਹੈ, ਉਹ ਸਮੇਂ ਦੀਆਂ ਸਰਕਾਰਾਂ ਲਈ ਵੀ ਕੜਵਾ ਹੈ, ਤੇ ਹੋਰ ਚਾਹੇ ਉਹ ਪੰਜਾਬ ਜਾਂ ਕੇਂਦਰ ਦੀ ਗੱਲ ਕਰੀਏ ਸਾਰਿਆਂ ਲਈ ਕੜਵਾ ਹੈ। ਤੇ ਜਿਹੜਾ ਕੜਵਾ ਹੋਵੇ ਤੇ ਫਿਰ ਉਹਦੇ ਵਿੱਚ ਕੌਣ ਹੱਕ 'ਚ ਹੋਵੇਗਾ ਉਹ ਅਸੀਂ ਸਾਰੇ ਜਾਣਦੇ ਹਾਂ। ਸੋ ਸਿਆਸੀ ਲੀਡਰਾਂ ਨੇ ਥੋੜੇ ਬਹੁਤੇ ਸ਼ਬਦੀ ਵਾਰ ਕਰਨੇ ਸੀ ਕਰ ਦਿੱਤੇ ਆ, ਪਰੰਤੂ ਮੇਰਾ ਜਾਤੀ ਤਜਰਬਾ ਮੈਨੂੰ ਇਹ ਕਹਿਣ ਲਈ ਮਜਬੂਰ ਕਰ ਰਿਹਾ ਕਿ ਅਸਲ ਵਿੱਚ ਇਹ ਫਿਲਮ ਰੋਕਣ ਤੇ ਸਾਰੇ ਕਿਤੇ ਨਾ ਕਿਤੇ ਸਿਆਸੀ ਲੋਕ ਅੰਦਰੋਂ ਖੁਸ਼ ਹੋਣਗੇ।
0: ਜੀ ਬਿਲਕੁਲ, ਨਾਲ ਦੀ ਨਾਲ ਮੱਲੀ ਟੈਂਟ ਸਰਵਿਸ ਨੂੰ ਤੁਸੀਂ ਯਾਦ ਰੱਖਣਾ ਆ, ਟੈਂਟ ਦੀਆਂ ਸੇਵਾਵਾਂ ਦੇ ਆਊਟਡੋਰ ਈਵੈਂਟ ਦੇ ਲਈ ਜੇ ਤੁਸੀਂ ਟੈਂਟ ਦੀਆਂ ਸੇਵਾਵਾਂ ਲੱਭ ਰਹੇ ਹੋ ਤਾਂ ਮੱਲੀ ਟੈਂਟ ਸਰਵਿਸ ਇੱਕ ਜਾਣਿਆ ਪਹਿਚਾਣਿਆ ਨਾਮ ਆ। 6479969 6479999256 9, ਮੱਲੀ ਟੈਂਟ ਸਰਵਿਸ। ਔਰ ਨਾਲ ਦੀ ਨਾਲ ਫੁੱਲਾਂ ਦੇ ਸੋਹਣੇ ਸ਼ਹਿਰ ਕੈਲਡਨ ਦੀ ਤੁਹਾਨੂੰ ਇੱਕ ਵਾਰ ਫਿਰ ਜਾਣਕਾਰੀ ਦੇ ਦਈਏ ਕਿ ਡਿਕਸੀ ਰੋਡ ਐਂਡ ਕਿੰਗ ਸਟਰੀਟ 'ਤੇ ਲੋਕੇਟਡ ਗਿੱਲ ਫਾਰਮ 'ਤੇ ਇੱਕ ਗੇੜਾ ਤੁਸੀਂ ਜ਼ਰੂਰ ਮਾਰ ਕੇ ਆਉਣਾ ਆ। ਕਿਸੇ ਵੀ ਤਰ੍ਹਾਂ ਦੀਆਂ ਮੌਸਮੀ ਸਬਜ਼ੀਆਂ ਦੀਆਂ ਪਨੀਰੀਆਂ ਲੈਣੀਆਂ ਹੋਣ ਜਾਂ ਚੱਕੀ ਆਟਾ ਜਾਂ ਤਾਜ਼ੀਆਂ ਸਬਜ਼ੀਆਂ, ਸੋ ਗਿੱਲ ਫਾਰਮ 'ਤੇ ਇੱਕ ਗੇੜਾ ਜ਼ਰੂਰ ਮਾਰ ਕੇ ਆਇਓ। 416-898-8778 4168988778 ਗਿੱਲ ਫਾਰਮ 'ਤੇ ਤੁਸੀਂ ਜ਼ਰੂਰ ਇੱਕ ਗੇੜਾ ਲਾਕਣਾ। ਨਾਲ ਦੀ ਨਾਲ ਅਗਲੀ ਖਬਰ ਚੱਲਦੇ ਹਾਂ ਜੀ, ਜਾਣ ਤੋਂ ਪਹਿਲਾਂ ਮੈਂ ਇੱਕ ਵਾਰ ਨੰਬਰ ਦੇ ਦਿਆਂ ਤੁਸੀਂ ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ, ਮੈਂ ਥੋੜ੍ਹਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਮੇਰੇ ਨਾਲ ਭਾਰਤੀ ਧਰਤੀ ਤੋਂ ਪੰਜਾਬ ਦੀ ਧਰਤੀ ਤੋਂ ਰਮੇਸ਼ ਹੁਸ਼ਿਆਰਪੁਰ ਜੀ ਜੁੜੇ ਹੋਏ ਨੇ। ਸੋ 905-673-3337 905-673-3337 ਸਟੂਡੀਓ ਦਾ ਇੱਕ ਨੰਬਰ। ਔਰ ਅਗਲੀ ਖਬਰ ਵੱਲ ਚੱਲਦੇ ਹਾਂ। ਚੰਨੀ ਧੜੇ ਵੱਲੋਂ ਦਿੱਲੀ ਜਾਣ ਦੀ ਹੁਣ ਤਿਆਰੀ ਆ।
1: ਪਰ ਸੰਧੂ ਜੀ, 2-3 ਦਿਨ ਹੋ ਗਏ ਆ ਪੰਜਾਬ ਦੀ ਕਾਂਗਰਸ ਦੇ ਕਾਟੋ ਕਲਿਸ਼ ਦੀਆਂ ਸਾਨੂੰ ਗੱਲਾਂ ਬਾਤਾਂ ਕਰਦੇ ਆ
0: ਜੀ।
1: ਅੱਜ ਚਰਨਜੀਤ ਸਿੰਘ ਚੰਨੀ ਦੇ ਧੜੇ ਨੇ ਫਿਰ ਦੁਬਾਰਾ ਤੋਂ ਇੱਕ ਵੱਡਾ ਇਕੱਠ ਕਹਿ ਲੈ ਸਕਦੇ ਹਾਂ ਜਾਂ ਸ਼ਕਤੀ ਪ੍ਰਦਰਸ਼ਨ ਜਾਂ ਮੀਟਿੰਗ ਕਹਿ ਲਈਏ, ਜਿਹਦੇ ਵਿੱਚ ਪੰਜਾਬ ਦੇ ਕਾਫੀ ਵੱਡਾ ਹਿੱਸਾ ਕਾਂਗਰਸੀ ਆਗੂਆਂ ਨੇ ਸ਼ਿਰਕਤ ਕੀਤੀ। ਚੰਡੀਗੜ੍ਹ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ ਕਹਿੰਦੇ ਗ੍ਰਹਿ ਵਿਖੇ ਉਹ ਮੀਟਿੰਗ ਹੋਈ ਹੈ, ਜਿਹਦੇ ਵਿੱਚ ਸੁਖਜਿੰਦਰ ਸੂ ਰੰਧਾਵਾ ਵੀ ਪਹੁੰਚੇ, ਜਿਹ ਚ ਪ੍ਰਗਟ ਸਿੰਘ ਵੀ ਪਹੁੰਚ ਗਿਆ, ਜਿਹ ਚ ਰਜੀਆ ਸੁਲਤਾਨਾ ਵੀ ਆ ਗਈ, ਜਿਹ ਚ ਰਜਿੰਦਰ ਤ੍ਰਿਪਤ ਰਜਿੰਦਰ ਬਾਜਵਾ ਵੀ ਆ ਗਏ, ਜਿਹ ਚ ਭਾਰਤ ਭੂਸ਼ਣ ਆਸ਼ੂ ਵੀ ਆ ਗਏ, ਜਿਹ ਚ ਗੁਰਪ੍ਰੀਤ ਕਾਂਗੜ ਵੀ ਆ ਗਿਆ, ਹੋਰ ਦਰਜਨਾ ਆ ਗਏ, ਰਾਣਾ ਗੁਰਜੀਤ ਵੀ ਸਮਝ ਲਓ ਆ ਗਏ, ਹਾਲਾਂਕਿ ਉਸ ਮੀਟਿੰਗ ਦਾ ਹਿੱਸਾ ਨਹੀਂ ਸੀ ਪਰੰਤੂ ਉਹਦੇ ਕਾਰਨ ਹੋਰ ਸੀ। ਦੂਜੇ ਪਾਸੇ ਅਮਰਿੰਦਰ ਸਿੰਘ ਰਾਜਾ ਬ੍ਰਿੰਗ ਨੇ ਵੀ ਅੱਜ ਇੱਕ ਵਿਸ਼ੇਸ਼ ਢੰਗ ਦੇ ਨਾਲ ਸ਼ਕਤੀ ਪ੍ਰਦਰਸ਼ਨ ਕੀਤਾ ਹੈ। ਹਾਲਾਂਕਿ ਰਾਜਾ ਬ੍ਰਿੰਗ ਦੇ ਸ਼ਬਦ ਅਜੇ ਤੱਕ ਵੀ ਸੌਫਟ ਹੈ, ਉਹ ਚਰਨਜੀਤ ਸਿੰਘ ਚੰਨੀ ਨੂੰ ਆਪਣਾ ਵਿਰੋਧੀ ਨਹੀਂ ਕਹਿ ਰਹੇ, ਉਹ ਕਹਿ ਰਹੇ ਕਿ ਕਾਂਗਰਸ ਵਿੱਚ ਸਭ ਕੁਝ ਠੀਕ ਹੈ, ਕੋਈ ਧੜੇਬੰਦੀ ਨਹੀਂ, ਕੋਈ ਗਰੁੱਪਬੰਦੀ ਨਹੀਂ, ਕੋਈ ਕਾਂਗਰਸ ਦੇ ਵਿੱਚ ਕੋਈ ਗਲਤ ਨਹੀਂ ਕਰ ਰਿਹਾ, ਜੇ ਮੀਟਿੰਗਾਂ ਹੋ ਰਹੀਆਂ ਤੇ ਕਾਂਗਰਸੀ ਲੀਡਰਸ਼ਿਪ ਦੀਆਂ ਆਪਣੀਆਂ ਮੀਟਿੰਗਾਂ ਹੋ ਰਹੀਆਂ, ਇਹ ਦੱਸੋ ਕਿਸੇ ਨੂੰ ਕੀ ਇਤਰਾਜ਼ ਹੈ। ਪਰੰਤੂ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਵੱਲੋਂ ਦੂਜਾ ਇਕੱਠ ਤੇ ਅੱਜ ਰਾਜਾ ਵੜਿੰਗ ਦਾ ਸ਼ਕਤੀ ਪ੍ਰਦਰਸ਼ਨ, ਤੇ ਇਹ ਸ਼ਕਤੀ ਪ੍ਰਦਰਸ਼ਨ ਉਸ ਸਮੇਂ ਕੀਤਾ ਗਿਆ ਜਦੋਂ ਪੰਜਾਬ ਕਾਂਗਰਸ ਦੇ ਜਿਹੜੇ ਇੰਚਾਰਜ ਹਾਈ ਕਮਾਂਡ ਨੇ ਬਣਾਏ ਆ ਭੁਪੇਸ਼ ਬਘੇਲ, ਉਹ ਅੱਜ 5 ਦਿਨ ਦੇ ਦੌਰੇ ਤੇ ਪੰਜਾਬ ਪਹੁੰਚੇ ਹੈ। ਜਦੋਂ ਉਹ ਚੰਡੀਗੜ੍ਹ ਹਵਾਈ ਅੱਡੇ ਤੇ ਪਹੁੰਚੇ ਸੰਧੂ ਸਾਹਿਬ, ਉੱਥੇ ਵਿਰੋਧੀ ਧਿਰ ਦੇ ਜਿਹੜੇ ਆਗੂ ਪ੍ਰਤਾਪ ਸਿੰਘ ਬਾਜਵਾ, ਓਪੀ ਸੋਨੀ, ਕੁਲਵੀਰ ਜੀਰਾ ਤੇ ਰਾਜਾ ਬੜਿੰਗ ਅਚੇਚੇ ਤੌਰ ਤੇ ਸਵਾਗਤ ਕਰਨ ਪਹੁੰਚੇ। ਉੱਥੇ ਕਾਫੀ ਵੱਡੀ ਗਿਣਤੀ ਦੇ ਵਿੱਚ ਯੂਥ ਕਾਂਗਰਸੀ ਵਰਕਰ ਜਿਹੜੇ ਪਹੁੰਚੇ, ਔਰ ਜਿੱਥੇ ਉਹਨਾਂ ਨੇ ਰਾਹੁਲ ਗਾਂਧੀ ਜਿੰਦਾਬਾਦ ਦੇ ਨਾਅਰੇ ਲਾਏ, ਉੱਥੇ ਰਾਜਾ ਬੜਿੰਗ ਜਿੰਦਾਬਾਦ ਦੇ ਵੀ ਨਾਅਰੇ ਲੱਗੇ ਹੈ। ਕਾਫੀ ਵੱਡਾ ਸ਼ਕਤੀ ਪ੍ਰਦਰਸ਼ਨ ਜਿਹੜਾ ਅੱਜ ਭੁਪੇਸ਼ ਬਘੇਲ ਦੇ ਸਾਹਮਣੇ ਰਾਜਾ ਬੜਿੰਗ ਹੁਣਾਂ ਨੇ ਵੀ ਕੀਤਾ ਹੈਗਾ। ਪ੍ਰਤਾਪ ਸਿੰਘ ਬਾਜਵਾ ਕਿਹੜੇ ਪਾਸੇ ਆ, ਜੇ ਕੁਛ ਨਹੀਂ ਕਿਹਾ ਜਾ ਸਕਦਾ, ਅੱਜ ਉਹ ਭੁਪੇਸ਼ ਬਘੇਲ ਦਾ ਸਵਾਗਤ ਕਰਕੇ ਆਪਣੀ ਕਾਰ 'ਚ ਬਿਠਾ ਕੇ ਆਪਣੇ ਘਰ ਲੈ ਗਏ ਆ ਚੰਡੀਗੜ੍ਹ ਦੇ ਵਿੱਚ, ਔਰ ਪਤਾ ਇਹ ਲੱਗਾ ਕਿ ਹੁਣ ਭੁਪੇਸ਼ ਬਘੇਲ ਹੁਣਾਂ ਨੇ ਕੱਲ੍ਹ ਮੀਟਿੰਗਾਂ ਦਾ ਸਿਲਸਿਲਾ ਚਲਾਉਣਾ, ਜਿਹਦੇ ਵਿੱਚ ਜ਼ਿਲ੍ਹਾ ਪ੍ਰਧਾਨਗਾਂ ਦੇ ਨਾਲ ਮੀਟਿੰਗਾਂ ਹੈ, ਖੇਤਰ ਇੰਚਾਰਜਾਂ ਦੇ ਨਾਲ, ਹਲਕਾ ਇੰਚਾਰਜਾਂ ਦੇ ਨਾਲ ਮੀਟਿੰਗਾਂ, ਔਰ ਸਭ ਤੋਂ ਬਾਅਦ ਜਿਹੜੀਆਂ ਕਮੇਟੀਆਂ ਹਾਈ ਕਮਾਂਡ ਨੇ ਬਣਾਈਆਂ ਉਹਦੇ ਚੇਅਰਪਰਸਨ ਜਾਂ ਚੇਅਰਮੈਨਾਂ ਦੇ ਨਾਲ ਮੀਟਿੰਗਾਂ ਕਰਨੀਆਂ ਹੈ। ਹੁਣ ਮੀਟਿੰਗਾਂ ਕਿਹਦੇ ਨਾਲ ਕਰਨਗੇ, ਸਵਾਲ ਇਹ ਉਸ ਦੇ ਵੇਲੇ ਖੜਾ ਹੋ ਗਿਆ ਜਦੋਂ ਪਤਾ ਇਹ ਲੱਗ ਰਿਹਾ ਕਿ ਚਰਨਜੀਤ ਸਿੰਘ ਚੰਨੀ ਤੇ ਉਹਦੇ ਧੜੇ ਦੇ ਬਾਕੀ ਲੀਡਰਾਂ ਨੇ ਸੈਲਫਾਂ ਮਾਰ ਲਈਆਂ ਗੱਡੀਆਂ ਦੀਆਂ ਤੇ ਉਹ ਦਿੱਲੀ ਨੂੰ ਰਵਾਨਾ ਹੋ ਗਏ ਹੈ। ਪਤਾ ਇਹ ਲੱਗਾ ਕਿ ਰਾਹੁਲ ਗਾਂਧੀ ਕੱਲ੍ਹ ਵਿਦੇਸ਼ ਦੇ ਦੌਰੇ ਤੋਂ ਪਰਤ ਰਹੇ ਹੈ, ਔਰ ਉਸ ਵੇਲੇ ਚਰਨਜੀਤ ਸਿੰਘ ਚੰਨੀ ਹੁਣਾਂ ਨੇ ਜਾਂ ਹੋਰ ਇਹਨਾਂ ਦੇ ਲੀਡਰਾਂ ਨੇ ਹਾਈ ਕਮਾਂਡ ਦੀ ਆਪਣੇ ਲੀਡਰਾਂ ਨਾਲ ਗੱਲਬਾਤ ਕਰਨੀ ਹੈ। ਸੋ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਕਾਂਗਰਸ ਦਾ ਕਾਟੋ ਕਲੇਸ਼ ਕਾਫੀ ਵੱਡੇ ਪੱਧਰ ਤੇ ਹੈ, ਹਾਈ ਕਮਾਂਡ ਕਿਵੇਂ ਉਸਨੂੰ ਨਿਬੇੜਦੀ ਹੈ, ਕਿਵੇਂ ਸਮੇਟਦੀ ਹੈ, ਇਹ ਹਾਈ ਕਮਾਂਡ ਜਾਣੇ, ਪਰੰਤੂ ਪੰਜਾਬ ਦੇ ਵਿੱਚ ਜਦੋਂ ਵੋਟਾਂ 'ਚ ਬਹੁਤ ਥੋੜਾ ਸਮਾਂ ਰਹਿ ਗਿਆ, ਉਸ ਵੇਲੇ ਜਿਹੜਾ ਇਹ ਕਾਂਗਰਸ ਦਾ ਕਾਟੋ ਕਲੇਸ਼ ਹੈ, ਇਹ ਗੱਲ ਪੱਕੀ ਹੈ ਕਿ ਕਾਂਗਰਸ ਲਈ ਕੋਈ ਬਹੁਤ ਚੰਗਾ, ਕੋਈ ਸ਼ੁਭ ਸੰਕੇਤ ਨਹੀਂ ਜਾਪਦਾ।
2: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਸੋ ਬਿਲਕੁਲ ਜੀ, ਅਗਲਾ ਮੈਸੇਜ ਤੁਹਾਨੂੰ ਦੇਈਏ ਆਲ ਵੇ ਰੂਫਰਸ ਵਾਲਿਆਂ ਦਾ। ਜੇ ਤੁਸੀਂ ਘਰ ਦੀਆਂ ਛੱਤਾਂ ਠੀਕ ਕਰਵਾਉਣੀਆਂ, ਫਿਕਸ ਕਰਵਾਉਣੀਆਂ, ਰਿਪੇਅਰ ਕਰਵਾਉਣੀਆਂ, ਜਾਂ ਤੁਸੀਂ ਆਪਣੇ ਘਰ ਦੀ ਛੱਤ ਨੂੰ ਚੇਂਜ ਕਰਵਾਉਣਾ ਚਾਹੁੰਦੇ ਹੋ, ਚਾਹੇ ਘਰ ਦੀ ਛੱਤ ਹੋਵੇ, ਚਾਹੇ ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ ਯੂਨਿਟ ਦੀ ਤੁਹਾਡੇ ਰੂਫ ਹੋਵੇ, ਫਲੈਟ ਰੂਫ, ਸ਼ਿੰਗਲ ਰੂਫ, ਮੈਟਰ ਰੂਫ, ਕਿਸੇ ਵੀ ਤਰ੍ਹਾਂ ਦੀ ਰੂਫ ਆ, ਸੋ ਤੁਸੀਂ ਆਲ ਵੇ ਰੂਫਰਸ ਨਾਲ ਗੱਲਬਾਤ ਕਰ ਸਕਦੇ ਹੋ। ਆਲ ਵੇ ਰੂਫਰ 647-505-0943 6479 50509 43 ਆਲਵੇ ਰੂਫਰਸ ਦੇ ਨਾਲ ਰਾਬਤਾ ਕੀਤਾ ਜਾ ਸਕਦਾ। 15 ਸਾਲਾਂ ਦਾ ਇਨਲੋਂ ਐਕਸਪੀਰੀਅੰਸ ਹੈ, ਜੀ ਟੀ ਏ ਅਤੇ ਜੀ ਟੀ ਦੇ ਅਰਾਊਂਡ ਸੇਵਾਵਾਂ ਦਿੰਦੇ ਨੇ। ਸੋ 647-505-09-43 'ਤੇ ਗੱਲਬਾਤ ਕਰ ਸਕਦੇ ਹੋ ਆਲਵੇ ਰੂਫਰਸ ਵਾਲਿਆਂ ਦੇ ਨਾਲ। ਰਮੇਸ਼ ਜੀ, ਪਿਛਲੇ ਕੁਛ ਦਿਨਾਂ ਤੋਂ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਪਿੱਛੇ ਕੁਛ ਮੁਸ਼ਕਲਾਂ ਆ ਰਹੀਆਂ, ਇੱਧਰ ਉੱਧਰ ਲਟਕਾਇਆ ਜਾ ਰਿਹਾ, ਕਦੇ ਇਸ ਦਰਵਾਜ਼ੇ ਕਦੇ ਉਸ ਦਰਵਾਜ਼ੇ। ਸੋ ਹੁਣ ਕਹਿੰਦੇ ਉਸ 'ਤੇ ਫੈਸਲਾ ਆ ਗਿਆ ਜੀ, ਕੀ ਫੈਸਲਾ ਆਇਆ, ਕੁਝ ਚੰਗਾ ਫੈਸਲਾ ਆਇਆ ਜਾਂ ਫਿਰ ਹਮੇਸ਼ਾ ਦੀ ਤਰ੍ਹਾਂ ਸਰਕਾਰ ਨੇ ਇਸ ਫੈਸਲੇ ਨੂੰ ਲਟਕਾਇਆ?
1: ਸੰਧੂ ਜੀ, ਮਸਲਾ ਇਹ ਹੈ ਕਿ ਕਰੀਬ ਕਰੀਬ 28-29 ਸਾਲਾਂ ਤੋਂ ਜਗਤਾਰ ਸਿੰਘ ਹਵਾਰਾ ਜੇਲ੍ਹ ਵਿੱਚ ਬੰਦ ਹੈ। ਕੁਛ ਮਸਲਿਆਂ 'ਚ ਬਰੀ ਹੋ ਗਿਆ, ਕੁਛ ਸਜਾਇਆ। ਇਸ ਵੇਲੇ ਤਾਜ਼ਾ ਤਰੀਨ ਦਿੱਲੀ ਦੀ ਮਰੋਲੀ ਜੇਲ੍ਹ ਹੈ ਜਿੱਥੇ ਉਹ ਬੰਦ ਹੈ, ਸਜ਼ਾ ਭੁਗਤ ਰਿਹਾ। ਜਗਤਾਰ ਸਿੰਘ ਹਵਾਰਾ ਨੇ ਪਹਿਲੀ ਵਾਰ 29 ਸਾਲਾਂ 'ਚ ਪਰੋਲ ਮੰਗੀ ਕਿ ਮੇਰੀ ਬੇਬੇ, ਮੇਰੀ ਮਾਤਾ ਢਿੱਲੀ ਮੱਠੀ ਹੈ, ਬਿਮਾਰ ਹੈ, ਬਜ਼ੁਰਗ ਹੈ, ਮੈਂ ਦੇਖਭਾਲ ਕਰਨੀ, ਮੈਨੂੰ ਪਰੋਲ ਦਿੱਤੀ ਜਾਵੇ, ਮੇਰਾ ਕਾਨੂੰਨੀ ਹੱਕ ਹੈ। ਉਹ ਪਰੋਲ ਸਰਕਾਰੀ ਦਫ਼ਤਰਾਂ ਦੇ ਰਿਕਾਰਡ ਦੇ ਵਿੱਚ ਕਦੇ ਇੱਧਰ ਤੇ ਕਦੇ ਉੱਧਰ ਗਵਾਚ ਗਈ। ਫਿਰ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਜਗਤਾਰ ਸਿੰਘ ਹਵਾਰਾ ਦੇ ਵਕੀਲਾਂ ਰਾਹੀਂ। ਹਾਈਕੋਰਟ ਦਾ ਅੱਜ ਫੈਸਲਾ ਆਇਆ ਪ੍ਰਭ ਸੰਧੂ ਜੀ। ਹੁਣ ਇਸ ਫੈਸਲੇ ਤੇ ਜਿਵੇਂ ਤੁਸੀਂ ਸਵਾਲ ਕੀਤਾ, ਨਜ਼ਰਾਂ ਸਾਰਿਆਂ ਦੀਆਂ ਹੈ। ਸੰਧੂ ਜੀ, ਮੈਂ 2-3 ਵਾਰ ਵੱਖ ਵੱਖ ਰਿਪੋਰਟਾਂ ਜਿਹੜੀਆਂ ਮੇਰੇ ਕੋਲ ਚੰਡੀਗੜ੍ਹ ਪਹੁੰਚੀਆਂ, ਇੱਕ ਵਕੀਲ ਨੇ ਵੀ ਰਿਪੋਰਟ ਭੇਜੀ ਹੈ, ਮੈਂ ਪੜ੍ਹਨ ਦਾ ਯਤਨ ਕੀਤਾ ਕਿ ਇਹਦੇ ਵਿੱਚ ਹੈ ਕੀ ਹੈ, ਜਗਤਾਰ ਸਿੰਘ ਹਵਾਰਾ ਲਈ ਨਿਕਲਿਆ ਪਿਆ ਕੀ ਹੈ। ਜੇ ਤੇ ਇੱਕ ਲਾਈਨ 'ਚ ਕਹਿਣਾ ਹੋਵੇ ਤੇ ਹਾਈਕੋਰਟ ਨੇ ਇਹ ਗੱਲ ਆਖ ਦਿੱਤੀ ਕਿ ਜਗਤਾਰ ਸਿੰਘ ਹਵਾਰਾ ਆਪਣੀ ਪਰੋਲ ਦੇ ਲਈ ਜੇਲ੍ਹ ਦੇ ਸੁਪਰਡੈਂਟ ਨੂੰ ਅਰਜ਼ੀ ਦੇਣ। ਬਿਲਕੁਲ ਠੀਕ ਗੱਲ ਹੈ, ਕਾਨੂੰਨ ਇਹੀ ਕਹਿੰਦਾ। ਜੇਲ੍ਹ ਸੁਪਰਡੈਂਟ ਨੇ ਆਪਣੇ ਪੱਧਰ ਤੇ ਜਾਂ ਆਪਣੇ ਸੂਬੇ ਦੇ ਗ੍ਰਹਿ ਵਿਭਾਗ ਦੇ ਨਾਲ ਮਿਲ ਕੇ ਫੈਸਲਾ ਲੈਣਾ ਹੁੰਦਾ। ਹੁਣ ਇਹ ਤੋਂ ਅਗਲੀਆਂ ਚੀਜ਼ਾਂ ਜਿਹੜੀਆਂ ਮੈਂ ਅੱਜ ਦੇਖ ਰਿਹਾ, ਜਿਹੜੀਆਂ ਹਾਈਕੋਰਟ ਨੇ ਫੈਸਲੇ 'ਚ ਪਾਈਆਂ ਨੇ ਕਿ ਜਿਹੜਾ ਜੇਲ੍ਹ ਦਾ ਸੁਪਰਡੈਂਟ ਹੈ ਉਹ 1.5 ਮਹੀਨੇ ਦੇ ਵਿੱਚ ਫੈਸਲਾ ਕਰੇਗਾ, ਭਾਵ ਕਿ 1.5 ਮਹੀਨੇ ਵਿੱਚ ਫੈਸਲਾ ਹੋਵੇਗਾ ਪਰੋਲ ਮਿਲਣੀ ਜਾਂ ਨਹੀਂ ਮਿਲਣੀ। ਭਾਵ ਕਿ ਇਹ ਗੱਲ ਤੇ ਬੜੀ ਸਪਸ਼ਟ ਹੈ ਕਿ ਇਹ ਫੈਸਲਾ ਆ ਰਹੀ ਹੈ ਕਿ ਪਰੋਲ ਮਿਲ ਗਈ ਜਾਂ ਮਿਲ ਜਾਏਗੀ, ਮਿਲਣੀ ਜਾਂ ਨਹੀਂ ਮਿਲਣੀ, ਉਹ ਫੈਸਲਾ ਜੇਲ੍ਹ ਸੁਪਰਡੈਂਟ ਨੇ ਕਰਨਾ। ਔਰ ਸੰਧੂ ਸਾਹਿਬ, ਜੇਲ੍ਹ ਸੁਪਰਡੈਂਟ ਨੇ ਜੋ ਜੱਜ ਸਾਹਿਬ ਨੇ ਫੈਸਲਾ ਦਿੱਤਾ, ਹਾਲਾਂਕਿ ਮੈਂ ਬਹੁਤ ਘੱਟ ਹੈ ਕਿ ਨਿਆਂਪਾਲਿਕਾ ਤੇ ਟਿੱਪਣੀ ਕਰਾਂ, ਪਰੰਤੂ ਕਈ ਵਾਰ ਹੁਣ ਕਰੀਏ ਤੇ ਕੀ ਕਰੀਏ, ਕਿੱਥੇ ਤੱਕ ਬ੍ਰੇਕ ਮਾਰ ਲਈਏ, ਅਸੀਂ ਵੀ ਤੇ ਕਿਤੇ ਨਾ ਕਿਤੇ ਸੰਵੇਦਨਾ ਸਾਡੇ ਚ ਵੀ ਆ, ਕਿਤੇ ਸਾਡੀਆਂ ਵੀ ਭਾਵਨਾਵਾਂ ਨੇ। ਜੱਜ ਸਾਹਿਬ ਨੇ ਲਿਖ ਦਿੱਤਾ ਕਿ ਭਾਈ ਸੁਪਰਡੈਂਟ ਸਾਹਿਬ ਉਸ ਅਰਜ਼ੀ ਨੂੰ ਫਤਿਹਗੜ੍ਹ ਹੈ ਜਗਤਾਰ ਸਿੰਘ ਵਾਲੇ ਦਾ, ਉੱਥੇ ਦੇ SSP ਤੋਂ ਭੇਜੇਗਾ, ਫਿਰ SSP ਉੱਥੇ ਰਿਪੋਰਟ ਸੀਲਬੰਦ ਮੁੜ ਕੇ ਚੰਡੀਗੜ੍ਹ ਭੇਜੇਗਾ, ਚੰਡੀਗੜ੍ਹ ਵਾਲੇ ਦਿੱਲੀ ਭੇਜਣਗੇ, ਦਿੱਲੀਗੜ੍ਹ ਵਾਲੇ ਜੇਲ੍ਹ ਭੇਜਣਗੇ। ਮਾਫ ਕਰਨਾ, ਠੀਕ ਹੈ, ਕੋਈ ਇਤਰਾਜ਼ ਨਹੀਂ ਹੈ ਇਸ ਗੱਲ ਤੇ ਜੋ ਜੱਜ ਸਾਹਿਬ ਨੇ ਕਿਹਾ, ਭਾਈ ਜੱਜ ਸਾਹਿਬ ਹੈ, ਪਰੰਤੂ ਪ੍ਰਭ ਸੰਧੂ ਜੀ ਕਿੱਡੀ ਕੁ ਗੱਲ ਸੀ ਜੇ ਇਹੀ ਜੱਜ ਸਾਹਿਬ ਕਹਿੰਦੇ ਕਿ ਭਾਈ SSP ਤੋਂ ਰਿਪੋਰਟ ਲੈ ਲਓ ਤੇ ਫੈਸਲਾ ਕਰ, ਉਹੀ ਜੇਲ੍ਹ ਦਾ ਸੁਪਰਡੈਂਟ। ਭਾਵ ਕਿ ਗੱਲ ਹੈ ਕਿ ਕੰਨ ਫੜਨੇ ਆ, ਇਧਰੋਂ ਨਹੀਂ ਉਧਰੋਂ ਦੀ ਫੜਨੇ ਆ। ਭਾਵ ਕਿ ਕਿਤੇ ਨਾ ਕਿਤੇ ਮਾਫ਼ ਕਰਨਾ ਇਹ ਕਹਿਣਾ ਪਵੇਗਾ ਕਿ ਜਿੱਡਾ ਕੁ ਘੁੰਮਣ ਘੇਰੀਆਂ ਪਾਰਟੀਆਂ ਜਿੰਨੇ ਕੁ ਅਫਸਰ ਵਿੱਚ ਜੋੜ ਦਿੱਤੇ ਆ, ਜੋ ਦਿੱਲੀ ਜੋੜ ਦਿੱਤੀ, ਜੋ ਚੰਡੀਗੜ੍ਹ ਜੋੜਤਾ, ਜੋ ਪੰਜਾਬ ਜੋੜਤਾ, ਮੈਨੂੰ ਨਹੀਂ ਲੱਗਦਾ ਕਿ ਪਰੋਲ ਮਿਲੇਗੀ। ਹਾਲਾਂਕਿ ਮੈਂ ਨੈਗੇਟਿਵ ਨਹੀਂ ਬੋਲਦਾ, ਮੈਨੂੰ ਵੀ ਲੱਗਦਾ ਕਿ ਪਰੋਲ ਮਿਲ ਜਾਣੀ ਚਾਹੀਦੀ, ਕੋਈ ਏਡੀ ਗੱਲ ਨਹੀਂ, ਅਗਲੇ ਨੂੰ ਆਪਣੀ ਮਾਤਾ ਦੇ ਨਾਲ ਮਿਲਣ ਦਾ ਹੱਕ ਹੈ ਕਾਨੂੰਨੀ ਤੌਰ ਤੇ, 29 ਸਾਲ ਹੋ ਗਏ ਆ। ਪਰੰਤੂ ਜਿੱਦਾਂ ਦੀਆਂ ਘੁੰਮਣ ਘੇਰੀਆਂ ਪ੍ਰਭ ਸੰਧੂ ਜੀ, ਉਹ ਤੇ ਇਸ਼ਾਰਾ ਕੋਰੀ ਕਰਦੀਆਂ। ਬਾਕੀ ਭਾਈ ਜਿੱਥੇ ਇੰਨਾ ਇੰਤਜ਼ਾਰ ਕੀਤਾ, 1.5 ਮਹੀਨਾ ਹੋਰ ਇੰਤਜ਼ਾਰ ਕਰ ਲੈਂਦੇ ਆ, ਫਿਰ ਵੇਖਦੇ ਹਾਂ ਕਿ ਇੱਥੋਂ ਦਾ ਸਰਕਾਰੀ ਢਾਂਚਾ ਕੀ ਸੱਪ ਕੱਢਦਾ ਹੈ।
0: ਸੋ ਜਿਹੜੇ ਬਾਗਾਂ ਦੀ ਰਾਖੀ ਬਾਅਦ ਵਿੱਚ ਕਰਨ ਦਾ ਮੈਨੂੰ ਲੱਗਦਾ ਕੋਈ ਫਾਇਦਾ ਨਹੀਂ ਹੁੰਦਾ, ਜੇ ਅੱਜ ਪਰੋਲ ਦੀ ਲੋੜ ਹੈ ਅਤੇ ਹਾਈਕੋਰਟ ਸਾਹਿਬ ਇੱਕ ਸਖ਼ਤ, ਹਾਈਕੋਰਟ ਨੇ ਇੱਕ ਸਖ਼ਤ ਫੈਸਲਾ ਸੁਣਾ ਸਕਦੇ ਸੀਗੇ। ਸੋ ਚਲੋ, ਐਨੀਵੇ 905-673-33-37 905-673-33-37। ਸੋ ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਪੱਛਮੀ ਬੰਗਾਲ ਵਿੱਚ ਇੱਕ ਹੋਰ ਵੋਟਾਂ ਦਾ ਐਲਾਨ ਹੋ ਗਿਆ ਜੀ। ਇਹ ਕੋਈ ਇਹ ਕਿਹੜੀਆਂ ਵੋਟਾਂ, ਹੁਣ ਤਾਂ ਅਜੇ ਵੋਟਾਂ ਪੈ ਕੇ ਹਟੀਆਂ, ਇਹ ਕੋਈ ਵੋਟਾਂ ਦੋ ਦੋ ਵਾਰ ਪੈਣ ਦਾ ਅਸਾਰ ਲਾਏ ਜਾ ਰਹੇ ਆ?
1: ਪ੍ਰਭ ਸੰਧੂ ਜੀ, ਅਸਲ ਵਿੱਚ ਨਾ ਚਲੋ ਇਹ ਵੋਟਾਂ ਇਸ ਕਰਕੇ ਵਿਸ਼ੇਸ਼ ਹੈ ਕਿ ਪੱਛਮੀ ਬੰਗਾਲ ਦੀ ਸਿਆਸਤ 'ਚ ਬਹੁਤ ਵੱਡੀ ਉਥਲ ਪੁਥਲ ਹੋਈ ਹੈ। ਔਰ ਉਸ ਉਥਲ ਪੁਥਲ ਤੋਂ ਬਾਅਦ ਵੀ ਉੱਥੇ ਬੜੇ ਵੱਡੇ ਸਿਆਸੀ ਝਟਕੇ ਮਮਤਾ ਬੈਨਰਜੀ ਨੂੰ ਲੱਗੇ ਆ। ਉਹਨਾਂ ਸਿਆਸੀ ਝਟਕਿਆਂ ਚ ਵੀ ਇੱਕ ਝਟਕਾ ਸੀ ਕਿ ਉਹਦੇ ਰਾਜ ਸਭਾ ਮੈਂਬਰ ਤਿੰਨ ਜਣਿਆਂ ਨੇ ਅਸਤੀਫਾ ਦੇ ਦਿੱਤਾ, ਜਿਹਦੇ ਵਿੱਚ ਸਕੇਂਦੂ ਸ਼ੇਖਰ ਹੈ ਬੜਾ ਖਾਸਮ ਖਾਸ ਮਮਤਾ ਬੈਨਰਜੀ ਦਾ, ਜਿਹਦੇ ਵਿੱਚ ਸੁਸ਼ਮਿਤਾ ਦੇਵ ਹੈ, ਜਿਹਦੇ ਵਿੱਚ ਪ੍ਰਕਾਸ਼ ਚਿੱਕ ਚੜਾਇਕ ਬੜਾਇਕ ਹੈ। ਇਹਨਾਂ ਨੇ ਜਦੋਂ ਅਸਤੀਫੇ ਦੇ ਦਿੱਤੇ ਤੇ ਫਿਰ ਉਹ ਸੀਟਾਂ ਖਾਲੀ ਹੋ ਗਈਆਂ। ਤੇ ਅਸੀਂ ਕਿੰਨੇ ਦਿਨਾਂ ਤੋਂ ਇਹ ਗੱਲ ਕਰਦੇ ਆ ਰਹੇ ਹਾਂ ਕਿ ਭਾਰਤੀ ਜਨਤਾ ਪਾਰਟੀ ਨੇ ਜਿੱਦਾਂ ਦੀ ਯੋਜਨਾਬੰਦੀ ਕੀਤੀ ਹੈ, ਜਿੱਦਾਂ ਦੀ ਰਣਨੀਤੀ ਘੜੀ ਹੈ, ਉਹ ਰਣਨੀਤੀ ਚ ਧੜਾ ਧੜ ਰਾਜ ਸਭਾ ਮੈਂਬਰ ਆਪਣੇ ਚ ਇਧਰ ਉਧਰੋਂ ਲਿਆ ਕੇ ਜੋੜ ਰਹੀ ਹੈ। ਔਰ ਉਹ ਰਾਜ ਸਭਾ ਮੈਂਬਰ ਇਸ ਕਰਕੇ ਜੋੜੇ ਜਾ ਰਹੇ ਕਿ ਉਹਨਾਂ ਦਾ ਰਾਜ ਸਭਾ ਚ ਬਹੁਮਤ ਨਹੀਂ ਹੈ, ਬਹੁਮਤ ਪ੍ਰਾਪਤ ਕਰਨਾ ਚਾਹੁੰਦੇ ਹੈ। ਆ ਪੰਜਾਬ ਵਾਲੇ ਵਿੱਚੋਂ ਵੀ ਤੇ 6 ਜਣੇ ਖੜੀ ਹੈ ਆਮ ਆਦਮੀ ਪਾਰਟੀ ਦੇ, ਤੇ ਇਧਰ ਤੇ ਜਿਹੜੀ ਪੱਛਮੀ ਬੰਗਾਲ ਦੀ ਕਰ ਰਹੇ ਉੱਥੇ ਤੇ ਲਾਈਨਾਂ ਲਗਾ ਲਈਆਂ ਅਗਲਿਆਂ ਨੇ, ਸਾਰਾ ਕੁਛ ਹੀ ਲੈ ਕੇ ਮਮਤਾ ਬੈਨਰਜੀ ਦਾ ਹੁੰਝਾ ਫੇਰ ਕੇ ਉੱਥੇ। ਮਹਾਰਾਸ਼ਟਰ ਦੀ ਗੱਲ ਕਰੀਏ ਉੱਥੇ ਵੀ ਹੁੰਝਾ ਫੇਰ ਦਿੱਤਾ ਭਾਜਪਾ ਨੇ। ਹੁਣ ਉਹ ਜਿਹੜੇ 3 ਜਣਿਆਂ ਨੇ ਅਸਤੀਫਾ ਦਿੱਤਾ ਸੀ ਉੱਥੇ ਰਾਜ ਸਭਾ ਲਈ ਵੋਟਾਂ ਦਾ ਐਲਾਨ ਹੋਇਆ ਹੈ, 24 ਜੁਲਾਈ ਨੂੰ ਵੋਟਾਂ ਪੈਣੀਆਂ, ਉਸ ਤੋਂ ਪਹਿਲਾਂ ਪੇਪਰ ਵਗੈਰਾ ਦਾਖਲ ਹੋਣੇ ਆ, ਉਹ ਵੀ ਆ ਗਈ 24 ਜੁਲਾਈ ਦੌੜੀ। ਔਰ ਇਹ ਗੱਲ ਬੜੀ ਸਾਫ਼ ਹੈ, ਕਹਿਣ ਨੂੰ ਵੋਟਾਂ ਨੇ ਪਰੰਤੂ ਜਿੱਦਾਂ ਦੀ ਸਿਆਸਤ ਪੱਛਮੀ ਬੰਗਾਲ ਚ ਹੈ, ਜਿਸ ਢੰਗ ਦੇ ਨਾਲ ਭਾਜਪਾ ਉੱਥੇ ਸਿਆਸੀ ਤੌਰ ਤੇ ਵੀ ਕਾਬਜ ਹੈ ਤੇ ਹੋਰ ਢੰਗ ਦੇ ਨਾਲ ਵੀ ਕਾਬਜ ਹੈ, ਇਹ ਹੁਣ ਤੁਸੀਂ ਵੇਖ ਲਿਓ ਕਿ 100% 3 ਦੀਆਂ 3 ਸੀਟਾਂ ਭਾਰਤੀ ਜਨਤਾ ਪਾਰਟੀ ਨੇ ਜਿੱਤਣੀਆਂ, ਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਜਿਹੜੇ ਮੋਢੇ ਤੇ ਹੱਥ ਰੱਖ ਦਿੱਤਾ ਉਹੀ ਰਾਜ ਸਭਾ ਮੈਂਬਰ ਬਣਨੇ ਆ। ਸੋ 24 ਜੁਲਾਈ ਹੈ ਤੇ 24 ਜੁਲਾਈ ਤੋਂ ਪਹਿਲਾਂ ਪੇਪਰ ਦਾਖਲ ਹੋਣੇ ਆ। ਮੈਨੂੰ ਲੱਗਦਾ ਕਿ 12-13 ਜੁਲਾਈ ਤੱਕ ਗੱਲ ਸਾਫ਼ ਹੋ ਜਾਏਗੀ ਕਿ ਭਾਰਤੀ ਜਨਤਾ ਪਾਰਟੀ ਨੇ ਕਿਹਦੇ ਕਿਹਦੇ ਮੋਢੇ ਤੇ ਹੱਥ ਰੱਖਿਆ ਹੈ।
0: ਬਿਲਕੁਲ ਜੀ, ਨਾਲ ਦੀ ਨਾਲ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਤੁਸੀਂ ਯਾਦ ਰੱਖਣਾ ਆ। ਤੁਸੀਂ ਬਿਲਡਿੰਗ ਸਪਲਾਈਜ਼ ਅਤੇ ਹਾਰਡਵੇਅਰ ਦਾ ਸਮਾਨ ਇੱਕੋ ਛੱਤ ਥੱਲੇ ਨਾ, ਤੁਹਾਨੂੰ ਸਾਰਾ ਹੀ ਸਮਾਨ ਮਿਲ ਜਾਣਾ ਬਿਲਡਿੰਗ ਸਪਲਾਈਜ਼ ਦਾ, ਚਾਹੇ ਤੁਸੀਂ ਕੰਟਰੈਕਟਰ ਹੋ, ਰੈਨੋਵੇਟਰ ਹੋ, ਬਿਲਡਰ ਹੋ, ਜਾਂ ਤੁਸੀਂ ਘਰ ਮਾਲਕ ਹੋ, ਆਪਣੇ ਘਰ ਨੂੰ ਤੁਸੀਂ ਰੈਨੋਵੇਟ ਕਰਨਾ ਆ ਤਾਂ ਤੁਸੀਂ ਪਲੰਬਿੰਗ ਸਪਲਾਈ, ਫਿਕਚਰ, ਐਚ ਵੀ ਏ ਸੀ ਸਮੱਗਰੀਜ਼, ਇਲੈਕਟ੍ਰੀਕਲ, ਫਲੋਰਿੰਗ, ਟਾਇਲ, ਦਰਵਾਜ਼ੇ, ਤ੍ਰਿਮ, ਮੋਲਡਿੰਗ, ਡਰਾਈ ਵਾਲ ਇੰਸੂਲੇਸ਼ਨ, ਟੂਲਸ, ਹਾਰਡਵੇਅਰਸ, ਵੈਂਟੀਆਂ, ਫੋਸਟ ਟੋਇਲਟ, ਸ਼ਾਵਰ ਸਿਸਟਮ ਅਤੇ ਬਾਥਰੂਮ ਦਾ ਸਾਰਾ ਹੀ ਤੁਹਾਨੂੰ ਬਿਲਡਿੰਗ ਸਪਲਾਈ ਦਾ ਸਮਾਨ ਇੱਕੋ ਛੱਤ ਥੱਲੇ ਤੁਹਾਨੂੰ ਮਿਲ ਜਾਣਾ ਆ। ਸੋ ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਵੀ ਜਾ ਕੇ ਚੈੱਕ ਕਰ ਸਕਦੇ ਹੋ, www.bestvaluebuildingsupplies.ca। ਵਧੀਆ ਕੀਮਤਾਂ, ਵਧੀਆ ਕੁਆਲਿਟੀ ਅਤੇ ਇੱਕ ਬਿਹਤਰੀਨ ਸਰਵਿਸ ਦੇ ਲਈ ਤੁਸੀਂ ਯਾਦ ਰੱਖਣਾ ਆ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, 8005 ਡਿਕਸੀ ਰੋਡ ਬਰੈਂਪਟਨ ਦੇ ਲੋਕੇਟਡ ਨੇ, ਸਟੀਲ ਐਂਡ ਡਿਕਸੀ ਦੇ ਕਾਰਨਰ 'ਤੇ, 647-985-6479-61-058-5 ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ। ਨਾਲ ਜਾਣ ਇੱਕ ਮੈਸੇਜ ਤੁਹਾਨੂੰ ਲਿਵਾਨਾ ਵੈਲਨੈਸ ਸਪਾ ਦਾ ਦਈਏ। ਤੁਸੀਂ ਵਰਕ ਫਰੋਮ ਹੋਮ ਕਰਦੇ ਹੋ, ਤੁਸੀਂ ਟਰੱਕ ਡਰਾਈਵਰ ਹੋ, ਲੰਬਾ ਸਮਾਂ ਬੈਠਣ ਦੇ ਨਾਲ ਤੁਹਾਡੀ ਬੈਕ ਪੇਨ ਹੋ ਰਹੀ ਹੈ, ਅਪਰ ਬੈਕ, ਲੋਅਰ ਬੈਕ, ਸਿਆਟਕਾ ਪੇਨ। ਸੋ ਲਿਵਾਨਾ ਵੈਲਨੈਸ ਸਪਾ ਇੱਕ ਪ੍ਰੋਫੈਸ਼ਨਲ ਹਾਈਜੀਨਿਕ ਇਨਵਾਇਰਮੈਂਟ ਦੇ ਵਿੱਚ ਬਣਿਆ ਹੋਇਆ ਸਪਾ ਆ। ਇਹਨਾਂ ਕੋਲ ਪ੍ਰੋਫੈਸ਼ਨਲ ਰਜਿਸਟਰਡ ਥੈਰਾਪਿਸਟ ਨੇ, ਤੁਹਾਡੀ ਪੇਨ ਦਾ ਐਕਚੁਅਲ ਕੋਜ਼ ਲੱਭ ਕੇ ਤੁਹਾਡੀ ਹੈਲਪ ਕਰਨਗੇ। ਕਿਸੇ ਵੀ ਤਰ੍ਹਾਂ ਦੇ ਸਰੀਰ ਕਿਸੇ ਦੇ ਵਿੱਚ ਪੇਨ ਹੋ ਰਹੀ ਆ, ਲੰਬੀ ਪੁਰਾਣੀ ਪੇਨ ਆ, ਤੁਹਾਨੂੰ ਲੱਗਦਾ ਲੰਬੇ ਸਮੇਂ ਤੋਂ ਹੋ ਰਹੀ ਆ, ਜਾਂ ਨਵੀਂ ਪੇਨ ਆ, ਤੁਸੀਂ ਲਵਾਨਾ ਵੈਲਨੈਸ ਸਪਾ 'ਤੇ ਇੱਕ ਵਾਰ ਜ਼ਰੂਰ ਜਾ ਕੇ ਆਇਓ। ਪੰਜਾਬੀ ਲਾਈਨਾਂ ਦਾ ਰੈਫਰੈਂਸ ਦੇਣ 'ਤੇ 20% ਬਹੁਤ ਸਾਰੀਆਂ ਸੇਵਾਵਾਂ ਦੇ ਵਿੱਚ ਡਿਸਕਾਊਂਟ ਵੀ ਮਿਲਦਾ। ਨਾਲ ਦੀ ਨਾਲ ਬਿਊਟੀ ਸਰਵਿਸ ਪੂਰੇ GTA 'ਤੇ ਵਿੱਚ ਜਿਹੜੇ ਵੱਡੇ ਵੱਡੇ ਸਪਾ ਆ ਉਹਨਾਂ ਨੂੰ ਬੈਟਰ ਸਰਵਿਸ ਲੈ ਕੇ ਆ ਗਿਆ ਆ ਲਵਾਨਾ ਵੈਲਨੈਸ ਸਪਾ।
3: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਸੋ ਬਿਲਕੁਲ ਜੀ 905-673-3337 9053-33337 'ਤੇ ਤੁਹਾਡੀ ਸਾਡੀ ਗੱਲਬਾਤ ਹੋ ਸਕਦੀ ਹੈ। ਔਰ ਨਾਲ ਦੀ ਨਾਲ ਨਾਨਕ ਰੈਨੋਵੇਸ਼ਨ ਦਾ ਇੱਕ ਵਾਰ ਫਿਰ ਸੁਨੇਹਾ ਦੇ ਦਈਏ। ਨਾਨਕ ਰੈਨੋਵੇਸ਼ਨ, ਤੁਸੀਂ ਆਪਣੀ ਬੇਸਮੈਂਟ ਬਣਾਉਣੀ ਆ, ਕੰਕਰੀਟ ਦਾ ਕੰਮ ਕਰਾਉਣਾ ਆ, ਤੁਸੀਂ ਡਰਾਈਵੇ ਬਣਾਉਣਾ, ਪੈਰੀਓ ਬਣਾਉਣਾ, ਤੁਸੀਂ ਆਪਣੀ ਬੇਸਮੈਂਟ ਨੂੰ ਇੱਕ ਵਧੀਆ ਤਰੀਕੇ ਨਾਲ ਬਣਾਉਣਾ ਚਾਹੁੰਦੇ ਹੋ ਤਾਂ ਨਾਨਕ ਰੈਨੋਵੇਸ਼ਨ ਨੂੰ ਤੁਸੀਂ ਯਾਦ ਰੱਖਣਾ ਆ ਜੀ। ਨਾਨਕ ਰੈਨੋਵੇਸ਼ਨ 416-902-9993-4169-02-9293 ਨਾਨਕ ਰੈਨੋਵੇਸ਼ਨ। ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਪੰਜਾਬ ਦੇ ਮੁਲਾਜ਼ਮਾਂ ਵੱਲੋਂ ਹੜਤਾਲ ਦਾ ਐਲਾਨ। ਕਿਹੜੇ ਮੁਲਾਜ਼ਮ ਆ ਜੀ ਅਤੇ ਹੁਣ ਇਹਨਾਂ ਦੀ ਕੀ ਮੰਗ ਨੇ? ਵੈਸੇ ਤਾਂ ਸਮੇਂ ਸਮੇਂ 'ਤੇ ਹੜਤਾਲਾਂ ਦਾ ਹੋਣਾ ਹੁਣ ਆਮ ਹੀ ਹੋ ਗਿਆ ਜੀ, ਸੋ ਇਹ ਕਿਹੜੇ ਮੁਲਾਜ਼ਮ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ?
1: ਪ੍ਰਭ ਸੰਧੂ ਜੀ, ਪੰਜਾਬ ਦੀ ਮੌਕੇ ਦੀ ਸਰਕਾਰ ਵੈਸੇ ਬਹੁਤ ਵੱਡਾ ਦਾਅਵਾ ਕਰਦੀ ਹੈ ਕਿ ਅਸੀਂ ਬੜੇ ਕਮਾਲ ਕੀਤੇ ਹੈ, ਬਹੁਤ ਵੱਡੇ ਪੱਧਰ 'ਤੇ ਭਰਤੀਆਂ ਕੀਤੀਆਂ ਨੇ, ਪਿਛਲੀਆਂ ਸਰਕਾਰਾਂ ਦੇ ਰਿਕਾਰਡ ਤੋੜ ਦਿੱਤੇ, ਆਹ ਕਰਤਾ ਉਹ ਕਰਤਾ। ਮੈਂ ਕਈ ਵਾਰ ਇਸ ਪਲੇਟਫਾਰਮ 'ਤੇ ਜਾਣਕਾਰੀ ਸਾਂਝੀ ਕਰਦੇ ਆਖਿਆ ਕਿ ਇਹ ਅੰਕੜਿਆਂ ਦੀ ਖੇਡ ਹੈ। ਜਿੱਡੀ ਵੱਡੀ ਗਿਣਤੀ 'ਚ ਪੰਜਾਬ ਨੂੰ ਮੁਲਾਜ਼ਮਾਂ ਦੀ ਪਾਪਕੀ, ਸਮੁੱਚਾ ਤੰਤਰ ਚਲਾਉਣ ਲਈ ਦਫ਼ਤਰਾਂ 'ਚ ਜਾਈਏ ਤੇ ਕਲਰਕ ਨਹੀਂ ਮਿਲਦੇ, ਕੰਮ ਵੱਧ ਹੈ ਬੰਦੇ ਘੱਟ ਹੈ, ਸਕੂਲਾਂ 'ਚ ਜਾਈਏ ਮਾਸਟਰ ਨਹੀਂ ਮਿਲਦੇ ਜਿੰਨੇ ਕੁ ਹੈਗੇ, ਕੋਈ ਮਰਦਮਸ਼ੁਮਾਰੀ 'ਤੇ ਲਾਇਆ, ਕੋਈ SIR 'ਤੇ ਲਾਇਆ, ਕੋਈ ਡਰੱਗ ਸਰਵੇ 'ਤੇ ਲਾਇਆ, ਕੋਈ ਵੋਟਾਂ ਬਣਾਉਣ ਲੱਗਾ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ। ਜਿੱਡੀ ਵੱਡੀ ਗਿਣਤੀ 'ਚ ਮੁਲਾਜ਼ਮ ਚਾਹੀਦੇ, ਚਾਹੇ ਉਹ ਗੱਲ DC ਦਫ਼ਤਰ ਦੀ ਹੈ, ਚਾਹੇ SDM ਦਫ਼ਤਰ ਦੀ, ਚਾਹੇ ਤਹਿਸੀਲਾਂ ਦੀ ਹੈ, ਚਾਹੇ ਜੰਗਲਾਤ ਵਿਭਾਗ ਦੀ ਹੈ, ਚਾਹੇ ਸਿੱਖਿਆ ਤੰਤਰ ਦੀ ਹੈ, ਚਾਹੇ ਹਸਪਤਾਲਾਂ ਦੀ, ਉਹਦੇ ਨਾਂ ਬਿਲਕੁਲ ਅੰਸ਼ਕ ਜਿਹੀ ਭਰਤੀ ਕੀਤੀ ਹੈ। ਅਸੀਂ ਇਹ ਵੀ ਨਹੀਂ ਕਹਿ ਸਕਦੇ ਜੀ 50% ਪੂਰਤੀ ਹੋ ਗਈ ਜਾਂ 30% ਜਾਂ 40%, ਬਹੁਤ ਅੰਸ਼ਕ, ਬਹੁਤ ਵੱਡੀ ਗਿਣਤੀ 'ਚ ਭਰਤੀ ਦੀ ਜ਼ਰੂਰਤ ਹੈ ਜੇ ਵਾਕਿਆ ਇਸ ਤੰਤਰ ਨੂੰ ਲੋਕਾਂ ਦੇ ਲੋਕਾਂ ਦੀ ਸਹੂਲਤ ਲਈ ਚਲਾਉਣਾ, ਕਿਉਂਕਿ ਗੱਲਾਂ ਬਾਤਾਂ ਨਾਲ ਤੇ ਚੱਲਣਾ ਨਹੀਂ। ਹੁਣ ਸਰਕਾਰ ਭਾਵਾਂ ਦਾਵਾ ਲੱਖ ਕਰੇ ਹੈ, ਪਰੰਤੂ ਆ ਜਿਹੜੀ ਸੱਚ ਹੈ ਮੈਂ ਤੁਹਾਨੂੰ ਬਿਆਨ ਕਰ ਦਿੱਤਾ ਕਿ ਭਰਤੀ ਬਹੁਤ ਅੰਸ਼ਕ ਹੈ। ਜਿਹਨੂੰ ਸਰਕਾਰੀ ਭਰਤੀ ਕਹਿੰਦੇ, ਠੇਕਾ ਸਿਸਟਮ ਤੇ ਬਥੇਰਾ ਆ, ਉਹ ਠੇਕਾ ਕੰਪਨੀਆਂ ਦਾ, ਜਿਵੇਂ ਸੁਵਿਧਾ ਸੈਂਟਰ ਹੈ ਉਹ ਕੰਪਨੀਆਂ ਚਲਾਉਂਦੀਆਂ, ਕੰਪਨੀਆਂ ਨੇ ਰੱਖੇ ਆ, ਰੋਜ਼ ਕੱਢਦੇ ਆ, ਰੋਜ਼ ਰੱਖਦੇ ਆ, ਸ਼ੋਸ਼ਣ ਹੈ ਉੱਥੇ, 12-12 ਘੰਟੇ ਡਿਊਟੀ, 10-12 ਘੰਟੇ ਡਿਊਟੀ ਹੈ, 12-12 ਹਜ਼ਾਰ ਦੇਣ ਲੱਗੇ ਆ ਮਹੀਨੇ ਦੇ, ਉਹ ਵੀ ਕਈ ਵਾਰ ਲਟਕਾ ਕੇ ਦਿੰਦੇ ਆ। ਛੁੱਟੀ ਕਿਤੇ ਇੱਕ ਲੈਣੀ ਹੋਵੇ, ਅਗਲਿਆਂ ਨਿਆਣਿਆਂ ਦੀਆਂ ਹੀਲਾਂ ਨਿਕਲ ਜਾਂਦੀਆਂ, ਇਹ ਬਹੁਤ ਵੱਡੇ ਪੱਧਰ ਤੇ ਸ਼ੋਸ਼ਣ ਹੈ ਪ੍ਰਾਈਵੇਟਾਂ 'ਚ ਇਹਦੇ ਵਿੱਚ। ਹੁਣ ਤਾਜ਼ਾ ਤਰੀਨ ਜਿਹੜੇ ਹੜਤਾਲ ਦਾ ਤੁਸੀਂ ਜ਼ਿਕਰ ਕੀਤਾ ਹੈ, ਜਿਹਨੂੰ ਆਪਾਂ ਕਲਰਕ ਬਾਬੂ ਭਾਈਚਾਰਾ ਆਖਦੇ ਹਾਂ, ਜਿਹੜੇ DC ਦਫ਼ਤਰ, SDM ਦਫ਼ਤਰ, ਤਹਿਸੀਲਾਂ 'ਚ ਹੁੰਦੇ ਨੇ, ਉਹਨਾਂ ਨੇ ਐਲਾਨ ਕੀਤਾ। ਉਹਨਾਂ ਦਾ ਆਖਣਾ ਕਿ ਸਰਕਾਰ ਸਾਡੇ ਤੇ ਜ਼ਿਆਦਾ ਬੋਝ ਪਾ ਰਹੀ, ਪੋਸਟਾਂ ਸਾਡੀਆਂ ਸਾਰੀਆਂ ਦੀਆਂ ਸਾਰੀ ਖਾਲੀ ਹੈ, ਜੇ ਇੱਕ ਥਾਂ ਤੇ 10 ਪੋਸਟਾਂ, 3 ਭਰੀਆਂ, 7 ਖਾਲੀ ਹੈ, ਕੰਮ ਕਿਵੇਂ ਚੱਲੇਗਾ? ਨਾ ਸਾਡਾ ਜਿਹੜਾ DA ਦਿੱਤਾ ਜਾ ਰਿਹਾ, ਨਾ ਸਾਡੀਆਂ ਮੰਗਾਂ ਦੀ ਪੂਰਤੀ ਕੀਤੀ ਜਾ ਰਹੀ ਹੈ, ਤੇ ਸਾਨੂੰ ਜਿਹੜਾ ਦੱਬਿਆ ਕੁੱਟਿਆ ਜਾ ਰਿਹਾ। ਇਸ ਕਰਕੇ ਕਹਿੰਦੇ ਅਸੀਂ 9 ਤੋਂ ਲੈ ਕੇ 12 ਜੁਲਾਈ ਹੜਤਾਲ ਕਰ ਰਹੇ ਹਾਂ, ਭਾਰਤੀ ਪੂਰੀ ਹੜਤਾਲ, ਤੇ ਜੇ ਸਰਕਾਰ ਨਾ ਮੰਨੀ ਤੇ ਹੜਤਾਲ ਲੰਬੀ ਵੀ ਹੋ ਸਕਦੀ ਹੈ। ਦੂਸਰਾ, ਮਹਿੰਗਾਈ ਭੱਤੇ ਨੂੰ ਲੈ ਕੇ ਪੇਚਾ ਪਿਆ ਹੋਇਆ, ਮੈਂ ਪਹਿਲਾਂ ਵੀ ਜ਼ਿਕਰ ਕਈ ਵਾਰ ਕੀਤਾ ਕਿ ਪਹਿਲੀ ਵਾਰ ਹੈ ਕੋਈ ਸਰਕਾਰ ਮੁਲਾਜ਼ਮਾਂ ਦੇ ਖਿਲਾਫ ਅਦਾਲਤ ਵਿੱਚ ਗਈ ਹੋਵੇ। ਪ੍ਰਭ ਸੰਧੂ ਜੀ, ਅੱਜ ਤੱਕ ਦਾ ਰਿਕਾਰਡ ਹੈ ਕੋਈ ਸਰਕਾਰ ਅਦਾਲਤਾਂ 'ਚ ਨਹੀਂ ਮੁਲਾਜ਼ਮਾਂ ਦੇ ਖਿਲਾਫ ਜਾਂਦੀ, ਕਿਸੇ ਇੱਕ ਅੱਧੇ ਮੁਲਾਜ਼ਮ ਨਾਲ ਤਾਂ ਪੇਚਾ ਪੈ ਜਾਂਦਾ, ਸੁੱਚੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਦੇ ਖਿਲਾਫ, ਪੈਨਸ਼ਨਰਾਂ ਦੀ, ਜੇ ਕੋਈ ਸਰਕਾਰ ਖਿਲਾਫ ਗਈ ਹੈ ਨਾ ਹਾਈਕੋਰਟ ਵਿੱਚ, ਹੇਠਲੀ ਅਦਾਲਤ ਤੋਂ ਉੱਪਰ ਗਈ ਹੈ, ਭਾਵੇਂ ਸਿੰਗਲ ਬੈਂਚ ਤੋਂ ਡਬਲ ਬੈਂਚ, ਉਹ ਮਾਨ ਸਰਕਾਰ ਹੈ। ਹੁਣ ਉਹਦਾ ਕਾਰਨ ਚਲੋ ਫਿਰ ਕਿਤੇ ਚਰਚਾ ਕਰ ਲਾਂਗੇ, ਕਾਰਨ ਬੜਾ ਛੋਟਾ ਜਿਹਾ ਹੈ। ਸਰਕਾਰਾਂ ਨੂੰ ਪਤਾ ਕਿ ਮੁਲਾਜ਼ਮ ਛੋਟੀ ਗਿਣਤੀ 'ਚ ਹੈ, ਇਹਨਾਂ ਦੀਆਂ ਵੋਟਾਂ ਨਾਲ ਫਰਕ ਨਹੀਂ ਪੈਣਾ, ਇੱਧਰ ਭਾਈ ਆਟਾ ਦਾਲਾ ਸਕੀਮ ਕਰਾ ਕੇ ਲੋਕ ਖੁਸ਼ ਕਰ ਲਓ, ਮੁਲਾਜ਼ਮ ਜੋ ਮਰਜ਼ੀ ਕਰੀ ਜਾਣ, ਲੋਕ ਅਸੀਂ ਆਟਾ ਦਾਲਾਂ ਦੇ ਨਾਲ ਖੁਸ਼ ਕਰ ਲੈਣੇ, ਸਰਕਾਰ ਉੱਧਰਲੀ ਸਿਆਸਤ ਕਰ ਰਹੀ ਹੈ। ਸੋ ਇਸ ਇੱਦਾਂ ਦਾ ਬੜਾ ਕੁਛ ਮੁਲਾਜ਼ਮਾਂ ਦੀਆਂ ਨਾਰਾਜ਼ਗੀਆਂ ਪੰਜਾਬ ਦੀ ਸਰਕਾਰ ਦੇ ਨਾਲ ਹੈਗੀਆਂ। ਭਾਵਾਂ ਲੱਖ ਮਾਨ ਸਰਕਾਰ ਕਹੀ ਜਾਏ, ਅਸੀਂ ਵਾਅਦੇ ਪੂਰੇ ਕੀਤੇ ਆ। ਜੇ ਯਾਦ ਹੋਵੇਗਾ ਸਰੋਤਿਆਂ ਨੂੰ, ਮਾਨ ਸਰਕਾਰ ਨੇ ਇਹ ਵੀ ਇੱਕ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਅਸੀਂ ਪੈਨਸ਼ਨ, ਪਹਿਲੀ ਪੈਨਸ਼ਨ ਮੁਲਾਜ਼ਮਾਂ ਨੂੰ ਲਾਗੂ ਕਰਾਂਗੇ। ਕਿਉਂਕਿ ਜਿਵੇਂ ਪਹਿਲੇ ਬਜ਼ੁਰਗ 60 ਸਾਲ ਦੀ ਨੌਕਰੀ ਤੋਂ ਬਾਅਦ ਰਿਟਾਇਰ ਹੁੰਦੇ ਸੀ ਤੇ ਪੈਨਸ਼ਨ ਮਿਲਦੀ ਸੀ ਬੁਢਾਪੇ ਲਈ, ਤੇ ਪ੍ਰਭ ਸੰਧੂ ਜੀ ਹੁਣ 0 ਦੇ ਬਰਾਬਰ ਹੀ ਹੈ ਪੈਨਸ਼ਨ, 0 ਦੇ ਬਰਾਬਰ ਜਿਹੜੀ ਨਵੀਂ ਪੈਨਸ਼ਨ ਹੈ। ਮਾਨ ਸਰਕਾਰ ਨੇ ਉਹ ਵੀ ਵਾਅਦਾ ਕੀਤਾ ਸੀ ਜਿਹਤੋਂ 100% ਮੁੱਕਰ ਚੁੱਕੀ ਹੈ, 100% ਕਹਿੰਦੀ ਜਾਓ ਜੋ ਕਰਨਾ ਕਰ ਲਓ, ਅਸੀਂ ਦੇਣਾ ਹੀ ਨਹੀਂ, ਕਮੇਟੀਆਂ ਤੇ ਕਮੇਟੀਆਂ ਬਣਾਈਆਂ ਜਾ ਰਹੀਆਂ ਹੈ। ਸੋ ਇਸ ਕਰਕੇ ਇਹ ਮੁਲਾਜ਼ਮਾਂ ਦੀ ਜਿਹੜੀ ਇਹ ਹੜਤਾਲ 9 ਤੋਂ 12 ਜੁਲਾਈ ਦੀ ਵੱਖ ਵੱਖ ਦਫ਼ਤਰਾਂ ਦੇ ਵਿੱਚ ਬਾਬੂਆਂ ਦੀ ਹੜਤਾਲ ਹੈ, ਤੇ ਜੇ ਇਹ ਹੜਤਾਲ ਹੁੰਦੀ ਹੈ ਬਹੁਤ ਵੱਡੇ ਪੱਧਰ ਤੇ ਜਨਜੀਵਨ ਅਸਤ ਵਿਅਸਤ ਹੋਣਾ ਹੈ। ਬਾਕੀ ਵੇਖਦੇ ਹਾਂ ਭਾਈ ਮਾਨ ਸਰਕਾਰ ਕੀ ਹੱਲ ਕੱਢਦੀ ਹੈ।
2: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ, ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597।
0: ਜੀ ਇੱਕ ਵਾਰ ਫਿਰ ਸਵਾਗਤ ਹੈ ਪੰਜਾਬੀ ਲਹਿਰਾਂ ਦੇ ਇਸ ਖੂਬਸੂਰਤ ਹਿੱਸੇ ਦੇ ਵਿੱਚ ਔਰ ਖੂਬਸੂਰਤ ਸਵੇਰ ਦੇ ਵਿੱਚ, ਔਰ ਬਹੁਤ ਸਾਰੀਆਂ ਕਾਲਜ਼ ਨੇ, ਔਰ ਪਲੀਜ਼ ਤੁਹਾਨੂੰ ਇੱਕ ਵਾਰ ਫਿਰ ਮੈਂ ਰਿਕੁਐਸਟ ਕਰਦਾ ਕਿ ਥੋੜ੍ਹੀਆਂ ਜਿਹੜੇ ਸਵਾਲ ਆ ਬਹੁਤ ਸੀਮਤ ਕੁਛ ਸਕਿੰਟਾਂ ਦੇ ਵਿੱਚ ਹੋਣ, 30-40 ਸਕਿੰਟ ਦੇ ਵਿੱਚ ਆਪਣੇ ਸਵਾਲ ਨੂੰ ਪੂਰਾ ਕਰਕੇ ਰਮੇਸ਼ ਜੀ ਤੱਕ ਪਹੁੰਚਾਇਓ ਤਾਂ ਕਿ ਰਮੇਸ਼ ਜੀ ਪ੍ਰੋਪਰ ਸਾਰੇ ਸਵਾਲਾਂ ਦਾ ਜਵਾਬ ਦੇ ਸਕਣ, ਕਿਉਂਕਿ ਬਹੁਤ ਸਾਰੀਆਂ ਕਾਲਜ਼ ਹੁੰਦੀਆਂ, ਹਮੇਸ਼ਾ ਸਾਡੇ ਸਰੋਤਿਆਂ ਦੇ ਗਿਲੇ ਸ਼ਿਕਵੇ ਰਹਿ ਜਾਂਦੇ ਕਿ ਕੁਛ ਕਾਲਰ ਬਹੁਤ ਲੰਬਾ ਸਮਾਂ ਲੈ ਜਾਂਦੇ ਆ ਅਤੇ ਕੁਛ ਕਾਲਰ ਦੀ ਵਾਰੀ ਨਹੀਂ ਆ ਪਾਉਂਦੀ। ਸੋ ਆਪਾਂ ਸਾਰੇ ਕਾਲਰਸ ਨੂੰ ਸਮਾਂ ਦੇਈਏ, ਉਹਨਾਂ ਨੂੰ ਵੀ ਸਵਾਲ ਰੱਖਣ ਦਾ ਮੌਕਾ ਦੇਈਏ। ਸੋ ਪਲੀਜ਼ ਆਪਣੇ ਸਵਾਲਾਂ ਨੂੰ 30-40 ਸਕਿੰਟ ਦੇ ਵਿੱਚ ਆਪਣੇ ਸੁਝਾਅ ਨਹੀਂ ਸਿਰਫ ਸਵਾਲ ਦੱਸਿਆ ਕਰੋ ਤਾਂ ਕਿ ਰਮੇਸ਼ ਜੀ ਉਹਨਾਂ ਦੇ ਪ੍ਰੋਪਰ ਜਵਾਬ ਦੇ ਸਕਣ। ਬਹੁਤ ਸ਼ੁਕਰੀਆ ਜੀ। ਸੋ ਰਮੇਸ਼ ਜੀ ਤੁਹਾਡੀ ਜੇ ਇਜਾਜ਼ਤ ਹੋਵੇ ਤਾਂ ਆਪਾਂ ਕਾਲਜ਼ ਦੇ ਵੱਲ ਚੱਲੀਏ।
1: ਜੀ ਜੀ ਪਲੀਜ਼ ਪਲੀਜ਼ ਸੁਣੋ
0: ਜੀ। ਨੈਕਸਟ ਕਾਲ ਜੀ, ਕਮਲਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ, ਮਾਫ ਕਰਨਾ, ਸਭ ਤੋਂ ਪਹਿਲਾਂ ਕਾਲ 8900, ਤੁਸੀਂ ਲੰਬੇ ਸਮੇਂ ਤੋਂ ਹੋਲਡ ਹੋ ਜੀ। ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਜੀ।
4: ਸਤਿ ਸ਼੍ਰੀ ਅਕਾਲ ਸੰਜੋ ਸਾਹਿਬ, ਸਤਿ ਸ਼੍ਰੀ ਅਕਾਲ ਰਮੇਸ਼ ਜੀ, ਆਵਾਜ਼ ਆ ਰਹੀ ਹੈ ਠੀਕ ਠਾਕ
0: ਜੀ? ਸਰ
4: ਹਾਂਜੀ, ਮੈਂ ਕਿਹਾ ਜਿਹੜਾ ਮਨੁੱਖੀ ਅਧਿਕਾਰਾਂ ਦਾ

0: ਇੱਥੇ ਦੇ ਗੁਰੂ ਘਰ ਜਿਹੜਾ ਹੈਗਾ ਉੱਥੇ ਲੱਗੀ ਤਸਵੀਰ ਪਹਿਲੀ ਵਾਰੀ, ਜਦਕਿ ਅੱਜ ਤੱਕ ਇੱਥੇ ਦੇ ਗੁਰੂ ਘਰਾਂ ਚ ਤਸਵੀਰਾਂ ਲੱਗੀਆਂ ਨੇ, ਤੁਸੀਂ ਜਾਣਦੇ ਨੇ ਸੰਧੂ
1: ਸਾਹਿਬ,
0: ਉਹ ਪਰ ਇਹਨਾਂ ਬਾਰੇ ਪਹਿਲੀ ਵਾਰੀ ਚਾਰ ਸਾਲ ਪਹਿਲਾਂ ਤਸਵੀਰ ਲੱਗੀ ਤਾਂ ਮੈਂ ਬੜਾ ਐਪਰੀਸ਼ੀਏਟ ਕੀਤਾ ਕਿ ਆਹ ਵਧੀਆ ਕੰਮ ਕੀਤਾ ਇਹਨਾਂ ਨੇ, ਵੀ ਯਾਦ ਸਾਡੇ ਲੋਕਾਂ ਨੂੰ, ਜਿਹੜੇ ਸਾਡੇ ਬੱਚਿਆਂ ਨੂੰ ਇਤਿਹਾਸ ਪਤਾ ਹੋਣਾ ਚਾਹੀਦਾ ਵੀ ਇੱਕ ਸੂਰਮਾ ਆਇਆ ਸੀ, ਜਿਹਨੇ ਮਨੁੱਖੀ ਹੱਕਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਤੇ ਉਦੋਂ ਦੀਆਂ ਮੌਜੂਦਾ ਸਰਕਾਰਾਂ ਨੇ ਦਵਾ ਦਿੱਤੀ, ਇਹ ਗੱਲ ਹੈ। ਥੈਂਕ ਯੂ ਸੋ ਮਚ ਫਾਰ ਗਿਵਿੰਗ ਦਾ ਟਾਈਮ।
1: ਥੈਂਕ ਯੂ ਸੋ ਮਚ ਜੀ। ਜੀ ਰਮੇਸ਼ ਜੀ,
2: ਚਲੋ ਮੈਂ ਨਾਲ ਸ਼ਬਦ ਜੋੜ ਦਿੰਦਾ, ਮੈਂ ਵੀ ਨਿੱਜੀ ਤੌਰ ਤੇ ਨਿੰਦਾ ਕਰਦਾ। ਪਹਿਲਾਂ ਫਿਲਮ ਨੂੰ ਰੋਕਾਂ ਲਾਉਣੀਆਂ, ਰੋਕਾਂ ਲਾਉਣ ਤੋਂ ਬਾਅਦ ਜੇ ਫਿਲਮ ਰਿਲੀਜ਼ ਹੋਈ ਤੇ ਉਹਨੂੰ ਫਿਰ ਦੁਬਾਰਾ ਬੈਨ ਕਰ ਦਿੱਤਾ ਗਿਆ, ਇਹ ਨਿੰਦਣਯੋਗ ਹੈ। ਭਾਰਤੀ ਇਤਿਹਾਸ ਨੂੰ, ਅੱਜ ਦੇ ਇਤਿਹਾਸ ਨੂੰ, ਕਿਉਂਕਿ ਕੋਈ 100-200 ਸਾਲ ਪਹਿਲਾਂ ਨਹੀਂ, ਅਸੀਂ ਕਹੀਏ ਜੀ ਝੂਠ ਹੈ, ਇੱਥੇ ਕੱਲ ਦੀਆਂ ਗੱਲਾਂ ਆ। ਸੰਧੂ ਸਾਹਿਬ, ਬਹੁਤ ਸਾਰੇ ਲੋਕ ਜੀਵਤ ਹੈ ਹੁਣ ਵੀ ਸਾਡੇ ਇਸ ਰੇਡੀਓ ਪਲੇਟਫਾਰਮ ਦੇ ਨਾਲ ਪੱਕੇ ਤੌਰ ਤੇ ਜੁੜੇ ਹੋਏ ਸਰੋਤੇ ਵੀ ਆ। ਸੰਧੂ ਸਾਹਿਬ, ਜਿਨ੍ਹਾਂ ਨੇ ਜਸਵੰਸੂ ਖਾਲੜੇ ਦੇ ਨਾਲ ਹੱਥ ਮਿਲਾਏ ਹੋਏ ਆ, ਜਸਵੰਸੂ ਖਾਲੜੇ ਦੀਆਂ ਉਹ ਬੈਠਕਾਂ ਜਿਹੜੀਆਂ ਇਸ ਟੋਰਾਂਟੋ 'ਚ ਵੀ ਹੁੰਦੀਆਂ ਰਹੀਆਂ, ਉਹਦੀ ਸ਼ਿਰਕਤ ਕੀਤੀ ਹੈ ਵਿੱਚ, ਔਰ ਇੱਦਾਂ ਦੇ ਵੀ ਇੱਕ ਦੋ ਸਰੋਤੇ ਪ੍ਰਭ ਸੰਧੂ ਜੀ ਸਾਡੇ ਪਲੇਟਫਾਰਮ ਦਾ ਪਾਰਟ ਹੈ, ਇਸ ਪਲੇਟਫਾਰਮ ਦਾ, ਜਿਨ੍ਹਾਂ ਨੇ ਜਸਵੰਸੂ ਖਾਲੜਾ ਨੂੰ ਸਲਾਹ ਦਿੱਤੀ ਸੀ ਕਿ ਯਾਰ ਤੂੰ ਨਾ ਜਾ ਪੰਜਾਬ, ਤੈਨੂੰ ਮਾਰ ਦੇਣਗੇ, ਪਰੰਤੂ ਦੇਖ ਲਓ ਉਹ ਫਿਰ ਵੀ ਵਿਅਕਤੀ ਆਇਆ ਤੇ ਉਸਨੇ ਆਪਣੀ ਕੁਰਬਾਨੀ ਦਿੱਤੀ ਸੀ, ਉਹ ਸ਼ਹੀਦ ਜਸਵੰਸੂ ਖਾਲੜਾ। ਉਹਦੀ ਅੱਜ ਫਿਲਮ ਨੂੰ ਲੱਖ ਰੋਕ ਲੈਣ, ਪਰੰਤੂ ਮੈਨੂੰ ਲੱਗਦਾ ਕਿ ਜਿਹੜਾ ਇਹ ਸਤਿਕਾਰ ਸਾਡੇ ਤੁਹਾਡੇ ਮਨਾਂ ਚੋਂ ਨਿਕਲ ਰਿਹਾ, ਇਹ ਵੀ ਉਸਨੂੰ ਜਿਹੜੀ ਸੱਚੀ ਸ਼ਰਧਾਂਜਲੀ ਹੈ।
1: ਜੀ ਬਿਲਕੁਲ ਜੀ, ਅਸੀਂ ਕਦੇ ਨਹੀਂ ਭੁਲਾ ਸਕਦੇ ਉਹਨਾਂ ਦੀ ਸ਼ਹਾਦਤ ਨੂੰ। ਵੈਸੇ ਉਹਨਾਂ ਦੀ ਇੱਕ ਕਿਤਾਬ ਮੈਨੂੰ ਕੱਲ੍ਹ ਪੜ੍ਹਨ ਦਾ ਮੌਕਾ ਮਿਲਿਆ ਅਤੇ ਉਹਦੇ ਪਿੱਛੇ ਰਮੇਸ਼ ਜੀ ਉਹਨਾਂ ਨੇ ਬਸ ਇੱਕੋ ਹੀ ਦੋ ਲਫ਼ਜ਼ ਲਿਖੇ ਸੀ ਕਿ ਗੁਰੂ ਦਾ ਸਿੱਖ ਹੋਣ ਦੇ ਨਾਤੇ ਸਾਡਾ ਹੱਕ ਲਈ, ਇਨਸਾਫ ਲਈ ਆਵਾਜ਼ ਚੁੱਕਣ ਦਾ ਫਰਜ਼ ਬਣਦਾ, ਜਿਹੜਾ ਅੱਜ ਕੱਲ੍ਹ ਅਸੀਂ ਬਿਲਕੁਲ ਭੁੱਲ ਗਏ ਹਾਂ। ਹੁਣ ਅਸੀਂ ਆਵਾਜ਼ਾਂ ਦਾ ਚੱਕਦੇ ਹਾਂ ਪਰ ਹੱਕ ਲਈ ਨਹੀਂ, ਸਿਰਫ ਆਪਣੀ, ਜਿਵੇਂ ਤੁਸੀਂ ਜ਼ਿਕਰ ਕਰਦੇ ਹੋ, ਨਿੱਜ ਲਈ ਆਪਣੇ, ਅਸੀਂ ਜਿਵੇਂ ਵੰਡੀਆਂ ਪਾ ਲਈਆਂ, ਅਸੀਂ ਸਿਰਫ ਉਹਨਾਂ ਰਾਜਨੀਤਿਕ ਝੰਡਿਆਂ ਦੇ ਲਈ ਆਪਣੇ ਆਵਾਜ਼ ਨੂੰ ਚੱਕਦੇ ਹਾਂ, ਹੱਕਾਂ ਲਈ ਅਤੇ ਇਨਸਾਫ ਲਈ ਨਹੀਂ। ਹੱਕ ਇਨਸਾਫ ਤਾਂ ਕਿਤੇ ਹੁਣ ਗੁਆਚ ਅਤੇ ਗੁੰਮ ਗਿਆ ਲੱਗਦਾ ਆ। ਸੋ 905-673-3337, ਸੋ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ। ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਸੰਧੂ ਸਾਹਿਬ ਨਵ ਏਅਰ ਕੰਫਰਟ ਤੋਂ, ਉਸ ਤੋਂ ਬਾਅਦ ਕਮਲਜੀਤ ਸਿੰਘ ਜੀ ਓਨਰ ਹੋਣਗੇ। ਜੀ ਸੰਧੂ ਸਾਹਿਬ, ਤੁਸੀਂ ਓਨਰ ਹੋ।
0: ਅਸਲ ਚ ਸੰਧੂ ਸਰ, ਮਹਿਸ਼ ਜੀ ਸਤਿ ਸ੍ਰੀ ਅਕਾਲ ਤੁਹਾਨੂੰ। ਮੈਂ ਰਮੇਸ਼ ਜੀ, ਅਸੀਂ ਪੰਜਾਬ ਚ, ਮੈਂ 4 ਦਹਾਕੇ ਗੁਜ਼ਾਰ ਕੇ ਆਇਆ, ਮੈਨੂੰ 17 ਸਾਲ ਇੱਥੇ ਟਾਈਮ ਹੋ ਚੱਲਿਆ। ਸਾਡਾ ਕੰਸਰਨ ਮੈਸਾ ਪੰਜਾਬ ਨਾਲ ਰਹਿੰਦਾ, ਜਿੰਨੇ ਵੀ ਰਾਜਨੀਤਿਕ ਲੋਕ ਨੇ, ਧਨਾਟ ਨੇ, ਉਹਨਾਂ ਨੂੰ ਆਮ ਲੋਕਾਂ ਦਾ ਦੁੱਖ ਦਰਦ ਨਹੀਂ ਪਤਾ। ਘੁਸਾਨ ਮੱਚਿਆ ਪਿਆ ਉੱਤਰ ਕਾਂਡੋਂ ਮੈਂ ਚੜਾ, ਤੁਹਾਨੂੰ ਲੱਗਦਾ ਜੀ ਇਹਨਾਂ ਲੋਕਾਂ ਕੋਲ ਪੰਜਾਬ ਦਾ ਕੋਈ ਪਤਾ ਹੋ ਜਾਵੇ, ਮੈਂ ਤੁਹਾਡੇ ਵਿਚਾਰ ਸੁਣਦਾ ਜੀ ਆਫ ਦੇ। ਥੈਂਕ ਯੂ ਵੈਰੀ ਮਚ।
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਜੀ ਰਮੇਸ਼ ਜੀ,
2: ਨਹੀਂ ਹੋਵੇਗਾ ਜੀ, ਬੜਾ ਸਿੱਧਾ ਜਵਾਬ ਹੈ। ਜਿਨ੍ਹਾਂ ਲੋਕਾਂ ਨੂੰ ਜ਼ਮੀਨ ਦੀ ਹਕੀਕਤ ਦਾ ਨਹੀਂ ਪਤਾ, ਜਿਹੜੇ ਲੋਕ ਜ਼ਮੀਨ ਦਾ ਸੱਚ ਨਹੀਂ ਜਾਣਦੇ, ਉਹ ਕਦੇ ਵੀ ਸਮਾਜ ਦਾ ਭਲਾ ਨਹੀਂ ਕਰ ਸਕਦੇ। ਜਿਹੜੇ ਕਰ ਸਕਦੇ ਸੀ ਉਹਨਾਂ ਦੇ ਕਤਲ ਹੋ ਗਏ, ਜਸਵੰਸੂ ਖਾਲੜੇ ਦੀ ਗੱਲ ਕਰ ਰਿਹਾ, ਮਾਰ ਦਿੱਤੇ ਗਏ, ਉਹਨਾਂ ਦੀਆਂ ਤੇ ਫਿਲਮਾਂ ਵੀ ਨਹੀਂ ਰਿਲੀਜ਼ ਹੋਣ ਦਿੱਤੀਆਂ ਜਾ ਰਹੀਆਂ, ਤੇ ਜੇ ਫਿਲਮ ਦੇ ਵਿੱਚ, ਮਾਫ ਕਰਨਾ, ਨੰਗੇਜ਼ ਬਾਤ ਤੇ ਉਦਾਂ ਦੇ ਪੁੱਠੇ ਸਿੱਧੇ ਗੀਤ ਹੋਣ, ਉਹ ਕਹਿਣਾ ਇਹਨਾਂ ਨੂੰ ਰੋਜ਼ ਭਾਵੇਂ ਸਵੇਰੇ ਸ਼ਾਮ 2 ਫਿਲਮਾਂ ਰਿਲੀਜ਼ ਕਰ ਦਿਓ, ਕਿਉਂਕਿ ਉਹਦੇ ਨਾਲ ਤੇ ਸਗੋਂ ਫਰਕ ਕੀ ਪੈਂਦਾ, ਉਹ ਤੇ ਬੁੱਧੀ ਭ੍ਰਿਸ਼ਟ ਹੁੰਦੀ ਹੈ। ਉਹ ਤੇ ਕਹਿੰਦੇ ਕਿ ਸਮਾਜ ਵਿੱਚ ਜਿੰਨਾ ਮਾੜੇ ਤੋਂ ਮਾੜਾ ਲੱਚਰ, ਪੁਣਾ, ਨੰਗੇਜ਼ ਬਾਤ, ਰਿਸ਼ਤਿਆਂ ਨੂੰ ਵਿੱਚ ਨਿਗਾਰ ਪਾਉਣ ਵਾਲੀਆਂ ਚੀਜ਼ਾਂ ਜੋ ਫਿਲਮਾਂ ਤੇ ਫਲਵਾਈਆਂ ਜਾਂਦੀਆਂ, ਜੋ ਦਿਖਾਈਆਂ ਜਾਂਦੀਆਂ, ਉਹ ਤੇ ਰੋਜ਼ ਸਵੇਰੇ ਸ਼ਾਮ ਕਹਿੰਦੇ ਭਾਵੇਂ 6-6 ਰਿਲੀਜ਼ ਕਰੋ, ਰੋਕ ਹੀ ਨਹੀਂ, ਕਿਉਂਕਿ ਉਹਦੇ ਨਾਲ ਨੌਜਵਾਨ ਜਿਹੜਾ ਬੱਚੇ ਆ, ਚਾਹੇ ਮੁੰਡੇ ਆ ਚਾਹੇ ਕੁੜੀਆਂ, ਉਹਨਾਂ ਦੀ ਮਾਨਸਿਕਤਾ ਪਜ਼ਲ ਹੁੰਦੀ ਹੈ, ਖਰਾਬ ਹੁੰਦੀ ਹੈ, ਡਿਸਟਰਬ ਹੁੰਦੀ ਹੈ, ਲੱਗੇ ਰਹਿਣ ਲੋਕ ਰਿਸ਼ਤਿਆਂ ਚ ਆਪਣੇ। ਮਾਫ ਕਰਨਾ ਪ੍ਰਭ ਸੰਧੂ ਜੀ, ਆ ਜਿਹੜੇ ਫਿਲਮਾਂ ਜਾਂ ਸੀਰੀਅਲ ਚੱਲਦੇ ਆ ਨਾ, ਜਿਹਦੇ ਵਿੱਚ ਜਿਹਨਾਂ ਨੂੰ ਅਸੀਂ ਦੇਰ ਭਰਜਾਈ ਦੇ ਪਵਿੱਤਰ ਰਿਸ਼ਤੇ, ਕਦੇ ਨੰਦ ਭਰਜਾਈ, ਉਹਨਾਂ ਰਿਸ਼ਤਿਆਂ ਦੀ ਪਵਿੱਤਰਤਾ ਦੀਆਂ ਗੱਲਾਂ ਕਰਦੇ ਸੀ ਫਲਾਨੀ ਥਾਂ ਦੀਆਂ, ਉਹਨਾਂ ਚ ਤੁਸੀਂ ਦੇਖੋ ਸੀ ਦਿਖਾਉਂਦੇ ਕੀ ਹੈ, ਕੀ ਕੁਛ ਦਿਖਾਉਂਦੇ, ਫਲਾਨੇ ਦੇ ਫਲਾਨੇ ਨਾਲ ਸੰਬੰਧ ਹੈ, ਫਲਾਨੇ ਨੇ ਫਲਾਨੇ ਨਾਲ ਆਹ ਕਰਤਾ, ਫਲਾਨੇ ਆਹ ਕੁਛ ਕਰ ਦਿੱਤਾ, ਭਾਵ ਕਿ ਬਦਨਾਮ ਕੀਤਾ ਜਾ ਰਿਹਾ ਇੱਕ ਚੀਜ਼ ਨੂੰ, ਜਿਹਨੂੰ ਸਾਨੂੰ ਹੇਠਾਂ ਰੱਖ ਕੇ ਦੂਜੀ ਨੂੰ ਉੱਪਰ ਚੁੱਕਣਾ ਚਾਹ ਰਿਹਾ, ਜਿਹੜੀ ਉੱਪਰ ਚੁੱਕਣ ਵਾਲੀ ਉਹ ਲਕੋਲੀ ਜਿਹੜੀ ਇੱਕ ਹੈ ਉਹ। ਸੋ ਇਸ ਕਰਕੇ ਸਰੋਤੇ, ਜਿਹੜਾ ਤੁਸੀਂ ਸਵਾਲ ਪੁੱਛਿਆ ਨਾ, ਇਹ ਸਵਾਲ ਦਾ ਜਵਾਬ ਬਹੁਤ ਠਾਚਾਰੇ ਨਹੀਂ ਹੈ। ਜਿਨ੍ਹਾਂ ਲੋਕਾਂ ਨੂੰ ਸਮਾਜ ਦੀਆਂ ਹਕੀਕਤਾਂ ਦਾ ਨਹੀਂ ਪਤਾ, ਔਰ ਜਿਹੜੇ ਲੋਕ ਕੇਵਲ ਤੇ ਕੇਵਲ ਸਿਆਸਤ ਵਿੱਚ ਆਪਣੀ ਕੁਰਸੀ ਲਈ ਜੀਵਤ ਹੈ ਕਿ ਭਾਈ ਚਾਹੇ ਕਾਂਗਰਸ ਚ ਮਿਲ ਜਾਏ, ਚਾਹੇ ਅਕਾਲੀਆਂ ਚ ਮਿਲ ਜਾਏ, ਚਾਹੇ ਭਾਜਪਾ ਚ, ਅਸੀਂ ਤੇ ਕੁਰਸੀ ਲੈਣੀ ਆ, ਇਹ ਕਦੇ ਸਮਾਜ ਦਾ ਭਲਾ ਨਹੀਂ ਕਰ ਸਕਦੇ। ਇਸੇ ਕਰਕੇ ਕਹਿਣਾ ਕਿ ਬਦਲ

0: ਵਿਅਕਤੀ ਨਹੀਂ ਹੁੰਦਾ ਕਦੇ, ਬਦਲ ਕੋਈ ਪਾਰਟੀ ਨਹੀਂ ਹੁੰਦੀ, ਬਦਲ ਵਿਚਾਰਧਾਰਾ ਹੁੰਦੀ। ਜਿਹੜੇ ਵਿਅਕਤੀ ਦੇ ਕੋਲ ਚੰਗੀ ਵਿਚਾਰਧਾਰਾ ਹੋਵੇਗੀ, ਜਿਸ ਪਾਰਟੀ ਤੋਂ ਹੋਵੇਗੀ, ਉਹੀ ਇੱਕ ਚੰਗਾ ਬਦਲ ਬਣ ਸਕਦੀ ਹੈ।
1: ਜੀ ਬਿਲਕੁਲ ਜੀ, ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਜੀ ਟੌਪ ਚੁਆਇਸ ਇੰਸ਼ੋਰੈਂਸ ਤੋਂ ਹਰਪ੍ਰੀਤ ਸੈਣੀ ਜੀ। ਪਰਿਵਾਰਾਂ ਨੂੰ ਸੁਰੱਖਿਅਤ ਫਾਈਨੈਂਸ਼ੀਅਲ ਪਲੈਨਿੰਗ ਦੀ ਸਲਾਹ ਦਿੰਦੇ ਨੇ, ਔਰ ਨਾਲ ਦੀ ਨਾਲ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹੈਲਥ ਡੈਂਟਲ ਪਲਾਨ ਅਤੇ ਇਨਵੈਸਟਮੈਂਟ ਪਲਾਨ ਦੀ ਜਾਣਕਾਰੀ ਲੈਣ ਦੇ ਲਈ ਤੁਸੀਂ ਇਹਨਾਂ ਇੰਸ਼ੋਰੈਂਸਾਂ ਨੂੰ ਤੁਸੀਂ ਕਰਵਾਉਣਾ ਚਾਹੁੰਦੇ ਹੋ, ਜਾਂ ਆਪਣੇ ਪਰਿਵਾਰਾਂ ਦੇ ਲਈ ਕੋਈ ਇਨਫੋਰਮੇਸ਼ਨ ਤੁਸੀਂ ਇਹਨਾਂ ਦੇ ਬਾਬਤ ਗੱਲਬਾਤ ਕਰਨੀ ਆ, ਤਾਂ ਤੁਸੀਂ ਹਰਪ੍ਰੀਤ ਸੈਣੀ ਹੁਣ ਨਾਲ ਗੱਲਬਾਤ ਕਰ ਸਕਦੇ ਹੋ। 416-867-6810-6500, ਔਰ ਨਾਲ ਦੀ ਨਾਲ ਜੇ ਤੁਹਾਡੇ ਮਾਂ ਬਾਪ ਪੇਰੈਂਟਸ ਇੰਡੀਆ ਤੋਂ ਆ ਰਹੇ ਨੇ, ਆਉਣਾ ਚਾਹੁੰਦੇ ਨੇ, ਆ ਗਏ ਨੇ, ਤਾਂ ਸੁਪਰ ਵੀਜ਼ਾ ਇੰਸ਼ੋਰੈਂਸ ਜ਼ਰੂਰ ਲੈ ਕੇ ਰੱਖੋ, ਔਰ ਨਾਲ ਦੀ ਨਾਲ ਘੁੰਮਣ ਫਿਰਨ ਜਾਣਾ ਆ, ਦੇਸ਼ ਤੋਂ ਬਾਹਰ ਜਾਣਾ ਆ, ਤਾਂ ਤੁਸੀਂ ਟਰੈਵਲ ਇੰਸ਼ੋਰੈਂਸ ਦਾ ਕਦੇ ਵਿਸਾਰ ਨਾ ਖਾਓ। 416-867-6500 ਹਰਪ੍ਰੀਤ ਸੈਣੀ ਹੁਣ ਨਾਲ ਗੱਲਬਾਤ ਕਰ ਸਕਦੇ ਹੋ। ਅਗਲੀ ਕਾਲ ਕਮਲਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ ਜੀ।
2: ਹਾਂਜੀ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਅਤੇ ਰਮੇਸ਼ ਜੀ, ਤੁਹਾਨੂੰ ਵੀ। ਅਤੇ ਰਮੇਸ਼ ਜੀ, 84 ਤੋਂ ਬਾਅਦ ਵਾਲਾ ਉਹ ਦੌਰ ਜਿਹੜਾ ਸੀ, ਕੱਲ੍ਹ ਮੈਂ ਵੀ ਖੁਦ ਵੀ ਮੂਵੀ ਦੇਖੀ ਉਹ, ਅਤੇ ਅੱਖਾਂ ਦੇ ਮੋਹਰੇ ਮਤਲਬ ਹੰਝੂ ਆ ਗਏ, ਕਿਉਂਕਿ ਪਿੰਡੇ ਹਟਾਇਆ ਸਰ। ਮੈਂ ਖੁਦ ਸੀ ਆਰ ਪੀ ਐਫ ਦੇ ਵਿੱਚ 5-6 ਸਾਲ ਨੌਕਰੀ ਕੀਤੀ, ਫਿਰ ਉੱਥੋਂ ਦੌੜ ਦੂਰ ਕੇ ਅਮਰੀਕਾ ਆਏ, ਅਮਰੀਕਾ ਤੋਂ ਬਾਅਦ ਆ ਕੇ ਫਿਰ ਜੀ ਪਿੰਡ ਆ ਕੇ ਸੈਟਲ ਹੋ ਗਏ। ਪਰ ਦੇਖੋ ਜਿੰਨੇ ਵੀ, ਦੇਖੋ ਇਹਦੇ ਵਿੱਚ ਕੌਣ ਗਲਤ ਸੀ ਕੌਣ ਰਾਈਟ ਸੀ, ਇਹਦੇ ਵਿੱਚ ਤਾਂ ਚਲੋ ਸਾਰਿਆਂ ਨੂੰ ਪਤਾ ਹੀ ਆ, ਪਰ ਸਾਡੇ ਜਥੇਦਾਰਾਂ ਨੇ ਜਾਂ ਸਾਡੀਆਂ ਕਮੇਟੀਆਂ ਨੇ ਜਾਂ ਸਾਡੀਆਂ ਪੰਜਾਬ ਦੀਆਂ ਜਿਹੜੀਆਂ ਸਰਕਾਰਾਂ ਸੀਆਂ, ਉਹਨਾਂ ਨੇ ਕਿਸੇ ਵੀ ਬੰਦੇ ਦੀ ਸਾਰ ਨਹੀਂ ਲਈ। ਉਹ ਨੌਜਵਾਨ ਜਿਹੜੇ ਜਿਹਨਾਂ ਦੀਆਂ ਦਦ ਵਿਧਵਾਵਾਂ ਜਿਹੜੀਆਂ ਆ, ਉਹ ਇੱਕ ਇੱਕ ਬੱਚਾ ਉਹਨਾਂ ਦੇ ਕਿੰਨੀਆਂ ਵੀਡੀਓ ਯੂਟਿਊਬ ਤੇ ਪਈਆਂ, ਕਿਸੇ ਨੇ ਨੀ, ਹਾਲਾਂਕਿ ਅਸੀਂ ਅਰਬਾਂ ਖਰਬਾਂ ਰੁਪਈਏ ਸਾਰੀ ਦੁਨੀਆਂ ਵਿੱਚ ਪੰਜਾਬੀ ਅੱਜ ਛਾਏ ਹੋਏ ਆ ਸਾਰਿਆਂ ਕੰਮਾਂ ਦੇ ਵਿੱਚ, ਪਰ ਅਸੀਂ ਉਹਨਾਂ ਦੀ ਬਾਂਹ ਨਹੀਂ ਫੜੀ, ਤੇ ਇਹ ਸਾਡੀ ਬਹੁਤ ਵੱਡੀ ਤ੍ਰਾਸਦੀ ਹੈ ਸਰ। ਤੇ ਬਾਕੀ ਇਸ ਤਰ੍ਹਾਂ ਦੇਖੋ, ਅਜੇ ਵੀ ਸਾਨੂੰ ਸਮਝਣ ਦਾ ਮੌਕਾ ਆ, ਧਰਮ ਨੂੰ ਧਰਮ ਦੀ ਜਗ੍ਹਾ ਰੱਖੀਏ ਤੇ ਆਪਦੀ ਕਮਿਊਨਿਟੀ ਦੇ ਨਾਲ ਚੱਲੀਏ, ਕਿਉਂਕਿ ਜੇ ਕਮਿਊਨਿਟੀ ਨਹੀਂ ਰਹੀ ਤੇ ਅਸੀਂ ਰਾਜ ਕਿਹਦੇ ਤੇ ਕਰਨਾ ਸਰ। ਥੈਂਕ ਯੂ ਵੈਰੀ ਮਚ ਤੁਹਾਡਾ ਟਾਈਮ ਦੇਣ ਦਾ, ਮਿਹਰਬਾਨੀ।
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
0: ਚਲੋ ਇਹ ਤੇ ਸੱਚ ਹੀ ਆ ਜੀ, ਸਰਕਾਰਾਂ ਨੇ ਸਾਥ ਉਸ ਢੰਗ ਦੇ ਨਾਲ ਨਹੀਂ ਦਿੱਤਾ, ਪਰ ਸਰੋਤਿਓ ਅਸੀਂ ਉਹ ਤੋਂ ਆਸ ਹੀ ਕਿਵੇਂ ਰੱਖ ਸਕਦੇ ਸਰਕਾਰ ਤੋਂ? ਸਰਕਾਰਾਂ ਤੇ ਉਹ ਸਾਰਾ ਕੁਛ ਕਰਨ ਕਰਵਾਉਣ ਵਾਲੀਆਂ ਸੀ, ਜਿੱਥੇ ਵੀ ਵੱਢ ਟੁੱਕ ਹੋਈ, ਹਮਲੇ ਹੋਏ, ਤੱਕ ਕੇ ਕੀਤੇ, ਵਿਉਂਤਬੰਦੀ ਨਾ ਕੀਤੇ, ਮਗਰ ਕਾਰਨ ਕੀ ਸੀ? ਪਹਿਲਾਂ ਆਪ ਕੁਛ ਲੋਕਾਂ ਨੂੰ ਖੜੇ ਕਰ ਲਿਆ, ਬਾਅਦ ਵਿੱਚ ਫਿਰ ਜਦੋਂ ਆਪਣੇ ਤੇ ਭਾਰੀ ਪੈ ਗਏ, ਫਿਰ ਕਹਿੰਦੇ ਕਿ ਅਸੀਂ ਇਹਨਾਂ ਨੂੰ ਖਤਮ ਕਰਨਾ ਹੈ। ਉਹ ਸਾਰੀ ਸਿਆਸਤ ਜਿਹੜੀ ਉਸ ਵੇਲੇ ਹੋਈ, ਜਿਸ ਦੌਰ ਦਾ ਤੁਸੀਂ ਜ਼ਿਕਰ ਕਰਦੇ ਹੋ, ਜਦੋਂ ਕਰਨ ਵਾਲੇ ਉਹ ਸੀ, ਫਿਰ ਉਹਨਾਂ ਨੇ ਕਿੱਥੇ ਸਾਰ ਲੈਣੀ ਸੀ? ਸੋ ਸਾਰ ਸਰਕਾਰਾਂ ਨਹੀਂ ਲਈਦੀਆਂ ਜੀ, ਸਰਕਾਰ ਤੁਹਾਡੇ ਸਾਡੇ ਵਰਗੇ ਲੋਕ ਹੀ ਲੈਂਦੇ ਆ। ਤੇ ਮੈਨੂੰ ਲੱਗਦਾ ਕਿ ਸੰਘਰਸ਼ੀ ਹੈ ਜਿਹੜਾ ਇਹ ਸਾਰੇ ਤੋਂ ਨਿਜਾਤ ਦਵਾ ਸਕਦਾ ਹੈ। ਤੇ ਅੱਜ ਤੇ ਉਸ ਤੋਂ ਵੀ ਮਾੜਾ ਦੌਰ ਸ਼ੁਰੂ ਹੋ ਗਿਆ, ਇੱਕ ਵੱਖਰੇ ਢੰਗ ਦਾ ਦੌਰ ਸ਼ੁਰੂ ਹੋ ਗਿਆ। ਜਿਵੇਂ ਤੁਸੀਂ ਧਰਮ ਦਾ ਜ਼ਿਕਰ ਕੀਤਾ, ਧਰਮ ਬਹੁਤ ਵੱਡੇ ਪੱਧਰ ਤੇ ਰਲਗੜ ਕੀਤਾ ਜਾ ਰਿਹਾ ਸਿਆਸਤ ਦੇ ਵਿੱਚ, ਇਹ ਖਤਰੇ ਦੀ ਘੰਟੀ ਹੈ ਬਹੁਤ ਵੱਡੇ ਪੱਧਰ ਤੇ, ਔਰ ਕੱਲੀ ਪੰਜਾਬ ਦੀ ਗੱਲ ਨਹੀਂ, ਪੂਰੇ ਭਾਰਤ ਦੀ ਗੱਲ ਹੈ। ਧਰਮ ਤੇ ਜਾਤ ਨੂੰ ਸਿਆਸਤ ਚ ਬਹੁਤ ਬੁਰੀ ਤਰ੍ਹਾਂ ਰਲਗਿਟ ਕੀਤਾ ਜਾ ਰਿਹਾ, ਜਦਕਿ ਮੈਂ ਇਹ ਨਹੀਂ ਕਹਿਣਾ ਕਿ ਉਹਨੂੰ ਅਲੱਗ ਕਰਕੇ ਹੀ ਚਲਿਆ ਜਾ ਸਕਦਾ, ਪਰੰਤੂ ਕਿਤੇ ਨਾ ਕਿਤੇ ਤਾਂ ਬ੍ਰੇਕ ਪਰਹੇਜ ਚਾਹੀਦਾ ਨਾ, ਕਿਤੇ ਨਾ ਕਿਤੇ ਇੱਕੋ ਹੱਦ ਤੇ ਚਾਹੀਦੀ ਹੈ। ਸੋ ਇਹ ਬੜੀ ਖਤਰੇ ਦੀ ਘੰਟੀ ਹੈ, ਇਸ ਗੱਲ ਨੂੰ ਮੈਂ ਮੰਨਦਾ ਆ, ਤੇ ਉਹਦੇ ਵਿੱਚ ਅਸੀਂ ਤੁਸੀਂ ਜਿਹੜਾ ਯੋਗਦਾਨ ਨਿੱਜੀ ਤੌਰ ਤੇ ਪਾਈਏ ਕਿ ਅਸੀਂ ਘੱਟੋ ਘੱਟ ਇਸ ਗੱਲ ਨੂੰ ਸਮਝੀਏ।
1: ਜੀ ਬਿਲਕੁਲ ਜੀ, ਨਾਲ ਦੀ ਨਾਲ ਤੁਸੀਂ ਹਰਮਨ ਬੱਤਾ ਨੂੰ ਯਾਦ ਰੱਖਣਾ, ਹਰਮਨ ਬੱਤਾ ਮੌਰਗੇਜ ਬ੍ਰੋਕਰ, ਬਹੁਤ ਸਾਰੇ ਲੈਂਡਰਸ ਦੇ ਨਾਲ, ਇਹ ਬਹੁਤ ਸਾਰੇ ਬੈਂਕਸ ਦੇ ਨਾਲ ਕੰਮ ਕਰਦੇ ਨੇ, ਤੁਹਾਨੂੰ ਮਦਦ ਕਰ ਸਕਦੇ ਨੇ, ਤੁਹਾਡੀ ਮੌਰਗੇਜ ਦੇ ਬਾਬਤ ਕਈ ਮੁਸ਼ਕਲਾਂ ਨੂੰ ਇਹ ਆਸਾਨ ਬਣਾ ਸਕਦੇ ਨੇ। ਤੁਸੀਂ ਘਰ ਖਰੀਦਣਾ, ਰੀਨਿਊਅਲ, ਰੀਫਾਈਨੈਂਸਿੰਗ, ਪ੍ਰੀ ਅਪਰੂਵਲ ਜਾਂ ਇਨਵੈਸਟਮੈਂਟ ਪ੍ਰੋਪਰਟੀ ਲਈ ਤੁਸੀਂ ਮੌਰਗੇਜ ਲੱਭ ਰਹੇ ਹੋ, ਤਾਂ ਹਰਮਨ ਬੱਤਾ ਮੌਰਗੇਜ ਬ੍ਰੋਕਰ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਇੱਕ ਵਾਰ ਤੁਹਾਡੀ ਫਾਈਲ ਦੇਖ ਕੇ ਇਹਨਾਂ ਨੇ ਹਾਂ ਕਹਿ ਦਿੱਤੀ, ਅਤੇ ਫਿਰ ਤੁਹਾਡੀ ਮੌਰਗੇਜ ਨੂੰ ਸਿਰੇ ਲਾ ਕੇ ਦੇਣਗੇ, ਕਰਵਾ ਕੇ ਦੇਣਗੇ। 647-685-9000, 647-685-9000, ਹਰਮਨ ਬੱਤਾ। ਮੌਰਗੇਜ ਵੀ ਹੋ ਗਈ, ਘਰ ਵੀ ਮਿਲ ਗਿਆ, ਕਲੋਜ਼ਿੰਗ ਵੀ ਹੋ ਗਈ, ਅਤੇ ਹੁਣ ਫਿਰ ਅਪਲਾਇੰਸਿਸ ਕਿੱਥੋਂ ਚਾਹੀਦੇ ਆ, ਕਿਉਂਕਿ ਘਰ ਦੀ ਸ਼ਾਨ ਤਾਂ ਅਪਲਾਇੰਸਿਸ ਦੇ ਨਾਲ ਹੀ ਆ। ਤੋ ਅਪਲਾਇੰਸਿਸ ਲੈਣ ਦੇ ਲਈ ਤੁਸੀਂ ਅਪਲਾਇੰਸ ਜੰਕਸ਼ਨ ਨੂੰ ਯਾਦ ਰੱਖਣਾ ਹੈ, ਹਰ ਤਰ੍ਹਾਂ ਦੇ ਅਪਲਾਇੰਸ ਤੁਹਾਨੂੰ ਮਿਲ ਜਾਣੇ ਆ। ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਨਾ ਭੁੱਲਿਓ, 905-450-0054, ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ, ਅਪਲਾਇੰਸ ਜੰਕਸ਼ਨ, 905-450-0054, 905-450-0054, ਅਪਲਾਇੰਸ ਜੰਕਸ਼ਨ। ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਅਮਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਹੋ ਜੀ।
3: ਆਵਾਜ਼ ਆ ਰਹੀ ਵੀ ਠੀਕ ਆ
1: ਜੀ? ਸਰ ਬਿਲਕੁਲ ਜੀ।
3: ਦੱਸਿਓ ਵੀ ਜਿਹੜਾ ਵੱਡੇ ਬਾਦਲ ਸੀ ਨਾ, ਉਹ ਤਾਂ ਪੰਥਕ ਪੱਤਾ ਖੇਡ ਕੇ ਸੀਐਮ ਬਣਨ ਚ ਕਾਮਯਾਬ ਹੋ ਜਾਂਦੇ ਸੀਗੇ, ਤੇ ਉਹਦਾ ਹੁਣ ਮੁੰਡਾ ਵੀ ਉਹਦੀ ਕਾਪੀ ਕਰਦਾ ਪਿਆ ਆ, ਪੰਥਕ ਪੱਤਾ ਖੇਡ ਕੇ ਸੀਐਮ ਬਣਨ ਦੀ ਕੋਸ਼ਿਸ਼ ਕਰ ਰਿਹਾ ਵੀ ਦੱਸਿਓ ਕਾਮਯਾਬ ਹੋ ਜੂਗਾ ਜਾਂ ਲੋਕਾਂ ਦੀ ਥੋੜੀ ਅਵੇਅਰਨੈਸ ਆ ਗਈ ਇਹਦੇ ਬਾਰੇ ਦੱਸਿਓ
1: ਜੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਰਮੇ ਜੀ,
0: ਦੇਖੋ ਪੰਜਾਬ ਦੇ ਵਿੱਚ ਕੋਈ ਵੀ ਵਿਅਕਤੀ ਜਿਹੜਾ ਕੋਈ ਰਾਜਨੀਤਿਕ ਆਗੂ ਹੈ, ਉਹ ਪੰਥਕ ਪੱਤਾ ਜਿਹਦੇ ਹੱਥ ਆ ਗਿਆ ਉਹ ਇੱਥੇ ਮੁੱਖ ਮੰਤਰੀ ਬਣ ਸਕਦਾ, ਇਹ ਮੈਂ ਇਸ ਗੱਲ ਨਾਲ ਸਹਿਮਤ ਹਾਂ। ਇੱਕ ਸੱਚ ਹੈ ਉਹ ਕਿ ਜਿਹਦੇ ਹੱਥ ਇਹ ਪੱਤਾ ਆ ਗਿਆ ਪੰਥਕ ਉਹ ਮੁੱਖ ਮੰਤਰੀ ਬਣ ਸਕਦਾ ਹੈ। ਪਰੰਤੂ ਹੁਣ ਜਿਹੜਾ ਤੁਸੀਂ ਸਵਾਲ ਕੀਤਾ ਉਹਦਾ ਜਵਾਬ ਦੇ ਦਾਂ। ਸੁਖਬੀਰ ਸਿੰਘ ਬਾਦਲ ਨੇ ਪੰਥ ਤੇ ਆਪ ਖੇਰੂ ਖੇਰੂ ਕਰਤਾ, ਜਦੋਂ ਇਸਨੇ ਪੰਥ ਹੀ ਹਿੱਸਿਆਂ ਚ ਵੰਡਤਾ, ਪੰਥ ਹੀ ਖੇਰੂ ਖੇਰੂ ਕਰਤਾ, ਪੰਥ ਤੇ ਟੋਟੇ ਟੋਟੇ ਕਰਤੇ, ਪੰਥ ਨੂੰ ਆਪਣੀ ਜੇਬ ਚ ਪਾਉਣ ਦਾ ਯਤਨ ਕੀਤਾ, ਉਂਗਲਾਂ ਤੇ ਨਚਾਉਣ ਦਾ ਯਤਨ ਕੀਤਾ, ਫਿਰ ਇਹ ਕਿਵੇਂ ਉਮੀਦ ਹੋ ਸਕਦੀ ਹੈ ਕਿ ਭਾਈ ਪੰਥ? ਦੇਖੋ ਪਹਿਲਾਂ ਤੇ ਸਵਾਲ ਇਹ ਸੀ ਨਾ ਕਿ ਜਿਸ ਪ੍ਰਕਾਸ਼ ਸਿੰਘ ਬਾਦਲ ਦਾ ਜ਼ਿਕਰ ਕੀਤਾ ਉਸ ਵੇਲੇ ਪੰਥ ਵਿੱਚ ਵੰਡੀਆਂ ਇੱਕ ਹੱਦ ਤੱਕ ਸੀ, ਇੱਕ ਹੱਦ ਤੱਕ। ਉਸ ਵੇਲੇ ਪੰਥਕ ਦੂਜਿਆਂ ਨਾਲ ਲੜਦਾ ਸੀ, ਹੁਣ ਤੇ ਪੰਥ ਵਿੱਚ ਹੀ ਆਪ ਕਈ ਪੰਥ ਬਣ ਗਏ। ਇੱਥੇ ਤੇ ਪੰਥ ਦਾ ਹੀ ਨਹੀਂ ਪਤਾ, ਪੰਥ ਦੀ ਪਰਿਭਾਸ਼ਾ ਕੋਈ ਆਪਣੇ ਆਪਣੇ ਢੰਗ ਦੇ ਨਾਲ ਦੇਣ ਲੱਗ ਪਿਆ। ਇੱਥੇ ਤੇ ਸੁਖਬੀਰ ਸਿੰਘ ਬਾਦਲ ਨੇ ਜਿਉਂ ਉਹ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ, ਜੋ ਗੋਲੀਕਾਂਡ ਵਾਪਰਿਆ, ਜਿਸ ਢੰਗ ਦੇ ਨਾਲ ਜੋ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਕੋਲੋਂ ਇਹਨਾਂ ਨੇ ਚਿੱਠੀਆਂ ਜਾਰੀ ਕਰਾਈਆਂ, ਜੋ ਤਾਜ਼ਾ ਤਰੀਨ ਜੋ ਤਾਂ ਹੁਣ ਤੱਕ ਹੋਈ ਜਾਂਦਾ। ਸੋ ਮੈਨੂੰ ਲੱਗਦਾ ਕਿ ਇਹ ਕਈ ਸਾਲ ਲੱਗਣੇ ਆ ਪਹਿਲਾਂ ਇਸ ਗੱਲ ਤੋਂ ਇਹਨਾਂ ਨੂੰ ਨਿਜਾਤ, ਜੇ ਉਹ ਵੀ ਇਹ ਮਨ ਕੀਤਾ ਕਿ ਅਸੀਂ ਵਾਪਸ ਮੁੜਨਾ ਹੈ, ਕਿ ਘੱਟੋ ਘੱਟ ਅਕਾਲ ਤਖ਼ਤ ਸਾਹਿਬ ਤੇ ਐਸ ਜੀ ਪੀ ਸੀ ਚ ਦਖਲ ਅੰਦਾਜ਼ੀ ਇੱਕ ਹੱਦ ਤੱਕ ਹੋਵੇ। ਮੈਂ ਨੀ ਕਹਿੰਦਾ ਕਿ ਜੀਰੋ ਨਾ ਜੀਰੋ ਹੋ ਸਕਦੀ ਹੈ, ਇੱਕ ਹੱਦ ਤੱਕ ਹੋਵੇ, ਘੱਟੋ ਘੱਟ ਉੱਥੇ ਦੇ ਜਿਹੜੇ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਆ ਉਹਦੇ ਵਿੱਚ ਦਖਲ ਅੰਦਾਜ਼ੀ ਨਾ ਹੋਵੇ ਜਾਂ ਘੱਟ ਹੋਵੇ। ਜਿੰਨਾ ਚਿਰ ਉਧਰ ਨੂੰ ਸੁਖਬੀਰ ਸਿੰਘ ਬਾਦਲ ਮੋੜਾ ਨਹੀਂ ਪਾਉਂਦਾ, ਉਹਨਾਂ ਚਿਰ ਭੁੱਲ ਜਾਵੇ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਕਾਮਯਾਬ ਹੋ ਸਕੇ
1: ਜੀ। ਬਿਲਕੁਲ ਜੀ, ਉਹ ਨਾਲ ਦੀ ਨਾਲ ਅਸੀਂ ਤੁਹਾਨੂੰ ਮੈਸੇਜ ਦੇਣੇ ਆ ਜੀ। ਮੋਨਾ ਮਹਿੰਗੀ ਜੀ, ਉਹਨਾਂ ਦਾ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਲਈ ਮੋਨਾ ਮਹਿੰਗੀ ਜੀ ਨੂੰ ਤੁਸੀਂ ਯਾਦ ਰੱਖਣਾ ਹੈ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਟੀ ਕਵਰੇਜ ਅਤੇ ਰਿਟਾਇਰਮੈਂਟ ਫਾਈਨੈਂਸ਼ੀਅਲ ਪਲਾਨ ਦੀ ਜਾਣਕਾਰੀ ਲਈ ਮੋਨਾ ਮਹਿੰਗੀ ਜੀ ਇੰਸ਼ੋਰੈਂਸ ਫੋਰ ਯੂ ਤੋਂ 416-509-1509-416-509-1509। ਔਰ ਇੱਕ ਮੈਸੇਜ ਬਹੁਤ ਅਹਿਮ ਬਰੈਂਪਟਨ ਕ੍ਰੈਮਟੋਰੀਅਮ ਵੱਲੋਂ ਤੁਹਾਨੂੰ ਦਿੰਦੇ ਹਾਂ। ਕ੍ਰਿਮੀਨੇਸ਼ਨ ਅਤੇ ਫਿਊਨਲ ਦੀਆਂ ਸੇਵਾਵਾਂ ਦਿੰਦੇ ਨੇ। ਹੁਣ ਤੁਸੀਂ ਆਪਣੇ ਫਿਊਨਲ ਦੀ ਫ੍ਰੀ ਪਲਾਨਿੰਗ ਕਰ ਸਕਦੇ ਹੋ, ਅੱਜ ਦੇ ਪ੍ਰਾਈਸ ਤੁਸੀਂ ਲੌਕ ਕਰ ਸਕਦੇ ਹੋ। ਇਹ ਮੈਨੂੰ ਲੱਗਦਾ ਕਿ ਐਜ ਏ ਇਨਸਾਨ ਸਾਡੀ ਜ਼ਿੰਮੇਵਾਰੀ ਬਣਦੀ ਆ, ਜੇ ਤੁਸੀਂ ਆਪਣੇ ਪਰਿਵਾਰਾਂ ਨੂੰ ਫਾਈਨੈਂਸ਼ੀਅਲ ਤੰਗੀਆਂ ਦੇ ਵਿੱਚ ਅੱਗੇ ਜਾ ਕੇ ਨਹੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਆਪਣੀ ਜ਼ਿੰਮੇਵਾਰੀ ਆਪ ਨਿਭਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਰੈਂਪਟਨ ਕ੍ਰੈਮਟੋਰੀ ਨਾਲ ਗੱਲਬਾਤ ਕਰ ਸਕਦੇ ਹੋ। 905-400-5522-9052-422 ਬਰੈਂਪਟਨ ਕ੍ਰੈਮਟੋਰੀਅਮ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਅਗਲੀ ਕਾਲ ਦੇ ਵੱਲ ਚੱਲਦੇ ਹਾਂ ਜੀ। ਲੰਬੇ ਸਮੇਂ ਤੋਂ ਹੋਲਡ ਨੇ ਅਮਰਜੀਤ ਮੁਲਤਾਨੀ ਜੀ, ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਨਰ ਹੋ।
4: ਹੈਲੋ, ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ ਸਰ। ਮੈਂ ਹੁਸ਼ਿਆਰਪੁਰੀ ਭਾਜੀ ਹੋਰਾਂ ਨੂੰ ਪੁੱਛਣਾ ਚਾਹੁੰਦਾ ਕਿ ਜਿਸ ਤਰ੍ਹਾਂ ਅਕਾਲ ਤਖ਼ਤ ਦੇ ਆਪਣੇ ਜਥੇਦਾਰ ਨੇ ਜੀ, ਹੁਣ ਨਿਕਲ ਉਹਨਾਂ ਦਾ ਬਿਆਨ ਆਇਆ ਜੀ, ਜਿਸ ਤਰ੍ਹਾਂ ਮਤਲਬ ਕਿ ਬਾਦਲਾਂ ਦੇ ਪਿੱਠੂ ਬਣੇ ਨੇ ਜੀ, ਇਸ ਫਿਲਮ ਦੇ ਬਦਲੇ ਆਉਣਾ ਚਾਹੀਦਾ ਸੀ ਜੀ ਬਿਆਨ ਜ਼ਰੂਰੀ, ਜਿਹੜੀ ਸੱਚਾਈ ਆ ਉਹਨੂੰ ਛੁਪਾਉਣ ਦੀ ਕੋਸ਼ਿਸ਼ ਕਰਨ ਡੇ ਨੇ ਸਾਰੇ ਰਲ ਮਿਲ ਕੇ ਜੀ, ਪਰ ਉਹਨਾਂ ਦਾ ਹੁਣ ਬਿਆਨ ਜ਼ਰੂਰ ਆਉਣਾ ਚਾਹੀਦਾ ਸੀ, ਉਹਨਾਂ ਨੂੰ ਸਪੋਰਟ ਦੇ ਵਿੱਚ ਆਉਣਾ ਚਾਹੀਦਾ ਸੀ, ਪਰ ਇਹ ਮੁਸ਼ਕਲ ਆਏਗਾ ਜੀ ਉਹਨਾਂ ਦਾ ਬਿਆਨ, ਇਹ ਮੈਂ ਪੁੱਛਣਾ ਚਾਹੁੰਦਾ ਭਾਜੀ ਹੋਰਾਂ ਕੋਲ ਜੀ।
1: ਜੀ ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
0: ਨਹੀਂ ਮੈਨੂੰ ਲੱਗਦਾ ਜੀ ਬਿਆਨ ਆ ਜਾਣਾ, ਆਪਣਾ ਆਪਣਾ ਤਜਰਬਾ ਆ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਦਾ ਬਿਆਨ ਆ ਗਿਆ, ਮੈਂ ਉਸ ਵੇਲੇ ਕੋਡ ਨਹੀਂ ਕਰ ਸਕਿਆ, ਮੇਰੇ ਕੋਲ ਉਸ ਵੇਲੇ ਜਾਣਕਾਰੀ ਨਹੀਂ ਸੀ। ਉਹਨਾਂ ਦਾ ਬਿਆਨ ਆ ਗਿਆ, ਉਹਨਾਂ ਨੇ ਸਖ਼ਤ ਸ਼ਬਦਾਂ ਚ ਨਿੰਦਾ ਕਰ ਦਿੱਤੀ ਹੈ ਕਿ ਜੋ ਇਹ ਰੋਕ ਲਾਈ ਗਈ ਹੈ ਸਤਲੁਜ ਦੇ ਉੱਪਰ, ਮੈਂ ਇਹਦੀ ਨਿੰਦਾ ਕਰਦਾ ਹੈਗਾ। ਜਥੇਦਾਰ ਸਾਹਿਬ ਹੁਣਾਂ ਨੇ ਵੀ ਨਿੰਦਾ ਕਰ ਦੇਣੀ ਹੈ। ਦੇਖੋ ਇਸ ਨੂੰ ਤੁਸੀਂ ਇਵੇਂ ਨਾ ਜੋੜੀਏ, ਇੰਨਾ ਕਿ ਇਹਨਾਂ ਨੂੰ ਪਤਾ ਆ ਕਿ ਅਸੀਂ ਕਿੱਥੇ ਕੀ ਕਰਨਾ ਆ, ਤੁਹਾਡੀਆਂ ਸਾਡੀਆਂ ਅੱਖਾਂ ਚ ਘੱਟੇ ਕਿੱਥੇ ਕਪਾਉਣੇ ਆ, ਕਿਵੇਂ ਮੈਨੇਜ ਕਰਕੇ ਸਾਰਾ ਕੁਛ ਰੱਖਣਾ। ਮੈਨੂੰ ਲੱਗਦਾ ਕਿ ਜਥੇਦਾਰ ਸਾਹਿਬ ਦਾ ਵੀ ਬਿਆਨ ਆ ਜਾਏਗਾ, ਐਸ ਜੀ ਪੀ ਸੀ ਦੇ ਪ੍ਰਧਾਨ ਦਾ ਬਿਆਨ ਆ ਗਿਆ ਹੈ, ਅਕਾਲੀ ਦਲ ਦਾ ਵੀ ਬਿਆਨ ਆ ਗਿਆ। ਪਰੰਤੂ ਅਕਾਲੀ ਦਲ ਦੇ ਬਿਆਨ ਦੇ ਵਿੱਚ ਉਹਨਾਂ ਨੇ ਦੋ ਵਾਰ ਕੀਤੇ ਆ, ਇੱਕ ਵਾਰ ਕੇਂਦਰ ਵਾਲੇ ਪਾਸੇ ਕੀਤਾ, ਇੱਕ ਪੰਜਾਬ ਸਰਕਾਰ ਵਾਲੇ ਪਾਸੇ ਕੀਤਾ। ਬੀਬੀ ਹਰਸਿਮਰਤ ਕੌਰ ਨੇ ਤੇ ਸਿੱਧਾ ਕਹਿਤਾ ਕਿ ਜਿਹੜੀ ਪੰਜਾਬ ਦੀ ਸਰਕਾਰ ਨੇ ਕੇਂਦਰ ਨੂੰ ਚਿੱਠੀ ਲਿਖੀ ਹੈ, ਫਿਰ ਕੇਂਦਰ ਨੇ ਬਿਆਨ ਕੀਤਾ। ਹਾਲਾਂਕਿ ਮੈਨੂੰ ਨੀ ਸੱਚ ਪਤਾ, ਹੋ ਸਕਦਾ ਇੰਜ ਹੀ ਹੋਵੇ, ਪੰਜਾਬ ਦੀ ਸਰਕਾਰ ਕਹਿੰਦੀ ਕੇਂਦਰ ਨੇ ਕੀਤੀ ਹੈ। ਮੈਂ ਸ਼ਬਦ ਇਹ ਕਹਿਣਾ ਕਿ ਸਰਕਾਰਾਂ ਨੇ ਕੀਤੀ ਹੈ, ਚਾਹੇ ਉਹਦਾ ਨਾਂ ਏ ਹੋਵੇ, ਚਾਹੇ ਬੀ ਹੈ, ਚਾਹੇ ਸੀ ਹੈ।
1: ਜੀ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਸਚਵੰਤ ਭੱਟੀ ਜੀ ਤੁਸੀਂ ਆਉਣੇ ਰਹੋ, ਸਤਿ ਸ਼੍ਰੀ ਅਕਾਲ ਜੀ। ਜੀ ਭੱਟੀ ਸਾਹਿਬ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ।
5: ਹਾਂਜੀ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਜ਼ਿਆਦਾ ਸਮਾਂ ਨਾ ਲਊਂਗਾ। ਵੀ ਇਹ ਜਿਹੜਾ ਖਾਲੜਾ ਜੀ ਦੀ ਮੂਵੀ ਕਹਿੰਦੇ ਦੁਬਾਰਾ ਫੇਰ ਹੋ ਗਈ ਬੈਨ, ਚਲੋ ਤਾਂ ਪਤਾ ਹੀ ਸੀ ਵੀ ਹੋਣੀ ਆ। ਤੇ ਇੱਕ ਉਹ ਢਾਡੀਆਂ ਨੇ ਗਾਣਾ ਬੜਾ ਵਧੀਆ ਜਿਹੜਾ ਉਹ ਗਾਇਆ ਸੀਗਾ, ਵੀ ਉਹ ਸ਼ਬਦ ਮੈਂ ਤੁਹਾਡੇ ਨਾਲ ਦੋ ਸਾਂਝੇ ਕਰ ਦਿੰਦਾ, ਜਿਹੜੇ ਕਹਿੰਦੇ ਸੀ ਵੀ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਦੀ, ਬਸ ਇਹੀ ਆ। ਉਹ ਬਿਲਕੁਲ ਢੁਕਦਾ ਆ ਕਿ ਜਿਹੜਾ ਰਾਮ ਰਹੀਮ ਇੱਕ ਬਲਾਤਕਾਰੀ ਸਾਧ, ਪਤਾ ਨੀ ਕਿੰਨੇ ਕੁ ਉੱਥੇ ਮਿਨਿਸਟਰ ਨੇ, ਈਵਨ ਕਿ ਭਾਜਪਾ ਦੇ ਜਿਹੜੇ ਮਿਨਿਸਟਰ ਨੇ ਸੈਂਟਰ ਦੇ ਵੀ, ਤੇ ਜਿਹੜੇ ਆਮ ਲੋਕਲ ਵੀ ਜੇ ਹੁੰਦੇ ਛੋਟੇ MLA MP ਵੀ, ਮੈਂ ਇੱਕ ਦਿਨ ਅੰਕੜੇ ਪੜਿਆ ਸੀ 93 MLA ਹੈ ਜਿਹਨਾਂ ਦੇ ਉੱਤੇ ਬਲਾਤਕਾਰ ਤੇ ਕਤਲ ਦੇ ਕੇਸ ਚੱਲਦੇ ਆ। ਉਹ ਅੱਜ ਮਿਨਿਸਟਰੀਆਂ ਚ ਬੈਠੇ ਨੇ, ਤੇ ਇਹ 29 ਆਪਣੇ ਦੱਸ ਦਿੱਤਾ ਹਵਾਰਾ ਸਾਹਿਬ ਵਰਗਿਆਂ ਨੂੰ, ਜਿਹਨਾਂ ਦੇ ਮਾਤਾ ਜੀ ਬੜੇ ਸੀਰੀਅਸ ਨੇ, ਉਹਨਾਂ ਲਈ ਕਰਕੇ ਵੀ ਪਰੋਲ ਨੀ ਮਿਲਦੀ ਵੀ ਉਹਨਾਂ ਨੂੰ ਇੱਕ ਵਾਰੀ ਅੰਤਮ ਦਰਸ਼ਨ ਹੀ ਕਰ ਲੈਣ। ਤੇ ਰਾਮ ਰਹੀਮ ਨੂੰ ਤਾਂ ਇੱਦਾਂ ਭੇਜ ਦਿੰਦੇ ਵੀ ਜਿੱਦਾਂ ਉਹਨਾਂ ਦਾ ਜਵਾਈ ਹੁੰਦਾ ਵੀ ਜਾ ਤਾਂ ਆ ਹਰ 2 ਬਾਅਦ ਫੜ ਲਓ ਕਦੀ। ਇਹ ਆਪਾਂ ਨੂੰ ਇਨਸਾਫ਼ ਨਹੀਂ ਆ ਜੇ ਮਿਲਣਾ, ਇਹ ਜਿੱਦਾਂ ਮਰਜ਼ੀ ਕਰ ਲਓ, ਜੋ ਮਰਜ਼ੀ ਕਰ ਲਵੇ, ਚਾਹੇ ਅਦਾਲਤਾਂ ਕੁਛ ਵੀ ਹੋਣ, ਪਰ ਉਹਦੀ ਅਦਾਲਤ ਤੋਂ ਹੀ ਸਾਨੂੰ ਇਨਸਾਫ਼ ਮੰਗਣਾ ਚਾਹੀਦਾ। ਕਿਉਂਕਿ ਬਦਕਿਸਮਤੀ ਆ ਮੇਰੀ ਕੌਮ ਦੀ ਕਿ ਜਿਹੜੀ ਆਪ ਲੋਕਾਂ ਨੂੰ ਇਨਸਾਫ਼ ਦਿੰਦੀ ਹੁੰਦੀ ਸੀ, ਅੱਜ ਉਹ ਠੂਠਾ ਫੜ ਕੇ ਆਪ ਉਹਨਾਂ ਲੋਕਾਂ ਤੋਂ ਭੀਖ ਮੰਗ ਰਹੀ ਅਦਾਲਤ ਦੀ, ਪਰ ਉਹ ਤੁਹਾਡੀ ਝੋਲੀ ਚ ਪੈਣੀ ਨੀ। ਧੰਨਵਾਦ ਤੁਹਾਡਾ ਸਮਾਂ ਦੇਣ ਦਾ, ਬਹੁਤ
1: ਬਹੁਤ ਸ਼ੁਕਰੀਆ। ਮੈਂ ਸਚਵੰਤ ਭੱਟੀ ਹੋਣਾ ਦੇ ਮੈਸੇਜ ਦੇ ਨਾਲ, ਮਾਫ਼ ਕਰਨਾ, ਇਹਨਾਂ ਦੇ ਸਵਾਲ ਦੇ ਨਾਲ ਇੱਕ ਸਵਾਲ ਐਡ ਕਰਾਂ। ਗੁਰ ਕੀਰਤ ਸਿੰਘ ਹੋਣਾ ਦਾ ਮੈਨੂੰ ਮੈਸੇਜ ਆਇਆ ਭਾਅ ਜੀ, ਆਈ ਥਿੰਕ ਮੈਨੂੰ ਪਹਿਲਾਂ ਦਾ ਮੈਸੇਜ ਆਇਆ, ਸੋ ਖਬਰ ਰਲਦੀ ਮਿਲਦੀ ਹੈ ਮੈਨੂੰ ਐਸੀ, ਮੈਂ ਅਖੀਰ ਵਿੱਚ ਪੁੱਛਾਂਗਾ। ਸੋ ਇਹਦੇ ਨਾਲ ਰਲਦਾ ਮਿਲਦਾ ਮੈਂ ਵੀ ਸਵਾਲ ਇੱਕ ਐਡ ਕਰਾਂ। ਉਹਨਾਂ ਦਾ ਲਿਖਿਆ ਆ ਕਿ ਸਰਕਾਰਾਂ ਸਾਨੂੰ ਸਮੇਂ-ਸਮੇਂ ਤੇ ਗੁਲਾਮ ਹੋਣ ਦਾ ਅਹਿਸਾਸ ਕਰਾਉਂਦੀਆਂ, ਹੁਣ ਫਿਰ ਸਾਨੂੰ ਗੁਲਾਮ ਹੋਣ 'ਤੇ ਸਰਕਾਰਾਂ ਨੇ ਮੋਹਰ ਲਾ ਦਿੱਤੀ ਆ ਕਿ ਸਾਡੇ ਸਾਨੂੰ ਸਾਡਾ ਸੱਚ ਵਿਖਾਉਣ ਦੀ ਆਜ਼ਾਦੀ ਨਹੀਂ, ਸਾਨੂੰ ਸਾਡੇ ਜ਼ਖਮ ਵਿਖਾਉਣ ਦੀ ਆਜ਼ਾਦੀ ਨਹੀਂ, ਇਸ ਦੀ ਮੋਹਰ ਅੱਜ ਸਰਕਾਰਾਂ ਨੇ ਲਾ ਦਿੱਤੀ ਗਈ ਆ। ਸੋ ਇਹ ਵੀ ਮੈਂ ਖਬਰ ਨਾਲ ਐਡ ਕਰਦਾ। ਔਰ ਨਾਲ ਦੀ ਨਾਲ ਉਹਨਾਂ ਨੇ ਲਿਖਿਆ ਕਿ ਰਮੇਸ਼ ਜੀ ਜ਼ਰੂਰ ਦੱਸਿਓ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਮੋਰਚਾ ਲੱਗਿਆ ਸੀ ਉਹਦਾ ਕੀ ਬਣਿਆ?
0: ਦੇਖੋ ਉਸ ਮੋਰਚੇ ਨੂੰ ਪ੍ਰਭ ਸੰਧੂ ਜੀ ਕੋਈ ਬਹੁਤ ਵੱਡੇ ਪੱਧਰ ਤੇ ਕਿਸੇ ਵੀ ਸਿਆਸੀ ਪਾਰਟੀ ਦਾ ਸਮਰਥਨ ਨਹੀਂ ਹੈ, ਸਰਕਾਰਾਂ ਤੇ ਉਲਟ ਹੈ ਉਸ ਮੋਰਚੇ ਤੇ, ਉਹਨੂੰ ਖਦੇੜਨ ਵਾਲੀਆਂ ਨੇ, ਸਾਦਕੀ ਦੇਣਾ। ਸੋ ਬੰਦੀ ਸਿੰਘਾਂ ਵਾਲੀ ਗੱਲ ਤੇ ਭਾਈ 100% ਅੜੀ ਹੋਈ ਹੈ। ਬਾਕੀ ਫਿਲਮ ਬਾਰੇ ਮੈਂ ਪਹਿਲਾਂ ਹੀ ਸ਼ਬਦ ਕਹਿ ਚੁੱਕਾ ਕਿ ਮੈਂ ਤੇ ਆਪ ਨਿੰਦਾ ਕਰਨ ਵਾਲਿਆਂ ਚੋਂ ਹਾਂ, ਤੇ ਇਹ ਵਾਕਿਆ ਹੀ ਸਮੇਂ ਦਾ ਬੜਾ ਮਾੜਾ ਸੱਚ ਹੈ ਕਿ ਜ਼ਖਮ ਵੀ ਨਹੀਂ ਦਿਖਾਉਣ ਦਿੱਤੇ ਜਾ ਰਹੇ, ਤੇ ਜ਼ਖਮ ਕਰਨ ਵਾਲੇ ਅੱਜ ਵੀ ਜਿਹੜਾ ਹੈ ਕਿ ਨਜ਼ਾਰੇ ਦੀ ਜ਼ਿੰਦਗੀ ਕੁਛ ਜੀ ਕੇ ਮਰ ਗਏ ਤੇ ਕੁਛ ਜੀ ਰਹੇ ਹੈ। ਸੋ ਇਹ ਮੰਦਭਾਗ ਹੈ ਪ੍ਰਭ ਸੰਧੂ ਜੀ, ਇੱਥੇ ਤੇ ਮੈਂ ਸਮਝਦਾ ਕਿ ਸਰਕਾਰਾਂ ਦੀ ਨਿੰਦਾ ਹੋਣੀ ਚਾਹੀਦੀ ਹੈ, ਸਰੋਤਿਆਂ ਦੀਆਂ ਭਾਵਨਾਵਾਂ, ਸਰੋਤਿਆਂ ਦਾ ਰੋਸ ਜਾਇਜ਼ ਹੈ
1: ਜੀ। ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਹਰਪਾਲ ਮਨਕੂ ਜੀ ਉਸ ਤੋਂ ਪਹਿਲਾਂ 10 ਤੋਂ ਹੋਲਡ ਨੇ। ਜਤਿੰਦਰ ਪਾਲ ਜੀ ਸਤਿ ਸ਼੍ਰੀ ਅਕਾਲ ਸਰ, ਤੁਸੀਂ ਥੋੜ੍ਹਾ ਜਿਹਾ ਸ਼ਾਰਟ ਰੱਖਿਓ ਤਾਂ ਕਿ ਸਾਰੇ ਸਰੋਤਿਆਂ ਦੇ ਜਿਹੜੇ ਸਵਾਲ ਆ ਰਮੇਸ਼ ਜੀ ਤੱਕ ਪਹੁੰਚ ਸਕਣ ਜੀ। ਜਤਿੰਦਰ ਪਾਲ ਜੀ ਆਪਣਾ ਰੇਡੀਓ ਤੁਸੀਂ ਜੀ, ਆਈ ਥਿੰਕ ਤੁਸੀਂ ਆਪਣਾ ਰੇਡੀਓ ਆਵਾਜ਼ ਬੰਦ ਕਰੋ ਪਲੀਜ਼, ਤੇ ਉਸ ਤੋਂ ਬਾਅਦ ਫਿਰ ਅਸੀਂ ਕੁਝ ਸੁਣ ਪਾਵਾਂਗੇ। ਹਰਪਾਲ ਮਨਕੂ ਜੀ ਤੁਸੀਂ ਆਉਣੇ ਰਹੋ।
6: ਹੈਲੋ
1: ਜੀ ਹਰਪਾਲ ਜੀ, ਤੁਸੀਂ ਆਉਣੇ ਰਹੋ ਜੀ।
6: ਹਾਂਜੀ ਹਾਂਜੀ, ਮੈਂ ਛੋਟੀ ਜਿਹੀ ਪਹਿਲਾਂ ਅਪਡੇਟ ਦਿੰਦਾ, ਸਾਨੂੰ ਚਲਾਉਣ ਦਾ ਪ੍ਰੋਗਰਾਮ ਖਤਮ ਹੋਣ ਵਾਲਾ। ਜਦੋਂ ਅਸੀਂ ਹੋਲਡ ਤੇ ਹੁੰਦੇ ਆਵਾਜ਼ ਬਹੁਤ ਬਲਿੰਕ ਨਹੀਂ ਆਉਂਦੀ ਆ, ਆਵਾਜ਼ ਕਲੀਅਰ ਨਹੀਂ ਆਉਂਦੀ
1: ਜੀ,
6: ਈਵਨ ਤੁਸੀਂ ਨਾਂ ਵੀ ਲੈਂਦੇ ਤਾਂ ਫਿਰ ਪਤਾ ਨਹੀਂ ਲੱਗਦਾ। ਐਨੀਵੇ ਚਲੋ ਆਪਾਂ ਗੱਲ ਕਰਦੇ ਹਾਂ ਅਕਾਲ ਤਖ਼ਤ ਸਾਹਿਬ ਦੀ। ਅਕਾਲ ਤਖ਼ਤ ਸਾਹਿਬ ਦੇ, ਚਲੋ ਮੈਂ ਤਾਂ ਉਦੋਂ ਬਹੁਤ ਛੋਟਾ ਸੀ, 9-10 ਸਾਲ ਦਾ ਸੀ, ਤੇ ਸਾਡੇ ਘਰੋਂ ਜਦੋਂ ਜੂਨ 84 ਹੋਇਆ ਸੀ ਉਦੋਂ ਕਾਰ ਸੇਵਾ ਕਰਨ ਲਈ ਅਕਾਲ ਤਖ਼ਤ ਸਾਹਿਬ ਹਰਿਮੰਦਰ ਸਾਹਿਬ ਗਏ ਸੀ, ਤੇ ਉੱਥੇ ਬੂਟਾ ਸਿੰਘ ਵੀ ਪਹੁੰਚਿਆ ਹੋਇਆ ਸੀ ਮਿਸਤਰੀ ਲੈ ਕੇ ਅਕਾਲ ਤਖ਼ਤ ਸਾਹਿਬ ਦੀ ਰਿਪੇਅਰ ਕਰਵਾਉਣ, ਤੇ ਉਦੋਂ ਜਥੇਦਾਰ ਸਾਹਿਬ ਨੇ ਹੁਕਮ ਦਿੱਤਾ ਸੀ ਉਹਨਾਂ ਟਾਈਮਾਂ ਦੇ ਵਿੱਚ, ਮੈਨੂੰ ਯਾਦ ਆ ਵੀ ਕਾਂਗਰਸ ਨੂੰ ਮੂੰਹ ਨਾ ਲਾਈਏ। ਅੱਜ ਵੀ ਦੇਖੋ ਬਹੁਤ ਸਾਰੇ ਕਾਲਰ ਆਉਂਦੇ ਆ ਭਾਜਪਾ ਭਾਜਪਾ ਭਾਜਪਾ ਹੀ ਕਰਦੇ ਰਹਿੰਦੇ ਆ, ਪਰ ਉਹਨਾਂ ਦੇ ਮੂੰਹ ਚੋਂ ਕਾਂਗਰਸ ਦਾ ਨਾਂ ਨੀ ਨਿਕਲਦੇ। ਕਾਂਗਰਸ ਹੀ ਆ ਉਹ ਅੰਦਰੋਂ ਅੰਦਰੀ, ਪਰ ਉਹ ਚਲੋ ਉਜਾਗਰ ਨੀ ਕਰਨਾ ਚਾਹੁੰਦੇ, ਅੰਦਰੋਂ ਅੰਦਰੀ ਕਾਂਗਰਸ ਹੀ ਹੋਈ ਆ ਸਾਰੇ। ਤੁਸੀਂ ਜਿਹੜੇ ਬਾਬੇ ਸਾਧ ਦੀ ਗੱਲ ਕਰਦੇ ਸੀ, ਬਾਬੇ ਸਾਧ ਨੂੰ ਇੰਨਾ ਚਿਰ ਕਿਹਨੇ ਨਰਿਸ਼ ਕੀਤਾ, ਕਿਹਦੇ ਰਾਜ ਦੇ ਵਿੱਚ ਉਹ ਹੋਇਆ? ਮੈਂ ਤਾਂ ਯਾਦ ਆ ਮੈਨੂੰ ਤਾਂ ਹਾਲੇ ਵੀ ਜਦੋਂ ਪਰਨੀਤ ਕੌਰ ਤੇ
1: ਮਨਕੂ ਸਾਹਿਬ, ਆਪਣਾ ਸਮਾਂ ਹੋ ਗਿਆ ਆ, ਤੇ ਆਈ ਥਿੰਕ ਜੀ ਜੀ ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ, ਆਪਣਾ ਸਮਾਂ ਹੋ ਚੁੱਕਿਆ ਹੈ ਔਰ ਬਹੁਤ ਬਹੁਤ ਸ਼ੁਕਰੀਆ ਰਮੇਸ਼ ਜੀ ਅੱਜ ਦੇ ਪ੍ਰੋਗਰਾਮ ਦੇ ਸਾਂਝ ਪਾਉਣ ਲਈ, ਸਮੇਂ ਦਾ ਪਤਾ ਨਹੀਂ ਲੱਗਿਆ ਕਿ ਕਿਹੜੇ ਵੇਲੇ ਆਪਣੀਆਂ ਪਲਾਂਘਾਂ ਪੁੱਟ ਗਿਆ, ਸੋ ਕੱਲ ਨੂੰ ਮਿਲਦੇ ਹਾਂ ਜੀ ਨਵੀਆਂ ਖਬਰਾਂ ਨਵੀਂ ਗੱਲਬਾਤ ਤੇ ਨਵੀਂ ਸਵੇਰ ਦੇ ਵਿੱਚ।
7: ਕੀ ਤੁਸੀਂ ਹੁਣ ਵੱਧ ਸਪੇਸ, ਕੰਫਰਟ ਅਤੇ ਵੈਲਿਊ ਦੀ ਭਾਲ ਵਿੱਚ ਹੋ ਤਾਂ ਟਮਰੇਕ ਅਪਾਰਟਮੈਂਟਸ ਲੈ ਕੇ ਆਏ ਨੇ ਖੂਬਸੂਰਤ ਸੁਈਟਸ, ਉਹ ਵੀ ਲੀਜ਼ ਤੇ ਸ਼ਾਨਦਾਰ ਮੂਵਮੈਂਟ ਆਫਿਸ ਦੇ ਨਾਲ। ਆਪਣਾ ਟੂਰ ਬੁੱਕ ਕਰਨ ਲਈ ਅੱਜ ਹੀ ਕਾਲ ਕਰੋ 780-239-5845, 780-239-5845।
8: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
9: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
10: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
9: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
10: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
9: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
10: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
9: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
10: ਪ੍ਰੋਗਰਾਮ ਪੰਜਾਬੀ ਲਹਿਰਾਂ
9: ਹਫਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
11: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
12: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
13: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕ

0: @BridgeMohan. Contact us @BridgeMohan.com.
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597

0: all good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and dal.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551985

0: ਲਈ ਸਾਨੂੰ ਕਾਲ ਕਰੋ 647-504-1557।
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
2: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905 7

ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ, ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ, 11 ਤੋਂ 8, 905-204-1313, 905-204-1313। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 905-621-4100, 905-621-4100, 905-621-4100 ਤੇ ਫੋਨ ਜ਼ਰੂਰ ਕਰੋ।

ਬੇਬੇ ਬਾਪੂ ਤੋਂ ਬਾਅਦ ਮੈਂ ਹੀ ਇਹਨਾਂ ਦੀ ਮਾਂ ਤੇ ਮੈਂ ਹੀ ਇਹਨਾਂ ਦਾ ਬਸ ਹੋਰ ਗੱਲਾਂ ਕਰਾਂ।

0: ਵਾਵੇ ਵਾਕਿਆ ਵਾਦਾ ਪ੍ਰੋਗਰਾਮ ਪੰਜਾਬੀ ਲੈਣ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲੈਣ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ, ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਖੂਬਸੂਰਤ ਪਿਆਰੀ ਮਿੱਠੀ ਜੀ ਸਵੇਰ ਨੂੰ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਬਈ। ਅਤੇ ਕਿਵੇਂ ਸਾਰਿਆ, ਕਿਵੇਂ ਰਿਹਾ ਤੁਹਾਡਾ ਵੀਕਐਂਡ? ਪਹਿਲੀ ਗੱਲ ਤਾਂ ਵੀਕਐਂਡ ਬਿਜ਼ੀ ਬਿਜ਼ੀ ਬਿਜ਼ੀ ਹੈ, ਵੀਕਐਂਡ 'ਤੇ ਤਾਂ ਅੱਜ ਕੱਲ੍ਹ ਵਿਹਲ ਹੀ ਨਹੀਂ ਯਾਰ, ਬੰਦਾ ਇੱਕ ਫੰਕਸ਼ਨ 'ਤੇ ਜਾਂਦਾ ਦੂਜੇ 'ਤੇ ਤੀਜੇ 'ਤੇ, ਦਿਨ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਇਵੈਂਟ ਹੁੰਦੇ ਹੈ, ਸਵੇਰੇ ਕੋਈ ਫੰਕਸ਼ਨ, ਦਿਨੇ ਕੋਈ ਬਰਥਡੇ ਪਾਰਟੀ, ਸ਼ਾਮ ਨੂੰ ਫਿਰ ਕੋਈ ਨਾ ਕੋਈ ਪਾਰਟੀ ਯਾਦ ਆ ਜਾਂਦੀ ਹੈ। ਸੋ ਸਮਰ 'ਚ ਇੰਝ ਲੱਗਦਾ ਕਿ ਕੰਮ ਨਾਮ ਦੀ ਚੀਜ਼ ਹੀ ਨਹੀਂ ਕੋਈ ਹੈਗੀ ਹੈ। ਚਲੋ ਕੰਮ ਤਾਂ ਆਪਾਂ ਕਰਦੇ ਹਾਂ ਸਾਰੇ, ਬਟ ਕਿਤੇ ਨਾ ਕਿਤੇ ਇਹ ਲੱਗਦਾ ਕਿ ਬਸ ਕਰੂਜ਼ ਮੋਡ ਦੇ ਉੱਤੇ ਬੰਦਾ ਚੱਲ ਰਿਹਾ ਸਮਰ ਦੇ ਵਿੱਚ। ਸੋ ਚਲੋ ਇੰਜੋਏ ਕਰੋ ਯਾਰ, ਫੰਕਸ਼ਨ ਮੇਲੇ ਗੇਲੇ ਜ਼ਰੂਰੀ ਵੀ ਨੇ, ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹਨਾਂ ਨਾਲ ਹੀ ਇੱਕ ਮਨ ਨੂੰ ਰਿਲੈਕਸੇਸ਼ਨ ਹੈ। ਤੁਸੀਂ ਬਾਹਰ ਜਾਂਦੇ ਹੋ, ਲੋਕਾਂ ਨਾਲ ਗੱਲਾਂ ਬਾਤਾਂ ਕਰਦੇ ਹੋ, ਵਧੀਆ ਤਿਆਰ ਤੁਰ ਹੁੰਦੇ ਹੋ, ਅਤੇ ਕਮਿਊਨੀਕੇਸ਼ਨ ਸੋਸ਼ਲਾਈਜੇਸ਼ਨ ਹੈ। ਹੁਣ ਅੱਧੀ ਦੁਨੀਆ ਬਿਮਾਰ ਤਾਂ ਹੀ ਪਈ ਹੈ, ਕਿਸੇ ਨਾਲ ਗੱਲ ਹੀ ਨਹੀਂ ਕਰਨੀ, ਕਿਤੇ ਜਾਣਾ ਹੀ ਨਹੀਂ, ਫਿਰ ਬੰਦੇ ਨੂੰ ਮੈਂਟਲ ਤੌਰ ਦੇ ਉੱਤੇ ਡਿਪਰੈਸ਼ਨ, ਟੈਨਸ਼ਨ, ਸਟ੍ਰੈਸ ਹੀ ਮਹਿਸੂਸ ਹੋਣਾ, ਹੋਰ ਕੀ ਹੋਣਾ। ਸੋ ਵਧੀਆ ਯਾਰ, ਪਾਰਟੀਆਂ ਪੂਰਟੀਆਂ 'ਤੇ ਜਾਂਦੇ ਹੋ ਤਾਂ ਤਰ੍ਹਾਂ ਤਰ੍ਹਾਂ ਦੇ ਲੋਕ ਦੇਖਣ ਨੂੰ ਮਿਲਦੇ ਨੇ, ਕਿ ਕਈ ਹੁੰਦੇ ਆ ਜਿਨ੍ਹਾਂ ਨੂੰ ਤੁਸੀਂ 20-25 ਸਾਲਾਂ ਬਾਅਦ ਮਿਲਦੇ ਹੋ, ਕਈਆਂ ਨੂੰ 10-15 ਸਾਲ ਬਾਅਦ ਮਿਲਦੇ ਹੋ। ਸੋ ਵਧੀਆ ਯਾਰ, ਜਾ ਕੇ ਫਨ ਅਤੇ ਇੰਜੋਏ ਜ਼ਰੂਰ ਕਰਿਆ ਕਰੋ। ਅਤੇ ਉੱਤੋਂ ਦੀ ਵਰਲਡ ਕੱਪ ਨੇ ਰੌਣਕ ਪੂਰੀ ਲਾਈ ਹੋਈ ਹੈ, ਕੱਲ੍ਹ ਸਾਰੇ ਲੇਟ ਤੱਕ ਜਾਗੇ ਹੋਣਗੇ, ਲੇਟ ਨਹੀਂ ਬਟ ਫਿਰ ਵੀ 11-12 ਵੱਜ ਗਏ। ਮੈਕਸੀਕੋ ਅਤੇ ਇੰਗਲੈਂਡ ਦਾ ਬੜਾ ਹੀ ਜ਼ਬਰਦਸਤ ਮੈਚ ਸੀਗਾ ਕੱਲ੍ਹ, ਅਤੇ ਇੰਗਲੈਂਡ ਵਾਲੇ ਅੱਗੇ ਵੱਧ ਗਏ। ਹੁਣ ਸਾਡੇ ਜਿਹੜੇ ਇੰਗਲੈਂਡੀ ਸੱਜਣ ਮਿੱਤਰ ਸੁਣ ਰਹੇ ਆ, ਉਹ ਤਾਂ ਪੂਰੇ ਐਨ ਜੋਸ਼ ਦੇ ਵਿੱਚ ਹੋਣਗੇ, ਹੈ ਕਿ ਕੱਲ੍ਹ ਇੰਗਲੈਂਡ ਨੇ ਮੈਕਸੀਕੋ ਨੂੰ ਹਰਾਇਆ, ਅਤੇ ਮੈਕਸੀਕੋ ਦੀ ਪਹਿਲੀ ਹਾਰ ਇਸ ਵਰਲਡ ਕੱਪ ਦੀ ਕੱਲ੍ਹ, ਉਹ ਵੀ ਉਹਨਾਂ ਦੇ ਬੜੇ ਵੱਡੇ ਸਟੇਡੀਅਮ ਦੇ ਵਿੱਚ ਹੋਈ। ਅਤੇ ਬ੍ਰਾਜ਼ੀਲ ਵਾਲੇ ਵੀ ਨਿਕਲ ਗਏ ਬਈ, ਸੋ ਹੁਣ ਅਗਲੇ ਰਾਊਂਡ ਦੇ ਵਿੱਚ ਨੋਰਵੇ ਅਤੇ ਇੰਗਲੈਂਡ, ਵਾਹ ਬੜਾ ਜ਼ਬਰਦਸਤ ਮੈਚ ਹੋਵੇਗਾ। ਅਤੇ ਫਰਾਂਸ ਅਤੇ ਮੋਰਾਕੋ ਵੀ ਖੇਡੇਗਾ, ਅੱਜ ਪੋਰਚੁਗਲ ਸਪੇਨ ਦਾ ਮੈਚ ਹੋ ਰਿਹਾ, ਦੇਖਦੇ ਹਾਂ ਕੌਣ ਜਿੱਤਦਾ, US ਬੈਲਜੀਅਮ ਦਾ ਵੀ ਅੱਜ ਹੋ ਰਿਹਾ, ਦੇਖਦੇ ਹਾਂ ਕੌਣ ਜਿੱਤਦਾ। ਅਤੇ ਫਿਰ ਕੱਲ੍ਹ ਨੂੰ ਈਜਿਪਟ, ਅਰਜਨਟੀਨਾ, ਸਵਿਟਜ਼ਰਲੈਂਡ, ਕੋਲੰਬੀਆ, ਅਤੇ ਬਸ ਰਹਿ ਗਈਆਂ ਫਿਰ ਕਿੰਨੀਆਂ ਘੱਟ ਟੀਮਾਂ ਰਹਿ ਜਾਣਗੀਆਂ, ਅਤੇ ਫਿਰ 4 ਰਹਿਣਗੀਆਂ, ਅਤੇ ਫਿਰ 2 ਫਾਈਨਲ ਹੋਊਗਾ। ਚਲੋ ਜੀ, ਵਰਲਡ ਕੱਪ ਵੀ ਖਤਮ, ਸੋ ਚੀਜ਼ਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹੈ, ਕਿਉਂਕਿ ਉਡੀਕ ਬਹੁਤ ਸੀ ਇਸ ਟੂਰਨਾਮੈਂਟ ਦੀ, ਹੁਣ ਟੂਰਨਾਮੈਂਟ ਵੀ ਬਸ ਖਤਮ ਹੋਣ ਦੇ ਕਿਨਾਰੇ 'ਤੇ ਹੋਈ ਆ। ਦੇਖੋ ਕਿਵੇਂ ਚੀਜ਼ਾਂ ਆਉਂਦੀਆਂ, ਐਕਸਾਈਟਮੈਂਟ, ਐਂਟੀਸਪੇਸ਼ਨ, ਉਡੀਕ ਲੋਕਾਂ ਦੀ ਕਿੰਨੇ ਚਿਰ ਦੀ ਸੀਗੀ ਕਿ ਯਾਰ ਵਰਲਡ ਕੱਪ ਆ ਰਿਹਾ, ਵਰਲਡ ਕੱਪ ਆ ਰਿਹਾ, ਅਤੇ ਹੁਣ ਬਸ ਵਰਲਡ ਕੱਪ ਵੀ ਖਤਮ ਹੋਣ ਦੇ ਨੇੜੇ ਆ। ਆਪਣੇ ਟੋਰਾਂਟੋ ਦੇ ਤਾਂ ਮੈਚ ਖਤਮ ਹੈ, ਟੋਰਾਂਟੋ ਦਾ ਸਟੇਡੀਅਮ ਵੀ ਹੁਣ ਬੈਕ ਟੂ ਨੋਰਮਲ ਹੋ ਜਾਏਗਾ, ਕੁਝ ਚੀਜ਼ਾਂ ਕੀਪ ਕਰ ਰਹੇ ਆ। ਬਟ ਖੈਰ, ਪ੍ਰੋਗਰਾਮ ਹੈ ਪੰਜਾਬੀ ਰਹਿਣ, ਸਭ ਨੂੰ ਵੈਲਕਮ, ਪਿਆਰ ਸਤਿਕਾਰ। ਅਤੇ ਸਾਡੇ ਨਾਲ ਜੁੜੇ ਨੇ ਵਕਾਰ ਖਾਨ ਜੀ, ਕੁਝ ਖਾਸ ਰੋਜਿਸ ਦੀ ਆਈਡੀਆਜ਼ ਲੈ ਕੇ। ਖਾਨ ਸਾਹਿਬ ਵੈਲਕਮ।
1: ਥੈਂਕ ਯੂ ਸੋ ਮਚ ਨਵੀ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੀ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ, ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 250, 500 ਔਰ 1500 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਬਹੁਤ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478000 ਅਸੀਂ 18 ਸਾਲ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478648000 6478648000 6478648000।
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਫੋਰ ਯੋਰ ਕਾਲ। 6478648000 ਦੇ ਉੱਤੇ ਤੁਸੀਂ ਗੱਲਬਾਤ ਜ਼ਰੂਰ ਕਰੋ, ਤੁਹਾਡੇ ਲਈ ਹਾਜ਼ਰ ਹਨ ਮਿਸਟਰ ਵਕਾਰ ਖਾਨ ਜੀ। ਸੋ ਪਿਛਲੇ ਹਫ਼ਤੇ ਅੱਤ ਦੀ ਗਰਮੀ ਹੈ, ਸੋ ਹੁਣ ਕਹਿੰਦੇ ਆ ਵੀ ਥੋੜ੍ਹਾ ਜਿਹਾ ਆਪਾਂ ਨੂੰ ਰਿਲੀਫ ਪਿਛਲੇ ਵੀਕ ਨਾਲੋਂ ਜ਼ਿਆਦਾ ਮਿਲੇਗਾ ਹੁਣ, ਬਟ ਫਿਰ ਵੀ ਗਰਮੀ ਕਾਫੀ ਹੋਵੇਗੀ। ਅੱਜ ਡੇ ਟਾਈਮ ਹਾਈ ਆਫ 26, ਕੱਲ ਨੂੰ 27 ਤੱਕ, ਤੇ ਫਿਰ ਬੁੱਧਵਾਰ ਨੂੰ ਕਹਿੰਦੇ ਫਿਰ 30 ਡਿਗਰੀ ਟੈਂਪਰੇਚਰ ਹੋ ਜਾਊਗਾ ਪਾਰਟਲੀ ਸਕਿਉਰਿਟੀ ਦੇ ਨਾਲ ਤੇ ਕਲਾਉਡੀ ਦੇ ਨਾਲ। ਥਰਸਡੇ ਨੂੰ ਕਣੀਆਂ ਹਲਕੀਆਂ ਫੁਲਕੀਆਂ ਤੇ 29 ਡਿਗਰੀ ਤੱਕ ਦਾ ਟੈਂਪਰੇਚਰ, ਤੇ ਫਿਰ ਆਪਣੇ ਫਰਾਈਡੇ ਨੂੰ 27 ਡਿਗਰੀ। ਤੇ ਚਲੋ ਜੀ ਵੀਕਐਂਡ ਫਿਰ ਆ ਹੀ ਲਓ, ਤੇ ਵੀਕਐਂਡ ਤੇ ਵੀ 29-28 ਤੱਕ ਦਿਖਾ ਰਹੇ ਆ। ਵਾਹ ਬਈ ਵਾਹ, ਚਲੋ ਸਮਰ ਹੈ ਹੁਣ। ਜੇ ਗਰਮੀ ਦੀ ਆਪਾਂ ਕੰਪਲੇਂਟ ਕਰਨ ਲੱਗ ਗਏ, ਗਲਤ ਗੱਲ ਹੈ ਨਾ। ਕਿੰਨੇ ਚਿਰ ਤੋਂ ਉਡੀਕ ਸੀਗੀ ਗਰਮੀ ਆਵੇ ਗਰਮੀ ਆਵੇ, ਵਿੰਟਰ ਤੋਂ ਥੱਕ ਅੱਕ ਚੁੱਕੇ ਹਾਂ, ਸਨੋ ਬਹੁਤ ਪੈ ਗਈ, ਠੰਡ ਬਹੁਤ ਪੈ ਗਈ, ਹੁਣ ਗਰਮੀ ਹੁੰਦੀ ਹੈ। ਗਰਮੀ 'ਚ ਵੀ ਆਪਾਂ ਉਹੀ ਗੱਲਾਂ ਹੈ, ਕਈ ਵਾਰ ਨਾ ਇਹੀ ਹੈ ਕਿ ਬੰਦਾ ਕਦੇ ਸੈਟਿਸਫਾਈਡ ਨਹੀਂ ਹੁੰਦਾ। ਪਰਫੈਕਟ ਮੌਸਮ ਵੀ ਆ ਜਾਵੇ ਨਾ, ਬੰਦਾ ਫਿਰ ਵੀ ਕੋਈ ਨਾ ਕੋਈ ਨੁਕਸ ਕੱਢੂਗਾ, ਆਏ ਨਹੀਂ ਆਏ ਸੀਗਾ ਇੱਦਾਂ ਵਧੀਆ ਹੁੰਦਾ। ਸੋ ਜ਼ਿੰਦਗੀ 'ਚ ਗੱਲ ਇਹ ਹੈ ਕਿ ਆਪਾਂ ਥੋੜ੍ਹਾ ਜਿਹਾ ਸੈਟਿਸਫਾਈਡ ਹੋਣਾ ਸਿੱਖੀਏ, ਮੌਸਮ ਨਾਲ ਸੈਟਿਸਫਾਈਡ, ਆਪਣੇ ਘਰ ਬਾਰ ਨਾਲ ਸੈਟਿਸਫਾਈਡ, ਗੱਡੀਆਂ ਨਾਲ, ਕੱਪੜਿਆਂ ਨਾਲ। ਇਨਸਾਨ ਦੀਆਂ ਜਿਹੜੀਆਂ ਐਕਸਪੈਕਟੇਸ਼ਨਸ ਕਹਿ ਲਓ, ਜਾਂ ਆਪਣੇ ਮਨਾਂ 'ਚ ਕਦੇ ਇੱਕ ਉਹ ਨਾ ਸੈਟਿਸਫੈਕਸ਼ਨ ਜੀ ਨਹੀਂ ਆਉਂਦੀ ਵੀ ਜੋ ਮੇਰੇ ਕੋਲ ਹੈ ਉਹੀ ਬਹੁਤ ਵਧੀਆ। ਸੋ ਸੋਚਿਆ ਕਰੋ ਕਿ ਜਿੰਨਾ ਰੱਬ ਦਿੱਤਾ ਇੰਨਾ ਵੀ ਨਾ ਦਿੰਦਾ ਹੈ, ਫਿਰ ਕੀ ਕਰਦੇ। ਲੋਕ ਭੁੱਖੇ ਵੀ ਹੱਸੀ ਜਾਂਦੇ ਆ, ਜਿਹਨਾਂ ਕੋਲ ਜਹਾਜ਼ ਨੇ ਬੋਟਾਂ ਨੇ ਵੱਡੀਆਂ ਵੱਡੀਆਂ, ਉਹ ਵਿਚਾਰੇ ਜਹਾਜ਼ਾਂ 'ਚ ਰੋ ਰਹੇ ਆ। ਸੋ ਆਪਣੀ ਲਾਈਫ ਨਾਲ ਖੁਸ਼ ਰਹਿਣਾ ਸਿੱਖੋ ਤੇ ਜ਼ਿੰਦਗੀ ਆਪਣੇ ਆਪ ਹੀ ਰੰਗੀਨ ਲੱਗੇਗੀ ਕਿ ਨਹੀਂ। ਸੋ ਓਕੇ, ਦੋ ਤਿੰਨ ਚੀਜ਼ਾਂ ਤੁਹਾਨੂੰ ਦੱਸ ਦਈਏ ਫਿਰ ਗੱਲਾਂ ਅੱਗੇ ਕਰਦੇ ਹਾਂ। ਇੱਕ ਤਾਂ ਮੈਂਡੀ ਗਿੱਲ ਦਾ ਨੰਬਰ ਲਿਖੋ। ਮੈਂਡੀ ਸਾਡੇ ਇੰਸ਼ੋਰੈਂਸ ਦੇ ਮਾਹਰ ਨੇ, ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ ਜਾਂ ਕਮਰਸ਼ਲ ਕੋਈ ਟਰੱਕਾਂ ਦੀ ਕੋਈ ਫਲੀਟ ਹੈ, ਇੱਕ ਵਾਰ ਮੈਂਡੀ ਨੂੰ ਕਾਲ ਕਰ ਲਓ। ਤੁਸੀਂ ਆਪ ਕਹੋਗੇ ਬੱਲੇ ਬੱਲੇ ਬੱਲੇ ਯਾਰ, ਨਵੀਂ ਇੱਡਾ ਵੱਡਾ ਡਿਸਕਾਊਂਟ ਮਿਲ ਗਿਆ, ਯਕੀਨ ਹੀ ਨਹੀਂ ਸੀ ਵੀ ਇਹ ਹੋ ਸਕਦਾ। ਸੋ ਮੈਂਡੀ ਗਿੱਲ, ਆਟੋ ਹੋਮ ਕਮਰਸ਼ਲ ਇੰਸ਼ੋਰੈਂਸ, 647-9995-09 ਮੈਂਡੀ ਦਾ ਨੰਬਰ ਹੈ, 6479-29-9509 ਮੈਂਡੀ ਗਿੱਲ। ਉਸ ਦੇ ਨਾਲ ਨਾਲ ਇੱਕ ਤੁਸੀਂ ਆਲ ਵੇ ਰੂਫਰਸ ਵਾਲੇ ਨੂੰ ਯਾਦ ਰੱਖੋ, ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਕੋਈ ਰਿਪੇਅਰ ਕਰਵਾਉਣੀ ਆ, 15 ਸਾਲ ਦਾ ਇਹਨਾਂ ਕੋਲ ਐਕਸਪੀਰੀਅੰਸ ਹੈ, GTH ਤਾਂ ਕਰਦੇ ਹੀ ਹੈ ਕੰਮ, ਬਾਕੀ ਕਿਚਨਰ, ਕੇਮਬ੍ਰਿਜ, ਲੰਡਨ, ਗੁਆਲਫ, ਹੈਮਿਲਟਨ, ਬੈਰੀ, ਜੋਰਜਟਾਊਨ, ਦੂਰ ਦੂਰ ਤੱਕ ਕੰਮ ਕਰਦੇ ਨੇ। ਫੁੱਲੀ ਇੰਸ਼ੋਰਡ ਕੰਪਨੀ ਹੈ, ਅਤੇ ਮੇਨ ਗੱਲ ਹੈ ਕਿ ਰਿਟਨ ਵਾਰੰਟੀ, ਲਿਖਤ ਦੇ ਵਿੱਚ ਜਦੋਂ ਵਾਰੰਟੀ ਮਿਲ ਰਹੀ ਹੋਵੇ ਯਾਰ, ਬੰਦੇ ਨੂੰ ਹੋਰ ਕੀ ਚਾਹੀਦਾ। ਸਟ੍ਰੈਸ ਫਰੀ ਹੋ ਕੇ ਇਹਨਾਂ ਨਾਲ ਤੁਸੀਂ ਡੀਲ ਕਰੋ। ਰੂਫ ਨਵੀਂ ਹੈ, ਰੂਫ ਦੀ ਰਿਪੇਅਰ ਹੈ, ਤਾਂ ਨੰਬਰ ਇੱਕੋ ਇੱਕ ਹੈ, 647-505-0943 647-505-0943 ਦੇ ਉੱਤੇ ਕਾਲ ਤੁਸੀਂ ਕਰ ਲਓ, ਤੁਹਾਡੇ ਲਈ ਇਹਦੀ ਟੀਮ ਅਵੇਲੇਬਲ ਹੈ, ਅਤੇ ਰੂਬਲ ਭਾਅ ਜੀ ਹੁਣੇ ਬਹੁਤ ਤੁਹਾਡੀ ਖਾਸ ਮਦਦ ਕਰਨਗੇ। ਅਤੇ ਇੱਕ ਸਮਰ ਹੈ, ਡਕਟ ਕਲੀਨਿੰਗ ਕਰਾਉਣੀ ਬਹੁਤ ਜ਼ਰੂਰੀ ਹੈ, ਆਪਣੇ ਏਸੀ ਦੇਖੋ ਤੁਹਾਡੇ ਕਿੰਨੇ ਓਵਰ ਟਾਈਮ ਹੁਣ ਕੰਮ ਕਰ ਰਹੇ ਨੇ, ਏਸੀ ਫਰਨਸ ਦਾ ਜ਼ੋਰ ਲੱਗਿਆ ਪਿਆ ਕਿ ਯਾਰ ਘਰ ਨੂੰ ਪੂਰਾ ਐਂ ਠੰਡਾ ਰੱਖੀਏ। ਸੋ ਤੁਸੀਂ ਇੱਕ ਯਾਦ ਰੱਖੋ, 5 Rivers ਡਕਟ ਕਲੀਨਿੰਗ ਦੀ ਟੀਮ ਨੂੰ ਆਪਣੀ ਡਕਟ ਕਲੀਨ ਕਰਾ ਲਓ, 5 Rivers ਡਕਟ ਕਲੀਨਿੰਗ, ਬਹੁਤ ਹੀ ਰੀਜ਼ਨੇਬਲ ਰੇਟ, $150 ਦੇ ਵਿੱਚ ਪੂਰੇ ਘਰ ਦੀ ਡਕਟ ਕਲੀਨਿੰਗ ਤੁਸੀਂ ਕਰਵਾ ਲਓ। 4376887750 ਨੰਬਰ ਹੈ, 4376887750 4376887750 ਸੋ ਇੱਕ ਤਾਂ ਆਪਣੇ ਦਿਲਜੀਤ ਹੋਣਾ ਦੀ ਫਿਲਮ ਪ੍ਰੀਵੀਅਸ ਜਿਹਦਾ ਨਾਂ ਸੀਗਾ ਪੰਜਾਬ 95, ਅਤੇ ਫਿਰ ਉਹਨਾਂ ਨੂੰ ਨਾਮ ਚੇਂਜ ਕਰਨਾ ਪਿਆ ਸਤਲੁਜ, ਅਤੇ ਇੱਕ ਵੱਖਰੇ ਪਲੈਟਫਾਰਮ 'ਤੇ ਅਪਲੋਡ ਵੀ ਕਰਨਾ ਪਿਆ, ਅਤੇ ਉਸ ਪਲੈਟਫਾਰਮ ਤੋਂ ਵੀ ਕਹਿੰਦੇ ਕਿ ਜਿਹੜੀ ਫਿਲਮ ਹੈ ਲਹਾਈ ਗਈ ਹੈ। ਹੈ ਦੇਖ ਲਓ ਕੀ ਕੁਛ ਹੁੰਦਾ ਵੀ ਫਿਲਮਾਂ ਨਾ ਲੱਗਣ, ਕੋਈ ਟੌਪਿਕਸ ਨਾ ਡਿਸਕਸ ਹੋਣ, ਬਟ ਮੈਂ ਸੁਣਿਆ ਕਿ ਯਾਰ ਫਿਲਮ ਦੇਖਣ ਵਾਲੀ ਹੈ ਅਤੇ ਬੜੀ ਖੂਬਸੂਰਤ, ਬੜੀ ਕਮਾਲ ਦੀ ਫਿਲਮ ਹੈ। ਸੋ ਦਿਲਜੀਤ ਉਹਨਾਂ ਨੂੰ ਫਿਰ ਵੀ ਯਾਰ ਇੱਕ ਸਲੂਟ ਹੈ ਕਿ ਇੰਨੀ ਮਿਹਨਤ ਦੇ ਨਾਲ ਦੇਖੋ ਫਿਲਮ ਬਣਾਉਣੀ ਅਤੇ ਫਿਰ ਉਹ ਰਿਲੀਜ਼ ਨਾ ਹੋਣੀ, ਵੱਡੀ ਵੱਡੀ ਗੱਲ ਹੈ ਯਾਰ। ਹੁਣ ਕਿੰਨਾ ਪੈਸਾ ਜਾਂਦਾ, ਕਿੰਨੀ ਮਿਹਨਤ, ਕਿੰਨਾ ਸਮਾਂ, ਅਤੇ ਫਿਰ ਤੁਸੀਂ ਬਸ ਉਡੀਕ 'ਚ ਰਹਿੰਦੇ ਹੋ ਫਿਲਮ ਲੱਗੇ ਕਿਤੇ, ਕਿਤੇ ਲੱਗ ਜਾਂਦੀ ਹੈ ਤੇ ਫਿਰ ਉਸ ਚੀਜ਼ ਨੂੰ ਜਿੰਨੀ ਪ੍ਰਮੋਸ਼ਨ ਜਿੰਨੀ ਇੱਕ ਐਕਨੋਲਜਮੈਂਟ ਮਿਲਣੀ ਚਾਹੀਦੀ ਉਹ ਨਹੀਂ ਮਿਲਦੀ। ਤੁਹਾਨੂੰ ਪਤਾ ਹੀ ਹੈ ਕਿ ਸਰਕਾਰਾਂ ਫਿਰ ਕੀ ਕੁਛ ਕਰਦੀਆਂ ਨੇ। ਖੈਰ ਸਾਡੇ ਨਾਲ ਹਰਪ੍ਰੀਤ ਸੈਣੀ ਜੀ ਵੀਡੀਓ ਚੁੱਕੇ ਨੇ ਟੌਪ ਟੌਪ ਟੌਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ। ਹਰਪ੍ਰੀਤ ਵੈਲਕਮ, ਕੀ ਹਾਲ ਹੈ?
2: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਕਿਵੇਂ ਰਿਹਾ ਵੀਕਐਂਡ ਤੁਹਾਡਾ?
2: ਵੀਕਐਂਡ ਵਧੀਆ ਸੀ ਨਵੀ।
0: ਰਿਲੈਕਸ ਕੀਤਾ? ਫਨ ਕੀਤਾ?
2: ਰਿਲੈਕਸ ਕੀਤਾ, ਕੁਝ ਮੈਚ ਦੇਖੇ ਐਂਡ ਦੈਨ ਕੁਝ ਅਪਾਇੰਟਮੈਂਟਸ ਕੀਤੀਆਂ।
0: ਕੀ ਬਾਤ ਹੈ, ਵੈਰੀ ਗੁੱਡ। ਅੱਜ ਕੱਲ ਤਾਂ ਮੈਂ ਕਹਿੰਦਾ ਪਾਰਟੀਆਂ ਤੋਂ ਇਨੀ ਵੇਲ ਮਿਲਦੀ।
2: ਯਾ ਹਾਂਜੀ, ਵੈਸੇ ਸਮਰ ਚ ਘੱਟ ਹੋਣੀਆਂ ਚਾਹੀਦੀਆਂ ਕਿਉਂਕਿ ਸਮਰ ਜ਼ਿਆਦਾ ਫਨ ਟਾਈਮ ਹੁੰਦਾ। ਬਟ
0: ਸਮਰ ਤਾਂ ਆਪਾਂ ਇੰਜੋਏ ਨਹੀਂ ਕਰ ਪਾਉਂਦੇ। ਸਮਰ ਤਾਂ ਬਸ ਕਦੇ ਇਹ ਫੰਕਸ਼ਨ ਕਦੇ ਉਹ ਫੰਕਸ਼ਨ, ਮੈਨੂੰ ਲੱਗਦਾ ਕਿ ਸਮਰ ਐਂ ਲੰਘ ਜਾਣੀ ਆ। ਕੋਟ ਪੈਂਟ ਪਾ ਲਓ, ਪਾਰਟੀ ਤੇ ਚੱਲ ਜਾ, ਬਸ ਚਲੋ ਜੀ।
2: ਸਹੀ ਗੱਲ ਹੈ।
0: ਸੋ ਚਲੋ ਠੀਕ ਹੈ, ਇਟਸ ਓਕੇ। ਫਿਰ ਵੀ ਦੇਖੋ ਵਧੀਆ ਗੱਲ ਹੈ, ਬਹੁਤ ਸਾਰੇ ਦੋਸਤ ਮਿੱਤਰ ਪਰਿਵਾਰਕ ਮੈਂਬਰ ਮਿਲਦੇ ਜਿਨ੍ਹਾਂ ਨੂੰ ਬਹੁਤ ਚਿਰ ਹੋ ਗਿਆ। ਮੈਂ ਪਹਿਲਾਂ ਵੀ ਗੱਲ ਕਰ ਰਹੇ ਸੀ, ਆਪਾਂ ਦੇਖਦੇ ਨਹੀਂ, ਬਟ ਪਾਰਟੀਜ਼ ਤੇ ਇੱਕ ਵਾਰ ਫਿਰ ਤੋਂ ਕਨੈਕਟ ਕਰਨ ਦਾ ਮੌਕਾ ਮਿਲਦਾ। ਸੋ ਹਰਪ੍ਰੀਤ ਦਾ ਨੰਬਰ ਹੈ 416-817-1700। ਹਰਪ੍ਰੀਤ, ਕੀ ਅੱਜ ਫਿਰ ਜਾਣਕਾਰੀ ਦੇ ਰਹੇ ਹੋ?
2: ਬਿਲਕੁਲ ਨਵੀ, ਸੋ ਆਪਾਂ ਇੰਸ਼ੋਰੈਂਸ ਦੇ ਬਾਰੇ, ਇਨਵੈਸਟਮੈਂਟ ਆਪਸ਼ਨਸ ਦੇ ਬਾਰੇ ਗੱਲ ਕਰਦੇ ਰਹਿੰਦੇ ਹਾਂ। ਜਿੱਥੇ ਆਪਾਂ ਫਾਈਨੈਂਸ਼ੀਅਲ ਪਲੈਨਿੰਗ ਨੂੰ ਸਟਰੋਂਗ ਕਰਨ ਦੀ ਗੱਲ ਕਰਦੇ ਹਾਂ, ਉੱਥੇ ਹਮੇਸ਼ਾ ਮੈਂ ਸੇਵਿੰਗਸ ਦੇ ਉੱਪਰ ਬਹੁਤ ਜ਼ੋਰ ਦਿੰਦੀ ਹਾਂ, ਕਿਉਂਕਿ ਇੰਸ਼ੋਰੈਂਸ ਬਹੁਤ ਜ਼ਰੂਰੀ ਹੈ, ਕਿਉਂਕਿ ਸਾਡਾ ਰਿਸਕ ਉਹਦੇ ਨਾਲ ਮੈਨੇਜ ਹੁੰਦਾ ਆ। ਕੱਲ੍ਹ ਕੋਈ ਅਨਸਰਟਨਟੀ ਆ ਜਾਵੇ, ਕੱਲ੍ਹ ਕੁਛ ਹੈਪਨ ਹੋ ਜਾਵੇ, ਉਸ ਟਾਈਮ ਦੇ ਉੱਪਰ ਕਵਰੇਜ ਜ਼ਰੂਰ ਚਾਹੀਦੀ ਹੁੰਦੀ ਹੈ। ਕਈ ਵਾਰ ਸਾਨੂੰ ਕਲਾਇੰਟਸ ਪੁੱਛਦੇ ਰਹਿੰਦੇ ਅਸੀਂ ਲਾਈਫ ਇੰਸ਼ੋਰੈਂਸ ਕਰਵਾਈਏ ਕਿ ਕ੍ਰਿਟੀਕਲ ਇਲਨੈਸ ਕਰਵਾਈਏ ਜਾਂ ਡਿਸੇਬਿਲਟੀ ਕਰਵਾਈਏ। ਹਰੇਕ ਇੰਸ਼ੋਰੈਂਸ ਦਾ ਆਪਣੀ ਆਪਣੀ ਇੰਪੋਰਟੈਂਸ ਆ। ਸੋ ਮੈਂ ਬਿਲਕੁਲ ਇੱਦਾਂ ਨਹੀਂ ਕਹਿ ਸਕਦੀ ਕਿ ਤੁਸੀਂ ਆਹ ਵਾਲੀ ਪਾਲਿਸੀ ਕਰਵਾ ਲਓ ਤੇ ਇਹਦੀ ਜ਼ਿਆਦਾ ਇੰਪੋਰਟੈਂਸ ਆ ਤੇ ਦੂਜੀਆਂ ਪਾਲਿਸੀਜ਼ ਦੀ ਘੱਟ ਹੈਗੀ ਆ, ਕਿਉਂਕਿ ਹਰੇਕ ਕਵਰੇਜ ਨੇ ਡਿਫਰੈਂਟ ਡਿਫਰੈਂਟ ਸਿਚੁਏਸ਼ਨ ਦੇ ਵਿੱਚ ਕਵਰ ਕਰਨਾ ਆ। ਐਂਡ ਜਿੱਥੇ ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਰਹਿੰਦੇ ਹਾਂ, ਕਿਉਂਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਤਿੰਨੋਂ ਅਲੱਗ ਅਲੱਗ ਫੈਕਟਰਸ ਹੈਗੇ ਆ, ਸਾਡੀ ਲਾਈਫ ਦੇ ਵਿੱਚ ਬਹੁਤ ਇੰਪੋਰਟੈਂਸ ਰੱਖਦੇ ਆ, ਲਿਵਿੰਗ ਬੈਨੀਫਿਟਸ ਤੇ ਲਾਈਫ ਇੰਸ਼ੋਰੈਂਸ ਪਾਲਿਸੀਜ਼। ਬਟ ਉਹਦੇ ਨਾਲ ਜ਼ਰੂਰੀ ਹੈਗਾ ਆ ਕਿ ਤੁਹਾਡੀਆਂ ਸੇਵਿੰਗਸ ਜ਼ਰੂਰ ਸਟਰੋਂਗ ਹੋਣ, ਕਿਉਂਕਿ ਕੱਲ੍ਹ ਨੂੰ ਅਗਰ ਸਾਨੂੰ ਕੋਈ ਐਮਰਜੈਂਸੀ ਫੰਡਸ ਚਾਹੀਦੇ ਹੈਗੇ ਆ, ਕੱਲ੍ਹ ਨੂੰ ਕੋਈ ਇੱਦਾਂ ਦੀ ਸਿਚੁਏਸ਼ਨ ਆ ਜਾਵੇ ਕਿ ਸਾਨੂੰ ਕੁਛ ਪੈਸੇ ਚਾਹੀਦੇ ਹੋਣ, ਸਾਡੇ ਕੋਲ ਪੈਸੇ ਜੁੜੇ ਹੋਣ, ਅਗਰ ਆਪਾਂ ਇਹ ਡਿਫਰੈਂਟ ਡਿਫਰੈਂਟ ਟੂਲਸ ਜਿਹੜੇ ਹੈਗੇ ਆ, ਸਪੈਸ਼ਲੀ ਜਿਹੜੇ CRA ਨੇ ਜਨਰੇਟ ਕੀਤੇ ਆ, ਜਿਹਦੇ ਵਿੱਚ ਤੁਸੀਂ TFSA ਅਕਾਊਂਟ ਲੈ ਲਓ, RRSP ਦਾ ਅਕਾਊਂਟ ਹੈਗਾ, ਜਿਨ੍ਹਾਂ ਨੇ ਪਹਿਲੀ ਵਾਰੀ ਘਰ ਲੈਣਾ ਉਹਨਾਂ ਲਈ ਕਿੰਨਾ ਵਧੀਆ ਟੂਲ ਬਣਿਆ ਹੋਇਆ, ਫਸਟ ਟਾਈਮ ਹੋਮ ਸੇਵਿੰਗ ਅਕਾਊਂਟ। ਔਰ ਮੈਂ ਕਈ ਵਾਰ ਸਰਪ੍ਰਾਈਜ਼ਡ ਹੁੰਦੀ ਹਾਂ, ਮੈਂ ਵੀਕਐਂਡ ਤੇ ਵੀ ਕਿਸੇ ਕਲਾਇੰਟ ਨੂੰ ਮਿਲੀ ਸੀ, ਉਹਨਾਂ ਨੂੰ ਕੈਨੇਡਾ ਦੇ ਵਿੱਚ ਆਏ 20-25 ਸਾਲ ਹੋ ਗਏ ਆ, ਐਂਡ ਉਹਨਾਂ ਨੂੰ TFSA ਬਾਰੇ ਕੋਈ ਨੌਲੇਜ ਹੀ ਹੈ ਨਹੀਂ। ਸੋ ਉਹਨਾਂ ਨੇ ਕਦੇ ਯੂਜ਼ ਹੀ ਨਹੀਂ ਕੀਤਾ ਇਸ ਟੂਲ ਨੂੰ ਕਿ ਅਸੀਂ ਆਪਣੀਆਂ ਸੇਵਿੰਗਸ ਕਰੀਏ। ਸੋ ਇਸ ਕਰਕੇ ਜ਼ਰੂਰ ਤੁਸੀਂ ਜਦੋਂ ਵੀ ਕਿਸੇ ਐਡਵਾਈਜ਼ਰ ਦੇ ਨਾਲ ਜਾਂ ਸਾਡੇ ਨਾਲ ਗੱਲ ਕਰਦੇ ਹਾਂ, ਜਿੱਥੇ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਉੱਥੇ ਆਪਾਂ ਸੇਵਿੰਗਸ ਦੀ ਗੱਲ ਜ਼ਰੂਰ ਕਰੀਏ, ਕਿਉਂਕਿ ਸਾਡਾ ਫਿਊਚਰ ਤਾਂ ਹੀ ਸਿਕਿਓਰ ਹੋ ਸਕਦਾ ਆ ਜੇ ਅਸੀਂ ਇਹ ਵਾਲੀਆਂ ਜਿਹੜੀਆਂ ਸੇਵਿੰਗਸ ਹੈਗੀਆਂ ਸਿਸਟਮੈਟਿਕਲੀ ਸਟਾਰਟ ਕਰੀਏ। ਕੋਈ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਕੋਈ ਲੰਬ ਸਮ ਕੰਟਰੀਬਿਊਸ਼ਨ ਕਰਨੀ ਆ, ਕੋਈ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ 10-15-20,000 ਲੱਖ ਡਾਲਰ ਦੇ ਨਾਲ ਹੀ ਸੇਵਿੰਗਸ ਸ਼ੁਰੂ ਕਰਨੀ ਆ। ਤੁਸੀਂ ਵੀਕਲੀ, ਮੰਥਲੀ $50, $100 ਇਹਨਾਂ ਦੇ ਨਾਲ ਆਪਣੀਆਂ ਸੇਵਿੰਗ ਸਟਾਰਟ ਕਰ ਸਕਦੇ ਆ। ਐਂਡ ਜਿਨ੍ਹਾਂ ਨੇ ਇਹ ਕੀਤੀਆਂ ਹੈਗੀਆਂ, ਬਹੁਤ ਸਾਰੇ ਜਿਹੜੇ ਵਰਕ ਪਰਮਿਟ ਤੇ ਪਰਸਨ ਸੀਗੇ ਜਿਨ੍ਹਾਂ ਨੇ ਸਾਡੇ ਨਾਲ TFSA ਅਕਾਊਂਟ ਖੋਲੇ, ਐਂਡ ਅੱਜ ਉਹ PR ਹੋ ਕੇ ਘਰਾਂ ਦੇ ਲਈ ਡਾਊਨ ਪੇਮੈਂਟ ਇਕੱਠੀ ਕਰੀ ਬੈਠੇ ਆ ਜਿਹੜੇ TFSA ਅਕਾਊਂਟ ਦੇ ਥਰੂ। ਸੋ ਇਸ ਕਰਕੇ ਮੈਂ ਜ਼ਰੂਰ ਕਹੂੰਗੀ ਕਿ ਇਹ ਜਿਹੜੇ ਟੂਲਸ ਬਣੇ ਹੋਏ ਆ ਉਹਨਾਂ ਦੇ ਬਾਰੇ ਤੁਸੀਂ ਕੋਈ ਵੀ ਡਿਟੇਲ ਇਨਫੋਰਮੇਸ਼ਨ ਲੈਣੀ ਆ, ਅਸੀਂ ਤੁਹਾਨੂੰ ਦੱਸ ਸਕਦੇ ਹਾਂ ਕਿ ਕਿਹੜਾ ਪਲਾਨ ਤੁਹਾਡੇ ਲਈ ਵਧੀਆ ਹੋ ਸਕਦਾ ਆ, ਕਿਹੜੇ ਪਲਾਨ ਦੇ ਵਿੱਚ ਤੁਹਾਨੂੰ ਕੰਟਰੀਬਿਊਸ਼ਨ ਕਰਨ ਦੇ ਨਾਲ ਟੈਕਸ ਵਾਈਜ਼ ਬੈਨੀਫਿਟ ਹੋ ਸਕਦੇ ਆ, ਜਾਂ ਕਿਹੜੇ ਵਾਲੇ ਪਲਾਨ ਦੇ ਵਿੱਚ ਕੰਟਰੀਬਿਊਸ਼ਨ ਕਰਨ ਨਾਲ ਫਿਊਚਰ ਤੁਹਾਡਾ ਸਿਕਿਓਰ ਹੋ ਸਕਦਾ ਆ। ਨੰਬਰ ਹੈਗਾ ਜੀ
0: 416-815-6500
3: ਨਵੀਂ ਮਾਰਨਿੰਗ। ਵੈਸੇ ਤੁਸੀਂ ਆਪਣਾ ਟੌਪਿਕ ਲੈ ਕੇ ਆਉਣਾ, ਮੈਂ ਕੁਇਕਲੀ ਇੱਕ ਸਤਲੁਜ ਮੂਵੀ ਦੇ ਥੋਟ ਸ਼ੇਅਰ ਕਰਨੇ ਸੀ। ਤੇ ਇਹਦਾ ਬ੍ਰਦਰ ਇੱਦਾਂ ਦੇਖੋ ਨਾ, ਇਹ ਨਾ ਬੜਾ ਠੰਡਾ ਹੋ ਕੇ ਮਸਲਾ ਸਮਝਣ ਵਾਲੀ ਦੇਖੋ, ਮੂਵੀ ਰਿਲੀਜ਼ ਹੋਈ 24 ਘੰਟੇ ਚ, ਤੇ ਮੈਨੂੰ ਲੱਗਦਾ ਜਿੰਨੇ ਕੁ 90 ਤੋਂ ਬਾਅਦ ਬੋਰਨ ਨੇ ਨਾ, ਜਿੰਨੇ ਕੁ ਯੂਥ ਜਾਂ ਜਿੰਨੇ ਕੁ ਯੰਗ ਵਿੱਚ, ਮੈਂ ਵੀ, ਆਪਾਂ ਸਾਰੇ ਨੇ ਨਾ ਮੂਵੀ ਦੇਖ ਲਈ ਆ। ਤੇ ਤੁਸੀਂ ਇਹ ਦੇਖੋ ਕਿ ਇਹਦੇ ਚ ਇੱਕ ਜਿਹੜੀ ਸਭ ਸੋਚਣ ਵਾਲੀ ਗੱਲ ਹੈ ਕਿ ਨਾ ਇਹ ਮੂਵੀ ਨਾ ਡਾਊਨਲੋਡ ਪਹਿਲਾਂ ਹੀ ਕਰ ਚੁੱਕੇ ਆ ਸਾਰੇ, ਤੇ ਜੇ ਸਾਰੇ ਇਹ ਨਾ ਚੀਜ਼ ਪਹਿਲਾਂ ਹੀ ਕਹਿੰਦੇ ਆ ਵੀ ਇਹ ਪਹਿਲਾਂ ਹੀ ਪਲਾਨ ਦੀ ਆ, ਕਿੱਦਾਂ ਵੀ ਕਹਿ ਲਓ ਕਿ ਇਹ ਨਾ ਮੂਵੀ ਡਾਊਨਲੋਡ ਕਰਨ ਦੀ ਲੋੜ ਹੀ ਕਿਉਂ ਵੀ ਅੱਜ? ਮੈਨੂੰ ਲੱਗਦਾ ਸਰ ਮੇਰੇ ਫੋਨ ਚ ਨਾ 4 ਬੰਦਿਆਂ ਨੇ ਭੇਜ ਦਿਆ ਮੂਵੀ ਦੀ MP4 ਫਾਈਲ, ਹੈ ਨਾ।
0: ਅੱਛਾ,
3: ਤੇ ਅੱਜ ਤੋਂ ਪਹਿਲਾਂ ਕਿੰਨੀਆਂ ਮੂਵੀਆਂ ਆਈਆਂ ਉਹ ਕਿਹਨੇ ਡਾਊਨਲੋਡ ਹੋਈਆਂ ਸੋ ਇਹ ਸਰ ਇੱਕ ਜਿਹਨੂੰ ਪੰਜਾਬੀ ਚ ਕਹਿੰਦੇ ਚਿੰਜੜੀ ਜੀ ਛੇੜਨ ਵਾਲਾ ਕੰਮ ਹੁੰਦਾ
0: ਨਹੀਂ ਉਹ ਡਾਊਨਲੋਡ ਤਾਂ ਨਹੀਂ ਹੋਈ ਹੈ ਕਿਉਂਕਿ ਸਭ ਨੂੰ ਪਤਾ ਕਿ ਉਹ ਕਿਹੜਾ ਲਾਈਆਂ ਜਾਣੀਆਂ ਨੇ
3: ਹਾਂ ਫਿਰ ਉਹੀ ਨਾ ਇਹ ਕੀ ਡਾਊਨਲੋਡ ਕਿਉਂ ਕਰਨ ਦੀ ਲੋੜ ਪੈ ਗਈ ਫਿਰ ਇਹ ਕਿੱਦਾਂ ਨਾ ਪਤਾ ਲੱਗ ਗਿਆ ਸੀ ਵੀ 24 ਘੰਟੇ ਵਾਲਾ ਲਾ ਦੇਣੀਆਂ ਸੀ
0: ਨਹੀਂ ਉਹੀ ਲੋਕਾਂ ਨੂੰ ਉਮੀਦ ਤਾਂ ਹੋਊਗੀ ਨਾ ਵੀ ਜੇ ਥੀਏਟਰ ਚ ਨਹੀਂ ਲੱਗ ਪਾਈ ਤਾਂ ਹੋ ਸਕਦਾ ਵੀ ਇਹ ਵੀ ਲਾਈ ਜਾਵੇਗੀ
3: ਹਾਂ ਤੇ ਉਹੀ ਨਵੀਂ ਵੀਰ ਮੈਂ ਉਹੀ ਕਹਿ ਰਿਹਾ ਨਾ ਜਿਹਨੂੰ ਪੰਜਾਬੀ ਚ ਕਹਿੰਦੇ ਨਾ ਚਿੰਜੜੀ ਛੇੜਨ ਵਾਲੀ ਗੱਲ ਪਹਿਲਾਂ ਮੂਵੀ ਨੂੰ ਪਰਮਿਸ਼ਨ ਦੇਣੀ ਮੂਵੀ ਨੂੰ OTT ਤੇ ਲੈ ਕੇ ਆਉਣਾ ਸਾਰੇ ਮੀਡੀਆ ਲੈ ਕੇ ਪਲੇਟਫਾਰਮ ਤੇ ਅੱਛਾ ਫਿਰ ਮੂਵੀ ਨੂੰ ਡਾਊਨਲੋਡ ਕਰਨ ਦਾ ਵੀ ਕਿਤੋਂ ਮੈਸੇਜ ਪਾਸ ਹੋਇਆ ਹੋਣਾ ਨਾ ਵੀ ਇਹਨੂੰ ਡਾਊਨਲੋਡ ਕੀਤਾ ਜਾਵੇ ਤੇ ਹੁਣ ਮੂਵੀ ਗਾਹ ਨੂੰ ਉੱਦਾਂ ਦਾ ਟ੍ਰੇਲਰ ਵੀ YouTube ਤੇ ਚੱਕਦਾ ਠੰਡੇ ਜੇ ਰਹੋ ਆਪਾਂ ਸਾਰੇ ਰਲ ਮਿਲ ਕੇ ਮਸਲੇ ਏਦਾਂ ਦੇ ਠੰਡੇ ਹੋ ਕੇ ਹੈਂਡਲ ਕਰਨੇ ਚਾਹੀਦੇ ਆ ਠੀਕ ਆ ਆਪਾਂ ਮੂਵੀ ਦੇਖ ਲਈ ਇਮੋਸ਼ਨਸ ਕੰਟਰੋਲ ਰੱਖੋ ਤੇ ਠੀਕ ਆ ਸਾਰੇ
0: ਨਹੀਂ ਆਪਾਂ ਤਾਂ ਕੀ ਕਰਨਾ ਹੁਣ ਆਪਣੇ ਵਰਗੇ ਬੰਦੇ ਕੀ ਕਰ ਸਕਦੇ ਜਦੋਂ ਏਡੇ ਵੱਡੇ ਵੱਡੇ ਫਿਲਮ ਮੇਕਰ ਐਕਟਰ ਨਹੀਂ ਕੁਛ ਕਰ ਸਕਦੇ ਆਪਾਂ ਕਿਹੜਾ ਕੋਈ ਕਹਿ ਲਓ ਕਿ ਸਟੈਪ ਕੋਈ ਲੈਣ ਲੱਗਿਆ ਐਡਾ
3: ਉਹ ਤਾਂ ਹੈ ਹੀ ਆ ਸਰ ਹੁਣ ਤੁਸੀਂ ਇਹ ਦੇਖੋ ਨਾ ਵੀਕਐਂਡ ਤੇ ਮੂਵੀ ਨੂੰ ਪਰਮਿਸ਼ਨ ਜਾਂ ਵੀਕਐਂਡ ਤੇ ਵੀ ਏਦਾਂ ਦਾ ਏਡਾ ਵੱਡਾ ਡਿਸੀਜਨ ਲੈਣਾ ਜਦੋਂ ਵੀਕਐਂਡ ਦੇ ਸਭ ਨੇ ਦੇਖਣਾ ਸੀ ਬਿਟਵੀਨ ਦਾ ਵੀਕਐਂਡ ਤੇ ਮੂਵੀ ਤੁਸੀਂ ਲਾਤੀ ਹੈ ਵਾਈ ਨਾਟ ਔਨ ਮੰਡੇ ਟਿਊਜ਼ਡੇ ਥਰਸਡੇ ਬਹੁਤ ਸਰ ਇਹ ਵੱਡੀਆਂ ਸੋਚਾਂ ਆਉਂਦੀਆਂ ਔਨ ਦਾ ਟੋਪ ਵੀ ਏਦਾਂ ਦੱਸਿਆ ਗਿਆ ਕਿ ਇਹਨੂੰ ਪਹਿਲਾਂ ਡਾਊਨਲੋਡ ਕਰ ਰਹੇ ਡਿਲੀਟ ਹੋ ਜਾਣੀ ਹੈ ਰਾਈਟ
0: ਗੱਲਾਂ ਬਾਤ ਥੋੜੇ ਨਾਲ ਹੋ ਰਹੀਆਂ ਨੇ ਐਂਡ ਅੱਜ ਦੀ ਗੱਲਬਾਤ ਵੀ ਆਪਾਂ ਆਪਣੀ ਸ਼ੁਰੂ ਕਰਦੇ ਹਾਂ ਚਲੋ ਆਪਾਂ ਆਪਣੇ ਕਹਿੰਦੇ ਹੁੰਦੇ ਕਿ ਆਪਣਾ ਕੰਮ ਕਰੀਏ ਬਾਕੀ ਆਪਾਂ ਕਿਹੜਾ ਕੋਈ ਕਹਿੰਦੇ ਹੁੰਦੇ ਆ ਕਿ ਕੋਈ ਬੰਦਾ ਐਡਾ ਸਟੈਪ ਲੈਣ ਲੱਗਿਆ ਹੈ ਸੋ ਇੱਕ ਤਾਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਤੁਸੀਂ ਯਾਦ ਰੱਖਣਾ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਕਿਸੇ ਨੇ ਵੀ ਅਗਰ ਤੁਸੀਂ ਜੇ ਤੁਸੀਂ ਰੈਨੋਵੇਸ਼ਨ ਦਾ ਕੰਮ ਕਰਦੇ ਹੋ ਜਾਂ ਕੰਟਰੈਕਟਰ ਹੋ ਪਲੰਬਰ ਹੋ HVAC ਕੋਈ ਵੀ ਸਮਾਨ ਚਾਹੀਦਾ ਇੱਕ ਵਾਰ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈ 'ਤੇ ਵਿਜ਼ਿਟ ਕਰੋ ਡਿਕਸੀ ਅਤੇ ਸਟੀਲ ਦੇ ਉੱਤੇ ਬੜਾ ਵੱਡਾ ਇਹਨਾਂ ਦਾ ਸ਼ੋਰੂਮ ਹੈ ਬਹੁਤ ਹੀ ਹਾਈ ਐਂਡ ਲਗਜ਼ਰੀ ਹਰੇਕ ਪ੍ਰਾਈਸ ਬੀਟ ਕਰਨਗੇ ਬ੍ਰੈਂਪਟਨ 'ਚ ਡਿਲੀਵਰੀ ਫ੍ਰੀ ਹੈ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 8005 ਡਿਕਸੀ ਰੋਡ ਡਿਕਸੀ ਐਂਡ ਸਟੀਲਸ ਪਲੰਬਿੰਗ ਦੇ ਸਪਲਾਈਜ਼ HVAC ਮਟੀਰੀਅਲ ਇਲੈਕਟ੍ਰੀਕਲ ਸਪਲਾਈਜ਼ ਫਲੋਰਿੰਗ ਟਾਇਲ ਦੇ ਪ੍ਰੋਡਕਟ ਡੋਰ ਟ੍ਰਿਮ ਮੋਲਡਿੰਗ ਡਰਾਈਵਲ ਇੰਸਟਾਲੇਸ਼ਨ ਕੋਈ ਵੀ ਸਮਾਨ ਚਾਹੀਦਾ ਨੰਬਰ ਇਹਨਾਂ ਦਾ 647-961-0585 ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਡਿਕਸੀ ਅਤੇ ਸਟੀਲਸ ਦੇ ਬਿਲਕੁਲ ਕੋਰਨਰ ਦੇ ਉੱਤੇ ਲੋਕੇਟਡ ਨੇ ਅੱਜ ਕੱਲ੍ਹ ਨਾ ਵਿਆਹ ਬੜੇ ਨੇ ਸਮਰ ਹੈ ਸਮਰ ਵੈਡਿੰਗ ਸੀਜ਼ਨ ਹੁੰਦਾ ਸੋ ਤੁਹਾਡੇ ਨਾਲ ਨਾ ਦੋ ਮੁੰਡਿਆਂ ਦੀ ਇਹ ਗੱਲ ਸ਼ੇਅਰ ਕਰਨੀ ਹੈ ਹੁਣ ਉਹਨਾਂ ਨੂੰ ਨਾਂ ਕਿਹੜੇ ਦੇਈਏ ਜੇ ਨਾਂ ਆਪਾਂ ਅਸਲ ਤਾਂ ਦੇ ਨਹੀਂ ਸਕਦੇ ਹੁਣ ਨਾਮ ਓਕੇ ਇੱਕ ਮੁੰਡਾ ਸਨੀ ਹੈ ਅਤੇ ਇੱਕ ਮੁੰਡਾ ਬਿੱਲਾ ਠੀਕ ਹੈ ਸੋ ਸਨੀ ਦਾ ਵਿਆਹ ਹੋਇਆ ਅੱਜ ਤੋਂ 5-7 ਸਾਲ ਪਹਿਲਾਂ ਅਤੇ ਸਨੀ ਨੇ ਹਰੇਕ ਫੰਕਸ਼ਨ 'ਤੇ ਆਪਦੇ ਦੋਸਤ ਬਿੱਲੇ ਨੂੰ ਸੱਦਿਆ ਵਿਆਹ 'ਤੇ ਸੱਦਿਆ ਚਲੋ ਠੀਕ ਹੈ ਅਤੇ 5-7 ਸਾਲ ਹੋ ਗਏ ਹੁਣ ਅਤੇ ਹੁਣ ਬਿੱਲੇ ਦਾ ਵਿਆਹ ਹੈ ਹੁਣ ਉਹਨਾਂ ਦੀ ਬਾਲੀ ਕੋਈ ਬੋਲਚਾਲ ਨਹੀਂ ਹੈਗੀ ਚਲੋ ਯਾਰੀ ਦੋਸਤੀ ਦੇ ਵਿੱਚ ਕਈ ਵਾਰ ਵੀ ਗਰੋ ਅਪਾਰਟ ਨਹੀਂ ਉਨਾ ਇੱਕ ਕਨੈਕਸ਼ਨ ਜਿਹਾ ਰਹਿੰਦਾ ਹੁਣ ਬਿੱਲੇ ਦਾ ਵਿਆਹ ਅਤੇ ਬਿੱਲੇ ਨੇ ਸਨੀ ਨੂੰ ਕਿਸੇ ਵੀ ਫੰਕਸ਼ਨ 'ਤੇ ਨਾ ਵਿਆਹ 'ਤੇ ਸੱਦਿਆ ਸਨੀ ਅਪਸੈਟ ਸਨੀ ਕਹਿੰਦਾ ਯਾਰ ਕਿ ਮੈਂ ਇਹਨੂੰ ਹਰੇਕ ਫੰਕਸ਼ਨ 'ਤੇ ਵਿਆਹ 'ਤੇ ਸਪੈਸ਼ਲ ਕਾਰਡ ਦਿੱਤਾ ਡੱਬਾ ਦਿੱਤਾ ਅਗਲੇ ਨੂੰ ਇਨਵਾਈਟ ਕੀਤਾ ਇਹਨੇ ਮੈਨੂੰ ਵਿਆਹ ਤੱਕ ਨਹੀਂ ਸੱਦਿਆ ਅਤੇ ਉਹਨਾਂ ਦਾ ਇੱਕ ਹੋਰ ਦੋਸਤ ਹੈ ਅਤੇ ਉਹ ਜਾ ਕੇ ਪੁੱਛਦਾ ਬਿੱਲੇ ਨੂੰ ਉਹ ਕਹਿੰਦਾ ਬਿੱਲੇ ਯਾਰ ਵੀ ਤੂੰ ਸਨੀ ਨੂੰ ਕਿਉਂ ਨਹੀਂ ਸੱਦਿਆ ਸਨੀ ਕਾਫੀ ਅਪਸੈਟ ਹੈ ਵੀ ਉਹਨੇ ਤੈਨੂੰ ਹਰੇਕ ਫੰਕਸ਼ਨ 'ਤੇ ਸੱਦਿਆ ਤੂੰ ਉਹਨੂੰ ਸੱਦਿਆ ਨਹੀਂ ਬਿੱਲਾ ਕਹਿੰਦਾ ਯਾਰ ਮੇਰੀ ਮਰਜ਼ੀ ਹੈ ਮੇਰਾ ਵਿਆਹ ਮੈਂ ਜਿਹਨੂੰ ਮਰਜ਼ੀ ਸੱਦਾ ਹੈ ਜੇ ਮੇਰਾ ਨਹੀਂ ਮਨ ਕਰਦਾ ਜ਼ਰੂਰੀ ਥੋੜ੍ਹਾ ਵੀ ਉਹਨੇ ਮੈਨੂੰ ਸੱਦਿਆ ਵੀ ਮੈਂ ਉਹਨੂੰ ਸੱਦਾ ਹੁਣ ਦੂਜਾ ਦੋਸਤ ਉਹ ਕਹਿੰਦਾ ਨਹੀਂ ਯਾਰ, ਜਿਹਨੇ ਤੈਨੂੰ ਸੱਦਿਆ ਉਹਨੇ ਤੇਰੇ ਲਈ ਸੀਟ ਰੱਖੀ, ਤੈਨੂੰ ਇਨਵਾਈਟ ਕੀਤਾ, ਵੀ ਤੇਰਾ ਵੀ ਫਰਜ਼ ਬਣਦਾ ਆ ਵੀ ਤੂੰ ਕਮ ਸੇ ਕਮ ਉਹਨੂੰ ਵਿਆਹ 'ਤੇ ਤਾਂ ਸੱਦ ਜਦੋਂ ਉਹਨੇ ਤੈਨੂੰ ਬੁਲਾਇਆ। ਹੁਣ ਤੁਹਾਡਾ ਕੀ ਖਿਆਲ ਹੈ, ਆਪਣੇ ਪਰਿਵਾਰਾਂ ਦੇ ਵਿੱਚ ਇੱਕ ਬੜੀ ਕਾਮਨ ਜਿਹੀ ਗੱਲ ਹੈ ਕਿ ਜੇ ਕਿਸੇ ਨੇ ਸਾਨੂੰ ਸੱਦਿਆ ਤਾਂ ਅਸੀਂ ਵੀ ਅਗਲੇ ਨੂੰ ਜ਼ਰੂਰ ਬੁਲਾਵਾਂਗੇ। ਤੁਹਾਨੂੰ ਲੱਗਦਾ ਇਹ ਜ਼ਰੂਰੀ ਹੈ ਜਾਂ ਨਹੀਂ? ਨੰਬਰ ਹੈ ਆਪਣਾ 905-673-3337। ਡੂ ਯੂ ਥਿੰਕ ਵੀ ਜੇ ਕਿਸੇ ਨੇ ਆਪਾਂ ਨੂੰ ਬੁਲਾਇਆ, ਆਪਣਾ ਇੱਕ ਜ਼ਰੂਰ ਫਰਜ਼ ਬਣਦਾ ਕਿ ਆਪਾਂ ਵੀ ਉਸ ਬੰਦੇ ਨੂੰ ਉਹ ਰਿਸਪੈਕਟ ਸ਼ੋਅ ਕਰੀਏ ਅਤੇ ਇਨਵਾਈਟ ਕਰੀਏ। ਨੰਬਰ ਹੈ ਆਪਣਾ 905-673-3337, 905-673-3337। ਕਿਉਂਕਿ ਆਪਣੇ ਪੇਰੈਂਟਸ ਵੀ ਕਈ ਵਾਰ ਪੁੱਛੀਦਾ ਕਿ ਮੋਮ ਡੈਡ ਇਹਨਾਂ ਨੂੰ ਆਪਾਂ ਬੁਲਾਉਂਦੇ ਤਾਂ ਹੈ ਨਹੀਂ, ਕੀ ਸੱਦਣਾ? ਉਹਨਾਂ ਦਾ ਇਹੀ ਜਵਾਬ ਹੁੰਦਾ ਕਿ ਨਹੀਂ ਬਈ, ਜਿਨ੍ਹਾਂ ਨੇ ਸਾਨੂੰ ਕਿਤੇ ਬੁਲਾਇਆ ਨਾ, ਚਾਹੇ ਅੱਜ ਤੋਂ 10 ਸਾਲ ਪਹਿਲਾਂ ਵੀ ਆਪਣੇ ਬੱਚਿਆਂ ਦੇ ਵਿਆਹਾਂ 'ਤੇ ਬੁਲਾਇਆ, ਤਾਂ ਅਸੀਂ ਵੀ ਉਹਨਾਂ ਨੂੰ ਜ਼ਰੂਰ ਸੱਦਾ ਦੇਵਾਂਗੇ। ਆਈ ਡੋਂਟ ਨੋ ਕਿਉਂ ਇਹ ਆਪਣਾ ਮਾਇੰਡ ਸੈੱਟ ਬਣਿਆ। ਗੋਰੇ ਗੋਰੇ ਤਾਂ ਐਂ ਸੋਚਦੇ ਆ ਕਿ ਯਾਰ ਜੇ ਨਹੀਂ ਸਾਡੇ ਨਾਲ ਕਿਸੇ ਦੀ ਹੁਣ ਬੋਲਚਾਲ ਹੈਗੀ ਤਾਂ ਹੁਣ ਇਹਨੂੰ ਕੀ ਬੁਲਾਉਣਾ। ਜਿਹਨਾਂ ਨਾਲ ਤੁਹਾਡੀ ਕੋਈ ਡੇਲੀ ਬੇਸਿਸ 'ਤੇ ਕਮਿਊਨੀਕੇਸ਼ਨ ਹੈ, ਗੱਲਬਾਤ ਹੁੰਦੀ ਰਹਿੰਦੀ ਹੈ, ਉਹਨਾਂ ਨੂੰ ਬੁਲਾਓ ਅਤੇ ਦੈਟਸ ਇਟ। ਪਰ ਤੁਹਾਡਾ ਕੀ ਖਿਆਲ ਹੈ? ਨੰਬਰ ਹੈ ਆਪਣਾ 905-673-3337, 905-673-3337, 905-673-3337 ਆਪਣਾ ਫੋਨ ਨੰਬਰ ਹੈ। ਜਸਟ ਬਿਕਾਜ਼ ਕਿਸੇ ਨੇ ਤੁਹਾਨੂੰ ਕਦੇ ਇਨਵਾਈਟ ਕੀਤਾ, ਕੀ ਇਹ ਜ਼ਰੂਰੀ ਹੈ ਵੀ ਤੁਸੀਂ ਵੀ ਉਸ ਬੰਦੇ ਨੂੰ ਆਪਣੇ ਫੰਕਸ਼ਨਾਂ 'ਤੇ ਜ਼ਰੂਰ ਇਨਵਾਈਟ ਕਰੋ? ਨਵੇਂ ਜਿਹੜੇ ਯੰਗਰ ਥੋੜ੍ਹੇ ਜਿਹੇ ਨੇ ਉਹਨਾਂ ਦੀ ਸੋਚ ਹੋਰ ਹੋ ਸਕਦੀ ਹੈ, ਜਿਹੜੇ ਸਾਡੇ ਥੋੜ੍ਹੇ ਜਿਹੇ ਓਲਡਰ ਜਨਰੇਸ਼ਨ ਦੇ ਨੇ ਉਹਨਾਂ ਦੀ ਮੇ ਬੀ ਸੋਚ ਵੱਖਰੀ ਹੋਵੇਗੀ। ਸੋ ਦੇਖਦੇ ਹਾਂ ਤੁਹਾਡਾ ਕੀ ਖਿਆਲ ਹੈ, ਤੁਹਾਡਾ ਕੀ ਓਪੀਨੀਅਨ ਹੈ। 905-673-3337 4701 ਹੈਲੋ
4: ਹੈਲੋ
0: ਹੈਲੋ ਜੀ
4: ਹਾਂਜੀ ਸਤਿ ਸ਼੍ਰੀ ਅਕਾਲ ਪੁੱਤਰ।
0: ਸਤਿ ਸ਼੍ਰੀ ਅਕਾਲ ਜੀ।
4: ਨਹੀਂ ਬੁਲਾਉਣਾ ਚਾਹੀਦਾ ਜੀ, ਜੇ ਤੁਹਾਡੀ ਨਾ ਬਾਅਦ ਚ ਵਿਗੜ ਜਾਂਦੀ ਆ ਤੁਸੀਂ ਨਹੀਂ ਬੋਲਦੇ, ਬੁਲਾਉਣਾ ਨਹੀਂ ਚਾਹੀਦਾ। ਕਿਉਂਕਿ ਜੇ ਉਹ ਵਿਆਹ ਚ ਆ ਕੇ ਕੋਈ ਪੰਗਾ ਪਾ ਦੇ, ਰਿਸੈਪਸ਼ਨ ਚ ਪਾ ਦੇ, ਲੜਾਈ ਕਰਾ ਦੇ, ਹੋਰ ਕਰਾ ਦੇ, ਕਿਉਂਕਿ ਵਿਗੜੀ ਤਾਂ ਹੋਈ ਹੋਈ ਆ।
0: ਨਹੀਂ ਪਰ ਤੁਸੀਂ ਐਂ ਸੋਚੋ ਵੀ ਕੋਈ ਬਾਲੀ ਕਿਸੇ ਗੱਲ ਤੋਂ ਨਹੀਂ ਵਿਗੜੀ, ਵੈਸੇ ਹੀ ਹੁਣ ਕੋਈ ਗੱਲਬਾਤ ਹੋਈ ਉਨੀ ਬੋਲਚਾਲ ਹੈ ਨਹੀਂ, ਫਿਰ
4: ਤਾਂ ਬੁਲਾਉਣਾ ਚਾਹੀਦਾ ਜੇ ਇੰਨੀ ਨਹੀਂ, ਜੇ ਵਿਗੜੀ ਹੋਈ ਆ ਫੇਰ ਨਹੀਂ, ਜੇ ਮਾੜੀ ਮੋਟੀ ਆ ਫੇਰ ਨਹੀਂ, ਫੇਰ ਬੁਲਾਉਣਾ ਚਾਹੀਦਾ ਜ਼ਰੂਰ।
0: ਠੀਕ ਹੈ। ਸੋ ਜੇ ਕੋਈ ਤੁਹਾਡੇ ਆਪਸ ਵਿੱਚ ਕੋਈ ਕਹਿ ਲਓ ਕਿ ਕੋਈ ਵਿਗੜੀ ਨਹੀਂ, ਕੋਈ ਆਰਗੂਮੈਂਟ ਨਹੀਂ ਹੋਈ, ਫਿਰ ਜ਼ਰੂਰ ਬੁਲਾਉਣਾ ਚਾਹੀਦਾ ਹੈ।
4: ਹਾਂਜੀ ਹਾਂਜੀ।
0: ਪਰ ਜੇ ਤੁਸੀਂ ਅਗਲੇ ਨਾਲ ਗੱਲ ਹੀ ਨਹੀਂ ਕੀਤੀ 5-7 ਸਾਲ ਹੋ ਗਏ, ਫਿਰ
4: ਵੀ ਬੁਲਾਉਣਾ ਚਾਹੀਦਾ ਜੀ।
0: ਫਿਰ ਵੀ
4: ਗੱਲ ਨਹੀਂ, ਜੇ ਵਿਗੜੀ ਨਹੀਂ ਹੋਈ ਫਿਰ ਵੀ ਬੁਲਾਉਣਾ ਚਾਹੀਦਾ, ਚਾਹੇ ਨਹੀਂ ਬੋਲੇ, ਉਹ ਕੋਈ ਗੱਲ
0: ਨਹੀਂ। ਠੀਕ ਹੈ, ਓਕੇ। ਨਹੀਂ ਵਿਗੜੀ ਕਿਸੇ ਗੱਲੋਂ ਨਹੀਂ, ਉਹੀ ਕਈ ਵਾਰ ਹੁੰਦਾ ਵੀ ਯਾਰ ਬੰਦੇ ਬਿਜ਼ੀ ਹੋ ਜਾਂਦੇ ਆ, ਕਈ ਦੋਸਤ ਨੇ ਉਹਨਾਂ ਨਾਲ ਨਹੀਂ ਕੋਈ ਤੁਹਾਡੀ ਬਾਹਲੀ ਕਮਿਊਨੀਕੇਸ਼ਨ ਰਹਿੰਦੀ। ਮੈਂ ਨਹੀਂ ਕਹਿੰਦਾ ਇਹਨਾਂ ਦੀ ਕੋਈ ਲੜਾਈ ਹੋਈ ਆ, ਕਿਸੇ ਨੇ ਦੂਜੇ ਨੂੰ ਕੋਈ ਧੋਖਾ ਦੇ ਦਿੱਤਾ, ਨਹੀਂ ਐਡੀ ਕੋਈ ਗੱਲ ਨਹੀਂ। ਜਸਟ ਹੁਣ ਕੋਈ ਬੋਲਚਾਲ ਹੀ ਹੈ ਨਹੀਂ, ਬਿੱਲਾ ਕਹਿੰਦਾ ਕਿ ਯਾਰ ਮੇਰੀ ਸਨੀ ਨਾਲ ਕੋਈ ਗੱਲਬਾਤ ਹੀ ਹੈ ਨਹੀਂ ਗੀ, ਜਦੋਂ ਅਸੀਂ ਬੋਲਦੇ ਹੀ ਨਹੀਂ ਕੋਈ ਗੱਲ ਨਹੀਂ ਹੋਈ। ਬਟ ਫਿਰ ਵੀ ਜੇ ਸਾਡੀ ਕੋਈ ਕਮਿਊਨੀਕੇਸ਼ਨ ਹੀ ਨਹੀਂ ਆਪਸ ਵਿੱਚ, ਤਾਂ ਫਿਰ ਮੈਂ ਕੀ ਲੈਣਾ। ਕੁਆਲਿਟੀ ਕਾਰ ਰਿਪੇਅਰ ਨੂੰ ਵੀ ਸਾਰੇ ਯਾਦ ਰੱਖੋ, ਤੁਸੀਂ ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਗੱਡੀ ਦਾ ਕੋਈ ਵੀ ਪੰਗਾ ਪਿਆ, ਕੁਆਲਿਟੀ ਕਾਰ ਰਿਪੇਅਰ ਦੇ ਮਿਸਟਰ ਕੁਲਵੰਤ ਬਾਈ ਜੀ, ਕੁਲਵੰਤ ਜੀ ਨੂੰ ਫੋਨ ਕਰ ਲਓ 905-460-1111, 905-460-1111, ਕੁਆਲਿਟੀ ਕਾਰ ਰਿਪੇਅਰ 1286। ਹੈਲੋ
5: ਹੈਲੋ ਹਾਂਜੀ ਬ੍ਰੋ, ਕਿੱਦਾਂ?
0: ਠੀਕ ਹੈ ਬ੍ਰਦਰ, ਕੀ ਹਾਲ?
5: I'm all right. In my like perspective, mainu lagda ki unnu sadna chahida, right? Just out of respect.
0: Ha.
5: Like be je koi apan nu invite karda kithe, like they took the time to invite you to their functions, te apan nu at least same back show karna chahida na, be bas out of respect hai na. Chahe tusi chahunde ho ki unna ne chahe unna ne aona chahe nahi aona, par out of respect apan nu unna nu like invite karna chahida bhai tusi aao, chahe ek adhe program te invite karo, par isi sharaf invite hai, you know what I mean?
0: ਨਹੀਂ ਪਰ ਜੇ ਹੁਣ ਤੁਸੀਂ ਅਗਲੇ ਨਾਲ ਗੱਲ ਹੀ ਨਹੀਂ ਕਰਦੇ, ਹੁਣ
5: ਐਟ ਦ ਐਂਡ ਦਾ ਡੇ ਬਾਈ ਚਾਹੇ ਚਾਰ ਪੰਜ ਸਾਲ ਹੋ ਗਏ ਗੱਲ ਤਾਂ ਕਰਦੇ ਸੀ ਨਾ, ਜੇ ਕੋਈ ਖੜਕਾ ਲੜਕਾ ਨੀ ਹੋਇਆ ਤਾਂ ਕੋਈ ਸੈਂਸ ਬਣਦੀ ਨੀ, ਨਹੀਂ ਇਨਵਾਈਟ ਕਰਦੀ ਨਾ ਇੱਥੇ ਹਰ ਕੁਛ ਐਵਰੀਬਡੀ ਹੋਣਾ।
0: ਹੁਣ ਕਈ ਲੋਕ ਨੇ ਬਟ ਉਹ ਜਦੋਂ ਫੰਕਸ਼ਨ ਕਰਦੇ ਆ ਉਹ ਕੋਈ ਉਹ ਕਹਿੰਦੇ ਯਾਰ ਕਿ ਅਸੀਂ ਕੋਈ ਬੜਾ ਵੱਡਾ ਨੀ ਕਰਨਾ ਜਿਹਨਾਂ ਨਾਲ ਸਾਡੀ ਯੂਨੋ ਵੀ ਡੇਲੀ ਦੀ ਕੋਈ ਕਮਿਊਨੀਕੇਸ਼ਨ ਹੈ, ਅਸੀਂ ਫਿਰ ਵੀ ਮਿਲਦੇ ਹਾਂ, ਉਹਨਾਂ ਨੂੰ ਸੱਦਣਾ ਐਵੇਂ ਕਾਹਦੇ ਲਈ ਏਡਾ ਵੱਡਾ ਕੋਈ ਫੰਕਸ਼ਨ ਕਰਨਾ।
5: ਸੱਦ ਲਓ
0: ਨਿਕਲਦੇ ਨੀ ਹੁਣ, ਨਾਲੇ ਤਾਂ ਆਪਾਂ ਕਹਿੰਦੇ ਕਿ ਸੇਵਿੰਗ ਕਰੋ, ਫੰਕਸ਼ਨ ਛੋਟੇ ਕਰ।

0: ਇੰਜੀਨੀਅਰਸ ਹੈ, ਬਹੁਤ ਹੀ ਟਰੱਸਟਵਰਦੀ ਮੂਵਰਸ ਨੇ. ਸੋ ਐਚ ਕੇ ਮੂਵਰਸ 416-524-6704 HK Movers 1981.
1: ਹੈਲੋ,
0: ਹਾਂਜੀ ਵਧੀਆ ਜੀ, ਕਿਵੇਂ?
1: ਅਫੋਰਡੇਬਿਲਟੀ ਨਾਲ ਦੂਜੀ ਗੱਲ ਅਗਲਾ ਜਿੰਨੀ ਜਿੰਨੇ ਜਾਣ ਪਛਾਣ ਆ ਜਿੰਨੇ ਕੋਲ ਸਰਕਲ ਚ ਰਹਿੰਦੇ ਨੇ ਡੇਲੀ ਜਾਂ ਮਹੀਨੇ ਜਿੰਨੇ ਬੰਦੇ ਨੂੰ ਵਰਤਦਾ ਅਗਲਾ ਉਹਨਾਂ ਨੂੰ ਇਨਵਾਈਟ ਕਰਦਾ. ਇਹਦੇ ਵਿੱਚ ਮੈਨੂੰ ਨੀ ਲੱਗਦਾ ਬਈ, ਕਿਉਂਕਿ ਜੋ ਲਿਸਟ ਬਣਦੀ ਹੁੰਦੀ ਆਪਾਂ ਘਰੇ ਹਰੇਕ ਬਣਾਉਂਦੇ ਹਾਂ ਆਪਾਂ ਫੈਮਿਲੀ ਚ, ਇਹਨੂੰ ਬੁਲਾ ਲਈਏ ਇਹਨੂੰ ਬੁਲਾ ਲਈਏ, ਬਈ ਇਹਦੇ ਇੰਨੇ ਮੈਂਬਰ ਆਉਣਗੇ ਪਤਾ ਹੀ ਹੁੰਦਾ ਬਈ, ਇਹ ਚਾਰ ਮੈਂਬਰ ਆਉਣਗੇ, ਸਿੰਗਲ ਬੰਦਾ ਆਊਗਾ, ਤੇ ਅਗਲਾ ਬੁਲਾਊਗਾ ਫੈਮਿਲੀ ਲੈ ਕੇ ਆਊਗਾ, ਤੇ ਆਟੋਮੈਟਿਕਲੀ ਗੱਲ ਆ ਜੇ ਫੈਮਿਲੀ ਲੈ ਕੇ ਆਊਗਾ ਤੇ ਬੰਦੇ ਇੰਕਰੀਜ਼ ਹੋਣਗੇ ਹੋਣਗੇ. ਤੇ ਮੈਨੂੰ ਲੱਗਦਾ ਆਪਣੀ ਸਮਝਦਾਰੀ ਨੂੰ ਵਰਤਣੀ ਚਾਹੀਦੀ ਆ, ਤੇ ਨਹੀਂ ਬੁਲਾਉਣਾ ਚਾਹੀਦਾ ਸੀ, ਇਟਸ ਓਕੇ ਨਹੀਂ ਬੁਲਾਇਆ. ਜੋ ਕਹੂਗਾ ਯਾਰ ਉਹਨੇ ਕਹਿਣਾ ਯਾਰ ਮੈਂ ਇੰਨਾ ਗੈਦਰ ਕੀਤਾ ਹੀ ਨਹੀਂ, ਮੈਂ ਕਹਿੰਦਾ ਰਿਲੇਟਿਵ ਲੈ ਕੇ ਗਿਆ ਸੀਗਾ ਤੇ ਮੇਰੀ ਫੈਮਿਲੀ ਸੀਗੀ, ਅਸੀਂ ਵਿਆਹ ਕੀਤਾ ਸਿੰਪਲ ਵਿਆਹ ਕੀਤਾ ਦੰਦ ਨਾਲ ਜੋ ਵੀ ਅਸੀਂ ਹਨਾ ਲਾਈਕ ਰਿਚੁਅਲਸ ਕੀਤੇ ਆਪਦੇ. ਉਸ ਤੋਂ ਬਾਅਦ ਜਦੋਂ ਕੋਈ ਚੱਲ ਪਾਰਟੀ ਹੋਊਗੀ ਉਸ ਤੋਂ ਬਾਅਦ ਫਰੈਂਡ ਸਰਕਲ ਦੀ ਪਾਰਟੀ ਅਸੀਂ ਕਰਦੇ ਅਕਸਰ ਲੋਕ, ਪਹਿਲਾਂ ਰਿਲੇਟਿਵ ਨੂੰ ਲੈ ਕੇ ਆਪਦੀ ਫੈਮਿਲੀ ਲੈ ਕੇ ਵਿਆਹ ਕਰ ਲੈਂਦੇ ਆ, ਬਾਅਦ ਚ ਇੱਕ ਫਰੈਂਡ ਸਰਕਲ ਦੀ ਪਾਰਟੀ ਅਲੱਗ ਹੁੰਦੀ ਆ, ਕੁੜੀਆਂ ਦੀ ਪਾਰਟੀ ਅਲੱਗ ਹੋ ਜਾਂਦੀ ਆ, ਏਦਾਂ ਹੁੰਦਾ. ਦਾਰੂ ਪੀਣੀ ਆ ਤੇ ਮੇਰੀ ਫੈਮਿਲੀ ਲਾਉ ਨੀ ਕਰਦੀ ਦਾਰੂ ਪੀਣੋ, ਕਿਉਂਕਿ ਆਪਾਂ ਜਿਹਨਾਂ ਫੰਕਸ਼ਨਾਂ ਗਏ ਹੁੰਦੇ ਆ ਨਾ ਉੱਥੇ ਕਈ ਲਾਉ ਕਰਦੇ ਆ ਫੈਮਿਲੀ ਵਾਲੇ ਹਨਾ, ਵੀ ਚਿਕਨ ਦਾਰੂ ਜੋ ਵੀ ਆ, ਤੇ ਕਈ ਪ੍ਰਸ਼ਨ ਤੇ ਹੁੰਦਾ ਜਿੰਨਾ ਆਪਾਂ ਦਾਰੂ ਪੀ ਕੇ ਆਏ ਹੁੰਦੇ ਆ ਹੁਣ ਅਕਸਰ ਐਕਸਪੈਕਟ ਕਰਦਾ ਵਾਲਾ ਦੂਜਾ ਬੰਦਾ ਵੀ ਯਾਰ ਆਪਦਾ ਆਪਦੇ ਤੇ ਦੋ ਬੋਤਲਾਂ ਪੀ ਕੇ ਸਾਨੂੰ ਇੱਕ ਵੀ ਨੀ ਪਈ.
0: ਚਲੋ ਠੀਕ ਹੈ, ਥੈਂਕ ਯੂ. ਨਹੀਂ ਪਰ ਆਈ ਡੋਨਟ ਨੋ, ਜੇ ਹੁਣ ਦੇਖੋ ਤੁਹਾਨੂੰ ਕੀ ਲੱਗਦਾ ਇੱਕ ਪਾਰਟੀ ਵੈਸ਼ਨੂ ਕਰਨਗੇ ਦੂਜੀ ਦਾਰੂ ਵਾਲੀ ਕਰਨਗੇ? ਜਿਹੜਾ ਬੰਦਾ ਪੀਂਦਾ ਉਹ ਕਹਿੰਦਾ ਯਾਰ ਜੇ ਮੈਂ ਪਾਰਟੀ ਕਰਨੀ ਹੈ ਮੇਰੇ ਹਿਸਾਬ ਨਾਲ ਹੋਊਗੀ, ਦਾਰੂ ਵੀ ਹੋਊਗੀ ਚਿਕਨ ਵੀ ਹੋਊਗੀ, ਜਿਹਨੇ ਖਾਣਾ ਖਾ ਲਓ, ਜਿਹਨੇ ਨਹੀਂ ਖਾਣਾ ਨਹੀਂ ਖਾਓ. ਆਏ ਥੋੜ੍ਹਾ ਵੀ ਲੋਕ ਅੱਡ ਅੱਡ ਵੈਜੀ ਪਾਰਟੀ ਇੱਕ ਕਰ ਲਈ, ਕੁੜੀਆਂ ਦੀ ਇੱਕ ਕਰ ਲਈ, ਬੰਦਿਆਂ ਦੀ ਇੱਕ ਕਰ ਲਈ, ਉਹ ਤਾਂ ਪੁਰਾਣੀ ਗੱਲਾਂ ਨੇ. ਸਾਡੇ ਨਾਲ ਹਰਮਨ ਜੁੜੇ ਨੇ, ਟੀਮ ਹਰਮਨ ਬੱਤਾ, ਸਾਡੀ ਨੰਬਰ ਵਨ ਮੋਰਗੇਜ ਫਾਈਨੈਂਸਿੰਗ ਦੀ ਟੀਮ, ਅਤੇ ਮੋਰਗੇਜ ਕਰਾਉਣੀ ਹੈ ਬਈ, ਘਰ ਵਾਲ ਲਿਆ ਮੁਬਾਰਕਾਂ, ਅਤੇ ਹਰਮਨ ਹਾਜ਼ਰ ਨੇ. ਹਰਮਨ ਕਿਵੇਂ?
2: Thank you, Navi. Good morning, everyone. Navi, jede clients hale bhi fixed rate ch interest rakh rahe ne, ohna layi ik quick update aa ki ho sakda agge ja ke interest rate fixed ghat jaan. ਫਿਲਹਾਲ ਤਾਂ ਜੋ ਕੈਨੇਡਾ ਬੋਂਡਸ ਨੇ 5 ਈਅਰ ਬੋਂਡਸ ਨੇ, ਸੋ ਜੇ ਮੋਸਟਲੀ ਸਾਰਿਆਂ ਨੂੰ ਪਤਾ ਹੀ ਆ, ਬਟ ਜਿਹੜੇ ਫਿਕਸਡ ਰੇਟ ਨੇ ਉਹ ਬੈਂਕ ਆਫ ਕੈਨੇਡਾ ਦੇ ਰੇਟ ਨਾਲ ਨਹੀਂ ਵੇਰੀ ਕਰਦੇ, ਉਹ ਬੋਂਡਸ ਨਾਲ ਵੇਰੀ ਕਰਦੇ ਨੇ ਜਿਹੜੇ ਗਵਰਨਮੈਂਟ ਬੋਂਡਸ ਹੁੰਦੇ ਨੇ. ਤੇ ਜੇ ਮੈਂ ਲਾਸਟ ਵੀਕ ਦੀ ਗੱਲ ਕਰਾਂ, ਉਹ ਕਿਤੇ ਨਾ ਕਿਤੇ ਅਪਵਰਡ ਟ੍ਰੈਂਡ ਹੀ ਹੋ ਰਿਹਾ, ਸੋ ਅੱਗੇ ਵੀ ਹੋ ਸਕਦਾ ਜਿਹੜੇ ਫਿਕਸਡ ਰੇਟ ਨੇ ਥੋੜੇ ਜਿਹੇ ਅਪ ਜਾ ਸਕਦੇ ਨੇ, ਬਟ ਵੇਰੀਏਬਲ ਰੇਟ ਬੜਾ ਅਗਰੈਸਿਵ ਆ. ਐਂਡ ਵੇਰੀਏਬਲ ਰੇਟ 3.5-3.49 ਤੋਂ ਸਟਾਰਟ ਹੋ ਰਿਹਾ, ਐਂਡ ਤੁਹਾਡੇ ਕੋਲ ਵੇਰੀਏਬਲ ਰੇਟ ਜਦੋਂ ਹੁੰਦਾ ਉਦੋਂ ਆਪਸ਼ਨ ਹੁੰਦੀ ਹੈ ਕਿ ਯੂ ਕੈਨ ਗੋ ਫਿਕਸਡ ਐਨੀ ਟਾਈਮ. ਸੋ ਟਰਾਈ ਕਰੋ ਕਿ ਵੇਰੀਏਬਲ ਰੇਟ ਲੈ ਲਓ, ਫਿਕਸਡ ਨਾ ਲਓ ਹਲੇ, ਬਿਕਾਜ਼ ਇਨ ਦਾ ਨੀਅਰ ਫਿਊਚਰ ਆਪਾਂ ਨੂੰ ਹੋ ਸਕਦਾ ਕਿ ਫਿਕਸਡ ਰੇਟ ਥੱਲੇ ਜਾਂਦਾ ਦਿਖੇ. ਇਹ ਤੋਂ ਇਲਾਵਾ ਤੁਹਾਡਾ ਕੋਈ ਮੋਰਗੇਜ ਦੇ ਰਿਲੇਟਡ ਕੁਐਸਚਨ ਆ, ਬੈਂਕ ਵੱਲੋਂ ਕੋਈ ਪ੍ਰੋਬਲਮ ਆ ਰਹੀ ਆ, ਅਕਸਰ ਦੇਖਿਆ ਜਾਂਦਾ. ਮੈਨੂੰ ਵੀਕਐਂਡ ਤੇ ਵੀ ਇੱਕ ਕਾਲ ਆਈ ਸੀ ਆਪਣੇ ਲਿਸਨਰ ਦੀ, ਨਵੀਂ, ਉਹ ਕਹਿੰਦੇ ਜੀ ਮੈਂ 3 ਬੈਂਕ 'ਚ ਜਾਇਆ, ਮੈਨੂੰ 7 ਲੱਖ ਤੋਂ ਉੱਪਰ ਪ੍ਰੂਵ ਨਹੀਂ ਕਰ ਰਿਹਾ ਕੋਈ. ਐਂਡ ਮੈਂ ਜਦੋਂ ਉਹਨਾਂ ਦੀ ਫਾਈਲ ਦੇਖੀ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ 8.5-9 ਤੱਕ ਤਾਂ ਕਰੋ, ਈਜ਼ਲੀ ਲੈ ਸਕਦੇ ਨੇ ਮਿਨੀਮਮ ਡਾਊਨ ਦੇ ਨਾਲ. ਸੋ ਬੈਂਕਸ ਦੀਆਂ ਪਾਲਿਸੀਜ਼ ਅਲੱਗ ਹੁੰਦੀਆਂ ਨੇ, ਜੇ ਤੁਹਾਨੂੰ ਕੋਈ ਵੀ ਇੱਦਾਂ ਦੀ ਪ੍ਰੋਬਲਮ ਆ ਰਹੀ ਹੈ ਇੱਕ ਵਾਰ ਸਾਡੀ ਟੀਮ ਨਾਲ ਜ਼ਰੂਰ ਗੱਲ ਕਰੋ. ਟੀਮ ਹਰਮਨ ਬੱਤਾ 647-685-9000-647-685-9000. ਥੈਂਕ ਯੂ ਨਵੀ.
0: ਥੈਂਕ ਯੂ ਹਰਮਨ. 647-685-9000 ਟੀਮ ਹਰਮਨ ਬੱਤਾ. ਹਰਮਨ ਨੂੰ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਕਾਲ ਕਰੋ ਅਤੇ ਜਲਦੀ ਕਰੋ, ਠੀਕ ਹੈ? ਹਰਮਨ ਤੁਹਾਡੀ ਮਦਦ ਕਰਨਗੇ, ਇਹਨਾਂ ਵਰਗੇ ਮੌਡਗੇਜ ਬ੍ਰੋਕਰ ਹੋਣੇ ਚਾਹੀਦੇ ਨੇ. ਇੱਕ ਤੁਸੀਂ ਯਾਦ ਰੱਖੋ, ਪੈਰਾਡਾਈਸ ਡਿਵੈਲਪਮੈਂਟਸ ਦੇ ਜਿਹੜੇ ਘਰ ਨੇ, ਕਿਆ ਬਾਤ ਹੈ, 6.5 ਲੱਖ ਤੋਂ ਟਾਊਨ ਹਾਊਸ ਯਾਰ ਕਿੱਥੇ ਮਿਲਦੇ ਆ? ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ. ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ. ਸੈਲਿੰਗ ਨਾਓ ਸਿਰਫ $649,990 ਤੋਂ. ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ. ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ.

0: करो 905-840-7135, 905-840-7135 या टेक्स्ट मैसेज करो 416-450-6680, 416-450-6680 या ईमेल करो sales@paradisedevelopments.com। वधेरे जानकारी लिए विजिट करो paradisedevelopments.com।
1: Very good. paradisedevelopments.com 1414. Hello. 14 number. Hello, ji. 28. Haan ji, haan ji.
2: Ji, sir, ki haal
1: hai? Matlab log apna number hi bhul jande hai kai wari ki nahi?
2: Yeah, sorry.
1: Koi gal.
2: Okay. Keh rahe the dil milan di gal hai, bhaji.
1: Okay.
2: Jidhan tusi je, haan ji. ਜੇ ਉਹ ਗੁੰਜਾਇਸ਼ ਹੈ ਤੁਹਾਡੇ ਚ ਪਹਿਲੇ ਤਾਂ ਆਪਣਾ ਜਿਹੜਾ ਹੈ ਕੋਈ ਪ੍ਰੋਬਲਮ ਉਹਨੂੰ ਸੋਲਵ ਕਰੋ ਰਾਈਟ ਫਿਰ ਉਹਨੂੰ ਇਨਵਾਈਟ ਕਰੋ ਬੰਦੇ ਨੂੰ ਰਾਈਟ
1: ਓਕੇ
2: ਜੇ ਤੁਸੀਂ ਸੋਚ ਰਹੇ ਹੋ ਬਾਰੇ ਇਹਦਾ ਮਤਲਬ ਤੁਹਾਡੇ ਦਿਲ ਚ ਹੈ ਉਹਦੇ ਗੁੰਜਾਇਸ਼ ਹਲੇ ਉਹਨੂੰ ਮਿਲ ਕੇ ਪਹਿਲੇ ਸੁਲਝਾਓ ਉਹਨੂੰ ਫਿਰ ਅੱਗੋਂ ਲੈ ਕੇ ਚੱਲੋ ਨਾ ਫਿਰ ਉਹਨੂੰ ਇਨਵਾਈਟ ਕਰੋ ਚੰਗਾ ਵੀ ਲੱਗੇਗਾ ਇੰਜ ਨਾ ਰਾਈਟ ਉਹ ਵੀ ਦਿਲ ਸਾਫ ਹੋ ਆਪਣਾ ਕਰਕੇ ਆਏਗਾ ਰਾਈਟ ਉਹ ਫਿਰ ਤਾਂ ਹੀ ਉਸ ਫੰਕਸ਼ਨ ਦਾ ਉਹੀ ਮਜ਼ਾ ਤਾਂ ਆਉਣਾ ਨਾ
1: ਗੱਲਬਾਤ ਰਹਿੰਦੀ ਨੈਚੁਰਲੀ ਤੁਸੀਂ ਆਪਣੀ ਜ਼ਿੰਦਗੀ ਚ ਬਿਜ਼ੀ ਹੋ ਅਗਲਾ ਬੰਦਾ ਆਪ ਬਿਜ਼ੀ ਹੈ ਤੇ ਹੁਣ ਤੁਹਾਡੀ ਉਹ ਇੱਕ ਕਮਿਊਨੀਕੇਸ਼ਨ ਹੀ ਹੈ ਨੀ ਗੀ ਪਰ ਜਸਟ ਬਿਕਾਜ਼ ਉਸ ਬੰਦੇ ਨੇ ਤੁਹਾਨੂੰ ਸੱਦਿਆ ਸੀ ਵੀ ਕੀ ਤੁਹਾਡਾ ਵੀ ਸੱਦਣ ਦਾ ਇੱਕ ਫਰਜ਼ ਬਣਦਾ
2: ਥੈਂਕ
1: ਯੂ ਤੁਸੀਂ ਕਹਿੰਦੇ ਹੋ ਵੀ ਇੱਕ ਵਾਰ ਫਿਰ ਤੋਂ ਬੈਠੋ ਟੇਬਲ ਤੇ ਇੱਕ ਦੂਜੇ ਨਾਲ ਗੱਲਬਾਤ ਕਰਨੀ ਸ਼ੁਰੂ ਕਰੋ ਉਸ ਫਰੈਂਡਸ਼ਿਪ ਨੂੰ ਰਿਵਾਈਵ ਕਰੋ ਬਟ ਉਹੀ ਹੁਣ ਕਿੰਨੀਆਂ ਕੁ ਫਰੈਂਡਸ਼ਿਪਾਂ ਆਪਾਂ ਰਿਵਾਈਵ ਕਰੀ ਚੱਲਾਂਗੇ ਗਰੋਸਰੀ ਕਰਨੀ ਹੈ ਤਾਂ ਇੱਕ ਵਾਰ ਗੇੜਾ ਮਾਰੋ 12570 ਕੈਨੇਡੀ ਰੋਡ ਕੈਨੇਡੀ ਅਤੇ ਡੂਗਲ ਦੇ ਕੋਰਨਰ ਅਤੇ ਕੈਨੇਡੀ ਅਤੇ ਮੇਫੀਅਰ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਹਾਜ਼ਰ ਹੈ ਅਤੇ ਇੱਕ ਵਾਰ ਤੁਸੀਂ ਜ਼ਰੂਰ ਪਹੁੰਚੋ ਮਨਪਸੰਦ ਦੀ ਗਰੋਸਰੀ ਕਰੋ ਬਿਯੋਂਡ ਆਇਓ ਤੁਹਾਨੂੰ ਐਨਕਾਂ ਚਾਹੀਦੀਆਂ ਨੇ ਹੰਬਰ ਵੈਸਟ ਅਤੇ ਗੋਰਵੇ ਦੇ ਬਿਲਕੁਲ ਕੋਰਨਰ 'ਤੇ ਬਿਯੋਂਡ ਆਇਓਵੇ ਤੁਹਾਡੇ ਲਈ ਹਾਜ਼ਰ ਹੈ ਨਿਗਾਹ ਚੈੱਕ ਕਰਾਓ ਆਈ ਡਾਕਟਰ ਅਵੇਲੇਬਲ ਨੇ ਪ੍ਰਸਕ੍ਰਿਪਸ਼ਨ ਦੀਆਂ ਜਾਂ ਸਨ ਗਲਾਸਿਸ ਚਾਹੀਦੀਆਂ ਨੇ ਤਾਂ ਨੰਬਰ ਹੈ 905-793-3937-905-793-3937-BEYOND-IOWER-1510 ਹਾਂਜੀ
3: ਮਿਹਰਬਾਨੀ ਨਵੀ ਜੀ ਇਸ ਕਰਕੇ ਨਹੀਂ ਸੱਦਣਾ ਚਾਹੀਦਾ ਵੀ ਉਹਨੇ ਵੀ ਉਹਨੂੰ ਸੱਦਿਆ ਸੀ ਸੋ ਇੱਥੇ ਬਿੱਲਾ ਠੀਕ ਹੈ ਜੇ ਉਹਦੀ ਅਟੈਚਮੈਂਟ ਨਹੀਂ ਹੈ ਰਹਿਣ ਦਿਓ ਹੁਣ ਜਿਵੇਂ ਮੈਂ ਚਾਹੁੰਦਾ ਨੀ ਮੈਨੂੰ ਕੋਈ ਨੇੜੇ ਵਾਲਾ ਵੀ ਸੱਦੇ ਕੀ ਕਰਨਾ ਹੁੰਦਾ ਵਿਆਹ ਤੇ ਬੋਰਿੰਗ ਜਿਹਦਾ ਵਿਆਹ ਆ ਉਹ ਜਾਓ ਵੱਧ ਤੋਂ ਵੱਧ ਘਰ ਦੇ ਜਾਓ ਵਿਆਹ ਕਰਾ ਲਓ ਕਿੱਡੀ ਕੁ ਵੱਡੀ ਗੱਲ ਆ ਇਹ ਸਰੀਰਕ ਲੋੜਾਂ ਐਵੇਂ ਉਹ 500-700 ਬੰਦਾ ਇਕੱਠਾ ਕਰਕੇ ਔਰ ਕੀ ਕਰਾਉਣਾ ਹੁੰਦਾ ਐਡੇ ਵਗ ਤੋਂ ਐਵੇਂ ਰੋਟੀਆਂ ਖਿਲਾਈ ਜਾਂਦੇ ਹੋ ਚਾਹ ਪਿਲਾਈ ਜਾਂਦੇ ਹੋ
1: ਦੇਖੋ ਆਪਣੇ ਕਲਚਰ ਚ ਜ਼ਰੂਰ ਇਹ ਗੱਲ ਹੈਗੀ ਹੈ ਵੈਸੇ ਹੁਣ ਮੇਰੇ ਪੇਰੈਂਟਸ ਵੀ ਨੇ ਕਈ ਵਾਰ ਕਹਿਣਗੇ ਕਿ ਨਹੀਂ ਨਵੀਂ ਉਹਨਾਂ ਨੇ ਸਾਨੂੰ ਸੱਦਿਆ ਸੀ ਵੀ ਆਪਾਂ ਵੀ ਸੱਦਣਾ ਪਤਾ ਨਹੀਂ ਇਹ ਕਿਉਂ ਟ੍ਰੈਡੀਸ਼ਨ ਜੀ ਬਣੀ ਹੋਈ ਹੈ
3: ਇਹ ਤਾਂ ਪੁਰਾਣੀਆਂ ਗੱਲਾਂ ਇਹ ਛੱਡ ਦੇਣੀਆਂ ਚਾਹੀਦੀਆਂ ਉਹ ਨਾ ਉਹ ਭਾਈਚਾਰਾ ਉਹ ਪੁਰਾਣਾ ਹੁਣ ਨਾ ਉਹ ਗੱਲ ਨਾ ਕੋਈ ਬਾਤ ਨਾ ਐ ਥੋੜਾ ਹੁਣ ਜੇ ਇੱਕ ਵਾਰ ਕਿਸੇ ਨੂੰ ਦੋਸਤ ਬਣਾ ਲਿਓ ਦੋਸਤ ਤੇ ਰਹੂਗਾ ਸਾਰੀ ਉਮਰ ਹੁਣ ਜੇ ਫਰਜ਼ ਕਰੋ ਕਿਸੇ ਨੇ ਮੇਰੇ ਕੋਲ ਪੈਸੇ ਉਧਾਰ ਲਏ ਨੇ ਕਿ ਮੈਂ ਵੀ ਲੈਣੇ ਉਹ ਤੋਂ ਇਹ ਬਾਰੀ ਬੱਟਾ ਨਹੀਂ ਕਰਨਾ ਚਾਹੀਦਾ ਕਿਸੇ ਨੇ ਸੱਦ ਲਿਆ ਠੀਕ ਹੈ ਉਸ ਵੇਲੇ ਦੀ ਉਸ ਵੇਲੇ ਗੱਲ ਹੋ ਗਈ ਹੁਣ ਦੀ ਹੁਣ
1: ਠੀਕ ਹੈ ਨਹੀਂ ਤੁਹਾਡੀ ਵੀ ਗੱਲ ਠੀਕ ਹੈ ਹੁਣ ਜ਼ਰੂਰੀ ਥੋੜਾ ਵੀ ਜਿਹਨਾਂ ਨਾਲ ਤੁਸੀਂ ਅੱਜ ਤੋਂ 8-10 ਸਾਲ ਪਹਿਲਾਂ ਤੁਹਾਡੀ ਕੋਈ ਯਾਰੀ ਦੋਸਤੀ ਸੀ ਵੀ ਉਹ ਸਾਰੀ ਉਮਰ ਹੀ ਰਹੇ 1240 ਹੈਲੋ
4: ਨਵੇਂ ਪੁੱਤਰਾ ਵਾਹਿ ਖਾਲਸਾ ਵਾਹਿ ਫਤਿਹ
1: ਫਤਿਹ ਜੀ
4: ਮੈਂ ਅੱਜ ਭਾਈ ਸਾਹਿਬ ਆਪਣੇ ਸੁਜੈਸ਼ਨ ਦੇ ਗਏ ਬਿਲਕੁਲ ਦੇਖੋ ਜਿਹੜਾ ਵਿਆਹ ਆਇਆ ਉਹ ਨਹੀਂ ਸੱਦਿਆ ਉਹਦੀ ਆਪਣੀ ਥਿੰਕਿੰਗ ਹੈ ਵੀ ਮੈਂ ਨਹੀਂ ਸੱਦਣਾ ਰਾਈਟ ਦੂਜਾ ਬੰਦਾ ਕਿਹਾ ਮੈਂ ਸੱਦਿਆ ਉਹਨੇ ਮੈਨੂੰ ਕਿਉਂ ਨੀ ਸੱਦਿਆ ਨਹੀਂ ਉਹਦੀ ਥਿੰਕਿੰਗ ਆ ਬਾਈ ਏਦਾਂ ਦਾ ਸੋਚੋ ਵਾਲੇ ਵੱਟੇ ਨਹੀਂ ਲੈਣੇ ਚਾਹੀਦੇ ਦੂਜੀ ਗੱਲ ਆਪਾਂ ਆਪਣੇ ਧਰਮ ਦੇ ਵਿੱਚ ਹੁਣ ਮੈਂ ਫਿਰ ਕਹਿੰਦਾ ਆ ਖਰਚੇ ਕਢਾਉਣ ਦੀ ਸੋਚੋ ਬਾਈ ਅੱਜ ਕੱਲ ਲੋਕ ਬਹੁਤ ਦੇਖੋ ਦੇਖੀ ਕਰਜ਼ੇ ਥੱਲੇ ਆਏ ਹੋ ਕਰਕੇ ਨਹੀਂ ਚਾਹੀਦਾ ਚਲੋ ਠੀਕ ਬੜੇ ਆਦਮੀ ਕਰ ਰਹੇ ਮੈਂ ਤਾਂ ਉਹਨਾਂ ਨੂੰ ਵੀ ਸੀ ਬਾਈ ਕਿਸੇ ਗਰੀਬ ਦੀ ਮਦਦ ਕਰ ਰਹੇ ਦੋ ਨਿਆਣੇ ਦੇ ਰਹੇ ਹੋ
1: ਚਲੋ ਜਿਨ੍ਹਾਂ ਜਿਨ੍ਹਾਂ ਕੋਲ ਅਫੋਰਡੇਬਿਲਿਟੀ ਹੈ ਠੀਕ ਹੈ, ਬਟ ਹਾਂ ਕੁਝ ਹੈਗੇ ਆ ਵੀ ਅਫੋਰਡੇਬਿਲਿਟੀ ਹੁੰਦੀ ਨੀ ਫਿਰ ਵੀ ਬਸ ਦੇਖੋ ਦੇਖੀ ਚ ਫਿਰ ਪੈਸਾ ਜ਼ਿਆਦਾ ਖਰਚ ਦਿੰਦੇ। ਠੀਕ ਹੈ, ਮੈਂ ਵੀ ਤੁਹਾਡੇ ਨਾਲ ਸਹਿਮਤ ਹਾਂ ਵੀ ਜਿਹਨੇ ਥੈਂਕ ਯੂ ਸਰ, ਜੇ ਵੀ ਜਿਹਨੂੰ ਯਾਰ ਤੁਹਾਡਾ ਮਨ ਕਹਿੰਦਾ ਕਿ ਹਾਂ ਯਾਰ ਮੈਂ ਇਸ ਬੰਦੇ ਨੂੰ ਇਨਵਾਈਟ ਕਰਨਾ ਉਹਨੂੰ ਕਰੋ। ਆਪਾਂ ਬਹੁਤ ਪ੍ਰੈਸ਼ਰ ਥੱਲੇ ਵੀ ਆ ਜਾਂਦੇ ਕਿ ਰਿਸ਼ਤੇਦਾਰ ਕਹਿ ਦਿੰਦੇ ਆ ਬਈ ਯਾਰ ਤੂੰ ਇਹਨੂੰ ਸੱਦਿਆ ਕਿਉਂ ਨਹੀਂ, ਹੈ ਹੁਣੇ ਫੋਨ ਕਰ ਹੁਣੇ ਸੱਦ, ਅਗਲੇ ਦਾ ਫੰਕਸ਼ਨ ਅਗਲਾ ਜਿਹਨੂੰ ਮਰਜ਼ੀ ਸੱਦੇ। ਆਪਾਂ ਇੱਕ ਤਾਂ ਸੁਣਦੇ ਹੀ ਬਹੁਤ ਆ ਬਾਕੀਆਂ ਦੀ, ਉਹ ਵੀ ਇੱਕ ਮੈਂ ਕਈ ਵਾਰ ਸੋਚਦਾ ਹੁੰਦਾ ਕਿ ਤੁਸੀਂ ਬਸ ਆਪਣੀ ਸੁਣੋ, ਜੋ ਤੁਹਾਡਾ ਯਾਰ ਦਿਮਾਗ ਕਹਿੰਦਾ ਦਿਲ ਕਹਿੰਦਾ ਉਹ ਮੈਂ ਕਰੋ। ਆਪਾਂ ਤਾਂ ਪ੍ਰੈਸ਼ਰ ਥੱਲੇ ਬਹੁਤ ਆ ਜਾਂਦੇ ਯਾਰ, ਘਰਦੇ ਕੀ ਕਹਿਣਗੇ, ਕਦੇ ਕੋਈ ਚਾਚੇ ਦਾ ਫੋਨ ਆ ਜਾਂਦਾ ਵੀ ਤੂੰ ਇਹਨੂੰ ਕਿਉਂ ਨਹੀਂ ਸੱਦਿਆ, ਕਿਸੇ ਮਾਮੇ ਦਾ ਆ ਜਾਂਦਾ ਤੂੰ ਇਹਨੂੰ ਵੀ ਸੱਦ। ਸੋ ਖੈਰ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਵਾਲੇ ਨੇ ਟਰੱਕਾਂ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ। ਮਿਲਟਨ ਦੇ ਵਿੱਚ ਇਹਨਾਂ ਦੀ ਨਵੀਂ ਲੋਕੇਸ਼ਨ ਖੁੱਲੀ ਹੈ 1810874, ਇਹੀ ਇਹਨਾਂ ਵੀ ਐਡਰੈਸ ਮੇਕ ਸ਼ੁਰ ਕਰ ਲਓ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ 1087 4 ਸਟੀਲਸ ਐਵਨਿਊ ਈਸਟ ਮਿਲਟਨ, ਸਟੀਲਸ ਐਂਡ ਜੇਮਸ ਨੋ ਪਾਰਕਵੇ ਦਾ ਕੋਰਨਰ ਹੈ। ਬਹੁਤ ਖਾਸ ਡਿਸਕਾਊਂਟ ਹੈ, ਮੇਰਾ ਨਾਂ ਲੈ ਦਿਓ 401 ਤੋਂ ਉੱਤਰ ਸਾਰ ਇਨ ਮਿਲਟਨ। ਨੰਬਰ ਹੈ ਇਹਨਾਂ ਦਾ 6472346293, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ। ਉਸ ਦੇ ਨਾਲ ਨਾਲ ਗੱਡੀ ਲੈਣੀ ਹੈ ਬਈ ਐਕਿਰਾ ਦੀ ਲਓ, ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਬਾਈ ਜੀ ਨੂੰ ਯਾਦ ਰੱਖੋ। ਕਿਸੇ ਨੇ ਵੀ ਅਗਰ ਗੱਡੀ ਲੈਣੀ ਹੈ, ਇਹ ਮੈਨੇਜਰ ਨੇ ਏਡੀ ਵੱਡੀ ਐਕਿਰਾ ਦੀ ਡੀਲਰਸ਼ਿਪ ਦੇ, 9058828500 ਨੰਬਰ ਹੈ, 9058828500 ਤੇ ਇਹਨਾਂ ਨਾਲ ਸੰਪਰਕ ਕਰ ਲਓ। ਇੱਕ ਮੈਂ ਅਕਸਰ ਹੀ ਮੈਸੇਜ ਦਿੰਦਾ ਹੁੰਦਾ, ਜੇ ਨਵੀਂ ਕਿਚਨ ਰੈਡੀ ਕਰਾਉਣੀ ਆ, ਕਿਚਨ ਬਾਰ ਕਾਊਂਟਰ ਟਾਪ ਵੈਨਿਟੀਜ਼ ਟੀਵੀ ਦੇ ਆਲੇ ਦੁਆਲੇ ਕੈਬਨਿਟਾਂ ਇੰਟਰਟੇਨਮੈਂਟ ਯੂਨਿਟ ਤਿਆਰ ਕਰਾਉਣੀ ਆ, ਤੁਸੀਂ ਨਾ ਇੱਕ ਵਾਰ ਜਸਪਾਲ ਰਾਏ ਭਾਅ ਜੀ ਨੂੰ ਫੋਨ ਕਰੋ। ਨਿਊ ਹਾਈਟਸ ਕਿਚਨ ਬਹੁਤ ਹੀ ਭਾਅ ਜੀ ਸੋਹਣਾ ਕੰਮ ਕਰਦੇ ਆ। 4168591920 ਨੰਬਰ ਇਹਨਾਂ ਦਾ, 4168591920। ਜੀ 5504, ਹਾਂਜੀ ਸਤਿ
5: ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ,
5: ਜੇ ਤਾਂ ਤੁਹਾਡੀ ਅਟੈਚਮੈਂਟ ਹੈਗੀ ਜਿਹਨੂੰ ਵੀ ਤੁਸੀਂ ਸੱਦਣਾ, ਤੁਹਾਡਾ ਦਿਲ ਕਹਿੰਦਾ ਵੀ ਹਾਂ ਇਹ ਮੈਨੂੰ ਸੱਦਣਾ ਚਾਹੀਦਾ, ਠੀਕ ਆ, ਅਦਰਵਾਈਜ਼ ਡੋਨਟ ਬਾਦਰ ਵੀ ਲੋਕ ਕੀ ਕਹਿਣਗੇ ਜਾਂ ਰਿਸ਼ਤੇਦਾਰ ਕੀ ਕਹਿਣਗੇ, ਇਹ ਦਿਮਾਗ ਚੋਂ ਕੱਢ ਦੇਣੀ ਚਾਹੀਦੀ ਆ ਗੱਲ, ਇਹ ਮੇਰਾ ਤਜਰਬਾ।
1: ਓਕੇ, ਪਰ ਜੇ ਉਸ ਬੰਦੇ ਨੇ ਤੁਹਾਨੂੰ ਸੱਦਿਆ ਕਦੇ,
5: ਨੈਵਰ ਮਾਈਂਡ, ਯੂ ਹੈਵ ਟੂ ਟੇਕ ਏ ਸਟੈਪ। ਜੋ ਤੁਹਾਡਾ ਉਸ ਬੰਦੇ ਨਾਲ ਹੈ ਹੀ ਨੀ, ਕੀ ਲੋੜ ਆ ਸੱਦਣ ਦੀ, ਇਹ ਸਿਰਫ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਲਿਫਾਫੇਬਾਜ਼ੀ ਆ, ਉਹ ਜਿਹੜਾ ਕਲਚਰ ਆਪਾਂ ਕਹਿੰਦੇ ਆ ਉਹ ਕਲਚਰ ਉਹ ਨਹੀਂ ਹੈਗਾ। ਹੁਣ ਤੁਸੀਂ ਆਪੇ ਸੋਚ ਲਓ ਕਿੰਨੇ ਰਿਸ਼ਤੇਦਾਰਾਂ ਨੂੰ ਜਾਣਦੇ ਆ ਜਿਹੜੇ ਸਗੇ ਸੰਬੰਧੀ ਵੀ ਨਹੀਂ ਵਰਤਦੇ ਦਿਲੋਂ, ਸਿਰਫ ਉਹ ਦਿਖਾਵਾ ਹੀ ਆ। ਸੋ ਕੀ ਲੈਣਾ ਦਿਖਾਵੇ ਤੋਂ, ਇਫ ਯੂ ਟੇਕ ਦਾ ਸਟੈਪ ਸੰਬਰੀ ਐਲਸ ਵਿਲ ਟੇਕ ਦਾ ਸਟੈਪ।
1: ਅੱਛਾ, ਤੁਸੀਂ ਇੰਨਾ ਕਹਿੰਦੇ ਹੋ ਵੀ ਜੇ ਕੋਈ ਰਿਸ਼ਤੇਦਾਰ ਵੀ ਨੇ ਜਿਨ੍ਹਾਂ ਨਾਲ ਤੁਸੀਂ ਨਹੀਂ ਮਿਲਦੇ ਨਹੀਂ ਵਰਤਦੇ, ਉਹਨਾਂ ਨੂੰ ਵੀ ਨਾ ਸੱਦੋ, ਧੱਕਾਮੁੱਕੀ ਵੀ ਹੋ ਜਾਂਦੀ ਆ, ਆਪਾਂ ਫਿਰ ਵੀ ਫੰਕਸ਼ਨਾਂ ਤੇ ਉਹਨਾਂ ਨੂੰ ਜਾ ਕੇ ਕਾਰਡ ਦਿੰਦੇ ਆ।
5: ਠੀਕ ਆ, ਜੇ ਦੋਨੇ ਧਿਰਾਂ ਅਪੋਲੋਜਾਈਜ਼ ਕਰਦੀਆਂ ਨੇ, ਕੋਈ ਗੱਲ ਹੋ ਗਈ, ਦੋਨੇ ਧਿਰਾਂ ਅਪੋਲੋਜਾਈਜ਼ ਕਰਦੀਆਂ ਨੇ ਵੀ ਹਾਂ ਮੇਰੀ ਵੀ ਗਲਤੀ ਸੀ, ਮੇਰੀ ਵੀ ਗਲਤੀ ਸੀ, ਵੀ ਸ਼ੁਡ ਗੋ ਹੈਡ, ਨੋ ਇਸ਼ੂ। ਪਰ ਜੇ ਤੁਹਾਡਾ ਦਿਲੋਂ ਨਹੀਂ ਹੈਗਾ, ਚਾਹੇ ਦੋਸਤ ਮਿੱਤਰ ਆ ਚਾਹੇ ਕਲੋਜ਼ ਦਾ ਰਿਸ਼ਤੇਦਾਰ ਆ, ਫਰਗੈਟ ਅਬਾਊਟ ਇਟ।
1: ਠੀਕ ਹੈ, ਨਹੀਂ ਮੈਂ ਸਹਿਮਤ ਹਾਂ ਤੁਹਾਡੇ ਨਾਲ, ਥੈਂਕ ਯੂ, ਗੱਲ ਇਹਨਾਂ ਦੀ ਠੀਕ ਹੈ। ਹੁਣ ਕਿਸੇ ਰਿਸ਼ਤੇਦਾਰ ਨਾਲ ਤੁਹਾਡੀ ਬਣਦੀ ਹੋਈ ਨੀ, ਤੁਸੀਂ ਨਫ਼ਰਤ ਕਰਦੇ ਉਹਨੂੰ ਤੁਹਾਨੂੰ ਕਰਦਾ, ਆਪਾਂ ਫਿਰ ਵੀ ਜਾ ਕੇ ਬੁਲਾਉਂਦੇ ਹਾਂ, ਉਹਦਾ ਕੀ ਫਾਇਦਾ ਹੋਇਆ? ਜਿਹੜੇ ਫੰਕਸ਼ਨ ਨੇ ਯਾਰ ਇਹ ਪਿਆਰ ਵਾਲੇ ਨੇ, ਜਿਹਨਾਂ ਨਾਲ ਤੁਹਾਡਾ ਪ੍ਰੇਮ ਹੈ ਦਿਲੋਂ, ਜਿਹਨਾਂ ਦਾ ਤੁਸੀਂ ਕਰਦੇ ਹੋ ਤੁਹਾਡਾ ਕਰਦੇ ਨੇ, ਗੱਲ ਤਾਂ ਬਣਦੀ ਹੈ ਵੀ ਉਹਨਾਂ ਨੂੰ ਸੱਦੋ। ਐਵੇਂ ਜਿਹਨਾਂ ਨੂੰ ਤੁਸੀਂ ਸੱਦ ਲੈਣਾ ਘਰੇ ਜਾ ਕੇ ਗਾਲਾਂ ਕੱਢ ਦੇਣੀ ਨੇ, ਉਹਦਾ ਕੀ ਫਾਇਦਾ ਹੋਇਆ? ਸੋ ਖੈਰ, ਇੱਕ ਮੈਂ ਤੁਹਾਨੂੰ ਮੈਂਡੀ ਗਿੱਲ ਦਾ ਨੰਬਰ ਦਿੰਦਾ, ਗੱਡੀਆਂ ਦੀ ਇੰਸ਼ੋਰੈਂਸ ਕਰਾਉਣੀ ਹੈ, ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਤੁਸੀਂ ਨਾ ਇੱਕ ਵਾਰ ਮੇਰੇ ਕਹਿਣ 'ਤੇ ਮੈਂਡੀ ਨੂੰ ਕਾਲ ਕਰ ਲਓ, ਤੁਸੀਂ ਦੇਖਿਓ ਸਹੀ ਤੁਹਾਨੂੰ ਕਿੱਡਾ ਖਾਸ ਡਿਸਕਾਊਂਟ ਮਿਲਦਾ। ਸੋ ਮੈਂਡੀ ਗਿੱਲ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ 647-929-9509 ਮੈਂਡੀ ਨੂੰ ਕਾਲ ਕਰ ਲਓ। ਇੱਕ ਡਕਟ ਕਲੀਨਿੰਗ ਲਈ ਬਹੁਤ ਖਾਸ ਨੰਬਰ ਹੈ 5 Rivers ਡਕਟ ਕਲੀਨਿੰਗ, ਬਹੁਤ ਹੀ ਰੀਜਨੇਬਲ ਰੇਟ ਦੇ ਵਿੱਚ ਆਪਣੀ ਡਕਟ ਕਲੀਨਿੰਗ ਕਰਾਓ। ਫਰਨੇਸ ਦੀ ਮੇਨਟੇਨੈਂਸ ਲਈ, ਏ ਸੀ ਦੀ ਮੇਨਟੇਨੈਂਸ ਲਈ ਬਹੁਤ ਜ਼ਰੂਰੀ ਹੈ ਡਕਟ ਕਲੀਨਿੰਗ। 437-688-7750 ਨੰਬਰ ਹੈ, 437-688-7750। ਸਾਡੇ ਨਾਲ ਇੱਕ ਵਾਰ ਫਿਰ ਜੁੜ ਚੁੱਕੇ ਨੇ ਹਰਪ੍ਰੀਤ ਸੈਣੀ ਟੌਪ ਟ੍ਰਿਸ ਇੰਸ਼ੋਰੈਂਸ ਏਜੰਸੀ ਤੋਂ। ਹਰਪ੍ਰੀਤ ਵੈਲਕਮ ਅਗੇਨ।
6: ਥੈਂਕ ਯੂ ਸੋ ਮਚ ਨਵੀ। ਸੋ ਜਿੱਦਾਂ ਅਸੀਂ ਪਹਿਲਾਂ ਅਪਡੇਟ ਦੇ ਰਹੇ ਸੀਗੇ, ਸਪੈਸ਼ਲੀ ਅੱਜ ਆਪਾਂ ਜਿਹੜੀ ਗੱਲ ਕੀਤੀ ਸੀਗੀ ਇੰਸ਼ੋਰੈਂਸ ਤੇ, ਜਿਹੜੀਆਂ ਸਾਡੀਆਂ ਇਨਵੈਸਟਮੈਂਟਸ ਹੈਗੀਆਂ ਉਹਨਾਂ ਦੀ ਆਪਾਂ ਨੂੰ ਕਿੱਦਾਂ ਪਲੈਨਿੰਗ ਕਰਨੀ ਚਾਹੀਦੀ, ਉਹਨਾਂ ਦੀ ਕੀ ਇੰਪੋਰਟੈਂਸ ਹੈਗੀ ਆ। ਜਿੰਨੇ ਵੀ ਲਿਸਨਰਸ ਇਸ ਵੇਲੇ ਜੁੜੇ ਆ, ਤੁਹਾਡਾ ਕੋਈ ਵੀ ਕੁਐਸਚਨ ਹੈਗਾ ਆ, ਤੁਸੀਂ ਆਪਣੀ ਐਗਜ਼ਿਸਟਿੰਗ ਪਾਲਿਸੀਜ਼ ਨੂੰ ਰਿਵਿਊ ਕਰਾਉਣਾ ਆ, ਤੁਹਾਡੇ ਕੋਲ ਲਾਈਫ ਇੰਸ਼ੋਰੈਂਸ ਦੀ ਪਾਲਿਸੀ ਹੈਗੀ ਆ ਬਟ ਕਵਰੇਜ ਬਹੁਤ ਘੱਟ ਹੈਗੀ ਆ, ਡੈਫੀਨੇਟਲੀ ਤੁਸੀਂ ਆਪਣੀ ਕਵਰੇਜ ਨੂੰ ਇਨਕਰੀਜ਼ ਕਰਵਾ ਸਕਦੇ ਆ। ਸੇਮ ਕੰਪਨੀ ਦੇ ਵਿੱਚ ਵੀ ਜਾਂ ਡਿਫਰੈਂਟ ਕੰਪਨੀ ਦੇ ਵਿੱਚ ਵੀ ਤੁਸੀਂ ਇੱਕ ਤੋਂ ਵਾਧੂ ਵੀ ਪਾਲਿਸੀਜ਼ ਲੈ ਸਕਦੇ ਆ, ਐਂਡ ਜਿੱਦਾਂ ਤੁਹਾਡੀਆਂ ਨੀਡਸ ਚੇਂਜ ਹੁੰਦੀਆਂ ਹੈਗੀਆਂ ਉਹਦੇ ਅਕੋਰਡਿੰਗਲੀ ਕਵਰੇਜ ਨੂੰ ਵੀ ਇਨਕਰੀਜ਼ ਕੀਤਾ ਜਾ ਸਕਦਾ ਆ। ਬਟ ਇਹ ਹੈਗਾ ਕਿ ਜਦੋਂ ਵੀ ਕਵਰੇਜ ਇਨਕਰੀਜ਼ ਹੋਣੀ ਆ ਉਸ ਵੇਲੇ ਦੁਬਾਰਾ ਤੋਂ ਅੰਡਰ ਰਾਈਟਿੰਗ ਹੋਣੀ ਆ, ਦੁਬਾਰਾ ਤੋਂ ਤੁਹਾਡੀ ਹੈਲਥ ਚੈੱਕ ਹੋਣੀ ਆ, ਦੁਬਾਰਾ ਤੋਂ ਇੰਸ਼ੋਰੇਬਿਲਟੀ ਚੈੱਕ ਹੋਣੀ ਆ ਕਿ ਤੁਸੀਂ ਉਸ ਕਵਰੇਜ ਨੂੰ ਲੈਣ ਦੇ ਲਈ ਕੁਆਲੀਫਾਈ ਕਰਦੇ ਵੀ ਹੈਗੇ ਆ ਕਿ ਨਹੀਂ। ਸੋ ਕੋਈ ਵੀ ਕੁਐਸਚਨ ਹੋਣ ਇਹਨਾਂ ਪਾਲਿਸੀਜ਼ ਦੇ ਨਾਲ ਰਿਲੇਟਡ, ਨੰਬਰ ਹੈਗਾ ਜੀ ਮੇਰਾ 416-817-6500। ਸਮਰ ਦਾ ਟਾਈਮ ਆ, ਐਵਰੀ ਵੀਕ ਆਪਾਂ ਗੱਲ ਕਰ ਰਹੇ ਹਾਂ ਕਿ ਤੁਹਾਡੇ ਰੈਲੇਟਿਵਸ ਆ ਰਹੇ ਆ, ਤੁਹਾਡੇ ਪੇਰੈਂਟਸ ਗ੍ਰੈਂਡ ਪੇਰੈਂਟਸ ਇੱਥੇ ਵਿਜ਼ਿਟਰ ਵੀਜ਼ਾ ਸੁਪਰ ਵੀਜ਼ਾ ਦੇ ਉੱਪਰ ਆਉਂਦੇ ਹੈਗੇ ਆ। ਮੇਕ ਸ਼ੋਰ ਉਹਨਾਂ ਦੀ ਮੈਡੀਕਲ ਐਮਰਜੈਂਸੀ ਕਵਰੇਜ ਜ਼ਰੂਰ ਕਰਵਾਓ, ਉਹਨਾਂ ਦੇ ਆਉਣ ਤੋਂ ਪਹਿਲਾਂ ਕਵਰੇਜ ਕਰਵਾਓ ਤਾਂ ਕਿ ਇੱਥੇ ਉਤਰਦੇ ਸਾਰ ਉਹਨਾਂ ਦੀ ਕਵਰੇਜ ਇਨਫੋਰਸ ਹੋਵੇ। ਪਲੱਸ ਇਹ ਹੈਗਾ ਕਿ ਉਹ ਰਸਤੇ ਦੇ ਵਿੱਚ ਵੀ ਕਵਰ ਹੋ ਸਕਣ, ਤੇ ਉਹਨਾਂ ਦੀਆਂ ਅਗਰ ਕੋਈ ਵੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈਗੀਆਂ ਉਹਨਾਂ ਨੂੰ ਜ਼ਰੂਰ ਡਿਸਕਲੋਜ਼ ਕਰਿਆ ਕਰੋ, ਕਿਉਂਕਿ ਅਗਰ ਇੱਥੇ ਆ ਕੇ ਕੋਈ ਵੀ ਕਲੇਮ ਆਇਆ ਜਿਹੜਾ ਉਹਨਾਂ ਦੀ ਐਗਜ਼ਿਸਟਿੰਗ ਕੰਡੀਸ਼ਨ ਕਰਕੇ ਸੀਗਾ ਤਾਂ ਉਹ ਬਿਲਕੁਲ ਕਵਰ ਨਹੀਂ ਹੋਣਾ ਹੈਗਾ। ਕਈ ਵਾਰੀ ਸਾਨੂੰ ਕਲਾਇੰਟਸ ਕਹਿ ਦਿੰਦੇ ਆ ਕਿ ਉਹਨਾਂ ਨੂੰ ਕੋਈ ਇਸ਼ੂ ਨਹੀਂ ਹੈਗਾ, ਉਹਨਾਂ ਦੀ ਕੋਈ ਮੈਡੀਕੇਸ਼ਨ ਨਹੀਂ ਹੈਗੀ, ਜਦੋਂ ਇੱਥੇ ਆਉਂਦੇ ਆ ਜਦੋਂ ਕੋਈ ਕਲੇਮ ਆ ਜਾਂਦਾ ਆ ਜਦੋਂ ਐਗਜ਼ਿਸਟਿੰਗ ਕੰਡੀਸ਼ਨ ਦੇ ਕਰਕੇ ਹੁੰਦਾ, ਫਿਰ ਉਹ ਕਹਿੰਦੇ ਸਾਡੇ ਪੇਰੈਂਟਸ ਨੇ ਸਾਨੂੰ ਦੱਸਿਆ ਨਹੀਂ ਸੀਗਾ। ਸੋ ਇਸ ਕਰਕੇ ਇਹ ਵਾਲੇ ਐਕਸਕਿਊਜ਼ ਜਿਹੜੇ ਹੈਗੇ ਉਹ ਇੰਸ਼ੋਰੈਂਸ ਕੰਪਨੀਜ਼ ਦੇ ਵਿੱਚ ਨਹੀਂ ਮੰਨੇ ਜਾਂਦੇ, ਕਿਉਂਕਿ ਆਪਣੇ ਪੇਰੈਂਟਸ ਨੂੰ ਫਾਇੰਡ ਆਊਟ ਕਰਕੇ, ਆਪਣੇ ਰੈਲੇਟਿਵਸ ਤੋਂ ਫਾਇੰਡ ਆਊਟ ਕਰਕੇ ਕਿ ਉਹਨਾਂ ਨੂੰ ਕੋਈ ਐਗਜ਼ਿਸਟਿੰਗ ਕੰਡੀਸ਼ਨ ਹੈਗੀ ਆ ਕਿ ਨਹੀਂ ਹੈਗੀ। ਐਡਵਾਈਜ਼ਰ ਨੂੰ ਦੱਸੋ, ਐਡਵਾਈਜ਼ਰ ਤੁਹਾਨੂੰ ਦੱਸੂਗਾ ਕਿ ਉਹਨਾਂ ਨੂੰ ਪ੍ਰੀ ਐਗਜ਼ਿਸਟਿੰਗ ਲੈਣ ਦੀ ਜ਼ਰੂਰਤ ਹੈਗੀ ਆ ਕਿ ਨਹੀਂ ਹੈਗੀ। ਸੋ ਕੋਈ ਵੀ ਕੁਐਸਚਨ ਹੋਣ, ਵਿਜ਼ਿਟਰ, ਟਰੈਵਲ, ਸੁਪਰ ਵੀਜ਼ਾ, ਮੈਡੀਕਲ ਇੰਸ਼ੋਰੈਂਸ, ਤੁਸੀਂ ਮੰਥਲੀ ਇੰਸਟਾਲਮੈਂਟ ਚ ਪਲਾਨ ਲੈਣਾ ਹੈਗਾ, ਸਾਰੀਆਂ ਆਪਸ਼ਨ ਸਾਡੇ ਕੋਲ ਅਵੇਲੇਬਲ ਹੈਗੀਆਂ। ਨੰਬਰ ਹੈਗਾ ਜੀ 416-817-6500-416-817-6500
1: ਕੁਇਕ ਨੰਬਰ ਹੈ। ਥੈਂਕ ਯੂ। ਸਬਜ਼ੀ ਮਾਰਕੀਟ ਰੈਸਟੋਰੈਂਟ ਵੀ ਹੈ, ਗਰੋਸਰੀ ਸਟੋਰ ਵੀ ਹੈ, 24 ਘੰਟੇ 7 ਦਿਨ ਸਬਜ਼ੀ ਮਾਰਕੀਟ ਤੁਹਾਡੇ ਲਈ ਖੁੱਲ੍ਹਾ ਬਈ। 10 Lower Mall Gate ਸੈਂਡਰਵੁੱਡ ਮੈਕਲੋਗਲਿਨ ਜਾਂ 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ ਸਬਜ਼ੀ ਮਾਰਕੀਟ ਤੇ ਗੇੜਾ ਮਾਰੋ। 9010 ਹੈਲੋ।
7: ਹਾਂਜੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ।
7: ਹਾਂ ਮੈਂ ਤੁਹਾਡਾ ਟਾਪਿਕ ਸੁਣ ਰਿਹਾ। ਹਾਂ ਬਹੁਤ ਚੰਗਾ, ਪਰ ਅੱਜ ਕੱਲ ਜਿਹੜੀ ਮਤਲਬ ਦੀ ਦੁਨੀਆ ਆ ਉਹ ਆਪਣੇ ਮਤਲਬ ਜੋਗੀ ਆ, ਪਰ ਜਿਹਦਾ ਖਾਈਏ ਉਹਨੂੰ ਖਲਾਈਏ ਵੀ।
1: ਅੱਛਾ।
7: 100 ਹੱਥ ਰੱਸਾ ਸਿਰੇ ਦੇ ਗੰਧ, ਜਦੋਂ ਕਿਸੇ ਨੇ ਤੁਹਾਡੇ ਜ਼ਿੰਦਗੀ ਦੇ ਵਿੱਚ ਤੁਹਾਡਾ ਟਾਈਮ ਦੇਖਿਆ, ਕੋਈ ਤੁਹਾਡੇ ਨਾਲ ਖੜਾ ਹੋਇਆ, ਉਹਦੇ ਨਾਲ ਸਦਾ ਤੁਹਾਡਾ ਚੰਗਾ ਨਹੀਂ ਰਹਿਣਾ, ਪਰ ਉਹ ਜਿਹੜਾ ਮੌਕਾ ਉਸ ਇਨਸਾਨ ਦਾ ਉਹ ਭੁੱਲਣਾ ਨਹੀਂ ਚਾਹੀਦਾ।
1: ਠੀਕ ਹੈ।
7: ਸਤਿ ਸ੍ਰੀ ਅਕਾਲ ਜੀ।
1: ਚਲੋ ਜੀ ਠੀਕ ਹੈ। ਕਹਿੰਦੇ ਕਿ ਜਿਹਦਾ ਖਾਈਏ ਉਹਨੂੰ ਖੜਾਈਏ ਵੀ। ਚਲੋ ਗੱਲ ਤੁਹਾਡੀ ਬਿਲਕੁਲ, ਤਾਂ ਹੀ ਤਾਂ ਡਿਸਕਸ਼ਨ ਆਪਾਂ ਕਰਦੇ ਹੁੰਦੇ ਹਾਂ। ਸੋ ਨਾਲ ਦੀ ਨਾਲ ਕੈਲੇਡਨ ਮਿਤਸੂਬਿਸ਼ੀ, ਮਿਤਸੂਬਿਸ਼ੀ ਦੀਆਂ ਗੱਡੀਆਂ ਬਈ 10 ਸਾਲ ਦੀ ਵਾਰੰਟੀ ਮਿਲ ਰਹੀ ਹੈ ਤੁਹਾਨੂੰ। ਕੈਲੇਡਨ ਮਿਤਸੂਬਿਸ਼ੀ ਨੂੰ ਕਾਲ ਕਰ ਲਓ 647-678-2754 ਮੈਂ ਮਾਫੀ ਮੰਗਦਾ, ਹੋਰ ਕਾਲਾਂ ਲਈ ਸਮਾਂ ਨਹੀਂ ਹੈ। ਸ਼ਾਮ ਨੂੰ ਜੁੜਿਓ, ਸ਼ਾਮ ਨੂੰ ਮਿਲਦੇ ਆਪਾਂ ਸ਼ਾਮੀ 6 ਵਜੇ ਪੰਜਾਬੀ ਲਹਿਰਾਂ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ
8: कमाल का कैच था यार, यकीन ही नहीं आ रहा।
9: तुम्हें इस पर यकीन नहीं आ रहा तो ये सुनो, सेव ऑन एनर्जी वाले मुफ्त इलेक्ट्रिक हीट पंप दे रहे हैं अगर तुम्हारे घर में इलेक्ट्रिक या ऑयल हीटिंग है।
8: इस बात पर मुझे पूरा यकीन है, वो तो इंस्टॉलेशन का 100% खर्चा भी खुद उठाते हैं। अगर तुम्हारे घर में ऑयल हीटिंग है तो वो ऑयल टैंक भी बिल्कुल मुफ्त बाहर निकाल कर देंगे और हीट पंप से तुम्हारे हीटिंग बिल्स 50% तक कम हो सकते हैं।
9: तुम्हें ये सब कैसे पता?
8: क्योंकि मैंने भी पिछले साल ये लगवाया है।
9: अच्छा, वो क्या वेबसाइट थी?
8: saveonenergy.ca/eap
10: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM
11: 530. Avaaz, ye hai Radio Avaaz, har roz savere 9 to 10 baje tak, Radio Avaaz.
12: Your call All forwarding always service has Avaaz been deactivated.
13: Any responsibility for any paid advertisements during this program.

0: ਗੱਲ ਸਿਮਰਨ ਬੜੀ ਪਤਲੀ ਹੋ ਗਈ ਹੈ, ਕੁਝ ਖਾਂਦੀ ਖੁਦੀ ਨੀ?
1: ਲੈ ਦੱਸ, ਕੰਮ ਤੇ ਜਾਵਾਂ ਕਿ ਘਰੇ ਰੋਟੀਆਂ ਬਣਾਵਾਂ?
0: ਤਾਂ ਟਿਫਨ ਲਵਾ ਲਾ।
1: ਘਰ ਦਾ ਸਵਾਦ ਕਿੱਥੋਂ ਮਿਲਦਾ ਬਾਹਰੋ?
0: ਮਤਲਬ ਤੂੰ ਤਵਾ ਕਿਚਨ ਦਾ ਫੂਡ ਨੀ ਟੇਸਟ ਕੀਤਾ?
2: ਤਵਾ ਕਿਚਨ ਬਿਲਕੁਲ ਘਰ ਵਰਗਾ ਸਵਾਦ, ਕਸਟਮਾਈਜ਼ ਟਿਫਨ ਪੈਕੇਜ ਅਵੇਲੇਬਲ, ਫੂਡ ਕੁਆਲਿਟੀ ਤੇ ਕੁਆਂਟਿਟੀ ਇੱਕਦਮ ਲਾਜਵਾਬ।
3: 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬਵੇਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca। 905-790-1699, 905-790-1699, tawakitchen.ca।
4: ਕੀ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ? ਕੀ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ? ਫਿਰ ਫੇਅਰ ਡੀਲ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕਰ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹ ਨਹੀਂ, 407-418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟ ਕਾਲ ਦ ਬੈਸਟ ਟੀਮ, ਫੇਅਰ ਡੀਲ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਰ, ਐਂਡ 905-671-2000।
5: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
6: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ and rear brake change at $750, and AC recharge is at just $180. So reach out to them, call at 905-452-9955. Inada address is 71 Stafford Drive, Brampton. They right now a hiring bhi kar rahe ne, je tanu truck mechanic da koi experience hai, you can call them, their number is 905-452-9955.
7: Hun kar di electronic saman di service ho gayi hai bilkul tension free. Appliance to fix hai thoda parose yog service part. ਫ੍ਰਿਜ, ਓਵਨ, ਚੁੱਲ੍ਹਾ, ਡਿਸ਼ਵਾਸ਼ਰ, ਵਾਸ਼ਿੰਗ ਮਸ਼ੀਨ ਜਾਂ ਡਰਾਇਰ, ਸਾਰੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਇੱਕ ਹੀ ਥਾਂ। ਤਜਰਬੇਕਾਰ ਟੈਕਨੀਸ਼ੀਅਨ, ਸਮੇਂ ਸਿਰ ਕੰਮ ਦਾ ਵਾਅਦਾ। ਅਪਲਾਈਂਸ ਟੂ ਫਿਕਸ, ਹੁਣੇ ਕਾਲ ਕਰੋ ਹਰਵਿੰਦਰ 6474071470, 647-1470। ਤੁਹਾਡੇ ਘਰ ਦਾ ਇਲੈਕਟ੍ਰੋਨਿਕ ਸਮਾਨ ਹੁਣ ਰਹੇ ਹਮੇਸ਼ਾ ਫਿਟ।
8: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
9: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
8: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
9: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
8: 905-671-2000।
9: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਦਿਖਾਓ।
10: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056, 905-803-8056।
11: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਹਾਂ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAF
12: 905-908-2499, 905-908-2499, ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
13: ऑटो ओनर्स, क्या आप ज्यादा इंश्योरेंस प्रीमियम पे कर रहे हैं, या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है, तो टेंशन मत लीजिए।
14: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया, 647-656-2810, that is 607-656-2810.
15: ड्राइव कर रहे हो? शो नो एंजॉय कर रहे हो? कुछ भूल रहे हो?
16: ड्राइविंग लाइसेंस?
15: नो.
16: पुलिस ऑफिसर?
15: नो नो.
16: ट्रैफिक लाइट्स?
15: नो.
16: देन
3: डायमंड इंश्योरेंस दे पवन कौर गिल दा ए मैसेज. मोस्ट ऑफ इंटोरियंस इग्नोर कर रहे हैं अपनी ऑटो इंश्योरेंस रिन्यूअल या अपने रेट नो चेक कर ली. आज ही कॉल करो 30 तो वध कंपनीज ना काम कर रहे पवन कौर गिल. 3 मिनट दे विच 300 तो लेके 1500 तक साल दी इंश्योरेंस कट सकदी है ऑटो होम और इन्वेस्टमेंट प्रॉपर्टीज दी. 647-325-9900 647-325-9100 पवन कौर गिल फ्रॉम डायमंड इंश्योरेंस.
17: जिंदगी एक सफर है सुहाना.
3: की तुसी कैनेडा विच स्टूडेंट वीजा दे उत्ते वर्क परमिट ते आए होए हो या तुसी कैनेडियन सिटीजन या पीआर होल्डर हो अपने दोस्त रिश्तेदार ते मित्रां नूं अगर विजिटर या टूरिस्ट वीजा ते कैनेडा बुलाउणा चाहुंदे हो तां परख्या ते भरोसे वाला नाम पंजाब विच सब तों वध सक्सेस रेट दे नाल ईजी वीजा विजिटर वीजा कैनेडा दा लगवा के दे रहे हन. वधेरे जानकारी लई ईजी वीजा 9592200200 9992200200 ते अज ही कॉल करके अपनी अपॉइंटमेंट.
18: सुनो जी किथे हो? 11:30 हो गया रात दी, घरे नहीं आना अज?
14: मैं सेविंग कर रहा नाले ग्रोसरी खरीद रहा, नजारा आ रहा हैगा.
18: झूठ बोलन दी आदत नहीं की तुहाडी? रात नु 11:30 केड़ा ग्रोसरी स्टोर खुला होया?
14: फ्रेश ग्रोसरी डिपो रात दे 12 बजे तक खुलदे ने, जिन्ना दा कहंदे एक डोर तो बढ़ो दूजे तो निकलो. सेविंग 100 डॉलर दी 905-458-1331 स्टेपल बुश स्टॉप रूम ते स्टेपल बुश दा इंटरसेक्शन. फ्रेश ग्रोसरी डिपो 9054581300.
19: छोटा मोटा कर्जा या करवानी है कोई भी घर विच रेनोवेशन, होम एक्विटी वीजा ले सकते हो. साधारण क्रेडिट कार्डा नालों कितने घट ब्याज, आसानी नाल उपलब्धता.
3: आज ही होम एक्विटी वीजा लेन दे लई कॉल करो 905-671-2000.
20: यार आजकल इकोनॉमी बहुत टफ चल रही है. ट्रकिंग इंडस्ट्री स्लो है, बिल्डर क्लोजिंग्स रुक रहे ने, ते कई बिजनेसेस लॉस विच जा रहे ने जिथे सेविंग्स तक खत्म होने लग जांदी है. पर कनाडा विच फाइनेंशियल स्ट्रेस दे लई लीगल ऑप्शंस अवेलेबल ने थ्रू द इनसॉल्वेंसी प्रोसेस. तुहानू डेट नू प्रॉपरली असैस करन, मैनेज करन ते सिचुएशन अकॉर्डिंग रिलीफ ऑप्शन समझाण विच हेल्प करदे ने. इस प्रोसेस नाल तुसी अपनी फाइनेंशियल सिचुएशन नू कंट्रोल विच ले आ सकदे हो ते अगला सही स्टेप प्लान कर सकदे हो. ज्यादा इन्फॉर्मेशन लई अज ही कॉल करो 416-518-3200.
21: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ. F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ. 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ. ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4164-1
22: ਹਾਂ ਵੀਰ ਵੀਰ, ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ?
23: ਉਹ ਭਾਜੀ ਮੋਰਗੇਜ ਲਈ ਮਹੀਨਾ ਹੋ ਗਿਆ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਟੱਕਰ ਕੱਟਦੇ ਹੋਏ.
22: ਯਾਰ ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੋਰਗੇਜ ਵਾਲੇ.
24: ਦੇਖ ਬਾਈ, ਜੇ ਤੂੰ ਲੈਣਾ ਮੋਰਗੇਜ ਜਾਂ ਲੋਨ ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ.
22: ਅੱਛਾ ਜੀ.
25: ਆਹੋ ਜੀ, ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ? ਦੈਨ ਕਾਲ ਮਿਸਟਰ ਸੰਧੂ ਐਟ 9056712000. ਨੋ ਕੁਐਸਚਨਸ, ਨੋ ਕ੍ਰੈਡਿਟ ਚੈੱਕ, ਲੋਨ ਅਪਰੂਵਲ ਵਿਦ ਇਨ 24 ਆਵਰਸ. ਨੰਬਰ ਰੱਖੋ ਯਾਦ 905-671-2000 9056712000 Mr. Sandhu.

0: Brampton. Major intersection, Steels and Kennedy, 9054512600.
1: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਸਾਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦੇ ਦੀ ਕੇਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55 ਤੋਂ 60 ਬੰਦੇ ਸੀਗੇ, ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ੍ਹ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੇਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
3: ਤਵਾ ਕਿਚਨ, 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca।
4: 990-1699-PAWA-KITCHEN.CA। ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ।
5: ਓਹੋ, ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ।
4: ਨਜ਼ਾਰਾ ਰੈਸਟੋਰੈਂਟ, 30 ਰੈਂਬਲਰ ਡਰਾਈਵ, ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ, ਸਟੀਲਸ ਐਂਡ ਕੈਨੇਡੀ। ਹੁਣੇ ਕਾਲ ਕਰੋ 9054512600, 9054512600।

0: Mangal Drive, Brampton. Major intersection, Steeles and Kennedy, 90545-12600.
1: My favorite. Meri pehli pasand.
2: I love it.
3: Main ta sveray sune bina reh hi nahi sakdi.
1: Hum sabki pasand.
4: Radio Awaaz.
1: Every morning from Monday to Friday, 9 to 10 and Saturday, 10 to 1 on AM 530. Non-stop calls, non-stop talks. Promote your business with us. Contact 416-518-3200.
5: ओ यार बिजनेस का माड़ा हाल होया पे कितनियां तरकीबा लगा चुका पर फिर भी कोई गल नहीं बन रही
6: निर्बल बाबे ने क्या से कृपा हो जाओगी नींबू मिर्चा टंगो पर कृपा तो हो ही नहीं
7: ऑनलाइन भी मार्केटिंग करके देख ले पर कोई रिजल्ट ही नहीं आया
8: एदा मतलब तुसी रेडियो आवाज ट्राई नहीं कीता
9: रेडियो आवाज
10: रेडियो आवाज रोजाना सवेरे 9 to 10 बजे तक एवरी सैटरडे 10 to 1 बजे तक प्राइम टाइम ते वधेरे जानकारी लई तुसी कॉल कर सकते हो 416-518-3200
11: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ ਕਨਫਿਊਜ਼ ਹੋ ਜਾਂਦੇ ਹੋ ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ ਪਰ ਤੁਸੀਂ ਰਿਐਲਿਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ ਫਾਇਰ ਸਟੇਸ਼ਨ 5 ਸਟਾਰ ਹੋਟਲਸ ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ ਇਹਨਾਂ ਦਾ ਰੇਟ ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401-416-816-8408-0101
12: ਰੁਪਿੰਦਰ ਗਰੇਵਾਲ ਲਾ ਆਫਿਸ
13: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ ਇੰਸ਼ੋਰੈਂਸ ਨਾਲ ਡੀਲ ਕਰਨਾ ਗੱਡੀ ਪੇਂਟ ਕਰਾਉਣਾ ਕਿੰਨੇ ਝੰਜਟ ਥੈਂਕਸ ਕਰਦੀ ਆ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ 181 ਰਦਰਫੋਰਡ ਰੋਡ ਸਾਊਥ ਯੂਨਿਟ 11 ਤੇ ਜਾਂ ਕਾਲ ਕਰੋ 416-277-9221 416-277-9221
14: पापा पापा सुनते क्यों नहीं चॉकलेट लेनी है
15: अजी सुनते हो कहाँ गुम हो
16: अरे महेश अभी तक ऑफिस नहीं आए पता नहीं मीटिंग थी हेलो हेलो हेलो
8: जब मैं रेडियो आवाज सुनता हूँ तब तो मैं अपने आप की भी नहीं सुनता बम टू बम ट्रैफिक एंड बम टू बम कॉल्स ऐसा ही होता है जब आप सुनते हैं हर सुबह 9 टू 10 मंडे टू फ्राइडे एंड सैटरडे 11 टू 1 रेडियो आवाज

ਮੈਂ ਕਹਿੰਦਾ ਤੁਹਾਡਾ ਕੂੜਾ ਮੇਰੇ ਸਾਹਿਤ ਦੀਆਂ ਵਰੀਆਂ ਤਿਣਕੇ ਜਿੰਨੀ ਕਦਰ ਨਾ ਮੇਰੀ ਮੇਰਾ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾ ਵੱਲ ਤੇ ਜੀ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸ ਦੀਆਂ ਰਹਿਮਤਾਂ ਬਖਸ਼ੇ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਿਹਾ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ

0: ਸੋ ਸੰਤੋਸ਼ ਮੇਰੇ ਨਾਲ ਇਸ ਸਮੇਂ ਤੁਸੀਂ ਸਾਰੇ ਮੇਰੇ ਨਾਲ ਹੋ ਔਰ ਸੋਮਵਾਰ ਦੀ ਸਵੇਰ 9:20 ਸਟੂਡੀਓਜ਼ ਦੇ ਘੜੀਆਂ ਦੇ ਉੱਤੇ ਹੋ ਚੁੱਕੇ ਨੇ। ਖਬਰਾਂ ਦੀ ਗੱਲ ਕਰਾਂਗੇ ਤਾਂ ਇੰਗੜ ਪਿੰਗੜ ਜਿਹੀਆਂ ਖਬਰਾਂ ਨੇ। ਰੋਜਰ ਵਾਲਿਆਂ ਨੇ ਇੱਕ ਹੋਰ ਕੰਪਨੀ ਖਰੀਦ ਲਿਆ, ਹੁਣ ਬਲੂ ਜੇਸ ਤੋਂ ਲੈ ਕੇ ਸਾਰੀਆਂ ਕੰਪਨੀਆਂ ਇਹਨਾਂ ਦੇ ਬੈਨਰ ਦੇ ਥੱਲੇ ਆ ਜਾਣਗੀਆਂ। ਇੱਕ ਕਾਰਪੋਰੇਟ ਨੇ ਦੂਜੀ ਕਾਰਪੋਰੇਟ ਨੂੰ ਖਰੀਦ ਕੇ ਬਿਲੀਅਨਸ ਆਫ ਬਿਲੀਅਨਸ ਡਾਲਰ ਬਣਾ ਲਏ, ਲੋਕਾਂ ਨੂੰ ਆਪਣੇ ਘਰਾਂ ਦੀ ਰੋਟੀ ਦਾ ਫਿਕਰ ਆ। ਬੈਂਕਸ ਅਰਬਾਂ ਰੁਪਈਏ ਕਮਾ ਕੇ ਵੀ ਸਰਕਾਰ ਚੁੱਪ ਬੈਠੀ ਆ, ਅਤੇ ਉਹ ਗੱਲਾਂ ਬਾਅਦ ਦੀਆਂ ਨੇ, ਇਹ ਅੱਜ ਹੈ। ਪਰ ਪਾਸਟ ਦੀ ਗੱਲ ਕਰਾਂਗੇ। ਪਾਸਟ ਦੀ ਗੱਲ ਦੇ ਵਿੱਚ ਗੱਲ ਇਹ ਹੈ ਕਿ ਮੈਂ ਸੰਤੋਸ਼ ਸਤਲੁਜ ਫਿਲਮ ਦੇਖੀ ਹੈ ਜੀ, ਸਤਲੁਜ। ਅਤੇ ਸਤਲੁਜ ਪੰਜਾਬ 1995 ਦੇ ਨਾਂ ਦੇ ਉੱਤੇ ਰਿਲੀਜ਼ ਹੋਣੀ ਸੀ। ਫਿਲਮ ਨੂੰ ਸੈਂਸਰ ਬੋਰਡ ਨੇ ਰੋਕ ਦਿੱਤਾ ਕਿ ਕੱਟ ਲਗਾਓ ਜੀ, ਇਹ ਫਿਲਮ ਐਜ਼ ਇਜ਼ ਰਿਲੀਜ਼ ਨਹੀਂ ਹੋ ਸਕਦੀ। ਅਤੇ ਫਿਲਮ ਜਿਹੜੀ ਸੱਚੀ ਕਹਾਣੀ ਦੇ ਉੱਪਰ ਆ, ਨਾਮ ਕਾਲਪਨਿਕ ਰੱਖੇ ਗਏ ਸਾਰਿਆਂ ਦੇ। ਸਤਲੁਜ ਨੂੰ ਜਿਹੜਾ ਬੰਦਾ ਵੀ ਦੇਖ ਲੈਂਦਾ ਫਗੜ ਅਬਾਊਟ ਕਿ ਤੁਸੀਂ ਕਿਸ ਕਮਿਊਨਿਟੀ 'ਚ ਹੋ। ਕਮਿਊਨਿਟੀ ਮੀਨਸ ਆ ਤੁਸੀਂ ਕੇਰਲਾ ਦੇ ਰਹਿਣ ਵਾਲੇ ਹੋ, ਤੁਸੀਂ ਆਂਧਰਾ ਪ੍ਰਦੇਸ਼ ਦੇ, ਜਾਂ ਤੁਸੀਂ ਮਹਾਰਾਸ਼ਟਰ ਜਾਂ ਨਿਊ ਦਿੱਲੀ ਦੇ ਰਹਿਣ ਆਏ ਹੋ
1: ਜੀ।
0: ਅਗਰ ਸਤਲੁਜ ਫਿਲਮ ਨੂੰ ਕੋਈ ਦੇਖ ਲੈਣ, ਤੁਸੀਂ ਸਤਲੁਜ ਦੇਖੀ ਆ?
1: ਅਮਨ ਜੀ ਕੱਲ ਹੀ ਮੈਨੂੰ ਕਿਸੇ ਨਾ ਰਿਕਾਰਡਿੰਗ ਭੇਜੀ ਆ, ਉਹ ਮੇ ਬੀ ਥੀਏਟਰ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਚੜ੍ਹਦੀ ਕਲਾ ਜੀ,
2: ਬਿਲਕੁਲ ਚੜ੍ਹਦੀ ਕਲਾ।
0: ਸੋ ਸਤਲੁਜ ਫਿਲਮ ਦੇਖ ਲਈ ਤੁਸੀਂ?
2: ਨਹੀਂ ਜੀ,
0: ਦੇਖੀ ਨਹੀਂ। ਓਕੇ, ਅੱਜ ਮੈਂ ਮਕਸਦ ਦੇ ਤੌਰ ਦੇ ਉੱਤੇ, ਮੈਂ ਤਾਂ ਸੋਰੀ ਬਟਨ ਦੱਬਿਆ ਗਿਆ ਜਦ ਸੰਤੋਸ਼ ਬੋਲ ਰਹੀ ਸੀ ਵਿੱਚ
2: ਜੀ।
0: ਸੰਤੋਸ਼ ਦਾ ਨੰਬਰ ਆ 416-473-4242। ਤੁਸੀਂ ਕੋਈ ਵੀ ਪ੍ਰੋਪਰਟੀ ਲਈ ਜਿਹੜਾ ਹੈਗਾ ਗੱਲਬਾਤ ਕਰ ਲਿਓ। ਜਦੋਂ ਤੁਸੀਂ ਸਤਲੁਜ ਫਿਲਮ ਨੂੰ ਦੇਖ ਲਓਗੇ ਨਾ
2: ਜੀ,
0: ਇੱਕ ਤੋਂ ਡੇਢ ਘੰਟਾ ਤੁਸੀਂ ਕਿਸੇ ਨਾਲ ਗੱਲਬਾਤ ਨਹੀਂ ਕਰ ਸਕੋਗੇ
2: ਜੀ।
0: ਮੈਂ ਮਾਚਿਸ 11 ਵਾਰ ਦੇਖੀ ਸੀ, ਠੀਕ ਹੈ। ਮਾਚਿਸ ਗੁਲਜ਼ਾਰ ਨੇ ਬਣਾਈ ਸੀ। ਮੈਨੂੰ ਫਿਲਮ ਦੇ ਡਾਇਲੋਗਸ, ਇੱਕ ਇੱਕ ਕਰੈਕਟਰ ਮੈਨੂੰ ਐਂ ਲੱਗਦਾ ਹੁੰਦਾ ਸੀ ਵੀ ਕਲਿਭੂਸ਼ਣ ਖਰਬੰਦਾ ਤੋਂ ਲੈ ਕੇ ਓਮਪੁਰੀ ਤੱਕ, ਠੀਕ ਹੈ, ਸੋ ਚੰਦਰਚੂੜ ਸਿੰਘ ਤੋਂ ਲੈ ਕੇ ਤੱਬੂ ਤੱਕ ਹਰ ਇੱਕ ਡਾਇਲੋਗ ਸੀਨ। ਜਿੰਮੀ ਸ਼ੇਰਗਿੱਲ ਦੀ ਲਾਂਚਿੰਗ ਹੋਈ ਸੀ ਉਹਦੇ 'ਚ
2: ਜੀ।
0: ਜਿੰਮੀ ਸ਼ੇਰਗਿੱਲ ਪਹਿਲੀ ਵਾਰ ਆਇਆ ਸੀ, ਇਹਦਾ ਨਾਂ ਜਿੰਮੀ ਸੀ, ਇਹ ਗਾਇਬ ਹੋ ਜਾਂਦਾ, ਇਹ ਦੋਸਤ ਸੀ, ਉੱਥੋਂ ਕਹਾਣੀ ਚੱਲੀ ਸੀ ਮਾਚਿਸ ਦੀ। ਮਾਚਿਸ ਦੇ ਵਿੱਚ ਇੱਕ ਸਮੀਕਰਨ ਦਿਖਾਇਆ ਗਿਆ ਸੀ
2: ਜੀ।
0: ਕੱਲ੍ਹ ਜਦੋਂ ਮੈਂ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਫਿਲਮ ਦੇਖੀ, ਮੈਂ ਬਹੁਤ ਧੰਨਵਾਦ ਕੀਤਾ। ਸਾਡੀ ਇੱਕ ਸ਼ਖਸੀਅਤ ਸੀ ਇੱਥੇ ਹੰਸਰਾ ਸਾਹਿਬ, ਹੰਸਰਾ ਉਹਨਾਂ ਦੇ ਨਾਲ ਮੈਂ ਬਹੁਤ ਵਾਰ ਬੈਠਣਾ। ਹਮੇਸ਼ਾ ਉਹਨਾਂ ਨੇ ਮੈਨੂੰ ਕਹਿਣਾ, ਮੈਨੂੰ ਪੱਗ ਬੰਨਿਆ ਕਰ, ਤੂੰ ਤੇਰੀਆਂ ਗੱਲਾਂ ਮੈਂ ਸੁਣਦਾ, ਤੂੰ ਪੱਗ ਬੰਨਿਆ ਕਰ। ਬਸ ਮੈਨੂੰ ਐਂ ਕਹਿਣਾ ਉਹਨਾਂ ਨੇ, ਪੱਗ ਸਜਾਇਆ ਕਰ ਮੈਨੂੰ ਸਿਰ 'ਤੇ ਬਈ, ਤੂੰ ਤੇਰੀਆਂ ਗੱਲਾਂ ਮੈਂ ਸੁਣਦਾ, ਤੇਰਾ ਸ਼ੋਅ ਮੈਂ ਸੁਣਦਾ। ਡੇਲੀ ਪੋਸਟ ਦਾ ਨਾਂ ਦੇ ਉੱਤੇ, ਡੇਲੀ ਐਕਸਪ੍ਰੈਸ ਮੈਂ ਹੁਣ ਭੁੱਲ ਗਿਆ ਕੀ ਹੈ ਪੋਸਟ, ਸਾਡਾ ਤਾਂ ਇੰਡੀਆ ਦਾ ਆ ਗਿਆ, ਸ਼ਾਇਦ ਡੇਲੀ ਮੇਲ ਦੇ ਨਾਂ ਦੇ ਉੱਤੇ ਕੁਛ ਇਹਨਾਂ ਨੇ ਇੱਥੇ ਨਿਊਜ਼ ਪੇਪਰ ਚਲਾਇਆ ਸੀ। ਮੈਂ ਕਾਫੀ ਸਪੋਰਟ ਕਰਨੀ ਰੇਡੀਓ ਦੇ ਉੱਤੇ ਉਹਨਾਂ ਦੇ ਅਖਬਾਰ ਬਾਰੇ ਬੋਲਣਾ ਕਿ ਤੁਸੀਂ ਪਿੱਕ ਕਰਨਾ, ਹੁਣ ਸੰਸਾਰ 'ਚ ਹੈ ਨਹੀਂ। ਖਾਲੜਾ ਸਾਹਿਬ ਦੇ ਵੀਡੀਓ ਦੇ ਵਿੱਚ ਯੂਟਿਊਬ ਦੇ ਉੱਤੇ ਜਿਹੜਾ ਪਿਆ, ਮੈਂ ਹੰਸਰਾ ਜੀ ਨੂੰ ਖੜ੍ਹੇ ਦੇਖਿਆ ਪਿੱਛੇ, ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਧੰਨਵਾਦ ਕਰਦਾ ਮੈਂ ਹੰਸਰਾ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾਇਆ। ਅਸੀਂ ਬਹੁਤ ਵਾਰੀ ਬਹੁਤ ਛੇਤੀ ਮੂੰਹ ਖੋਲ੍ਹ ਕੇ ਕਹਿੰਦੇ ਫਲਾਣਾ ਸਿਆਸਤ 'ਚ ਰੋਟੀਆਂ ਸੇਕਦਾ ਪਿਆ, ਕਿਉਂਕਿ ਜਿਹੜੀ ਚੀਜ਼ 'ਤੇ ਅਸੀਂ ਨਹੀਂ ਪਹੁੰਚ ਪਾਉਂਦੇ ਅਸੀਂ ਉਸੇ ਲਈ ਕਿਸੇ ਨਾ ਕਿਸੇ ਨੂੰ ਮਾੜਾ ਚੰਗਾ ਕਹੀ ਦਿੰਦੇ ਹਾਂ। ਪਿਛਲੇ ਦਿਨੀ ਸ਼ੋਅਜ਼ ਦੇ ਵਿੱਚ ਮੈਂ ਦਲਜੀਤ ਬਾਰੇ ਕਿਹਾ ਸੀ ਕਿ ਉਹ ਕਮਰਸ਼ੀਅਲ ਬੰਦਾ, ਉਹ ਕੋਈ ਕਮਿਊਨਿਟੀ ਪਰਸਨ ਨਹੀਂ, ਉਹ ਆਪਣੀ 1500 ਦੀ ਇੱਕ ਟਿਕਟ ਵੇਚਦਾ ਅਤੇ ਪੈਸੇ ਬਣਾਉਂਦਾ, ਪਰ ਮੈਂ ਕੋਈ ਚੇਂਜ ਨਹੀਂ ਹੋਇਆ, ਹੀ ਸਟਿਲ ਕਮਰਸ਼ੀਅਲ, ਪਰ ਕਮਰਸ਼ੀਅਲ ਵਿਦ ਗਟਸ, ਵਿਦ ਪਾਣੀ ਭਰਿਆ ਹੋਣਾ ਗੁਰਦਿਆਂ ਦੇ ਵਿੱਚ, ਹੈ ਨਾ, ਉਹ ਇਨਸਾਨ ਹੈ। ਜੇ ਤੁਸੀਂ ਇਹ ਫਿਲਮ ਦੇਖ ਲਈ ਅੱਜ ਰਾਤ ਤੱਕ ਇੱਕ ਮਿੰਟ ਤੁਸੀਂ ਇਸ ਫਿਲਮ ਬਾਰੇ ਨਾ ਸੋਚੋ, ਦੇਖ ਲਓ ਫਿਲਮ ਕਿੰਨੀ ਕੁ ਜ਼ਬਰਦਸਤ ਹੋ। ਜ਼ੀ ਨੈਟਵਰਕ ਉਹਨੂੰ ਰਿਲੀਜ਼ ਕਰਦਾ, 4 ਸਾਲ ਦੇ ਵਿੱਚ ਰੌਲਾ ਇਹ ਚੱਲਿਆ ਕਿ ਅਸੀਂ ਕੋਈ ਕੱਟ ਨਹੀਂ ਕਰਨਾ
2: ਜੀ।
0: ਇਹਦੇ ਵਿੱਚ ਕਿਹਨੇ ਇਹ ਫਿਲਮ ਦੇਖੀ ਆ ਮਾੜਾ ਜੀ ਮੈਨੂੰ ਦੱਸ ਸਕਦੇ? ਮੈਂ ਬਿਆਨ ਕਰ ਸਕਦਾ, ਕੋਈ ਲਿਸਨਰ ਹੈ ਸਾਡਾ, ਮਤਲਬ ਵਾਕਈ ਸ਼ੋਅ ਡੋਨੇਟ ਕਰਨ ਵਾਲੀ ਗੱਲ ਆ। ਮੇਰੇ ਮਨ 'ਚ ਚੱਲੇ ਕਿ ਪ੍ਰੋਡਿਊਸਰ ਨੂੰ ਜੇ ਕੋਈ ਪੈਸਾ ਨਹੀਂ ਬਣਿਆ, ਮੈਂ ਆਪਣੇ ਘਰ ਕਹਾਂ ਕਿ ਮੈਂ$2,000-4,000 ਦੇਣਾ ਚਾਹੁੰਦਾ ਜੇ ਮੈਨੂੰ ਮਿਲ ਜਾਵੇ, ਵੀ ਲੈ ਵੀ ਜੇ ਤੂੰ ਲੂਜ਼ ਕੀਤਾ ਪੈਸਾ ਫਿਲਮ ਬਣਾ ਕੇ
2: ਜੀ,
0: ਤੂੰ ਰੁਕੇ ਨਾ, ਅੱਗੇ ਚੱਲਦਾ ਜਾ। ਪਰ ਜੀ ਤੂੰ ਉਹ ਗੱਲਾਂ, ਉਹ ਦਰਦ, ਉਹ ਤਕਲੀਫ, ਪੇਨ ਆ ਫਿਲਮ ਦੇ ਵਿੱਚ, ਪਰ ਇਹ ਪੇਨ ਦੇਖ ਕੇ ਤੁਹਾਨੂੰ ਸੱਚਾ ਪਤਾ ਲੱਗ ਜੂ ਕਿ ਜਸਵੰਤ ਸਿੰਘ ਖਾਲੜਾ ਨਹੀਂ, ਜਸਵੰਤ ਸਿੰਘ ਸੱਚ ਦੇਖਣਾ ਚਾਹੀਦਾ ਸੀ ਨਾਲ ਦੇ ਨਾਲ ਖਾਲੜਾ ਦੀ ਜਗ੍ਹਾ 'ਤੇ
2: ਜੀ।
0: ਉਹ ਇਨਸਾਨ ਸੱਚ ਲਈ ਕਿਵੇਂ ਖੜ ਗਿਆ, ਸੱਚ ਦੇ ਲਈ ਕਿਵੇਂ ਖੜਿਆ, ਅਤੇ ਦੁੱਖ ਹੋਇਆ ਕਿ ਉਹਦੀ ਘਰਵਾਲੀ ਇਲੈਕਸ਼ਨ 'ਚ ਖੜਦੀ ਆ, ਲੋਕ ਉਹਨੂੰ ਇਲੈਕਸ਼ਨ 'ਚ ਹਰਵਾ ਦਿੰਦੇ ਨੇ, ਟੁੱਟੇ ਭੱਜੇ ਬੰਦੇ ਤੋਂ ਜਿੱਤੇ ਆਉਂਦੇ ਨੇ, ਹੈ ਨਾ, ਐਤਕੀ ਇਲੈਕਸ਼ਨ 'ਚ ਖੜੀ ਸੀ ਉਹ। ਜਸਵੰਤ ਸਿੰਘ ਖਾਲੜਾ ਦੀ ਫਿਲਮ ਜਿਹਨੇ ਦੇਖੀ ਹੈ, ਅਗਰ ਕੋਈ ਮੈਨੂੰ ਕਾਲ ਕਰ ਸਕਦਾ ਜ਼ਿਆਦਾ ਟਾਈਮ ਨਹੀਂ ਲਊਂਗਾ ਮੈਂ ਪਰਮਜੀਤ ਹੋਰਾਂ ਨਾਲ ਵੀ ਟਾਈਮ ਸਪੈਂਡ ਕਰਨਾ ਅੱਜ ਅਤੇ ਹੋਰ ਗੱਲਾਂ ਵੀ ਕਰਨੀਆਂ 905-673-3333 ਮਤਲਬ ਫਿਲਮ ਨਹੀਂ ਹੈ ਮੇਰੀ ਜ਼ਬਾਨੀ ਅਗਰ ਕੋਈ ਹੋਰ ਬੋਲ ਗਿਆ ਤੁਸੀਂ ਆਪੇ ਸਮਝਣਾ ਕੀ ਹੈਗਾ ਉਹ
2: ਜੀ
0: ਇੱਕ ਦਿਨ ਦੇ ਅੰਦਰ ਅੰਦਰ ਸਿਸਟਮ ਨੂੰ ਡਿਲੀਟ ਕਰਾ ਦਿੰਦਾ ਇੱਕ ਦਿਨ ਦੇ ਅੰਦਰ ਅੰਦਰ ਐਡਾ ਖੌਫ ਐਡਾ ਡਰ ਪੈਦਾ ਹੋ ਜਾਂਦਾ ਜਿੱਥੇ ਲੋਕ ਕਹਿੰਦੇ ਬੱਸਾਂ 'ਚ ਲਾ ਲਾ ਕੇ ਹਿੰਦੂ ਮਾਰੇ ਬੱਸਾਂ 'ਚ ਲਾ ਲਾ ਕੇ ਉਹ ਫਿਲਮ ਦਿਖਾਉਂਦੀ ਆ ਕਿ ਕੌਣ ਕਿਹਨੂੰ ਮਾਰ ਰਿਹਾ ਸੀ ਅਤੇ ਹਰ ਜਗ੍ਹਾ ਭੇਸ ਬਦਲ ਕੇ ਕਿਸ ਤਰ੍ਹਾਂ ਦੇ ਲੋਕ ਪਹੁੰਚੇ ਹੋਏ ਸੀ ਕਿਸ ਤਰ੍ਹਾਂ ਪੁਲਿਸ ਨੇ ਭੇਸ ਬਦਲ ਬਦਲ ਕੇ ਕਿਤੇ ਹਿੰਦੂਆਂ ਨੂੰ ਮਾਰਿਆ ਕਦੇ ਕਿਸੇ ਨੂੰ ਮਾਰਿਆ ਨਾਂ ਕਿਹਦਾ ਲਗਾ ਦਿੱਤਾ ਫਿਲਮ ਬਿਆਨ ਕਰਦੀ ਆ ਹੈ ਕੋਈ ਸ਼ਹਿਰ ਦੇ ਵਿੱਚ ਪੂਰੇ ਦੇ ਵਿੱਚ ਜਿਹਨੇ ਫਿਲਮ ਦੇਖੀ ਹੋਵੇ ਅਤੇ ਮੈਂ ਫਿਲਮ ਬਾਰੇ ਗੱਲ ਕਰਨ ਲੱਗਿਆ ਮੈਨੂੰ ਇੱਕ ਕਾਲ ਆ ਹੋਲਡ ਉੱਤੇ 1807 ਹਾਂਜੀ ਸਤਿ ਸ਼੍ਰੀ ਅਕਾਲ ਜੀ
3: ਹਾਂਜੀ ਸਤਿ ਸ਼੍ਰੀ ਅਕਾਲ ਮੈਂ ਦੇਖੀ ਰਾਤੀ ਮੁਲਕੀ ਉੱਦਾਂ ਮੈਂ
0: ਇੱਕ ਡਾਇਲੋਗ ਤੋਂ ਲੈ ਕੇ ਹਰ ਚੀਜ਼ ਸੱਚ ਸਿਰਫ ਨਾ ਕਾਲਪਨਿਕ ਨੇ ਕੇਪੀਐਸ ਗਿੱਲ ਦਾ ਨਾਂ ਕੁਛ ਹੋਰ ਰੱਖਿਆ ਗਿਆ ਅਜੀਤ ਸਿੰਘ ਸੰਧੂ ਦਾ ਨਾਂ ਕੁਛ ਹੋਰ ਰੱਖਿਆ ਗਿਆ ਕਹਾਣੀ ਬਿਆਨ ਕਰਦੀ ਆ ਕਿ ASI ਲੱਗਿਆ ਹੋਇਆ ਬੰਦਾ 4 ਸਾਲ ਚ SSP ਕਿਵੇਂ ਬਣ ਗਿਆ ਕੀ ਕਾਰਨ ਸੀ ਤਰੱਕੀ ਮਿਲਣ ਦਾ ਹਾਂਜੀ ਵੀ 4 ਸਾਲ ਚ ASI ਤੋਂ SSP ਲੱਗ ਜਾਣਾ ਕਹਾਣੀ ਬਿਆਨ ਕਰਦੀ ਆ ਕਿਸ ਤਰ੍ਹਾਂ ਬੇਅੰਤ ਸਿੰਘ ਖਾਲੜੇ ਦੀ ਗੱਲ ਕਰਦਾ ਤੇ ਅਗਲੀ ਸਵੇਰ KPS ਗੱਲ ਬੁਲਾ ਕੇ ਜਿਹੜਾ ਹੈਗਾ ਅਜੀਤ ਸਿੰਘ ਸੰਧੂ ਦੇ ਹੱਥ 'ਚ ਲੈਟਰ ਫੜਾ ਦਿੰਦਾ ਕਿ ਆ ਤੇਰੀ ਅਪੁਆਇੰਟਮੈਂਟ ਆ ਤੂੰ ਹੁਣ ਤਰਨ ਤਾਰਨ ਦੇ ਵਿੱਚੋਂ ਨਿਯੁਕਤ ਕਰ ਦਿੱਤਾ ਗਿਆ ਤੇ ਵਿੱਚ ਨਾਂ ਲਿਖੇ ਹੁੰਦੇ ਤੁਸੀਂ ਫਿਲਮ ਦੇਖ ਕੇ ਕਿੱਦਾਂ ਫੀਲ ਕੀਤਾ ਭਾਈ ਦੱਸਿਓ ਫਿਲਮ ਚ ਨੰਗਾ ਹੋ ਗਿਆ ਸਾਰਾ ਕੁਛ ਸੱਚ ਸਾਹਮਣੇ ਆ ਗਿਆ ਤੇ ਨਾਲ ਹੀ ਫਿਲਮ ਬੈਨ ਕਰ ਦਿੱਤੀ ਗਈ ਨਾਲੇ ਜਿਹਨੇ ਜਿਹਨੇ ਕਿਸੇ ਨੇ ਫਿਲਮ ਦੇਖਣੀ ਆ ਮੈਨੂੰ ਟੈਕਸਟ ਮੈਸੇਜ ਲਿਖ ਦਿਓ ਮੇਰੇ ਕੋਲ ਪੂਰੀ ਫਿਲਮ ਰਾਤ ਇੱਕ ਬੰਦੇ ਨੇ ਸਪੈਸ਼ਲੀ ਭੇਜੀ ਕਹਿੰਦਾ ਭਾਅ ਜੀ ਫਿਲਮ ਕਰਤੀ ਆ ਡਿਲੀਟ ਸੇਵਾ ਲੈਣੀ ਸੀ ਮੈਂ ਕਿਹਾ ਦੱਸੋ ਮੈਂ ਕਿਹਾ ਪਤਾ ਨਹੀਂ ਕੀ ਕਹਿਣਗੇ ਮੈਂ ਕਿਹਾ ਜੀ ਮੈਂ ਤਾਂ ਉਹਦੇ ਲਈ ਆਲਰੇਡੀ ਬੋਲਣਾ ਕਹਿੰਦਾ ਮੈਂ ਫਿਲਮ ਭੇਜਣ ਲੱਗਿਆ ਤੁਹਾਨੂੰ ਵਟਸਐਪ 'ਤੇ ਪਲੀਜ਼ ਇਹ ਵੰਡ ਦਿਓ ਲੋਕਾਂ ਨੂੰ ਸਾਰਿਆਂ ਨੂੰ ਇਹਨੂੰ ਡਿਲੀਟ ਕਰ ਮਤਲਬ ਇੱਕ ਦਿਨ ਦੇ ਵਿੱਚ ਫਿਲਮ ਇੱਕ ਪਲੇਟਫਾਰਮ 'ਤੇ ਚੜ੍ਹੇ 3.5-4 ਸਾਲ ਤੋਂ ਰੋਕੀ ਹੋਵੇ ਅਤੇ ਦਲਜੀਤ ਸਿੰਘ ਦਸਾਂਝ ਜਿਹੜਾ ਕਹਿੰਦਾ ਜੀ ਬਾਕੀ ਕਮਾਈ ਕਮੂਈ ਤਾਂ ਜਾਣਾ ਹੀ ਆ ਕੁਛ ਕਰ ਜੀਏ ਦੁਨੀਆਂ 'ਚ ਜਾਣ ਲੱਗੇ ਇਹ ਫਿਲਮ ਕੁਛ ਇਸ ਤਰ੍ਹਾਂ ਦੀ ਹੈਗੀ ਆ ਮਤਲਬ ਕੋਈ ਟਿਕਟ ਨਹੀਂ ਵਿਕਣੀ ਕਿ ਉਹ ਭਾਵਕ ਆ ਕਿ ਮੇਰੀਆਂ ਟਿਕਟਸ ਵਿਕਣਗੀਆਂ ਫਿਲਮ ਬਹੁਤ ਚੱਲੂ ਉਹ ਕਹਿੰਦਾ ਜਿਸ ਕਰੈਕਟਰ ਦੇ ਸੀਨ ਨੂੰ ਕਰਨ ਲੱਗੇ ਮੈਂ ਉਹਦੇ ਕੱਪੜੇ ਦੇਖੇ ਕਹਿੰਦਾ ਉਹ ਕੱਪੜੇ ਦੇਖ ਕੇ ਮੈਂ ਹਿੱਲ ਗਿਆ ਮੈਨੂੰ ਲੱਗਿਆ ਕਿ ਮੇਰੇ ਤੋਂ ਇਹ ਫਿਲਮ ਉਵੇਂ ਨਹੀਂ ਹੋ ਰਹੀ ਜਿਸ ਤਰ੍ਹਾਂ ਦਾ ਉਹ ਇਨਸਾਨ ਸੀਗਾ ਮੈਂ ਤਾਂ ਨੇੜੇ ਤੇੜੇ ਵੀ ਹੈ ਨਹੀਂ ਇਹ ਕੱਪੜੇ ਕਿਵੇਂ ਮੈਂ ਪਾਊਂਗਾ ਲਾਲ ਪੱਗ ਨੀਲਾ ਕੋਟ ਚਿੱਟੀ ਕਮੀਜ਼ ਕਹਿੰਦੇ ਉੱਥੇ ਲਮਕ ਰਹੀ ਸੀ ਸਾਹਮਣੇ ਸੀਨ ਕਰਨ ਦੇ ਲਈ ਜਸਵੰਤ ਸਿੰਘ ਖਾਲੜਾ ਹਿਊਮਨ ਰਾਈਟਸ ਦੇ ਲਈ ਲੋਕਾਂ ਵਾਸਤੇ ਇੱਕ ਬੈਂਕ ਮੁਲਾਜ਼ਮ ਸੀ ਬਹੁਤ ਅੱਛੀ ਜੋਬ ਸੀ ਚੰਗੀ ਕੋਠੀ ਪਾਈ ਸੀ ਉਹਨੇ ਤਕੜੀ ਘਰ ਵਾਲੀ ਲਾਇਬ੍ਰੇਰੀ ਦੇ ਵਿੱਚ ਯੂਨੀਵਰਸਿਟੀ 'ਚ ਕੰਮ ਕਰਦੀ ਸੀ ਦੋਨੋਂ ਸਰਕਾਰੀ ਨੌਕਰੀ 'ਤੇ ਸੀ ਉਸ ਟਾਈਮ 'ਤੇ ਦੋ ਬੱਚੇ ਸੀਗੇ ਜੀ ਹੱਸਦਾ ਖੇਡਦਾ ਪਰਿਵਾਰ ਦੋ ਕੋਲੀਗਸ ਨੇ ਉਹਨਾਂ ਦੇ ਨਾਲ ਦੇ ਉਹ ਗਾਇਬ ਹੋ ਜਾਂਦੇ ਨੇ ਉਹਨਾਂ ਦਾ ਪਤਾ ਕਰਦੇ ਕਰਦੇ ਦੁਰਗਿਆਣਾ ਮੰਦਿਰ ਦੇ ਨਾਲ ਮੁਰਦ ਘਾਟ ਬਣਾਇਆ ਹੋਇਆ ਜਿੱਥੇ ਮੜੀਆਂ ਹੁੰਦੀਆਂ ਨੇ ਕਿਤੇ ਕਿਸੇ ਨੇ ਕਿਹਾ ਵੀ ਇੱਦਾਂ ਦੀ ਸ਼ਕਲ ਦਾ ਬੰਦਾ ਲਵਾਰਿਸ ਲਾਸ਼ ਦੇ ਤੌਰ 'ਤੇ ਉੱਥੇ ਪਿਆ ਅਤੇ ਉੱਥੇ ਪਹੁੰਚਿਆ ਤਾਂ ਉੱਥੇ ਜੋ ਤਾਂਡਵ ਰਚਿਆ ਜਾ ਰਿਹਾ ਸੀ ਉਹ ਦੇਖ ਕੇ ਹੈਰਾਨ ਰਹਿ ਗਿਆ ਕਹਿੰਦੇ ਰੂਹ ਅੰਬਰਾਂ ਤੱਕ ਡੋਲੀ ਅਤੇ ਘਰ ਆ ਕੇ ਕਹਿਤਾ ਸੀ ਕਿ ਸ਼ਾਇਦ ਮੈਂ ਲੰਬਾ ਸਮਾਂ ਨਹੀਂ ਰਹੂੰਗਾ ਮੈਂ ਇੱਕ ਮੁਹਿੰਮ ਲਈ ਸ਼ੁਰੂ ਕਰਨ ਲੱਗਿਆ ਜਿਹਦੇ ਵਿੱਚ ਸ਼ੁਰੂ ਹੋਈ 2000 ਲਾਸ਼ ਤੋਂ ਗੱਲ 25,000 ਲਵਾਰਿਸ ਲਾਸ਼ ਰਾਜਸਥਾਨ ਦੀ ਸਟੇਟਮੈਂਟ ਕਿ ਪੰਜਾਬ ਤੋਂ ਜਿਹੜਾ ਪਾਣੀ ਆਉਂਦਾ ਦਰਿਆ ਦਾ ਉਹਦੇ ਵਿੱਚ ਲਾਸ਼ਾਂ ਹੀ ਲਾਸ਼ਾਂ ਆਉਂਦੀਆਂ ਗੰਦਾ ਪਾਣੀ ਆਉਂਦਾ ਸਾਡੇ ਲੋਕ ਪਾਣੀ ਪੀਂਦੇ ਬਿਮਾਰੀਆਂ ਫੈਲ ਸਕਦੀਆਂ ਨੇ ਇੰਨੀਆਂ ਲਾਸ਼ਾਂ ਨੇ ਉਹਦੇ ਵਿੱਚ ਉਸ ਤੋਂ ਬਾਅਦ ਉਸ ਸਟੇਟਮੈਂਟ ਤੋਂ ਬਾਅਦ ਉਹਨਾਂ ਨੂੰ ਮੜੀਆਂ 'ਚ ਲੈ ਕੇ ਜਾਣਾ 25,000 ਲੋਕਾਂ ਨੂੰ ਆਈਡੈਂਟੀਫਾਈ ਕਰਨਾ ਲੱਭਣਾ ਜਿਹਦੇ ਖਿਲਾਫ ਪੁਲਿਸ ਆ ਇਹ ਸਾਰੀ ਫਿਲਮ ਉਹਦੇ ਉੱਤੇ ਬਣੀ ਹੋਈ ਹੈ 226 ਨੰਬਰ ਹੈਲੋ ਜੀ ਕੀ ਕਹਿਣਾ ਚਾਹੁੰਦੇ ਹੋ ਹੈਲੋ ਸਤਿ ਸ਼੍ਰੀ ਅਕਾਲ ਜੀ
3: ਮੈਨੂੰ ਬਹੁਤ ਅੱਛੀ ਲੱਗੀ ਮੈਂ ਤਾਂ ਲੇਟ ਹੋ ਗਿਆ ਕੰਮ ਤੋਂ ਮੈਂ ਹੁਣ ਭੱਜ ਰਿਹਾ ਕੰਮ ਤੇ ਮੈਂ ਦੇਖਦਾ ਇੰਨਾ ਡੀਪ ਬੰਦਾ ਚੱਲ ਗਿਆ ਸੀ
0: ਭਾਜੀ ਕਿੰਨੀ ਕੁ ਡੀਪ ਫਿਲਮ ਲੱਗੀ ਤੁਹਾਨੂੰ
3: ਮੈਨੂੰ ਤਾਂ ਬਹੁਤ ਮਿਹਨਤ ਲੱਗਿਆ ਕਿ ਮਿਹਨਤ ਕੀਤੀ ਜਿੱਦਾਂ ਨਾ
0: ਹਾਂਜੀ
3: ਲੋਕਾਂ
0: ਨੂੰ ਸਮਝ ਆਉਂਦੇ ਕਿ ਅਸੀਂ ਆਪਣੇ ਨਿੱਕੀਆਂ ਮੋਟੀਆਂ ਚੀਜ਼ਾਂ 'ਚ ਰੋਈ ਖੇਡੀ ਜਾਂਦੇ, ਪਰ ਅਸਲ ਦੇ ਵਿੱਚ ਦਰਦ ਕਿਹਨੂੰ ਕਹਿੰਦੇ ਨੇ? ਤਕਲੀਫ 'ਤੇ ਉਹਨੂੰ ਸਹਿਣ ਕਰ ਜਾਣਾ, ਸਹਿਣ ਕਰ ਜਾਣਾ। ਕੋਈ ਪੁਲਿਸ ਸਟੇਸ਼ਨ ਰਿਪੋਰਟ ਲਿਖਾਉਣ ਨਹੀਂ ਜਾਂਦਾ ਸੀ। ਦਹਿਸ਼ਤਗਰਦ ਵਰਡ ਯੂਜ਼ ਕੀਤਾ ਗਿਆ ਮੁੰਡਿਆਂ ਵਾਸਤੇ, ਪਰ ਦਹਿਸ਼ਤਗਰਦੀ ਜਿਹੜੀ ਦਿਖਾਈ ਹੋਈ ਹੈ ਅਜੀਤ ਸਿੰਘ ਸੰਧੂ ਦੀ, ਜਿਹਦੇ 'ਤੇ ਧੁੱਗਾ ਦਾ ਨਾਂ ਰੱਖਿਆ ਗਿਆ, ਅਤੇ ਇਹ ਬੰਦੇ ਦੇ ਨਾਂ ਦੀ, ਮੈਂ ਕੀ ਕਿਹਾ, ਇੱਕ ਆਦਮੀ ASI ਦੇ ਰੈਂਕ ਤੋਂ 4 ਸਾਲ 'ਚ SSP ਬਣ ਜਾਂਦਾ, ਕਿਉਂ ਬਣਦਾ ਹੈਗਾ, ਕਿਵੇਂ ਬਣ ਜਾਂਦਾ, ਇੰਨੀ ਤਰੱਕੀ ਕਿਵੇਂ ਹੋ ਜਾਂਦੀ ਜਿਹਦੇ ਲਈ 20 ਸਾਲ ਲੱਗ ਜਾਂਦੇ, 25 ਸਾਲ, ਸੌਦੇ ਕਿਸ ਤਰ੍ਹਾਂ ਹੋਏ ਨੇ ਦੇਖਣੇ ਪੈਣੇ ਫਿਲਮ ਦੇ ਵਿੱਚ?
3: ਤੁਹਾਡਾ
0: ਨਾਮ ਨੀ ਪੁੱਛਿਆ ਮੈਂ, ਕੀ ਆ?
3: ਹਰਪ੍ਰੀਤ ਵਰਮਾ।
0: ਹਾਂਜੀ ਵਰਮਾ ਜੀ।
3: ਤੇ ਉਹ ਨਾ ਮੈਂ ਸਕੂਲੇ ਜਾਂਦਾ ਹੁੰਦਾ ਸੀਗਾ, ਤੇ ਉਦੋਂ ਸਾਡੇ ਨਾ ਘਰ ਮੇਰੇ ਡੈਡੀ ਏਅਰਫੋਰਸ ਸੀਗੇ, ਤੇ ਉਹ ਹਾਕੀ ਟੀਮ ਲੈ ਕੇ ਇੰਡੀਆ ਜਾ ਚੰਡੀਗੜ੍ਹ ਆਏ ਸੀਗੇ, ਤੇ ਮੈਂ ਉੱਥੇ ਇਕੱਲਾ ਸੀਗਾ ਛੋਟਾ ਜਿਹਾ, ਤੇ ਮੇਰੇ ਘਰ ਦੇ ਵਿੱਚ ਜ਼ਿਆਦਾਤਰ ਸਾਰੇ ਜਿੰਨੇ ਵੀ ਪੰਜਾਬੀ ਨਾ ਸਾਰੇ ਆਏ ਉੱਥੇ ਮੇਰੇ ਘਰ 'ਚ ਰਹਿ ਰਹੇ ਸੀ ਉਹ ਲੋਕ, ਤੇ ਮੈਂ ਆਪ ਦੇਖਿਆ ਹੈ ਕਿ ਟਾਇਰਾਂ ਦੇ ਨਾਲ ਪਾ ਪਾ ਕੇ ਨਾ ਟਾਇਰਾਂ ਨੂੰ ਤੇ ਉਹ ਅੱਗ ਲਾਉਂਦੇ ਪਏ ਨੇ ਉੱਥੇ ਆਪਣੇ ਸਿੱਖਾਂ ਨੂੰ, ਮੈਂ ਆਪ ਦੇਖਿਆ, ਮੈਂ ਛੋਟਾ ਜਿਹਾ ਹੁੰਦਾ ਸੀ ਉਦੋਂ।
0: ਤੁਸੀਂ ਵਰਮਾ ਜੀ ਫੋਰ ਸ਼ੋਰ ਹਿੰਦੂ ਪਰਿਵਾਰ 'ਚ ਹੋ, ਗਲਤ ਇਹਦਾ ਨਾਂ ਆ ਹਿੰਦੂ ਸਿੱਖ ਵਗੈਰਾ ਰੱਖੇ ਆਪਾਂ, ਮਾਨਸ ਕੀ ਏਕ ਜਾਤ ਸਾਹਿਬ ਪਹਿਚਾਨ ਵੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਤੁਸੀਂ ਅਗਰ ਇਸ ਚੀਜ਼ ਨੂੰ ਮੰਨਦੇ ਹੋ ਨਾ ਕਿ ਵੀ ਇਹ ਚੀਜ਼ਾਂ ਫੇਕ ਦਿਖਾਈਆਂ ਗਏ ਕਿ ਹਿੰਦੂਆਂ ਨੂੰ ਲੱਭ ਕੇ ਪੰਜਾਬ 'ਚ ਮਾਰਿਆ ਗਿਆ, ਨਫ਼ਰਤ ਫੈਲਾਉਣ ਦੇ ਲਈ ਇਹ ਸਭ ਕੁਝ ਕੀਤਾ ਗਿਆ, ਔਰ ਇਹ ਫਿਲਮ ਜ਼ਾਹਰ ਕਰਦੀ ਹੈ ਸਾਰਿਆਂ ਨੂੰ। ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਲਈ ਭਾਅ ਜੀ, ਮੈਂ ਐਪਰੀਸ਼ੀਏਟ ਕਰਦਾ।
3: ਥੈਂਕ ਯੂ।
0: ਮੈਨੂੰ ਉਮੀਦ ਆ ਕਿ ਹੋਰ ਵੀ ਤੁਸੀਂ ਸਾਰੇ ਦੇਖੋਗੇ ਜਿਨ੍ਹਾਂ ਨੇ ਫਿਲਮ ਦੇਖਣੀ ਆ। ਇਸ ਫਿਲਮ ਦੇ ਲਈ ਤੁਸੀਂ ਲਿੰਕ ਦੇ ਉੱਤੇ ਮੈਨੂੰ ਵਟਸਐਪ 'ਤੇ ਹੈਲੋ ਲਿਖ ਦਿਓ, ਫਿਲਮ ਲਿਖ ਦਿਓ, ਪੂਰੀ ਦੀ ਪੂਰੀ ਫਿਲਮ ਮੈਂ ਤੁਹਾਨੂੰ ਭੇਜ ਦੂੰਗਾ। ਡਿਲੀਟ ਕਰ ਦਿੱਤੀ ਗਈ ਆ, ਔਰ ਬਹੁਤ ਹੀ ਜ਼ਬਰਦਸਤ ਤਰੀਕੇ ਨਾਲ ਤੁਸੀਂ ਹਿੱਲ ਜਾਓਗੇ ਆਪਣੇ ਬੱਚਿਆਂ ਨਾਲ ਬੈਠ ਕੇ, ਬੱਚਿਆਂ ਨਾਲ ਬੈਠ ਕੇ ਫਿਲਮ ਦੇਖ ਸਕਦੇ ਹੋ ਤੁਸੀਂ। ਤੁਸੀਂ ਖਾਲੜਾ ਸਾਹਿਬ ਦਾ ਜਦੋਂ ਰੋਲ ਦੇਖੋਗੇ ਨਾ ਦਲਜੀਤ ਦਾ, ਤੁਸੀਂ ਕਹੋਗੇ ਵੀ ਸ਼ਾਹਰੁਖ ਖਾਨ ਫੇਲ ਹੋ ਗਿਆ, ਦਲਜੀਤ ਉਸ ਲੈਵਲ 'ਤੇ ਸੀਰੀਅਸ ਰੋਲ ਦੇ ਵਿੱਚ ਹੱਸਣ ਖੇਡਣ ਵਾਲੇ, ਹਾ ਹਾ ਹੀ 'ਚ ਮੈਨੂੰ ਦਲਜੀਤ ਦੀਆਂ ਫਿਲਮਾਂ ਜਮਾਂ ਹੀ ਨਹੀਂ ਚੰਗੀਆਂ ਲੱਗਦੀਆਂ, ਮੈਨੂੰ ਬੜੀ ਓਵਰ ਐਕਟਿੰਗ ਲੱਗਦੀ ਹੈ, ਐਂ ਲੱਗਦਾ ਹੁੰਦਾ ਓਵਰ ਰਿਐਕਟ ਕਰਦਾ ਹੈਗਾ, ਪਰ ਜਿਹੜੀ ਇਹ ਫਿਲਮ ਹੈ ਇਹਦੇ ਜਦੋਂ ਲਾਸਟ ਸੀਨ ਜਦੋਂ ਮੈਂ ਦੇਖਦਾ, ਪੂਰੀ ਨਹੀਂ ਦੇਖੀ ਸੀ, ਮੱਧ 'ਚੋਂ ਦੇਖਣੀ ਸ਼ੁਰੂ ਕੀਤੀ ਸੀ, ਮੈਂ ਆਪਣੀ ਫੈਮਿਲੀ ਨੂੰ ਕਿਹਾ ਕਿ ਅਸੀਂ ਫਿਲਮ ਲਾ ਕੇ ਦੇਖਿਓ ਸਤਲੁਜ, ਅਤੇ ਜਦੋਂ ਮੈਂ ਪਰਮਜੀਤ ਲਾਸਟ ਸੀਨ ਦੇਖਿਆ ਨਾ, ਖਾਲੜਾ ਸਾਹਿਬ ਸੁਪਨੇ ਦੇ ਵਿੱਚ ਆਉਂਦੇ ਨੇ ਬੰਦੇ ਨੂੰ ਜਿਹਨੇ ਗਵਾਹੀ ਦਿੱਤੀ ਐਂਡ 'ਚ ਪੁਲਿਸ ਵਾਲਿਆਂ ਦੇ ਖਿਲਾਫ, ਮੁੰਡਾ ਉਹ ਹੋਮਗਾਰਡ ਦੇ ਵਿੱਚ ਭਰਤੀ ਹੋਇਆ ਸੀ, ਉਹ ਲਾਸਟ ਕੋਲ ਸੀਗਾ, ਉਹਨੇ ਲਾਸਟ 'ਚ ਕਿਹਾ ਸੀਗਾ, ਕਹਿੰਦਾ ਵੀ ਤੁਸੀਂ ਮੰਨ ਕਿਉਂ ਨਹੀਂ ਜਾਂਦੇ ਹੈਗੇ, ਤੁਹਾਨੂੰ ਇਹ ਛੱਡ ਦੇਣਗੇ ਸਾਰੇ, ਕਿਉਂਕਿ ਪ੍ਰੈਸ਼ਰ ਦਿੱਲੀ ਤੋਂ ਸ਼ੁਰੂ ਹੋ ਗਿਆ ਸੀ। ਖਾਲੜ ਨੇ ਪੂਰੀ ਦੁਨੀਆ ਹਿਲਾ ਦਿੱਤੀ ਸੀ, ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚੋਂ ਬੋਮੀਅਰ ਜਿਹੜੀ ਪ੍ਰਾਈਮ ਸੀਗੀ ਇਹਦੀ ਚਿੱਠੀ ਵੀ ਦਿਖਾਈ ਹੈ ਫਿਲਮ 'ਚ, ਪਾਰਲੀਮੈਂਟ 'ਚੋਂ ਚਿੱਠੀਆਂ ਭਾਰਤ ਸਰਕਾਰ ਨੂੰ ਗਈਆਂ ਕਿ ਖਾਲੜਾ ਲੱਭ ਕੇ ਦਓ ਕਿੱਥੇ ਆ, ਅਤੇ ਪੁਲਿਸ ਕਿਹਨੂੰ ਕਿੰਨਾ ਕੁ ਸਮਝਦੀ ਸੀ ਉਸ ਵੇਲੇ, ਮਤਲਬ ਕਿਸੇ ਦੀ ਕਾਲ ਨੂੰ ਕੀ ਸਮਝਦੇ ਸੀ, ਤੁਸੀਂ ਉਹ ਰੀਅਲ ਦੇਖੋਗੇ। ਅੱਜ ਤਾਂ ਕੋਈ ਬੰਦਾ ਕੈਮਰਾ ਕੱਢ ਲਏ ਪੁਲਿਸ ਵਾਲਾ ਡਰ ਜਾਂਦਾ, ਜਦੇ ਪੰਜਾਬ 'ਚ ਵੀ ਉਸ ਵੇਲੇ ਮਾਹੌਲ ਕੀ ਸੀ, ਕਿਸ ਤਰ੍ਹਾਂ ਅਜੀਤ ਸਿੰਘ ਜਾਂਦਾ, ਕਿਸ ਤਰ੍ਹਾਂ KPS ਗਿੱਲ ਉਹਨੂੰ ਕੋਈ ਕੰਨ ਕੰਨ 'ਚ ਗੱਲ ਕਹਿੰਦਾ, ਕਿਸ ਤਰ੍ਹਾਂ ਉਹ ਦਿਖਾ ਦਿੰਦੇ ਕਿ ਰੇਲਵੇ ਲਾਈਨ 'ਤੇ ਮਰ ਗਿਆ ਜੀ ਉਹ, ਉਹ ਕਿਸ ਤਰ੍ਹਾਂ ਪਰੇ ਚਲੇ ਗਿਆ, ਕਿਸ ਤਰ੍ਹਾਂ ਉਹ ਕਹਿੰਦਾ ਕਿ ਮੈਂ ਜੇ ਬੋਲ ਦਿੱਤਾ ਸਾਰੇ ਹੀ ਨੰਗੇ ਹੋ ਜਾਣਗੇ ਇਸ ਹਮਾਮ 'ਚ। ਇਹ ਫਿਲਮ 'ਚ ਬੜਾ ਕੁਛ ਆ ਜੋ ਅਣਡਿੱਠਾ, ਅਣਸੁਣਿਆ, ਜਿਹੜਾ ਇੱਕ ਇਤਿਹਾਸ ਰਹਿ ਗਿਆ ਹੈਗਾ, ਅਗਰ ਤੁਸੀਂ ਦੇਖੋਗੇ। ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰੂੰਗਾ, ਅਤੇ ਮੇਰਾ ਨੰਬਰ ਹੈ 416-518-3200, ਮੈਨੂੰ ਟੈਕਸਟ ਮੈਸੇਜ ਤੁਹਾਡੇ ਆ ਰਹੇ ਨੇ ਜੀ ਮੈਨੂੰ ਸਾਰਿਆਂ ਦੇ, ਤੁਸੀਂ ਮੈਨੂੰ ਕਰ ਦਿਓ, ਪੂਰੀ ਮੂਵੀ ਭੇਜ ਦੂੰਗਾ, ਤੁਸੀਂ ਉਹਨੂੰ ਦੇਖ ਲਿਓ। ਅਤੇ ਮੈਨੂੰ ਇਹ ਫਿਲਮ ਜਿਹੜੀ ਭੇਜੀ ਆ ਮੈਨੂੰ ਹਰਪਾਲ ਸੰਧੂ ਜੀ ਨੇ ਵੀ ਭੇਜਿਆ ਹੈਗਾ, ਬਾਕੀ ਹੋਰ ਸਾਰੇ ਹੈਗੇ ਨੇ। ਸੋ ਇਹ ਫਿਲਮ ਨੂੰ ਜ਼ਰੂਰ ਜ਼ਰੂਰ ਮੇਰੀ ਹੱਥ ਜੋੜ ਕੇ ਬੇਨਤੀ ਆ, ਹੱਥ ਜੋੜ ਕੇ ਪਰਮਜੀਤ, ਸਾਰੇ ਆਪਣੇ ਬੱਚਿਆਂ ਨੂੰ ਬੈਠ ਕੇ ਦਿਖਾਇਓ। ਅਸੀਂ ਆਪਣੀ ਭਾਣਜੀ ਨੂੰ ਅਤੇ ਆਪਣੇ ਬੱਚੇ ਨੂੰ ਬੈਠ ਕੇ ਦਿਖਾਇਆ ਕਿ ਇਹ ਲੋਕਾਂ ਨਾਲ ਹੋਇਆ, ਇਹਨੂੰ ਅਖਬਾਰਾਂ 'ਚ ਕਿਵੇਂ ਦਿਖਾਇਆ ਗਿਆ, TV ਚੈਨਲਸ 'ਤੇ ਕਿਵੇਂ ਦਿਖਾਇਆ ਗਿਆ, ਇੰਟਰਨੈਸ਼ਨਲੀ ਕਿਵੇਂ ਦਿਖਾਇਆ ਗਿਆ, ਕਿਵੇਂ ਇੱਕ ਆਦਮੀ ਨੂੰ ਉਹ ਲਾਸਟ ਸੀਨ 'ਚ ਕਹਿੰਦਾ, ਜਦੋਂ ਲਾਸਟ ਉਹ ਕਮਿਊਨੀਕੇਟ ਕਰਦੇ ਨੇ, ਉਹ ਕਹਿੰਦੇ ਵੀ ਤੁਸੀਂ ਹਾਂ ਕਹਿ ਦਿਓ, ਮੈਂ ਜ਼ਿਆਦਾ ਗੱਲ ਨਹੀਂ ਕਰਨੀ ਚਾਹੂੰਗਾ। ਉਹਨਾਂ ਨੇ ਇੱਕ ਕਹਾਣੀ ਸੁਣਾਈ ਸੀ ਕਿ ਹਨੇਰਾ ਛਾ ਗਿਆ ਸੀ ਸਾਰੇ ਪਾਸੇ, ਖਾਲੜਾ ਸਾਹਿਬ ਕਹਿੰਦੇ ਉਹਨਾਂ ਨੇ ਦਿਕਸੀ ਗੁਰਦੁਆਰੇ 'ਚ ਇਹ ਗੱਲ ਕਹੀ ਸੀ ਖੜਕੇ, ਕਿ ਹਨੇਰੇ ਨੂੰ ਬੜਾ ਮਾਣ ਸੀ ਕਿ ਮੈਂ ਸਾਰੇ ਕਿਤੇ ਛਾ ਗਿਆ, ਹਨੇਰੇ ਨੂੰ ਮਾਣ ਸੀ ਮੈਂ ਸਭ ਕਿਤੇ ਛਾ ਗਿਆ, ਮੇਰਾ ਅਸਰ ਬੜਾ ਗਹਿਰਾ ਗਿਆ, ਇੱਕ ਚਿਰਾਗ ਇੱਕ ਛੋਟੀ ਜਿਹੀ ਝੋਪੜੀ ਦੇ ਵਿੱਚ ਜਲ ਗਿਆ, ਅਤੇ ਹਨੇਰੇ ਦੇ ਖਿਲਾਫ ਖੜਾ ਹੋ ਗਿਆ, ਕਹਿੰਦਾ ਮੈਂ ਆਪਣੇ ਆਸ ਪਾਸ ਤਾਂ ਤੈਨੂੰ ਆਉਣ ਨਹੀਂ ਦੇਵਾਂਗਾ, ਬਾਕੀ ਤੂੰ ਜੋ ਮਰਜ਼ੀ ਕਰ। ਹਾਂਜੀ, ਉਹ ਕਹਿੰਦੇ ਵੀ ਇਸੇ ਚਿਰਾਗ ਨੂੰ ਦੇਖ ਕੇ ਲੱਖਾਂ ਹੋਰ ਚਿਰਾਗ ਜਲ ਪਏ ਝੋਂਪੜੀਆਂ ਦੇ ਅੰਦਰ, ਅਤੇ ਹਨੇਰੇ ਨੂੰ ਸੋਚਣਾ ਪੈ ਗਿਆ ਕਿ ਮੈਂ ਦੱਬ ਗਿਆ ਹੈਗਾ ਇਹਨਾਂ ਚਿਰਾਗਾਂ ਦੇ ਅੱਗੇ। ਅਤੇ ਖਾਲੜਾ ਸਾਹਿਬ ਇਸ ਗੱਲ ਨੂੰ ਇਹ ਕਹਿ ਰਹੇ ਸੀ ਉਸ ਲੜਕੇ ਨੂੰ ਜਾਣ ਲੱਗੇ, ਉਹ ਕਹਿੰਦੇ ਇਹਨਾਂ ਨੇ ਤੁਹਾਨੂੰ ਬਸ ਤੁਹਾਡਾ ਕੰਮ ਖਤਮ ਆਇਆ, ਤੁਸੀਂ ਮੰਨ ਜਾਓ ਹੁਣ, ਠੀਕ ਹੈ। ਟੋਰਚਰ ਕੀਤਾ ਗਿਆ ਉਹਨਾਂ ਨੂੰ ਬੜਾ ਲੰਬਾ ਟਾਈਮ ਰੱਖ ਰੱਖ ਕੇ। CBI ਵੀ ਆਉਂਦੇ, CBI ਨੂੰ ਵੀ ਕੁਛ ਨਹੀਂ ਸਮਝਿਆ ਜਾਂਦਾ, ਸੁਪਰੀਮ ਕੋਰਟ ਦੇ ਆਰਡਰਸ ਨੂੰ ਵੀ ਕੁਛ ਨਹੀਂ ਸਮਝਿਆ ਜਾਂਦਾ, ਵੀ ਇਹ ਹਾਲਾਤ ਦਿਖਾਏ ਗਏ ਇਹਨਾਂ 'ਚ, ਅਤੇ ਰੀਅਲ ਨੇ, ਬਿਲਕੁਲ ਰੀਅਲ, ਕੋਈ ਚੀਜ਼ ਮੈਨੀਪੁਲੇਸ਼ਨ ਨਹੀਂ ਕੀਤੀ। ਕੇਸ ਕਿਵੇਂ ਚੱਲਿਆ, ਕਿਵੇਂ ਹੁਣ ਤੱਕ ਉਹ ਪੁਲਿਸ ਵਾਲੇ ਵਿੱਚ ਤੁਰੇ ਵੀ ਫਿਰਦੇ ਨੇ, ਬਾਹਰ ਵੀ ਨਿਕਲੇ ਫਿਰਦੇ ਨੇ। ਖਾਲਸਾ ਸਾਹਿਬ ਦੀ ਵਾਈਫ ਦੀ ਵੀਡੀਓ ਦੇਖ ਲਿਓ ਸਾਰੇ ਯਾਰ, ਐਡੀਆਂ ਕੁਰਬਾਨੀਆਂ ਸਾਡੇ ਲਈ ਕੋਈ ਕਰ ਜਾਵੇ, ਸਾਡੇ 'ਤੇ ਲਾਹਨਤ ਆ ਜੇ ਅਸੀਂ ਉਹਨਾਂ ਨੂੰ ਯਾਦ ਕਰਕੇ ਅੱਖਾਂ 'ਚ ਪਾਣੀ ਵੀ ਨਾ ਲਿਆ ਸਕੀਏ, ਮਤਲਬ ਲਾਹਨਤ ਆ ਸਾਡੇ ਉੱਤੇ। ਔਰ ਮੈਂ ਜ਼ਰੂਰ ਕਹੂੰਗਾ, ਮੇਰੇ ਜੇ ਕੋਈ ਪਰਿਵਾਰ ਨੇ, ਸਪੈਸ਼ਲੀ ਹਿੰਦੂ ਫੈਮਿਲੀਜ਼ ਨੇ ਸਾਰੀਆਂ, ਉਹ ਜ਼ਰੂਰ, ਮੇਰਾ ਫੋਨ ਭਰ ਗਿਆ, ਪਰ ਜੀ ਤਾਂ ਦੇਖੋ ਇੱਧਰ ਭਰ ਗਿਆ ਸਾਰਾ,
2: ਬਿਲਕੁਲ।
0: ਤੁਸੀਂ ਲਿੰਕ ਲਿਖ ਕੇ ਭੇਜ ਦਿਓ, ਮੈਂ ਪੂਰੀ ਫਿਲਮ ਤੁਹਾਨੂੰ ਸਾਰਿਆਂ ਨੂੰ ਭੇਜਦਾ ਹੈਗਾ। ਮੇਰਾ ਨੰਬਰ ਹੈ 4165188200। ਲਾਜ਼ਮੀ ਗੱਲ ਕਰਨੀ ਬਣਦੀ ਸੀ, ਲਾਜ਼ਮੀ 416-518-3200। ਔਰ ਤੁਸੀਂ ਸੋਚੋ ਕਿੱਡਾ ਕੁ ਤਕੜਾ ਹੈਗਾ ਸੱਚ, ਕਿ ਪੂਰਾ ਸਿਸਟਮ ਹਿੱਲ ਗਿਆ 24 ਘੰਟਿਆਂ ਦੇ ਅੰਦਰ ਅੰਦਰ, ਜ਼ੀ ਦੇ ਪਲੈਟਫਾਰਮ ਤੋਂ ਫਿਲਮ ਗਾਇਬ ਕਰ ਦਿੱਤੀ ਗਈ 24 ਘੰਟੇ ਦੇ ਅੰਦਰ ਅੰਦਰ। ਦਲਜੀਤ ਨੇ ਦੁਬਾਰਾ ਆਨਲਾਈਨ ਹੋ ਕੇ ਕਿਹਾ, ਕਹਿੰਦਾ ਮੈਨੂੰ ਜੋ ਲੱਗਦਾ ਸੀ ਉਹ ਹੋ ਗਿਆ, ਪਰ ਕਹਿੰਦਾ ਹੁਣ ਕੋਈ ਪਰਵਾਹ ਨਹੀਂ, ਫਿਲਮ ਡਾਊਨਲੋਡ ਹੋ ਗਈ ਹੈ, ਲੋਕਾਂ 'ਚ ਚਲੀ ਗਈ, ਮਤਲਬ ਪੈਸਾ ਖਤਮ ਹੋ ਗਿਆ ਇਸ ਫਿਲਮ ਵਾਸਤੇ, ਪੈਸੇ ਦੀ ਗੱਲ ਕਰਨੀ ਖਤਮ ਹੋ ਗਈ ਹੈ। ਪਰ ਇਸ ਫਿਲਮ ਦੇ ਵਿੱਚ ਜੋ ਅੱਤਿਆਚਾਰ ਨੇ, ਲੋਕਾਂ ਨਾਲ ਧੱਕਾ, ਲੋਕਾਂ ਦੇ ਨਾਲ ਮਾੜਾ ਹੋਇਆ, ਜੋ ਤੁਸੀਂ ਹਿੱਲ ਜਾਓਗੇ ਸੋਚ ਕੇ ਕਿ ਤੁਹਾਡੇ ਨਾਲ ਅਗਰ ਥੋੜ੍ਹਾ ਜਿਹਾ ਵੀ ਹੋ ਜਾਵੇ, ਤੁਸੀਂ ਛੋਟੀਆਂ ਛੋਟੀਆਂ ਗੱਲਾਂ ਤੋਂ ਪਰੇਸ਼ਾਨ ਰਹਿੰਦੇ ਹੋ, ਨਿੱਕੀਆਂ ਨਿੱਕੀਆਂ ਗੱਲਾਂ 'ਤੇ ਇਸ਼ੂਸ ਬਣਾਉਂਦੇ ਹੋ। ਲੋਕਾਂ ਨੇ ਕਿੱਡੇ ਕਿੱਡੇ ਤਸੀਹੇ ਚੱਲੇ ਨੇ, ਕਿਸ ਅੰਦਾਜ਼ 'ਚ ਚੱਲੇ ਨੇ, ਕਿਸ ਤਰ੍ਹਾਂ ਲੜਕੀਆਂ ਨੂੰ, ਭੈਣਾਂ ਨੂੰ ਭਰਾਵਾਂ ਦੇ ਸਾਹਮਣੇ ਕੱਪੜਿਆਂ ਤੋਂ ਬਾਹਰ ਕੀਤਾ ਗਿਆ। ਅੱਜ ਔਰਤਾਂ ਪੈਸੇ ਵਾਸਤੇ ਕੱਪੜੇ ਤਾਰ ਤਾਰ ਕੇ ਕੈਮਰਿਆਂ 'ਤੇ ਆ ਰਹੀਆਂ ਨੇ। ਉਹ ਵੇਲਾ ਸੀ ਜਦੋਂ ਮਜਬੂਰ ਕੀਤਾ ਗਿਆ, ਟੋਰਚਰ ਕਰਨ ਦੇ ਅਲੱਗ ਅਲੱਗ ਢੰਗ ਵਰਤੇ ਗਏ, ਔਰ ਸ਼ਰੇਆਮ ਕਸਾਈਆਂ ਵਾਂਗੂ ਵਰਤੇ ਗਏ। ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਜਿਹਨੂੰ ਜਿਹਨੂੰ ਚਾਹੀਦਾ ਤੁਸੀਂ ਟੈਕਸ ਕਰ ਦਿਓ ਮੈਨੂੰ, ਮੈਨੂੰ ਆਈ ਜਾ ਰਿਹਾ, ਉਹਦੇ 'ਤੇ ਪਾ ਦਿਓ ਵਟਸਐਪ ਦੇ ਉੱਤੇ, ਤਾਂ ਜੋ ਮੈਂ ਵਟਸਐਪ 'ਤੇ ਸਾਰਿਆਂ ਨੂੰ ਭੇਜ ਦੂੰਗਾ। ਮੇਰਾ ਨੰਬਰ ਹੈ 416-518-3200। ਮੇਰਾ ਨਾਮ ਹੈ ਅਮਨਦੀਪ ਸਿੰਘ ਬੈਨੀਪਾਲ, ਬਹੁਤ ਸਾਰੇ ਨਵੇਂ ਲੋਕ ਜੁੜਦੇ ਨੇ। ਸੰਤੋਖ ਜੀ, ਥੈਂਕ ਯੂ ਸੋ ਮਚ ਤੁਹਾਡਾ ਹੋਲਡ ਰੱਖਣ ਲਈ ਜੀ ਇੰਨਾ ਟਾਈਮ, ਅਤੇ ਮੇਰੇ ਨਾਲ ਪਰਮਜੀਤ ਆ ਗਿਆ। ਪਰਮਜੀਤ, ਕੀ ਹਾਲ ਚਾਲ ਹੈ?
2: ਬਹੁਤ ਹੀ ਜ਼ਿਆਦਾ ਵਧੀਆ,
0: ਅਤੇ ਜ਼ਰੂਰ ਤੁਸੀਂ ਫਿਲਮ ਦੇਖਿਓ, ਅਤੇ ਆਪਾਂ ਚੱਲਦੇ ਹਾਂ ਗੱਲ ਦੇ ਵੱਲ।
2: ਜੀ ਬਿਲਕੁਲ,
0: ਗੱਲ ਇਹ ਹੈ ਇਸ ਵੇਲੇ ਬੈਂਕਸ ਜਿਹੜੀਆਂ ਨੇ ਉਹ ਬਿਲੀਅਨ ਤੋਂ ਥੱਲੇ ਪ੍ਰੋਫਿਟ ਦਰਜ ਨਹੀਂ ਕਰ ਰਹੀਆਂ, ਬਿਲੀਅਨ ਡਾਲਰ, ਬਿਲੀਅਨ। ਮੁਲਕ ਦੇ ਕਾਰਪੋਰੇਟ ਘਰਾਣੇ ਨੇ ਲੋਬਲਾਸ ਤੋਂ ਲੈ ਕੇ, ਅਗਰ ਵਾਲਮਾਰਟ ਮੁਲਕ 'ਚ ਕੰਮ ਕਰ ਰਿਹਾ ਅਤੇ ਕੋਸਕੋ ਕਰ ਰਿਹਾ, ਮੁਲਕ ਦੇ ਘਰਾਣੇ। ਪਰਸੋਂ ਮੈਂ ਕੋਸਕੋ ਗਿਆ, ਮੈਂ ਹੈਰਾਨ ਰਹਿ ਗਿਆ ਕਿ ਇੱਕ ਕੋਕ ਦੀ ਬੋਟਲ ਜਿਹੜੀ ਕੋਸਟ 5 ਸੈਂਟ ਵੀ ਨਹੀਂ ਕਰਦੀ ਹੈਗੀ ਕੋਕ ਨੂੰ, ਕਿਸ ਤਰ੍ਹਾਂ 50 ਸੈਂਟ ਦੀ ਵੇਚੀ ਜਾ ਰਹੀ ਹੈ, ਕਿ ਵੇਚੋ, ਲੈਣੀ ਹੈ ਲਓ, ਨਹੀਂ ਤਾਂ ਦਫਾ ਹੋ। ਅਤੇ ਲੋਕ ਉਹਨਾਂ ਨੂੰ ਖਰੀਦਦੇ ਨੇ, ਕਾਲ ਨਾ ਕਰੋ ਭਾਜੀ, ਟੈਕਸਟ ਮੈਸੇਜ ਕਰ ਚਲੋ ਵਟਸਐਪ ਦੇ ਉੱਤੇ। ਸੋ ਮਹਿੰਗਾਈ ਚਰਮ 'ਤੇ ਆ, ਅਤੇ ਲੋਕਾਂ ਦੀ ਇਨਕਮ ਥੱਲੇ ਗਈ, ਲੋਕਾਂ ਦੀ ਐਕੁਟੀਜ਼ ਖਤਮ ਕੀਤੇ ਗਏ, ਇੱਕ ਪੂਰਾ ਸਮਾਗਮ ਚਲਾਇਆ ਜਾ ਰਿਹਾ ਜਿਹਦੇ ਵਿੱਚ ਲੋਕਾਂ ਨੂੰ ਟ੍ਰਾਂਸਲੇਸ਼ਨਸ ਪੋਲੀਟੀਸ਼ੀਅਨਸ ਆਪਣੇ ਹਿਸਾਬ ਨਾਲ ਕਰਕੇ ਦੇ ਰਹੇ ਨੇ, ਵੀ ਇਹਨਾਂ ਨੂੰ ਕਿਵੇਂ ਥਾਲੀ 'ਚ ਪਰੋਸੀਏ, ਕਿਵੇਂ ਡਰ ਕੇ ਸਾਨੂੰ ਕਿਵੇਂ ਸਪੋਰਟ ਕਰਨਗੇ। ਅੱਜ ਇੱਕ ਸਰਵੇ ਦੀ ਗੱਲ ਕਰਦਾ, ਉਸ ਸਰਵੇ ਦੇ ਵਿੱਚ ਇਹ ਆਇਆ ਕਿ ਮੌਂਟਰੀਅਲ ਟੂ ਟੋਰੋਂਟੋ ਦੀ ਹਾਈ ਸਪੀਡ ਟ੍ਰੇਨ ਦੇ ਵਿੱਚ 50-50 ਓਪੀਨੀਅਨ ਨੇ ਲੋਕਾਂ ਦੇ ਕਿ ਚਲਾਉਣੀ ਚਾਹੀਦੀ ਹੈ ਕਿ ਨਹੀਂ, ਬਿਲੀਅਨਸ ਆਫ ਡਾਲਰ ਦਾ ਪ੍ਰੋਜੈਕਟ ਹੈ। ਮੈਂ ਹੈਰਾਨ ਹੋਇਆ ਅਤੇ ਪਰੇਸ਼ਾਨ ਹੋਇਆ ਕਿ ਮੈਂ ਉਸ ਕੰਟਰੀ 'ਚ ਰਹਿ ਰਿਹਾ ਅਤੇ ਮੈਂ ਜਿੱਥੋਂ ਜਾ ਕੇ ਆਇਆ ਚਾਈਨਾ 'ਚੋਂ, ਉਹਨਾਂ ਨੇ ਇਨਫਰਾਸਟ੍ਰਕਚਰ ਸਿਸਟਮ ਦੇ ਵਿੱਚ ਲਿਖਵਾਇਆ ਹੋਇਆ ਇਕੱਲੇ ਇਕੱਲੇ ਬੰਦੇ ਤੋਂ, ਜੇ ਤੂੰ ਪ੍ਰੋਪਰਟੀ ਓਨਰ ਹੈ, ਕੱਲ੍ਹ ਨੂੰ ਕੋਈ ਅਸੀਂ ਰੇਲਵੇ ਲਾਈਨ ਕੱਢਣੀ ਹੋਈ ਜਾਂ ਮੁਲਕ ਦੇ ਲਈ ਕੋਈ ਸੜਕ ਬਣਾਉਣੀ ਹੋਈ, ਤੇਰਾ ਘਰ ਢਾਇਆ ਜਾਊਗਾ, ਤੂੰ ਕੋਰਟ 'ਚ ਨਹੀਂ ਜਾ ਸਕਦਾ, ਸਾਈਨ ਕਰਦੇ, ਰਜਿਸਟਰੀ ਤੋਂ ਪਹਿਲਾਂ ਸਾਈਨ ਕਰਾਉਂਦੇ ਨੇ। 70 ਸਾਲ ਬਾਅਦ ਤੇਰਾ ਅਸੀਂ ਰਿਨਿਊ ਕਰਾਂਗੇ, 70 ਸਾਲ ਰਹਿ, 70 ਸਾਲ ਬਾਅਦ ਤੇਰਾ ਚੈੱਕ ਕਰਾਂਗੇ ਕਿ ਤੇਰੇ ਘਰ ਹੈ, 3 ਦਿਨਾਂ ਬੈਂਕ ਸਰਕਾਰ ਲਊਗੀ। ਰੀਅਲ ਸਟੇਟ ਨੂੰ ਕਹਿੰਦੇ ਗੋਲੀ ਮਾਰੋ, ਮੈਨੂਫੈਕਚਰਿੰਗ 'ਚ ਬੜੋ ਸਾਰੇ, ਘਰ ਘਰ ਦੇ ਵਿੱਚ ਮਸ਼ੀਨਾਂ ਲਾਓ, ਬਣਾਓ, ਸਬਸਿਡੀਆਂ ਲਓ, ਅੱਗੇ ਵਧੋ, ਅਸੀਂ ਕੰਮ ਕਰੀਏ। ਹੁਣ ਆ ਗਏ ਅਸੀਂ ਮੌਰਗੇਜਸ 'ਤੇ। ਮੌਰਗੇਜਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਮਾੜਾ ਹਾਲ ਹੈ ਇਸ ਵੇਲੇ, ਤੁਹਾਨੂੰ ਲੱਗਦਾ ਕਿ ਰੀਫਾਈਨਾਂਸਿੰਗ ਹੋ ਹੀ ਨਹੀਂ ਸਕਦੀ, ਜੇ ਤੁਹਾਨੂੰ ਲੱਗਦਾ ਤੁਸੀਂ ਵਹਿਮ ਦੇ ਵਿੱਚੋਂ, ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਕੋਈ ਕਲੋਜ਼ਿੰਗ ਆ ਉਹ ਹੋ ਹੀ ਨਹੀਂ ਸਕਦੀ, ਪੋਸੀਬਿਲਟੀਜ਼ ਨੇ, ਕਲੋਜ਼ਿੰਗ ਹੋ ਸਕਦੀ ਹੈ, ਬਟ ਤੁਸੀਂ ਪਲੈਟਫਾਰਮ ਗਲਤ ਨੂੰ ਯੂਜ਼ ਕੀਤਾ, ਜਾਂ ਤੁਹਾਨੂੰ ਲੱਗਦਾ ਕਿਸੇ ਕੋਲ ਕਰਜ਼ੇ ਹੈਗੇ ਨੇ, ਜੇ 1 ਲੱਖ ਰੁਪਏ ਦਾ ਕਰਜ਼ਾ ਅੱਜ ਵੀ 4.5% 'ਤੇ, ਅਗਰ 1 ਲੱਖ ਦੀ ਮੋਰ

0: ਕਹਿੰਦੇ ਜੀ ਸਦਕੇ ਆ ਜਾਓ। ਮੈਂ ਪ੍ਰਾਪਰਟੀ 'ਤੇ ਚਲਾ ਗਿਆ ਸਰ ਜੀ, ਉਹ ਕਹਿੰਦੇ ਚਾਹ ਪੀਓਗੇ? ਹੁਣ ਚਾਹ ਦੇ ਆਪਾਂ ਸ਼ੌਕੀਨ ਆ, ਦਿਹਾੜੀ 'ਚ 10 ਵਾਰੀ ਚਾਹ ਪੀਣੀ ਹੈ ਨਾ ਅਸੀਂ, ਅਤੇ ਉਹਨਾਂ ਨੇ ਚਾਹ ਬਣਾ ਲਈ ਅਤੇ ਚਾਹ ਦੇ ਨਾਲ ਮੈਨੂੰ ਭੁੱਖ ਵੀ ਲੱਗੀ ਸੀ, ਉਹਨਾਂ ਦੇ ਉਬਲੇ ਅੰਡੇ ਰੱਖਦੇ ਦੋ ਨਾਲ।
1: ਅੱਛਾ ਜੀ।
0: ਮੈਂ ਸਮਝ ਨਹੀਂ ਲੱਗੀ, ਮੈਂ ਕਿਹਾ ਚਲੋ ਕਿਤੇ ਘਰੇ ਜਾਂਦੇ ਯਾਰ, ਉਬਲੇ ਅੰਡੇ ਮਤਲਬ ਬਹੁਤ ਘੱਟ ਗਈ, ਕਿਉਂਕਿ ਤੁਸੀਂ ਸੁਣਿਆ ਕੋਈ ਚਾਹ ਨਾਲ ਉਬਲੇ ਅੰਡੇ ਤੁਹਾਨੂੰ ਕੋਈ ਕੱਟ ਕੇ ਦੇ ਦੇਵੇ? ਕੋਈ ਨਹੀਂ ਦਿੰਦਾ ਹੈ ਨਾ,
1: ਕੋਈ ਨਹੀਂ ਦਿੰਦਾ।
0: ਮੈਂ ਬੰਦੇ ਨੂੰ ਉਹਦੇ ਹੌਸਲਾ ਕਰਕੇ ਪੁੱਛ ਲਿਆ, ਮੈਂ ਕਿਹਾ ਭਾਅ ਜੀ ਉਬਲੇ ਅੰਡੇ? ਕਹਿੰਦਾ ਭਾਅ ਜੀ ਯਕੀਨ ਕਰਿਓ, ਕੰਮਾਂ ਦਾ ਇੰਨਾ ਬੁਰਾ ਹਾਲ ਹੈ, ਫਰਿੱਜ ਦੇਖ ਲਓ, ਸਾਡੀ ਫਰਿੱਜ 'ਚ ਕੁਛ ਨਹੀਂ, ਅੰਡੇ ਪਏ ਜੀ, ਕਹਿੰਦਾ ਜੀ ਅੰਡੇ ਬਾਲ ਲੈ। ਵੀ ਇੰਨਾ ਸਾਡਾ ਮਤਲਬ ਬੁਰਾ ਹਾਲ ਹੈ। ਵਾਈਫ ਦੀ ਵੀ ਜੋਬ ਚਲੀ ਗਈ, ਠੀਕ ਹੈ ਜੀ, ਮੈਂ ਟਰੱਕ ਤੋਂ ਵਿਹਲਾ ਬੈਠਾ ਅਤੇ ਮੌਰਗੇ ਸਾਡੇ ਕੋਲ ਪੇ ਨਹੀਂ ਹੋ ਰਹੀ, ਅਤੇ ਹੁਣ ਸਾਨੂੰ ਕੋਈ ਸੈਕਿੰਡ ਮੌਰਗੇ ਦਾ ਇੰਤਜ਼ਾਮ ਕਰਾ ਦਿਓ। ਇਹ ਮੈਂ ਗੱਲ ਬਣਾ ਕੇ ਨਹੀਂ ਦੱਸੀ ਤੁਹਾਨੂੰ, ਮੈਂ ਸੱਚੀ ਗੱਲ ਦੱਸ ਰਿਹਾ, ਵਾਕਈ ਹੀ ਕੰਮ ਖਰਾਬ ਹੈ। ਬਟ ਇਸ ਤੋਂ ਪਹਿਲਾਂ ਕਿ ਜ਼ਿਆਦਾ ਕੰਮ ਖਰਾਬ ਹੋ ਜਾਏ, ਜ਼ਿਆਦਾ ਹੀ ਬੈਂਕ ਵਾਲੇ ਤੁਹਾਨੂੰ ਨੋਟਿਸ ਭੇਜਣੇ ਸ਼ੁਰੂ ਕਰ ਦੇਣ, ਜਾਂ ਫਿਰ ਤੁਹਾਨੂੰ ਕਾਲਿੰਗ ਵਾਲੇ ਦੇ ਲੈਟਰ ਆਉਣੇ ਸ਼ੁਰੂ ਹੋਣ ਵੀ ਘਰ ਦੀ ਘਰ ਨੂੰ ਖਾਲੀ ਕਰੋ, ਅਤੇ ਤੁਹਾਨੂੰ ਇਹ ਸਮਝ ਨਹੀਂ ਲੱਗ ਰਹੀ ਵੀ ਕੀ ਕਰਨਾ। 416-800-4215-416-8014-2015 ਅਕਸਰ ਕੰਮ ਖਰਾਬ ਕਿੱਥੇ ਹੁੰਦਾ? ਜਦੋਂ ਤੁਸੀਂ ਆਪਣੇ ਹੀ ਸਵਾਲਾਂ ਦੇ ਜਾਲ ਦੇ ਵਿੱਚ ਉਲਝ ਕੇ ਰਹਿ ਜਾਂਦੇ ਸਮਟਾਈਮ, ਹੈ ਨਾ ਜੀ, ਕਿਸੇ ਨੂੰ ਬਾਹਰ ਨਿਕਲ ਕੇ ਪੁੱਛ ਲੈਣਾ ਚਾਹੀਦਾ, ਮੇਰੀਆਂ ਬਾਹਾਂ ਦੇਖੋ ਟੰਗੀਆਂ ਵੀ ਪਈਆਂ ਨੇ ਫਿਲਹਾਲ, ਬਟ ਮੈਂ ਇਹ ਨਹੀਂ ਹੁਣ ਕਹਾਂ ਮੇਰੀਆਂ ਬਾਹਾਂ ਟੰਗੀਆਂ ਨੇ, ਆ ਜਾਓ, ਸਭ ਤੋਂ ਵਧੀਆ ਕੰਮ ਕਰਨ ਵਾਲਾ ਮੈਂ ਹੀ ਹਾਂ, ਮੇਰੇ ਤੋਂ ਪਰੇ ਪਰੇ ਖੱਬੀ ਖਾਨ ਬੈਠੇ ਨੇ, ਗੱਲ ਨੂੰ ਛੋਟੀ ਕਰਦਾ। ਅਗਰ ਕਿਸੇ ਮੇਰੇ ਭੈਣ ਭਰਾ ਨੇ ਕ੍ਰੈਡਿਟ ਕਾਰਡ ਸਾਰੇ ਭਰ ਲਏ ਨੇ, ਹੱਥੀ ਕਿਸੇ ਕੋਲ ਪੈਸੇ ਫੜੇ ਸੀ, ਹੁਣ ਕੋਈ ਰਾਹ ਨਹੀਂ ਸੋਝਦਾ ਪਿਆ, ਰੀਫਾਈਨੈਂਸਿੰਗ ਕਰਵਾਉਣਾ ਚਾਹੁੰਦੇ ਹੋ, 416-800-4215। ਕਿਸੇ ਨੇ ਬਿਲਡਰ ਦੇ ਕੋਲੋਂ ਪ੍ਰਾਪਰਟੀ ਬੁੱਕ ਕਰਵਾਈ ਸੀ, ਹੁਣ ਉਹਦੀ ਅਪਰੇਜ਼ਲ ਨਹੀਂ ਆ ਰਹੀ ਔਰ ਕਲੋਜ਼ ਕਰਾਉਣ ਦੀ ਬਜਾਏ ਤੁਸੀਂ ਕਹਿੰਦੇ ਮੈਨੂੰ ਛੱਡ ਕੇ ਭੱਜ ਜਾਈਏ, ਇੱਕ ਵਾਰੀ ਛੱਡ ਕੇ ਭੱਜਣ ਤੋਂ ਪਹਿਲਾਂ ਨੰਬਰ ਨੋਟ ਕਰ ਲਓ, 416-800-4215। ਅਗਰ ਕਿਸੇ ਨੇ ਬਿਲਡਰ ਦੇ ਕੋਲੋਂ ਪ੍ਰਾਪਰਟੀ ਬੁੱਕ ਕਰਵਾਈ ਸੀ, ਬਿਲਡਰ ਕਹਿੰਦਾ ਪ੍ਰੀ ਅਪਰੂਵਲ ਲੈਟਰ ਪਹਿਲਾਂ ਲੈ ਕੇ ਆਓ, ਤਾਂ ਉਹਦੇ ਵਾਸਤੇ ਤੁਹਾਡੇ ਕੋਲੋਂ ਕੋਈ $500,000 ਮੰਗ ਰਿਹਾ, ਤਾਂ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ, ਮੌਰਗੇਜ ਕਿੰਗ ਵੱਲੋਂ ਕੋਈ ਪੈਸਾ ਚਾਰਜ ਨਹੀਂ ਕੀਤਾ ਜਾਂਦਾ। 416-800-4215। ਨਵੀਂ ਪਰਚੇਜ਼ ਕੀਤੀ ਹੈ ਕਿਸੇ ਨੇ ਤਾਂ ਪਹਿਲਾਂ ਹੀ ਦੱਸ ਦਿਆ ਕਰੋ, ਅਖੀਰਲੇ ਮੂਮੈਂਟ ਦੇ ਉੱਤੇ ਆ ਕੇ ਨਾ ਫਾਈਲ ਨੱਪ ਕੇ ਬੈਠੇ ਰਿਹਾ ਕਰੋ। ਔਰ ਮੌਰਗੇਜ ਕਿੰਗ ਦਾ ਇੱਕ ਆਫਿਸ ਹੈ ਜੀ, ਡੇਰੀ ਐਂਡ ਟੋਮਕਨ ਦੇ ਜਿਹੜੇ ਸਿਵੇ ਨੇ, ਇਹਦੇ ਬਾਹਰਲੇ ਪਾਸੇ ਨਵਾਂ ਪਲਾਜ਼ਾ ਬਣਿਆ, 1200 ਡੇਰੀ ਰੋਡ, ਯੂਨਿਟ ਨੰਬਰ 22, ਡੇਰੀ ਐਂਡ ਟੋਮਕਨ ਦਾ ਇੰਟਰਸੈਕਸ਼ਨ ਹੈ। ਕਾਲਾਂ ਮੇਰੀਆਂ ਵੀ ਵੱਜਣ ਲੱਗ ਪਈਆਂ ਅਮਨ ਜੀ, ਔਰ ਮੈਂ ਐਂਡ ਦੇ ਉੱਤੇ ਇਹੀ ਕਹਿੰਦਾ ਹੁੰਦਾ ਵੀ ਜਿਹੜੀ ਡੀਲ ਬਾਹਰੋਂ ਹੁੰਦੀ ਕਰਵਾ ਲਓ, ਜਿਹੜੀ ਮੌਰਗੇਜ ਬਾਹਰੋਂ ਹੁੰਦੀ ਕਰਵਾ ਲਓ, ਜਿਹੜੀ ਰੀਫਾਈਨੈਂਸਿੰਗ ਬਾਹਰੋਂ ਹੁੰਦੀ ਕਰਵਾ ਲਓ, ਜਿਹੜੀ ਨਹੀਂ ਹੁੰਦੀ ਉਹ ਪਰਮਜੀਤ ਕੋਲ ਲਿਓ। ਗੱਲ ਕਰਨ ਦਾ ਮਕਸਦ ਇੰਨਾ ਹੀ ਹੈ ਵੀ ਜਿਹੜੀ ਤੁਸੀਂ ਬਾਹਰ ਵੀ ਡੀਲ ਕਿਤੇ ਫੜਾਤੀ, ਕਿਉਂਕਿ 160 ਏਜੰਟ ਨੇ ਮੇਰੀ ਟੀਮ ਦੇ ਵਿੱਚ, ਉਹ ਘੁੰਮ ਫਿਰ ਆ ਕੇ ਫਿਰ ਮੇਰੇ ਕੋਲ ਹੀ ਆ ਜਾਣੀ, ਇਸ ਕਰਕੇ ਸੌਖਾ ਜਿਹਾ ਰਸਤਾ ਦੱਸ ਦਿੰਦਾ, ਮੈਨੂੰ ਸਿੱਧਾ ਕਾਲ ਕਰ ਲਿਆ ਕਰੋ, ਨੰਬਰ ਸੇਵ ਕਰਕੇ ਰੱਖ ਲਓ। ਜਿਵੇਂ ਸਕੂਟਰ ਦੇ ਪਿੱਛੇ ਟਾਇਰ ਨਹੀਂ ਲੱਗਾ ਹੁੰਦਾ ਕਿ ਐਕਸਟਰਾ, ਜੇ ਕਿਤੇ ਪਾਰਟ ਜੇ ਹੈ ਨਾ ਸਟਿਪਣੀ ਤਾਂ ਉਹਦੀ ਲੋੜ ਪੈ ਜਾਂਦੀ, ਇੱਦਾਂ ਸਾਂਭ ਕੇ ਰੱਖ ਲਓ ਸਟਿਪਣੀ ਵਾਂਗੂ।
2: 416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215-416-800-4215- ਨਹੀਂ ਇਹ ਪੁੱਠੀ ਹੋ ਗਈ ਮੈਂ ਤਾਂ ਦੇਖ
0: ਪੁੱਠੀ ਨਹੀਂ ਹੈ ਇਹ ਡਿਜ਼ਾਈਨ ਸਾਡੇ ਕੰਮ ਪੁੱਠੇ ਨੇ
2: ਅਸੀਂ ਤੁਹਾਡੇ ਕੰਮ ਪੁੱਠੇ
0: ਐਨਕ ਨਹੀਂ ਪੁੱਠੀ
2: ਅਸੀਂ ਮੈਂ ਨਾ ਦਿਲਦਾਰ ਲੋਕ ਜਿਹੜੇ ਦੇਖੇ ਨੇ ਜਿਹੜੇ ਜ਼ਿੰਦਗੀ ਨੂੰ ਵਧੀਆ ਜਿਉਂਦੇ ਨੇ ਉਹਨਾਂ 'ਚ ਇੱਕ ਮੈਂ ਪਰਮਜੀਤ ਦੇਖਿਆ ਸ਼ੌਂਕ ਸਾਰੇ ਪੂਰੇ ਕਰਨੇ ਹਰ ਚੀਜ਼ ਦੋ ਤਿੰਨ ਜਾਣੇ ਹੋਰ ਨੇ ਇੱਕ ਮੈਂ ਸਤਿੰਦਰਪਾਲ ਭਾਜੀ ਮਤਲਬ ਆਪਣਾ ਖੇਡਣਾ ਜਾਣਾ ਕਿਸੇ ਦੀ ਨਿੰਦਿਆ ਕਰਨੀ ਨਹੀਂ ਤੁਸੀਂ ਕਹਿ ਗਏ ਸੀ ਨਾ ਵੀ ਕਿਸੇ ਦੀ ਨਿੰਦਿਆ ਸੁਣਨੀ ਨਹੀਂ ਅਤੇ ਕਰਨੀ ਨਹੀਂ ਆਪੇ ਉਮਰ ਲੰਬੀ ਹੋ ਜਾਣੀ ਹੈ
0: ਬਿਲਕੁਲ ਜਦ ਇਹਨਾਂ ਨੇ ਗੱਲ ਕਰ ਦੇਣਾ ਬੜੀ ਮੈਨੇ ਸਾਰੇ ਯਾਰ ਮੇਰੀ ਗੱਲ ਨੂੰ ਅੱਜ ਪੱਲੇ ਬੰਨ ਲਿਓ ਇੱਥੇ ਆਪਾਂ ਕਿਸੇ ਨੂੰ ਖੁਸ਼ ਕਰਨ ਨਹੀਂ ਆਏ ਜੋ ਦਿਲ ਕਰਦਾ ਖਾਓ ਜੋ ਦਿਲ ਕਰਦਾ ਪਾਓ ਆ ਮੇਰੇ ਇੱਕ ਪੈਰ ਬੂਟ ਦਾ ਹੋਰ ਹੈ ਇੱਕ ਹੋਰ ਹੈ ਮੇਰਾ ਦਿਲ ਕਰਦਾ ਮੈਂ ਪਾਇਆ ਇੱਕ ਪੈਰ ਮੇਰਾ ਨੀਲਾ ਕਿ ਚਿੱਟਾ ਠੀਕ ਹੈ ਜੀ ਕੋਈ ਫਰਕ ਨਹੀਂ ਪੈਂਦਾ ਯਾਰ ਕਮਨ ਟੀ ਸ਼ਰਟ ਜੇ ਜੀਨ ਪਾਰਟੀ ਪਾਉਣ ਨੂੰ ਦਿਲ ਕਰਦਾ ਪਾ ਲਓ ਕੰਨਾਂ 'ਚ ਨੱਤੀਆਂ ਪਾਉਣ ਨੂੰ ਦਿਲ ਕਰਦਾ ਪਾ ਲਓ ਐਂਡ ਦੇ ਉੱਤੇ ਇਹ ਨਾਰਾ ਜੀ ਯਾਰਾਂ ਕਰਕੇ ਨਹੀਂ ਦੇਖਿਆ ਕਰ ਲਓ ਯਾਰ ਕੋਈ ਫਰਕ ਨਹੀਂ ਪੈਂਦਾ ਜੀਣ ਆਇਆ ਜ਼ਿੰਦਗੀ ਕੱਟਣ ਨਹੀਂ
2: ਆਇਆ ਜ਼ਿੰਦਗੀ 'ਚ ਆਉਣਾ ਆ ਬਹੁਤ ਸ਼ੁਕਰੀਆ 416-804-2015 ਕੋਈ ਵੀ ਮੌਰਗੇਜ ਕਿਸੇ ਵੀ ਤਰ੍ਹਾਂ ਦੀ ਤੁਹਾਡਾ ਕੋਈ ਹੈਗਾ ਕੰਸਰਨ 416-804-2015 ਦੇ ਉੱਤੇ ਤੁਸੀਂ ਕਾਲ ਕਰਨਾ ਸੰਤੋਸ਼ ਥੈਂਕ ਯੂ ਤੁਹਾਡਾ ਹੋਲਡ ਰੱਖਣ ਲਈ ਪਹਿਲਾਂ
1: ਜੀ ਅਮਨ ਜੀ ਨੋ ਪ੍ਰੋਬਲਮ
2: ਸੰਤੋਸ਼ ਮੈਂ ਅੱਜ ਇੱਕੋ ਗੱਲ ਕਹਿਣੀ ਚਾਹੁੰਦਾ ਸਾਰਿਆਂ ਨੂੰ ਮੇਰੀ ਬੇਨਤੀ ਆ ਦੇਖੋ ਮੇਰਾ ਧਰਮ ਬਣਦਾ ਮੇਰਾ ਫਰਜ਼ ਬਣਦਾ ਕਿ ਤੁਸੀਂ ਸਾਰੇ ਜੋ ਅਨਿਆਇ ਅਤੇ ਜੋ ਕੁਛ ਹੋਇਆ ਇਹਨੂੰ ਮੂਵੀ ਵਾਂਗੂ ਨਹੀਂ ਦੇਖਣਾ ਮੈਂ ਛੋਟੇ ਸਾਹਿਬਜ਼ਾਦਿਆਂ ਦੀ 4 ਸਾਹਿਬਜ਼ਾਦੇ ਫਿਲਮ ਆਈ ਸੀ ਬਹੁਤ ਪ੍ਰਮੋਟ ਕੀਤੀ ਸੀ ਭਗਤ ਪੂਰਨ ਸਿੰਘ ਜੀ ਦੀ ਇਹ ਜਨਮ ਤੁਮਾਰੇ ਲਿਖੇ ਆਈ ਸੀ ਇਹ ਉਹ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਪੂਰਾ ਜੀਵਨ ਤੁਹਾਨੂੰ ਦਾਨ ਕਰ ਦਿੱਤਾ ਜੀਵਨ ਦਾਨ ਨਹੀਂ ਆਪਾਂ ਕਹਿੰਦੇ ਡਾਕਟਰ ਜੀਵਨ ਦਾਨ ਦਿੱਤਾ ਸਾਨੂੰ ਇਹਨਾਂ ਲੋਕਾਂ ਨੇ ਆਪਣਾ ਜੀਵਨ ਤੁਹਾਡੇ ਲਈ ਦਾਨ ਕਰ ਦਿੱਤਾ ਤੁਹਾਡੇ ਸਾਰਿਆਂ ਵਾਸਤੇ ਤੁਸੀਂ ਇੱਕ ਸੂਈ ਲੱਗੀ ਤੇ ਭੱਜ ਲੈਂਦੇ ਹੋ ਇਹਨਾਂ ਦੇ ਕਿਵੇਂ ਚਿਥੜੇ ਕੀਤੇ ਗਏ ਕਿਵੇਂ ਖਾਲੜਾ ਸਾਹਿਬ ਨੂੰ ਬਚਾਲਿਓ ਪਾੜ ਕੇ ਹਾਂਜੀ ਇੱਕ ਡਾਇਲੋਗ ਆ ਫਿਲਮ ਦੇ ਵਿੱਚ ਉਹ ਕਹਿੰਦਾ ਜਾ ਕੇ ਸਿੱਟਿਆ ਇਹਨਾਂ ਨੂੰ ਪਾਣੀ 'ਚ ਮੱਛੀਆਂ ਬੜੀਆਂ ਭੁੱਖੀਆਂ ਨੇ ਫਲਾਣੇ ਦਰਿਆ ਦੀਆਂ ਮੈਂ ਸਾਰਾ ਕੁਛ ਤਾਂ ਨਹੀਂ ਬੋਲਦਾ ਕਿਉਂਕਿ ਫਿਲਮ ਦੇਖਣ ਲੱਗੇ ਫਿਰ ਤੁਹਾਨੂੰ ਵਧੀਆ ਨਹੀਂ ਲੱਗਣੀਆਂ ਗੱਲਾਂ ਜਿਹੜੀਆਂ ਮੈਂ ਦੱਸ

0: ਦੱਸਿਆ ਅਤੇ ਉਹ ਕਹਿੰਦਾ ਜਾ ਕੇ ਸੁੱਟਦੇ ਦਰਿਆ ਦੀਆਂ ਮੱਛੀਆਂ ਭੁੱਖੀਆਂ ਨੇ, ਸਰੀਰ ਪਾੜ ਦਿੰਦੇ ਸੀ। ਉਹ ਪਾੜਨ ਦਾ ਕਾਰਨ ਮੇਰੀ ਫੈਮਿਲੀ ਪੁੱਛੇ ਕਿਉਂ ਪਾੜ ਦਿੰਦੇ ਸੀ ਵਿਚਾਲਿਓ, ਮੈਂ ਕਿਹਾ ਪਾਣੀ ਨਾ ਭਰੇ, ਬੰਦੇ ਦੀ ਬੋਡੀ ਉੱਪਰ ਨਾ ਆਵੇ, ਥੱਲੇ ਡੁੱਬੀ ਰਹੇ ਪਾਣੀ ਦੇ ਵਿੱਚ, ਤਾਂ ਗੰਡਾਸੇ ਨਾਲ ਬਾਅਦ 'ਚ ਵੱਢ ਕੇ ਉਹਨੂੰ ਵਿੱਚ ਸੁੱਟ ਦਿੰਦੇ ਸੀਗੇ। ਖਾਲੜਾ ਸਾਹਿਬ ਦੀ ਬੋਡੀ ਇਸੇ ਅੰਦਾਜ਼ 'ਚ ਸਿੱਟੀ ਗਈ। ਜਿਹੜਾ ਵਿਟਨਸ ਸੀ ਉਹਨੇ ਸਾਰਾ ਕੁਛ ਕੋਰਟ 'ਚ ਦੱਸਿਆ ਸੀ, ਕਿਉਂ ਪਹਿਲਾਂ ਉਹ ਮੁੱਕਰ ਗਿਆ ਸੀ ਕਿ CBI ਨੇ ਦਬਾਅ ਪਾਤਾ। ਬਾਅਦ ਵਿੱਚੋਂ ਕਹਿੰਦਾ ਮੈਨੂੰ ਖਾਲੜਾ ਸਾਹਿਬ ਨੇ ਰਾਤ ਨੂੰ ਆ ਕੇ ਕਿਹਾ ਕਿ ਯਾਰ ਬੜੀ ਸਰਦੀ ਲੱਗਦੀ ਆ ਜਿੱਥੇ ਤੁਸੀਂ ਪਾਣੀ 'ਚ ਸਿੱਟ ਕੇ ਆਏ ਹੋ ਨਾ, ਦੋ ਜਗ੍ਹਾ ਠੰਡ ਲੱਗਦੀ ਆ, ਇੱਕ ਠੰਡ ਬਾਹਰੋਂ ਲੱਗਦੀ ਆ, ਇੱਕ ਠੰਡ ਜਿਹੜਾ ਤੁਸੀਂ ਮੈਨੂੰ ਪਾੜਿਆ ਸੀ ਨਾ ਵਿਚਾਲਿਓ, ਇੱਕ ਠੰਡ ਅੰਦਰੋਂ ਲੱਗਦੀ ਹੈ। ਮੈਂ ਇਕੱਲਾ ਨਹੀਂ, ਉੱਥੇ ਬਹੁਤ ਜਾਣੇ ਹੋਰ ਆ ਸੀ ਇੱਦਾਂ ਦੇ ਪਏ, ਸ਼ਾਇਦ ਤੈਨੂੰ ਉਹ ਵੀ ਮਿਲਣ ਆਉਣ ਇੱਕ ਇੱਕ ਕਰਕੇ। ਉਹ ਕਹਿੰਦਾ ਮੈਨੂੰ ਜਾਗਦੇ ਨੂੰ ਸੁਪਨਾ ਆ ਗਿਆ ਸੀ ਅਤੇ ਮੇਰੀ ਜ਼ਮੀਰ ਜਾਗ ਗਈ। 2 ਸਾਲ ਬਾਅਦ ਉਹਨੂੰ ਵੀ ਮਾਰ ਦਿੱਤਾ ਗਿਆ, ਉਹ ਵੀ ਮਰਿਆ ਹੋਇਆ ਲੱਭਿਆ ਆਪਣੇ ਘਰ ਦੇ ਅੰਦਰੋਂ। ਇਹ ਸਭ ਕੁਛ ਹੋਇਆ। ਸੋ ਨੰਬਰ ਹੈ ਮੇਰਾ 416-518-3200, 416-518-3200। ਮੈਂ ਹਾਂ ਅਮਰਦੀਪ ਸਿੰਘ ਬੈਨੀਪਾਲ, ਤੁਹਾਡਾ ਹੋਸਟ, ਅਤੇ ਬੇਨਤੀ ਕਰੂੰਗਾ, ਰਿਕੁਐਸਟ ਹੈ ਇਹ ਮੇਰੀ, ਅਤੇ ਮੈਂ ਸਾਰਾ ਧੰਨਵਾਦ ਵੀ ਕਰੂੰਗਾ ਜਿਨ੍ਹਾਂ ਨੇ ਮੈਨੂੰ ਲਿੰਕ ਦਿੱਤਾ ਨਾ, ਭੇਜਿਆ ਸਪੈਸ਼ਲੀ। ਦੇਖੋ ਕਿਹੋ ਜਿਹੇ ਲੋਕ ਨੇ, ਮੈਂ ਰਾਤ ਕਾਲ ਕੀਤਾ, ਮੈਂ ਕਿਹਾ ਮੈਨੂੰ ਕੀ ਭੇਜਿਆ, ਕਹਿੰਦੇ ਫਿਲਮ ਡਿਲੀਟ ਹੋ ਚੁੱਕੀ ਆ। ਅਮਨ ਜੇ ਹੋ ਸਕਿਆ ਯਾਰ, ਤੈਨੂੰ ਬਹੁਤ ਦੁਨੀਆ ਜਾਣਦੀ ਆ, ਤੁਸੀਂ ਇਹ ਫਿਲਮ ਲੋਕਾਂ ਨੂੰ ਭੇਜ ਦਿਓ। ਮੈਂ ਕਿਹਾ ਲੈ, ਇਹ ਤਾਂ ਪ੍ਰਸ਼ਾਦ ਆ ਯਾਰ, ਕਿਉਂ ਨਹੀਂ ਭੇਜਾਂਗੇ ਅਸੀਂ। ਅਤੇ ਜਿਹਨਾਂ ਕੋਲ ਨਹੀਂ ਹੈਗਾ ਲਿੰਕ, ਤੁਸੀਂ ਲਿੰਕ ਲੈ ਲਿਓ, ਅਤੇ ਮੈਨੂੰ ਲੱਗਦਾ IPTV ਜਿਹਨਾਂ 'ਤੇ ਲੱਗੇ ਨੇ ਉੱਥੇ ਵੀ ਜਾ ਕੇ ਸਤਲੁਜ ਪਾ ਲਿਓ, ਸਤਲੁਜ, ਅਤੇ ਸਤਲੁਜ ਜਿੱਥੇ ਮਿਲ ਗਈ ਤੁਹਾਨੂੰ ਗੁੱਡ ਲੱਕ, ਦੇਖ ਲਿਓ। ਅਤੇ ਨਹੀਂ ਹੈਗੀ ਤਾਂ ਤੁਸੀਂ ਮੈਨੂੰ ਹੁਣ ਟੈਕਸਟ ਕਰ ਦਿਓ, ਜਿਵੇਂ ਤੁਹਾਡੇ ਤਕਰੀਬਨ ਬੜੀ ਲੰਬੀ ਲਿਸਟ ਆ ਜਿਹੜੀ ਮੈਨੂੰ ਆਈ ਆ। ਇੱਕ ਮੈਂ ਬੇਨਤੀ ਕਰਨੀ ਸੀ, ਅਸੀਂ ਨਾ ਕੰਪਿਊਟਰਸ ਲਈ ਪੈਸਿਆਂ ਨੂੰ ਕਿਹਾ ਸੀਗਾ ਸਾਰਿਆਂ ਨੂੰ, ਉਹ ਸਾਡੇ ਕੋਲ ਲਿਖੇ ਹੋਏ ਨੇ ਨਾਂ ਅਤੇ ਨੰਬਰ ਤੁਹਾਡੇ ਆਏ ਹੋਏ ਨੇ, ਕੁਛ ਜੋ ਜੋ ਚੇਂਜ ਹੋਈ ਤੁਹਾਨੂੰ ਕਾਲ ਕਰਾਂਗੇ, ਸਾਨੂੰ ਯਾਦ ਕਰਾਇਆ ਸ਼ੋ ਤੋਂ ਬਾਅਦ ਮੈਨੂੰ।
1: ਹਾਂਜੀ ਹਾਂਜੀ,
0: ਠੀਕ ਹੈ, ਜੋ ਜ਼ਿੰਦਗੀ 'ਚ ਪਾਲਨੇ ਉਹਨਾਂ ਨੂੰ ਇੰਜੋਏ ਕਰੋ। ਤੁਹਾਨੂੰ ਜੋ ਆਜ਼ਾਦੀ ਮਿਲੀ ਹੋਈ ਆ, ਜੋ ਤੁਹਾਡੇ ਕੋਲ ਫਰੀਡਮ ਆ, ਜੋ ਤੁਹਾਡੇ ਕੋਲ ਹੱਕ ਨੇ ਅੱਜ, ਉਹਦੇ ਲਈ ਬਹੁਤ ਲੋਕਾਂ ਨੇ ਸ਼ਹਾਦਤਾਂ ਪਾਈਆਂ ਨੇ। ਤੁਹਾਡੇ ਪੁਰਾਣੇ ਬਜ਼ੁਰਗਾਂ ਨੇ ਜਿਹੜੇ 2nd World War 'ਚ ਸਿੱਖ ਆਏ ਸੀ ਇੱਥੇ, ਉਹਨਾਂ 'ਤੇ ਕਿੰਨਾ ਜ਼ੁਲਮ ਹੋਇਆ, ਕਿੱਦਾਂ ਪਾਣੀ ਦੇ ਵਿੱਚ ਉਹਨਾਂ ਦਾ ਜਹਾਜ਼ ਕਾਮਾ ਗਾਟਾ ਮਾਰੂ ਖੜ੍ਹਾ ਰਹਿੰਦਾ, ਕਿਸ ਤਰ੍ਹਾਂ ਅਸੀਂ ਅੱਜ ਸਟੈਬਲਿਸ਼ ਹੋ ਗਏ, ਅਮੀਰ ਹੋ ਗਏ, ਰਿਚ ਹੋ ਗਏ, ਪਰ ਅਸੀਂ ਕਮਿਊਨਿਟੀ ਵਰਕ ਦੇ ਨਾਂ ਦੇ ਉੱਤੇ ਕੁਛ ਨਹੀਂ ਕਰ ਸਕੇ। ਕਮਿਊਨਿਟੀ ਵਰਕ ਇਹ ਹੁੰਦਾ, ਮੈਂ ਕਦੇ ਵੀ ਕਿਸੇ ਗੁਰਦੁਆਰੇ ਜਾ ਕੇ ਜੁੱਤੀਆਂ 'ਤੇ ਕੱਪੜਾ ਨਹੀਂ ਮਾਰਦਾ, ਮੇਰੀ ਕੋਸ਼ਿਸ਼ ਹੁੰਦੀ ਹੈ ਰੇਡੀਓ ਰਾਹੀਂ ਲੋਕਾਂ ਦੇ ਦਿਮਾਗ ਦੇ ਉੱਤੇ ਕੱਪੜਾ ਮਾਰਿਆ ਜਾਵੇ, ਬੁੱਧੀ ਦੇ ਉੱਤੇ ਕੱਪੜਾ ਮਾਰਿਆ ਜਾਵੇ, ਕੁਛ ਚਮਕ ਆਵੇ ਅਤੇ ਉਹ ਅੱਗੇ ਵਧਣ। ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ, ਸਾਡਾ ਸ਼ੋ ਸੁਣ ਲਈ, ਪਰ ਮੈਨੂੰ ਪੂਰੇ ਸ਼ਹਿਰ 'ਚ ਸਿਰਫ 2 ਬੰਦਿਆਂ ਨੇ ਦੱਸਿਆ ਕਿ ਉਹਨਾਂ ਨੇ ਫਿਲਮ ਦੇਖੀ, ਮੈਨੂੰ ਲੱਗਦਾ ਸੀ ਬਹੁਤ ਲੋਕਾਂ ਨੇ ਦੇਖੀ ਹੋਊਗੀ। ਸੋ ਮੇਰਾ ਨੰਬਰ ਹੈ 416-518-3200 ਲਿੰਕ ਲਈ, ਅਤੇ ਸ਼ੋ ਦੇ ਵਿੱਚ ਮੈਂ ਮਨਿੰਦਰ ਸਿੰਘ ਪੱਡਾ ਉਹਨਾਂ ਦਾ ਨੰਬਰ ਦਊਂਗਾ। ਬਹੁਤ ਸਾਰੇ ਲੋਕ ਨੇ ਜਿਹਨਾਂ ਨੂੰ ਕਿਰਾਏਦਾਰ ਪਰੇਸ਼ਾਨ ਕਰ ਰਹੇ ਨੇ, ਤੁਹਾਡਾ ਕਿਰਾਏਦਾਰ ਛੇਤੀ ਨਿਕਲ ਸਕਦਾ, ਮਨਿੰਦਰ ਪੱਡਾ ਉਹਨਾਂ ਨੂੰ ਤੁਸੀਂ ਐਜ਼ ਏ ਪੈਰਾਲੀਗਲ ਹਾਇਰ ਕਰ ਲਓ। ਤੁਹਾਨੂੰ ਟ੍ਰੈਫਿਕ ਟਿਕਟ ਮਿਲ ਗਈ ਹੈ, ਤੁਹਾਨੂੰ ਬੁਖਾਰ ਚੜਿਆ ਹੋਇਆ ਕਿ ਟਿਕਟ ਤੋਂ ਬਾਅਦ $650 ਮੇਰੀ ਇੰਸ਼ੋਰੈਂਸ ਹੋ ਜਾਣੀ ਆ ਪਰ ਮੰਥ, ਠੀਕ ਹੈ, ਅਤੇ ਤੁਸੀਂ ਟ੍ਰੈਫਿਕ ਟਿਕਟ ਵੀ ਮਾਫ਼ ਕਰਾਉਣੀ ਚਾਹੁੰਦੇ ਹੋ। ਮਨਿੰਦਰ ਸਿੰਘ ਪੱਡਾ 647-864-0797 ਦੇ ਉੱਤੇ ਤੁਸੀਂ ਕਾਲ ਕਰਨੀ ਆ। ਬੜੇ ਰੱਜ ਕੇ ਮਾੜੇ ਕੰਮ ਕੀਤੇ ਨੇ ਮੈਂ, ਕੁਕਰਮਾਂ ਦਾ ਭਰਿਆ ਹੋਇਆ ਮੈਂ, ਕੁਕਰਮਾਂ ਦਾ। ਮੈਨੂੰ ਯਾਦ ਆ ਮੈਨੂੰ ਇੱਕ ਵਾਰੀ ਇੱਕ ਪਾਰਟੀ ਦੇ ਕਿਸੇ ਬੰਦੇ ਦਾ ਫੋਨ ਆ ਗਿਆ, ਕਹਿੰਦੇ ਵੀ ਤੁਸੀਂ ਇਲੈਕਸ਼ਨ 'ਚ ਖੜ੍ਹੇ ਹੋ ਜਾਓ ਜੇ ਹੋਣਾ। ਮੈਂ ਉਹਨੂੰ ਹੱਸਣ ਲੱਗ ਗਿਆ, ਮੈਂ ਕਿਹਾ ਮੇਰੇ ਜਿਹਾ ਬੁਰਾ ਕੋਈ ਹੋਰ ਨਾ ਜ਼ਮਾਨੇ ਵਿੱਚ, ਬਖਸ਼ ਲਈ ਮੌਲਾ ਕੋਈ ਕਮੀ ਨਾ ਖਜ਼ਾਨੇ ਵਿੱਚ, ਤੁਹਾਡੀ ਸਾਰੀ ਪਾਰਟੀ ਬਦਨਾਮ ਹੋ ਜੂਗੀ, ਅਸੀਂ ਤਾਂ ਘਟੀਆ ਜਿਹੇ ਬੰਦੇ ਹਾਂ ਜੀ, ਕੋਈ ਚੰਗੇ ਬੰਦੇ ਲੱਭੋ, ਸਾਡੇ ਲਈ ਇਹ ਸਿਆਸਤ ਔਰ ਝੂਠ ਸੱਚ ਬੋਲਣਾ ਮੇਰੇ ਲਈ ਇਹ ਵਰਥ ਨਹੀਂ ਕਰਦਾ ਹੈਗਾ। ਮੈਂ ਆਪਣੇ ਕੰਮ ਕਰੂੰਗਾ, ਸ਼ਰਾਬ ਦੀ ਭੱਠੀ ਲਾਊਂਗਾ ਤਾਂ ਦੱਸੂਗਾ ਮੈਂ ਭੱਠੀ ਲਾਈ ਹੋਈ ਆ, ਲੁਕਾਊਂਗਾ ਨਹੀਂ ਲੋਕਾਂ ਤੋਂ, ਅਤੇ ਜੋ ਕਰੂੰਗਾ ਉਹ ਕਰੂੰਗਾ। ਆ ਇੱਕ ਭਾਈ ਸਾਨੂੰ ਬਦਮਾਸ਼ ਬੀਅਰ ਵਾਲਿਆਂ ਨੇ ਜੁਆਇਨ ਕੀਤਾ, ਜਿਹੜੇ ਬੀਅਰਾਂ ਪੀਂਦੇ ਨੇ ਉਹ ਵੀ ਜ਼ਰੂਰ ਪੀ ਚੱਲਿਓ। ਪਰਮਜੀਤ ਦੇ ਕਹਿਣੇ ਮੰਗੋ ਸਭ ਕੁਝ ਕਰੋ ਜ਼ਿੰਦਗੀ 'ਚ, ਬਟ ਜਿੱਥੇ ਪਬਲਿਕ ਲੋਕਾਂ ਦੀ ਗੱਲ ਆ ਜਾਂਦੀ ਆ ਉੱਥੇ ਜ਼ਰੂਰ ਜ਼ਮੀਰ ਆਪਣੀ ਜਾਗਦੀ ਰੱਖੋ। ਮੈਂ ਨਾ ਤੇਗ ਬਹਾਦਰ ਜੀ, ਹਾਂਜੀ ਤੇਗ ਬਹਾਦਰ ਜੀ ਕੀ ਕਹਿਣਾ ਚਾਹੁੰਦੇ ਹੋ?
2: ਹਾਂਜੀ ਅਮਨ ਜੀ, ਗੁੱਡ ਮਾਰਨਿੰਗ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਹਾਂਜੀ, ਤੇ ਅੱਜ ਜਿਸ ਬੰਦੇ ਨੇ ਤੁਹਾਨੂੰ ਕਿਹਾ ਜੀ, ਮੈਂ ਤੁਹਾਨੂੰ ਬਹੁਤ ਹਲਾ ਕਹਿੰਦਾ, ਤੁਹਾਨੂੰ ਇਲੈਕਸ਼ਨ 'ਚ ਭਾਗ ਲੈਣਾ ਚਾਹੀਦਾ। ਪਹਿਲਾਂ ਮੇਰੀ ਥਿੰਕਿੰਗ ਅਮਨ ਜੀ,
0: ਹਾਂਜੀ
2: ਅਮਨ ਜੀ, ਪਹਿਲਾਂ ਮੇਰੀ ਥਿੰਕਿੰਗ ਹੋਰ ਸੀ, ਤੇ ਇੱਥੇ ਦਾ ਬੱਚਾ ਪੜ੍ਹਿਆ ਲਿਖਿਆ ਹੋਵੇ, ਜੇ ਬੋਲਣਾ ਹੀ ਨਹੀਂ ਉਹ ਕਿਤੇ ਦਾ ਜੰਮਿਆ ਪੜਿਆ ਹੋਵੇ,
0: ਹਾਂਜੀ,
2: ਜਿਹੜਾ ਬੰਦਾ ਬੁਲਾਰਾ ਵਧੀਆ ਉਹਨੂੰ ਮੌਕਾ ਗਵਾਉਣਾ ਨਹੀਂ ਚਾਹੀਦਾ ਜੀ।
0: ਵੈਰੀ ਗੁੱਡ ਸਰ, ਤੁਸੀਂ ਬੁਲਾਦੇ ਛੇ, ਤੁਹਾਡੇ ਲਈ ਕਰਦੇ ਅੰਤਿਆਂ ਆਪਾਂ। ਥੈਂਕ ਯੂ। ਤੇ 416-518-3200 ਮੇਰਾ ਟੈਕਸ ਹੈ, ਟੈਕਸ ਲਈ ਨੰਬਰ ਹੈ, ਸਟੂਡੀਓ ਨੰਬਰ 905-673-3337। ਹਾਈਲੈਂਡ ਆਟੋ ਰਿਪੇਅਰ ਸੈਂਟਰ ਰਿਕਮੈਂਡ ਕਰਦੇ ਹਾਂ, ਹਾਈਲੀ ਰਿਕਮੈਂਡ ਕਰਦੇ ਹਾਂ, ਤੁਸੀਂ ਹਾਈਲੈਂਡ ਆਟੋ ਰਿਪੇਅਰ ਸੈਂਟਰ 'ਤੇ ਜ਼ਰੂਰ ਪਹੁੰਚੋਗੇ ਆਪਣੀ ਗੱਡੀ ਦੀ ਰਿਪੇਅਰ ਲਈ। 905-463-3311 ਗੈਰੀ ਗਰੇਵਾਲ, 905-463-3311। ਮਾਸਟਰ ਯੂਅਰ ਲਾਇਸੈਂਸ, ਰੀਅਲ ਸਟੇਟ, ਮੋਰਗੇਜ, ਇੰਸ਼ੋਰੈਂਸ ਜਾਂ ਤੁਸੀਂ ਬਿਲਡਿੰਗ ਇੰਸਪੈਕਟਰ ਦੇ ਲਈ ਜਿਹੜੀ ਪੜ੍ਹਾਈ ਹੁੰਦੀ ਆ ਉਹ ਕਰਨੀ ਚਾਹੁੰਦੇ ਹੋ, ਜਾਂ ਬੈਂਕਾਂ 'ਚ ਜੋਬ ਕਰਨ ਲਈ ਜਿਹੜੀ ਪੜ੍ਹਾਈ ਕਰਨ ਵਾਲੀ ਹੈ, ਲਾਈਸੈਂਸ ਹੁੰਦੇ ਤੁਹਾਡੇ, ਉਹ ਲੈਣੇ ਚਾਹੁੰਦੇ ਹੋ, ਮਾਸਟਰ ਯੋਰ ਲਾਈਸੈਂਸ ਐਗਜ਼ਾਮ ਆ ਜਿਹੜੀ, ਇਹ ਇੱਕ ਕੰਪਨੀ ਆ ਜੋ ਟ੍ਰੇਨਡ ਕਰਦੀ ਹੈ ਤੁਹਾਨੂੰ ਐਗਜ਼ਾਮ ਵਾਸਤੇ, ਪ੍ਰਪੇਅਰ ਕਰਦੀ ਹੈ, 95%+ ਸਕਸੈਸ ਰੇਟ। ਜੇ ਦਸਵੀਂ ਪੜ੍ਹੇ ਹੋਏ ਹੋ ਮੇਰੇ ਵਾਂਗੂੰ, ਤੁਹਾਨੂੰ ਲੱਗਦਾ ਕਿ ਤੁਸੀਂ ਅਨਪੜ੍ਹ ਅਨਪੜ੍ਹ ਨਹੀਂ ਹੈਗੇ, ਤੁਸੀਂ ਪੜ੍ਹੋਗੇ ਅਤੇ ਤੁਸੀਂ ਪਾਓਗੇ, ਜਿਨ ਸੇਵਿਆ ਤਿੰਨ ਪਾਇਆ ਮਾਣ। ਅਤੇ 437-376-5656 ਨੰਬਰ ਹੈ, ਲਾਈਸੈਂਸ ਲੈਣਾ ਰੀਅਲ ਸਟੇਟ ਦਾ, ਮੋਰਗੇਜ ਦਾ, ਇੰਸ਼ੋਰੈਂਸ ਦਾ ਜਾਂ ਕਾਰ ਇੰਸ਼ੋਰੈਂਸ ਦਾ, 4373765656 'ਤੇ ਤੁਸੀਂ ਕਾਲ ਕਰਨੀ ਹੈ। AAA ਲੈਂਡਸਕੇਪਿੰਗ ਪ੍ਰਾਊਡ ਸਪੋਂਸਰ ਦੇ ਵਿੱਚੋਂ ਮੀਰ ਧੀਰ ਤੇਰਾਂ ਦੀ ਕੰਪਨੀ, ਵੱਡੀ ਕੰਪਨੀ ਲੈਂਡਸਕੇਪਿੰਗ ਦੇ ਕਿਸੇ ਪ੍ਰੋਜੈਕਟ ਦੇ ਲਈ 647-784-1213। ਪਲਾਜ਼ੇ ਅਤੇ ਵੱਡੀਆਂ ਬਿਲਡਿੰਗਸ ਦੀ ਲੈਂਡਸਕੇਪਿੰਗ ਕਰਦੇ ਨੇ। ਅਤੇ ਨਾਲ ਨਾਲ ਤੁਸੀਂ ਜੋ ਸਾਨੂੰ ਕਾਲ ਕਰਨੀ ਹੈ, ਸਾਡਾ ਨੰਬਰ ਹੈ 416-518-3200, ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਹੈਗਾ। ਮਨਮੋਹਨ ਸਿੰਘ ਹੋਮ ਐਂਡ ਆਟੋ ਇੰਸ਼ੋਰੈਂਸ ਦੀ ਟੋਪ ਦਾ ਨਾਮ ਹੈ, 416-990-3200। ਮਨਮੋਹਨ ਸਿੰਘ ਆਟੋ ਇੰਸ਼ੋਰੈਂਸ ਟੋਪ ਦਾ ਨਾਮ, 416-990-3200। ਔਰ ਕੋਮਲ ਆਲ ਲਿੰਕ ਟਰੈਵਲ ਤੋਂ ਕਿਸੇ ਵੀ ਹਵਾਈ ਯਾਤਰਾ ਕਰਨੀ ਹੈ, ਆਪ ਸਿੱਧੀਆਂ ਔਨਲਾਈਨ ਟਿਕਟ ਨਾ ਖਰੀਦੋ, ਠੱਗੀ ਬਹੁਤ ਲੱਗੀ ਹੁੰਦੀ ਆ, 50 ਰੁਪਏ 70 ਰੁਪਏ ਰੇਟ ਘੱਟ ਹੁੰਦਾ, ਗਾਂਹ ਟੈਕਸੀ ਵਿੱਚੋਂ ਗਾਇਬ ਕੀਤੀ ਹੁੰਦੀ ਆ ਏਅਰਪੋਰਟ ਤੋਂ ਹੋਟਲ ਤੱਕ ਪਹੁੰਚਣ ਲਈ, ਗਾਂਹ ਉਹੀ $250 ਦੀ ਫਿਰ ਤੁਹਾਨੂੰ ਮਿਲਦੀ ਆ। ਤੁਸੀਂ ਕੋਮਲ ਨੂੰ ਕਾਲ ਕਰਨੀ ਹੈ, 905-239-7711। ਰਾਈਟ ਵਿੰਡੋ ਫੋਰਸ ਟਾਕੀਆਂ ਦਰਵਾਜ਼ੇ ਚੇਂਜ ਕਰਾਉਣ ਲਈ 416-203-3200, 416-203-3200। ਦੰਦਾਂ ਦਾ ਇਲਾਜ ਕਰਾਉਣਾ, ਡਾਕਟਰ ਗਰੇਵਾਲ ਦਾ ਨਾਂ ਲੈਣਾ, ਦੂਰ ਦੇ ਸ਼ਹਿਰਾਂ ਤੋਂ ਨੇੜੇ ਤੋਂ ਲੋਕ ਸਾਰੇ ਇੱਥੇ ਪਹੁੰਚਦੇ ਨੇ। ਅਤੇ ਡੈਂਟਿਸਟਰੀ ਐਟ ਰੈਂਬਲਰ, ਜਿੱਥੇ ਸਰਜਨਸ ਅਤੇ ਡਾਕਟਰਸ ਵਾਕ ਇਨ ਤੁਹਾਡੀ ਸੇਵਾ ਕਰਦੇ ਨੇ, ਵਾਕ ਇਨ, ਅਪੁਆਇੰਟਮੈਂਟ ਦੀ ਵੀ ਲੋੜ ਨਹੀਂ। 905-452-8211। ਇਸ ਮਹੀਨੇ ਬੱਚਿਆਂ ਵਾਸਤੇ ਸਪੈਸ਼ਲ ਲਗਾਏ ਹੋਏ ਨੇ, ਬੱਚਿਆਂ ਦੇ ਦੰਦ ਫਰੀ ਚੈੱਕ ਕਰਾਓ, ਬੱਚੇ ਸਿਰ ਦੁਖਦਾ, ਕੰਨਾਂ 'ਚ ਦਰਦ ਆ, ਅੱਖਾਂ 'ਚ ਦਰਦ ਆ, ਉਹ ਤੋਂ ਕੰਪਲੇਂਟ ਕਰਨ ਹਟ ਜਾਣਗੇ। 905-452-8211, ਨਾਨਕ ਡਕਟ ਕਲੀਨਿੰਗ। ਡਕਟ ਕਲੀਨਿੰਗ ਦੇ ਨਾਲ ਨਾਲ ਤੁਹਾਡੇ ਵੈਂਟ, ਡਰਾਇਰ, ਤੁਹਾਡੀ ਫਰਨਸ ਅਤੇ ਵੀਡੀਓ ਇੰਸਪੈਕਸ਼ਨ ਕਰਕੇ ਦੇਣਗੇ। ਜਿੰਨੇ ਵੀ ਲੋਕ ਕਾਲ ਕਰ ਰਹੇ ਨੇ, ਕੋਈ ਨੈਗਰਾ ਫੋਲ ਤੋਂ ਕਰ ਰਿਹਾ, ਕੋਈ ਕਿਤੋਂ ਕਰ ਰਿਹਾ, ਨਾਨਕ ਡਕਟ ਕਲੀਨਿੰਗ ਨੂੰ ਤੁਹਾਡਾ ਫਿਲਟਰ ਬਿਲਕੁਲ ਫਰੀ ਚੇਂਜ ਕੀਤਾ ਜਾਊਗਾ। 416-729-1521, 416-729-1521। ਔਰ ABS ਆਟੋ ਕਲੀਜ਼ਨ, ਕਿਚਨ ਔਰ ਵਾਟਲੂ, ਕੇਂਬਰਿਜ ਦੇ ਏਰੀਏ 'ਚ, ਲੰਡਨ ਦੇ ਏਰੀਏ 'ਚ ਕੋਈ ਗੱਡੀ ਫੁੱਟ ਗਈ, ਐਕਸੀਡੈਂਟ ਹੋ ਗਿਆ, ਡੈਂਟ ਪੈ ਗਏ, ਤੁਸੀਂ ਆ ਮੁੰਡਿਆਂ ਕੋਲ ਪਹੁੰਚੋ, 416-520-1946, 416-520-1946। ਬੋਲਟਨ ਸਪਰਿੰਗ ਸ਼ੋਪ, ਪਟੇ ਕਮਾਣੀਆ 'ਚ ਸਟੋਪ ਦਾ ਨਾਮ ਹੈ, ਤੁਸੀਂ ਪਟੇ ਕਮਾਣੀਆਂ ਆਪਣੀ ਗੱਡੀ ਦੇ ਜਿਹੜੇ ਹੈਗੇ ਨੇ ਉਹ ਫਿਕਸ ਕਰਾਉਣੇ ਨੇ, ਨਵੇਂ ਪਵਾਉਣੇ ਨੇ। ਬੋਲਟਨ ਸਪਰਿੰਗ ਸ਼ੋਪ, 905-857-8282। ਅਸ਼ੋਕ ਸੈਣੀ CPSC ਜੀ ਨੇ ਅਕਾਊਂਟੈਂਟ ਚੇਂਜ ਕਰਨ ਬਾਰੇ ਸੋਚ ਰਹੇ ਸੀ, ਅਕਾਊਂਟਿੰਗ ਫਰਮ ਚੇਂਜ ਕਰਨ ਬਾਰੇ ਸੋਚਦੇ ਸੀ, ਅਸ਼ੋਕ ਸੈਣੀ ਜੀ ਨੂੰ ਕਾਲ ਕਰੋ, 905-458-1399। ਕੁਈਨ ਐਂਡ ਏਅਰਪੋਰਟ ਦੇ ਇੰਟਰਸੈਕਸ਼ਨ 'ਤੇ ਨੇ, ਬਹੁਤ ਰੀਜ਼ਨੇਬਲ ਇਨਸਾਨ ਨੇ, ਜ਼ਰੂਰ ਵਿਜ਼ਿਟ ਕਰੋ। ਔਰ ਨਾਲ ਨਾਲ ਫਰੈਸ਼ ਗਰੋਸਰੀ ਡਿਪੂ, ਆਪਣੇ ਦੋ ਲੋਕੇਸ਼ਨ ਬਰੈਂਪਟਨ ਔਰ ਵਿਟਵੀ ਤੋਂ ਇਸ ਪ੍ਰੋਗਰਾਮ ਦੇ ਸਹਿਯੋਗੀ ਨੇ, 905-458-1300। ਅਤੇ RSG ਕਸਟਮ ਸੋਫਾ, ਸੋਫਾ ਕਸਟਮ ਬਣਾਉਣਾ ਜਾਂ ਬੈੱਡ ਕਸਟਮ ਬਣਾਉਣਾ, ਬਾਬਾ ਜੀ ਦਾ ਕਮਰਾ ਕਸਟਮ ਤਿਆਰ ਕਰਾਉਣਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਸਤੇ, ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਦੇ ਵਾਸਤੇ, ਤੁਸੀਂ ਜਿਹਨਾਂ ਨੂੰ ਵੀ ਇੱਥੇ ਆਉਂਦੇ ਹੋ, ਤੁਸੀਂ ਕੁਰਾਨ ਪੜ੍ਹਦੇ ਹੋ, ਤੁਹਾਡੇ ਲਈ ਬਹੁਤ ਸਪੈਸ਼ਲ ਤਿਆਰ ਕਰਕੇ ਦੇਣਗੇ RSG ਕਸਟਮ ਸੋਫਾ ਫਸਟਰੀ ਵਾਲੇ। 647-705-1317, 647-705-1317। ਅਤੇ ਐਟਲਸ ਕਿਚਨ ਵਾਲੇ, ਕਿਚਨ ਕੈਬਨਿਟਸ ਜਾਂ ਤੁਸੀਂ ਫਲੋਰ ਚੇਂਜ ਕਰਨਾ, ਘਰ 'ਚ ਕੋਈ ਵੀ ਕੰਮ ਰੈਨੇਸ਼ਨ ਦਾ, ਬਣੀ ਹੋਈ ਬੇਸਮੈਂਟ ਨੂੰ ਲੀਗਲਾਈਜ਼ ਕਰਾਉਣਾ, 742-778-7800। ਔਰ ਤੁਸੀਂ HSP ਕੰਸਟਰਕਸ਼ਨ ਦੇ ਜਗਜੀਤ ਸਿੰਘ ਪਨੇਸਰ ਦਾ ਨੰਬਰ ਲਿਖੋ, ਘਰ ਨੂੰ ਐਕਸਟੈਂਡ ਕਰਾਉਣਾ, ਸੈਕਿੰਡ ਫਲੋਰ ਬਣਾਉਣਾ ਆਪਣੇ ਘਰ ਦੇ ਉੱਪਰ, ਜਾਂ ਵਾਸ਼ਰੂਮ ਵਧਾਉਣੇ ਨੇ, ਗਰਾਜ ਦੇ ਉੱਪਰ ਇੱਕ ਬੈਡਰੂਮ ਬਣਾਉਣਾ, HSP ਕੰਸਟਰਕਸ਼ਨ, ਜਾਂ ਥਰਡ ਯੂਨਿਟ ਘਰ ਦੇ ਵਿੱਚ ਬਣਾਉਣਾ, 416-671-07-09, 416-671-07-09। ਗ੍ਰੀਨ ਵੈਲੀ ਗਾਰਡਨ ਸੈਂਟਰ, ਬੂਟੇ, ਫੁੱਲ, ਸਬਜ਼ੀਆਂ ਅਤੇ ਦਰਖਤ, ਫਰੂਟ ਦੇ, ਤੁਸੀਂ ਗ੍ਰੀਨ ਵੈਲੀ ਗਾਰਡਨ ਸੈਂਟਰ 'ਤੇ ਜਾਣਾ, ਮੌਸਮ ਬਹੁਤ ਵਧੀਆ, ਇੰਜੋਏ ਕਰੋ, ਨੰਗੇ ਪੈਰੀ ਮਿੱਟੀ 'ਚ ਬੈਠੋ, ਧਰਤੀ ਨਾਲ ਆਪਣੇ ਪੈਰ ਜੋੜੋ, ਨਿਮਰਤਾ ਆਊਗੀ, ਧਰਤੀ ਨਾਲ ਆਪਣੇ ਪੈਰ ਜੋੜੋ, ਵਿੱਚੋਂ ਬਹੁਤ ਕੁਛ ਤੁਹਾਡੀ ਸਰੀਰ 'ਚ ਜਾਊਗਾ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ ਦੀ ਗੱਲ ਕਰਨ ਵਾਲੇ ਸ਼੍ਰੀ ਗੁਰੂ ਨਾਨਕ ਦੇਵ ਕਹਿ ਕੇ ਗਏ ਨੇ। ਔਰ ਗ੍ਰੀਨ ਵੈਲੀ ਗਾਰਡਨ ਸੈਂਟਰ ਕਹਿੰਦੇ ਤੁਸੀਂ ਆਓ ਤੁਹਾਡੀਆਂ ਇੱਛਾਵਾਂ ਪੂਰੀਆਂ ਕਰਾਂਗੇ ਜੋ ਤੁਸੀਂ ਗ੍ਰੀਨਰੀ ਆਪਣੇ ਘਰ ਨਾਲ ਜੁੜੀ ਹੋਈ ਹੈ ਬੂਟੇ ਫਲ ਫੋਟੋਆਂ ਖਿੱਚ ਕੇ ਲੈ ਜਾਓ ਆਪਣੇ ਘਰ ਦੀਆਂ ਅੱਗੇ ਪਿੱਛੇ ਦੀਆਂ ਤੁਹਾਨੂੰ ਡਿਜ਼ਾਈਨ ਕਰਕੇ ਦੇਣਗੇ ਉਹ ਫੁੱਲ ਜਿਹੜੇ ਆਪਣੇ ਆਪ ਹਰ ਸਾਲ ਆਇਆ ਕਰਨਗੇ ਤੁਹਾਨੂੰ ਕੁਛ ਕਰਨ ਦੀ ਜ਼ਰੂਰਤ ਨਹੀਂ ਗ੍ਰੀਨ ਵੈਲੀ ਗਾਰਡਨ ਸੈਂਟਰ ਦਿੰਦਾ 647-2226-0102 ਲੋਕੇਸ਼ਨ ਨੇ 647-222-5601 2547 ਐਂਬਲਟਨ ਰੋਡ ਬਰੈਂਪਟਨ ਵੈਸਟ ਦੇ ਵਿੱਚ ਪੰਜਾਬੀਆਂ ਦਾ ਸਭ ਤੋਂ ਵੱਡਾ ਗ੍ਰੀਨ ਵੇਅਰ ਹਾਊਸ ਗ੍ਰੀਨ ਵੈਲੀ ਗਾਰਡਨ ਸੈਂਟਰ ਬੂਟੇ ਸਬਜ਼ੀਆਂ ਦੇ ਬੂਟੇ ਬੀ ਫਲਾਵਰਸ ਫੁੱਲਾਂ ਦੇ ਨਾਲ ਮਹਿਕ ਵਾਲੇ ਫੁੱਲ ਖੁਸ਼ਬੂ ਵਾਲੇ ਫੁੱਲ ਪਲੱਸ ਦਰਖਤ ਫਰੂਟ ਵਾਲੇ ਤੁਸੀਂ ਘਰ 'ਚ ਲਾਉਣੇ ਆ 647-222-5601 ਕੁਇਕ ਮੈਸੇਜ ਲੈ ਕੇ ਸ਼ੇਰ ਜੰਗ ਸਿੰਘ ਰਾਣਾ ਮੇਰੇ ਨਾਲ ਰਾਣਾ ਜੀ ਤੁਸੀਂ ਆਉਂਦੇ ਰਹੋ
1: ਥੈਂਕ ਯੂ ਸੋ ਮਚ ਅਮਨ ਜੀ ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕੁਇਕਲੀ ਆਪਾਂ ਇਹੀ ਦੱਸਾਂਗੇ ਵੀ ਜਿਹੜਾ RDSP ਦੀ ਗ੍ਰਾਂਟ ਹੈ ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ $90,000 ਤੱਕ ਦੀ ਗ੍ਰਾਂਟ ਹੈ ਫੈਡਰਲ ਗਵਰਨਮੈਂਟ ਵੱਲੋਂ ਦਿੱਤੀ ਜਾ ਰਹੀ ਹੈ ਅਗਰ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਇੱਦਾਂ ਦੇ ਮੈਂਬਰ ਜੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ ਉਮਰ 59 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਤੇ ਆਪਾਂ ਨੂੰ ਇਹ $90,000 ਦੀ ਗ੍ਰਾਂਟ ਮਿਲ ਸਕਦੀ ਹੈ ਤੇ ਗਵਰਨਮੈਂਟ ਨੇ ਦੋ ਚੇਂਜਸ ਕੀਤੀਆਂ ਨੇ ਜਿਨ੍ਹਾਂ ਦੇ ਕੋਲ ਵੀ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਐਂਡ ਬੱਚੇ 18 ਸਾਲ ਦੀ ਏਜ ਤੋਂ ਘੱਟ ਹੈ ਤੇ ਉਹਨਾਂ ਨੂੰ ਉਹਨਾਂ ਨੇ $3,480 ਹਰ ਸਾਲ ਕਹਿਣ ਤੋਂ ਭਾਵ $290 ਹਰ ਮਹੀਨੇ ਜਿਹੜਾ ਪੇਰੈਂਟਸ ਨੂੰ ਜਿਹੜਾ ਹੈਗਾ ਐਕਸਟਰਾ ਦਿੱਤਾ ਜਾ ਰਿਹਾ ਤੇ ਜਿਨ੍ਹਾਂ ਦੀ ਉਮਰ 18 ਤੋਂ ਬਾਅਦ ਹੈਗੀ ਹੈ ਉਹਨਾਂ ਨੂੰ ਪਹਿਲਾਂ $2,400 ਸਾਲ ਦਾ ਹੁੰਦਾ ਸੀ ਹੁਣ ਉਹਨਾਂ ਨੇ ਇਸੇ ਮਹੀਨੇ ਤੋਂ $2,450 ਦੇ ਕਰੀਬ ਕਰਤਾ ਸੋ ਤੁਸੀਂ ਕਾਲ ਕਰਨਾ ਹੈ ਸਾਰੇ ਬੈਨੀਫਿਟਸ ਲੈਣ ਲਈ ਮੇਰਾ ਡਾਇਰੈਕਟ ਨੰਬਰ ਹੈ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਤੇ ਵੈਬਸਾਈਟ ਹੈ punjabinsurance.ca ਥੈਂਕ ਯੂ ਸੋ ਮਚ ਭਾਜੀ
0: ਸੋ 416-910-9000 ਤੇ ਕੋਈ ਰਿਸ਼ਤੇਦਾਰ ਹੈ ਉਹਨਾਂ ਦੀ ਸਿਹਤ ਠੀਕ ਨਹੀਂ ਹੈਗੀ ਕੁਛ ਵੀ ਹੈ ਪਲੀਜ਼ ਫਾਰਵਰਡ ਦਿਸ ਨੰਬਰ 416-910-9000 ਸੇਵਾ ਦੇ ਲਈ ਔਰ ਹੈਲਪ ਦੇ ਲਈ ਇਹ ਨੰਬਰ ਬੋਲਿਆ ਜਾਂਦਾ ਇਹਨਾਂ ਨੂੰ ਕੋਈ ਕਮਿਸ਼ਨ ਨਹੀਂ ਉਹਨਾਂ ਦੇ ਵਿੱਚੋਂ ਤੁਹਾਡੀ ਮਦਦ ਕਰਨਗੇ 416-910-9000 ਦੇ ਉੱਤੇ ਸ਼ੇਰ ਜੰਗ ਸਿੰਘ ਰਾਣਾ ਸੰਤੋਸ਼ ਜੀ ਇੱਕ ਵਾਰ ਫਿਰ ਬੋਲ ਦਈਏ ਕੋਈ ਬੰਦਾ ਕੰਮ ਕਰਨਾ ਚਾਹੁੰਦਾ ਬ੍ਰੈਂਪਟਨ ਮਿਸਿਸਾਗਾ ਅਤੇ ਕੈਲਡਨ ਦੇ ਏਰੀਏ ਦੇ ਵਿੱਚ ਇੱਕ ਸਟੋਰ ਆ ਡੇਰੀ ਕੁਈਨ ਕੰਪਨੀ ਦਾ ਅਤੇ ਇਹਦੇ ਵਿੱਚੋਂ ਤੁਹਾਨੂੰ ਪਾਰਟ ਟਾਈਮ ਕੰਮ ਕਰਕੇ ਸਾਲ ਦਾ 50,000 ਆ ਜੂਗਾ ਫੁੱਲ ਟਾਈਮ ਕੰਮ ਕਰਕੇ 80,000 to 1,00,000 ਤੱਕ ਆ ਸਕਦਾ ਔਰ ਇਹ 'ਚ ਕੋਈ ਕੁਕਿੰਗ ਕੁਛ ਨਹੀਂ ਕਰਨਾ ਜਸਟ ਤੁਸੀਂ ਸਟੋਰ ਰਨ ਕਰਨਾ ਆਟੋਮੇਟਿਡ ਹੈ ਅਤੇ ਡੇਰੀ ਕੁਈਨ ਜਿਹੜੀ ਬੜੀ ਵੱਡੀ ਕੰਪਨੀ ਆ ਉਹ ਕੋਕ ਵੱਲੋਂ ਓਨ ਕੀਤੀ ਜਾ ਰਹੀ ਹੈ ਅਤੇ ਇਹਨਾਂ ਦਾ ਜਿਹੜਾ ਕੇਕ ਹੈ ਉਹ ਬੜਾ ਮਸ਼ਹੂਰ ਆ ਸਭ ਤੋਂ ਮਸ਼ਹੂਰ ਪ੍ਰੋਡਕਟ ਇਹਨਾਂ ਦਾ ਇਹਨਾਂ ਦੇ ਬਲਰਟਸ ਅਤੇ ਕੇਕ ਜਿਹੜੇ ਹੈਗੇ ਨੇ ਬ੍ਰੇਜ਼ਲ ਅਤੇ ਕੇਕ ਜਿਹੜੇ ਨੇ ਬਹੁਤ ਜ਼ਿਆਦਾ ਵਿਕਦੇ ਨੇ ਤੁਸੀਂ ਸੰਤੋਸ਼ ਨੂੰ ਕਾਲ ਕਰਨਾ ਸੰਤੋਸ਼ ਨੰਬਰ ਕੀ ਆ
3: 416-473-4242
0: ਤੇ ਕਾਲ ਕਰਨੀ ਹੈ ਕਿਸੇ ਨੇ ਮੂਵੀ ਦਾ ਲਿੰਕ ਲੈਣਾ ਸਾਨੂੰ 416-518-3200 416-518-3200 ਤੇ ਕਾਲ ਕਰਨੀ ਹੈ ਮੈਂ ਇੰਨਾ ਹੀ ਕਹਿੰਦਾ ਹੋ ਚਾਹੂੰਗਾ ਸਾਹਿਬ ਕਿ ਕੰਧਾਂ ਤੇ ਦਿਲ ਦੀਆਂ ਤੂੰ ਦੀਪ ਜਗਾ ਰੱਖੀ ਨੈਣਾ ਚ ਸੰਦਲੀ ਜੇ ਖੁਆਬ ਸਜਾ ਰੱਖੀ ਤੂੰ ਹੀ ਬਦਲੇਗਾ ਇਹ ਫਿਜ਼ਾ ਜੋ ਕਜ਼ਾ ਬਣੀ ਰੋਸ਼ਨ ਮਿਨਾਰਾਂ ਨੂੰ ਦਿਲ ਵਿੱਚ ਵਸਾ ਰੱਖੀ ਆਪਣੇ ਦੁਆਵਾਂ ਵਿੱਚ ਸਾਨੂੰ ਜ਼ਰੂਰ ਸ਼ਾਮਿਲ ਰੱਖਣਾ ਧੰਨਵਾਦ ਸਤਿ ਸ੍ਰੀ ਅਕਾਲ
4: ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ ਓਨੈਸਟਲੀ ਬੈਸਟ ਡਿਸੀਜਨ ਸੀ ਹਾਂ ਬ੍ਰੋ ਫੂਡ ਵਾਸ ਅਮੇਜ਼ਿੰਗ ਫਰੈਸ਼ ਹੌਟ ਤੇ ਫੁੱਲ ਟੇਸਟ ਵਾਲਾ ਗੈਸਟ ਵੀ ਪੂਰੇ ਇੰਪ੍ਰੈਸ ਹੋ ਗਏ ਸਰਵਿਸ ਵੀ ਟੌਪ ਨੌਚ ਸੀ ਟਾਈਮ ਤੇ ਡਿਲੀਵਰੀ ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ ਸੀ ਮੈਨਿਊ ਵੀ ਬਹੁਤ ਫਲੈਕਸੀਬਲ ਸੀ ਕਰੀਜ਼ ਰੋਟੀ ਰਾਈਸ ਐਵਰੀ ਟ੍ਰਾਈ ਤਵਾ ਕਿਚਨ ਫੋਰ ਦ ਬੈਸਟ ਕੇਟਰਿੰਗ ਇਨ ਟਾਊਨ Fresh food, great service, and unforgettable taste. Book your next event now.
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.

0: ਦਫ਼ਤਰ sofastudio.ca. ਥੈਂਕ ਯੂ ਜੀ।
1: ਬਾਈ ਇਹ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
2: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ,
3: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
4: ਜੀ ਹਾਂ, ਜੇ ਤੁਹਾਨੂੰ ਯੂਜ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
5: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-99-55 905-452-9955। ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-297-5557-6472-92-5757।
6: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ।
7: ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ। ਰਾਜ਼ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ। ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP। ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 647-765-2340-647-7623-40।
8: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

0: ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਜੁਲਾਈ ਮਹੀਨੇ ਦੀ 6 ਤਰੀਕ, ਸਾਲ ਚੱਲ ਰਿਹਾ ਜੀ 2026 ਦਾ ਦਿਨ ਅੱਜ ਹੋ ਗਿਆ ਜੀ ਸੋਮਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੰਡੇ ਮੋਰਨਿੰਗ ਦੇ ਵਿੱਚ। ਜੇ ਗੱਲ ਕਰੀਏ ਦੇਸੀ ਮਹੀਨੇ ਹਾੜ੍ਹ ਦੀ, ਅੱਜ ਹੋ ਗਈ ਜੀ 22 ਤਰੀਕ, 22 ਹਾੜ੍ਹ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਅਤੇ ਸੰਮਤ ਚੱਲ ਰਿਹਾ ਜੀ ਨਾਨਕਸ਼ਾਹੀ 558। ਸਮਾਂ ਹੋ ਗਿਆ ਜੀ 10:10 ਅਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੁਸੀਂ ਵੀ ਗੱਲਬਾਤ ਜਦੋਂ ਕਰਦੇ ਹੋ ਫਿਰ ਸਟੂਡੀਓ ਦੇ ਜਿਹੜੇ ਨੰਬਰ ਹੈ ਉਹ ਹੁੰਦੇ ਆ ਜੀ 647-8774-1313, 6478741313 'ਤੇ ਤੁਹਾਡੀ ਸਾਡੀ ਗੱਲਬਾਤ ਹੁੰਦੀ ਹੈ ਜੀ ਸਟੂਡੀਓ ਦੇ ਵਿੱਚ। ਅਤੇ ਲਓ ਜੀ ਪਹਿਲਾਂ ਦੇਖੀਏ ਮੌਸਮ ਕੀ ਕਹਿੰਦਾ। ਮੌਸਮ ਜਿਹੜਾ ਇਸ ਸਮੇਂ ਔਸਮ ਬਣਿਆ ਹੋਇਆ, 23 ਡਿਗਰੀ ਸੈਲਸੀਅਸ ਟੈਂਪਰੇਚਰ ਇਸ ਸਮੇਂ ਹੈ ਜੀ। ਪਾਰਟਲੀ ਕਲਾਊਡੀ ਡੇ ਰਹਿਣ ਵਾਲਾ। ਇਸ ਸਮੇਂ ਬੱਦਲ ਵੀ ਹੈ, ਧੁੱਪ ਵੀ ਹੈ, ਪਰ ਅੱਗੇ ਜਾ ਕੇ ਬੱਦਲ ਹੀ ਦਿਖਾਈ ਦੇਣਗੇ। ਫਿਰ 3 ਵਜੇ ਜਿਹੜਾ ਥੋੜ੍ਹਾ ਜਿਹਾ ਮੀਂਹ ਵੀ ਪੈ ਸਕਦਾ, ਪਰ ਸ਼ਾਮ ਨੂੰ ਫਿਰ ਥੋੜ੍ਹੀ ਬਹੁਤੀ ਧੁੱਪ ਜਿਹੜੀ ਆ ਸਕਦੀ ਹੈ। 9:03 'ਤੇ ਸਨਸੈੱਟ ਹੋਣਾ। ਰਾਤ ਦਾ ਟੈਂਪਰੇਚਰ 22-20 ਅਤੇ ਸਵੇਰੇ 5 ਵਜੇ ਹੋਊਗਾ ਜੀ 19 ਡਿਗਰੀ ਸੈਲਸੀਅਸ। ਸਨਰਾਈਜ਼ ਸਵੇਰੇ ਹੋਊਗਾ 5:45 'ਤੇ। ਕੱਲ੍ਹ ਨੂੰ ਵੀ ਮਿਕਸ ਜਿਹਾ ਹੀ ਰਹਿਣਾ ਜੀ, ਸੰਨੀ ਅਤੇ ਪਲੱਸ ਕਲਾਊਡੀ। ਸੋ ਵਧੀਆ ਟੈਂਪਰੇਚਰ ਹੈ ਜੀ, ਵਧੀਆ ਮੌਸਮ, ਇੰਜੋਏ ਕਰੋ ਅੱਜ ਦੇ ਦਿਨ ਨੂੰ। ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ 11 ਵਜੇ ਤੱਕ, ਅਤੇ ਫਿਰ ਤੁਸੀਂ ਵੀ ਗੱਲਬਾਤ ਕਰਨੀ ਹੈ ਅਤੇ ਫਿਰ ਤੁਹਾਡੀ ਵੀ ਗੱਲਬਾਤ ਆਪਾਂ ਸੁਣਾਂਗੇ, ਕਿਉਂਕਿ ਅੱਜ ਵੀਕੈਂਡ ਤੋਂ ਬਾਅਦ ਮੰਡੇ ਨੂੰ ਜਦੋਂ ਆਪਣੀ ਗੱਲਬਾਤ ਹੁੰਦੀ ਹੈ ਅਤੇ ਕਾਫੀ ਨਿਊਜ਼ ਵੀ ਹੁੰਦੀਆਂ, ਹੋਰ ਗੱਲਾਂ ਬਾਤਾਂ ਵੀ ਹੁੰਦੀਆਂ, ਸੋ ਤੁਹਾਡੇ ਨਾਲ ਕਰਦੇ ਹਾਂ। ਪਰ ਪਹਿਲਾਂ ਸਾਡੇ ਨਾਲ ਨਰਦੇਵ ਸਿੱਧੂ ਜੀ ਜੁੜੇ ਆ, ਇਹਨਾਂ ਤੋਂ ਨਾ ਆਪਾਂ ਮੌਰਗੇ ਸੰਬੰਧੀ ਜਾਣਕਾਰੀ ਲੈ ਲੈਂਦੇ ਹਾਂ, ਉਸ ਤੋਂ ਬਾਅਦ ਫਿਰ ਅਗਲੀ ਗੱਲਬਾਤ ਆਪਾਂ ਕਰਾਂਗੇ। ਨਰਦੇਵ ਜੀ ਸਵਾਗਤ ਤੁਹਾਡਾ।
1: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਣਤਾਸ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਗੁੱਡ ਮਾਰਨਿੰਗ ਜੀ।
0: ਜੀ ਗੁੱਡ ਮਾਰਨਿੰਗ ਸਰ।
1: ਆਪਾਂ ਅੱਜ ਗੱਲਬਾਤ ਕਰਾਂਗੇ ਜੀ ਉਹਨਾਂ ਭੈਣ ਭਰਾਵਾਂ ਦੀ ਮੌਰਗੇਜ ਦੇ ਬਾਰੇ ਜਿਨ੍ਹਾਂ ਨੇ ਘਰ ਆਲਰੇਡੀ ਖਰੀਦੇ ਹੋਏ ਹੈਗੇ, ਉਹਨਾਂ ਦੀ ਕਲੋਜ਼ਿੰਗ ਆਉਣ ਵਾਲੇ 3-4 ਮਹੀਨਿਆਂ ਦੇ ਵਿੱਚ ਆ ਰਹੀ ਹੈਗੀ ਹੈ। ਉਹਨਾਂ ਦੀ ਆਪਾਂ ਹੁਣ ਅਪਰੂਵਲ ਅਪਰੂਵਲ ਉਹਨਾਂ ਦੀ ਆਪਾਂ ਲੈ ਕੇ ਰੱਖ ਸਕਦੇ ਹੈਗੇ ਹਾਂ, ਕਿਉਂਕਿ ਇਹ ਹੁੰਦਾ ਦੇਖਣ ਚ ਆ ਰਹੇ ਜੀ ਕਿ ਅੱਜ ਕੱਲ੍ਹ ਜਿੰਨਾ ਭੈਣ ਭਰਾਵਾਂ ਨੇ ਪੁਰਾਣੇ ਟਾਈਮ ਦੇ ਵਿੱਚ ਪ੍ਰੋਪਰਟੀ ਬੁੱਕ ਕੀਤੀਆਂ ਹੋਈਆਂ, ਕਲੋਜ਼ਿੰਗ ਹੁਣ ਆ ਰਹੀ ਹੈਗੀ ਹੈ, ਤੇ ਕਈ ਕੇਸ ਦੇ ਵਿੱਚ ਉਹਨਾਂ ਦੀ ਜਿਹੜੀ ਵੈਲਿਊ ਹੈ ਜੀ ਅਪਰੇਜ਼ਲ ਦੀ ਉਹ ਕਾਫੀ ਘੱਟ ਆ ਰਹੀ ਹੈਗੀ ਹੈ, ਤੇ ਉਹਦੇ ਕਰਕੇ ਕਾਫੀ ਸਾਰੀਆਂ ਮੁਸ਼ਕਲਾਂ ਦਾ ਫਿਰ ਸਾਹਮਣਾ ਕਰਨਾ ਪੈਂਦਾ ਹੈਗਾ। ਤੇ ਉਹਦੇ ਚ ਕੀ ਹੁੰਦਾ ਕਿ ਜਦੋਂ ਅਸੀਂ ਮੌਰਗੇਜ ਪ੍ਰੋਸੈਸ ਕਰਦੇ ਹੈਗੇ ਹਾਂ ਤੇ ਉਦੋਂ ਅਪਰੇਜ਼ਲ ਰਿਪੋਰਟ ਪਹਿਲਾਂ ਸਾਡੇ ਕੋਲੇ ਆਉਂਦੀ ਹੈ, ਬੈਂਕ ਦੇ ਕੋਲੇ ਜਾਂ ਲੈਂਡਰ ਕੋਲੇ ਬਾਅਦ ਦੇ ਵਿੱਚ ਜਾਂਦੀ ਹੈਗੀ ਹੈ। ਤੇ ਜੇਕਰ ਅਪਰੇਜ਼ਲ ਵੈਲਿਊ ਘੱਟ ਆਈ ਹੈ ਤੇ ਆਪਣੇ ਕੋਲੇ ਆਪਸ਼ਨ ਆਉਂਦੀ ਹੈਗੀ ਹੈ, ਆਪਾਂ ਕਿਸੇ ਹੋਰ ਅਪਰੇਜ਼ਲ ਕੰਪਨੀ ਤੋਂ ਅਪਰੇਜ਼ਲ ਕਰਾ ਕੇ ਉਹਦੀ ਉਹਦਾ ਸੈਕਿੰਡ ਓਪੀਨੀਅਨ ਲੈ ਸਕਦੇ ਹੁੰਦੇ ਹਾਂ, ਤੇ ਕਈ ਵਾਰੀ ਉਹਦੇ ਨਾਲ ਆਪਣੀ ਜਿਹੜੀ ਪ੍ਰੋਬਲਮ ਹੈ ਉਹਦਾ ਜਿਹੜਾ ਸਲੂਸ਼ਨ ਹੈ ਜੀ ਉਹ ਹੋ ਜਾਂਦਾ ਹੁੰਦਾ ਹੈਗਾ। ਤੇ ਜੇਕਰ ਫਿਰ ਵੀ ਗੱਲ ਨਹੀਂ ਬਣਦੀ ਤੇ ਫਿਰ ਆਪਾਂ ਇਹ ਵੀ ਦੇਖਦੇ ਹਾਂ ਜੇਕਰ ਤੁਹਾਡੇ ਕੋਲ ਕੋਈ ਹੋਰ ਪ੍ਰਾਪਰਟੀ ਹੈਗੀ ਹੈ ਕਿ ਉਹਨੂੰ ਰੀਫਾਈਨੈਂਸ ਕੀਤਾ ਜਾ ਸਕਦਾ ਹੈ, ਕਿ ਉਹ ਤੇ ਸਕਿਓਰ ਲਾਈਨ ਆਫ ਕ੍ਰੈਡਿਟ ਬਣਾਈ ਜਾ ਸਕਦੀ ਹੈਗੀ ਹੈ, ਤੇ ਉੱਥੋਂ ਫਿਰ ਪੈਸਾ ਬਾਰੋ ਕਰਕੇ ਤੁਹਾਡੀ ਜਿਹੜੀ ਕਲੋਜ਼ਿੰਗ ਆ ਉਹਦੇ ਨਾਲ ਹੋ ਸਕਦੀ ਹੈਗੀ ਹੈ। ਦੇ ਨਾਲ ਦੀ ਨਾਲ ਇਹ ਵੀ ਇੱਕ ਜੇਕਰ ਤੁਹਾਡਾ ਕੋਈ ਡਾਊਨ ਪੇਮੈਂਟ ਤੋਂ ਇਲਾਵਾ ਹੋਰ ਤੁਹਾਡਾ ਕੋਈ ਕ੍ਰੈਡਿਟ ਦਾ ਕੋਈ ਇਸ਼ੂ ਹੈਗਾ ਜਾਂ ਇਹ ਡਾਊਨ ਪੇਮੈਂਟ ਦੇ ਸੈਲਫ ਕੋਈ ਹੋਰ ਇਸ਼ੂ ਹੈਗਾ ਅਪਰੇਜ਼ਲ ਤੋਂ ਇਲਾਵਾ, ਤੇ ਉਹ ਵੀ ਫਿਰ ਜੇਕਰ ਆਪਣੇ ਕੋਲ ਟਾਈਮ ਹੁੰਦਾ ਉਹਦਾ ਵੀ ਕੋਈ ਨਾ ਕੋਈ ਹੱਲ ਜਿਹੜਾ ਹੈਗਾ ਜੀ ਕੱਢਿਆ ਜਾ ਸਕਦਾ ਹੁੰਦਾ ਹੈਗਾ। ਸੋ ਤੁਹਾਡੇ ਘਰ ਦੀ ਕਲੋਜ਼ਿੰਗ ਆਉਣ ਵਾਲੀ ਹੈਗੀ ਹੈ ਅਗਲੇ 3-4 ਮਹੀਨਿਆਂ ਦੇ ਵਿੱਚ, ਤੁਸੀਂ ਸਾਨੂੰ ਹੁਣ ਸੰਪਰਕ ਕਰ ਸਕਦੇ ਹੋ ਤਾਂ ਕਿ ਟਾਈਮ ਦੇ ਨਾਲ ਆਪਾਂ ਤੁਹਾਡੀ ਅਪਰੂਵਲ ਕਰਾ ਕੇ ਦੇ ਸਕੀਏ ਤੇ ਸਮੇਂ ਸਿਰ ਤੁਹਾਡੀ ਜਿਹੜੀ ਕਲੋਜ਼ਿੰਗ ਹੈ ਉਹਨੂੰ ਕਰਵਾ ਕੇ ਦੇ ਸਕੀਏ। ਤੁਸੀਂ ਘਰ ਖਰੀਦਣ ਦੇ ਬਾਰੇ ਸੋਚ ਰਹੇ ਹੈਗੇ ਹੋ, ਪ੍ਰੀ ਅਪਰੂਵਲ ਲੈਣੀ ਹੈ, ਪ੍ਰੀ ਅਸੈਸਮੈਂਟ ਕਰਨੀ ਹੈਗੀ ਹੈ, ਜਾਂ ਤੁਹਾਨੂੰ ਮੌਰਗੇਜ ਲੈਣ 'ਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆ ਰਹੀ ਹੈਗੀ ਹੈ, ਤਾਂ ਸੰਪਰਕ ਕਰਨ ਲਈ ਨੰਬਰ ਹੈ ਜੀ 647-2495-53-03। ਨਰਦੇਵ ਸਿੱਧੂ 6472945503। ਟਾਈਮ ਦੇਣ ਲਈ ਧੰਨਵਾਦ ਜੀ।
0: ਜੀ ਧੰਨਵਾਦ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਤੇ ਬਿਲਕੁਲ ਜੀ, ਤੁਸੀਂ ਮੌਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ ਨਾ ਜ਼ਰੂਰ ਤੁਸੀਂ ਗੱਲਬਾਤ ਜਿਹੜੀ ਹੈ ਉਹ ਕਰ ਸਕਦੇ ਹੋ, ਤੇ ਨੰਬਰ ਇੱਕ ਵਾਰ ਫੇਰ ਲੈ ਲਓ 647-2495-53-03 ਤੇ ਜਿਹੜੀ ਗੱਲਬਾਤ ਹੈ ਤੁਸੀਂ ਕਰ ਸਕਦੇ ਹੋ ਨਰਦੇਵ ਸਿੱਧੂ ਜੀ ਦੇ ਨਾਲ। ਤੇ ਇੱਕ ਨੰਬਰ ਮੈਂ ਹੋਰ ਜ਼ਰੂਰੀ ਦੇਵਾਂ, ਕਿਉਂਕਿ ਵੀਕਐਂਡ 'ਤੇ ਤੁਸੀਂ ਗਰੋਸਰੀ ਦਾ ਬੜਾ ਲਾਹਾ ਲਿਆ ਅਤੇ ਫਿਰ ਹੁਣ ਵੀ ਤੁਹਾਡੀ ਜਿਹੜੀ ਹੈ ਜਾਣਕਾਰੀ 'ਚ ਆਪਾਂ ਹੋਰ ਵਾਧਾ ਕਰ ਦਿੰਦੇ ਹਾਂ, ਕਿਉਂਕਿ ਨਾ ਜਦੋਂ ਤੁਸੀਂ ਨੋਬਲ ਨੈਚੁਰਲ ਫਰੈਸ਼ ਫੂਡ ਤੇ ਜਾਂਦੇ ਹੋ, ਸੋ ਇਹਨਾਂ ਦੇ ਜਿਹੜੇ ਰੇਟ ਹੈ ਨਾ ਬੜੇ ਹੀ ਕਮਾਲ ਦੇ ਆ, ਤੇ ਕਹਿੰਦੇ ਆ ਵੀ ਤੁਸੀਂ ਜਦੋਂ ਮਰਜ਼ੀ ਆਓ ਤੁਹਾਨੂੰ ਲੱਗੂਗਾ ਵੀ ਸਾਨੂੰ ਰੇਟ ਬੜੇ ਕਮਾਲ ਦੇ ਮਿਲ ਰਹੇ ਆ। ਤੇ ਜੇ ਮੈਂ ਨਾ ਥੋੜੇ ਥੋੜੇ ਦੱਸਾਂ ਤੁਹਾਨੂੰ ਹੌਟ ਹੌਟ ਸਪੈਸ਼ਲਸ ਜਿਹੜੀਆਂ ਡੀਲਸ ਹੈਗੀਆਂ, ਤੇ ਇਹ ਕਹਿੰਦੇ ਆ ਵੀ ਤੁਸੀਂ ਸਾਗ ਲੈਣਾ ਨਾ 249 ਦੀ ਈਚ ਹੈ, ਜਿਵੇਂ ਗੁੱਛੀ ਆਪਾਂ ਕਹਿ ਦਿੰਦੇ ਹਾਂ, ਜੇ ਪਾਲਕ ਲੈਣੀ ਹੈ 149 ਦੀ ਹੈ, ਮੇਥੀ ਵੀ 149 ਦੀ ਹੈ, ਰੋਮਾ ਟਮੈਟੋਸ ਟਮਾਟਰ ਜੇ ਤੁਸੀਂ ਲੈਣੇ ਆ 99 ਸੈਂਟ ਦੇ ਵਿੱਚ ਤੁਹਾਨੂੰ ਇੱਕ ਪਾਊਂਡ ਮਿਲ ਜਾਣੇ ਆ। ਸੋ ਰੇਟ ਇੰਨੇ ਕਮਾਲ ਦੇ ਆ ਨਾ ਵੀ ਕੀ ਤੁਹਾਨੂੰ ਦੱਸੀਏ ਅਤੇ ਕੀ ਛੱਡੀਏ। ਜੇ ਤੁਸੀਂ ਹਰੇ ਪਿਆਜ਼ ਜਿਹੜੇ ਲੈਣੇ ਆ ਤਾਂ ਉਹ ਵੀ ਤੁਹਾਨੂੰ ਕਿੰਨੇ ਦੇ ਮਿਲਣੇ ਆ, 69 ਦੀ ਤੁਹਾਨੂੰ ਇੱਕ ਗੁੱਛੀ ਮਿਲਣੀ ਹੈ। ਅਤੇ ਜਿਹੜੇ ਇੰਡੀਅਨ ਕਰੇਲੇ ਹੈਗੇ ਜੀ $2.49 ਦੇ ਇੱਕ ਪਾਊਂਡ, ਅਤੇ ਜੇ ਤੁਸੀਂ ਲੈਣੀ ਹੈ ਕੈਪਸੀਕਮ ਗ੍ਰੀਨ ਪੈਪਰ 299 ਦੀ ਇੱਕ ਪਾਊਂਡ ਹੈ, ਅਤੇ ਜੇ ਲੈਣੀ ਘੀਆ, ਘੀਆ ਵੈਸੇ ਕਹਿੰਦੇ ਬੜੀ ਵਧੀਆ ਹੁੰਦੀ ਹੈ ਅਤੇ ਆਪਾਂ ਨੱਕ ਬੁੱਲ ਵੱਟਦੇ ਹਾਂ ਵੀ ਲੈ ਕੀ ਬਣ ਗਿਆ ਹੈ ਨਾ। ਕਹਿੰਦੇ ਵੈਸੇ ਚਾਹੇ ਵੇਟ ਘਟਾਉਣ ਦੇ ਵਿੱਚ ਹੈਲਪ ਕਰਦੀ ਆ ਜਾਂ ਇੱਕ ਉਹਦੀ ਤਸੀਰ ਹੈ ਜਿਹੜੀ ਉਹ ਠੰਡੀ ਹੁੰਦੀ ਹੈ। ਸੋ ਜਿਹਨਾਂ ਨੂੰ ਕਈ ਪ੍ਰੋਬਲਮਸ ਹੈ, ਕਈ ਮੈਡੀਸਨਸ ਵਗੈਰਾ ਬੜੀਆਂ ਖਾਂਦੇ ਆ, ਉਹ ਵੈਸੇ ਹੀ ਗਰਮੀ ਉਹਨਾਂ ਨੂੰ ਅੰਦਰ ਹੋ ਜਾਂਦੀ ਬਹੁਤ ਜ਼ਿਆਦਾ, ਸੋ ਕਹਿੰਦੇ ਇਹਦਾ ਜੂਸ ਪੀਓ ਸਬਜ਼ੀ, ਅਤੇ ਫਿਰ ਤੁਹਾਨੂੰ ਬਹੁਤ ਵਧੀਆ ਰਹੂਗਾ। ਸੋ 149 ਦੀ ਇੱਕ ਪਾਊਂਡ ਤੁਸੀਂ ਲੈ ਸਕਦੇ ਹੋ। ਸੋ ਬੜੇ ਵਧੀਆ ਵਧੀਆ ਰੇਟ ਹੈ ਜੀ, ਚਾਹੇ ਤੁਸੀਂ ਫਲ ਫਰੂਟ ਲੈਣੇ ਹੈ ਅਤੇ ਉਹਦੇ ਵਿੱਚ ਤੁਹਾਨੂੰ ਜੇ ਆਪਾਂ ਦੱਸੀਏ ਲੀਚੀ 299 ਦੀ ਇੱਕ ਪਾਊਂਡ ਹੈ, ਜੇ ਨਾਸ਼ਪਤੀਆਂ ਲੈਣੀਆਂ 199 ਦੀ ਇੱਕ ਪਾਊਂਡ ਹੈ। ਸੋ ਬੜੇ ਵਧੀਆ ਵਧੀਆ ਰੇਟ ਹੈ। ਆਟਾ 1299 ਦਾ ਤੁਹਾਨੂੰ ਮਿਲਣਾ, ਰਾਜਧਾਨੀ ਆਟਾ, ਅਤੇ ਬੇਸਣ 499 ਦਾ ਇੱਕ ਬੈਗ ਹੈ। ਚਾਵਲ ਬੜੇ ਵਧੀਆ ਜੀ, ਅਤੇ ਚਾਹੇ ਤੁਸੀਂ ਇਡਲੀ ਰਾਈਸ ਲੈਣੇ ਹੈ ਜਾਂ ਤੁਸੀਂ ਸੋਨਾ ਮਸੂਰੀ ਰਾਈਸ ਲੈਣੇ ਹੈ, ਸੋ ਬੜੇ ਵਧੀਆ ਰੇਟ ਹੈ ਜੀ ਇਹਨਾਂ ਦੇ। ਬਸ ਤੁਸੀਂ ਨੰਬਰ ਨੋਟ ਕਰੋ, ਅਤੇ ਬਾਕੀ ਤੁਸੀਂ ਇਹਨਾਂ ਕੋਲ ਜਾਓਗੇ ਤਾਂ ਆਟਿਆਂ ਦੇ ਰੇਟ 10.99 ਤੱਕ ਤੁਹਾਨੂੰ ਮਿਲ ਸਕਦੇ, ਦੇਖ ਲਓ ਕਿੰਨਾ ਘੱਟ ਹੈ ਰੇਟ। ਸੋ ਨੰਬਰ ਤੁਸੀਂ ਨੋਟ ਕਰੋ ਜੀ ਇੱਕ ਵਾਰ, ਨੋਬਲ ਫਰੈਸ਼ ਫੂਡ ਦਾ 2 ਲੋਕੇਸ਼ਨ ਤੋਂ ਸਰਵ ਕਰਦੇ ਆ, ਅਤੇ ਬਾਕੀ ਥੋੜ੍ਹੀਆਂ ਜਿਹੀਆਂ ਆਪਾਂ ਪ੍ਰਾਈਸਾਂ ਫਿਰ ਥੋੜ੍ਹੀ ਦੇਰ ਬਾਅਦ ਦੱਸ ਦਾਂਗੇ। 2898015666 2998010566 'ਤੇ ਗੱਲਬਾਤ ਜਿਹੜੀ ਤੁਸੀਂ ਕਰ ਸਕਦੇ ਹੋ। ਸੋ ਜਿਹੜੀ ਇਹ ਸੇਲ ਹੈ ਨਾ 2 ਤਰੀਕ ਤੋਂ ਲੈ ਕੇ 8 ਜੁਲਾਈ ਤੱਕ ਹੈ, 2 ਜੁਲਾਈ ਤੋਂ ਲੈ ਕੇ 8 ਜੁਲਾਈ ਤੱਕ। ਸੋ ਤੁਸੀਂ ਇਹਨਾਂ ਜਿਹੜੀਆਂ ਵਧੀਆ ਵਧੀਆ ਡੀਲਸ ਆ ਉਹਦਾ ਫਾਇਦਾ ਚੁੱਕੋ। ਜ਼ਿਆਦਾ ਜਾਣਕਾਰੀ ਤੁਸੀਂ 2898010566 'ਤੇ ਲੈ ਸਕਦੇ ਹੋ। ਅਤੇ ਲਓ ਜੀ, ਬਿਲਕੁਲ ਅੱਜ ਸੋਮਵਾਰ ਹੋ ਗਿਆ ਅਤੇ ਸ਼ਬਦ ਤੁਹਾਡੇ ਲਈ ਲਗਾਇਆ ਜੀ ਬੜਾ ਵਧੀਆ। ਸੋ ਕਾਫੀ ਦੇਰ ਬਾਅਦ ਮੈਨੂੰ ਵੀ ਸੁਣਨ ਨੂੰ ਮਿਲਿਆ, ਜਿਵੇਂ ਆਪਾਂ ਚਲੋ ਸ਼ਬਦ ਹਰ ਵਾਰ ਨਵਾਂ ਲਾਉਂਦੇ ਹਾਂ ਜਿਹੜਾ ਆਪਾਂ ਨੇ ਨਹੀਂ ਸੁਣਿਆ ਹੋਇਆ ਹੁੰਦਾ ਹੈ ਨਾ, ਵੀ ਇਹ ਨਹੀਂ ਹੈ ਵੀ ਵਾਰ ਵਾਰ ਉਹੀ ਲਾਈ ਜਾਈਏ। ਸੋ ਕਿਉਂਕਿ ਦੇਖੋ 1430 ਅੰਗ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਅਤੇ ਇੰਨੇ ਸ਼ਬਦ ਹੈ ਰਹੇ ਰੱਬ ਦਾ ਨਾਮ, ਅਤੇ ਆਪਾਂ ਕਈ ਵਾਰੀ ਕਈ ਸ਼ਬਦ ਤਾਂ ਇੱਦਾਂ ਹੁੰਦੇ ਆ ਕਿ ਅਸੀਂ ਸੁਣੇ ਨਹੀਂ ਹੁੰਦੇ ਕਦੀ ਵੀ, ਅਤੇ ਘੋਖੇ ਵੀ ਨਹੀਂ ਹੁੰਦੇ ਕਿ ਇਹਨਾਂ ਦਾ ਮੀਨਿੰਗ ਕੀ ਹੈ, ਹੈ ਨਾ। ਸੋ ਇਹ ਸ਼ਬਦ ਜਿਹੜਾ ਹੈ ਬੜੇ ਕਮਾਲ ਦਾ ਸ਼ਬਦ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹਦੀ ਰਚਨਾ ਕੀਤੀ ਹੈ। ਜੋ ਇਹ ਸ਼ਬਦ ਤੁਹਾਡੇ ਲਈ ਲਗਾਇਆ ਅਤੇ ਥੋੜ੍ਹਾ ਜਿਹਾ ਹੋਰ ਸੁਣਦੇ ਹਾਂ, ਕਿਉਂਕਿ ਨਾ ਜਿਹੜਾ ਪਸਾਰਾ ਹੈਗਾ ਝੂਠ ਦਾ, ਉਹ ਹਰ ਜਗ੍ਹਾ ਦੁਨੀਆਂ ਦੇ ਵਿੱਚ ਜਿਵੇਂ ਕਹਿੰਦੇ ਆ ਨਾ ਵੀ ਜਿਹੜਾ ਝੂਠ ਤੂਫਾਨ ਹੈ ਉਹ ਸਭ ਨਾਲੋਂ ਅੱਗੇ ਤੁਰਦਾ, ਜਿਵੇਂ ਕਹਿੰਦੇ ਝੂਠ ਦੇ ਪੈਰ ਨਹੀਂ ਹੁੰਦੇ ਅਤੇ ਫਿਰ ਵੀ ਉਹ ਹਰ ਜਗ੍ਹਾ ਹੁੰਦਾ। ਜਿਹੜਾ ਸੱਚ ਹੁੰਦਾ ਨਾ ਉਹਨੂੰ ਕੋਈ ਸੁਣਨਾ ਚਾਹੁੰਦਾ ਨਾ ਉਹਨੂੰ ਕੋਈ ਬੋਲਣਾ ਚਾਹੁੰਦਾ, ਜਿਹੜਾ ਬੋਲਦਾ ਉਹਦੀ ਆਵਾਜ਼ ਨੂੰ ਦਬਾ ਦਿੱਤਾ ਜਾਂਦਾ। ਸੋ ਇਹ ਦੇਖ ਲਓ ਦੁਨੀਆਂ ਦੀ ਰੀਤ ਹੈ ਵੀ ਦੁਨੀਆਂ ਦੇ ਵਿੱਚ ਜਿਹੜਾ ਕੂੜ ਹੈ ਝੂਠ ਹੈ ਉਹੀ ਪ੍ਰਧਾਨ ਹੈ, ਔਰ ਉਹੀ ਗੱਲ ਹੈ ਜਿਹੜਾ ਚੋਪੜੀਆਂ ਗੱਲਾਂ ਕਰਕੇ ਕਿਸੇ ਨੂੰ ਰਝਾਵੇ ਹੈ ਨਾ ਲੋਕਾਂ ਨੂੰ, ਅਤੇ ਲੋਕ ਬੜੇ ਛੇਤੀ ਇੰਪ੍ਰੈਸ ਹੋ ਜਾਂਦੇ ਹਾਂ ਤਾਂ ਬੜਾ ਵਧੀਆ ਠੀਕ ਹੈ। ਜੇ ਕੋਈ ਸੱਚ ਬੋਲਦਾ ਕੋਈ ਠੀਕ ਗੱਲ ਕਰਦਾ, ਕਿਉਂਕਿ ਉਹਨੇ ਫਿਰ ਕੁਛ ਲਾ ਕੇ ਗੱਲ ਨਹੀਂ ਨਾ ਕਰਨੀ, ਜਿਵੇਂ ਆਪਾਂ ਕਹਿੰਦੇ ਕੋਈ ਮਸਾਲਾ ਨਹੀਂ ਲੱਗਣਾ ਉਹਨੂੰ, ਅਤੇ ਫਿਰ ਉਹ ਗੱਲ ਚੁਭਵੀਂ ਲੱਗਦੀ ਹੈ ਜਾਂ ਸਹੀ ਨਹੀਂ ਲੱਗਦੀ, ਪਰ ਅਸਲ ਦੇ ਵਿੱਚ ਜਿਹੜੀ ਸੱਚ ਹੈ ਜਿਵੇਂ ਕਹਿੰਦੇ ਆ ਉਹ ਸੱਚ ਹੀ ਹੈ। ਉਹਨੂੰ ਜਿੰਨਾ ਮਰਜ਼ੀ ਪੋਚੇ ਮਾਰੀ ਜਾਓ, ਝੂਠ ਦੇ ਵਿੱਚ ਉਹਨੂੰ ਬਦਲੀ ਜਾਓ, ਪਰ ਸੱਚ ਨੇ ਤਾਂ ਸੱਚ ਹੀ ਰਹਿਣਾ। ਟਰੁੱਥ ਇਜ਼ ਯੂਨੀਵਰਸਲ, ਮਤਲਬ ਉਹ ਤਾਂ ਬਸ ਸੱਚ ਹੀ ਹੈ, ਉਹ ਤੋਂ ਉੱਪਰ ਕੁਛ ਵੀ ਨਹੀਂ ਹੈ। ਬਾਕੀ ਫਿਰ ਜੇ ਧੂੜ ਜਾਂ ਮਿੱਟੀ ਘੱਟਾ ਪਾਉਣਾ ਅੱਖਾਂ 'ਚ ਅਤੇ ਸੱਚ ਨੂੰ ਝੂਠ ਦੇ ਵਿੱਚ ਤਬਦੀਲ ਕਰਨਾ, ਅਤੇ ਫਿਰ ਜਿਵੇਂ ਪਰੋਸਣਾ, ਕਈ ਉਵੇਂ ਹੀ ਉਹਨੂੰ ਐਕਸੈਪਟ ਕਰ ਲੈਂਦੇ ਆ, ਪਰ ਕਈ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਸੱਚ ਕੀ ਹੈ ਅਤੇ ਝੂਠ ਕੀ ਆ।

0: ਦੀ ਇਹ ਗੱਲਬਾਤ ਹੈ, ਕੋਈ ਲੇਟੈਸਟ ਨਹੀਂ ਹੈ ਹੁਣੇ, ਕਿ ਹੁਣ ਇਸ ਸਦੀ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਸਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਵੀ ਲਾ ਲਓ, ਵੀ ਜਿਹੜਾ ਕੂੜ ਹੈ ਝੂਠ ਹੈ ਉਹ ਮੂਹਰੇ ਤੁਰਿਆ ਫਿਰਦਾ ਤੇ ਸਾਰੇ ਉਹਦੇ ਮਗਰ ਹੀ ਲੱਗ ਜਾਂਦੇ ਆ, ਹਨਾ। ਸੋ ਦੇਖੋ ਜਿਵੇਂ ਨਾ ਹੁਣ ਜਿਹੜੀ ਲੇਟੈਸਟ ਨਿਊਜ਼ ਹੈ ਉਹ ਕੀ ਹੈ ਕਿ ਭਾਈ ਜਸਵੰਤ ਸਿੰਘ ਖਾਲੜਾ ਹੈ ਨਾ, ਜਿਹੜੇ ਕਿ ਮਨੁੱਖੀ ਅਧਿਕਾਰਾਂ ਦੇ ਰਾਖੇ ਸੀਗੇ, ਐਕਟਿਵਿਸਟ ਸੀਗੇ, ਤੇ ਉਹਨਾਂ ਦੇ ਨਾਲ ਦੇਖੋ ਕੀ ਹੋਇਆ। ਕਿਉਂ? ਕਿਉਂਕਿ ਉਹਨਾਂ ਨੇ ਸੱਚ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਤੇ ਸੱਚ ਨੂੰ ਫਿਰ ਦਬਾਇਆ ਗਿਆ ਵੀ ਨਹੀਂ ਇਹ ਕਿਉਂ ਕਿਵੇਂ ਮੂਹਰੇ ਆ ਜਾਵੇ, ਹੈ ਨਾ। ਸੋ ਦੇਖੋ ਉਹਦੇ ਬਾਰੇ ਗੱਲ ਕਰਨਾ ਤਾਂ ਦੂਰ ਦੀ ਗੱਲ ਹੈ, ਤੇ ਜਦੋਂ ਕੋਈ ਫਿਲਮ ਬਣਾ ਦਿੰਦਾ ਫਿਰ ਉਹ ਫਿਲਮ ਵੀ ਰਿਲੀਜ਼ ਨਹੀਂ ਹੋਣ ਦਿੱਤੀ। ਤੇ ਪਹਿਲਾਂ ਤਾਂ ਦੇਖੋ ਨਾਮ ਸੀਗਾ ਜਦੋਂ ਬਣਾਈ ਗਈ, ਸ਼ਹੀਦ ਜਸਵੰਤ ਸਿੰਘ ਖਾਲੜਾ, ਹੈ ਨਾ। ਫਿਰ ਉਹ ਤੋਂ ਬਾਅਦ ਕਹਿੰਦੇ ਨਹੀਂ ਨਾਮ ਬਦਲੋ, ਪੰਜਾਬ 95 ਰੱਖ ਦਿੱਤਾ, ਫਿਰ ਵੀ ਰਿਲੀਜ਼ ਨਹੀਂ ਕੀਤੀ ਗਈ। 2-3 ਸਾਲ ਹੋ ਗਏ ਉਹਨੂੰ। ਸੋ ਇੱਥੇ ਵੀ ਟੋਰੋਂਟੋ ਦੇ ਵਿੱਚ ਜਦੋਂ ਫੈਸਟੀਵਲ ਇੱਕ ਲੱਗਿਆ ਸੀ ਉਹਦੇ ਵਿੱਚ ਦਿਖਾਉਣ ਦੀ ਗੱਲਬਾਤ ਹੋਈ ਸੀ, ਫਿਰ ਉੱਥੇ ਵੀ ਨਹੀਂ ਮੰਨੇ ਕਿ ਨਹੀਂ ਹੈ। ਫਿਰ ਕਹਿੰਦੇ ਇਹਦਾ ਨਾਮ ਬਦਲੋ, ਫਿਰ ਉਹਦਾ ਨਾਮ ਹੁਣ ਸਤਲੁਜ ਜਿਹੜਾ ਰੱਖ ਦਿੱਤਾ। ਸੋ ਫਿਰ ਉਹਨੂੰ ਬੜੀ ਮੁਸ਼ਕਲ ਦੇ ਨਾਲ ਰਿਲੀਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਚਲੋ ਜੇ ਰਿਲੀਜ਼ ਹੋਈ ਤਾਂ ਉਹ ਤੋਂ ਬਾਅਦ ਹੁਣ 2 ਦਿਨ ਬਸ ਰਿਲੀਜ਼ ਹੋਈ ਨੂੰ ਹੋਏ, ਤੇ ਚਲੋ ਕਈ ਲੋਕਾਂ ਨੇ ਤਾਂ ਦੇਖ ਲਈ, Zee5 ਤੇ ਰਿਲੀਜ਼ ਕੀਤੀ ਗਈ। ਬੜੇ ਕਹਿੰਦੇ ਕੋਸ਼ਿਸ਼ਾਂ ਦੇ ਬਾਵਜੂਦ ਜਿਹੜੀ ਰਿਲੀਜ਼ ਹੋਈ, ਕਿਉਂਕਿ ਜਿਹੜੇ ਇਹਦੇ ਨਾਲ ਸੰਬੰਧਿਤ ਸੀ, ਜਿਹੜੇ ਡਾਇਰੈਕਟਰ ਹੈ, ਜਿਹੜੇ ਜਿਨ੍ਹਾਂ ਨੇ ਪ੍ਰੋਡਿਊਸ ਕੀਤੀ, ਦੇਖੋ ਉਹਨਾਂ ਨੇ ਕਿੰਨਾ ਪੈਸਾ ਲਾਇਆ, ਹੈ ਨਾ। ਪਹਿਲਾਂ ਤਾਂ ਤੱਥ ਲੱਭਣੇ ਬੜੇ ਔਖੇ ਹੁੰਦੇ ਆ, ਕਿਉਂਕਿ ਬਿਲਕੁਲ ਸੱਚਾਈ ਦੇ ਨੇੜੇ ਵੈਸੇ ਕਹਿੰਦੇ ਆ ਮੂਵੀ ਹੈ। ਮੈਂ ਤਾਂ ਚਲੋ ਹਲੇ ਨਹੀਂ ਦੇਖੀ ਹੈਗੀ, ਜਿਨ੍ਹਾਂ ਨੇ ਦੇਖੀ ਹੈ, ਜੇ ਦੇਖੀ ਹੈ ਤਾਂ ਤੁਸੀਂ ਦੱਸ ਸਕਦੇ ਹੋ ਵੀ ਦੇਖੀ ਤੁਸੀਂ, ਕਿਉਂਕਿ ਬਹੁਤੇ ਲੋਕਾਂ ਨੇ ਦੇਖ ਲਿੱਤੀ ਹੈ। ਵੈਸੇ ਤਾਂ ਫਿਲਮ ਦੇ ਜਿਹੜੇ ਪ੍ਰੋਡਿਊਸਰ ਹੈ ਉਹ ਹੈਗੇ ਆ ਜੀ ਰੋਨੀ ਸਕਰਿਊ ਵਾਲਾ, ਤੇ ਡਾਇਰੈਕਟਰ ਹੈਗੇ ਹਨੀ ਤ੍ਰਿਹਾਨ। ਸੋ ਇਹਨਾਂ ਨੇ ਬੜੀ ਕੋਸ਼ਿਸ਼, ਪਹਿਲਾਂ ਤਾਂ ਦੇਖੋ ਬਣਾਉਣ ਦੇ ਵਿੱਚ ਸਾਰਾ ਕੁਝ ਮੈਟਰ ਲੱਭਿਆ ਹੋਣਾ, ਕਿਉਂਕਿ ਸੱਚਾਈ ਪੇਸ਼ ਕਰਨੀ ਹੈ। ਉਸ ਤੋਂ ਬਾਅਦ ਚਲੋ ਦਲਜੀਤ ਦੁਸਾਂਝ ਨੇ ਇਹਦੇ ਵਿੱਚ ਰੋਲ ਪਲੇ ਕੀਤਾ ਭਾਈ ਜਸਵੰਤ ਸਿੰਘ ਖਾਲਰਾ ਦਾ। ਸੋ ਪਿੱਛੇ ਜਾ ਉਹਦੇ ਨਾਲ ਵੀ ਕਾਫੀ ਕੁਝ ਹੋਇਆ, ਹੈ ਨਾ। ਉਹਦੀਆਂ ਗਲਤੀਆਂ ਵੀ ਸੀ ਥੋੜੀਆਂ ਬਹੁਤੀਆਂ ਬੋਲਣ ਚੱਲਣ 'ਚ, ਤੇ ਫਿਰ ਕੁਛ ਫਿਰ ਦਬਾਅ ਵੀ ਲਿੱਤਾ ਜਾਂਦਾ, ਹੈ ਨਾ। ਚਲੋ ਉਹ ਤੋਂ ਬਾਹਰ ਨਿਕਲੇ ਤਾਂ ਹੁਣ ਚਲੋ ਇਹ ਰਿਲੀਜ਼ ਹੋਈ, 2 ਦਿਨ ਫਿਲਮ ਜਿਹੜੀ ਹੈ Zee5 ਤੇ ਕਹਿੰਦੇ ਆਈ, ਉਸ ਤੋਂ ਬਾਅਦ ਫਿਰ ਜਿਹੜਾ ਬੈਨ ਲੱਗ ਗਿਆ। ਸੋ ਫਿਰ ਦਲਜੀਤ ਦੁਸਾਂਝ ਆ ਉਹਨਾਂ ਨੇ ਵੀ ਕਿਹਾ ਵੀ ਮੈਂ ਹੈਰਾਨ ਵੀ ਹਾਂ, ਦੁਖੀ ਵੀ ਹਾਂ, ਵੀ ਦੇਖੋ ਕੀ ਹੈ, ਹੈ। ਸੋ ਜਦਕਿ ਜਿਹੜੇ ਭਾਈ ਜਸਵੰਤ ਸਿੰਘ ਖਾਲੜਾ ਜੀ ਆ ਉਹਨਾਂ ਨੇ ਕਿਹਾ ਸੀ ਮੈਂ ਹਨੇਰੇ ਨੂੰ ਚੁਣੌਤੀ ਦਿੰਦਾ ਹਾਂ। ਸੋ ਇਹ ਵੀ ਇੱਕ ਮਤਲਬ ਬਹੁਤ ਵੱਡੀ ਗੱਲ ਹੈ, ਹਨੇਰੇ ਨੂੰ ਚੁਣੌਤੀ ਦੇਣਾ, ਕਿਉਂਕਿ ਜਿਹੜਾ ਕੰਮ ਉਹਨਾਂ ਨੇ ਉਸ ਸਮੇਂ ਕੀਤਾ। ਕਈ ਵਾਰ ਤਾਂ ਨਾ ਜਿਹੜੀਆਂ ਆਹ ਗੱਲਾਂ, ਚਾਹੇ ਆਪਾਂ ਸੰਤ ਭਿੰਡਰਾਂਵਾਲੇ ਦੀ ਗੱਲਬਾਤ ਕਰੀਏ, ਚਾਹੇ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਗੱਲਬਾਤ ਕਰੀਏ, ਤੇ ਕਈ ਨਾ ਨਾਮ ਵੀ ਲੈਣਾ ਨਹੀਂ ਚਾਹੁੰਦੇ, ਵੀ ਇੰਨਾ ਡਰਦੇ ਆ, ਜਦਕਿ ਉਹਨਾਂ ਨੇ ਉਹ ਸਮਿਆਂ ਵਿੱਚ ਉਹ ਕੰਮ ਕੀਤੇ ਜਦੋਂ ਕਿ ਉਹਨਾਂ ਨੂੰ ਪਤਾ ਸੀ ਵੀ ਰਿਜ਼ਲਟ ਕੀ ਆ ਸਕਦਾ, ਹੈ ਨਾ। ਤੇ ਦੇਖੋ ਉਹਨਾਂ ਨਾਲ ਵੀ ਫਿਰ ਕੀ ਹੋਇਆ, ਕਿਉਂਕਿ ਉਹਨਾਂ ਨੇ ਦੇਖਿਆ ਵੀ ਜਿਹੜੇ ਲਾਵਾਰਸ ਲਾਸ਼ਾਂ ਦੱਸੀਆਂ ਜਾਂਦੀਆਂ ਵੀ ਇਹ ਕਿਵੇਂ ਹੋ ਸਕਦਾ, ਹੈ ਨਾ। ਤੇ ਉਹ ਪੁੱਛ ਪ੍ਰਤੀਤ ਸਾਰਾ ਕੁਝ ਉਹਨਾਂ ਨੇ ਕੀਤਾ। ਫਿਰ ਜਦੋਂ ਲੱਗਿਆ, ਜਿਵੇਂ ਆਪਾਂ ਕਹਿੰਦੇ ਹਾਂ ਵੀ ਹੁਣ ਮੁੜ ਕੇ ਉਹੀ ਕੰਮ ਹੋ ਗਿਆ ਕਿ ਜਿਹੜਾ ਸਿਆਸੀ ਵਿਵਾਦ ਹੁੰਦਾ, ਹੈ ਨਾ, ਉਹ ਸ਼ੁਰੂ ਹੋ ਜਾਂਦਾ, ਕਿਉਂਕਿ ਸਾਰਿਆਂ ਨੂੰ ਆਪਣਾ ਆਪਣਾ ਖਤਰਾ ਛਿੜ ਜਾਂਦਾ। ਤੇ ਫਿਰ ਉਹ ਜਿਹੜੀ ਫਿਲਮ ਹੈ ਉਹ ਬੈਨ ਕਰ ਦਿੱਤੀ, ਪਰ ਕਹਿੰਦੇ ਆ ਕਈਆਂ ਦਾ ਡਾਊਨਲੋਡ ਕਰ ਲਈ ਜਾਂ ਦੇਖ ਲਈ ਬਹੁਤਿਆਂ ਨੇ, ਤੇ ਹੁਣ ਤਾਂ ਕਹਿੰਦੇ ਜੋ ਮਰਜ਼ੀ ਕਰੀ ਜਾਣ, ਇੱਕ ਵਾਰ ਤਾਂ ਹੋ, ਕਿਉਂਕਿ ਕਹਿੰਦੇ ਜਿਹੜੀ ਫਿਲਮ ਹੈ ਇਹ ਬਿਨਾਂ ਕੱਟਸ ਤੋਂ ਹੈ। ਜਿਵੇਂ ਹੁਣ ਪਿੱਛੇ ਜਿਹਾ ਸੀਗਾ, ਪਹਿਲਾਂ ਕਹਿੰਦੇ ਸੀ 20 ਕੱਟ ਲਾਓ, ਫਿਰ ਕਹਿੰਦੇ 97 ਲਾਓ, ਫਿਰ 120 ਕੱਟ ਲਾਓ, ਪਰ ਇਹ ਜਿਹੜੀ ਕਹਿੰਦੇ ਫਿਲਮ ਦਿਖਾਈ ਨਾ, ਇਹਦੇ 'ਚ ਕੋਈ ਕੱਟ ਨਹੀਂ ਸੀਗਾ। ਸੋ ਜਿਨ੍ਹਾਂ ਨੇ ਦੇਖ ਲਈ ਜਾਂ ਡਾਊਨਲੋਡ ਕਰ ਲਈ, ਉਹ ਤਾਂ ਐਕਚੁਅਲ ਦੇ ਵਿੱਚ ਚਲੋ ਦੇਖ ਲਈ, ਹੋ ਗਿਆ ਸਾਰਾ ਕੁਝ, ਕੋਈ ਉਹਦੇ 'ਚ ਸੀਨ ਕੱਟੇ ਨਹੀਂ ਗਏ। ਅਦਰਵਾਈਜ਼ ਤਾਂ ਉਹੀ ਗੱਲ ਹੈ, ਕਹਿੰਦੇ ਸੀ ਜੇ ਸੀਨ ਇੰਨੇ ਕੱਟੇ ਜਾਣਗੇ ਤਾਂ ਉਹਦੇ 'ਚ ਰਹਿ ਕੀ ਜਾਣਾ, ਸੱਚਾਈ ਪੇਸ਼ ਨਹੀਂ ਹੋਣੀ। ਸੋ ਬਾਕੀ ਤੁਸੀਂ ਦੱਸ ਸਕਦੇ ਹੋ ਕਿਸੇ ਨੇ ਕੋਈ ਫਿਲਮ ਦੇਖੀ ਹੈ, ਇਹ ਕੀ ਤੁਹਾਨੂੰ ਲੱਗਦਾ ਵੀ ਉਹਦੇ 'ਚ ਸਾਰਾ ਕੁਝ ਸਹੀ ਦਿਖਾਇਆ ਜਾਂ ਕਿੰਨੀ ਕੁ ਸੱਚ ਦੇ ਨੇੜੇ ਹੈ? ਉਂਝ ਤਾਂ ਚਲੋ ਬੜੀ ਕੋਸ਼ਿਸ਼ ਕੀਤੀ। ਵੈਸੇ ਨਾ ਜਿਹੜੀਆਂ ਇੱਦਾਂ ਦੀਆਂ ਮੂਵੀਆਂ ਹੁੰਦੀਆਂ, ਦੇਖੋ ਬਣਾਉਣਾ, ਪੈਸੇ ਲਾਉਣਾ ਅਤੇ ਰਿਸਕ ਲੈਣਾ, ਕਿਉਂਕਿ ਆਪਾਂ ਦੇਖਦੇ ਹਾਂ ਵੀ ਕਲਯੁੱਗ ਦਾ ਸਮਾਂ ਹੈਗਾ, ਹਰ ਕੋਈ ਚਾਹੁੰਦਾ ਵੀ ਇੱਦਾਂ ਦੀ ਚੀਜ਼ ਦਿਖਾਓ। ਜਿਵੇਂ ਆਪਾਂ ਕਹਿੰਦੇ ਹਾਂ ਨਗਨ ਨਾਚ, ਉਹ ਦੇਖੋ ਕਿੰਨੇ ਚੱਲਦੇ ਆ, ਚਾਹੇ ਸੋਸ਼ਲ ਮੀਡੀਆ 'ਤੇ ਦੇਖ ਲਓ, ਸਾਰੇ ਕਿੰਨੇ ਉਹਨੂੰ ਭੱਜ ਭੱਜ ਕੇ ਦੇਖਦੇ ਆ, ਕਿੰਨੇ ਕਿੰਨੇ ਉਹਦੇ ਉਹਨੂੰ ਕਮੈਂਟ ਕਰਦੇ ਆ, ਕੋਈ ਇੱਦਾਂ ਦਾ ਜਿਹੜਾ ਸੀਨ ਉਹ ਦਿਖਾਇਆ ਹੋਇਆ ਹੋਵੇ, ਹੈ ਨਾ। ਜਿਵੇਂ ਹੁਣ ਕਈ ਕੁੜੀਆਂ ਕਰਦੀਆਂ ਇੱਦਾਂ ਦਾ, ਅਤੇ ਉਹ 'ਤੇ ਆਮਦ ਨਹੀਂ, ਇੰਨੇ ਲਾਈਕ, ਇੰਨੇ ਕਮੈਂਟ ਉਹ 'ਤੇ ਆ ਜਾਂਦੇ ਆ। ਜੇ ਕੋਈ ਚੰਗੀ ਗੱਲ ਦੱਸ ਰਿਹਾ ਤਾਂ ਉਹ ਲਿਮਿਟਡ ਜਿਹੀ ਥੋੜ੍ਹੇ ਬਹੁਤੇ ਹੋਣਗੇ, ਇੰਨੇ ਨਹੀਂ ਹੋਣਗੇ। ਸੋ ਕਿਉਂ, ਇਹਦਾ ਮਤਲਬ ਕੀ ਹੋ ਜਾਂਦਾ ਵੀ ਲੋਕ ਦੇਖਣੇ ਹੀ ਉਹ ਚਾਹੁੰਦੇ, ਫਿਰ ਅਗਲੇ ਵੀ ਉਹੀ ਪਰੋਸ ਦੇਵੇ, ਭਾਈ ਆਹ ਚੱਕੋ, ਤੁਹਾਨੂੰ ਖੁਸ਼ ਕਰਦੇ ਆ ਤੇ ਤੁਸੀਂ ਵੀ ਖੁਸ਼ ਹੋ ਜਾਣਾ। ਤੇ ਜਿਹੜੀ ਚੰਗੀ ਚੀਜ਼ ਆ ਉਹਨੂੰ ਇੱਕ ਤਾਂ ਬਣਾਉਣ ਦੇ ਵਿੱਚ ਜਿਹੜਾ ਰਿਸਕ ਜਿਹੜਾ ਲੈਂਦਾ, ਉਹ ਵੀ ਆਪਾਂ ਕਹਿ ਸਕਦੇ ਆ ਵੀ ਦੇਖ ਲਓ ਕਿੰਨਾ ਰਿਸਕ ਲੈ ਕੇ ਜਿਨ੍ਹਾਂ ਨੇ ਇਹ ਫਿਲਮ ਬਣਾਈ, ਹੈ ਨਾ। ਫਿਰ ਉਹ ਤੋਂ ਬਾਅਦ ਹੁਣ ਰਿਲੀਜ਼ ਨਹੀਂ ਸੀ ਹੋ ਰਹੀ, ਪਤਾ ਨਹੀਂ ਉਹਨੇ ਕਿੰਨੇ ਕੁ ਪਾਪੜ ਵੇਲੇ ਹੋਣੇ, ਕਿੰਨੇ ਇੱਧਰ ਉੱਧਰ ਕਹਿ ਕਹਾ ਜਾਂ ਕੋਸ਼ਿਸ਼ ਕੀਤੀ। ਉਹ ਤੋਂ ਬਾਅਦ ਚਲੋ Z5 'ਤੇ ਆਈ, 2 ਦਿਨ ਦੀ ਰਿਲੀਜ਼ ਤੋਂ ਬਾਅਦ ਫੇਰ ਉਹ ਬੈਨ ਕਰ ਦਿੱਤੀ ਗਈ। ਸੋ ਬਾਕੀ ਹੁਣ ਤੁਸੀਂ ਦੱਸ ਸਕਦੇ ਹੋ ਵੀ ਦੇਖੀ ਤੁਸੀਂ ਫਿਲਮ ਜਾਂ ਜੋ ਇਹ ਹੁੰਦਾ ਹੈ ਨਾ। ਸੋ ਇਹ ਸਹੀ ਹੁੰਦਾ, ਕਿਉਂ ਜਿਹੜਾ ਸੱਚ ਹੁੰਦਾ ਹੈ ਉਹਨੂੰ ਮੂਹਰੇ ਨਹੀਂ ਆਉਣ ਦਿੱਤਾ ਜਾਂਦਾ, ਝੂਠ ਤੂਫਾਨ ਉਹ ਸਾਰਾ ਕੁਛ ਮੂਹਰੇ ਟੱਪਦਾ ਨੱਚਦਾ ਫਿਰੀ ਜਾਂਦਾ, ਅਤੇ ਸਾਰੇ ਉਹਨੂੰ ਲਾਈਕ ਵੀ ਕਰੀ ਜਾਂਦੇ ਆ। ਅਤੇ ਸੱਚ ਨੂੰ ਪੇਸ਼ ਕਰਨਾ ਇੱਕ ਦਲੇਰੀ ਦਾ ਕੰਮ ਵੀ ਬਹੁਤ ਹੁੰਦਾ। ਚਲੋ ਦਲਜੀਤ ਦੋਸਾਂਝ ਨੇ ਜਿਵੇਂ ਵੀ ਹੈ ਪਰ ਇਹ ਫਿਲਮ ਦੇ ਵਿੱਚ ਆਪਣਾ ਰੋਲ ਪਲੇ ਕੀਤਾ, ਜਿਹੜਾ ਕਿ ਬੜਾ ਔਖਾ ਹੈ, ਕਿਉਂਕਿ ਕਈ ਤਾਂ ਕਰਨਾ ਹੀ ਨਹੀਂ ਚਾਹੁੰਦੇ, ਅਗਲੇ ਕਹਿੰਦੇ ਲੈ ਮੈਂ ਬੜੇ ਮਗਰ ਲਾਉਣੇ ਲੋਕ ਹੈ, ਸੋ ਮੈਨੂੰ ਇਹ ਨਾ ਹੋ ਜੇ, ਮੈਨੂੰ ਉਹ ਨਾ ਹੋ ਜੇ, ਪਰ ਚਲੋ ਇਹਨੇ ਪਰਵਾਹ ਨਹੀਂ ਕੀਤੀ। ਸੋ ਬਾਕੀ ਦੇਖਦੇ ਹਾਂ ਅੱਗੇ ਹੁਣ ਕਿਵੇਂ ਕਿਵੇਂ ਚੱਲਦਾ ਅਤੇ ਕੀ ਹੁੰਦਾ। ਬਾਕੀ ਤੁਹਾਡਾ ਵਿਚਾਰ ਕੋਈ ਹੋਵੇ ਬਿਲਕੁਲ 647-8713-13 'ਤੇ ਸਟੂਡੀਓ ਦੇ ਵਿੱਚ ਕਾਲ ਕਰਕੇ ਤੁਸੀਂ ਦੱਸ ਸਕਦੇ ਹੋ। ਸੋ ਇਹ ਮਨੁੱਖੀ ਅਧਿਕਾਰਾਂ ਦੇ ਰਾਖੇ ਵੀ ਬੜੇ ਘੱਟ ਹੁੰਦੇ ਆ, ਉਂਝ ਤਾਂ ਜਦੋਂ ਫੋਰਨ ਪਾਲਿਸੀਜ਼ ਵੀ ਬਣਦੀ ਹੈ ਨਾ ਉਹਦੇ 'ਚ ਹੁੰਦਾ ਹਿਊਮਨ ਰਾਈਟਸ ਦਾ, ਕਿ ਸਾਰੇ ਕੰਟਰੀ ਚਾਹੁੰਦੇ ਆ ਸਾਡੇ ਜਿਹੜੇ ਬਸ਼ਿੰਦੇ ਹੈਗੇ, ਸਾਡੇ ਜਿਹੜੇ ਸਿਟੀਜ਼ਨਸ ਹੈਗੇ ਆ, ਸਾਡੇ ਦੇਸ਼ ਦੇ ਵਿੱਚ ਜਿੰਨੇ ਲੋਕ ਰਹਿੰਦੇ ਆ ਉਹਨਾਂ ਨੂੰ ਉਹਨਾਂ ਦੇ ਅਧਿਕਾਰ ਮਿਲਣ, ਹੈ ਨਾ। ਪਰ ਸਰਕਾਰਾਂ ਹੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀਆਂ, ਆਪਣੇ ਹਿਸਾਬ ਦੇ ਨਾਲ ਕਰਨ ਦੀ ਕੋਸ਼ਿਸ਼ ਕਰਦੀਆਂ ਗੱਲਬਾਤ ਨੂੰ। ਤੇ ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ, ਤੇ ਹੁਣ ਆਪਾਂ ਥੋੜਾ ਜਿਹਾ ਗੱਲਬਾਤ ਕਰੀਏ RDSP ਦੀ। ਸਾਡੇ ਨਾਲ ਰਾਣਾ ਭਾਜੀ ਜੁੜੇ ਆ ਔਰ ਪੰਜਾਬ ਇੰਸ਼ੋਰੈਂਸ ਤੋਂ, ਤੇ ਉਹਨਾਂ ਤੋਂ ਆਪਾਂ RDSP ਦੀ ਜਾਣਕਾਰੀ ਲੈਣੀ ਹੈ। ਹਾਂਜੀ ਸਰ, ਸਤਿ ਸ਼੍ਰੀ ਅਕਾਲ। ਹੈਲੋ,
1: ਹੈਲੋ ਜਸਵਿੰਦਰ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਹਾਂਜੀ ਸਤਿ ਸ਼੍ਰੀ ਅਕਾਲ ਸਰ, ਤੇ ਕੀ ਅੱਜ ਜਾਣਕਾਰੀ ਦੇਣਾ ਚਾਹੋਗੇ ਜੀ?
1: ਜ਼ਰੂਰ ਜੀ, RDSP ਜਿਹੜਾ ਪ੍ਰੋਗਰਾਮ ਹੈ, $90,000 ਦੀ ਜਿਹੜੀ ਗ੍ਰਾਂਟ ਹੈ ਫੈਡਰਲ ਗਵਰਨਮੈਂਟ ਵੱਲੋਂ, ਜਿਹੜੇ ਵੀ ਆਪਣੇ ਲਿਸਨਰ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਕੋਈ ਇੱਦਾਂ ਦੇ ਫੈਮਿਲੀ ਮੈਂਬਰ ਹੈਗੇ ਨੇ ਜਿਹੜੇ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ, ਤੇ ਉਹਨਾਂ ਨੂੰ $90,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਐਂਡ ਇਹਦੇ ਲਈ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਸਾਡੇ ਕੋਲ ਹੋਣਾ ਜ਼ਰੂਰੀ ਹੈ, ਜੋ ਕਿ ਵੈਲਿਡ ਹੋਣਾ ਚਾਹੀਦਾ, ਤੇ ਨਾਲ ਨਾਲ ਸੋਸ਼ਲ ਇੰਸ਼ੋਰੈਂਸ ਨੰਬਰ ਵੀ ਸਾਡੇ ਕੋਲ ਵੈਲਿਡ ਹੋਣਾ ਚਾਹੀਦਾ, ਕਿਉਂਕਿ ਜਿਹੜੇ ਲੋਕ ਤਾਂ PR ਜਾਂ ਸਿਟੀਜ਼ਨ ਹੈਗੇ ਨੇ ਉਹਨਾਂ ਨੂੰ ਤਾਂ ਗਵਰਨਮੈਂਟ ਨੇ ਪਹਿਲਾਂ ਤੋਂ ਜਿਹੜਾ ਹੈਗਾ ਗ੍ਰਾਂਟ ਦੇਣੀ ਸਟਾਰਟ ਕਰਤੀ ਸੀ, ਪਰ ਲੇਟਰ ਔਨ ਜਿਹੜੇ ਲੋਕ ਇੱਥੇ ਪੱਕੇ ਨਹੀਂ ਹੈਗੇ, ਸੋ ਉਹਨਾਂ ਨੂੰ ਜਿਹੜਾ ਹੈ ਗ੍ਰਾਂਟ ਮਿਲ ਸਕਦੀ ਹੈ, ਕਿਉਂਕਿ ਜਿਹੜੇ ਲੋਕ ਜਿਹੜੇ ਇੱਥੇ ਪਰਮਾਨੈਂਟ ਨਹੀਂ ਹੈਗੇ ਉਹਨਾਂ ਦਾ ਜਿਹੜਾ ਸੋਸ਼ਲ ਇੰਸ਼ੋਰੈਂਸ ਨੰਬਰ ਹੁੰਦਾ ਉਹਦੀ ਇੱਕ ਐਕਸਪਾਇਰੀ ਡੇਟ ਹੁੰਦੀ ਹੈ, ਜੇ ਤਾਂ ਵੈਲਿਡ ਹੈਗਾ ਉਹਨਾਂ ਦਾ ਤੇ ਆਪਾਂ ਇਹ ਗ੍ਰਾਂਟ ਅਪਲਾਈ ਕਰ ਸਕਦੇ ਹਾਂ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਐਂਡ ਇਸ ਤੋਂ ਇਲਾਵਾ ਭੈਣ ਜੀ, ਜਿਹੜੇ ਬੱਚੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ, ਜਿਨ੍ਹਾਂ ਦੇ ਕੋਲ ਪੇਰੈਂਟਸ ਦੇ ਕੋਲ ਜਿਵੇਂ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ, ਤੇ ਉਹਦੇ ਵਿੱਚ ਵੀ ਗਵਰਨਮੈਂਟ ਨੇ ਕੁਝ ਚੇਂਜਸ ਕੀਤੀਆਂ ਨੇ, ਪਹਿਲਾਂ ਬੈਨੀਫਿਟ ਘੱਟ ਸੀ ਹੁਣ ਥੋੜ੍ਹਾ ਜਿਹਾ ਇਨਕਰੀਜ਼ ਕੀਤਾ। ਸੋ ਹਰੇਕ ਜਿਹੜਾ ਹੈਗਾ ਪੇਰੈਂਟਸ ਉਹਨਾਂ ਦੇ ਇਨਕਮ ਦੇ ਅਕੋਰਡਿੰਗਲੀ $3,400 ਤੇ $80 ਜਿਹੜਾ ਹੈਗਾ ਹਰੇਕ ਬੱਚੇ ਨੂੰ ਗਵਰਨਮੈਂਟ ਵੱਲੋਂ ਹਰ ਸਾਲ ਜਿਹੜਾ ਹੈਗਾ ਦਿੱਤਾ ਜਾ ਰਿਹਾ। ਸੋ ਕਹਿਣ ਤੋਂ ਭਾਵ $290 ਮਹੀਨੇ ਦੇ ਬਣਦੇ ਨੇ। ਇਸ ਤੋਂ ਇਲਾਵਾ ਜਿਹਨਾਂ ਦੀ ਉਮਰ 18 ਤੋਂ ਅਬਵ ਹੈਗੀ ਹੈ, ਸੋ ਉਹਨਾਂ ਨੂੰ ਪਹਿਲਾਂ $2,400 ਹਰ ਸਾਲ ਮਿਲਦਾ ਸੀਗਾ, ਤੇ ਹੁਣ ਗਵਰਨਮੈਂਟ ਨੇ ਇਸੇ ਮਹੀਨੇ ਜੁਲਾਈ ਮਹੀਨੇ ਤੋਂ ਉਹਨਾਂ ਨੇ $2,450 ਕਰ ਦਿੱਤਾ ਹੈਗਾ। ਸੋ ਇਹ ਕੁਛ ਜਿਹੜੀਆਂ ਚੇਂਜਸ ਹੈਗੀਆਂ ਨੇ। ਸੋ ਤੁਸੀਂ ਕਾਲ ਕਰਨਾ ਹੈ ਇਸ ਪ੍ਰੋਗਰਾਮ ਦੀ ਹੋਰ ਜਾਣਕਾਰੀ ਲੈਣ ਲਈ, ਕਿਉਂਕਿ ਗਵਰਨਮੈਂਟ ਨੇ ਇਹ ਵੀ ਕਿਹਾ ਹੈਗਾ ਅਗਰ ਜੇ ਕੋਈ ਬੰਦਾ ਐਲੀਜੀਬਿਲਿਟੀ ਰੱਖਦਾ ਹੈਗਾ, ਪਿਛਲੇ 10 ਸਾਲ ਦੀ ਜਿਹੜੀ ਗ੍ਰਾਂਟ ਤੁਸੀਂ ਮਿਸ ਕਰ ਚੁੱਕੇ ਹੋ, ਉਹ ਵੀ ਆਪਾਂ ਜਿਹੜਾ ਹੈਗਾ ਹੁਣ ਲੈ ਸਕਦੇ ਹਾਂ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000 ਵੈਬਸਾਈਟ ਹੈ punjabinsurance.ca ਐਂਡ ਕੁਛ ਮੈਂ ਕਾਮਨ ਐਗਜ਼ਾਮਪਲਸ ਪੰਜੀ ਦੱਸਣਾ ਚਾਹੁੰਗਾ ਜਿਹੜੀਆਂ ਇਨਕਲੂਡ ਕੀਤੀਆਂ ਗਈਆਂ ਹੈਗੀਆਂ ਨੇ ਇਸ ਪ੍ਰੋਗਰਾਮ ਦੇ ਅੰਡਰ। ਸੋ ਜਿਹੜੀਆਂ ਇੰਪੇਅਰਡ ਕੰਡੀਸ਼ਨ ਹੈ ਜਿੱਦਾਂ ਕੋਈ ਪਰਸਨ ਇਨਸੂਲਿਨ ਡਿਪੈਂਡੈਂਟ ਹੈ, ਇਹ ਵੀ ਜਿਹੜਾ ਹੈਗਾ 2023 ਤੋਂ ਬਾਅਦ ਜਿਹੜਾ ਗਵਰਨਮੈਂਟ ਨੇ ਜਿਹੜਾ ਐਡ ਕੀਤਾ ਹੈਗਾ। ਪਹਿਲਾਂ ਜਿਹੜੇ ਇਨਸੂਲਿਨ ਡਿਪੈਂਡੈਂਟ ਲੋਕ ਸੀ ਉਹਨਾਂ ਨੂੰ ਇਹ $90,000 ਦੀ ਗ੍ਰਾਂਟ ਨਹੀਂ ਸੀ ਮਿਲਦੀ, ਸਿਰਫ ਉਮਰ ਹੈ 59 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਡਾਊਨ ਸਿੰਡਰਮ, ਆਟਿਜ਼ਮ, ADHD, ਡਾਇਮੈਂਸ਼ੀਆ, ਅਲਜ਼ਾਈਮਰ, ਡਿਵੈਲਪਮੈਂਟਲ ਡਿਲੇ, CP ਦਾ ਇਸ਼ੂ ਕੋਈ ਹੈਗਾ, ਐਪਲੈਪਸੀ, ਇਸ ਤੋਂ ਇਲਾਵਾ ਡਿਵੈਲਪਮੈਂਟਲ ਡਿਸੇਬਿਲਿਟੀਜ, ਕਰੋਨਿਕ ਕੰਡੀਸ਼ਨ ਹੈ, ਕੋਈ MS ਦਾ ਇਸ਼ੂ ਹੈ, ਕੌਨ ਡਿਜ਼ੀਜ਼, ਸਵੇਅਰ ਕੋਲਾਈਟਸ, ਸਵੇਅਰ ਅਰਥਰਾਈਟਸ, ਲਿਓਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਅਗਰ ਕੋਈ ਕੈਂਸਰ ਪੇਸ਼ੈਂਟ ਹੈਗਾ, ਇਲਾਜ ਉਹਨਾਂ ਦਾ ਲੰਬਾ ਚੱਲ ਰਿਹਾ। ਸੋ ਉਹਨਾਂ ਨੂੰ ਵੀ ਇਹ $90,000 ਦੀ ਜਿਹੜੀ RDSP ਦੀ ਗ੍ਰਾਂਟ ਹੈ ਮਿਲ ਸਕਦੀ ਹੈ। ਇਸ ਤੋਂ ਇਲਾਵਾ ਸਵੇਅਰ ਡਿਪਰੈਸ਼ਨ, ਹਾਰਟ ਡਿਜ਼ੀਜ਼, ਸਟੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਿਟੀਜ਼, ਹੇਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, ਕਰੋਨਿਕ ਪੇਨ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਇਸ ਤੋਂ ਇਲਾਵਾ ਹਿਪ ਇੰਜਰੀ, ਪੇਨ, ਗੁਲਕੋਮਾ, ਜਾਂ ਕਿਸੇ ਦਾ ਕੋਈ ਆਟੋ ਐਕਸੀਡੈਂਟ ਜਾਂ ਕੋਈ ਐਕਸੀਡੈਂਟ ਹੋ ਗਿਆ ਸੀਗਾ ਐਂਡ ਉਹ ਚੱਲਣ ਫਿਰਨ ਤੋਂ ਅਸਮਰਥ ਹੈਗੇ ਨੇ, ਤੇ ਉਹਨਾਂ ਨੂੰ ਵੀ $90,000 ਦੀ ਗ੍ਰਾਂਟ ਮਿਲ ਸਕਦੀ ਹੈ। ਸੋ ਬੇਸਿਕਲੀ ਗਵਰਨਮੈਂਟ ਨੇ ਜਿਹੜੀ ਇਹਦੀ ਡੈਫੀਨੇਸ਼ਨ ਹੈ ਕਾਫੀ ਵਾਈਡ ਰੱਖੀ ਹੈ। ਅਗਰ ਆਪਾਂ ਪੰਜੀ ਡੇਲੀ ਐਕਟੀਵਿਟੀ ਜਿਹੜੀ ਕਰ ਰਹੇ ਹੈਗੇ ਉਹ ਕਰਨ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ, ਜਿੱਦਾਂ ਵਿਜ਼ਨ ਦੇ ਵਿੱਚ ਹੋ ਗਿਆ, ਸਪੀਕਿੰਗ, ਹੇਅਰਿੰਗ, ਡਰੈਸਿੰਗ, ਵਾਕਿੰਗ, ਫੀਡਿੰਗ, ਅਗਰ ਇਹਨਾਂ 'ਚ ਕੋਈ ਇਸ਼ੂ ਹੈਗਾ ਤਾਂ ਜ਼ਰੂਰ ਤੁਸੀਂ ਸਾਡੇ ਨਾਲ ਸੰਪਰਕ ਕਰੋ। ਐਂਡ RDSP ਦਾ ਜਿਹੜਾ ਪ੍ਰੋਗਰਾਮ ਹੈ ਬਹੁਤ ਹੀ ਵਧੀਆ ਪ੍ਰੋਗਰਾਮ ਹੈ, ਕਿਉਂਕਿ ਗਵਰਨਮੈਂਟ ਵੱਲੋਂ ਉਹਨਾਂ ਸਭ ਲੋਕਾਂ ਦੀ ਫਾਈਨੈਂਸ਼ੀਅਲ ਹੈਲਪ ਕੀਤੀ ਜਾ ਰਹੀ ਹੈ ਜਿਹੜੇ ਆਪਾਂ ਇਹ ਕਹਿ ਲਈਏ ਵੀ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ, ਉਹਨਾਂ ਦੇ ਫਿਊਚਰ ਨੂੰ ਸਟਰੋਂਗ ਬਣਾਉਣ ਲਈ ਇਹ ਜਿਹੜੇ ਪੈਸੇ ਦਿੱਤੇ ਜਾ ਰਹੇ ਨੇ। ਐਂਡ ਫੈਡਰਲ ਗਵਰਨਮੈਂਟ ਵੱਲੋਂ ਗ੍ਰਾਂਟ ਹੈ, ਜੇ ਕੋਈ ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ ਪੈਸੇ ਮਿਲ ਰਹੇ ਨੇ, ਓਨਟੋਰੀਓ ਗਵਰਨਮੈਂਟ ਵੱਲੋਂ ਉਹ ਵੀ ਬੰਦ ਨੇ ਹੋਣਗੇ, ਉਹਦੇ ਤੇ ਇਹਨਾਂ ਜਿਹੜਾ RDSP ਦੀ ਜਿਹੜੀ ਗ੍ਰਾਂਟ ਹੈ ਫੈਡਰਲ ਗਵਰਨਮੈਂਟ ਦੀ ਕੋਈ ਵੀ ਉਹਦਾ ਇੰਪੈਕਟ ਨਹੀਂ ਹੈਗਾ। ਇਹ ਅਡੀਸ਼ਨਲ ਪੈਸੇ ਤੁਹਾਨੂੰ ਮਿਲ ਸਕਦੇ ਨੇ, ਉਹਦੇ ਲਈ ਤੁਹਾਡੇ ਕੋਲ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ। ਅਗਰ ਇਹ ਸਰਟੀਫਿਕੇਟ ਨਹੀਂ ਹੈਗਾ ਤਾਂ ਡਾਕਟਰਸ ਤੋਂ ਕਿਹੜੇ ਕਿਹੜੇ ਫਾਰਮ ਸਾਈਨ ਕਰਵਾਉਣੇ ਨੇ, ਤੇ ਉਹ ਤੁਸੀਂ ਸਾਨੂੰ ਕਾਲ ਕਰਨਾ ਹੈਗਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000 ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਪੰਜੀ ਸਮਾਂ ਦੇਣ ਲਈ
0: ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਬਿਲਕੁਲ ਜੀ, ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ ਤੇ RDSP ਦੀ ਲਓ ਜਾਣਕਾਰੀ, ਕਿਉਂਕਿ ਬਹੁਤ ਵਧੀਆ ਉਪਰਾਲਾ ਹੈ ਇਹ ਕੈਨੇਡੀਅਨ ਗਵਰਨਮੈਂਟ ਦਾ। ਸੋ ਤੁਸੀਂ ਨੰਬਰ ਨੋਟ ਕਰੋ ਪੰਜਾਬ ਇੰਸ਼ੋਰੈਂਸ ਦੇ ਸ਼ੇਰ ਜੰਗ ਸਿੰਘ ਰਾਣਾ ਜੀ ਦਾ, 416-910-9000 ਤੇ ਗੱਲਬਾਤ ਹੋ ਸਕਦੀ ਹੈ। 416-910-9000 ਨੰਬਰ ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਤੇ ETN ਟਰੈਵਲਸ ਵਾਲੇ ਕਹਿੰਦੇ ਆ ਕਿ ਟਿਕਟਾਂ ਲਓ, ਘੁੰਮੋ ਫਿਰੋ ਤੇ ਮਜ਼ੇ ਕਰੋ, ਹੈ ਨਾ, ਕਿਉਂਕਿ ਨਾ ਜ਼ਰੂਰ ਤੁਹਾਨੂੰ ਇੱਕ ਬ੍ਰੇਕ ਵੀ ਜ਼ਰੂਰੀ ਹੁੰਦੀ ਹੈ ਜਿਹੜਾ ਤੁਹਾਡਾ ਕੰਮ ਹੁੰਦਾ ਨਾ ਡੇਲੀ ਦਾ, ਕਿ ਹਾਂਜੀ ਸਵੇਰੇ ਜਾਣਾ, ਸ਼ਾਮ ਨੂੰ ਆਉਣਾ, ਫਿਰ ਉਹੀ ਖਾਣਾ ਪਾਣੀ, ਸੌਣਾ ਤੇ ਫਿਰ ਕੰਮ ਤੇ ਜਾਣਾ, ਹੈ ਨਾ। ਸੋ ਉਹ ਤੋਂ ਥੋੜ੍ਹਾ ਜਿਹਾ ਹਟ ਕੇ ਵੀ ਥੋੜ੍ਹਾ ਸਮਾਂ ਜਿਹੜਾ ਗੁਜ਼ਾਰਨਾ ਬੜਾ ਜ਼ਰੂਰੀ ਹੈ, ਤਾਂ ਕਿ ਫਿਰ ਤੁਸੀਂ ਬੈਕ ਟੂ ਟਰੈਕ ਫਿਰ ਤਾਂ ਹੀ ਆਇਆ ਜਾਂਦਾ, ਹੈ ਨਾ, ਕਿਉਂਕਿ ਫਿਰ ਫੁੱਲ ਐਨਰਜੀ ਦੇ ਨਾਲ ਤੁਸੀਂ ਆਪਣਾ ਕੰਮ ਕਰਦੇ ਹੋ। ਸੋ ETN ਟਰੈਵਲਸ ਵਾਲੇ ਕਹਿੰਦੇ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ, ਤੁਸੀਂ ਕੋਈ ਟੂਰ ਟ੍ਰਿਪ ਪਲਾਨ ਕਰ ਰਹੇ ਹੋ ਜਾਂ ਕਰੂਜ਼ ਪੈਕੇਜ ਤੁਸੀਂ ਲੈਣਾ ਚਾਹੁੰਦੇ ਹੋ, ਤੇ ਤੁਸੀਂ ਨੰਬਰ ਨੋਟ ਕਰੋ 905-463-1301, ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 8:30 ਤੱਕ ਓਪਨ ਹੁੰਦੇ ਆ। ਸੋ ਵਧੀਆ ਤੁਹਾਨੂੰ ਪ੍ਰਾਈਸ ਮਿਲਣਾ, ਏਅਰ ਫੇਅਰ ਕਮਾਲ ਦੀਆਂ ਟਿਕਟਾਂ ਮਿਲਣਗੀਆਂ ਤੇ ਸਰਵਿਸ ਜਿਹੜੀ ਬੜੀ ਲਾਜਵਾਬ ਹੈ। 905-463-1301 ਤੇ ਗੱਲਬਾਤ ਹੋ ਸਕਦੀ ਹੈ। ਸੋ ਆਪਾਂ ਗੱਲਬਾਤ ਕਰ ਰਹੇ ਹਾਂ ਜਿਹੜੀ ਸਤਲੁਜ ਫਿਲਮ 'ਤੇ ਬੈਨ ਤੇ ਉਹ 'ਤੇ ਸਿਆਸੀ ਵਿਵਾਦ ਜਿਹੜਾ ਸ਼ੁਰੂ ਹੋ ਗਿਆ। ਸੋ ਬਾਕੀ ਦਲਜੀਤ ਦੁਸਾਂਝ ਨੇ ਜਿਹਨੇ ਰੋਲ ਕੀਤਾ ਜਾਂ ਜਿਨ੍ਹਾਂ ਨੇ ਫਿਲਮ ਬਣਾਈ ਹੈ, ਹੈ ਨਾ, ਇੰਨੀ ਮਿਹਨਤ ਕੀਤੀ ਹੈ, ਉਹਨਾਂ ਨੂੰ ਤਾਂ ਚਲੋ ਹੈਰਾਨੀ ਹੈ ਹੀ ਵੀ ਇਹ ਕੀ ਕੁਛ ਹੋ ਰਿਹਾ। ਪਰ ਨਾਲ ਦੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਨਾ SGPC, ਸੋ ਤੇ ਸ਼੍ਰੋਮਣੀ ਅਕਾਲੀ ਦਲ ਨਾਲ, ਸੋ ਉਹਨਾਂ ਨੇ ਫਿਲਮ ਦਾ ਸਮਰਥਨ ਕੀਤਾ ਤੇ ਕਹਿੰਦੇ ਆ ਵੀ ਜ਼ਰੂਰ ਫਿਲਮ ਨੂੰ ਦੇਖੋ, ਕਿਉਂਕਿ ਇਹਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਅੱਤਵਾਦ ਸਿਖਰਾਂ 'ਤੇ ਸੀਗਾ ਨਾ, ਸੋ ਗੈਰ ਨਿਆਇਕ ਕਤਲ ਜਿਹੜੇ ਹੋਏ ਆ ਉਹਦਾ ਪਰਦਾ ਫਾਸ਼ ਇਹਦੇ ਵਿੱਚ ਕੀਤਾ ਗਿਆ। ਸੋ ਉਹ ਜ਼ਰੂਰ ਦੇਖੋ ਤਾਂ ਕਿ ਤੁਹਾਨੂੰ ਪਤਾ ਲੱਗੇ, ਕਿਉਂਕਿ ਨਾ ਸੋਸ਼ਲ ਮੀਡੀਆ 'ਤੇ ਮੈਂ ਵੀ ਦੇਖ ਰਹੀ ਸੀ, ਜਿਨ੍ਹਾਂ ਨੇ ਦੇਖੀ ਹੈ ਨਾ ਉਹ ਤਾਂ ਰੋ ਰਹੇ ਆ ਮਤਲਬ ਤੁਸੀਂ ਦੇਖ ਸਕਦੇ ਹੋ, ਸਮਝ ਸਕਦੇ ਹੋ ਮਤਲਬ ਕਿ ਕਿੰਨੀ ਫਿਲਮ ਦੇ ਵਿੱਚ ਸਾਰਾ ਕੁਝ ਦਿਖਾਇਆ ਹੋਊਗਾ ਜਿਹਦੇ ਕਰਕੇ ਕਿ ਇੰਨਾ ਫੀਲ ਹੋ ਰਿਹਾ ਲੋਕਾਂ ਨੂੰ, ਕਿਉਂਕਿ ਕਈਆਂ ਨੂੰ ਤਾਂ ਜਮਾ ਹੀ ਪਤਾ ਨਹੀਂ, ਜਾਂ ਉਸ ਸਮੇਂ ਨਹੀਂ ਸੀ, ਜਾਂ ਕਈ ਵਾਰੀ ਨਿਊਜ਼ ਬਾਰੇ ਨਹੀਂ ਪਤਾ ਹੁੰਦਾ, ਜਾਂ ਬਾਹਰ ਰਹਿੰਦੇ ਹੁੰਦੇ, ਜਾਂ ਛੋਟੇ ਹੁੰਦੇ ਆ, ਹੈ ਨਾ, ਕੁਛ ਵੀ ਹੋ ਸਕਦਾ। ਪਰ ਕਈਆਂ ਨੂੰ ਤਾਂ, ਕਈ ਤਾਂ ਉਹਦੇ ਵਿੱਚੋਂ ਨਿਕਲੇ ਆ, ਕਈ ਪਰਿਵਾਰਾਂ ਦੇ ਮੈਂਬਰ ਸੀਗੇ ਜਿਨ੍ਹਾਂ ਨੇ ਇਹ ਦੁੱਖ ਹੰਡਾਇਆ। ਸੋ ਕਈ ਤਾਂ, ਕਿਉਂਕਿ ਅਸੀਂ ਜਦੋਂ ਉੱਥੇ ਰਹਿੰਦੇ ਸੀ ਨਾ, ਕਈ ਦੱਸਦੇ ਸੀ ਜਿਨ੍ਹਾਂ ਦੇ ਪਰਿਵਾਰ ਵਿਛੜੇ ਆ, ਖਤਮ ਹੋਏ ਆ, ਚਾਹੇ ਦਰਬਾਰ ਸਾਹਿਬ ਤੇ ਜਦੋਂ ਹਮਲਾ ਹੋਇਆ, ਜਾਂ ਬਾਅਦ ਦੇ ਵਿੱਚੋਂ ਮੋਹਾਲੀ ਦੇ ਵਿੱਚ ਵੀ ਜਿਹੜੇ ਇੰਸੀਡੈਂਟ ਬੜੇ ਇਦਾਂ ਦੇ ਅਸੀਂ ਸੁਣੇ ਆ ਕਿ ਜਿਹੜੇ ਐਵੇਂ ਵਿਚਾਰੇ ਮੁੰਡੇ ਤੁਰੇ ਫਿਰਦੇ ਸੀਗੇ, ਜਾਂਦੇ ਸੀਗੇ, ਹੈ ਨਾ, ਕੋਈ ਮੋਟਰਸਾਈਕਲ ਤੇ ਆ, ਕੋਈ ਉਦੋਂ ਤਾਂ ਬਹਿ ਨਹੀਂ ਕਰਦਾ ਸੀ ਆਪਣਾ ਜਿਹੜਾ ਬੁਲਟ ਮੋਟਰਸਾਈਕਲ ਤੇ, ਵੀ 3 ਜਣੇ ਨਹੀਂ ਬਹਿ ਸਕਦੇ, ਹੈ ਨਾ, ਕਿਉਂਕਿ ਭੱਜਦਾ ਬਹੁਤ ਹੈ ਤੇ ਉਹਨਾਂ ਨੂੰ ਐਂ ਆ ਵੀ ਬੈਠ ਕੇ ਪਤਾ ਨਹੀਂ ਕਿੱਧਰ ਨੂੰ ਕਿੱਧਰ ਲੰਘ ਜਾਂਦੇ ਆ, ਹੈ। ਸੋ ਕਈ ਤਾਂ ਮਤਲਬ ਜਮਾ ਹੀ ਕਿਤੇ 1% ਵੀ ਉਹਨਾਂ ਦਾ ਰੋਲ ਨਹੀਂ ਸੀ ਹੁੰਦਾ ਫੈਮਿਲੀ ਦਾ, ਵੀ ਬਸ ਉਹ ਦੇਖਦੇ ਸੀ ਵੀ ਹਾਂਜੀ ਸਿੱਖ ਹੈ, ਸਰਦਾਰ ਹੈ ਮੁੰਡੇ, ਤੇ ਫੜਦੇ ਸੀ, ਚੱਲ ਬਈ ਅੰਦਰ, ਤੇ ਉਹ ਤੋਂ ਬਾਅਦ ਪਤਾ ਹੀ ਨਹੀਂ ਸੀ ਲੱਗਦਾ ਵੀ ਉਹ ਕਿੱਥੇ ਚਲੇ ਗਏ, ਕੀ ਕੀਤਾ ਉਹਨਾਂ ਦੇ ਨਾਲ। ਸੋ ਕਿਉਂਕਿ ਉਹਨਾਂ ਨੂੰ ਸੈਲਰੀਆਂ ਤੇ ਜਿਵੇਂ ਕਹਿੰਦੇ ਪ੍ਰਮੋਸ਼ਨਾਂ ਮਿਲਦੀਆਂ ਸੀ, ਤੇ ਫਿਰ ਉਹ ਸਾਰਾ ਕੁਝ ਕਰੀ ਜਾਂਦੇ ਸੀ। ਸੋ ਫਿਰ ਇਹ ਜਿਹੜੀ ਸੱਚਾਈ ਮੂਹਰੇ ਲਿਆਂਦੀ ਹੈ, ਜਿਹੜੀਆਂ ਸੱਚੀਆਂ ਘਟਨਾਵਾਂ, ਹੈ ਨਾ, ਝੂਠੇ ਪੁਲਿਸ ਮੁਕਾਬਲੇ, ਲਾਪਤਾ ਹੋਣ ਦੇ ਮਾਮਲੇ ਸਾਹਮਣੇ ਲਿਆਉਣ ਦੀ ਜਿਹੜੀ ਲੰਬੀ ਲੜਾਈ ਹੈ ਨਾ, ਉਹ ਭਾਈ ਜਸਵੰਤ ਸਿੰਘ ਖਾਲੜਾ ਨੇ ਲੜੀ। ਪਰ ਫਿਰ ਉਹਨਾਂ ਦਾ ਅੰਤ ਕੀ ਹੋਇਆ? ਉਹਨਾਂ ਦਾ ਵੀ ਉਹੀ ਅੰਤ ਹੋਇਆ ਜਿਨ੍ਹਾਂ ਬਾਰੇ ਉਹ ਪੁੱਛ ਪ੍ਰਤੀਤ ਕਰ ਰਹੇ ਸੀ, ਦੇਖ ਰਹੇ ਸੀ। ਉਹ ਵੀ ਕਹਿੰਦੇ ਵੀ ਆਪਣਾ ਗੱਡੀ ਧੋ ਰਹੇ ਸੀ ਸਵੇਰੇ ਆਪਣੇ ਘਰ ਦੇ ਬਾਹਰ, ਫਿਰ ਪੁਲਿਸ ਆਈ, ਉਹਨਾਂ ਨੂੰ ਲੈ ਗਈ। ਉਹ ਤੋਂ ਬਾਅਦ ਉਹਨਾਂ ਨਾਲ ਵੀ ਉਹੀ ਹਸ਼ਰ ਹੋਇਆ ਜਿਨ੍ਹਾਂ ਦੇ ਲਈ ਉਹ ਕੋਸ਼ਿਸ਼ ਕਰ ਰਹੇ ਸੀ ਉਹ ਚੀਜ਼ਾਂ ਨੂੰ ਉਜਾਗਰ ਕਰਨ ਦੀ, ਉਹਨਾਂ ਨਾਲ ਵੀ ਉੱਦਾਂ ਹੀ ਹੋਇਆ। ਸੋ ਜਿਹੜੇ ਆਪਣੇ ਜਥੇਦਾਰ ਹੈ ਜੀ, ਗਿਆਨੀ ਕੁਲਦੀਪ ਸਿੰਘ ਗੜਗੜਜ, ਉਹਨਾਂ ਨੇ ਵੀ ਸਤਲੁਜ ਦਾ ਸਮਰਥਨ ਕੀਤਾ ਤੇ ਕਹਿੰਦੇ ਆ ਵੀ ਜ਼ਰੂਰ ਦੇਖੋ ਜਿਹੜੇ ਇਹ ਫਰਜ਼ੀ ਮੁਕਾਬਲੇ ਹੋਏ ਆ, ਕਿਵੇਂ ਕੀ ਕੁਛ ਹੋਇਆ, ਜੇ ਇਸ ਫਿਲਮ 'ਚ ਹੈ ਪੂਰਾ ਤਾਂ ਦੇਖੋ ਤਾਂ ਕਿ ਪਤਾ ਲੱਗੇ ਵੀ ਕੀ ਕੁਛ ਹੋਇਆ। ਸੋ ਦਲਜੀਤ ਦੋਸਾਂਝ ਨੇ ਵੀ ਇੰਸਟਾਗ੍ਰਾਮ ਤੇ ਜਿਹੜੀ ਹੈ ਆਪਣੀ ਪੋਸਟ ਸਾਂਝੀ ਕੀਤੀ ਹੈ, ਉਹਨਾਂ ਨੇ ਵੀ ਇਹੀ ਕਿਹਾ, ਮੈਂ ਹਨੇਰੇ ਨੂੰ ਚੁਣੌਤੀ ਦਿੰਦਾ, ਹੈ ਨਾ, ਕਿਉਂਕਿ ਫਿਲਮ ਉਹਨਾਂ ਨੇ ਬਣਾਈ ਆ। ਸੋ ਇਹ ਗੱਲ ਅਸਲ 'ਚ ਤਾਂ ਜਿਹੜੇ ਸ਼ਹੀਦ ਜਸਵੰਤ ਸਿੰਘ ਖਾਲੜਾ, ਉਹਨਾਂ ਨੇ ਇਹ ਕੀਤੀ ਹੈ। ਸੋ ਬਿਲਕੁਲ ਜੀ, ਜ਼ਰੂਰ ਇਹ ਫਿਲਮ ਤੁਸੀਂ ਦੇਖ ਸਕਦੇ ਹੋ ਤੇ ਫਿਰ ਗੱਲਬਾਤ ਕਰ ਸਕਦੇ ਹੋ। ਵੈਸੇ ਜਿਹੜੇ ਜਸਵੰਤ ਸਿੰਘ ਖਾਲੜਾ ਸੀ ਨਾ, ਉਹਨਾਂ ਬਾਰੇ ਜੇ ਥੋੜ੍ਹਾ ਜਿਹਾ ਆਪਾਂ ਦੱਸੀਏ, ਉਹਨਾਂ ਦਾ ਜਨਮ 1952 ਦੇ ਵਿੱਚ ਹੋਇਆ ਸੀ। ਉਹਨਾਂ ਦਾ ਪਿੰਡ ਦਾ ਨਾਮ ਹੈ ਖਾਲੜਾ, ਅੰਮ੍ਰਿਤਸਰ ਦੇ ਖਾਲੜਾ ਪਿੰਡ ਦੇ ਵਿੱਚ ਉਹਨਾਂ ਦਾ ਜਨਮ ਹੋਇਆ, ਤੇ ਉਹ ਐਕਚੁਅਲ ਦੇ ਵਿੱਚ ਇੱਕ ਬੈਂਕ ਦੇ ਵਿੱਚ ਕਰਮਚਾਰੀ ਸੀ, ਬੈਂਕ ਦੀ ਜੌਬ ਕਰਦੇ ਸੀਗੇ ਉਹ। ਤੇ ਫਿਰ ਜਦੋਂ ਉਹਨਾਂ ਨੂੰ ਲੱਗਿਆ ਵੀ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ, ਹੈ ਨਾ, ਸੋ ਉਹ ਫਿਰ ਇਹਦੇ ਵਿੱਚ ਕੁੱਦੇ ਤੇ ਲੱਭਿਆ, ਚਲੋ ਜਿੰਨਾ ਉਹਨਾਂ ਨੇ ਲੱਭਿਆ। ਇੱਥੇ ਟੋਰਾਂਟੋ ਵੀ ਉਹ ਆਏ ਸੀਗੇ, ਇੱਥੇ ਜਿਹੜੀ ਉਹ ਸਪੀਚ ਹੈ ਇਹਨਾਂ ਦੀ, ਉਹ ਵੀ ਬੜੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ। ਸੋ ਕਿਉਂਕਿ ਉਹ ਦੱਸਦੇ ਆ ਵੀ 25,000 ਨੌਜਵਾਨਾਂ ਜਿਹੜੇ, ਉਹਨਾਂ ਦਾ ਪਤਾ ਹੀ ਨਹੀਂ ਵੀ ਕਿਵੇਂ ਕੀ ਹੈ, ਹੈ। ਸੋ ਬੜੀ ਵੈਸੇ ਨਮੋਸ਼ੀ ਵਾਲੀ ਗੱਲ ਹੈ ਕਿ ਜਿਹੜੀ ਸੱਚਾਈ ਹੁੰਦੀ ਹੈ ਨਾ, ਉਹਨੂੰ ਪਹਿਲਾਂ ਤਾਂ ਕਹਿਣ ਦਾ ਜਿਗਰਾ ਕਿਸੇ ਨੂੰ ਨਹੀਂ ਹੁੰਦਾ, ਪਰ ਜੇ ਕਿਸੇ ਦਾ ਕਹਿਣ ਦਾ ਜਿਗਰਾ ਹੁੰਦਾ ਤੇ ਉਹਦੀ ਆਵਾਜ਼ ਨੂੰ ਦਬਾ ਦਿੱਤਾ ਜਾਂਦਾ, ਫਿਰ ਸੁਣਨ ਵਾਲੇ ਬੜੇ ਘੱਟ ਹੁੰਦੇ ਆ, ਫਿਰ ਉਹ ਸੁਣ ਕੇ ਬੋਲਣ ਵਾਲੇ ਬੜੇ ਘੱਟ ਹੁੰਦੇ ਆ। ਤੇ ਦੇਖੋ ਕਹਿੰਦੇ ਆ ਵੀ ਜਿਹੜੀ ਮੌਤ ਹੈ ਨਾ, ਉਹ ਤਾਂ ਲਿਖੀ ਹੋਈ ਆ, ਕਿਹਨੇ ਕਦੋਂ ਕਿੰਨੇ ਸਾਹ ਆਉਣੇ ਤੇ ਕਿਵੇਂ ਮਰਨਾ, ਰਹਿਣਾ ਇੱਥੇ ਕਿਸੇ ਨੇ ਵੀ ਨਹੀਂ। ਜਿਵੇਂ ਇੱਕ ਨਾ ਬੜੀ ਵਧੀਆ ਕਿਸੇ ਨੇ ਕੋਟ ਕੀਤਾ ਸੀ, ਬਈ ਮੈਂ ਕਹਿੰਦੇ ਸ਼ਮਸ਼ਾਨ ਘਾਟ 'ਚ ਉਹਨਾਂ ਦੀਆਂ ਲਾਸ਼ਾਂ ਵੀ ਦੇਖੀਆਂ ਜਿਹੜੇ ਕਦੀ ਸੱਚ ਲਈ ਜਾਂ ਸਹੀ ਦੇ ਲਈ ਬੋਲੇ ਨਹੀਂ। ਕਹਿਣ ਦਾ ਮਤਲਬ ਕੀ ਹੈ ਕਿ ਮਰਨਾ ਤਾਂ ਸਾਰਿਆਂ ਨੇ ਹੀ ਹੈ, ਤੇ ਕਿਉਂ ਨਾ ਸੱਚ ਬੋਲ ਕੇ, ਸਹੀ ਬੋਲ ਕੇ ਜਿਹੜਾ ਜ਼ਿੰਦਗੀ ਗੁਜ਼ਾਰੀ ਜਾਵੇ, ਕਿਉਂਕਿ ਜਾਣਾ ਤਾਂ ਸਾਰਿਆਂ ਨੇ ਹੀ ਹੈ। ਜਿਹੜੇ ਝੂਠ ਬੋਲਦੇ ਆ ਉਹ ਕਿਹੜਾ ਇੱਥੇ ਬੈਠੇ ਹੀ ਰਹਿੰਦੇ, ਉਹ ਵੀ ਇਸ ਦੁਨੀਆ ਤੋਂ ਜਾਂਦੇ ਹੀ ਆ। ਸੋ ਇਸ ਕਰਕੇ ਸੱਚ ਦਾ ਸਾਥ ਦੇਣਾ ਚਾਹੀਦਾ ਤੇ ਸੱਚ ਬੋਲਣਾ ਚਾਹੀਦਾ, ਪਰ ਸੱਚ ਦੀ ਆਵਾਜ਼ ਨੂੰ ਜਿਹੜਾ ਦਬਾਇਆ ਜਾਂਦਾ, ਜਿਹੜੇ

0: ਲੋਕ ਉਹਨਾਂ ਦੀਆਂ ਗੱਲਾਂ ਕਰਦੇ ਆ, ਉਹਨਾਂ ਦੀ ਜਿਹੜੀ ਬਹਾਦਰੀ ਆਪਾਂ ਕਹਿ ਸਕਦੇ ਹਾਂ ਬੋਲਣ ਦੀ, ਸੱਚਾਈ ਬਿਆਨ ਕਰਨ ਦੀ, ਉਹਦੀਆਂ ਗੱਲਾਂ ਕਰਦੇ ਆ। ਹੁਣ ਜਿਨ੍ਹਾਂ ਨੇ ਉਸ ਸਮੇਂ ਝੂਠੇ ਮੁਕਾਬਲੇ ਕੀਤੇ, ਪ੍ਰਮੋਸ਼ਨਾਂ ਲਈਆਂ, ਹੈ ਨਾ, ਪ੍ਰੋਪਰਟੀਆਂ ਬਣਾਈਆਂ, ਅਤੇ ਉਹਨਾਂ ਦੇ ਹਾਲ ਬੇਹਾਲ ਹੈ। ਸੋ ਇਹ ਆਪਾਂ ਸਮਝ ਸਕਦੇ ਹਾਂ। ਸੋ ਬਿਲਕੁਲ ਜੀ, ਜੁੜੇ ਤੁਸੀਂ ਗੁਰਤਾਸ ਰੇਡੀਓ ਦੇ ਨਾਲ, ਅਤੇ ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਗੱਲਾਂ ਬਾਤਾਂ ਆਪਾਂ ਤੁਹਾਡੇ ਨਾਲ ਇੱਦਾਂ ਹੀ ਕਰੀਆਂ ਜਾਣੀਆਂ ਹੈ, ਅਤੇ ਹੁਣ ਆਪਾਂ ਅਪਲਾਇੰਸ ਜੰਕਸ਼ਨ ਦਾ ਲਈਏ ਮੈਸੇਜ। ਉਸ ਤੋਂ ਬਾਅਦ ਫੀਫਾ ਫੀਵਰ ਦੀ ਵੀ ਗੱਲਬਾਤ ਕਰਨੀ ਹੈ ਜੀ। ਬੜੇ ਮੈਚ ਗੱਡਵੇਂ ਹੋ ਰਹੇ ਆ, ਅਤੇ ਬੜਾ ਜਿਹੜੇ ਜਦੋਂ ਕੋਈ ਟੀਮ ਹਾਰਦੀ ਹੈ ਨਾ, ਸੋ ਬੜੇ ਇਮੋਸ਼ਨਲ ਮੂਮੈਂਟ ਤੁਸੀਂ ਵੀ ਦੇਖੇ ਹੋਣੇ ਆ। ਸੋ ਕਰਦੇ ਹਾਂ ਗੱਲਬਾਤ ਪਹਿਲਾਂ ਅਪਲਾਇੰਸ ਜੰਕਸ਼ਨ ਦੀ, ਤੁਹਾਨੂੰ ਜਾਣਕਾਰੀ ਦੇ ਦਈਏ।
1: ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰੋਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰਮਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਹਾਂ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਇੰਸਿਸ ਕਿੱਥੋਂ ਲਈਏ।
2: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਇੰਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਇੰਸ ਜੰਕਸ਼ਨ, ਕਾਲ 905-450-0054,
3: 905-450-0054। ਸ਼ਹਿਰ ਵਿੱਚ ਇੱਕੋ ਰੌਲਾ ਪੈ ਗਿਆ, ਟਾਪ ਕੁਆਲਿਟੀ ਤੇ ਲੋ ਪ੍ਰਾਈਸਾਂ ਵਿੱਚ ਨੋਬਲ ਫ੍ਰੈਸ਼ ਫੂਡ ਫੇਰ ਨੰਬਰ ਲੈ ਗਿਆ। ਆਟਾ, ਦਾਲ, ਚਾਵਲ, ਸਬਜ਼ੀ ਤੇ ਦੁੱਧ ਘਿਓ ਸਭ

0: रात आमे छड़ दिनी आ, पर जनाब चले किथे हो?
1: मैं चलिया स्काईडम ऑटो एंड बॉडी सेंटर, जेड़े कर देने मेरी कार दी केयर, बेस्ट सर्विस ते फुल रिपेयर।
0: ए होई हन स्काईडम ग्रुप ऑफ कंपनीज, जेना दिया जीटीए दे विच चार लोकेशन ने मेरी फ्रेंड अनु दी एक्सीडेंटल कार भी फिक्स करके नवी बनाती सी।
1: जी हां, कारा दे नाल नाल बसा अते वड्डे ट्रकां दी हर तरह दी रिपेयर अते बॉडी वर्क दा काम भी कीता जांदा है। फ्लीट वास्ते बेस्ट पैकेज प्रोवाइड कीते जांदे ने। बतेरी जानकारी ले कॉल करो 905-874-9878।
2: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-63-6475-2340। ਜੇਕਰ ਤੁਸੀਂ ਟਰੱਕਿੰਗ ਕੰਪਨੀ ਰਨ ਕਰਦੇ ਹੋ ਤੇ ਆਪਣੇ ਆਪ ਨੂੰ ਤੇ ਆਪਣੇ ਇੰਪਲੋਈਜ਼ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤਾਂ ਗਰੁੱਪ ਪਲਾਨ ਲੈ ਸਕਦੇ ਹੋ ਤਾਂ ਕਿ ਜੇਕਰ ਕੱਲ ਨੂੰ ਕੋਈ ਇੰਜਰੀ ਜਾਂ ਐਕਸੀਡੈਂਟ ਹੁੰਦਾ ਹੈ ਤਾਂ ਮੰਥਲੀ ਬੈਨੀਫਿਟਸ ਮਿਲਦੇ ਰਹਿਣ। ਇਸ ਦੇ ਨਾਲ ਨਾਲ ਗਰੁੱਪ ਬੈਨੀਫਿਟਸ ਜਿਸ ਵਿੱਚ ਹੈਲਥ ਐਂਡ ਡੈਂਟਲ ਪਲਾਨ ਆਫਰ ਕਰਨਾ ਚਾਹੁੰਦੇ ਹੋ ਤਾਂ ਮੈਂ ਤੁਹਾਡੀ ਨੀਡ ਦੇ ਅਕੋਰਡਿੰਗ ਪਲਾਨ ਡਿਜ਼ਾਈਨ ਕਰ ਸਕਦੀ ਹਾਂ। ਮੇਰਾ ਨਾਮ ਜਸਵਿੰਦਰ ਕੌਰ ਤੱਗੜ ਹੈ। ਫੋਨ ਨੰਬਰ ਹੈ 647-63-6475-2340।
3: ਬਿਲਕੁਲ ਜੀ, ਤੁਹਾਡਾ ਕੋਈ ਵੀ ਕੁਐਸਚਨ ਕੰਸਰਨ ਹੁੰਦਾ, ਕੋਈ ਪਾਲਿਸੀ ਰਿਵਿਊ ਕਰਾਉਣੀ ਹੈ ਜਾਂ ਫਿਰ ਕਈ ਵਾਰੀ ਕੋਈ ਤੁਸੀਂ ਚੇਂਜ ਉਹਦੇ 'ਚ ਕਰਨਾ ਹੁੰਦਾ, ਕੋਈ ਬੈਨੀਫਿਸ਼ਰੀ ਚੇਂਜ ਕਰਨਾ ਜਾਂ ਫਿਰ ਤੁਸੀਂ ਆਪਣਾ ਰੈਜੀਡੈਂਸ਼ੀਅਲ ਜਿਹੜਾ ਐਡਰੈਸ ਲਿਖਿਆ ਹੁੰਦਾ ਉਹ ਚੇਂਜ ਕਰਨਾ ਹੈ ਨਾ, ਅਤੇ ਜਾਂ ਫਿਰ ਤੁਸੀਂ ਕੋਈ ਇੰਸ਼ੋਰੈਂਸ ਹਾਲੇ ਕਰਾਈ ਨਹੀਂ ਹੋਈ ਤੇ ਜ਼ਰੂਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਕਿਉਂਕਿ ਨਾ ਤੁਹਾਡੇ ਕੋਲ ਇੰਸ਼ੋਰੈਂਸ ਦਾ ਹੋਣਾ ਬੜਾ ਜ਼ਰੂਰੀ ਹੈ। ਇੱਕ ਨਾ ਬੈਕਅਪ ਪਲਾਨ ਜ਼ਰੂਰ ਹੋਣਾ ਚਾਹੀਦਾ ਕਿ ਕੋਈ ਵੀ 19-21 ਗੱਲ ਹੁੰਦੀ ਹੈ ਤੇ, ਕਿਉਂਕਿ ਫਾਈਨੈਂਸ਼ੀਅਲ ਪ੍ਰੋਬਲਮ ਜਿਹੜੀ ਹੈ ਨਾ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਹੈ ਔਰ ਕੋਈ ਕਿਸੇ ਦੀ ਇੰਨੀ ਹੈਲਪ ਨਹੀਂ ਕਰ ਸਕਦਾ ਕਿਸੇ ਵੀ ਤਰੀਕੇ ਦੇ ਨਾਲ। ਸੋ ਆਪਣੀ ਹੈਲਪ ਆਪਾਂ ਆਪੇ ਹੀ ਕਰ ਸਕਦੇ ਹਾਂ। ਸੋ ਉਹ ਕਿਵੇਂ ਹੈ? ਉਹ ਹੈ ਇੰਸ਼ੋਰੈਂਸ ਦੇ ਨਾਲ, ਤਾਂ ਕਿ ਕਿਸੇ ਕਿਸਮ ਦੀ, ਕਿਉਂਕਿ ਇੰਸ਼ੋਰੈਂਸ ਦੇ ਪਲਾਨ ਬਣੇ ਹੀ ਤਾਂ ਹੋਏ ਆ ਕਿ ਕਿਸੇ ਵੀ ਕਿਸਮ ਦੀ ਪ੍ਰੋਬਲਮ ਆਉਂਦੀ ਹੈ, ਜਿਵੇਂ ਲਾਈਫ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਹੈ ਨਾ, ਕੋਈ ਬੰਦਾ ਚਲੇ ਗਿਆ, ਪਿੱਛੇ ਪਰਿਵਾਰ ਨੂੰ ਪ੍ਰੋਬਲਮ ਨਾ ਆਵੇ, ਲਾਈਫ ਇੰਸ਼ੋਰੈਂਸ ਹੈ ਉਹਦੇ ਲਈ, ਚਾਹੇ ਤੁਸੀਂ ਕੋਈ ਡੈਟ ਲੋਨ ਕੋਈ ਲਏ ਹੋਏ ਆ ਉਹਦੇ ਨਾਲ ਕਵਰ ਹੋ ਜਾਣਗੇ, ਹੈ ਨਾ। ਅਤੇ ਬਾਕੀ ਜਿਹੜੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੈ, ਆਪਾਂ ਦੇਖਦੇ ਹਾਂ ਹੁਣ ਦੇ ਸਮੇਂ ਦੇ ਵਿੱਚ ਚਾਹੇ ਖਾਣ ਪੀਣ ਹੈ ਚਾਹੇ ਇਨਵਾਇਰਮੈਂਟ ਨੂੰ ਆਪਾਂ ਬਲੇਮ ਕਰ ਦਿੰਦੇ ਹਾਂ, ਪਰ ਐਕਚੁਅਲ ਦੇ ਵਿੱਚ ਅਸੀਂ ਆਪ ਹੀ ਇੱਦਾਂ ਦੇ ਹਾਂ ਕਿ ਅਸੀਂ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦੇ, ਫਿਰ ਬਿਮਾਰੀਆਂ ਵੱਖੋ ਵੱਖਰੀਆਂ ਨਵੀਂ ਤੋਂ ਨਵੀਂ ਆਪਾਂ ਨੂੰ ਸੁਣਨ ਨੂੰ ਮਿਲਦੀ ਹੈ। ਪਰ ਜੇ ਆਪਾਂ

0: ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਲੈ ਲੈਂਦੇ ਆ ਹਨਾ, ਤੇ ਜੇ ਬਾਈ ਚਾਂਸ ਕੋਈ ਪ੍ਰੋਬਲਮ ਆ ਵੀ ਗਈ ਤੇ ਸਾਨੂੰ ਜਿਹੜੀ ਹੈਲਪ ਕਰੂਗੀ ਜਿਹੜੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਜਿਹੜਾ ਪਲਾਨ ਹੈਗਾ, ਸੋ ਉਹ ਮਨੀ ਦੇ ਨਾਲ ਅਸੀਂ ਖਰਚ ਪਾਣੀ ਆਪਣੇ ਘਰ ਦਾ ਚਲਾ ਸਕਦੇ ਹਾਂ, ਕਿਤੇ ਦੂਜੇ ਕੰਟਰੀ 'ਚ ਜਾ ਕੇ ਜੇ ਕੋਈ ਟ੍ਰੀਟਮੈਂਟ ਕਰਾਉਣਾ ਹੈ ਤਾਂ ਉਹ ਕਰਾ ਸਕਦੇ ਹਾਂ। ਬਾਕੀ ਡਿਸੇਬਿਲਿਟੀ ਇੰਸ਼ੋਰੈਂਸ ਤੁਹਾਡੀ ਜਿਹੜੀ ਹੈ ਤੁਹਾਡੀ ਇਨਕਮ ਨੂੰ ਪ੍ਰੋਟੈਕਟ ਕਰਦੀ ਹੈ ਕਿ ਤੁਸੀਂ ਕੰਮ ਕਰ ਰਹੇ ਹੋ, ਕੋਈ ਕਵਰੇਜ ਕੰਮ ਵੱਲੋਂ ਨਹੀਂ ਹੈਗੀ, ਪਰ ਜੇ ਕੋਈ ਸੱਟ ਚੋਟ ਲੱਗੀ ਫਿਰ ਕੀ ਕੀਤਾ ਜਾਊਗਾ, ਜੇ ਰੈਸਟ ਕਰਨੀ ਪਈ। ਸੋ ਡਿਸੇਬਿਲਿਟੀ ਇੰਸ਼ੋਰੈਂਸ ਦੇ ਨਾਲ ਤੁਹਾਨੂੰ ਪੈਸੇ ਆਉਂਦੇ ਰਹਿੰਦੇ ਆ ਮੰਥਲੀ, ਜਿਹਦੇ ਨਾਲ ਤੁਹਾਡਾ ਖਰਚ ਪਾਣੀ ਚੱਲ ਸਕਦਾ, ਠੀਕ ਹੈ ਨਾ। ਬਾਕੀ ਟਰੈਵਲ ਇੰਸ਼ੋਰੈਂਸ ਨਾਲ ਜ਼ਰੂਰ ਕਰਾਓ ਜਿਹੜੇ US ਨੂੰ ਜਾਂਦੇ ਆ। ਕਿਉਂ? ਕਿਉਂਕਿ ਤੁਹਾਡਾ ਜਿਹੜਾ ਇੱਥੇ ਦਾ ਹੈਲਥ ਕਾਰਡ ਹੈ ਉਹਨੇ ਉੱਥੇ ਵਰਕ ਨਹੀਂ ਕਰਨਾ, ਅਤੇ ਉੱਥੇ ਤੁਹਾਨੂੰ US ਡਾਲਰ ਦੇ ਵਿੱਚ ਪੇ ਕਰਨਾ ਪੈਣਾ, ਤੇ ਇਹਦਾ ਤੁਸੀਂ ਜ਼ਰੂਰ ਧਿਆਨ ਕਰਨਾ। ਕਈ ਵਾਰ ਆਪਾਂ ਨਹੀਂ ਕਰਦੇ ਧਿਆਨ। ਬਾਕੀ ਤੁਸੀਂ ਬੱਚਿਆਂ ਦਾ ਐਜੂਕੇਸ਼ਨ ਪਲਾਨ ਜਾਂ ਕੋਈ ਸੇਵਿੰਗ ਪਲਾਨ ਤੁਸੀਂ ਆਪਣੇ ਓਪਨ ਕਰਾਉਣੇ ਆ, ਕੋਈ ਵਿਜ਼ਟਰ ਇੱਥੇ ਆ ਰਹੇ ਆ, ਸੁਪਰ ਵੀਜ਼ਾ 'ਤੇ ਆ ਰਹੇ, ਬੈਸਟ ਕੋਰਟ ਲੈਣਾ ਚਾਹੁੰਦੇ ਹੋ, ਕਿਹੜੀ ਕੰਪਨੀ ਨਾਲ ਤੁਸੀਂ ਜਾਣਾ? ਕਿਉਂਕਿ ਆਪਾਂ ਨਾ ਬਹੁਤੀ ਵਾਰ ਰੇਟ ਦੇਖਦੇ ਹਾਂ, ਬਸ ਉੱਧਰ ਨੂੰ ਭੱਜ ਜਾਂਦੇ ਹਾਂ ਕੀ ਕਵਰ ਕਰ ਰਹੇ ਆ, ਕੀ ਉਹਦੇ ਵਿੱਚ ਬੈਨੀਫਿਟਸ ਹੈਗੇ ਆ, ਕੀ ਸਾਨੂੰ ਕਲੇਮ ਆਉਣ 'ਤੇ ਪੈਸੇ ਮਿਲਣਗੇ ਬਾਕੀ ਬਚਦੇ ਹੋਏ ਕਿ ਨਹੀਂ, ਜੇ ਅਰਲੀ ਸਾਡੇ ਪੇਰੈਂਟਸ ਵਾਪਸ ਚਲੇ ਜਾਂਦੇ ਆ। ਸੋ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਹੁੰਦਾ। ਸਿਰਫ ਇੱਕ ਆਪਾਂ 10-20 ਡਾਲਰ ਪਿੱਛੇ ਇਹ ਨਹੀਂ ਦੇਖਣਾ ਹੁੰਦਾ ਵੀ ਹਾਂ ਵਾਲੀ ਕੰਪਨੀ ਦੇ ਆਪਾਂ ਰੇਟ ਘੱਟ ਹੈ, ਬਸ ਆਹ ਹੀ ਇੰਸ਼ੋਰੈਂਸ ਆਪਾਂ ਨੇ ਲੈਣੀ ਹੈ, ਠੀਕ ਹੈ ਨਾ। ਅਤੇ ਪੂਰੀ ਜਾਣਕਾਰੀ ਲਿਆ ਕਰੋ। ਸੋ ਮੇਰਾ ਨੰਬਰ ਤੁਸੀਂ ਨੋਟ ਕਰੋ, 6477765-2340, 6474-7253-4040 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਇੱਕ ਮੈਂ ਤੁਹਾਨੂੰ ਨਾ, ਜੇ ਆਪਾਂ ਨੇ ਟਰੱਕਾਂ ਦੀ ਗੱਲ ਕੀਤੀ ਹੈ ਤਾਂ ਮੈਂ ਤੁਹਾਨੂੰ ਨੰਬਰ ਦੇ ਦੇਵਾਂ ਆਲ ਟਰੱਕ ਲਿਊਬ ਐਂਡ ਵਾਸ਼ ਦਾ, ਕਿਉਂਕਿ ਆਲ ਟਰੱਕ ਲਿਊਬ ਐਂਡ ਵਾਸ਼ ਵਾਲਿਆਂ ਨੇ ਨਾ ਕੁਝ ਸਪੈਸ਼ਲ ਆਫਰਸ ਤੁਹਾਡੇ ਲਈ ਲਾਈਆਂ ਹੋਈਆਂ। ਤੁਸੀਂ ਜੇ ਨਾ ਆਪਣੇ ਟਰੱਕਾਂ ਦਾ, ਇੱਕ ਤਾਂ ਉਹਨਾਂ ਨੂੰ ਅੰਦਰੋਂ ਬਾਹਰੋਂ ਧੋਣਾ ਤਾਂ ਇਹਨਾਂ ਕੋਲ ਜਾਓ, 24/7 ਸਰਵਿਸ ਹੈ, ਜਾਂ ਉਹਨਾਂ 'ਚ ਕੋਈ ਤੁਸੀਂ ਲੀਕੇਜ ਡੈਮੇਜ ਕੋਈ ਵੀ ਖਰਾਬੀ ਆ ਉਹ ਠੀਕ ਕਰਾਉਣੀ ਹੈ ਜਾਂ ਆਇਲ ਚੇਂਜ ਕਰਾਉਣਾ। ਕਿਉਂ? ਕਿਉਂਕਿ ਇਹਨਾਂ ਨੇ ਸਪੈਸ਼ਲ ਲਾਏ ਆ, ਇੱਕ ਤਾਂ ਹਰ ਇੱਕ ਆਇਲ ਚੇਂਜ ਸਰਵਿਸ ਦੇ ਨਾਲ ਤੁਹਾਨੂੰ ਫ੍ਰੀ ਟਿਮ ਹੋਟਨ ਦਾ ਕਾਰਡ ਮਿਲਣਾ, ਠੀਕ ਹੈ। ਅਤੇ ਟਰੱਕ ਸਰਵਿਸ ਕਰਵਾਓ ਅਤੇ ਟਰੱਕ ਵਾਸ਼ 'ਤੇ ਸਪੈਸ਼ਲ ਡਿਸਕਾਊਂਟ ਤੁਹਾਨੂੰ ਮਿਲੂਗਾ। ਫਿਰ ਕੈਟ ਬੈਟਰੀਜ਼ ਜੇ ਇੰਸਟਾਲ ਕਰਾਉਂਦੇ ਹੋ ਤਾਂ $850 ਦੇ ਵਿੱਚ ਕੈਟ ਬੈਟਰੀਜ਼ ਜਿਹੜੀਆਂ ਉਹ ਇੰਸਟਾਲ ਕਰ ਦੇਣੀਆਂ। ਬਾਕੀ AC ਜੇ ਰੀਚਾਰਜ ਕਰਾਉਣਾ ਤਾਂ ਸਿਰਫ $185 ਦੇ ਵਿੱਚ ਕਰਾ ਸਕਦੇ ਹੋ। ਬਾਕੀ ਸਰਵਿਸ, ਵਾਸ਼, ਰਿਪੇਅਰ ਸਾਰਾ ਕੁਛ ਅੰਡਰ 1 roof ਹੈ। ਤੁਸੀਂ ਇਹਨਾਂ ਕੋਲ ਜਾਣਾ, ਉਹਨਾਂ ਨੇ ਸਾਰਾ ਕੁਛ ਐਨ ਟਿਚ ਕਰ ਦੇਣਾ, ਅਤੇ ਤੁਹਾਨੂੰ ਕੋਈ ਫਿਕਰ ਨਹੀਂ ਹੋਣਾ। ਨੰਬਰ ਤੁਸੀਂ ਨੋਟ ਕਰੋ, ਕਿਉਂਕਿ ਸਰਵਿਸ ਨੰਬਰ 1 ਹੈ ਇਹਨਾਂ ਦੀ, ਅਤੇ ਤੁਸੀਂ ਆਪਣੀ ਜਿਹੜੀ ਸੇਵਿੰਗ ਵੀ ਕਰ ਸਕਦੇ ਹੋ। ਅਤੇ ਨੰਬਰ ਤੁਸੀਂ ਨੋਟ ਕਰੋ, 905-452-9955, 9054-542-9955, 71 Stafford Drive ਬਰੈਂਪਟਨ 'ਤੇ ਇਹਨਾਂ ਦੀ ਲੋਕੇਸ਼ਨ ਹੈ। ਅਤੇ ਤੁਸੀਂ ਉੱਥੇ ਜਾਓ ਅਤੇ ਆਪਣੇ ਟਰੱਕਾਂ ਨੂੰ ਵਾਸ਼ ਕਰਾਓ ਅਤੇ ਐਨ ਰਿਪੇਅਰ ਸਰਵਿਸ ਜੋ ਕਰਾਉਣਾ ਉਹ ਤੁਸੀਂ ਉੱਥੇ ਕਰਾ ਸਕਦੇ ਹੋ। ਅਤੇ ਇੱਕ ਕੈਂਟਰੱਕ ਦਾ ਨੰਬਰ ਵੀ ਲੈ ਲਓ ਤੁਸੀਂ, ਕਿਉਂਕਿ ਚਲੋ ਆਪਾਂ ਨੇ ਐਡ ਤਾਂ ਪਹਿਲਾਂ ਬੋਲਤੀ ਹੈ ਇਹਨਾਂ ਦੀ, ਪਰ ਜੇ ਤੁਹਾਨੂੰ ਜੋਬ ਚਾਹੀਦੀ ਹੈ। ਸੋ ਉਦਣ ਵੀ ਮੈਨੂੰ ਫਰਾਈਡੇ ਵੀ ਕਾਲ ਆਈ ਸੀਗੀ, ਕਹਿੰਦੇ ਤੁਸੀਂ ਨੰਬਰ ਦੇ ਰਹੇ ਸੀ ਕਾਹਦੀ ਜੋਬ ਹੈ। ਸੋ ਜੇ ਤੁਸੀਂ ਟਰੱਕ ਡਰਾਈਵਰ ਹੋ ਅਤੇ ਜੋਬ ਲੱਭ ਰਹੇ ਹੋ ਅਤੇ ਇਹਨਾਂ ਨੂੰ ਕੁਝ ਅਰਜੈਂਟਲੀ ਡਰਾਈਵਰ ਚਾਹੀਦੇ ਆ, ਓਨਰ ਓਪਰੇਟਰ ਚਾਹੀਦੇ ਆ, ਜਗਤਾਰ ਰਮਨ ਭਾਜੀ ਦਾ ਨੰਬਰ ਨੋਟ ਕਰੋ ਤੁਸੀਂ, 6472-9257-57। ਅਤੇ ਇੱਕ ਨੰਬਰ ਹੋਰ ਹੈ ਜੀ ਦੁਆਬਾ ਟਰੈਵਲਸ ਦਾ, ਕਿਉਂਕਿ ਆਪਾਂ ਫੀਫਾ ਵਰਲਡ ਕੱਪ ਦੀ ਗੱਲ ਕਰਨ ਲੱਗ ਜਾਣਾ ਨਾ, ਕਈ ਵਾਰ ਫਿਰ ਟਾਈਮ ਹੀ ਹੋ ਜਾਂਦਾ। ਸੋ ਦੁਆਬਾ ਟਰੈਵਲਸ ਦੇ ਦੀਪਾਂਸ਼ ਕਹਿੰਦੇ ਆ ਕਿ ਤੁਸੀਂ ਟਿਕਟਾਂ ਕਰਾਓ ਬੁੱਕ ਅਤੇ ਘੁੰਮ ਫਿਰ ਕੇ ਆਓ ਇੰਡੀਆ ਨੂੰ, ਕਿਉਂਕਿ ਇੰਡੀਆ ਦੀਆਂ ਟਿਕਟਾਂ ਬੜੀਆਂ ਘੱਟ ਰੇਟ 'ਤੇ ਇਹਨਾਂ ਕੋਲ ਪਹੁੰਚੀਆਂ। ਸਵੇਰੇ ਹੀ ਮੈਨੂੰ ਕਾਲ ਆਈ, ਕਹਿੰਦੇ ਵੀ ਰੇਟ ਬੜੇ ਘੱਟ ਹੈ, ਬਸ ਤੁਸੀਂ ਕਹਿ ਦਿਓ, ਰੇਟ ਨਹੀਂ ਆਪਾਂ ਦੱਸਣੇ ਹੈਗੇ ਅਤੇ ਸਾਨੂੰ ਕਾਲ ਕਰ ਲੈਣ, ਅਸੀਂ ਦੱਸਾਂਗੇ। ਮੈਂ ਕਿਹਾ ਭਾਈ ਤੁਸੀਂ ਦੱਸੋ, ਅਸੀਂ ਕਾਹਨੂੰ ਦੱਸਣੇ ਹੈ। ਸੋ ਦੀਪਾਂਸ਼ ਨੂੰ ਕਰੋ ਕਾਲ ਅਤੇ ਤੁਹਾਨੂੰ ਰੇਟ ਇੰਡੀਆ ਨੂੰ ਜਾਣ ਨੂੰ, ਉਹ ਕਹਿੰਦੇ ਜੇ ਸਿਰਫ ਜਾਣ ਜਾਣ ਦੀ ਟਿਕਟ ਲੈਣੀ ਤਾਂ ਵੀ ਤੁਹਾਨੂੰ ਰੇਟ ਬੜਾ ਵਧੀਆ ਮਿਲਣਾ, ਜਾਣ ਆਉਣ ਦੀ ਲੈਣੀ ਹੈ ਅਤੇ ਫਿਰ ਉਹ ਇਹਨਾਂ ਦੇ ਹਿਸਾਬ ਨਾਲ ਹੁੰਦਾ ਕਿ ਕਿਹੜੇ ਮਹੀਨੇ 'ਚ ਕਿਹੜੇ ਹਫ਼ਤੇ 'ਚ ਤੁਸੀਂ ਜਾਣਾ ਅਤੇ ਕਦੋਂ ਵਾਪਸ ਆਉਣਾ, ਹੈ ਨਾ। ਸੋ ਕਦੇ ਵੀ ਤੁਸੀਂ ਜਾਣਾ ਜੀ, ਬਿਲਕੁਲ ਤੁਸੀਂ ਦੁਆਬਾ ਟਰੈਵਲਸ ਨੂੰ ਕੰਟੈਕਟ ਕਰੋ, ਬਹੁਤ ਵਧੀਆ ਸਰਵਿਸ ਹੈ। ਨੰਬਰ ਹੈਗਾ ਜੀ 905-673-1400, 9056-731-4000 'ਤੇ ਗੱਲਬਾਤ ਕਰ ਸਕਦੇ ਹੋ। ਅਤੇ ਸਾਰਾਂਸ਼ ਦਾ ਨੰਬਰ ਵੀ ਪੁੱਛਿਆ ਜੀ, ਬਿਲਕੁਲ ਯੂਨੀ ਗਲੋਬਲ ਐਡਵਾਈਜ਼ਰੀ ਦਾ ਨੰਬਰ ਲੈ ਲਓ ਤੁਸੀਂ, ਕਿਉਂਕਿ ਨਾ ਤੁਹਾਨੂੰ ਗ੍ਰਾਂਟ ਦੇ ਰਹੀ ਗੌਰਮੈਂਟ, ਪੜ੍ਹੋ ਅਤੇ ਆਪਣੇ ਆਪ ਨੂੰ ਅਪਗ੍ਰੇਡ ਕਰੋ ਤਾਂ ਕਿ ਜੋਬ ਵਧੀਆ ਮਿਲ ਸਕੇ, ਕੰਮ ਵਧੀਆ ਹੋ ਸਕੇ ਤੁਹਾਡਾ, ਹੈ ਨਾ। ਕਿਉਂਕਿ ਪੈਸੇ ਬਿਨਾਂ, ਪੈਸਾ ਸਾਰਾ ਕੁਛ ਨਹੀਂ ਹੈਗਾ, ਪਰ ਪੈਸੇ ਤੋਂ ਬਿਨਾਂ ਵੀ ਕੁਛ ਨਹੀਂ ਹੈਗਾ, ਕੁਝ ਵੀ ਤੁਸੀਂ ਕਰਨਾ ਹੈ ਨਾ, ਤੁਹਾਡੇ ਕੋਲ ਮਨੀ ਹੋਣੀ ਚਾਹੀਦੀ ਹੈ ਨਾ, ਤੇ ਜੇ ਮਨੀ ਨਹੀਂ ਹੈ ਤੇ ਫਿਰ ਜਿਵੇਂ ਕਹਿੰਦੇ ਆ ਮਨੀ ਹੈ ਤੋ ਹਨੀ ਹੈ, ਤਾਂ ਹੀ ਸਾਰਾ ਕੁਝ ਚੱਲਦਾ, ਨਹੀਂ ਤਾਂ ਕੁਝ ਵੀ ਨਹੀਂ ਚੱਲਦਾ ਹੈ। ਸੋ ਸਾਰਾਂਸ਼ ਨਾਗਪਾਲ ਨੂੰ ਤੁਸੀਂ ਕਰੋ ਕਾਲ, ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ 437-264-3175, 437-264-3175। ਤੇ ਲਓ ਜੀ ਆਪਾਂ ਹੁਣ ਫੀਫਾ ਵਰਲਡ ਕੱਪ ਦੀ ਗੱਲਬਾਤ ਕਰੀਏ। ਸੋ ਬੜੇ ਮੈਚ ਨਾ ਜਿਵੇਂ ਕਹਿੰਦੇ ਆ ਵੀ ਦਿਲ ਨੂੰ ਟੁੰਬਦੇ ਆ ਇਦਾਂ ਦੇ ਮੈਚ ਆ, ਹੈ ਨਾ। ਮੈਂ ਵੀ ਪਹਿਲਾਂ ਕਦੀ ਇੰਨੇ ਜਿਹੜਾ ਹੈਗਾ ਨਹੀਂ ਦੇਖੇ ਸੋਕਰ ਦੇ ਮੈਚ, ਵਰਲਡ ਕੱਪ ਵੀ ਘੱਟ ਹੀ ਦੇਖੇ ਇੰਨੇ ਨਹੀਂ, ਜਿੰਨੇ ਇਸ ਵਾਰ ਆਪਾਂ ਨੇ ਜਿਵੇਂ ਕਹਿੰਦੇ ਤੰਗ ਹੀ ਤੋੜ ਦਿੱਤੇ, ਸਾਰੇ ਮੈਚ ਕੋਈ ਛੱਡਿਆ ਨਹੀਂ। ਸੋ ਜਿਹੜਾ ਇੱਕ ਤਾਂ ਆਪਾਂ ਨੇ ਮੈਚ ਦੇਖਿਆ ਕੱਲ ਇੰਗਲੈਂਡ ਤੇ ਮੈਕਸੀਕੋ ਦਾ, ਹੈ ਨਾ, 3-2 ਦੇ ਨਾਲ ਇੰਗਲੈਂਡ ਜਿਹੜਾ ਜਿੱਤਿਆ। ਉਧਰ ਨਾਰਵੇ ਨੇ ਬ੍ਰਾਜ਼ੀਲ ਨੂੰ ਹਰਾ ਦਿੱਤਾ 2-1 ਦੇ ਨਾਲ। ਸੋ ਬ੍ਰਾਜ਼ੀਲ ਦੇ ਕਹਿੰਦੇ ਦੇਖੋ ਚੈਂਪੀਅਨ ਰਹਿ ਚੁੱਕੇ ਆ, ਹੈ। ਸੋ ਬੜਾ ਉਹਨਾਂ ਨੇ ਫੀਲ ਕੀਤਾ, ਤੇ ਨੇਮਰ ਉਹ ਤਾਂ ਰੋਣ ਹੀ ਲੱਗ ਗਏ, ਤੇ ਨਾਲ ਹੀ ਫਿਰ ਉਹਨਾਂ ਨੇ ਕਹਿਤਾ ਵੀ ਮੈਂ ਤਾਂ ਭਾਈ ਰਿਟਾਇਰਮੈਂਟ ਲੈ ਰਿਹਾ ਹਾਂ। ਸੋ ਬੜਾ ਵੈਸੇ ਨਾ ਜਦੋਂ ਇਦਾਂ ਦਾ ਮਾਹੌਲ ਬਣਦਾ ਹੈ ਨਾ ਲਾਸਟ ਮੂਮੈਂਟ ਤੇ, ਤਾਂ ਇਦਾਂ ਹੁੰਦਾ ਕਿ ਸਾਰੇ ਕਹਿੰਦੇ ਆ ਵੀ ਹੁਣ ਜੇ ਸਾਡੇ ਤੇ ਗੋਲ ਹੋਇਆ ਨੂੰ ਤਾਰ ਕਿਵੇਂ ਦਈਏ। ਮੈਕਸੀਕੋ ਨੇ ਬੜੀ ਟਰਾਈ ਕੀਤੀ ਕੱਲ, ਪਰ ਐਂਡ ਮੂਮੈਂਟ ਤੱਕ ਹੋ ਨਹੀਂ ਸਕਿਆ, ਹੈ ਨਾ, ਜਦੋਂ ਬਸ 1-2 ਮਿੰਟ ਹੀ ਰਹਿੰਦੇ ਸੀ। ਸੋ ਜਿੱਤਣਾ ਤਾਂ ਚਲੋ ਇੱਕ ਨਹੀਂ ਹੁੰਦਾ, ਪਰ ਗੇਮਾਂ ਵੈਸੇ ਕਮਾਲ ਦੀਆਂ ਸਾਰਿਆਂ ਦੀਆਂ, ਹੈ ਨਾ। ਅੱਛਾ, ਫਿਰ ਅੱਜ ਜਿਹੜਾ ਮੈਚ ਹੋਣਾ ਉਹ ਹੋਣਾ ਪੋਰਚੁਗਲ ਤੇ ਸਪੇਨ ਦਾ 3 ਵਜੇ। ਸੋ ਇਹ ਵੀ ਹੁਣ ਦੇਖਦੇ ਹਾਂ ਕਿ ਕ੍ਰਿਸਟੀਆਨੋ ਰੋਨਾਲਡੋ ਨੂੰ ਬੜਾ ਸਾਰੇ ਦੇਖੋ ਇੱਥੇ ਟੋਰਾਂਟੋ 'ਚ ਹੋਇਆ ਸੀਗਾ ਮੈਚ, ਕਿੰਨਾ ਲਾਈਕ ਕੀਤਾ ਉਹ ਵੀ ਮੈਚ ਦੇਖੋ, ਕਿੰਨਾ ਫਸਵਾਂ ਮੈਚ ਸੀਗਾ, ਹੈ ਨਾ। ਤੇ ਹੁਣ ਕ੍ਰਿਸਟੀਆਨੋ ਰੋਨਾਲਡੋ ਨੇ ਵੀ ਵੈਸੇ ਅਨਾਊਂਸਮੈਂਟ ਕਰਤੀ, ਕਨਫਰਮ ਕਰ ਦਿੱਤਾ ਕਿ ਦਿਸ ਵਿਲ ਬੀ ਮਾਈ ਲਾਸਟ ਵਰਲਡ ਕੱਪ। ਸੋ ਜਦੋਂ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਦੱਸ ਰਹੇ ਸੀ ਕਿ ਮੇਰਾ ਲਾਸਟ ਹੀ ਹੈ। ਸੋ ਬਾਕੀ ਉਹ ਕਹਿੰਦੇ ਕਿ ਮੈਨੂੰ ਕਮੀ ਕਿਸੇ ਚੀਜ਼ ਦੀ ਨਹੀਂ ਹੈਗੀ, ਪਰ ਮੈਨੂੰ ਸ਼ੌਂਕ ਹੈ ਨਾ ਫੁੱਟਬਾਲ ਸੋਕਰ ਖੇਲਣ ਦਾ, ਮੈਨੂੰ ਵਧੀਆ ਲੱਗਦਾ, ਮੇਰਾ ਪੈਸ਼ਨ ਹੈ। ਤੇ ਕਹਿੰਦੇ ਨਹੀਂ ਤਾਂ ਮੈਨੂੰ ਕੋਈ ਲੋੜ ਹੀ ਨਹੀਂ, ਕਿਉਂਕਿ ਉਹਦੇ ਕੋਲ ਤਾਂ ਇੰਨਾ ਹੁਣ ਹੱਦ ਉਹ ਵੱਧ ਪੈਸਾ ਹੈਗਾ, ਸਭ ਕੁਝ 1-2-1 ਹੈ, ਤਾਂ ਆਰਗੇਨਾਈਜੇਸ਼ਨਸ ਵੀ ਚਲੋ ਚਲਾਉਂਦਾ, ਹੈਲਪ ਵੀ ਬਹੁਤ ਕਰਦਾ। ਵੈਨਜ਼ੁਏਲਾ ਦੇ ਵਿੱਚ ਦੇਖੋ ਜਿਹੜਾ ਅਰਥਕੁਐਕ ਆਇਆ ਨਾ, ਉਹਨੇ ਬੱਸਾਂ ਭਰ ਕੇ ਭੇਜੀਆਂ ਲੋਕਾਂ ਨੂੰ ਰਾਹਤ ਦੇਣ ਵਾਸਤੇ, ਚਾਹੇ ਮੈਡੀਸਨ ਹੋ ਗਏ, ਖਾਣਾ ਪੀਣਾ, ਜੋ ਵੀ ਬੰਦੇ ਨੂੰ ਚਾਹੀਦਾ ਹੁੰਦਾ, ਹੈ ਨਾ। ਸੋ ਉਂਝ ਚਲੋ ਉਹੀ ਹੈ, ਜੇ ਨਾ ਇਹ ਬੜੀ ਵਧੀਆ ਗੱਲ ਹੈ, ਜੇ ਕਿਸੇ ਕੋਲ ਮਨੀ ਹੈਗੀ ਹੈ ਨਾ ਜ਼ਰੂਰ ਹੈਲਪ ਕਰਨੀ ਚਾਹੀਦੀ ਹੈ ਜਿੱਥੇ ਤੱਕ ਤੁਸੀਂ ਦੇ ਸਕਦੇ ਹੋ, ਕੋਈ ਹੋਸਪਿਟਲ ਨੂੰ ਜਿਨ੍ਹਾਂ ਨੂੰ ਲੋੜ ਹੈ, ਜਿਹੜੇ ਗਰੀਬ ਹੈ, ਕੋਈ ਕੰਟਰੀ ਹੈ ਚਾਹੇ, ਜਾਂ ਕਿਤੇ ਕੋਈ ਇੱਦਾਂ ਦੀ ਆਫਤ ਕਿਤੇ ਆ ਗਈ ਹੈ, ਤਾਂ ਹੈਲਪ ਜ਼ਰੂਰ ਕਰਨੀ ਚਾਹੀਦੀ ਹੈ। ਸੋ ਇਹ ਨਹੀਂ ਹੈ ਵੀ ਕਮਾਈ ਕਰੀ ਜਾਓ, ਆਪਣੇ ਕੋਲ ਹੀ ਰੱਖੀ ਜਾਓ, ਉਹ ਵੀ ਨਹੀਂ ਸਹੀ ਹੈਗਾ, ਜਿੰਨਾ ਕੁ ਹੋ ਸਕਦਾ। ਤਾਂ ਹੀ ਗੁਰੂ ਜੀ ਨੇ ਦਸਵੰਧ ਕੱਢਣ ਲਈ ਕਿਹਾ, ਸੋ ਉਹਦੇ ਲਈ ਚਲੋ ਇਹਦੀ ਬੱਲੇ ਬੱਲੇ ਆ। ਬਾਕੀ ਉਹਨੇ ਨਾ ਇੱਕ ਆਪਣੀ ਉਹ ਵੀ ਗੱਲ ਵੀ ਦੱਸੀ, ਕਹਿੰਦੇ ਕੈਨੇਡਾ ਨੇ ਬੜਾ ਪਿਆਰ ਦਿੱਤਾ, ਕਿਉਂਕਿ ਉਹ 1 ਦਿਨ ਐਕਸਟਰਾ ਇੱਥੇ ਰੁਕ ਕੇ ਗਏ ਆ, ਜਦਕਿ ਉਹਨਾਂ ਨੇ ਚਲੇ ਜਾਣਾ ਸੀਗਾ, ਹੈ ਨਾ, ਪੁਰਤਗਾਲ ਦੀ ਟੀਮ ਨੇ। ਸੋ ਕ੍ਰਿਸਟੀਆਨੋ ਰੋਨਾਲਡੋ ਨੂੰ ਦੇਖਣ ਮਿਲਣ ਲਈ ਤਾਂ ਹੜ੍ਹ ਹੀ ਆ ਗਿਆ ਸੀ ਇੱਥੇ। ਸੋ ਦੇਖੋ ਪਹਿਲਾਂ ਜਦੋਂ ਪੀਅਰਸਨ ਏਅਰਪੋਰਟ ਤੇ ਉਤਰੇ, ਰਾਹ ਦੇ ਵਿੱਚ ਕੀ ਉਹਨਾਂ ਦਾ, ਹੈ ਨਾ, ਕਿੰਨਾ ਕੀਤਾ। ਫਿਰ ਉੱਥੇ ਜਿਹੜੇ ਹੋਟਲ ਦੇ ਵਿੱਚ ਰੁਕੇ, ਉੱਥੇ ਲੋਕ ਜਿਹੜੇ ਆ ਵੀ ਇੱਕੋ ਦੀ ਝਲਕ ਦੇਖਣ ਦੇ ਲਈ ਹੈ। ਸੋ ਇੱਦਾਂ ਹੋਣਾ ਚਾਹੀਦਾ ਕਿ ਬੰਦੇ ਨੂੰ ਡਾਊਨ ਟੂ ਅਰਥ ਵੀ ਹੋਣਾ ਚਾਹੀਦਾ, ਜੇ ਉਹ ਇੰਨੀ ਮਕਬੂਲ ਹੈ ਬੰਦਾ, ਇੰਨੀ ਮਨੀ ਹੈ ਉਹਦੇ ਕੋਲ, ਪਰ ਕਈ ਤਾਂ ਹੱਥ ਵੀ ਨਹੀਂ ਮਿਲਾਉਣਾ ਚਾਹੁੰਦੇ, ਹੈ ਨਾ। ਸੋ ਇੱਦਾਂ ਵੀ ਬੜਾ ਦੇਖਣ ਨੂੰ ਮਿਲਦਾ ਕਈਆਂ ਦਾ, ਪਰ ਨਹੀਂ। ਪਰ ਅੱਛਾ, ਇੱਕ ਫਲਾਈਟ ਅਟੈਂਡੈਂਟ ਦੀ ਉਹਨੇ ਗੱਲ ਦੱਸੀ, ਕ੍ਰਿਸਟੀਆਨੋ ਰੋਨਾਲਡੋ ਨੇ, ਕਹਿੰਦਾ ਵੀ ਮੈਂ ਫਲਾਈਟ ਦੇ ਵਿੱਚ ਸੀਗਾ, ਸੋ ਇੱਕ ਕਹਿੰਦੇ ਫਲਾਈਟ ਅਟੈਂਡੈਂਟ ਉਹਨੇ ਮੇਰੇ ਵੱਲ ਵੀ ਇੱਦਾਂ ਦੇਖ ਰਹੀ ਸੀ ਵੀ ਜਿਵੇਂ ਲਾਈਕ ਨਹੀਂ ਬੰਦਾ ਕਰਦਾ, ਹੈ ਨਾ। ਕਹਿੰਦਾ ਮੈਂ ਉਹਨੂੰ ਪੁੱਛਿਆ ਵੀ ਤੁਸੀਂ ਅਰਜਨਟੀਨਾ ਤੋਂ ਹੋ, ਤੁਸੀਂ ਮਤਲਬ ਅਰਜਨਟੀਨਾ ਤੋਂ ਹੋਣੇ ਆ, ਤਾਂ ਹੀ ਤੁਸੀਂ ਮੈਨੂੰ ਲਾਈਕ ਨਹੀਂ ਕਰਦੇ, ਮੈਨੂੰ ਦੇਖਣਾ ਨਹੀਂ ਪਸੰਦ ਕਰ ਰਹੇ, ਹੈ ਨਾ। ਸੋ ਫਿਰ ਨਾਲ ਹੀ ਉਹਨੇ ਕਿਹਾ ਵੀ ਯੂ ਡੋਂਟ ਵਰੀ, ਜਿਹੜੀ ਮੇਰੀ ਵਾਈਫ ਹੈ ਨਾ ਉਹ ਅਰਜਨਟੀਨਾ ਦੀ ਹੀ ਹੈ। ਸੋ ਦੇਖ ਲਓ ਕਈ ਵਾਰ ਇੱਦਾਂ ਵੀ ਹੋ ਜਾਂਦਾ, ਹੈ ਨਾ। ਸੋ ਜੇ ਇੱਦਾਂ ਵੈਸੇ ਹੋਇਆ, ਦਿਸ ਇਜ਼ ਨੋਟ ਗੁੱਡ, ਇੱਦਾਂ ਨਹੀਂ ਹੋਣਾ ਚਾਹੀਦਾ। ਤੇ ਲਓ ਜੀ, ਇੱਕ ਤਾਂ ਇਹ ਮੈਚ ਹੈ, ਤੇ ਇੱਕ ਹੈਗਾ USA ਬੈਲਜੀਅਮ ਦਾ, ਰਾਤ ਨੂੰ 8 ਵਜੇ ਹੈ ਇਹ। ਤੇ ਅੱਛਾ, ਜੇ USA ਦੀ ਗੱਲ ਕਰੀਏ, ਪਹਿਲਾਂ ਤਾਂ ਚਲੋ ਆਪਾਂ ਆਪਣੇ ਕੈਨੇਡਾ ਦੀ ਵੀ ਗੱਲ ਕਰੀਏ ਕਿ ਕੈਨੇਡਾ ਚਲੋ ਨਿਕਲ ਗਿਆ, ਹੈ ਨਾ, ਇਸ ਗੇਮ 'ਚੋਂ, ਪਰ ਬਹੁਤ ਵਧੀਆ ਖੇਲੇ ਉਹ, ਇੱਥੇ ਤੱਕ ਵੀ ਪਹੁੰਚੇ, ਬੜਾ ਕੁਝ ਸਿੱਖਣ ਨੂੰ ਮਿਲਿਆ। ਸਾਰੇ ਲੋਕਾਂ ਨੂੰ, ਕੈਨੇਡੀਅਨ ਟੀਮ ਨੂੰ, ਅਤੇ ਕੈਨੇਡਾ ਨੇ ਤਾਂ ਚਲੋ ਹੋਸਟ ਕੀਤਾ ਹੈ ਨਾ ਵਰਲਡ ਕੱਪ, ਅਤੇ ਬੜਾ ਵਧੀਆ ਹੋਇਆ ਜਿੰਨਾ ਵੀ ਉਹਨਾਂ ਨੇ ਕੀਤਾ, ਬੜਾ ਵਧੀਆ ਕੀਤਾ। ਆਪਣੇ ਇੱਥੇ ਦੇ ਬ੍ਰੈਂਪਟਨ ਦੇ ਹੀ 6 ਖਿਡਾਰੀ ਹੈਗੇ ਜੀ ਉਹਦੇ 'ਚ, ਸੋ ਬ੍ਰੈਂਪਟਨ ਦਾ ਨਾਮ ਵਧੀਆ ਨਾਮ ਵਜੋਂ ਆਪਾਂ ਲੈ ਸਕਦੇ ਹਾਂ ਸਾਡੇ ਵਰਲਡ ਕੱਪ ਦੀ ਟੀਮ ਦੇ ਵਿੱਚ, ਆਪਣੀ ਕੈਨੇਡਾ ਦੀ ਟੀਮ ਦੇ ਵਿੱਚ ਖੇਲੇ ਆ ਉਹ। ਸੋ ਬੱਲੇ ਬੱਲੇ ਆ ਜੀ, ਵੈਰੀ ਗੁੱਡ, ਜਿੰਨਾ ਵੀ ਉਹਨਾਂ ਨੇ ਕੀਤਾ ਬਹੁਤ ਵਧੀਆ ਕੀਤਾ ਉਹਨਾਂ ਨੇ, ਹੈ ਨਾ। ਸੋ ਅੱਛਾ, ਬਾਕੀ ਮੈਂ ਕਹਿਣ ਲੱਗੀ ਸੀ USA ਤੇ ਬੈਲਜੀਅਮ ਦਾ। ਅੱਛਾ, USA ਦੇ ਇੱਕ ਖਿਲਾੜੀ ਨੂੰ ਕੱਢ ਦਿੱਤਾ ਸੀ, ਹੈ ਨਾ, ਰੈੱਡ ਕਾਰਡ ਦੇ ਕੇ। ਸੋ ਮਿਸਟਰ ਡੋਨਲਡ ਟਰੰਪ ਨੇ ਫੀਫਾ ਵਰਲਡ ਕੱਪ ਨੂੰ ਵੀ ਇਨਫਲੂਐਂਸ ਕਰ ਦਿੱਤਾ। ਦੇਖ ਲਓ, US ਦੇ ਇੱਕ ਪਲੇਅਰ ਨੂੰ ਰੈੱਡ ਕਾਰਡ ਮਿਲਿਆ ਸੀਗਾ, ਪਰ US ਪ੍ਰੈਜ਼ੀਡੈਂਟ ਮਿਸਟਰ ਡੋਨਲਡ ਟਰੰਪ ਨੇ ਫੀਫਾ ਪ੍ਰੈਜ਼ੀਡੈਂਟ ਜਿਹੜਾ ਜਿਆਨੀ ਇਨਫੈਂਟੀਨੋ ਹੈ, ਉਹਨੂੰ ਕਿਹਾ ਵੀ ਇਹਨੂੰ ਮੁੜ ਕੇ ਟੀਮ ਦੇ ਵਿੱਚ ਲਿਆਓ, ਇਹਦੀ ਸਸਪੈਂਸ਼ਨ ਨੂੰ ਕੈਂਸਲ ਕਰੋ। ਸੋ ਫਿਰ ਜਿਹੜਾ ਪ੍ਰੈਜ਼ੀਡੈਂਟ ਹੈ ਜਿਆਨੀ ਇਨਫੈਂਟੀਨੋ, ਉਹਨੇ ਜਿਹੜਾ ਬਿਲਕੁਲ ਜੀ ਕੈਂਸਲ ਕਰ ਦਿੱਤਾ ਉਹਦੀ ਸਸਪੈਂਸ਼ਨ ਨੂੰ। ਸੋ ਹੁਣ ਉਹ ਪਲੇ ਕਰੂਗਾ। ਵੈਸੇ ਤੁਹਾਡੇ ਹਿਸਾਬ ਨਾਲ, ਆਪਣੇ ਕੋਲ ਟਾਈਮ 58 ਹੋ ਗਏ ਉਂਝ, ਵੀ ਤੁਹਾਨੂੰ ਕੀ ਲੱਗਦਾ ਵੀ ਇੱਦਾਂ ਹੋਣਾ ਚਾਹੀਦਾ ਸੀ ਕਿ ਮਿਸਟਰ ਡੋਨਲਡ ਟਰੰਪ, ਠੀਕ ਹੈ US ਦੇ ਪ੍ਰੈਜ਼ੀਡੈਂਟ ਹੈ, ਪਰ ਜਿਹੜੇ ਇੱਕ ਤੌਰ ਤਰੀਕੇ ਹੁੰਦੇ ਆ, ਇੱਕ ਗੇਮ ਹੁੰਦੀ ਹੈ ਨਾ ਸਪੋਰਟਸ ਦੇ ਵਿੱਚ, ਇੱਦਾਂ ਜਿਹੜੀ ਹੈ ਕਿਸੇ ਦੀ ਤੁਸੀਂ ਕਹਿ ਲਓ ਵੀ ਸਿਫਾਰਿਸ਼ ਲਾ ਦਿੱਤੀ ਤੇ ਉਹ ਮੰਨ ਲਿੱਤੀ ਗਈ, ਇੱਦਾਂ ਕਰਨਾ ਚਾਹੀਦਾ ਸੀਗਾ? ਜਿਹੜੇ ਫੀਫਾ ਵਰਲਡ ਕੱਪ ਦੇ ਪ੍ਰੈਜ਼ੀਡੈਂਟ ਹੈਗੇ ਆ, ਉਹਨੇ ਇੱਦਾਂ ਕੀਤਾ, ਸੋ ਕਰਨਾ ਚਾਹੀਦਾ ਸੀ ਵੀ ਹਾਂ, ਮਿਸਟਰ ਡੋਨਲਡ ਟਰੰਪ ਨੇ ਕਹਿਤਾ ਤੇ ਰੈੱਡ ਕਾਰਡ ਦਿੱਤਾ ਸੀ, ਉਹਨਾਂ ਨੇ ਕੈਂਸਲ ਕਰ ਦਿੱਤਾ ਸਸਪੈਂਸ਼ਨ ਉਹਦੀ, ਕੈਂਸਲ ਕਰ ਦਿੱਤੀ ਤੇ ਹੁਣ ਉਹ ਪਲੇ ਕਰੂਗਾ। ਸੋ ਕਿਉਂਕਿ ਗੇਮ ਹੈ ਅੱਜ ਰਾਤ ਨੂੰ 8 ਵਜੇ। ਸੋ ਮੇਰਾ ਨਾ ਨੰਬਰ ਤੁਸੀਂ ਨੋਟ ਕਰੋ, ਮੈਨੂੰ ਲਿਖ ਕੇ ਤੁਸੀਂ ਭੇਜੋ, ਯੈਸ ਨੋ ਹੀ ਲਿਖ ਦਿਓ ਭਾਵੇਂ, 6477652340, ਕਿ ਜਿਹੜੇ ਪ੍ਰੈਜ਼ੀਡੈਂਟ ਹੈ ਫੀਫਾ ਵਰਲਡ ਕੱਪ ਦੇ ਜਿਆਨੀ ਇਨਫੈਂਟੀਨੋ, ਉਹਨਾਂ ਨੇ ਠੀਕ ਕੀਤਾ ਮਿਸਟਰ ਡੋਨਲਡ ਟਰੰਪ ਦੀ ਗੱਲ ਮੰਨ ਕੇ ਕਿ ਰੈੱਡ ਕਾਰਡ ਵਾਲੇ ਪਲੇਅਰ ਨੂੰ ਉਹ ਦੁਬਾਰਾ ਖਿਲਾਉਣ ਲੱਗਿਆ, ਉਹਦੀ ਸਸਪੈਂਸ਼ਨ ਜਿਹੜੀ ਕੈਂਸਲ ਕਰ ਦਿੱਤੀ, ਤੁਸੀਂ ਕਿੱਦਾਂ ਫੀਲ ਕਰਦੇ ਹੋ ਕਿ ਗੇਮਸ ਦੇ ਵਿੱਚ ਇੱਦਾਂ ਹੋਣਾ ਚਾਹੀਦਾ ਕਿ ਜਿਹੜੇ ਤੌਰ ਤਰੀਕੇ ਜੋ ਹੈਗਾ ਉਹ ਉਦਾਂ ਹੀ ਹੋਣਾ ਚਾਹੀਦਾ, ਇੱਦਾਂ ਕਿਸੇ ਦੇ ਕਹੇ ਤੇ ਨਹੀਂ ਹੋਣਾ ਚਾਹੀਦਾ ਹੈ? ਸੋ ਉੱਥੇ ਵੀ ਪ੍ਰਭਾਵਿਤ ਕਰਤਾ ਮਿਸਟਰ ਡੋਨਲਡ ਟਰੰਪ ਨੇ। ਤੋ ਲਓ ਜੀ, ਹੁਣ ਹੋ ਗਿਆ ਆਪਣਾ ਸਮਾਂ ਜਾਣ ਦਾ, ਤੇ ਅੱਜ ਦੇ ਮੈਚ ਵੀ ਆਪਾਂ ਦੇਖਾਂਗੇ, ਹੋਪਫੁਲੀ ਪੋਰਚੁਗਲ ਜਿੱਤੇ, ਪਰ ਲੈਟ ਅਸ ਸੀ ਕਿ ਕਿੰਨੀ ਕੁ ਵਧੀਆ ਜਿਹੜਾ ਉਹ ਆਪਣੀ ਗੇਮ ਦਾ ਪ੍ਰਦਰਸ਼ਨ ਕਰਨਗੇ। ਸੋ ਮੇਰਾ ਨੰਬਰ ਹੈ ਜੀ 6477652340, 6477653240 'ਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਅਤੇ ਤੁਹਾਡਾ ਦਿਨ ਹੋਵੇ ਵਧੀਆ ਜੀ। ਮਿਲਦੇ ਹਾਂ ਤੁਹਾਨੂੰ ਕੱਲ੍ਹ ਨੂੰ, ਸਤਿ ਸ਼੍ਰੀ ਅਕਾਲ। ਜੇਕਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ, ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ, ਤਾਂ ਕਿ ਬੱਚੇ ਦੀ
1: Another Don Clean with the Don Ducks.
2: Oh, he's doing dishes with Don Platinum.
3: The only soap trusted to save wildlife affected by oil.
2: And Platinum removes up to 99% of grease and food residue, so he doesn't have to work so hard.
3: Well, flap my wings. What'll he do with all that unused elbow grease?
2: Organize the fridge, the spice rack, the junk drawer.
3: What are you quacking on about? He's gonna make enchiladas.
2: More dishes? That's giving this duck goosebumps.
1: Don Platinum, the better grease getter.
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: यार इना इंश्योरेंसा ने ते धुआं कढ़ाता वधिया ते जायज रेट कित्थों मिलेगा
1: टॉप फाइनेंशियल लिंक तो जो अपनियां बेहतर ते भरोसेमंद सेवावां लई जाने जांदे ने
2: क्रिटिकल मॉर्गेज RESP RR
1: देने
2: क्रिटिकल मॉर्गेज RESP RRSP विजिटर इंश्योरेंस सुपरवीजा स्पेशल डिसेबिलिटी प्लान फॉर ट्रकर्स जे तुहाडे कोल 20 नालों ज्यादा ड्राइवर ने ता तुहानूं अनबीटेबल प्राइस लेके देंगे
1: कॉल करो 20 सालां दे तजुर्बे वाले सुरजीत सिंह पड्डा जी नूं 647-300-3100 647-300-3100
2: या मिलो 70 डेल्टा पार्क बुलेवार्ड यूनिट 11 ब्रैम्पटन
3: A2Z किचन कैबिनेट भाई वाह क्या किचन कैबिनेट तैयार करदे हन लक्की भाजी दीआं बणीआं किचन कैबिनेट देख के गुआंढ वी बहाने नाल तुहाडे घरे आउंदे हन शीशे नाल भरीआं किचन कैबिनेट वास्ते डिजाइनर किचन कैबिनेट वास्ते A2Z किचन कैबिनेट 416-720-7073 905-720-7073 ते कॉल कर सकदे हो डॉक्टर कुमार डॉक्टर कुमार डॉक्टर कुमार डॉक्टर कुमार लगे हुए नशा तो मुक्ति दवाने वास्ते शराब अफीम पोस्त डोडिया दे नशे तो दूर कर देंदे हैं डॉक्टर कुमार लेडीज़ा दे मर्दा दे गुप्त रोगों का इलाज डॉक्टर कुमार बुजुर्गों दे मोढे गोडे दुखदे हैं भाई डॉक्टर कुमार हर्बल वैगरा भी तुहानू वेखदे हैं डॉक्टर कुमार हर तरह के इलाज वास्ते डॉक्टर कुमार 416-425-0138 ग्रेटर पंजाब प्लाजा माल्टन गुरु घर दे कोल डॉक्टर कुमार 416-425-0138 ते कॉल कर सकते हो
4: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗਸ ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ ਵਿਜ਼ਿਟ ਕਰੋ ਸੈਲੂਲਰ ਪੁਆਇੰਟ ਸੇਵ ਟੂਡੇ ਇਟਸ ਦੈਟ ਈਜ਼ੀ ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ Cellular Point, more phones, more plans, more toys. जब HK Movers का हो साथ, local and long distance के लिए tension लेने की नहीं है बात. HK Movers, home, office, apartments and delivery, big or small, we move it all. We also ship cars, we also do storage. 30 years experience, we serve with a smile. HK Movers, give us a call. Mr. Harminder, 416-524-6704. 416-524-6704.
5: Hassle-free moving के लिए HK Mover.
6: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ
7: ਓਏ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ ਓਏ ਉਹਦੇ ਤੋਂ ਵਧੀਆ ਕੋਈ ਨਹੀਂ
8: ਜੀ ਹਾਂ ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤਾਂ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ ਕਾਲ ਬਿੱਲ ਸੇਖੋ 416-819-6060

0: ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਫਰੋਮ ਟੌਪ ਚੋਇਸ ਇੰਸ਼ੋਰੈਂਸ ਏਜੰਸੀ।
1: ਜੀ ਅਸੀਂ ਆਪਦੇ ਨਾਲ ਸ਼ੇਅਰ ਕਰਾਂਗੇ ਜੀ ਸ਼ੈਲ ਗੈਸ ਸਟੇਸ਼ਨ। ਇਹ ਸ਼ੈਲ ਗੈਸ ਸਟੇਸ਼ਨ 'ਚ ਮਲਟੀਪਲ ਇਨਕਮ ਜਨਰੇਟਿੰਗ ਹੈਗਾ, ਇਹਦੇ 'ਚ ਟਨਲ ਕਾਰਵਾਸ਼ ਹੈਗਾ, 4 ਕੋਇਨ ਕਾਰਵਾਸ਼ ਹੈਗੇ ਨੇ, ਇਹ 'ਚ ਕੋਇਨ ਲਾਂਡਰੀ ਹੈਗੀ, ਇਹ 'ਚ 3 ਯੂਨਿਟ ਹੈਗੇ ਨੇ ਜਿਹੜੇ ਰੈਂਟਲ ਨੇ, 3 ਬੈਡਰੂਮ ਅਪਾਰਟਮੈਂਟ ਹੈਗਾ, ਟੇਕ ਆਊਟ ਰੈਸਟੋਰੈਂਟ ਹੈਗਾ, ਯੂ ਨੇਮ ਇਟ, ਬਿਊਟੀਫੁਲ ਲੋਕੇਸ਼ਨ, 1.2 ਏਕੜ ਲੋਟ ਹੀ ਹੈ, ਕੁਆਥਰਾ ਲੇਕਸ ਏਰੀਆ 'ਚ ਹੈਗਾ ਵੇ। ਤੁਸੀਂ ਇਹੋ ਜਿਹੀ ਜਿਹੜੇ $750,000 ਇਨਕਮ ਜਨਰੇਟਿੰਗ ਹੈਗਾ ਵੇ, ਇਹੋ ਜਿਹੀ ਲੋਕੇਸ਼ਨ ਆਪਣੇ ਇੱਥੋਂ ਜਾਣ ਨਹੀਂ ਦਿਓਗੇ, ਇਹਦੇ ਵਾਸਤੇ ਕਾਲ ਕਰਨੀ ਹੋਏਗੀ 6479884449। ਹਸੀਬ ਸ਼ੇਖ 6479884449। ਸੇਵਾ ਦਾ ਮੌਕਾ ਜ਼ਰੂਰ ਦੇਣਾ ਜੀ।
2: ਅੱਜ ਦੇ ਸਮੇਂ ਵਿੱਚ ਹਰ ਮਾਪੇ ਦੀ ਇਹੋ ਇੱਛਾ ਹੈ ਕਿ ਮੇਰਾ ਬੱਚਾ ਪੜ੍ਹਾਈ ਵਿੱਚ ਵੀ ਅੱਗੇ ਹੋਵੇ ਤੇ ਆਪਣੀਆਂ ਜੜ੍ਹਾਂ, ਆਪਣੇ ਸੰਸਕਾਰਾਂ ਤੇ ਆਪਣੀ ਪਛਾਣ ਨਾਲ ਵੀ ਜੁੜਿਆ ਰਹੇ। ਇਸ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ ਗੋਬਿੰਦ ਸਰਵਰ ਸਕੂਲ। ਸਾਡਾ ਮੰਨਣਾ ਹੈ ਕਿ ਅਸਲ ਸਿੱਖਿਆ ਉਹ ਹੈ ਜੋ ਬੱਚੇ ਦੇ ਦਿਮਾਗ ਨੂੰ ਗਿਆਨ, ਦਿਲ ਨੂੰ ਸੰਸਕਾਰ ਅਤੇ ਜੀਵਨ ਨੂੰ ਮਕਸਦ ਦੇਵੇ। ਬੇਹੱਦ ਖੂਬਸੂਰਤ ਜ਼ਿੰਦਗੀਆਂ ਬਣਾਉਣ ਲਈ ਵਚਨਬੱਧ ਹੈ ਗੋਬਿੰਦ ਸਰਵਰ ਸਕੂਲ। ਗੋਬਿੰਦ ਸਰਵਰ ਬ੍ਰੈਂਪਟਨ ਦੀ ਨਵੀਂ ਲੋਕੇਸ਼ਨ ਆ ਰਹੀ ਹੈ, ਕਾਰਨਰ ਆਫ ਏਅਰਪੋਰਟ ਰੋਡ ਐਟ ਕੁਈਨ ਸਟ੍ਰੀਟ। ਜੇਕੇ ਤੋਂ ਗ੍ਰੇਡ 10 ਤੱਕ ਰਜਿਸਟ੍ਰੇਸ਼ਨ ਕਰਨ ਲਈ ਸੰਪਰਕ ਕਰੋ 9054586222।
3: ਮਮਾ, ਇਸ ਪਰ ਮੈਂ ਵੀ ਕ੍ਰਿਸ਼ਨਾ ਮਨੂੰਗਾ
4: ਔਰ ਮੈਂ ਕ੍ਰਿਸ਼ਨਾ ਕੇ ਲਿਏ ਮੱਖਣ ਲੇਕਰ ਆਉਂਗੀ।
5: ਅੱਛਾ ਜੀ, ਤੋ ਠੀਕ ਹੈ, ਇਸ ਬਾਰ ਵੀ ਹਮੇਸ਼ਾ ਕੀ ਤਰ੍ਹਾਂ ਹਮ ਚਲੇਂਗੇ ਇੰਡੀਆ ਸਜਾਵਟ ਇਨ ਪੂਜਾ ਹਟ ਪਰ ਔਰ ਆਪਣੇ ਕ੍ਰਿਸ਼ਨਾ ਕੇ ਲਿਏ ਸੁੰਦਰ ਸਾ ਕਰਾਊਨ, ਪੀਕੌਕ ਫੈਦਰ ਔਰ ਬਾਂਸਰੀ ਵੀ ਲੇਂਗੇ ਔਰ ਕ੍ਰਿਸ਼ਨਾ ਕੀ ਦੀਦੀ ਕੇ ਲਿਏ ਵੀ ਬਹੁਤ ਸੁੰਦਰ ਸੀ ਡ੍ਰੈਸ ਲੇਂਗੇ।
6: ਇੰਡੀਆ ਸਜਾਵਟ ਐਂਡ ਪੂਜਾ ਹਟ ਪਰ ਆਏ ਔਰ ਕ੍ਰਿਸ਼ਨ ਮਹੋਤਸਵ ਕੀ ਢੇਰੋਂ ਖੁਸ਼ੀਆਂ ਮਨਾਏ। ਖਰੀਦਿਏ ਕ੍ਰਿਸ਼ਨ ਜੀ ਕੇ ਬਿਊਟੀਫੁਲ ਸਟੈਚੂਸ, ਜਗਮਗਾਤੀ ਢੇਰੋਂ ਡ੍ਰੈਸਿਸ ਔਰ ਸਜਾਵਟ ਕਾ ਸਾਮਾਨ ਵੀ। ਇੰਡੀਆ ਸਜਾਵਟ ਐਂਡ ਪੂਜਾ ਹਟ, 31 ਮੈਲਨੀ ਡਰਾਈਵ, ਯੂਨਿਟ 5, ਬ੍ਰੈਂਪਟਨ, 9054586808।
7: You're listening to Punjabi Versa, Monday to Friday, 11 a.m. to 12 p.m. For more information, call 647-448-1000.
8: Toronto's number one station, AM 530. Punjabi Versa!

0: ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਵਿਰਸਾ ਰੇਡੀਓ ਤੁਸੀਂ ਔਨ ਕਰ ਲਿਆ ਹੈ ਔਰ ਸਿੰਘ ਹਰਜੀਤ ਦੀ ਆਵਾਜ਼ ਦੇ ਨਾਲ ਤੁਸੀਂ ਜੁੜ ਗਏ ਹੋ, ਸਿੰਘ ਹਰਜੀਤ ਸ਼ੋਅ ਦੇ ਨਾਲ ਤੁਸੀਂ ਜੁੜ ਗਏ ਹੋ, ਮੇਰੀਆਂ ਗੱਲਾਂ ਬਾਤਾਂ ਨਾਲ ਜੁੜ ਗਏ ਹੋ, ਮੇਰੇ ਕੁਛ ਪਿਆਰ ਭਰੇ ਨਗਮੇ ਜਿਹੜੇ ਤੁਹਾਡੇ ਵਾਸਤੇ ਪੇਸ਼ ਕਰਨੇ ਆ ਉਹਦੇ ਨਾਲ ਤੁਹਾਨੂੰ ਮੈਂ ਜੋੜ ਦੂੰਗਾ। 11:09 ਤਕਰੀਬਨ 9 ਮਿੰਟ ਸਟੂਡੀਓ ਦੀ ਘੜੀ ਮੁਤਾਬਕ ਹੋ ਗਏ ਆ, ਤੁਹਾਡੇ ਨਾਲ ਗੱਲਾਂ ਬਾਤਾਂ ਸਿਲਸਿਲਾ ਬਿਲਕੁਲ 12 ਵਜੇ ਤੱਕ ਇਸੇ ਤਰ੍ਹਾਂ ਜਾਰੀ ਰਹੇਗਾ ਔਰ ਤੁਹਾਡੀਆਂ ਮਿੱਠੀਆਂ ਮਿੱਠੀਆਂ ਸੋਹਣੀਆਂ ਸੋਹਣੀਆਂ ਆਵਾਜ਼ਾਂ ਦੇ ਨਾਲ ਸਟੂਡੀਓ ਵਿੱਚ ਵੀ ਗੱਲਾਂ ਬਾਤਾਂ ਹੋਣਗੀਆਂ। ਵੀਕਐਂਡ ਬਿਜ਼ੀ ਰਿਹਾ ਉਹਨਾਂ ਸਾਰਿਆਂ ਦੇ ਕਿਉਂਕਿ ਮੌਸਮ ਬੜਾ ਖੂਬਸੂਰਤ ਸੀ, ਮੌਸਮ ਬਹੁਤ ਵਧੀਆ ਸੀ, ਬਹੁਤੇ ਸੱਜਣ ਮਿੱਤਰ ਮੂਵੀ ਦੇਖਣ ਗਏ ਹੋਣੇ ਆ, ਬਹੁਤੇ ਸੱਜਣ ਮਿੱਤਰ ਜਿਹੜੇ ਫੈਮਿਲੀ ਗੈਦਰਿੰਗ ਹੋਈ ਹੋਣੀ ਆ, ਬਹੁਤੇ ਸੱਜਣਾ ਮਿੱਤਰਾਂ ਨੇ ਆਪਣੇ ਘਰਾਂ ਵਿੱਚ ਇਨਵੀਟੇਸ਼ਨਸ, ਫਰੈਂਡ ਸਰਕਲ ਦੇ ਵਿੱਚ, ਫਿਰ ਬਹੁਤਿਆਂ ਦੇ ਵਿਆਹ ਸ਼ਾਦੀਆਂ ਦੇ ਫੰਕਸ਼ਨ ਵੀ ਹੋਣੇ ਆ, ਬਹੁਤੇ ਵਿਵੇਈ 4 ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਦੇ ਵਿੱਚ ਬੈਠ ਕੇ ਲਾਵਾਂ ਫੇਰੇ ਲੈ ਕੇ ਫਿਰ ਪਿਆਰ ਦੇ ਬੰਧਨ ਦੇ ਵਿੱਚ ਵੀ ਵੱਜ ਗਏ ਹੋਣੇ ਆ। ਅਤੇ ਬਹੁਤਿਆਂ ਨੇ ਰਿਸੈਪਸ਼ਨ ਪਾਰਟੀਜ਼ ਵੀ ਅਟੈਂਡ ਕੀਤੀਆਂ ਹੋਣੀਆਂ, ਬਹੁਤਿਆਂ ਦੇ ਬਰਥਡੇ ਹੋਣੇ ਆ, ਬਹੁਤਿਆਂ ਦੀ ਐਨਵਰਸਰੀਜ਼ ਹੋਣੀਆਂ ਉਹ ਅਟੈਂਡ ਕੀਤੇ ਹੋਣੇ ਆ, ਬਹੁਤਿਆਂ ਨੇ ਗਰਾਜ ਦੇ ਵਿੱਚ ਫਿਰ ਬਾਹਰ ਆਪਣੇ ਬਾਰਬਿਕਿਊਸ ਕੀਤਾ ਹੋਣਾ, ਬਹੁਤਿਆਂ ਨੇ ਫਿਰ ਦਾਰੂ ਸ਼ਾਰੂ ਪੀਤੀ ਹੋਣੀਆਂ, ਬਹੁਤਿਆਂ ਨੇ ਮੁਰਗੀਆਂ ਸ਼ੁਰਗੀਆਂ ਬਣਾਈਆਂ ਹੋਣੀਆਂ ਅਤੇ ਬਹੁਤਿਆਂ ਨੇ ਪਨੀਰ ਦੇ ਤੜਕੇ ਵੀ ਲਾਏ ਹੋਣੇ ਅਤੇ ਬਹੁਤਿਆਂ ਨੇ ਸੋਇਆ ਚਾਂਪ ਵੀ ਖਾਧੀ ਹੋਣੀ ਆ। ਹਰਜੀਤ ਜੀ ਰਹਿ ਨਾ ਜਾਵੇ ਕੋਈ ਬੰਦਾ, ਕੋਈ ਜਿਹੜੇ ਕੋਈ ਨਾ ਕੋਈ ਕੀਤਾ ਹੋਵੇ, ਸਾਰੇ ਘਰਾਂ 'ਤੇ ਤੁਸੀਂ ਅਤੇ ਬਹੁਤਿਆਂ ਦੇ ਘਰਾਂ ਦੇ ਵਿੱਚ ਕੋਈ ਫੈਮਿਲੀਜ਼ ਤੋਂ ਇੰਡੀਆ ਤੋਂ ਪਾਕਿਸਤਾਨ ਤੋਂ ਕੋਈ ਆਏ ਹੋਣੇ ਆ, ਇਹ ਤਾਂ ਨਹੀਂ ਰਹਿ ਗਏ ਸੀ, ਹਾਂ ਇਹ ਰਹਿ ਗਏ ਸੀ ਇਹ ਘਰ 'ਤੇ ਪੂਰੇ, ਠੀਕ ਆ ਨਾ, ਉਹ ਵੀ ਹੋ ਗਏ ਪੂਰੇ, ਇੰਡੀਆ ਦੇ ਵੀ ਹੋ ਗਏ ਪੂਰੇ ਅਤੇ ਬਹੁਤੇ ਪਰਿਵਾਰ। ਅੱਛਾ ਦੱਸੋ ਇੱਕ ਚੀਜ਼ ਮਿਸਿੰਗ ਹੈ ਜਿਹੜੀ ਚੀਜ਼ ਮੈਂ ਨਹੀਂ ਲਈ ਹਾਲੇ ਤੱਕ, ਕੋਈ ਗੈਸ ਕਰ ਸਕਦਾ ਕਿਹੜੀ ਚੀਜ਼ ਮੈਂ ਮਿਸਿੰਗ ਇਹਦੇ ਵਿੱਚ? ਦੇਖੋ ਸਾਰਾ ਕੁਛ ਨਾ ਲੈਤਾ ਮੈਂ, ਵਿਆਹ ਸ਼ਾਦੀਆਂ ਹੋ ਗਈਆਂ, ਫੈਮਿਲੀ ਗੈਦਰਿੰਗਸ ਹੋ ਗਈਆਂ, ਦਾਰੂ ਸ਼ਾਰੂ ਹੋ ਗਈ, ਮੁਰਗੀ ਸ਼ੁਰਗੀ ਬਣਾਈ ਹੋਣੀ ਹੈ ਘਰੇ, ਬਾਰਬਿਕਿਊ ਕੀਤੇ ਹੋਣੇ ਆ ਘਰੇ, ਵਿਆਹ ਸ਼ਾਦੀਆਂ ਦੇ ਅਟੈਂਡ ਕੀਤੇ ਹੋਣੇ ਆ, ਇੱਕ ਚੀਜ਼ ਰਹਿ ਗਈ ਇਹਦੇ ਵਿੱਚ, ਕਿਸੇ ਨੂੰ ਯਾਦ ਹੈ ਕਿਹੜੀ ਚੀਜ਼ ਮੈਂ ਛੱਡ ਦਿੱਤੀ ਹੈ? ਕੋਈ ਗੈਸ ਕਰਕੇ ਦਿਖਾਵੇ ਚਲੋ ਅੱਜ ਸਵੇਰੇ ਸਵੇਰੇ, ਉਹ ਆਪਾਂ ਵੀਕਐਂਡ 'ਤੇ ਕਰਦੇ ਹਾਂ। 905-673-3337 ਅਗਲੀ ਗੱਲਬਾਤ ਫਿਰ ਹੀ ਕਰਦੇ ਹਾਂ, ਗਾਣੇ ਦੀ ਗੱਲ ਤਾਂ ਬਾਅਦ ਹੀ ਕਰਦੇ ਹਾਂ, ਪਰ ਦੇਖਦੇ ਹਾਂ ਕਿ ਮੇਰੀ ਇਸ ਗੱਲ ਦੇ ਵਿੱਚੋਂ ਕੋਈ ਗੱਲ ਲੱਭਦਾ। ਕਹਿੰਦੇ ਹੁੰਦੇ ਆ ਕੁਐਸਚਨ ਦੇ ਵਿੱਚ ਹੀ ਆਂਸਰ ਹੁੰਦਾ ਤੁਹਾਡਾ, ਮੈਂ ਤੁਹਾਨੂੰ ਕੁਐਸਚਨ ਇਹ ਹੈ ਕਿ ਜਿਹੜੇ ਮੈਂ ਨਾਮ ਲਏ ਆ ਇਹਦੇ ਵਿੱਚੋਂ ਇੱਕ ਚੀਜ਼ ਮਿਸਿੰਗ ਆ, ਜਿਹੜੀ ਚੀਜ਼ ਦਾ ਮੈਂ ਨਾਮ ਨਹੀਂ ਲਿਆ, ਕੋਈ ਗੈਸ ਕਰ ਸਕਦਾ? 905-673-3337 905-673-3337 ਤੁਹਾਡੀ ਮੇਰੀ ਗੱਲਬਾਤ ਸਟੂਡੀਓ ਵਿੱਚ ਹੋ ਸਕਦੀ ਹੈ, ਗੈਸ ਕਰੋ ਕਿਹੜੀ ਚੀਜ਼ ਇੱਦਾਂ ਦੀ ਜਿਹੜਾ ਮੈਂ ਨਾਮ ਨਾ ਲਿਆ ਹੋਵੇ। ਹੈਲੋ,
1: ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਸਰ, ਕੀ ਹਾਲ ਹੈ?
1: ਮੇਰਾ ਖਿਆਲ ਦਾ ਤੁਸੀਂ ਜਿਹੜੀ ਅਰਦਾਸ ਕਰਦੇ ਹੋ ਉਹ ਭੁੱਲ ਗਏ।
0: ਨਹੀਂ ਉਹ ਤਾਂ ਚਲੋ ਮੈਂ ਕਰਦੇ ਹੁਣ ਅਰਦਾਸ, ਜਿਹੜੀ ਆਮ ਰੂਟੀਨ ਚ ਕੋਈ ਮਿਸਿੰਗ ਕਰ ਗਿਆ, ਜਿਹੜੇ ਮੈਂ ਇਹ ਜਿਹੜੇ ਪਬਲਿਕ ਦੀ ਜਿੱਦਾਂ ਆਪਣਾ ਪਰਿਵਾਰਾਂ ਚ ਉਹ ਚੀਜ਼ਾਂ ਹੁੰਦੀਆਂ, ਇੱਕ ਚੀਜ਼ ਮੈਂ ਨਾ ਨਹੀਂ ਲਿਆ ਜਿਹੜਾ ਉਹ ਕੀਤਾ ਹੋਏਗਾ ਜ਼ਰੂਰ ਬਹੁਤੇ ਪਰਿਵਾਰਾਂ ਨੇ। ਨਹੀਂ ਆ ਰਿਹਾ ਗੱਲਬਾਤ, ਦੇਖਦੇ ਆ ਕੋਈ ਬੰਦੇ ਜੇ ਕੋਈ ਗੁਣੀ ਗਿਆਨੀ ਬੰਦੇ ਕੋਈ ਇਸ ਨੂੰ ਸਮਝ ਲੈਣ ਜਾਂ ਮਨ ਦੇ ਵਿੱਚ ਕਿਸੇ ਦੇ ਗੱਲ ਆ ਜਾਵੇ ਕਿ ਹਰਜੀਤ ਜੀ ਆਹ ਗੱਲ ਤੁਸੀਂ ਨਹੀਂ ਕਹੀ, ਆਹ ਗੱਲ ਤਾਂ ਡੈਫੀਨੇਟਲੀ ਹਰ ਵੀਕਐਂਡ ਤੇ ਹੁੰਦੀ ਹੈ। 905-673-3337 905-673-3337 ਸਟੂਡੀਓ ਦਾ ਨੰਬਰ ਹੈ। ਅੱਜ ਦਾ ਪ੍ਰੋਗਰਾਮ ਸਪੋਂਸਰ ਪ੍ਰੋਗਰਾਮ ਕੀਤਾ ਜਾ ਰਿਹਾ ਵਿਧੀ ਛਾਬੜਾ ਜੀ ਵੱਲੋਂ ਔਰ ਵਿਧੀ ਛਾਬੜਾ ਜੀ ਤੁਹਾਨੂੰ ਪਤਾ ਕਿ ਇੰਸ਼ੋਰੈਂਸ ਦੇ ਫੀਲਡ ਦੇ ਵਿੱਚ ਅੱਜ ਕੱਲ੍ਹ ਲੀਡ ਕਰ ਰਹੇ ਆ, ਸਭ ਤੋਂ ਮੋਹਰਲੀ ਲਾਈਨ ਦੇ ਵਿੱਚ ਔਰ ਸਭ ਤੋਂ ਮੋਹਰੇ ਨੰਬਰ ਤੇ ਆ ਕੇ ਖੜੇ ਹੋ ਗਏ ਆ ਵਿਧੀ ਛਾਬੜਾ ਦਿੱਲੀ ਵਾਲੇ, ਔਰ ਤੁਹਾਡੇ ਵਾਸਤੇ ਇੰਸ਼ੋਰੈਂਸ ਦੀ ਕੋਈ ਵੀ ਨੀਡ ਹੋਣ ਤੇ ਵਿਧੀ ਛਾਬੜਾ ਜੀ ਨਾਲ ਸੰਪਰਕ ਕਰ ਸਕਦੇ ਆ, ਸਟੂਡੀਓ 'ਚ ਵੀ ਪਹੁੰਚਣ ਨਾਲ ਗੱਲਾਂ ਬਾਤਾਂ ਵੀ ਕਰਾਂਗੇ। 416-524-3535 ਦੇ ਨੰਬਰ ਤੁਸੀਂ ਕਾਲ ਵੀ ਕਰ ਸਕਦੇ ਆ, 416-524-3535। ਮੈਨੂੰ ਲੱਗਦਾ ਨਹੀਂ ਕੋਈ ਗੈਸ ਕਰ ਸਕਿਆ, ਬੜਾ ਯਾਰ ਉਹ ਤਾਂ ਆਮ ਰੂਟੀਨ ਦੇ ਵਿੱਚ ਚੀਜ਼ ਹੁੰਦੀ ਹੈ ਪਰ ਮੈਨੂੰ ਸਮਝ ਨਹੀਂ ਆਈ ਹਾਲੇ ਤੱਕ ਵੀ ਕਿਸੇ ਨੇ ਗੈਸ ਨਹੀਂ ਕੀਤਾ। ਚਲੋ ਇੱਕ ਕਾਲ ਹੋਰ ਲੈ ਕੇ ਦੇਖ ਲੈਣਾ। ਹੈਲੋ,
2: ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਇਸ ਦੁਨੀਆਂ ਤੇ ਆਇਆ ਔਰ ਇਸ ਦੁਨੀਆਂ ਤੋਂ ਕੋਈ ਚਲਾ ਗਿਆ, ਵੀ ਤੁਸੀਂ ਇਹ ਕਹਿਣਾ ਭੁੱਲ ਗਏ।
0: ਇਹ ਵੀ ਗੱਲ ਤੁਹਾਡੀ ਗੱਲ ਸਹੀ ਹੈ, ਇਹ ਮੈਂ ਨਹੀਂ ਬੋਲਿਆ, ਬਿਲਕੁਲ ਸਹੀ ਗੱਲ ਤੁਹਾਡੀ। ਹੋਰ ਵੀ ਕੁਛ ਹੋ ਸਕਦਾ ਵੈਸੇ ਤੁਹਾਡੇ ਖਿਆਲ ਨਾਲ?
2: ਨਹੀਂ ਬਾਕੀ ਜ਼ਿਆਦਾ ਧਿਆਨ ਨਹੀਂ ਦਿੱਤਾ, ਮੈਂ ਕੰਮ ਕਰ ਰਿਹਾ ਸੀ ਨਾ, ਜਿੰਨਾ ਕੁ ਧਿਆਨ ਦੇ ਵਿੱਚ ਆਇਆ ਮੈਂ ਤੁਹਾਨੂੰ ਦੱਸਦਾ।
0: ਇਹ ਬੜੀ ਅੱਛਾ ਤੁਸੀਂ ਵੈਸੇ ਦੱਸੀ ਗੱਲ, ਇਹ ਲਿਆ ਨੀ ਨਾ ਮੈਂ ਵੈਸੇ, ਇਹ ਵੀ ਬੜੀ ਜ਼ਰੂਰੀ ਚੀਜ਼ ਹੈ। ਥੈਂਕ ਯੂ ਵੀਰੇ, ਥੈਂਕ ਯੂ ਵੈਰੀ ਮਚ। ਨੈਕਸਟ ਕਾਲ, ਹੈਲੋ।
2: ਮੈਂ ਸਤਿ ਸ਼੍ਰੀ ਅਕਾਲ ਜੀ ਬੋਲਦਾ ਸੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
2: ਬਾਈ ਜੀ ਮੇਰੇ ਸਾਡੇ ਦਾ ਦਿਮਾਗ 'ਚ ਨਹੀਂ, ਥੋੜ੍ਹੇ ਤਾਂ ਥੋੜ੍ਹੇ ਯਾਦ ਹੋਣਾ ਵੀ ਮਾੜਾ ਮਾੜਾ,
0: ਅਤੇ ਮੇਰੇ ਤਾਂ ਹੈ ਹੀ ਯਾਦ, ਮੈਂ ਤਾਂ ਇਸ ਕਰਕੇ ਕਿਹਾ ਤੁਹਾਨੂੰ ਪੁੱਛਿਆ।
2: ਤੁਸੀਂ ਕਿਹਾ ਕਹੋ ਵੀ ਬੀਤੇ ਮੈਂਟਲੀ ਪ੍ਰਪੇਅਰ ਪੂਰੇ ਹੋਏ ਹੈ, ਅਸੀਂ ਥੋੜ੍ਹਾ ਜਿਹਾ ਰੋਟੀ ਬਣੀ ਸੁਸਤੀ ਪਈ ਹੈ।
0: ਸੁਸਤੀ ਪਈ ਹੈ, ਤੁਸੀਂ ਚਾਹ ਪੀਓ, ਕਾਫੀ ਪੀਓ
2: ਭਾਈ, ਚਾਹ ਪੀ ਲੈ,
0: ਬਲੈਕ ਕਾਫੀ ਪੀ ਹੈਗਾ, ਉਹ ਚੰਗੀ ਹੁੰਦੀ ਕਹਿੰਦੇ ਸਿਹਤ ਵਾਸਤੇ। ਥੈਂਕ ਯੂ ਤੁਹਾਡੀ ਕਾਲ ਦਾ। ਨੈਕਸਟ ਕਾਲ, ਹੈਲੋ। ਹੈਲੋ
3: ਹੈਲੋ
0: ਜੀ,
3: ਸਤਿ ਸ਼੍ਰੀ ਅਕਾਲ ਜੀ। ਮੇਰੇ ਖਿਆਲ ਤੁਸੀਂ ਗੁਰੂ ਘਰ ਦਾ ਨਾਮ ਨੀ ਲਿਆ ਕਿ ਗੁਰੂ ਘਰ ਨੀ ਗਏ, ਸੰਡੇ ਆਪਾਂ ਗੁਰੂ ਘਰ ਵੀ ਜਾਈਦਾ, ਸੈਟਰਡੇ ਸੰਡੇ ਵੀਕਐਂਡ ਤੇ।
0: ਤੁਸੀਂ ਕੀ ਨਾਮ ਤੁਹਾਡਾ ਮੈਮ?
3: ਮੇਰਾ ਨਾਮ ਸਰਬਜੀਤ ਹੈ।
0: ਸਰਬਜੀਤ?
3: ਹਾਂਜੀ।
0: ਅੱਛਾ ਸਰਬਜੀਤ ਜੀ, ਬੜੀ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਪੰਜਾਬੀ ਵਿਰਸਾ, ਨੈਕਸਟ ਵਨ। ਹੈਲੋ।
4: ਹਾਂਜੀ ਸਰ ਜੀ।
0: ਜੀ ਜੀ ਜੀ, ਕੀ ਹਾਲ ਹੈ ਨੀਲਮ ਜੀ?
4: ਵੈਰੀ ਗੁੱਡ। ਆਈ ਥਿੰਕ ਤੁਸੀਂ ਬੱਚਿਆਂ ਦਾ ਬਰਥਡੇ ਨਹੀਂ ਕਿਹਾ।
0: ਨਹੀਂ ਬਰਥਡੇ ਕਹਿਤਾ ਮੈਂ ਸਾਰਿਆਂ ਦਾ, ਬੜਾ ਪਿਆਰਾ ਨਾਂ ਸਰ ਤੁਹਾਡਾ। ਹਰੀ ਦਾ ਗੁਰਬਖਸ਼, ਹਰੀ ਦਾ ਗੁਰਬਖਸ਼ ਜੀ। ਸਰ
5: ਮੈਂ ਕਿਹਾ ਗਰੋਸਰੀ ਵਾਲੀ ਗੱਲ ਸ਼ਾਇਦ ਵਿੱਚੋਂ ਮਿਸ ਕਰ ਗਏ ਆ, ਗਰੋਸਰੀ ਵੀ ਕਰਦੇ ਆ ਵੀਕਐਂਡ ਤੇ।
0: ਇਹ ਵੀ ਗੱਲ ਤੁਹਾਡੀ ਗੱਲ ਸਹੀ ਹੈ। ਵੈਸੇ ਤਿੰਨ ਜਵਾਬ ਇੱਦਾਂ ਦੇ ਆਏ ਜਿਹੜੇ ਕਿ ਮੈਂ ਲਏ ਨਹੀਂ ਸੀ, ਇੱਕ ਗਰੋਸਰੀ ਆ ਗਿਆ, ਇੱਕ ਜਿਹੜੇ ਇਸ ਜਹਾਨ ਨੂੰ ਛੱਡ ਕੇ ਚਲੇ ਗਏ, ਦੋ, ਤੀਸਰਾ ਨਾਂ ਆ ਗਿਆ ਗੁਰੂ ਘਰ ਦਾ, ਠੀਕ ਹੈ ਨਾ। ਤਿੰਨ ਦਾ ਲਿਆ ਨਹੀਂ ਸੀ ਵੈਸੇ ਨਾਂ, ਮੈਂ ਤਾਂ ਚਲੋ ਦੱਸ ਦਿੰਦਾ ਹਾਂ ਤੁਹਾਨੂੰ। ਮੇਰੇ ਦਿਮਾਗ ਇਹ ਸੀ ਕਿ ਆਪਾਂ ਮੋਸਟਲੀ ਐਵਰੀ ਵੀਕਐਂਡ ਤੇ ਗੁਰਦੁਆਰਾ ਸਾਹਿਬ ਜਾਂਦੇ ਹਾਂ ਨਾ, ਤੇ ਉਹ ਚੀਜ਼ ਨਹੀਂ ਲਈ ਸੀ ਨਾ, ਉਹ ਸਾਡੇ ਲੇਡੀ ਦੱਸ ਕੇ ਗਏ ਸਰਬਜੀਤ ਜੀ, ਮੇਰੇ ਦਿਮਾਗ 'ਚ ਉਹ ਚੀਜ਼ ਸੀ ਵੈਸੇ। ਬੜੀ ਮਿਹਰਬਾਨੀ, ਪਰ ਆ ਵੀ ਬੜੀ ਅੱਛੀ ਗੱਲ ਕੀਤੀ ਤੁਸੀਂ, ਗਰੋਸਰੀ ਦਾ ਵੀ ਹੋਣਾ ਚਾਹੀਦਾ, ਤੇ ਜਿਹੜੇ ਇਨਸਾਨ ਦੁਨੀਆ ਤੋਂ ਆਏ ਉਹ ਚਲੇ ਗਏ ਇਸ ਵੀਕਐਂਡ ਦੇ, ਉਹਨਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਇਜ਼ਹਾਰ ਆ ਸਾਡਾ, ਪਰ ਇਹ ਗੱਲ ਸੱਚੀ ਹੈ ਕਿ ਜੋ ਆਇਆ ਸੋ ਚਲ ਸੀ, ਔਰ ਜਿਉਂ ਜਿਉਂ ਤੇਰਾ ਹੁਕਮ, ਗੁਰੂ ਸਾਹਿਬ ਦੀ ਬਾਣੀ ਹੈ, ਔਰ ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਵ ਹੋਵਣਾ। ਮੈਂ ਅੱਗੇ ਵੀ ਗੱਲ ਕਰਦਾ ਹੁੰਦਾ, ਪਿਛਲੇ ਦਿਨ ਵੀ ਮੈਂ ਸੰਸਕਾਰ ਤੇ ਗਿਆ ਸੀ, ਸਾਡੇ ਬਹੁਤ ਪਿਆਰੇ ਵੀਰ ਦਲਬੀਰ ਸਿੰਘ ਕਥੂਰੀਆ ਸਾਹਿਬ ਨੂੰ ਮਦਦ, ਮੈਨੂੰ ਗੁਰਦੁਆਰਾ ਸਾਹਿਬ ਥੋੜ੍ਹਾ ਜਿਹਾ 2-5 ਮਿੰਟ ਬੋਲਣ ਦਾ ਮੌਕਾ ਮਿਲਿਆ। ਕੈਸੀ ਕਮਾਲ ਦੀ ਗੱਲ ਹੈ ਕਿ ਜਿਸ ਵੇਲੇ ਵੀ ਇਨਸਾਨ ਦਾ ਜਨਮ ਹੁੰਦਾ ਹੈ, ਔਰ ਉਹ ਜਿਹੜਾ ਇਨਸਾਨ ਹੈ, ਜਨਮ ਤੋਂ ਪਹਿਲਾਂ ਤਰੀਕ ਜਿਹੜੀ ਹੈ ਨਾ, ਉਹਦੇ ਮਰਨ ਦੀ ਲਿਖੀ ਜਾਂਦੀ ਹੈ। ਇਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ੋਭਰ ਪੰਕਤੀਆਂ, ਔਰ ਉਸ ਚੀਜ਼ ਨੂੰ ਕੋਈ ਦੁਨੀਆ ਦਾ ਇੱਦਾਂ ਦਾ ਮਨੁੱਖ ਨਹੀਂ ਹੋਇਆ ਜਿਹੜਾ ਕਿ ਝੂਠ ਕਰਾਰ ਕਰ ਸਕੇ ਜਾਂ ਉਸ 'ਤੇ ਕੋਈ ਕਿੰਤੂ ਪਰੰਤੂ ਹੋ ਸਕੇ। ਜਨਮ ਦੀ ਤਰੀਕ ਜਿਹੜੀ ਸਾਡੀ ਹੈ ਉਹ ਬਾਅਦ 'ਚ ਲਿਖੀ ਜਾਂਦੀ ਹੈ, ਜਿਹੜੀ ਮਰਨ ਦੀ ਤਰੀਕ ਆ ਉਹ ਸਾਡੀ ਪਹਿਲਾਂ ਲਿਖੀ ਜਾਂਦੀ ਹੈ। ਪਹਿਲੇ ਮਰਨ ਲਿਖਾਏ ਅਤੇ ਫਿਰ ਮੰਡਲ ਮੇ ਆਏ। ਇਹ ਮੰਡਲ ਕਿਹਾ ਜਿਹੜਾ ਅਸੀਂ ਇੱਥੇ ਬੈਠੇ ਹਾਂ, ਇਹ ਦੁਨਿਆਵੀ ਦੁਨੀਆ ਦੇ ਵਿੱਚ ਅਸੀਂ ਰੰਗੀਨ ਦੁਨੀਆ ਦੇਖ ਰਹੇ ਹਾਂ, ਇਹ ਮੰਡਲ ਹੈ, ਔਰ ਪਹਿਲੇ ਜਿਹੜਾ ਜ਼ਿੰਦਗੀ ਦਾ ਦਿਨ ਹੈ ਉਹ ਮਰਨ ਦਾ ਲਿਖਿਆ ਜਾਂਦਾ ਹੈ, ਜਨਮ ਦੀ ਜਿਹੜੀ ਤਰੀਕ ਆ ਬਾਅਦ 'ਚ ਲਿਖੀ ਜਾਂਦੀ ਹੈ। ਚਲੋ ਐਨੀਵੇ, ਗੱਲਬਾਤ ਹੋ ਗਈ ਅਤੇ ਇੱਕ ਪਿਆਰਾ ਪਿਆਰਾ ਗੀਤ ਜਿਹਾ ਤੁਹਾਡੇ ਵਾਸਤੇ ਲਾਇਆ ਜਾਵੇ, ਉਸ ਤੋਂ ਪਹਿਲਾਂ ਵਿਧੀ ਜੀ ਨਾਲ ਗੁੱਡ ਮਾਰਨਿੰਗ ਕਰ ਲਈਏ। ਕੀ ਹਾਲ ਆ ਜੀ?
6: ਸਤਿ ਸ਼੍ਰੀ ਅਕਾਲ ਜੀ।
0: ਠੀਕ ਹੋ?
6: ਬਿਲਕੁਲ ਠੀਕ ਠਾਕ।
0: ਬੜੇ ਫਰੈਸ਼ ਲੱਗਦੇ ਪਏ ਵੀਕਐਂਡ ਤੋਂ ਬਾਅਦ।
6: ਮੰਡੇ ਹੈ।
0: ਹਾਂ, ਮੰਡੇ ਕੰਮ ਵਾਲਾ ਦਿਨ ਆ ਗਿਆ। ਵੈਰੀ ਗੁੱਡ। ਵਿਧੀ ਛਾਪੜਾ ਜੀ, ਤੁਹਾਡੇ ਵਾਸਤੇ ਤੁਹਾਡੀ ਨੀਡ ਹੈ, ਤੁਹਾਡੇ ਮੈਂ ਸਮਝਦਾ ਕਿ ਬਹੁਤ ਹੀ ਆਪਣੇ ਆਪ ਦੇ ਵਿੱਚ ਮਾਹਿਰ ਆ, ਔਰ ਇਹ ਚੀਜ਼ਾਂ ਦੇ ਵਿੱਚ, ਕਿਉਂਕਿ ਜਿਹੜਾ ਸ਼ੌਂਕ ਹੋਵੇ ਨਾ, ਹਰ ਚੀਜ਼ ਦੇ ਵਿੱਚ ਇੱਕ ਜਜ਼ਬਾ ਹੁੰਦਾ, ਜਿਸ ਵੇਲੇ ਜਜ਼ਬਾ ਤੁਹਾਡਾ ਖਤਮ ਹੋ ਜਾਂਦਾ ਨਾ, ਹੁਣ ਜਿਵੇਂ ਮੈਂ ਆਸ਼ਿਕ ਬੰਦਾ, ਆਸ਼ਿਕ ਬੰਦਾ ਕਾਹਦਾ, ਮੈਂ ਆਪਣੇ ਰੇਡੀਓ ਸ਼ੋਅ ਦਾ, ਪੰਜਾਬੀ ਵਿਰਸਾ ਦਾ ਆਸ਼ਿਕ ਬੰਦਾ, ਅਤੇ ਜਿਸ ਵੇਲੇ ਫਿਰ ਮੈਂ ਇਹਦੇ ਪ੍ਰੋਗਰਾਮ ਕਰਦਾ ਵਾਂ, ਅਤੇ ਜੇ ਮੈਂ ਪ੍ਰੋਪਰ ਆਪਣੇ ਕੰਮ ਦੇ ਪ੍ਰਤੀ ਆਸ਼ਕੀ ਨਾ ਦਿਖਾਵਾਂ, ਤਾਂ ਫਿਰ ਉਹ ਕੰਮ ਪੂਰਾ ਨਹੀਂ ਹੋ ਸਕਦਾ। ਇਸੇ ਤਰ੍ਹਾਂ ਵਿਧੀ ਛਾਪੜਾ ਜੀ ਆਪਣੇ ਕੰਮ ਦੇ ਵਿੱਚ ਬੜੇ ਮਾਹਿਰ ਹੈ, ਔਰ ਤੁਹਾਨੂੰ ਸਾਰਿਆਂ ਨੂੰ ਇਹ ਮੈਸੇਜ ਆ, ਵਿਧੀ ਛਾਪੜਾ ਜੀ ਨਾਲ ਗੱਲਬਾਤ ਅਸੀਂ ਕਰਾਂਗੇ। ਪਹਿਲੇ ਗਾਣਾ ਲਾ ਦੀ ਛੋਟਾ ਜਿਹਾ, ਵਧੀਆ
6: ਹੈ
0: ਨਾ, ਥੋੜ੍ਹਾ ਮੰਡੇ ਥੋੜ੍ਹਾ ਜਿਹਾ
6: ਜੀ, ਬਿਲਕੁਲ
0: ਮੂਡ ਥੋੜ੍ਹਾ ਜਿਹਾ ਫਰੈਸ਼ ਕਰ ਦਈਏ ਸਾਰਿਆਂ ਦਾ, ਅਤੇ ਉਸ ਤੋਂ ਬਾਅਦ ਵੈਸੇ ਹਲੇ ਗਾਣਾ ਮੈਂ ਸੋਚਿਆ ਵੀ ਨਹੀਂ ਸੀ, ਗਾਣਾ ਸੋਚਿਆ ਨਹੀਂ ਸੀ।
6: ਆਪਣਾ ਫੇਵਰੇਟ ਹੀ ਲਾ ਦਿਓ।
0: ਮੇਰੇ ਫੇਵਰੇਟ ਤਾਂ ਚਲੋ ਬੜੇ ਗਾਣੇ ਆ, ਪਰ ਇੱਕ ਗੀਤ ਮੈਂ ਤੁਹਾਨੂੰ ਅੱਜ ਸੁਣਾਉਂਦਾ, ਹੋਰ ਬਹੁਤ ਹੀ ਪਿਆਰਾ ਗੀਤ ਹੈ, ਔਰ ਬਹੁਤ ਹੀ ਮੁਹੱਬਤ ਵਾਲਾ ਗੀਤ ਹੈ। ਸਾਡੇ ਸ਼ੋਅ ਦਾ ਨਾਮ ਵੈਸੇ ਨਾ ਪੰਜਾਬੀ ਵਿਰਸਾ ਮੁਹੱਬਤ ਵਾਲੇ ਹੋਣਾ ਚਾਹੀਦਾ ਸੀ ਸਿੰਗਰ ਜੀ ਜੀ, ਕਿਉਂਕਿ ਸਾਡੇ ਸ਼ੋਅ ਦੇ ਦੀਵਾਨੇ ਹੀ ਬਹੁਤ ਆ, ਅੱਜ ਜਿੰਨੇ ਬਾਹਰ ਸੋਹਣੇ ਸਾਰੇ ਦੀਵਾਨੇ ਹੀ ਆ, ਔਰ ਸਾਨੂੰ ਜਿਹੜੀ ਜਨਰੇਸ਼ਨ ਆ ਉਹ 25+ ਵਾਲੇ ਬੜੇ ਸੁਣਦੇ ਆ, ਤੇ ਕਈ ਸਾਡੇ ਬਜ਼ੁਰਗ ਵੀ ਸੁਣਦੇ ਆ, ਉਹ ਕਹਿੰਦੇ ਹਰਜੀਤ ਜੀ ਸਾਨੂੰ ਜਵਾਨ ਕਰ ਦੇਣਾ ਜਦ ਤੇਰਾ ਪ੍ਰੋਗਰਾਮ ਸੁਣਦਾ, ਮੈਨੂੰ ਕਈ ਵਾਰੀ ਫੋਨ ਆਉਂਦੇ ਹੁੰਦੇ ਆ ਕੋਈ 70 ਪਲੱਸ ਦੇ ਆ ਜਾਂਦੇ ਕਈ ਵਾਰੀ ਕਾਲ, ਕਹਿੰਦੇ ਹਰਜੀਤ ਜੀ ਤੁਹਾਡਾ ਪ੍ਰੋਗਰਾਮ ਸੁਣ ਕੇ ਤਾਂ ਅਸੀਂ ਖੁਦ ਜਵਾਨ ਹੋ ਜਾਈਦਾ। ਮੈਂ ਕਿਹਾ ਚੰਗੀ ਗੱਲ ਆ, ਇੱਕ ਘੰਟਾ ਤੁਸੀਂ ਟੈਨਸ਼ਨ ਫਰੀ ਹੋ ਜਾਇਆ ਕਰੋ ਇੱਥੇ, ਜਿਸ ਵੇਲੇ ਪੰਜਾਬੀ ਵਿਰਸਾ ਰੇਡੀਓ ਸੁਣਨਾ ਨਾ ਉਸ ਵੇਲੇ ਤੁਸੀਂ ਟੈਨਸ਼ਨ ਫਰੀ ਹੋ ਜਾਣਾ, ਬਸ ਉਸ ਵੇਲੇ ਕੋਈ ਹੋਰ ਕੋਈ ਤੁਹਾਡੇ ਦਿਮਾਗ 'ਚ ਗੱਲ ਨਹੀਂ ਆਉਣੀ ਚਾਹੀਦੀ, ਸਿਰਫ ਸਿਰਫ ਤੁਸੀਂ ਪੰਜਾਬੀ ਵਿਰਸਾ ਰੇਡੀਓ ਸੁਣ ਰਹੇ ਹਾਂ। 905-673-33-37 ਦੇ ਤੁਹਾਡੀ ਮੇਰੀ ਗੱਲਬਾਤ ਹੁਣ ਵੀ ਹੋ ਸਕਦੀ ਹੈ। ਹਾਂ ਹਾਂ ਹਾਂ ਇਹ ਗੀਤ ਐਸਾ ਗੀਤ ਹੈ ਜ਼ਿੰਦਗੀ ਵਿੱਚ ਜਿੰਨੀ ਵਾਰੀ ਮਰਜ਼ੀ ਸੁਣ ਲਓ, ਭਾਵੇਂ ਐਵਰੀਡੇ ਸੁਣ ਲਓ, ਇਸ ਗੀਤ ਕੀ ਕੁਛ ਬਾਤ ਹੀ ਹੋਰ ਹੈ, ਜਿੱਦਾਂ ਕਹਿੰਦੇ ਨਾ ਮੇਰੇ ਮਹਿਬੂਬ ਦੀ ਗੱਲ ਹੀ ਕੁਛ ਹੋਰ ਹੈ।

ਅੱਜ ਚੰਮੇ ਵਾਲੇ ਨਹੀਂ ਆਏ, ਅੱਜ ਬਫਲੋ ਵਾਲੇ ਨਹੀਂ ਆਏ, ਬਲਵਿੰਦਰ ਭਾਜੀ ਹਾਜ਼ਰੀ ਲਵਾ ਗਏ ਆ, ਇੱਕ ਮੇਰੇ ਸਰਨਾਮੀ ਸੀ ਹਰਜੀਤ ਭਾਜੀ ਨੇ, ਉਹ ਨਹੀਂ ਕਦੀ ਆਏ, ਕਾਲਾ ਕੰਮੇ ਵਾਲਿਆਂ ਨਹੀਂ ਆਇਆ ਕਦੀ, ਹੋਰ ਵੀਰ ਬਹੁਤ ਸੀ ਸਾਡੇ, ਨਕੋਦਰ ਵਾਲੇ ਸੀ ਸਾਡੇ ਭਾਜੀ, ਉਹ ਨਹੀਂ ਕਦੀ ਆਏ, ਦਿੱਲੀ ਵਾਲੇ ਤਾਂ ਇੱਥੇ ਬੈਠੇ ਆ, ਦਿੱਲੀ ਵਾਲੇ ਬਹੁਤ ਸੁਣਦੇ ਆ ਪ੍ਰੋਗਰਾਮ ਨੂੰ, ਦਿੱਲੀ ਵਾਲਿਓ ਕਿਆ ਹਾਲ ਚਾਲ ਹੈ।

I really love this song, man. What a song. ਰਜੇਸ਼ ਖੰਨਾ ਦੇਖ ਲਓ, ਦੁਨੀਆ ਦੇ ਸਾਰੇ ਕਿਨੇ ਚਲਾ ਜਾਣਾ। ਰਜੇਸ਼ ਖੰਨਾ ਇੱਕ ਐਸਾ ਸੁਪਰ ਸਟਾਰ ਸੀ ਬਾਲੀਵੁੱਡ ਦਾ, ਕਹਿੰਦੇ ਆ ਰਾਤੀ ਗੱਡੀ ਖੱਲੇ ਖੜੀ ਕਰਦਾ ਸੀ ਨਾ, ਕੁੜੀਆਂ ਦੀ ਲਿਪਸਟਿਕ ਦੇ ਲਿਪਸ ਦੇ ਨਿਸ਼ਾਨ ਲੱਗਦੇ ਸੀ ਪੂਰੀ ਗੱਡੀ ਤੇ, ਇੰਨੇ ਦੀਵਾਨੀਆਂ ਸੀ ਕੁੜੀਆਂ ਦੀਆਂ।

0: और साढ़े रेनू जी भी सुन रहे हैं प्रोग्राम नू। रेनू जी का मैसेज आया, कहते हजीत जी बहुत फैमिलीज़ बीच से भी गई होनी, लेक से भी गई होनी है। और भाई ये भी बड़ी गल सही गल है, बड़िया चीजा मिसिंग हो गई, ठीक है ना रेनू जी? थैंक यू वेरी मच। हैलो सत्या जी, चंबे चंबे च शूट किया चंबा देखा
1: डिपार्टमेंट जी उठे जी
0: कि
1: डिपार्टमेंट गवर्नमेंट दफ्तर जी उसे सप्लाई करते चंबा।
0: अच्छा उथे सुने उथे
1: एरिया।
0: अच्छा चलो बड़ा चंगा किया, थैंक यू वेरी मच। विधि जी गल कर रहा मैं, राजेश खन्ना भी चला गया, धर्मेंद्र भी चला गया
2: जी।
0: ये बंदे को दुनिया जल्दी जाते हैं।
2: तुहानू याद है जदों मैं इत्थे कहा सीगा कि इत्थे असीं लीज ते आया, जाना जरूरी है, चले जाते हो। तुसी भी तो कह रहे थे कि डेथ डेट पहला ही लिखी होंगी है।
0: बंदियां दी की गल, लीज जल्दी खत्म हो जाती है।
2: बंदियां दी लीज पता नहीं क्यों जल्दी खत्म हो जाती है, मैनू भी
0: नहीं पता। जनानी ना कोई फिगर ही नहीं, आराम नाल घराड़े मार के सौंदी
2: है। बंदियां दी इंश्योरेंस भी ज्यादा हुंदा, प्रीमियम ज्यादा हुंदा।
0: इहदे विच रीजन की वैसे कमाल दी गल
2: है। रिसर्च ऐ कहिंदी है कि बंदियां दा लाइक द डेथ रेशियो इवन द इलनेस रेशियो जिहड़ा है ओह ज्यादा है।
0: चलो कुदरत सारा कुछ जमना मरना जो है ये गुरु साहब दे हाथ है, उस ईश्वर अल्लाह ताला परमात्मा दे हाथ है। पर वैसे एक रूटीन च आम एवरेज देखे जांदे आ कि जिहड़े जेंट्स आ उन्हां दी डेथ जल्दी हुंदी है।
2: रेजिलियंस जिहड़ी है ओह वुमन दे अंदर ज्यादा हुंदी है।
0: कोई दस सकदा है इहदा रीजन की है क्यों जल्दी बंदे चल जांदे दुनिया तों? शायद किसे नूं पता होवे।
2: आई डोंट नो, मे बी
0: I don't know.
2: Maybe somebody from a medical background or science background, and agar unna nu pata. But research bhi aisi chali.
0: Ja jananiyan tang ho ke jaldi chal jande.
2: Oh gal nahi hundi, oh to mazak de vich tusi leh lede. But mainu inna zarur pata hai ki ek resilience jehdi hundi hai oh woman de andar zyada hundi hai. That's why maybe.
0: चलो एक काम करिए अज आप जेडे साडे जेंट्स और लेडीज दी इंश्योरेंस घट हुंदी हुंदी है ना, थोड़ा डिफरेंस हुंदे
2: है। बिल्कुल हुंदा।
0: इवन के ऑटो विच भी इदां ही है, ਜਿਹੜੇ ਆਟੋ ਦੇ ਇੰਸ਼ੋਰੈਂਸ ਕਰਦੇ ਨਾ ਕਈ ਸਾਡੀਆਂ ਵੀਰ ਸੁਣਦੀਆਂ ਨੇ, ਸਾਡੀਆਂ ਲੇਡੀਜ਼ ਸੁਣਦੀਆਂ ਨੇ, ਉਹ ਵੀ ਬੰਦਿਆਂ ਦੀ ਇੰਸ਼ੋਰੈਂਸ ਜ਼ਿਆਦਾ ਹੈ ਜਨਾਨੀਆਂ ਦੀ ਘੱਟ। ਇਹ ਪਤਾ ਨਹੀਂ ਜਨਾਨੀਆਂ ਦਾ ਜਦੋਂ ਬੜੀ ਸਪੀਚ ਕਰੀਏ ਉਦੋਂ ਵੀ ਕਹਿੰਦਾ ਲੇਡੀਜ਼ ਐਂਡ ਜੈਂਟਲਮੈਨ। ਕਦੇ ਬੱਚਿਆਂ ਦਾ ਕੋਈ ਹੋਵੇ ਤੇ ਮਾਂ ਦਾ ਨਾਂ ਪਹਿਲਾਂ ਆਉਂਦਾ, ਧੀ ਦਾ ਨਾਂ, ਮਾਂ ਦੇ ਪਿਓ ਦਾ ਨਾਂ ਬਾਅਦ ਚ ਆਉਂਦਾ। ਇਹ ਹਰ ਥਾਂ ਤੇ ਮਾਂ ਹੀ ਫਸਟ ਆ ਵੀ, ਪਤਾ ਨਹੀਂ ਕੀ ਚੱਕਰ। ਚਲੋ ਕੋਈ ਗੱਲ ਨੀ, ਕਰਮ ਵਾਲੀਆਂ ਰਹਿਣ, ਜਿਉਂਦੀਆਂ ਜੁਗ ਜੁਗ ਜਿਉਣ, ਹੈਂ। ਤੇ ਮਾਵਾਂ ਤੇ ਜਿਹੜੇ ਬੱਚਿਆਂ ਨੂੰ ਜਨਮ ਦਿੰਦੀ ਹੈ, ਬੜੀ ਵੱਡੀ ਗੱਲ ਆ। ਇਹ ਆਪਣੀ ਆਂਦਰਾਂ ਘਟਾਉਣੀਆਂ ਕਦੇ ਛੋਟੀ ਗੱਲ ਨਹੀਂ ਹੁੰਦੀ। ਇਟਸ ਇੱਕ ਲਾਈਫ ਦਾ ਹਿੱਸੇ ਜਿਹੜੀਆਂ ਹੈਗੇ, ਲੇਡੀਜ਼ ਦੇ ਹਿੱਸੇ ਆਇਆ ਇਹ ਚੀਜ਼ਾਂ। ਔਰ ਮੈਂ ਉੱਥੇ ਵੀ ਸਪੀਚ ਕਰ, ਮੈਂ ਕਿਹਾ ਜਗਤ ਨੂੰ ਚਲਾਉਣ ਵਾਲੀ ਜਿਹੜੀ ਮਾਂ ਹੁੰਦੀ ਹੈ, ਇਹ ਜਿੰਨਾ ਬ੍ਰਹਿਮੰਡ ਹੈ, ਜਿੰਨੀ ਸ੍ਰਿਸ਼ਟੀ ਹੈ, ਜਿੰਨੀ ਕਾਇਨਾਤ ਹੈ, ਇਹ ਇੱਕ ਸਿਰਫ ਮਾਂ ਦੇ ਵਰਡ ਦੇ ਨਾਲ ਹੀ ਚੱਲ ਰਹੀ ਹੈ। ਜੇ ਮਾਂ ਨਾ ਆਉਂਦੀ ਜਾਂ ਔਰਤ ਨਾ ਆਉਂਦੀ, ਕਿਸੇ ਨੇ ਨਹੀਂ ਹੋਣਾ ਸੀ ਇਸ ਜੱਗ ਦੇ ਉੱਤੇ, ਹਨੇਰਾ ਹੋਣਾ ਸੀ ਨਾ। ਚਲੋ ਜੀ ਬੜੀ ਅੱਛੀ ਗੱਲ ਹੈ। ਔਰ ਮੈਨੂੰ ਦੱਸੋ ਬੰਦਿਆਂ ਦੀ ਅੱਜ ਇੰਸ਼ੋਰੈਂਸ ਬਾਰੇ ਥੋੜਾ, ਸਭ ਤੋਂ ਪਹਿਲਾਂ ਇੰਸ਼ੋਰੈਂਸ ਤੁਸੀਂ ਉਹ ਦੱਸਦੀ ਆ ਜਿਹੜੀ ਮੌਰਗੇਜ ਇੰਸ਼ੋਰੈਂਸ ਹੁੰਦੀ ਹੈ। ਕਈ ਵਾਰੀ ਅਸੀਂ ਬੈਂਕਾਂ ਕੋਲੋਂ ਇੰਸ਼ੋਰੈਂਸ ਕਰਾ ਲੈਂਦੇ ਹਾਂ, ਸਾਨੂੰ ਅਸੀਂ ਉੱਥੇ ਸਾਈਨ ਕਰਕੇ ਆ ਜਾਂਦੇ ਹਾਂ। ਉਹਦੇ ਬਾਰੇ ਡਿਟੇਲ ਦੱਸੋ ਕਿ ਤੁਹਾਡੇ ਕੋਲ ਜਿਹੜੀ ਮੌਰਗੇਜ ਇੰਸ਼ੋਰੈਂਸ ਲੈਣ ਦਾ ਕੀ ਫਾਇਦਾ, ਅਸੀਂ ਬੈਂਕ ਦੇ ਕੋਲੋਂ ਇੰਸ਼ੋਰੈਂਸ ਕਟਾ ਸਕਦੇ ਹਾਂ ਹੁਣ ਜੇ ਸਾਡੀ ਚੱਲ ਰਹੀ ਹੈ, ਉਹਦਾ ਮੈਨੂੰ ਡਿਟੇਲ ਦੱਸੋ ਥੋੜਾ ਜਿਹਾ
2: ਜੀ। ਪਹਿਲਾਂ ਮੈਂ ਇਹ ਦੱਸਦੀ ਹਾਂ ਮੌਰਗੇਜ ਇੰਸ਼ੋਰੈਂਸ ਤੁਸੀਂ ਪੁੱਛ ਰਹੇ ਹੋ, ਪਹਿਲਾਂ ਇਹ ਸਮਝੋ ਕਿ ਮੌਰਗੇਜ ਇੰਸ਼ੋਰੈਂਸ ਜਿਹੜੀ ਤੁਹਾਡੀ ਬੈਂਕ ਦੇ ਨਾਲ ਹੈ ਉਹ ਮੌਰਗੇਜ ਇੰਸ਼ੋਰੈਂਸ ਹੈ ਕੀ। ਤੁਸੀਂ ਜਾਣਦੇ ਹੋ ਮੌਰਗੇਜ ਲੈਣ ਬੈਂਕ ਤੋਂ ਤੇ ਉਹਨਾਂ ਨੇ ਇੱਕ ਪੇਪਰ ਦੇ ਦੇਣਾ ਇੰਸ਼ੋਰੈਂਸ ਦਾ ਕਿ ਤੁਸੀਂ ਇਹ ਵੀ ਸਾਈਨ ਕਰ ਦਿਓ। ਉਹ ਅਸੀਂ ਸਾਈਨ ਕਰ ਦਿੰਦੇ ਹਾਂ, ਵਾਈ? ਬਿਕੋਜ਼ ਅਸੀਂ ਮੌਰਗੇਜ ਲੈ ਰਹੇ ਹੁੰਦੇ ਹਾਂ, ਵੀ ਹੈਵ ਫੁੱਲ ਟਰੱਸਟ। ਅਸੀਂ ਸੋਚਦੇ ਹਾਂ ਕਿ ਚਲੋ ਮੌਰਗੇਜ ਇੰਸ਼ੋਰੈਂਸ ਵਧੀਆ ਗੱਲ ਹੈ, ਕਿ ਇਨ ਕੇਸ ਅਗਰ ਜਿਹੜਾ ਓਨਰ ਹੈ ਜਿਹਨੇ ਘਰ ਲਿੱਤਾ ਹੈ, ਜਿਹੜੇ ਓਨਰ ਨੇ ਯੂਜੁਅਲੀ ਹਸਬੈਂਡ ਵਾਈਫ ਹੀ ਹੁੰਦੇ ਨੇ, ਤੇ ਉਹਨਾਂ ਹਸਬੈਂਡ ਵਾਈਫ ਦੇ ਅੰਦਰ ਕਿਸੇ ਨੂੰ ਵੀ ਕੁਛ ਹੁੰਦਾ ਹੈ ਤੇ ਦ ਮੌਰਗੇਜ ਵਿਲ ਬੀ ਪੇਡ, ਹਨਾ। ਇਹੀ ਅਸੀਂ ਸੋਚ ਕੇ ਉਹ ਪੇਪਰ ਸਾਈਨ ਕਰ ਦਿੰਦੇ ਹਾਂ, ਲੇਕਿਨ ਅਸੀਂ ਇਹ ਨਹੀਂ ਸੋਚਦੇ ਕਿ ਜਿਹੜੀ ਉਹ ਮੌਰਗੇਜ ਇੰਸ਼ੋਰੈਂਸ ਅਸੀਂ ਬੈਂਕ ਤੋਂ ਲੈ ਰਹੇ ਹਾਂ, ਸਭ ਤੋਂ ਪਹਿਲਾਂ ਉਹਦੇ ਅੰਦਰ ਬੈਨੀਫਿਸ਼ਰੀ ਜਿਹੜਾ ਉਹ ਬੈਂਕ ਹੀ ਆ। ਤੁਸੀਂ ਬੈਨੀਫਿਸ਼ਰੀ ਹੋ ਨਹੀਂ, ਤੁਹਾਡੀ ਫੈਮਿਲੀ ਬੈਨੀਫਿਸ਼ਰੀ ਨਹੀਂ ਹੈ। ਤੇ ਅਗਰ ਹਸਬੈਂਡ ਵਾਈਫ ਲੈ ਰਹੇ ਨੇ ਮੋਰਗੇਜ ਇੰਸ਼ੋਰੈਂਸ ਤੇ ਵਾਈਫ ਬੈਨੀਫਿਸ਼ਰੀ ਨਹੀਂ ਹੈ ਨਾ ਹਸਬੈਂਡ ਬੈਨੀਫਿਸ਼ਰੀ ਹੈ, ਬੈਨੀਫਿਸ਼ਰੀ ਬੈਂਕ ਹੀ ਹੈ। ਹੁਣ ਬੈਂਕ ਨੇ ਆਪਣੇ ਆਪ ਨੂੰ ਮੋਰਗੇਜ ਪੇ ਕਰਨੀ ਹੈ ਇਨ ਕੇਸ ਆਫ ਐਨੀ ਵਨਸ ਡੈਥ, ਬਟ ਉਹਦੀ ਕੀ ਗਾਰੰਟੀ ਹੈ? ਰੀਜ਼ਨ ਉਹਦੀ ਕੋਈ ਗਾਰੰਟੀ ਨਹੀਂ ਹੈ ਕਿਉਂਕਿ ਕੋਈ ਪਹਿਲਾਂ ਅੰਡਰ ਰਾਈਟਿੰਗ ਨਹੀਂ ਹੋਈ ਹੁੰਦੀ। ਅੰਡਰ ਰਾਈਟਿੰਗ ਦਾ ਮਤਲਬ ਹੁੰਦਾ ਹੈ ਜਦੋਂ ਤੁਹਾਡੀ ਫਾਈਲ ਜਾਂਦੀ ਹੈ, ਜਦੋਂ ਤੁਸੀਂ ਪੇਪਰ ਸਾਈਨ ਕਰਦੇ ਹੋ ਤੁਹਾਨੂੰ ਇਮੀਡੀਏਟਲੀ ਇੰਸ਼ੋਰੈਂਸ ਮਿਲ ਜਾਂਦੀ ਹੈ। ਉਹਦਾ ਮਤਲਬ ਕੀ ਹੋਇਆ? ਨਾ ਉਹਨਾਂ ਨੇ ਤੁਹਾਡੇ ਤੋਂ ਕੋਈ ਕੁਐਸਚਨ ਪੁੱਛੇ, ਨਾ ਉਹਨਾਂ ਨੇ ਤੁਹਾਡੀ ਕੋਈ ਮੈਡੀਕਲ ਕੁਐਸਚਨ ਪੁੱਛੇ, ਨਾ ਕੋਈ ਬੈਕਗ੍ਰਾਉਂਡ ਚੈੱਕ ਕੀਤਾ, ਉਹਨਾਂ ਨੇ ਤੁਹਾਨੂੰ ਮੋਰਗੇਜ ਦੇ ਦਿੱਤੀ ਇੰਸ਼ੋਰੈਂਸ। ਹੁਣ ਜਦੋਂ ਕਲੇਮ ਦੀ ਗੱਲ ਆਉਂਦੀ ਹੈ, ਉਸ ਟਾਈਮ ਅਗਰ ਤੁਹਾਡੀ ਡੈਥ ਹੁੰਦੀ ਹੈ ਡਿਊ ਟੂ ਸਮ ਸੋਰਟ ਆਫ ਇਲਨੈਸ ਜਾਂ ਕੋਈ ਹੈਲਥ ਇਸ਼ੂ ਹੋ ਗਿਆ, ਤੇ ਉੱਥੇ ਕੁਐਸਚਨ ਉਹਨਾਂ ਨੇ ਕਰ ਲੈਣਾ ਹੈ ਕਿ ਤੁਹਾਨੂੰ ਤਾਂ ਕੋਈ ਹੈਲਥ ਇਸ਼ੂ ਸੀਗਾ ਜਿਹੜਾ ਸਾਨੂੰ ਪਤਾ ਨਹੀਂ ਸੀਗਾ, ਇਸ ਕਰਕੇ ਕਲੇਮ ਹੀ ਨਹੀਂ ਮਿਲਦਾ ਤੁਹਾਨੂੰ। ਤੇ ਇਹ ਇੱਕ ਐਗਜ਼ਾਮਪਲ ਨਹੀਂ, ਮੇਰੇ ਕੋਲੋਂ ਬਹੁਤ ਐਗਜ਼ਾਮਪਲਸ ਹੈ ਜਿਹਨੇ ਵਾਈ ਇਹ ਹੋਇਆ ਹੈ ਲੋਕਾਂ ਦੇ ਨਾਲ। ਜਦੋਂ ਮੈਨੂੰ ਕਾਲ ਆਉਂਦਾ ਹੈ, ਮੇਰੇ ਆਪਣੇ ਨੇਬਰ ਨੇ ਮੈਨੂੰ ਜਿਹੜਾ ਕੰਟੈਕਟ ਕੀਤਾ, ਉਹਨਾਂ ਦੇ ਫੈਮਿਲੀ ਦੇ ਅੰਦਰ 39 ਈਅਰ ਓਲਡ।
0: ਮੈਂ ਵਿਧੀ ਜੀ ਤੁਹਾਡੀ ਇੱਕ ਗੱਲ ਜ਼ਰੂਰ ਦੇਖੀ ਹੈ, ਦੇਖੋ ਇਹ ਬੜਾ ਅੱਛੀ ਗੱਲ ਹੈ, ਤੁਸੀਂ ਬੜਾ ਕਲੀਅਰਲੀ ਕੱਟ ਜਿਵੇਂ ਕਹਿੰਦੇ ਆ, ਕੋਈ ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਉਸ ਚੀਜ਼ ਨੂੰ ਵਧਾ ਕੇ ਨਹੀਂ ਕਰਦੇ
2: ਜੀ,
0: ਜੋ ਪਾਲਿਸੀ ਦੇ ਵਿੱਚ ਰਿਟਰਨ ਦੇ ਵਿੱਚ ਕੰਪਨੀ ਦੀਆਂ ਪਾਲਿਸੀ ਕਹਿੰਦੀਆਂ, ਉਸ ਨੂੰ ਤੁਸੀਂ ਇੱਕ ਤਰ੍ਹਾਂ ਦਾ ਆ ਕੇ ਅੱਗੇ ਡਿਸਟ੍ਰੀਬਿਊਟ ਕਰਦੇ ਆ, ਉਸ ਚੀਜ਼ ਨੂੰ ਅੱਗੇ ਆ ਕੇ ਤੁਸੀਂ ਸਾਰਿਆਂ ਤੱਕ ਉਹ ਚੀਜ਼ਾਂ ਨੂੰ ਪਹੁੰਚਾਉਂਦੇ ਹੈ, ਇਸੇ ਤੁਹਾਡਾ ਇਸ ਕਰਕੇ ਲੋਕ ਤੁਹਾਨੂੰ ਲਾਈਕ ਕਰਦੇ ਆ, ਇਸ ਕਰਕੇ ਤੁਸੀਂ ਉਸ ਲੈਵਲ ਤੇ ਪਹੁੰਚ ਗਏ ਥੋੜੇ ਸਮੇਂ ਦੇ ਵਿੱਚ ਹੀ, ਜਿੱਥੇ ਕਿ ਪੁਰਾਣੇ ਪੁਰਾਣੇ ਜਿਹੜੇ ਏਜੰਟ ਆ ਉਹ ਨਹੀਂ ਪਹੁੰਚ ਸਕੇ ਜਿਹੜੇ ਇੰਸ਼ੋਰੈਂਸ ਕਰਦੇ ਆ। ਤੁਹਾਡਾ ਸੱਚ ਬੜਾ ਜ਼ਰੂਰੀ ਹੈ ਔਰ ਵਾਕਈ ਹੀ ਤੁਹਾਡੇ ਕੰਮ ਦੇ ਵਿੱਚ ਲੋਕ ਤੁਹਾਡੀ ਤਾਰੀਫ ਵੀ ਕਰਦੇ ਆ। ਤੁਹਾਨੂੰ ਕਿੰਨੀਆਂ ਕਾਲਸ ਦੇਖ ਲਓ ਪੰਜਾਬੀ ਵਿਰਸਾ ਰੇਡੀਓ ਦੇ, ਕਿੱਥੇ ਕਿੱਥੇ ਤੁਸੀਂ ਜਾਂਦੇ ਆ, ਇਹੀ ਰੀਜ਼ਨ ਆ ਦਾ ਵੇ ਯੂ ਟਾਕ, ਉਹ ਫਿਰ ਲੋਕ ਉਸ ਚੀਜ਼ ਨੂੰ ਸਮਝ, ਕੋਈ ਨਿਆਣਾ ਨਹੀਂ ਹੈ ਕੋਈ ਵੀ,
2: ਬਿਲਕੁਲ
0: ਅੱਜ ਦੇ ਦਿਨ ਦੇ ਵਿੱਚ ਜੇ ਕਹਾਂ ਨਾ ਮੈਂ ਬੜਾ ਸਿਆਣਾ, ਨਹੀਂ ਮੇਰੇ ਤੋਂ ਜਿਹੜਾ ਬੰਦਾ ਮੇਰੇ ਨਾਲ ਗੱਲ ਕਰ ਰਿਹਾ ਉਹ ਕਹੂਗਾ ਹਰਜੀਤ ਨੂੰ ਕੀ ਪਤਾ, ਮੈਂ ਤਾਂ ਇਸ ਤੋਂ ਸਿਆਣਾ, ਜਿਹੜਾ ਉਹਦੇ ਨਾਲ ਗੱਲ ਕਰਦਾ ਉਹ ਕਹੂਗਾ ਉਹ ਕੀ ਚੀਜ਼ ਆ ਵੀ, ਮੈਂ ਉਸ ਅੱਜ ਕੱਲ ਹਰ ਬੰਦੇ ਨੂੰ ਕਹਿੰਦੇ ਬਸ ਬਲਾਗ ਦੇਖੋ ਅਗੋ ਡਾਂਗੀ ਮਾਰਦਾ
2: ਜੀ,
0: ਸਮਝੇ ਮੇਰਾ ਪੁਆਇੰਟ
2: ਵੀ ਬੜੇ ਕਲੀਅਰ ਦੀ ਵੀ। ਤੁਹਾਨੂੰ ਇੱਕ ਚੀਜ਼ ਮੈਂ ਦੱਸ ਦੇਣੀ ਆ, ਇਹ ਹਰ ਰੋਜ਼ ਹੀ ਆਲਮੋਸਟ ਮੇਰੇ ਕੋਲੋਂ ਕਾਲ ਆਉਂਦਾ, ਬਟ ਕੱਲ ਦੀ ਗੱਲ ਕਰ ਲੈਣੀ ਆ, ਕਿਸੇ ਨੇ ਮੈਨੂੰ 8 ਮਹੀਨਾ ਪਹਿਲਾਂ ਕਾਲ ਕੀਤਾ ਹੋਏਗਾ ਸੁਪਰ ਵੀਜ਼ਾ ਇੰਸ਼ੋਰੈਂਸ ਬਾਰੇ।
0: ਸਭ ਤੋਂ ਵੱਡੀ ਗੱਲ ਪਤਾ ਕੀ ਹੈ, ਤੁਸੀਂ ਦੇਖੋ ਵੈਸਟ ਵਾਲੀ ਸਾਈਡ ਤੋਂ ਸਰਵਿਸ ਦਿੰਦੇ ਆ, ਈਸਟ ਵਾਲੀ ਸਾਈਡ ਤੋਂ ਸਰਵਿਸ ਦਿੰਦੇ ਆ, ਉਹ ਸ਼ਹਿਰਾਂ 'ਚ ਤਾਂ ਕੋਈ ਸਾਡੇ ਏਜੰਟ ਹੀ ਘੱਟ ਬੜੇ ਆ ਜਿਹੜੇ ਈਸਟ ਵਾਲੀ ਸਾਈਡ ਵੱਲ
2: ਜੀ, ਬਿਲਕੁਲ
0: ਬੜੇ ਏਜੰਟ ਘੱਟ ਆ ਉਧਰ, ਉਹ ਨਾ ਲਓ ਇੱਕ ਸ਼ਹਿਰਾਂ ਦੇ ਕਿੱਥੇ ਸਰਵਿਸ ਦਿੰਦੇ ਆ, ਥੋੜੀ ਸਪੀਡ ਸਪੀਡ ਥੋੜੀ ਤੇਜ਼ ਕਰਕੇ ਥੋੜੀ ਜੀ।
2: ਅੱਛਾ
0: ਹਾਂਜੀ ਆਂ ਦਿਓ,
2: ਹਾਂ ਦਿਓ। ਓਕੇ ਸਕਾਰਬਰੋ ਪਿਕਰਿੰਗ ਵਿਦ ਬੀ ਓਸ਼ਵਾ ਕਰਟਿਸ ਪੀਟਰ ਬ੍ਰੋ ਲਿੰਜ਼ੀ, ਇਹ ਸਾਰੇ ਸ਼ਹਿਰਾਂ ਦੇ ਵਿੱਚ ਮੈਂ
0: ਹਾਂ, ਇਧਰ ਮੈਨੂੰ ਤਾਂ ਸ਼ਹਿਰਾਂ ਨਾਮ ਹੀ ਤੁਹਾਡੇ ਤੋਂ ਪਤਾ ਲੱਗਾ, ਮੈਨੂੰ ਤਾਂ ਸ਼ਹਿਰਾਂ ਨਾਮ ਹੀ ਨਹੀਂ ਪਤਾ ਸੀ
2: ਜੀ, ਬਿਲਕੁਲ।
0: ਜੀ ਕੀ ਕਹਿ ਰਹੇ ਸੀ, ਬੋਲੋ।
2: ਮੈਂ ਕਹਿ ਰਹੀ ਸੀਗੀ ਕਿ ਸੁਪਰਵਾਈਜ਼ਰ ਇੰਸ਼ੋਰੈਂਸ ਬਾਰੇ ਕਾਲ ਆਇਆ ਸੀਗਾ 8 ਮਹੀਨੇ ਪਹਿਲਾਂ ਉਹਨਾਂ ਨੇ ਕਾਲ ਕੀਤਾ ਸੀਗਾ। ਸਿਚੁਏਸ਼ਨ ਕੀ ਸੀਗੀ ਕਿ ਆਫਕੋਰਸ ਆਪਣੇ ਪੇਰੈਂਟਸ ਦੀ ਸੁਪਰਵਾਈਜ਼ਰ ਦੀ ਫਾਈਲ ਲਗਾ ਰਹੇ ਹੋ, ਤੁਸੀਂ ਸੁਪਰਵਾਈਜ਼ਰ ਇੰਸ਼ੋਰੈਂਸ ਮੈਂਡੇਟੋਰੀ ਹੈ ਨਾ, ਉਹਨਾਂ ਨੇ ਕਿਹਾ ਕਿ ਮੇਰੇ ਪੇਰੈਂਟਸ ਨੇ ਇੱਥੇ 3 ਮਹੀਨੇ ਤੋਂ ਜ਼ਿਆਦਾ ਆਉਣਾ ਨਹੀਂ ਹੈ, ਤੇ ਜਿਹੜਾ ਪਲਾਨ ਮੈਂ ਉਹਨਾਂ ਨੂੰ ਦੱਸਿਆ ਸੀਗਾ, ਉਹਨਾਂ ਨੇ ਉਹੀ ਪਲਾਨ ਜਿਹੜਾ ਕਿਸੇ ਹੋਰ ਕੰਪਨੀ ਤੋਂ ਲੈ ਲਿੱਤਾ ਆਪਣੇ ਆਪ ਜਿਹੜਾ ਆਨਲਾਈਨ,
0: ਠੀਕ ਹੈ।
2: ਤੇ ਉਹਨਾਂ ਦਾ ਕੱਲ ਮੈਨੂੰ ਫੋਨ ਆਇਆ, ਮੇਰੇ ਤਾਂ ਕਲਾਇੰਟ ਹੈ ਨਹੀਂ ਕਿਉਂਕਿ ਉਹਨਾਂ ਨੇ ਗੱਲ ਕੀਤੀ ਹੋਏਗੀ ਉਹਦੇ ਬਾਅਦ ਮੇਰੇ ਤੋਂ, ਨਹੀਂ ਉਹਨਾਂ ਨੇ ਇੰਸ਼ੋਰੈਂਸ ਲਿੱਤੀ ਸੁਪਰਵਾਈਜ਼ਰ ਇੰਸ਼ੋਰੈਂਸ। ਕੱਲ ਮੈਨੂੰ ਉਹਨਾਂ ਦਾ ਫੋਨ ਆਇਆ ਕਿ ਇਹ ਗਾਈਡੈਂਸ ਲੈਣ ਲਈ ਕਿ ਜਿਹੜੀ ਪਾਲਿਸੀ ਉਹਨਾਂ ਨੇ ਲਿੱਤੀ ਸੀਗੀ ਉਹਨਾਂ ਦੇ ਪੇਰੈਂਟਸ ਹੁਣ ਜਾ ਰਹੇ ਨੇ ਵਾਪਸ, ਤੇ ਉਹ ਜਿਹੜਾ ਰੀਫੰਡ ਹੈ ਫੋਰ ਦ ਟਾਈਮ ਜਦੋਂ ਉਹਨਾਂ ਨੇ ਨਹੀਂ ਰਹਿਣਾ, ਉਹਨਾਂ ਨੂੰ ਕਿਵੇਂ ਮਿਲਣਾ ਉਹ ਰੀਫੰਡ। ਸੋ ਦ ਰੀਜ਼ਨ ਉਹਨਾਂ ਨੂੰ ਰੀਫੰਡ ਨਹੀਂ ਮਿਲਣਾ ਕਿਉਂਕਿ 3 ਮਹੀਨੇ ਜਦੋਂ ਇੱਥੇ ਪੇਰੈਂਟਸ ਰਹੇ ਨੇ ਇੱਥੇ, ਤੇ ਉਹਨਾਂ ਦੇ ਪੇਰੈਂਟਸ ਦਾ ਇੱਕ ਕਲੇਮ ਆਇਆ ਸੀਗਾ, ਕਲੇਮ ਛੋਟਾ ਹੀ ਸੀਗਾ ਬਟ 12 ਮਹੀਨੇ ਦੀ ਉਹਨਾਂ ਨੇ ਪਾਲਿਸੀ ਜਿਹੜੀ ਲਿੱਤੀ ਸੀਗੀ, ਉਹਨਾਂ ਨੂੰ ਰੀਫੰਡ ਨਹੀਂ ਮਿਲਣਾ। ਇਹੀ ਚੀਜ਼ ਮੈਂ ਉਹਨਾਂ ਨੂੰ 8 ਮਹੀਨੇ ਪਹਿਲਾਂ ਕਹੀ ਸੀਗੀ ਤੇ ਉਹਨਾਂ ਨੇ ਮੇਰੀ ਗੱਲ ਯਾਦ ਸੀਗੀ ਕਿ ਮੈਂ ਕਿਹਾ ਸੀਗਾ ਕਿ ਮੈਂ ਤੁਹਾਨੂੰ ਪਾਲਿਸੀ ਦੇ ਰਹੀ ਹਾਂ ਕਿ ਅਗਰ ਕਲੇਮ ਵੀ ਆਉਂਦਾ ਤਾਂ ਤੁਹਾਡੇ ਪੇਰੈਂਟਸ ਇੱਥੇ 3 ਮਹੀਨੇ ਰਹਿ ਰਹੇ ਨੇ, ਅਗਰ ਕਲੇਮ ਵੀ ਆਉਂਦਾ ਤੇ ਬਾਕੀ 1 ਮਹੀਨੇ ਜਿਹੜਾ ਉਹਨਾਂ ਨੇ ਨਹੀਂ ਰਹਿਣਾ ਤੁਹਾਨੂੰ ਉਹਦਾ ਵੀ ਰੀਫੰਡ ਮਿਲ ਜਾਣਾ ਪ੍ਰੀਮੀਅਮ ਦਾ। ਤੇ ਉਹ ਜਿਹੜੀ ਪਾਲਿਸੀ ਉਹਨਾਂ ਨੇ ਲਿੱਤੀ ਸੀਗੀ ਇੰਸ਼ੋਰੈਂਸ ਕੰਪਨੀ ਤੋਂ, ਉਹ ਇੰਸ਼ੋਰੈਂਸ ਕੰਪਨੀ ਦੀ ਉਹ ਪਾਲਿਸੀ ਹੀ ਨਹੀਂ ਹੈ। ਇਸੇ ਕਰਕੇ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਆਪ ਲਿੱਤੀ ਸੀਗੀ, ਪਲੀਜ਼ ਸਟੋਪ ਯੂਜ਼ਿੰਗ ChatGPT, ChatGPT AI ਇੱਕ ਇੰਸ਼ੋਰੈਂਸ ਐਡਵਾਈਜ਼ਰ ਨੂੰ ਰਿਪਲੇਸ ਨਹੀਂ ਕਰ ਸਕਦੀ।
0: ਵਿਧੀ ਜੀ ਨੰਬਰ ਦਿਓ ਆਪਣਾ ਜਾਣਕਾਰੀ ਵਾਸਤੇ, ਜਿਨ੍ਹਾਂ ਨੇ ਅੱਜ ਹੀ ਅੱਜ ਹੀ ਆਪਣੀਆਂ ਜਿਹੜੀਆਂ ਕਿ ਮੌਰਗੇਜ ਦੀ ਇੰਸ਼ੋਰੈਂਸ ਕਟਾ ਕੇ ਬੈਂਕ ਦੇ ਕੋਲ ਸਿਰਫ ਫੋਨ ਕਾਲ ਹੀ ਕਰਨੀ ਪੈਂਦੀ ਮੇਰਾ ਖਿਆਲ ਬਸ
2: ਬਿਲਕੁਲ ਤੁਸੀਂ
0: ਪਹਿਲੇ ਤੁਸੀਂ ਕਰ ਦਈਓ ਬਾਅਦ ਚ ਕਟਾਵਾਂਗੇ ਅਸੀਂ
2: ਬਿਲਕੁਲ ਹੁਣੇ ਹੋਰ ਵੀ ਇਨਫੋਰਮੇਸ਼ਨ ਦਵਾਂਗੀ ਮੈਂ ਲੇਕਿਨ ਇਹਦੇ ਲਈ ਅਗਰ ਕੋਈ ਡੀਟੇਲ ਇਨਫੋਰਮੇਸ਼ਨ ਤੁਸੀਂ ਪਹਿਲਾਂ ਮੇਰੇ ਤੋਂ ਜ਼ਰੂਰ ਕਾਲ ਕਰੋ ਮੈਨੂੰ ਡਿਸਕਸ ਕਰਕੇ ਉਹਦੇ ਬਾਅਦ ਮੈਂ ਤੁਹਾਨੂੰ ਤੁਹਾਡੀ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਦੱਸਾਂਗੀ ਤੁਸੀਂ ਕਦੋਂ ਉਹ ਮੋਰਗੇਜ ਇੰਸ਼ੋਰੈਂਸ ਕੱਟ ਕਰਾਉਣੀ ਹੈ ਤੇ ਵੈਨ ਇਜ਼ ਦ ਰਾਈਟ
0: ਇੱਕ ਗੱਲ ਮੈਨੂੰ ਤੁਹਾਡੀ ਹੋਰ ਵੀ ਬੜੀ ਅੱਛੀ ਲੱਗੀ ਲਾਸਟ ਟਾਈਮ ਜਦੋਂ ਅਸੀਂ ਇੱਥੇ ਸਟੂਡੀਓ ਇੰਟਰਵਿਊ ਕੀਤੀ ਤੇ ਤੁਸੀਂ ਇੱਕ ਕਲਾਇੰਟ ਨੂੰ ਉਹਨਾਂ ਦਾ ਕਿਹਾ ਵੀ ਮੈਂ ਤੁਹਾਨੂੰ ਪਹਿਲੇ ਐਸਟੀਮੇਟ ਭੇਜਦੀ ਹਾਂ ਨਾ
2: ਜੀ ਬਿਲਕੁਲ
0: ਤੁਸੀਂ ਉਹਨਾਂ ਨੂੰ ਇਹ ਨਹੀਂ ਕਿਹਾ ਕੁਛ ਨਹੀਂ ਤੁਸੀਂ ਕਿਹਾ ਜੀ ਇਹ ਐਸਟੀਮੇਟ ਹੈਗਾ ਤੇ ਤੁਸੀਂ ਇਹਨੂੰ ਦੇਖੋ ਪਹਿਲੇ ਨਹੀਂ ਤਾਂ ਤੁਸੀਂ ਇਹ ਨਹੀਂ ਉਹਨਾਂ ਨੂੰ ਪੁੱਛ ਨਹੀਂ ਕੀਤਾ ਨਹੀਂ ਜੀ ਪਹਿਲਾਂ ਮੈਨੂੰ ਇਨਫੋਰਮੇਸ਼ਨ ਦਿਓ
2: ਪੁੱਛ ਨਹੀਂ ਮੈਂ ਕਰਦਾ
0: ਹੈਨਾ
2: ਨਹੀਂ
0: ਨਹੀਂ ਕਰਦੇ ਨਾ
2: ਨਹੀਂ ਬਿਲਕੁਲ ਨਹੀਂ ਇੱਕ ਇੱਕ ਕਲਾਇੰਟ ਜਿਹੜੇ ਮੇਰੇ ਜਿੰਨੇ ਵੀ ਕਲਾਇੰਟ ਹੈ ਅਗਰ ਮੇਰੇ ਕੋਈ ਕਲਾਇੰਟ ਵੀ ਮੈਨੂੰ ਸੁਣ ਰਹੇ ਨੇ ਉਹਨਾਂ ਨੂੰ ਪਤਾ ਹੈ ਕਿ ਮੈਂ ਕਦੀ ਪੁੱਛ ਨਹੀਂ ਕਰਦੀ ਜਦੋਂ ਉਹਨਾਂ ਦੀ ਉਹਨਾਂ ਨੂੰ ਪ੍ਰੋਪਰ ਪਾਲਿਸੀ ਸਮਝ ਆਉਂਦੀ ਹੈ ਜਦੋਂ ਉਹਨਾਂ ਨੂੰ ਇਨਫੋਰਮੇਸ਼ਨ ਸਮਝ ਆਉਂਦੀ ਹੈ ਉਹਦੇ ਬਾਅਦ ਮੈਂ ਉਹਨਾਂ ਨੂੰ ਦੱਸਦੀ ਹਾਂ ਕਿ ਇਹ ਟਾਈਮ ਹੈ ਦਿਸ ਇਜ਼ ਦ ਰਾਈਟ ਟਾਈਮ ਕਦੀ ਪੁਸ਼ ਕਰਨ ਤੋਂ ਬਾਅਦ ਅਗਰ ਬੰਦਾ ਨਹੀਂ ਖੁਸ਼ ਹੁੰਦਾ ਉਹਨਾਂ ਨੂੰ ਨਹੀਂ ਸਮਝ ਆਉਂਦੀ ਪਹਿਲਾਂ ਮੇਰਾ ਕੰਮ ਹੈ ਮੈਂ ਤੁਹਾਨੂੰ ਪੂਰਾ ਐਜੂਕੇਟ ਕਰਾਂ ਕਿ ਮੈਂ ਤੁਹਾਨੂੰ ਦੇ ਕੇ ਰਹੀ ਹਾਂ ਐਜੂਕੇਸ਼ਨ ਇਜ਼ ਮਸਟ ਕਿਉਂਕਿ ਅਗਰ ਤੁਸੀਂ 10 ਸਾਲ ਬਾਅਦ 5 ਸਾਲ ਬਾਅਦ ਜਾਂ 2 ਸਾਲ ਬਾਅਦ ਵੀ ਮੈਨੂੰ ਉਸੇ ਚੀਜ਼ ਤੋਂ ਪੁੱਛੋਗੇ ਤੁਹਾਨੂੰ ਯਾਦ ਰਹੇਗਾ ਅਗਰ ਤੁਸੀਂ ਉਸ ਚੀਜ਼ ਨੂੰ ਲੈ ਲਓਗੇ ਤੁਸੀਂ ਪਾਲਿਸੀ ਲਓਗੇ ਤੁਹਾਨੂੰ ਪਤਾ ਹੀ ਨਹੀਂ ਕਿਉਂ ਲੈ ਰੱਖੀ ਹੈ ਤੁਸੀਂ ਇਹ ਬਹੁਤ ਵਾਰੀ ਹੋਇਆ ਕਿੰਨੇ ਤੁਹਾਡੇ ਰੇਡੀਓ ਦੇ ਥਰੂ ਹੀ ਮੇਰੇ ਕਲਾਇੰਟਸ ਨੇ ਜਿਹੜੇ ਮੈਨੂੰ ਫੋਨ ਕਰਕੇ ਆਏ ਨੇ ਮੇਰੇ ਕੋਲੋਂ ਉਹਨਾਂ ਨੂੰ ਪਤਾ ਉਹਨਾਂ ਦੇ ਕੋਲੋਂ ਪਹਿਲਾਂ ਹੀ ਪਾਲਿਸੀ ਸੀਗੀ ਤੇ ਰਿਵਿਊ ਕਰਾਈ ਆਪਣੀ ਪਾਲਿਸੀ ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਨੇ ਉਹ ਲਿੱਤੀ ਕਿਉਂ ਆ ਤੇ ਉਹਦੇ ਅੰਦਰ ਨੀਡ ਕੀ ਪੂਰੀ ਹੋ ਰਹੀ ਆ
0: ਐਵੇਂ ਥੋੜਾ ਜਿਹਾ ਕਹਿੰਦੇ ਆ ਬਸ ਦਿੱਲੀ ਵਾਲੇ ਬੜੀਆਂ ਕਮਾਲ ਦੀਆਂ ਇਨਫੋਰਮੇਸ਼ਨ ਕੱਢ ਕੇ ਲੈ ਕੇ ਆਉਂਦੇ ਆ ਵਿਧੀ ਛਾਬੜਾ 416-524-3535 416-524-3535 ਵਿਧੀ ਛਾਬੜਾ ਨੂੰ ਹੁਣ ਵੀ ਤੁਸੀਂ ਕਾਲ ਕਰ ਸਕਦੇ ਹੋ ਵਕਾਰ ਖਾਨ ਸਾਹਿਬ ਕੀ ਹਾਲ ਹੈ ਸਰ
3: ਜੀ ਥੈਂਕ ਯੂ ਸੋ ਮਚ ਹਰਜੀਤ ਜੀ ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ ਸਤਿ ਸ੍ਰੀ ਅਕਾਲ
3: ਜੀ ਜੀ ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ
0: ਜੀ ਜੀ
3: ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ 500 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ ਰੋਜਰਸ ਸੈੱਲ ਫੋਨ ਦੀ ਬਹੁਤ ਅਮੇਜ਼ਿੰਗ ਆਫਰ ਹੈ ਮੇਰੇ ਕੋਲ ਕੈਨੇਡਾ US ਅਨਲਿਮਿਟਡ ਕਾਲਿੰਗ ਮਿਲੇਗੀ ਆਈਫੋਨ ਔਰ ਸੈਮਸੰਗ ਦੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ
0: ਠੀਕ ਹੈ
3: ਪਲੀਜ਼ ਕਾਲ ਫਾਰ ਫਰਦਰ ਇਨਫੋਰਮੇਸ਼ਨ ਨੰਬਰ ਹੈ 6478648000 ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ
0: ਤੁਹਾਡਾ
3: ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ
0: ਠੀਕ ਹੈ
3: ਨੰਬਰ ਅਗੇਨ 6478648000
0: रेट कम आ जाइए वकार खान साहब पहले ये बात हम ऑनर आपको कह रहे हैं हम कंपेयर कर लेंगे दूसरी कंपनी का रेट भी
3: रेट जो कहीं नहीं मिलेंगे उस रेट पे आपको प्रमोशन ले
0: क्योंकि आपको पता है घर में आईपी टीवी बॉक्स होते हैं फिर हर बंदे के साथ पता है आपको उन्होंने वाईफाई यूज करना चार चार पांच पांच तो फोन है घर में तो हम चाहते हैं कि आपका जो इंटरनेट बस फास्ट भागे जैसे ना बस चाइना की
3: एक्सफिनिटी लेटेस्ट इंटरनेट है अर्जित जी लेटेस्ट मॉडर्न है और फास्ट स्पीड 2000 तक की स्पीड अवेलेबल है और बहुत सुपर फास्ट चलेगा बहुत अच्छा और
0: बहुत अच्छी बात है नंबर दे सर अपना एक बार फिर से
3: नंबर है सर 6478648000 6478648000
0: एक बड़ी और बड़ी बात है कि आप रॉजर्स के साथ करते हो ना काम रॉजर्स की कंपनी तो वैसे ही सभी लोगों को पता ना कितनी पुरानी कंपनी है ना
3: बेस्ट बेस्ट जी प्रोवाइडर है वायरलेस के भी और वाईफाई के भी इंटरनेट और सेल फोन दोनों के
0: नंबर एक बार फिर दे दें सर नंबर
3: सर नंबर है 6478648000 6478648000
0: शुक्रिया सर थैंक यू वेरी मच

ਫਨ ਕੇਕਸ ਐਂਡ ਪੇਸਟਰੀਜ਼ 1997 ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਹੈ। ਕੇਕਸ, ਪੇਸਟਰੀਜ਼, ਮਠਿਆਈਆਂ, ਸਮੋਸੇ ਤੇ ਪਾਰਟੀ ਡੈਕੋਰੇਸ਼ਨ ਵੀ ਲੈ ਸਕਦੇ ਹੋ। ਨਕਲ ਕਰਕੇ ਕੇਕਸ ਅਤੇ ਪੇਸਟਰੀਜ਼ ਵੇਚਣ ਵਾਲਿਆਂ ਤੋਂ ਬਚੋ ਤੇ ਜਸਪਾਲ ਨਾਗਰਾ ਨੂੰ ਫੋਨ ਕਰੋ।

0: एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
1: गेट सिलेक्टेड फ्रेम रेगुलर सिंगल विजन लेंसेज फॉर जस्ट $129, 35 रेजोल्यूशन ड्राइव, ब्रैम्पटन इन वॉलमार्ट प्लाजा। कॉल 9054608888, दैट्स 9054608888।
0: सर्विंग फ्रॉम टू लोकेशंस, बेस्ट सर्विस बेस्ट प्राइस, स्पेक्स एक्सप्रेस के साथ।
2: आप पंजाबी आ गए,
3: IPL चल रहा है, only on Karo Stream. Watch successful IPL season only on Karo Stream. www.karostream.com or call 905-204-1313.
4: पंजाबी आ गए होए, अगलिया ने मूवी बैन करती है जी इंडिया दे विच, ते देखो आने वाले समय दे विच की होएगा। दलजीत दोसांझ दी जिहड़ी मूवी है उसनू बैन किया गया है, और गवर्नमेंट्स दे की रूल्स आ, की ਉਹਨਾਂ ਦੀਆਂ ਇਸ਼ੂ ਆ, ਇਹਦੇ ਬਾਰੇ ਆਪਾਂ ਕੁਛ ਕਹਿ ਨਹੀਂ ਸਕਦੇ ਇਹਨੂੰ। ਚਲੋ ਇੱਕ ਨੰਬਰ ਨੋਟ ਕਰੋ, ਐਚ ਕੇ ਮੂਵਰਸ ਵਾਲਿਆਂ ਦਾ 416-524-6004 'ਤੇ ਕਾਲ ਕੀਤੀ ਜਾ ਸਕਦੀ ਹੈ। ਮੂਵਰਸ ਦੇ ਵਿੱਚ ਤੁਸੀਂ ਮੂਵਿੰਗ ਕਰਾਉਣੀ ਆ, ਆਪਣੀਆਂ ਗੱਡੀਆਂ ਮੂਵ ਕਰਾਉਣੀਆਂ, ਸਮਾਨ ਮੂਵ ਕਰਾਉਣਾ ਕੈਨੇਡਾ ਦੇ ਕਿਸੇ ਵੀ ਪਾਰਟ ਦੇ ਵਿੱਚੋਂ, ਐਡਮਿੰਟਨ, ਕੈਲਗਿਰੀ, ਇੱਧਰ ਤੁਸੀਂ ਚਲ ਜਾਓ ਜੀ, ਵਿਨੀਪੈਗ ਚਲ ਜਾਓ, ਆਟਵਾ, ਮਾਉਂਟਰੀਆਲ, ਜਿੱਥੇ ਵੀ ਤੁਹਾਡਾ ਕੋਈ ਰਿਸ਼ਤੇਦਾਰ ਰਹਿੰਦਾ, ਜੇ ਤੁਸੀਂ ਮੂਵ ਹੋ ਰਹੇ ਹੋ, ਐਚ ਕੇ ਮੂਵਰਸ ਵਾਲਿਆਂ ਨੂੰ ਤੁਸੀਂ ਕਾਲ ਕਰਨੀ ਆ, ਤੁਹਾਡੀਆਂ ਗੱਡੀਆਂ ਉੱਥੇ ਖੜੀਆਂ, ਗੱਡੀਆਂ ਵੀ ਲੈਣਗੇ, ਕਿਉਂਕਿ ਕਿਲੋਮੀਟਰ ਪੈਣੇ ਆ, ਥੋੜੇ ਜਿਹੇ ਪੈਸੇ ਦੇ ਕੇ ਗੱਡੀਆਂ ਇਹਨਾਂ ਨੇ ਆਪਣੇ ਟ੍ਰੇਲਰ 'ਚ ਸਾਫ਼ ਬਿਲ ਕਰਾਉਣੀਆਂ ਗੱਡੀਆਂ। ਕਈ ਵਾਰੀ ਤੁਸੀਂ ਹਾਈਵੇ 'ਤੇ ਜਾਂਦੇ ਆ, ਛੋਟੀ ਛੋਟੀਆਂ ਉਹ ਪੱਥਰ ਜਿਹੇ ਹੁੰਦੇ ਆ, ਉਹ ਤੁਹਾਡੇ ਸ਼ੀਸ਼ੇ ਤੋਂ ਵੱਜਦੇ ਆ ਕੇ, ਫਿਰ ਕਈ ਵਾਰੀ ਵਿੰਡਸ਼ੀਲਡ ਤੁਹਾਡੀ ਕਰੈਕ ਹੋ ਜਾਂਦੀ ਹੈ। ਉਸ ਤੋਂ ਬਚਣ ਵਾਸਤੇ ਕੋਈ ਗੱਡੀ 'ਤੇ ਝਰੀਟ ਨਹੀਂ ਪੈਂਦੀ, ਇਹਨਾਂ ਦੇ ਵੱਡੇ ਵੱਡੇ ਟ੍ਰੇਲਰ ਇਹਨਾਂ ਦੇ ਕੋਲ ਆ। ਜੇ ਗੱਡੀ ਮੂਵ ਕਰਾਉਣੀ ਆ, 416-524-6004। ਜੇ ਟੋਰਾਂਟੋ ਤੋਂ ਗੱਡੀ ਕਿਤੇ ਵਿਨੀਪੈਗ ਭੇਜਣੀ ਆ, ਜਾਂ ਤੁਸੀਂ ਕੈਲਗਿਰੀ ਭੇਜਣੀ ਆ, ਵੈਨਕੂਵਰ ਭੇਜਣੀ ਆ, ਇੱਧਰ ਆਟਵਾ ਭੇਜਣੀ ਆ, ਮੌਂਟਰੀਆਲ ਭੇਜਣੀ ਆ, ਫਿਰ ਵੀ ਲੈ ਜਾਂਦੇ ਆ। ਸਮਾਨ ਮੂਵ ਕਰਨਾ ਹੈ, ਟਰੱਕ ਇਹਨਾਂ ਕੋਲ ਵੱਡੇ ਵੱਡੇ ਟ੍ਰੇਲਰ ਲੋਡ ਕਰਕੇ ਇਹਨਾਂ ਦੇ ਬੰਦੇ ਡੱਬਿਆਂ 'ਚ ਤੁਸੀਂ ਪੈਕ ਕਰ ਦਿਓ ਸਮਾਨ, ਆਪੇ ਚੱਕ ਕੇ ਤੁਹਾਡੇ ਘਰੇ ਛੱਡ ਕੇ ਇਹਨਾਂ ਨੇ ਆ ਜਾਣਾ। 416-524-6004 'ਤੇ ਕਾਲ ਕੀਤੀ ਜਾ ਸਕਦੀ ਹੈ। ਖਾਸ ਕਰਕੇ ਬਹੁਤ ਜ਼ਿਆਦਾ ਸਮਾਨ ਕੈਲਗਿਰੀ ਐਡਮਿੰਟਨ ਤੋਂ ਆ ਰਿਹਾ, ਬਹੁਤ ਪਰਿਵਾਰ ਕੋਈ ਮੂਵ ਹੋ ਰਿਹਾ, ਕੋਈ ਇੱਧਰ ਉੱਧਰ ਜਾ ਰਿਹਾ, ਅਤੇ ਤੁਸੀਂ ਸਮਾਨ ਦੀ ਜ਼ਿੰਮੇਵਾਰੀ ਇਹਨਾਂ ਨੂੰ ਦੇ ਦਿਓ। 416-524-6004 'ਤੇ ਕਾਲ ਕੀਤੀ ਜਾ ਸਕਦੀ ਹੈ। ਹਰਜੀਤ ਜੀ, ਆਹ ਲਾਓ ਗੀਤ।

ਨਾਰਾਜ਼ਗੀਆਂ ਰਹਿ ਕੇ ਜ਼ਿੰਦਗੀ ਕਦੇ ਨਹੀਂ ਲੰਘ ਸਕਦੀ। ਔਰ ਇੱਕ ਦਿਨ ਨਾਰਾਜ਼ ਹੋ ਜਾਓ, ਦੋ ਦਿਨ ਨਾਰਾਜ਼ ਹੋ ਗਏ, ਤੀਜੇ ਦਿਨ ਬੁਲਾ ਲਓ ਇੱਕ ਦੂਜੇ ਨੂੰ ਆਪਣੇ ਆਪ ਹੀ। ਫਿਰ ਜੇ ਜ਼ਿਆਦਾ ਟਾਈਮ ਪੈ ਜਾਵੇ ਨਾ, ਫਿਰ ਕੰਮ ਮੁਸ਼ਕਲ ਹੋ ਜਾਂਦੀ ਹੈ, ਫਿਰ ਨਾਰਾਜ਼ਗੀ ਹੋਰ ਵੱਧ ਜਾਂਦੀ ਹੈ। ਫਿਰ ਪਿਆਰ ਦੇ ਵਿੱਚ ਨਾ, ਵੈਸੇ ਇੱਕ ਗੱਲ ਹੈ ਵੀ ਜਿਹੜਾ ਪਿਆਰ ਦੇ ਵਿੱਚ ਨਾ ਥੋੜ੍ਹੀ ਜਿਹੀ ਨਾਰਾਜ਼ ਰਹੀ ਨਾ ਬੰਦਾ, ਕਸ਼ਿਸ਼ ਥੋੜ੍ਹੀ ਜਿਹੀ ਹੋਰ ਵੱਧ ਜਾਂਦੀ ਹੈ। ਦੇਖ ਲਓ ਮੈਂ ਕਿਹੜਾ ਵਰਡ ਯੂਜ਼

0: ਚਲੋ ਹਰਜੀਤ ਜੀ ਨਾਰਾਜ਼ ਵਾਲਾ ਕੰਮ ਬਾਅਦ ਚ ਬਣਾਇਓ, ਪਹਿਲਾਂ ਆਪਾਂ ਜਿਹੜਾ ਜੂਰੀ ਕੰਮ ਉਹ ਕਰੀਏ। ਬਹੁਤ ਫੈਮਿਲੀਜ਼ ਇੰਡੀਆ ਤੋਂ ਆ ਰਹੀਆਂ,
1: ਹਾਂਜੀ
0: ਠੀਕ ਹੈ ਜੀ, ਪਾਕਿਸਤਾਨ ਤੋਂ ਆ ਰਹੀਆਂ, ਕੋਈ ਇੰਗਲੈਂਡ ਤੋਂ ਆ ਰਹੀਆਂ, ਕਿੱਥੋਂ ਆ ਰਹੀਆਂ, ਸਾਨੂੰ ਜਿਹੜੀ ਕਿ ਉਹਨਾਂ ਵਾਸਤੇ ਕਿਹੜੀ ਇੰਸ਼ੋਰੈਂਸ ਲੈਣੀ ਚਾਹੀਦੀ ਹੈ?
1: ਅਗਰ ਤਾਂ ਸੁਪਰ ਵੀਜ਼ਾ 'ਤੇ ਆ ਰਹੇ ਨੇ, ਜਦੋਂ ਸਪੈਸ਼ਲੀ ਪੇਰੈਂਟਸ ਆਉਂਦੇ ਨੇ ਸੁਪਰ ਵੀਜ਼ਾ 'ਤੇ, ਤਾਂ ਸੁਪਰ ਵੀਜ਼ਾ ਇੰਸ਼ੋਰੈਂਸ ਤਾਂ ਮੈਂਡੇਟੋਰੀ ਆ, ਉਹ ਤਾਂ ਲੈਣੀ ਹੀ ਪੈਣੀ ਹੈ। ਇਹਦੇ ਨਾਲ ਅਗਰ ਕੋਈ ਵਿਜ਼ਿਟਰ ਵੀਜ਼ਾ 'ਤੇ ਆ ਰਹੇ ਨੇ, ਤਾਂ ਵਿਜ਼ਿਟਰ ਇੰਸ਼ੋਰੈਂਸ ਤੁਸੀਂ ਜ਼ਰੂਰ ਲੈ ਕੇ ਰੱਖੋ। ਵਿਜ਼ਿਟਰ ਇੰਸ਼ੋਰੈਂਸ ਮੈਂਡੇਟੋਰੀ ਨਹੀਂ ਹੈ, ਬਟ ਉਹ ਇੱਥੇ ਮੈਂਡੇਟੋਰੀ ਹੀ ਬਣ ਜਾਂਦੀ ਹੈ, ਕਿਉਂਕਿ ਇੱਥੇ ਤੁਹਾਡੇ ਕੋਲੋਂ ਕੋਈ ਹੈਲਥ ਕਾਰਡ ਤਾਂ ਹੈ ਨਹੀਂ, ਨਾ ਕੋਈ ਹੈਲਥ ਇੰਸ਼ੋਰੈਂਸ ਦੂਜੀ ਹੈ। ਅਗਰ ਉਹਨਾਂ ਨੇ ਉੱਥੋਂ ਟਰੈਵਲ ਇੰਸ਼ੋਰੈਂਸ ਲੈ ਕੇ ਆਉਣਾ ਇੱਥੇ, ਅਤੇ ਬਹੁਤਾਂ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਜਦੋਂ ਤੁਸੀਂ ਉੱਥੋਂ ਟਰੈਵਲ ਇੰਸ਼ੋਰੈਂਸ ਇੱਥੇ ਲੈ ਕੇ ਆ ਰਹੇ ਹੁੰਦੇ ਹੋ, ਅਤੇ ਪੋਲਿਸੀ ਬਿਲਕੁਲ ਡਿਫਰੈਂਟ ਹੁੰਦੀ ਹੈ। ਵਾਈ? ਬਿਕੋਜ਼ ਅਗਰ ਹੋਸਪਿਟਲਾਈਜ਼ ਇੱਥੇ ਬੰਦਾ ਹੋ ਜਾਂਦਾ, ਅਤੇ ਉਹਨਾਂ ਨੇ ਉਸ ਇੰਸ਼ੋਰੈਂਸ ਨੂੰ ਨਹੀਂ ਮੰਨਣਾ, ਉਹਨਾਂ ਤੁਸੀਂ ਇੱਥੇ ਪੇ ਕਰੋਗੇ, ਉੱਥੇ ਜਾ ਕੇ ਤੁਸੀਂ ਆਪਣੇ ਆਪ ਰੀਇੰਬਰਸ ਕਰਾਓ ਕੀ ਕਵਰੇਜ ਉੱਥੇ ਮਿਲਣੀ ਹੈ, ਉਹ ਸਾਨੂੰ ਬਿਲਕੁਲ ਉਹਦਾ ਕੋਈ ਅੰਦਾਜ਼ਾ ਨਹੀਂ ਹੈ। ਅਗਰ ਤੁਸੀਂ ਇੱਥੋਂ ਦੀ ਹੀ ਲੈ ਕੇ ਰੱਖਦੇ ਹੋ ਕਵਰੇਜ, ਤਾਂ ਆਫਕੋਰਸ ਦੀ ਹੋਸਪਿਟਲਸ ਦੇ ਹੈਵ ਟਾਈ ਅਪਸ ਵਿਦ ਇੰਸ਼ੋਰੈਂਸ ਕੰਪਨੀ, ਅਤੇ ਤੁਹਾਨੂੰ ਕੁਛ ਵੀ ਪੇ ਕਰਨਾ ਨਹੀਂ ਪੈਂਦਾ। ਦੂਜੀ ਗੱਲ ਹੁੰਦੀ ਹੈ ਕਿ ਇੱਥੇ ਤੁਸੀਂ ਡੋਲਰਸ ਦੇ ਅੰਦਰ ਪੇ ਕਰਦੇ ਹੋ, ਜਿਹੜੀ ਉਹ ਕਵਰੇਜ ਹੁੰਦੀ ਹੈ ਦੈਟ ਇਜ਼ ਇਨ ਰੁਪੀਜ਼, ਇੱਥੇ ਅਗਰ ਤੁਹਾਡਾ $25,000 ਦਾ ਬਿੱਲ ਆਇਆ, ਉੱਥੇ ਉਹਨਾਂ ਨੇ $25,000 ਤੁਹਾਨੂੰ ਦੇਣੇ ਨਹੀਂ ਹੈ, ਇਹ ਕੁਐਸਚਨੇਬਲ ਹੈ। ਬਹੁਤ ਜ਼ਿਆਦਾ ਹੈਸਲਸ ਹੁੰਦੇ ਨੇ, ਇਸੇ ਕਰਕੇ ਮੈਂ ਹਮੇਸ਼ਾ ਸੁਜੈਸਟ ਕਰਦੀ ਹਾਂ, ਜਿਹੜਾ ਵੀ ਮੈਨੂੰ ਕੋਈ ਪੁੱਛਦੇ ਨੇ ਕਿ ਉੱਥੋਂ ਉਹਨਾਂ ਨੂੰ ਟਰੈਵਲ ਇੰਸ਼ੋਰੈਂਸ ਨਹੀਂ ਲੈ ਸਕਦੇ, ਉਹ ਲੈ ਸਕਦੇ ਨੇ, ਬਟ ਉਹਦਾ ਕੋਈ ਫਾਇਦਾ ਨਹੀਂ, ਉਹ ਦਿਸ ਇਜ਼ ਓਨਲੀ ਫੋਰ ਦ ਸੇਕ ਆਫ ਟੇਕਿੰਗ ਦ ਇੰਸ਼ੋਰੈਂਸ, ਠੀਕ ਹੈ? ਅਤੇ ਤੁਸੀਂ ਉਹ ਜ਼ਰੂਰ ਲੈ ਕੇ ਰੱਖਣੀ ਹੈ। ਕੋਈ ਵੀ ਤੁਹਾਡਾ ਕੁਐਸਚਨ ਹੈ ਵਿਜ਼ਟਰ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਬਾਰੇ, ਤੁਸੀਂ ਕਾਲ ਕਰ ਸਕਦੇ ਹੋ, ਜਾਂ ਤੁਸੀਂ ਮੇਰੀ ਵੈਬਸਾਈਟ 'ਤੇ ਵੀ ਜਾ ਕੇ ਦੇਖ ਸਕਦੇ ਹੋ, theplanetinsurance.com। ਉੱਥੇ ਵੈਬਸਾਈਟ ਦੇ ਉੱਤੇ ਤੁਸੀਂ ਫ੍ਰੀ ਕੋਟ ਵੀ ਲੈ ਸਕਦੇ ਹੋ, ਯੂ ਹੈਵ ਟੂ ਪੁੱਟ ਦੀ ਇਨਫੋਰਮੇਸ਼ਨ, ਅਤੇ ਤੁਹਾਨੂੰ ਸਾਰੀ ਕੰਪਨੀਜ਼ ਦੇ ਪ੍ਰੀਮੀਅਮ।
0: ਚਲੋ ਅਸੀਂ ਉੱਥੋਂ ਵੀ ਇਨਫੋਰਮੇਸ਼ਨ ਸਾਰੀ ਲੈ ਲਾਂਗੇ, ਸਾਨੂੰ ਨੰਬਰ ਦਿਓ ਪਹਿਲਾਂ ਜ਼ਰੂਰੀ, ਜਿਹੜਾ ਅਸੀਂ ਵੈਬਸਾਈਟ ਦੇ ਬਾਅਦ ਜਾਣਾ, ਪਹਿਲਾਂ ਤੁਹਾਡੇ ਨਾਲ ਗੱਲ ਕਰਕੇ।
1: ਜੀ ਬਿਲਕੁਲ, 416-524-3535 ਮੇਰਾ ਨੰਬਰ ਹੈ, 416-524-3535।
0: ਜਿਹੜੀ ਇੱਕ ਤੁਸੀਂ ਲੇਡੀ ਨੇ ਹੁਣੇ ਗੱਲ ਕਰ ਰਹੇ, ਜਦੋਂ ਮੈਂ ਕਮਰਸ਼ੀਅਲ ਆ ਰਿਹਾ ਸੀ, ਉਹ ਮੌਰਗੇਜ ਇੰਸ਼ੋਰੈਂਸ ਦੀ ਗੱਲ ਕਰ ਰਹੇ ਸੀ ਕਿ ਉਹਨਾਂ ਦੀ ਬੈਂਕ ਦੇ ਨਾਲ ਇੰਸ਼ੋਰੈਂਸ ਆ, ਉਹ ਕੀ ਕਹਿ ਰਹੇ ਸੀ, ਉਹ ਥੋੜਾ ਦੱਸਿਓ ਜਰਾ ਹੁਣੇ ਜਿਹੀ ਗੱਲ।
1: ਜਦੋਂ ਮੈਂ ਬੈਂਕ ਦੇ ਇੰਸ਼ੋਰੈਂਸ ਦੀ ਗੱਲ ਕਰ ਰਹੀ ਸੀ ਕਿ ਬੈਨੀਫੀਸ਼ੀਅਰੀ, ਮੈਂ ਤੁਹਾਨੂੰ ਦੱਸਤਾ। ਦੂਜੀ ਗੱਲ, ਬੈਂਕ ਦੇ ਅੰਦਰ ਤੁਸੀਂ ਮੌਰਗੇਜ ਇੰਸ਼ੋਰੈਂਸ ਜਦੋਂ ਲੈਂਦੇ ਹੋ, ਤੁਸੀਂ
0: ਲੈਂਦੇ ਤੁਸੀਂ ਉਹਨਾਂ ਨੂੰ ਹੌਸਲਾ ਬੜਾ ਦੇ ਰਹੇ ਸੀ ਵੀ ਉਹ ਲੇਡੀ ਬੜੀ ਘਬਰਾ ਗਈ ਇੱਕਦਮ, ਕਹਿੰਦੇ ਲੈ ਦੱਸ ਬੈਂਕਾਂ ਤੋਂ ਇੰਸ਼ੋਰੈਂਸ ਦਾ ਸਾਨੂੰ ਇੰਨਾ ਨੁਕਸਾਨ।
1: 5 ਸਾਲ ਬਾਅਦ ਜਿਵੇਂ ਯੂਜੂਅਲੀ ਅਸੀਂ ਆਪਣੀ ਮੌਰਗੇਜ ਜਿਹੜੀ ਹੈ ਚੇਂਜ ਕਰਦੇ ਹਾਂ, ਰਾਈਟ? ਤੁਸੀਂ ਲੈਂਡਰ ਚੇਂਜ ਕਰਦੇ ਹੋ, ਲੈਂਡਰ ਚੇਂਜ ਕਰਦੇ ਹੋ ਤੇ ਮੌਰਗੇਜ ਇੰਸ਼ੋਰੈਂਸ ਵੀ ਤੁਸੀਂ ਚੇਂਜ ਕਰੋਗੇ, ਉਸ ਟਾਈਮ ਤੁਹਾਡੀ ਏਜ ਜਿਹੜੀ ਹੈ ਉਹ ਵਧਦੀ ਹੋਣੀ ਹੈ, ਉਸ ਟਾਈਮ ਦੇ ਹਿਸਾਬ ਦੇ ਨਾਲ ਫਿਰ ਤੁਹਾਨੂੰ ਪ੍ਰੀਮੀਅਮ ਮਿਲਣਾ। ਯੂਜੂਅਲੀ ਮੈਂ ਦੇਖਿਆ ਲੋਕੀ $700-800 ਮਹੀਨੇ ਦਾ ਮੌਰਗੇਜ ਇੰਸ਼ੋਰੈਂਸ,
0: ਕਿਉਂਕਿ ਮੋਸਟਲੀ ਵਿਧੀ ਜੀ ਘਰ ਜਿਹੜਾ ਹੁੰਦਾ ਮੀਆਂ ਬੀਬੀ ਦੇ ਨਾਂ ਤੇ ਹੁੰਦਾ ਨਾ,
1: ਹੈਨਾ? ਮੈਜੋਰਿਟੀ ਆਫ ਦ ਟਾਈਮ
0: ਸਪੋਜ਼ ਕਰੋ, ਜਿਵੇਂ ਤੁਸੀਂ ਦੱਸਿਆ ਕਿ ਉਹ ਇੰਸ਼ੋਰੈਂਸ ਦੋਨਾਂ ਦੇ ਨਾਂ ਹੋਊਗੀ ਬੈਂਕ ਨੇ ਕੱਢ ਦੀ, ਪਰ ਉਹਦੇ ਚ ਫਸਟ ਜਿਹੜੀ ਪਿਓਰਿਟੀ ਹੁੰਦੀ ਹੈ ਉਹ ਜਿਹੜੀ ਕਿ ਬੈਂਕ ਇਨਵੋਲਵ ਹੋ ਜਾਂਦਾ ਨਾ, ਬੈਂਕ ਹੋ ਜਾਂਦਾ। ਹੁਣ ਜਿਹੜੀ ਇੰਸ਼ੋਰੈਂਸ ਤੁਹਾਡੇ ਕੋਲ ਕਰਾਉਣੀ ਹੈ ਮੌਰਗੇਜ ਇੰਸ਼ੋਰੈਂਸ, ਉਹਦਾ ਫਾਇਦਾ ਇਹ ਹੈ ਜੇ ਕੱਲ ਨੂੰ ਕੁਝ ਵੀ ਹੈਪਨ, ਵਾਹਿਗੁਰੂ ਕਰੇ ਜਲਦੀ ਨਾ ਕੁਝ ਹੋਵੇ, ਚਲੋ ਏਜ ਫੈਕਟ ਕਰੀ ਬੰਦੇ ਦਾ ਹੁੰਦਾ ਹੈ, ਪਰ ਉਹ ਜਿਹੜਾ ਫਸਟ ਪਿਓਰਟੀ ਫਿਰ ਹਸਬੰਡ ਜਾਂ ਵਾਈਫ ਨੂੰ ਮਿਲਦੀ ਹੈ,
1: ਬਿਲਕੁਲ ਬੈਨੀਫੀਸ਼ੀਅਰੀ ਤੁਹਾਡੀ ਫੈਮਿਲੀ ਹੁੰਦੀ ਹੈ। ਦੂਜੀ ਗੱਲ, ਇੱਕ ਵਾਰੀ ਜਿਹੜਾ
0: ਜੇ ਅਸੀਂ ਬੈਂਕੋਂ ਕਰਾਉਣੀ ਹੈ ਬੈਨੀਫੀਸ਼ੀਅਰ ਬੈਂਕ ਹੁੰਦਾ,
1: ਬੈਂਕ ਹੀ ਹੁੰਦਾ। ਇਹ ਤਾਂ ਬੜੀ ਗਲਤ ਗੱਲ ਹੈ, ਜਿਹੜਾ ਪ੍ਰੀਮੀਅਮ ਇੱਕ ਵਾਰੀ ਲੌਕ ਹੋ ਗਿਆ ਤੁਹਾਡੀ ਏਜ ਦੇ ਉੱਤੇ, ਯੂਜੂਅਲੀ ਕਦੋਂ ਲੈਂਦੇ ਆ ਘਰ ਹਸਬੰਡ ਵਾਈਫ,
0: ਪ੍ਰਾਪਰਟੀ ਸਾਡੀ ਹੈ, ਬੈਨੀਫੀਸ਼ੀਅਰ ਬੈਂਕ ਬਣਿਆ ਹੈ, ਕਮਾਲ ਦੀ ਗੱਲ,
1: ਤੇ ਉਹ ਲੌਕ ਹੋ ਜਾਂਦਾ ਇੱਥੇ ਪ੍ਰੀਮੀਅਮ, ਬਟ ਉੱਥੇ ਲੌਕ ਨਹੀਂ ਹੋਣਾ। ਜਦੋਂ ਵੀ ਤੁਸੀਂ ਮੌਰਗੇਜ ਇੰਸ਼ੋਰੈਂਸ ਆਪਣੀ ਰੀਨਿਊ ਕਰਾਓਗੇ ਆਪਣੀ ਮੌਰਗੇਜ, ਤੇ ਮੌਰਗੇਜ ਇੰਸ਼ੋਰੈਂਸ ਵੀ ਰੀਨਿਊ ਹੋਏਗੀ ਤੁਹਾਡੀ ਏਜ,
0: ਪਹਿਲਾਂ ਨਹੀਂ ਕਰਾ ਸਕਦੇ ਆਪਾਂ
1: ਕੀ ਚੀਜ਼?
0: ਜੇ ਸਪੋਜ਼ ਕਰੋ ਸਾਡੀ ਰਿਨਿਊਅਲ ਨੂੰ 2 ਸਾਲ ਪਏ ਆ,
1: ਹਾਂਜੀ,
0: ਜੇ ਬੈਂਕ ਦੀ ਜਿਹੜੀ ਸਾਡੀ ਮੌਰਗੇਜ ਆ 2 ਸਾਲ ਪਏ ਆ,
1: ਹਾਂਜੀ,
0: ਤੁਸੀਂ 2 ਸਾਲ ਪਹਿਲਾਂ ਆਪਣੀ ਇੰਸ਼ੋਰੈਂਸ ਚੇਂਜ ਨਹੀਂ ਤੁਹਾਡਾ ਕਰਾ,
1: ਉੱਥੋਂ ਨਹੀਂ ਚੇਂਜ ਕਰਾ ਸਕਦੇ ਤੁਸੀਂ, ਬਿਲਕੁਲ ਵੀ ਨਹੀਂ। ਬੈਂਕ ਨੇ ਉਸੇ ਟਾਈਮ ਤੁਹਾਡੀ ਮੌਰਗੇਜ ਨਹੀਂ ਨਹੀਂ
0: ਤੁਹਾਡੇ ਕੋਲ ਮੌਰਗੇਜ ਲੈ, ਤੁਹਾਡੇ ਕੋਲ ਇੰਸ਼ੋਰੈਂਸ ਲੈ ਕੇ ਫਿਰ ਅਸੀਂ ਕੈਂਸਲ ਉੱਥੇ ਕਰਾ ਦਈਏ, ਫਿਰ ਤਾਂ ਕਰਾ ਹੀ ਸਕਦੇ ਆ।
1: ਉਹੀ ਗੱਲ ਮੈਂ ਹੁਣੇ ਦੱਸਣ ਜਾ ਰਹੀ ਸੀਗੀ ਕਿ ਅਗਰ ਤੁਹਾਡੀ ਮੌਰਗੇਜ ਬੈਂਕ ਤੋਂ ਹੈ ਮੌਰਗੇਜ ਇੰਸ਼ੋਰੈਂਸ, ਤੇ ਤੁਸੀਂ ਕੈਂਸਲ

0: ਕਰਾਉਣ ਤੋਂ ਪਹਿਲਾਂ ਪਲੀਜ਼ ਕੰਸਲਟ ਕਰੋ ਕਿਉਂਕਿ ਤੁਹਾਡੀ ਨੀਡ ਦੇ ਹਿਸਾਬ ਦੇ ਨਾਲ ਤੁਹਾਡੀ ਮੋਰਗੇਜ ਕਿੰਨੀ ਹੈ ਉਹਦੇ ਅੰਦਰ ਸਮਟਾਈਮਸ ਛੋਟੇ ਬੱਚੇ ਵੀ ਹੁੰਦੇ ਨੇ ਅਸੀਂ ਤੁਹਾਡੀ ਇਨਕਮ ਨੂੰ ਵੀ ਕਵਰ ਕਰਨਾ ਹੁੰਦਾ ਉਹਦੇ ਅੰਦਰ ਕਿਉਂਕਿ ਸਿਰਫ ਮੋਰਗੇਜ ਨਹੀਂ ਪੇ ਕਰਨੀ ਹੁੰਦੀ ਅਗਰ ਕੁਝ ਘਰ ਦੇ ਅੰਦਰ ਹੈਪਨ ਹੋ ਜਾਏ ਰਾਈਟ ਤੁਹਾਡੇ ਛੋਟੇ ਬੱਚੇ ਨੇ ਉਹਨਾਂ ਦੀ ਵੀ ਐਜੂਕੇਸ਼ਨ ਉਹਨਾਂ ਦਾ ਲਾਈਫ ਸਟਾਈਲ ਕਿਵੇਂ ਚੱਲਣਾ ਅਸੀਂ ਸਾਰਾ ਕੁਝ ਕਵਰ
1: ਕਰਦੇ
0: ਹਾਂ ਅਸੀਂ ਸਾਰਾ ਕੁਝ ਕਵਰ ਕਰਦੇ ਹਾਂ ਅਸੀਂ ਸਿਰਫ ਤੁਹਾਡੀ ਮੋਰਗੇਜ ਨਹੀਂ ਦੇਖਦੇ ਠੀਕ ਹੈ ਉਹ ਸਾਰੀ ਚੀਜ਼ ਕਵਰ ਕਰਨ ਦੇ ਬਾਅਦ ਜਦੋਂ ਸਾਡਾ ਅਪਰੂਵਲ ਆ ਗਿਆ ਤੁਹਾਨੂੰ ਪਾਲਿਸੀ ਮਿਲ ਗਈ ਮੈਂ ਉਸ ਟਾਈਮ ਤੁਹਾਨੂੰ ਸੁਜੈਸਟ ਕਰਾਂਗੀ ਪਲੀਜ਼ ਕੈਂਸਲ ਕਰੋ
1: ਹਾਂ ਇਹ ਬਣੀ ਗੱਲ ਠੀਕ ਹੈ ਇਸ ਕਰਕੇ ਵਿਧੀ ਛਾਬੜਾ ਨਾ ਐਵੇਂ ਥੋੜਾ ਵੀ ਸ਼ਹਿਰ ਚ ਲੋਕੀ ਵਿਧੀ ਛਾਬੜਾ ਦਿੱਲੀ ਵਾਲੇ ਕਰਦੇ ਆ 416 524 35 35 ਦੇ ਹੁਣ ਜਲਦੀ

0: ਕਿਆ ਗੀਤ ਹੈ ਹੰਸਰਾਜ ਹੰਸ ਸਾਹਿਬ ਦੀ ਆਵਾਜ਼ ਨੇ ਗੀਤ ਤੁਹਾਨੂੰ ਸੁਣਾਇਆ ਔਰ ਆਈ ਐਮ ਸ਼ੋਰ ਕਿ ਤੁਹਾਨੂੰ ਚੰਗਾ ਜ਼ਰੂਰ ਲੱਗਾ ਹੋਣਾ। ਬਹੁਤ ਪਿਆਰਾ ਗੀਤ ਹੈ ਔਰ ਬੜਾ ਪੁਰਾਣਾ ਗੀਤ ਹੈ ਔਰ ਇਹ ਗੀਤ ਇਸ ਤਰ੍ਹਾਂ ਦੇ ਗੀਤ ਹੈ ਕਈ ਸਰਦੂਲ ਭਾਜੀ ਦੇ ਹੰਸ ਭਾਜੀ ਇਹਨਾਂ ਦੇ ਇਹ ਜਿੰਨੀ ਵਾਰੀ ਮਰਜ਼ੀ ਸੁਣੋ ਤੁਹਾਨੂੰ ਨਵੇਂ ਹੀ ਲੱਗਦੇ ਆ। ਫਿਰ ਮੈਨੂੰ ਗੱਲ ਆ ਜਾਂਦੀ ਹੈ ਇਹ ਤੁਹਾਨੂੰ ਤੁਹਾਡੇ ਸੋਹਣੇ ਸੋਹਣੇ ਸੋਹਣੇ ਸੋਹਣੇ ਮਹਿਬੂਬ ਵਰਗੇ ਲੱਗਦੇ ਆ। ਥੋੜ੍ਹਾ ਜਿਹਾ ਰੁੱਕ ਗਿਆ ਹਾਲੇ ਮੈਂ, ਨਹੀਂ ਤਾਂ ਮੈਂ ਥੋੜ੍ਹਾ ਜਿਹਾ ਲੰਬਾ ਖਿੱਚਣਾ ਸੀ ਹੋਰ। ਚਲੋ ਕੋਈ ਗੱਲ ਨਹੀਂ, ਕੱਲ ਖਿੱਚਾਂ, ਕੱਲ ਸਟੂਡੀਓ ਖਾਲੀ ਹੈ, ਕੱਲ ਕਿਸੇ ਨੇ ਆਉਣਾ ਨਹੀਂ, ਠੀਕ ਹੈ ਨਾ। ਅੱਜ ਸਟੂਡੀਓ 'ਚ ਗੈਸਟ ਬੈਠੇ ਆ ਇਸ ਕਰਕੇ ਮੈਂ ਥੋੜ੍ਹਾ ਜਿਹਾ ਲੰਬਾ ਨਹੀਂ ਲੈ ਗਿਆ। ਕੱਲ ਸਟੂਡੀਓ ਖਾਲੀ ਹੈ, ਕੱਲ ਕੱਲ ਖੋਲਾਂਗੇ ਦੀਵਾਨਾ ਫੋਲਡਰ। ਸਾਡਾ ਦੀਵਾਨਾ ਫੋਲਡਰ ਇੱਕ ਐਸਾ ਹੈ ਨਾ, ਬਸ ਅਸੀਂ ਪੰਜਾਬੀ ਦਾ ਵਰਡ ਆ ਮੰਤਰ ਮੁਗਤ ਕਰ ਦਈਦਾ ਸਾਰਿਆਂ ਨੂੰ, ਐਸੇ ਮਸਤ ਮਸਤ ਕਰ ਦਈਦਾ ਜਦੋਂ ਅਸੀਂ ਦੀਵਾਨਾ ਫੋਲਡਰ ਖੋਲਦੇ ਹਾਂ। ਵਿਧੀ ਛਾਬੜੇ ਜਾਣਾ ਕੱਲ੍ਹ ਸੀ ਪਰ ਅੱਜ ਆ ਗਏ, ਅਤੇ ਇਸ ਕਰਕੇ ਕਿਹਾ ਵੀ ਕੱਲ੍ਹ ਦਾ ਸਾਡਾ ਦਿਨ ਖਾਲੀ ਹੈ ਸਟੂਡੀਓ ਦੇ ਵਿੱਚ, ਕੱਲ੍ਹ ਫਿਰ ਅਸੀਂ ਦੀਵਾਨਾ ਫੋਲਡਰ ਵੀ ਖੋਲਾਂਗੇ। $7,000 ਦੇ ਵਿੱਚ ਜੇ ਤੁਸੀਂ ਆਪਣੇ ਵਾਸ਼ਰੂਮ ਤਿਆਰ ਕਰਾਉਣੇ ਆ ਘਰਾਂ ਦੇ ਅਤੇ ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ, ਇਹ ਨੰਬਰ ਹੈ ਤੁਹਾਡੇ ਵਾਸਤੇ। ਬਹੁਤ ਵੱਡੀ ਕੰਪਨੀ ਹੈ ਆਲਰੇਡੀ, ਕਿੰਨੇ ਹੀ ਵਾਸ਼ਰੂਮ ਨਾਲ ਤਿਆਰ ਕਰਤੇ, ਨਵੀਆਂ ਟਾਇਲਾਂ, ਨਵੀਂ ਸਿੰਕ, ਨਵੀਂ ਟੋਇਲਟ ਸੀਟਸ, ਨਵੇਂ ਟੱਪ, ਨਵੇਂ ਸਟੈਂਡਿੰਗ ਸ਼ਾਵਰ, ਨਵੇਂ ਸ਼ੀਸ਼ੇ, ਨਵੀਆਂ ਟੂਟੀਆਂ, ਨਵੇਂ ਕਾਊਂਟਰ ਟੋਪ, ਨਵੇਂ ਫਲੋਰ, ਨਵੀਆਂ ਲਾਈਟਾਂ, ਨਵਾਂ ਪੇਂਟ, ਸਿਰਫ $7,000 ਟੋਟਲ। ਇਹ ਬਹੁਤ ਰੀਜ਼ਨੇਬਲ ਪ੍ਰਾਈਜ਼ ਆ, ਬਹੁਤ ਪਰਿਵਾਰ ਕੰਮ ਕਰਾ ਰਿਹਾ ਇਹਨਾਂ ਵੀਰਾਂ ਕੋਲੋਂ। ਜੇ ਤੁਸੀਂ ਵੀ ਇਹਨਾਂ ਦਾ ਕੰਮ ਕੀਤਾ ਦੇਖਣਾ ਤਾਂ ਇਹਨਾਂ ਨੂੰ ਕਾਲ ਕਰ ਲਓ, ਨਾਲੇ ਕਹਿ ਦਿਓ ਵੀ ਸਾਨੂੰ ਪਹਿਲੇ ਕੰਮ ਕੀਤਾ ਦਿਖਾ ਦਿਓ, ਠੀਕ ਆ। ਉੱਦਾਂ ਦਾ ਵਾਸ਼ਰੂਮ ਤੁਸੀਂ ਇਹਨਾਂ ਨਾਲ ਬਣਾ ਦਿਓ। 416-688-8100 ਦੇ ਕਾਲ ਦੀ ਇਜਾਜ਼ਤ ਹੈ, 416-688-8100 ਦੇ ਕਾਲ ਜਲਦੀ ਜਲਦੀ ਕਰ ਲਿਓ। ਹੈਲੋ,
1: ਨਮਸਤੇ
0: ਜੀ, ਗੁਰੂ ਜੀ ਕੈਸੇ ਹੈ?
1: ਠੀਕ ਠੀਕ ਹੈ।
0: ਆਪ ਤੋ ਬਿਜ਼ੀ ਬਹੁਤ ਰਹਤੇ ਹੈ, ਆਪਕੇ ਪਾਸ ਟਾਈਮ ਹੀ ਨਹੀਂ ਹੈ ਰੇਡੀਓ ਪੇ ਆਨੇ ਕਾ।
1: ਸਹੀ ਬਾਤ ਸਹੀ ਬਾਤ ਸਹੀ ਬਾਤ ਮੈਂ ਕਿਉਂਕਿ ਬਹੁਤ ਲੋਕ ਆ ਰਹਾ ਹੈ ਇਸ ਲਈ ਅਭੀ ਵੀ ਦੋ ਦਿਨ ਲੋਕ ਬੈਠ ਗਏ ਆ।
0: ਜੀ ਜੀ,
1: ਆਪਕੋ
0: ਕੱਲ ਵੀ ਮੈਨੇ ਨੰਬਰ ਦਿਆ ਥਾ, ਕਿਸੀ ਕਾ ਕੋਲੇਸਟ੍ਰੋਲ ਹਾਈ ਥਾ, ਕਹਤੇ ਮੈਨੇ ਗੁਰੂ ਜੀ ਕੇ ਸਾਥ ਬਾਤ ਕਰਕੇ ਮੇਰਾ ਕੋਲੇਸਟ੍ਰੋਲ ਉਹਨੇ ਠੀਕ ਕਰ ਦਿਆ। ਆਪ ਪਤਾ ਨਹੀਂ ਕਿਆ ਕਰ ਲੈਂਦੇ ਹੋ।
1: ਕਿਆ ਹੈ ਭਈਆ, ਮੈਂ ਇਹ ਕੰਮ ਆਜ ਕੱਲ ਸੇ ਨਹੀਂ ਹੈ
0: ਜੀ,
1: ਨੌ ਜਨਰੇਸ਼ਨ ਸੇ ਇਹ ਕੰਮ ਮੈਂ ਕਰ ਰਹਾ ਹੈ। ਦਾਦਾ ਪ੍ਰਦਾਦਾ ਪਾਪਾ ਮੈਂ ਸਾਰਾ ਕਰ ਰਹਾ ਹੈ, ਇਹ ਆਯੁਰਵੇਦਿਕ ਹਰਬਲ ਸਾਰਾ ਮੈਂ ਹਿਮਾਲਿਆ ਸੇ ਲੇਕਰ ਆਤਾ ਹੈ।
0: ਅੱਛਾ ਜੀ,
1: ਪਰਵਤੋਂ ਕੋ ਉੱਪਰ ਜਾ ਕੇ ਮੇਰੇ ਟੀਮ ਕੇ ਸਾਥ ਜਾ ਕੇ ਉਧਰ ਸੇ ਬੜੀ ਬੜੀਆ ਜੜੀ ਬੂਟੀਆਂ ਲੇਕਰ ਆ ਕੇ ਉਸਸੇ ਮੈਂ ਬਣਾਤਾ ਹੈ ਔਸ਼ਧਾ। ਇਸ ਲਈ ਓਨਲੀ ਕੋਲੇਸਟ੍ਰੋਲ ਨਹੀਂ ਹੈ, ਸ਼ੂਗਰ, ਜਾਇੰਟ ਪੇਨ, ਆਰਥਰਾਇਟਿਸ ਪੇਨ ਐਂਡ ਸਵੋਲਿੰਗ, ਸੁਜਨ, ਸਾਇਟਿਕ ਪੇਨ, ਲੋਅਰ ਬੈਕ ਪੇਨ, ਸ਼ੋਲਡਰ ਪੇਨ, ਫੋਰਜਨ ਸ਼ੋਲਡਰ ਔਰ ਸਿਰ ਮੇ ਮਾਈਗ੍ਰੇਨ, ਮਾਈਗ੍ਰੇਨ, ਉਲਟੀ, ਗੈਸਟ੍ਰਿਕ, ਐਸਿਡਿਟੀ ਐਂਡ ਕੋਲਡ, ਕਫਾ, ਸਨੀਜ਼ਿੰਗ, ਆਸਥਮਾ, ਬਹੁਤ ਦੇਰ ਸੇ ਵੋ ਹਾਸੀ ਆਤਾ ਹੈ, ਹਾਸੀ ਆਤਾ ਹੈ, ਕਫ, ਡ੍ਰਾਈ ਕਫ ਐਂਡ ਕੋਲਡ ਸੇ ਕਫ ਆਤਾ
0: ਹੈ। ਆਜ ਕੱਲ ਲੋਗੋਂ ਕੋ ਅਲਰਜੀ ਬੜੀ ਹੋਈ ਹੈ, ਉਸਕਾ ਕਿਆ ਇਲਾਜ ਹੈ?
1: ਉਸਕੇ ਲਈ ਬਤਾਤਾ ਹੈ ਭਾਈ, ਆਜ ਕੱਲ ਅਲਰਜੀ ਕਲਾਈਮੇਟ ਕੇ ਲਈ ਅਲਰਜੀ ਆਤਾ ਹੈ ਔਰ ਯੇ ਸਮੈਲ ਕੇ ਲਈ ਆਤਾ ਹੈ, ਇੱਕ ਫੂਲ ਯੈਲੋ ਯੈਲੋ ਫੂਲ ਆਤਾ ਹੈ, ਯੇ ਫੂਲ ਸੇ ਲਈ ਵੀ ਅਲਰਜੀ ਹੋਤਾ ਹੈ। ਇਸੇ ਯੇ ਅਲਰਜੀ ਕੇ ਲਈ ਨਾਸ ਮੇ ਪਾਣੀ ਆਤਾ ਹੈ, ਰਨਿੰਗ ਨੋਸ ਹੋਤਾ ਹੈ, ਸਨੀਜ਼ਿੰਗ ਆਤਾ ਹੈ, ਵੈਸਾ ਆਸਥਮਾਟਿਕ ਹੋਤਾ ਹੈ, ਡ੍ਰਾਈ ਕਫ ਹੋਤਾ ਹੈ, ਉਸਕੇ ਲਈ ਮੇਰੇ ਪਾਸ ਬਹੁਤ ਇਲਾਜ, ਬਹੁਤ ਅੱਛਾ ਇਲਾਜ ਹੈ, ਬਹੁਤ ਲੋਕ ਵੈਸਾ ਪ੍ਰੋਬਲਮ ਕੇ ਲਈ ਆ ਰਹਾ ਹੈ, ਇੱਕ ਦੋ ਦਿਨ ਮੇ ਠੀਕ ਹੋ ਰਹਾ ਹੈ।
0: ਅੱਛਾ, ਦੋ ਦਿਨ ਮੇ ਠੀਕ ਹੋ ਜਾਏਗਾ?
1: ਹਾਂ, ਦੋ ਦਿਨ ਮੇ ਠੀਕ ਹੋਤਾ ਹੈ ਭਗਵਾਨ।
0: ਕਿਆ, ਕੌਨ ਸੇ ਨੰਬਰ ਪੇ ਆਪਕੋ ਕਾਲ ਕੀਆ ਜਾਏ, ਨੰਬਰ ਤੋ ਬਤਾਏ ਆਪਣਾ।
1: ਮੇਰਾ ਨੰਬਰ ਹੈ 437 438 3399
0: 437 438
1: 3399
0: ਅੱਛਾ, ਯੇ ਵੀ ਹੋ ਗਿਆ। ਇਸਕੇ ਬਾਅਦ ਬਾਤ ਆਤੀ ਹੈ ਕੋਲੇਸਟ੍ਰੋਲ ਕੀ, ਕੋਲੇਸਟ੍ਰੋਲ ਆਪ ਕੈਸੇ, ਯੇ ਆਪਕੇ ਲਈ ਕਿਤਨੀ ਬੜੀ ਬਿਮਾਰੀ ਹੈ, ਕੋਲੇਸਟ੍ਰੋਲ ਕਿਤਨਾ ਦਿਨ ਮੇ ਠੀਕ ਹੋ ਜਾਤਾ ਹੈ?
1: ਯੈਸ ਭਈਆ, ਕੋਲੇਸਟ੍ਰੋਲ ਬਹੁਤ ਬੜਾ ਬਿਮਾਰ ਹੈ, ਇੱਕ ਬਾਰ ਆਇਆ ਤੋ ਹਮਾਰਾ ਸ਼ਰੀਰ ਸੇ ਜਾਨੇ ਕੋ ਬਹੁਤ ਕਸ਼ਟ ਹੈ, ਇਹ ਕੋਲੇਸਟ੍ਰੋਲ ਹਾਰਟ ਮੇ ਵੀ ਪ੍ਰੋਬਲਮ ਹੋ ਜਾਤਾ ਹੈ, ਬਲੈਕੇਜ ਹੋਤਾ ਹੈ, ਆਪਕੋ ਮਾਲੂਮ ਹੈ, ਕੋਲੇਸਟ੍ਰੋਲ ਕੇ ਲਈ ਹਾਰਟ ਅਟੈਕ ਵੀ ਕੋਲੇਸਟ੍ਰੋਲ ਕੇ ਲਈ ਹੋਤਾ ਹੈ।
0: ਓਹੋ,
1: ਕਿਆ ਹੋਤਾ ਹੈ, ਯੇ ਬਹੁਤ ਇੱਕ ਨਮਕ ਤਰਫ ਬੈਠ ਕਰ ਹਮਾਰਾ ਅੰਦਰ ਸੇ ਉਸਕੋ ਬਹੁਤ ਬਹੁਤ ਪ੍ਰੋਬਲਮ ਕਰਤਾ ਹੈ, ਸੋਲਿਡ ਹੋ ਜਾਤਾ ਹੈ, ਸੋਲਿਡ और कैल्शियम बन जाता है, बन जाए को ब्लड ब्लड को फ्लो वो कम हो जाता है, इसलिए उसको लिए मेरा पास बहुत अच्छा इलाज है। एक महीना लेकर आप वो टेस्ट करो, कोलेस्ट्रॉल नॉर्मल में होता है, इंग्लिश दवा भी बंद कर सकता है।
0: अच्छा, एक महीना आपका जो नेचुरल प्रोडक्ट लेंगे उससे ठीक हो जाएगा और दवा बंद हो जाएगी, है ना?
1: दवा बंद हो जाए, दवा वो पहले दिन से बंद होता है, और आप टेस्ट में बजे था वैसा कम से कम हमारा शो सुन के वो 12 लोग आ गया था, 12 लोगों को भी मैं कोलेस्ट्रॉल को बंद करके मेरा से उस टेस्ट भी किया था, टेस्ट में भी वो कुछ भी नहीं, बिल्कुल वो एलडीएल एचडीएल ट्रिग्लिसराइड्स एलडीएल एचडीएल नॉन एलडीएल नॉन एचडीएल सारा में नॉर्मल आ गया था।
0: ये तो बहुत अच्छी बात है। और जो तीसरी बात है ये है कि आजकल शुगर की बड़ी प्रॉब्लम आ रही है लोगों को, यंग बंदों को भी शुगर हो रही है, इसका क्या रीजन है, इसको कैसे हम, आपके पास कुछ ऐसा इलाज है शुगर का भी? कई लोग इंजेक्शन लगाते हैं शुगर के लिए।
1: हाँ जी शुगर में भैया टाइप 1 होता है, टाइप 2 होता है। टाइप 1 में वो कंट्रोल नहीं होता है, ये बिल्कुल पैंक्रियास बिल्कुल बंद हो जाता है, बिल्कुल काम नहीं करता है, इसलिए वो इंजेक्शन डालता है। उस लोगों को इंजेक्शन नहीं, हमारा दवा से कंट्रोल में रह सकता है। बट टाइप 2 को हमारा पास इलाज होता है, टाइप 2 को बहुत लोगों को वही है शुगर का, वो उसको इंजेक्शन डालता है, सम पीपल से टैबलेट देता है, उसको टैबलेट से इंजेक्शन से बचा के हमारा दवा से उसको कंट्रोल आ जाएगा विदिन 15 डेज 20 डेज में।
0: जी जी,
1: उसको बस हमारा दवा से उसको कंट्रोल में आता है, 5-6 के अंदर हो जाता है शुगर।
0: अच्छा।
1: शुगर आने के लोगों को क्या होता है, दूसरा मेन प्रॉब्लम होता है 60+ लोगों को, एज 60+ लोगों को वो प्रोस्टेट भी हो जाता है, शुगर के लिए यूरिन भी बार बार जाता है, यूरिन नहीं रुकता है, उसको प्रोस्टेट का बल्जिंग होता है, दूसरा प्रोस्टेट को स्वेलिंग हो जाता है, उसको लिए भी मेरा बार बार वो रात को 2-3 बार जाना पड़ता है, इसलिए नींद खराब हो जाता है, वो यूरिन भी नहीं पूरा बाहर नहीं जाता है, रुकता है, उसको लिए भी मेरा पास बहुत अच्छा इलाज है।
0: मैं ये कह आपके पास आपने बोल दिया, इसका मतलब आपके पास इलाज है,
1: जरूरी इलाज है भाई।
0: कौन से नंबर पे शुगर के जो पेशेंट है आपको कॉल कर सकते हैं?
1: वो ये नंबर भैया, ये के नंबर है हमारा है 437-438-3399।
0: नंबर एक बार फिर बोले,
1: यस भैया 437-438-3399।
0: शुक्रिया आपकी कॉल का, और नेक्स्ट वीक हम इसी वीकेंड में फिर वापस बात करेंगे, ठीक है सर?
1: थैंक यू
0: सर।

0: ਉਹ ਛਿੰਦਾ ਸਾਹਿਬ ਕਮਾਲ ਕਰਤਾ ਤੁਸੀਂ ਗੀਤ ਗਾ ਕੇ, ਦਿੱਲੀ ਵਾਲੇ ਦੇ ਇੱਥੇ ਬੈਠੇ ਸਾਡੇ ਕੋਲ ਹੀ। ਛਿੰਦਾ ਸਾਹਿਬ ਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਗਿਆ ਵੀ ਦਿੱਲੀ ਵਾਲੇ ਇੱਥੇ ਬੈਠੇ ਆ। ਦਿੱਲੀ ਵਾਲੇ ਉਹ ਅਖੀਰ ਤੇ ਕਹਿਣਾ ਚਾਹੋਗੇ ਹੁਣ?
1: ਬਸ ਅਖੀਰ ਤੇ ਇਹੀ ਕਹਾਂਗੀ, ਬਹੁਤ ਪੇਰੈਂਟਸ ਆ ਰਹੇ ਨੇ ਇੱਥੇ, ਅਗਰ ਤੁਹਾਡਾ ਸੁਪਰਵੀਜ਼ਾ ਇੰਸ਼ੋਰੈਂਸ ਦਾ ਕੋਈ ਵੀ ਕੁਐਸਚਨ ਹੈ ਤੁਸੀਂ ਕਾਲ ਕਰ ਸਕਦੇ ਹੋ। ਨਾਲ ਨਾਲ ਮੋਰਗੇਜ ਬਹੁਤ ਲੋਕੀ ਰਿਨਿਊ ਕਰਾ ਰਹੇ ਅੱਜ ਕੱਲ੍ਹ, ਮੋਰਗੇਜ
0: ਇੰਸ਼ੋਰੈਂਸ
1: ਜੀ ਬਿਲਕੁਲ। ਸੋ ਮੋਰਗੇਜ ਇੰਸ਼ੋਰੈਂਸ ਦੀ ਅਗਰ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੈ ਤੁਸੀਂ ਨੰਬਰ ਮੇਰਾ ਲੈ ਲਓ, ਤੁਸੀਂ ਕਾਲ ਕਰ ਸਕਦੇ ਹੋ 416-500-3535 ਮੇਰਾ ਨੰਬਰ ਹੈ, 416-524-3535
0: ਨੰਬਰ। ਇੱਕ ਵਾਰੀ ਵਿਧੀ ਜੀ ਵਾਪਸ ਦੁਬਾਰਾ ਦੇ ਦਿਓ ਪਲੀਜ਼।
1: ਹਾਂਜੀ, 500-524-3535 416-500-524-3535।

0: ਕਮਾਲ ਦਾ ਕਿਹਾ ਸੀ ਯਾਰ, ਯਕੀਨ ਹੀ ਨਹੀਂ ਹੁੰਦਾ
1: ਤੈਨੂੰ ਇੱਧਰ ਤੇ, ਯਕੀਨ ਨਹੀਂ ਹੁੰਦਾ। ਤੂੰ ਇਹ ਸੁਣ, ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ, ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ।
0: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ, ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ, ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ, ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ।
1: ਤੈਨੂੰ ਇਹ ਸਭ ਕਿਵੇਂ ਪਤਾ?
0: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ।
1: ਅੱਛਾ, ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ?
0: saveonenergy.ca/eap।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਹੈਲੋ, ਕਟਾਰੀਆ ਟੂਰਸ ਐਂਡ ਟਰੈਵਲ।
4: ਹਾਂਜੀ, ਕਟਾਰੀਆ ਟੂਰ ਐਂਡ ਟਰੈਵਲ।
3: ਇੰਡੀਆ ਦੀਆਂ ਟਿਕਟਾਂ ਚਾਹੀਦੀਆਂ ਸੀ।
4: ਓ ਇੰਡੀਆ ਕੀ, ਤੁਸੀਂ ਜਿੱਥੋਂ ਮਰਜ਼ੀ ਦੀਆਂ ਟਿਕਟਾਂ ਲੈ ਲਓ। ਇੰਡੀਆ ਕਿੱਥੇ ਜਾਣਾ?
3: 4 ਟਿਕਟਾਂ ਦਿੱਲੀ ਦੀਆਂ ਤੇ 2 ਅੰਮ੍ਰਿਤਸਰ ਦੀਆਂ ਮਿਲ ਜਾਣਗੀਆਂ?
4: ਮਿਲ ਜਾਣਗੀਆਂ, ਬਿਲਕੁਲ ਮਿਲ ਜਾਣਗੀਆਂ। ਦਿੱਲੀ, ਮੁੰਬਈ, ਅੰਮ੍ਰਿਤਸਰ, ਇਹੋ ਤਾਂ ਸਾਡੀ ਸਪੈਸ਼ਲਿਟੀ ਹੈ। ਬਸ ਦੱਸੋ ਕਿ ਟਿਕਟਾਂ ਕਦੋਂ ਦੀਆਂ ਚਾਹੀਦੀਆਂ ਨੇ। ਤੇ ਹਾਂ, ਸਪੈਸ਼ਲ ਟੂਰ ਪੈਕੇਜਸ ਤੇ ਹਨੀਮੂਨ ਪੈਕੇਜਸ ਵੀ ਸਾਡੇ ਕੋਲ ਅਵੇਲੇਬਲ ਨੇ।
3: ਭਰੋਸੇਮੰਦ ਸਰਵਿਸ ਤੇ ਸਭ ਤੋਂ ਵਧੀਆ ਰੇਟਸ ਲਈ ਇੱਕੋ ਇੱਕ ਨਾਮ, ਕਟਾਰੀਆ ਟੂਰਸ ਐਂਡ ਟਰੈਵਲ। ਬੁਕਿੰਗ ਲਈ ਅੱਜ ਹੀ ਕਾਲ ਕਰੋ 905-678-1200, 905-678-1200, ਕਟਾਰੀਆ ਟੂਰਸ ਐਂਡ ਟਰੈਵਲ।
5: 32-55-80. 305-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450

0: wakey, wakey, wakey.
1: Here's wake up time. Here's wake up time.
0: Now is the time to wake up.
2: Crank up the radio. You're listening to the Dave Toddler Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-816-6507-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
5: 647-7310-647-7398-710।
7: ਸ਼ੀਸ਼ਾ ਹੋ ਯਾ ਦਿਲ ਹੋ, ਟੁੱਟ ਜਾਂਦਾ
8: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
9: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
10: ਉਹ ਮੈਂ ਕੀ ਕਰਾਂ? ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
9: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
9: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ?
11: ਲੋਕ ਮੇਰੇ ਬਾਰੇ ਕੀ ਕਹਿੰਦੇ ਨੇ, ਮੈਨੂੰ ਇਸਦਾ ਕੋਈ ਫਰਕ ਨਹੀਂ ਪੈਂਦਾ।
12: Ladies and gentlemen, introducing from CHLO AM 530, the number one radio host in the world.

0: गुड मॉर्निंग आफ्टरनून, वेलकम टू डेट वाला शो। आज के प्रोग्राम में बहनों और भाइयों आप सबका स्वागत है। आशावादी उम्मीद करते हैं कि तुहाडा अज्जा दिन अच्छा गुजर रहा होगा। साडी कोई रहेगी 2 बजे तक नैशनल इंटरनेशनल खबरां नाल जोड़ के रखिए। अगे चल के जितेंद्र गंधम भाई कुछ जानकारी देंगे, गुरप्रीत पुरभा जी स्पोर्ट्स के खेत्र विच जानकारी देंगे, फीफा च की हो रहा नहीं हो रहा। सब तो पहला छतरी छत्ता रिपोर्ट हाजिर है। अज सूरज सिंह 5:42 ते सवेरे आया ते शाम नूं 9:01 ते चले जाना। मामा चंद सिंह 11:57 ते शाम नूं आएगा और कल नूं 11:22 ते जाएगा। पिछले हफ्ते काफी गर्मी रही, उस तो राहत मिली है। अज 25 डिग्री तापमान, मिक्स ऑफ सन एंड कलाउड, झखड़ झोले थंडरस्टॉर्म आउणगे। कल नूं 26 डिग्री मिक्स ऑफ सन एंड कलाउड, बुधवार नूं सरदार सूरज चमकेगा 30 डिग्री, थर्सडे नूं 28 डिग्री मिक्स ऑफ सन एंड कलाउड, फ्राइडे ते सैटरडे नूं 26 डिग्री दे तकरीबन तापमान रहणगे। मस्कोका ते 2600 स्क्वेयर फुट दी कॉटेज सेल ते आई है। 3 बेडरूम 2.5 वाशरूम हन। हाई एंड दे फर्नीचर नाल फुली फर्निश्ड है। $30,000 दा जनरेटर अते 14x14 फीट दा पैड भी बनया है। 2 साल दी नवी कॉटेज $1,00,000 दी इनकम जनरेट करदी है। 12x30 फुट दा डेक है, प्लस वॉकआउट बेसमेंट भी है। मस्कोका रूम भी फर्निश कीता गया है। पिछे पानी है अते खूबसूरत है। क्लब हाउस बन रहा है जिथे स्विमिंग पूल भी होवेगा। बीच भी नजदीक है। जानकारी लिए कॉल जितेंद्र गंधम 416-265-2222, 416-265-2222।
1: ਵਿਆਹ ਸ਼ਾਦੀ ਦੀਆਂ ਖੁਸ਼ੀਆਂ ਹੋਵਣ ਜਾਂ ਪਿਕਨਿਕ ਹੋਵੇ ਯਾਰਾਂ ਨਾਲ, ਘਰ ਵਿੱਚ ਹੋਵੇ, ਹਾਲ 'ਚ ਹੋਵੇ ਜਾਂ ਫਿਰ ਹੋਵੇ ਪਾਰਕ, GTA ਦੇ ਅੰਦਰ ਹੋਵੇ ਜਾਂ ਫਿਰ ਹੋਵੇ ਬਾਹਰ,
2: ਖਾਣੇ ਦਾ ਆਵੇ ਪੂਰਾ ਸਵਾਦ ਇੰਡੀਅਨ ਸਵੀਟ ਮਾਸਟਰ ਦੀ ਕੇਟਰਿੰਗ ਦੇ ਨਾਲ। ਇੰਡੀਅਨ ਸਵੀਟ ਮਾਸਟਰ ਐਂਡ ਰੈਸਟੋਰੈਂਟ, ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, 9054502800।
3: ਮੈਂ ਕਿਆ ਕਿੱਥੇ ਜਾ ਰਹੀ ਹੈ?
4: 10 ਵਾਰੀ ਕਿਆ ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
3: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
4: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
0: I am Dev Tatla and you are not.
5: Vision Vanities ਤੇ new shipment ਆ ਗਈ ਹੈ। Bathroom Vanities ਦੇ selected models ਤੇ ਵੀ up to 60% off. Contractors ਲਈ special prices. ਨਹੀਂ, Vanities ਦੀ purchase ਤੇ selected range of mirrors free. Vision Vanities, Dixie and Dairy ਦੇ ਬਿਲਕੁਲ ਨਜ਼ਦੀਕ। Call 905-671-1800, 905-671-1800।
6: Conditions apply.
7: ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
8: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
9: ओहो डॉक्टर साहब, मेरे घर वाले ने दसो होश आए कि नहीं? एक बेचारी है भारी, दूसरी डिग पई है तीसरी मंजिल तो।
10: देखो थोड़ी पत्नी नु तो होश आ गई है, पर हाले तक उन्हें 5 बच्चों नु होश नहीं आई जिन्हें ते वो डिगी सी।
9: है?
11: फिट्टे मु तेरे।
0: ਹੋਰ ਖਬਰਾਂ ਚੋਂ ਖਬਰ ਇਹ ਹੈ, ਏਜੈਕਸ ਦਾ ਇੱਕ MPP ਸੀ ਜਿਹੜਾ ਲਿਬਰਲ ਦੀ ਲੀਡਰਸ਼ਿਪ ਲਈ ਖੜਾ ਸੀ, ਉਹ ਬੈਕ ਆਊਟ ਹੋ ਗਿਆ ਕਿ ਕਹਿੰਦਾ ਮੇਥੋਂ ਲੜੀ ਨਹੀਂ ਜਾਣੀ, ਫਾਈਨੈਂਸ਼ੀਅਲੀ ਪੈਸਾ ਪੂਸਾ ਕਿੰਨੀ ਔਖਾ ਹੈ। ਇਹਦਾ ਨੁਕਸਾਨ ਹੋਇਆ ਅਤੇ ਨਵਦੀਪ ਬੈਂਸ ਦਾ ਫਾਇਦਾ ਹੋਇਆ, ਉਹਨੂੰ ਇੱਕ ਹੋਰ ਘੱਟ ਬੰਦੇ ਨਾਲ ਇਹ ਯੁੱਧ ਵਿੱਚ ਜਾਣਾ ਪਏਗਾ। ਆਪਣੇ ਬੋਟ ਕਰੂਜ਼ ਬੜਾ ਕਰਦੇ ਆ ਇੱਥੇ, ਬੋਟ ਕਰੂਜ਼ ਕਰਦੇ ਆਂ ਜੀ, ਉੱਥੇ ਖਾਣਾ ਮਿਲੇਗਾ, ਪਾਣੀ ਮਿਲੇਗਾ, ਆਹ ਮਿਲੇਗਾ, ਉਹ ਮਿਲੇਗਾ, ਸਸਤੀ ਤੋਂ ਸਸਤੀ ਲੱਭਦੇ ਆ ਫਿਰ। ਹੁਣ ਪਤਾ ਲੱਗਿਆ ਹੈ ਕਿ ਇੱਥੇ ਲੇਕ ਓਨਟੇਰੀਓ ਦੇ ਵਿੱਚ ਇਲੀਗਲ ਪਾਰਟੀ ਬੋਟਸ ਬਹੁਤ ਨੇ, ਸੋ ਜਿਹੜੀਆਂ ਸਸਤੀਆਂ ਸੁਸਤੀਆਂ ਜਿਹੀਆਂ ਲੈ ਕੇ ਜਾਂਦੇ ਆ ਨਾ, ਹੋ ਸਕਦਾ ਵੀ ਇਲੀਗਲ ਹੋਣ, ਉਹਨਾਂ 'ਚ ਇਹ ਵੀ ਨਹੀਂ ਪਤਾ ਹੈਗਾ ਜਿਹੜੀਆਂ ਜੈਕਟਾਂ ਹੁੰਦੀਆਂ ਉਹ ਇਨਫ ਹੈ ਜਾਂ ਨਹੀਂ ਹੈ, ਸੋ ਬਚ ਕੇ ਮੋੜ ਤੋਂ। ਔਰ ਸਿਲਵਰ ਸਟੋਨ ਜਿਹੜਾ ਰੌਕੀ ਮੂਵੀ ਦਾ ਹੀਰੋ ਸੀ, ਉਹਦਾ ਅੱਜ ਜਨਮ ਦਿਨ ਹੈ ਜੀ, ਜੁਲਾਈ 6, 1946 ਨੂੰ ਉਹਦਾ ਪੈਦਾ ਹੋਇਆ ਸੀ। ਦੋ ਮੁੰਡਿਆਂ ਨੇ ਪੁਲਿਸ ਭਾਲ ਕਰੀ ਆ ਜਿਨ੍ਹਾਂ ਨੇ ਛੁਰੇਬਾਜ਼ੀ ਕੀਤੀ, ਦੋ ਬੰਦਿਆਂ ਦੀ ਪੁਲਿਸ ਭਾਲ ਕਰ ਰਹੀ ਆ ਜਿਹੜੇ ਕਿ ਇੱਕ ਕਿਸ਼ਤੀ ਸੀ ਉਹ ਪਲਟ ਗਈ ਤੇ ਉਹਨਾਂ ਨੂੰ ਰੈਸਕਿਊ ਕੀਤਾ ਗਿਆ।
6: ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ, ਬੇਲ ਹੀਅਰਿੰਗ, ਡਰੰਕ ਡਰਾਈਵਿੰਗ।
12: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
13: ਨਹੀਂ ਨਹੀਂ,
14: ਤੂੰ ਚੋਰ ਹੈ,
15: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ ਹੈ,
16: ਚੋਰ ਹੈ ਤੂੰ।
6: ਕ੍ਰਿਮੀਨਲ ਡਿਫੈਂਸ ਲਾਇਰ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ, ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ, ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 6478715000, 6478715000।
17: Are you ready?
0: ਟਿੱਕਾ ਜੰਕਸ਼ਨ ਲਈ 6474294040। ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 6474294040। ਅਗਲੇ ਰਾਊਂਡ ਚ ਨਹੀਂ ਪਹੁੰਚਿਆ, ਹਾਰ ਕੇ ਬਾਹਰ ਆ ਗਿਆ, ਲੇਕਿਨ ਇੱਕ ਸਰਵੇ ਹੋਇਆ ਆਪਣੇ ਇੱਥੇ ਮੇਨ ਸਟ੍ਰੀਮ ਚ ਕਿ ਤੁਸੀਂ ਕੀ ਸਮਝਦੇ ਹੋ ਜਿਹੜਾ ਇਹਨਾਂ ਨੇ ਪ੍ਰਦਰਸ਼ਨ ਕੀਤਾ ਉਹ ਵਧੀਆ ਸੀ ਜਾਂ ਨਹੀਂ ਸੀ। 76% ਲੋਕਾਂ ਨੇ ਹਾਮੀ ਭਰੀ ਹੈ ਮਹਾਰਾਜ।
18: ਠੀਕ ਹੈ ਸਰ, 76% ਨੇ ਹਾਮੀ ਇਸ ਕਰਕੇ ਭਰੀ ਹੈ ਕਿਉਂਕਿ ਇਟ ਟੈਲਸ ਯੂ ਕਿ ਵੀ ਰੀਚਡ ਟੂ ਦ ਰਾਊਂਡ ਆਫ 16।
0: ਹਾਂਜੀ,
18: ਔਰ ਮੈਂ ਬਾਕੀ ਦੇ 24% ਦੇ ਵਿੱਚ ਹਾਂ ਜੀ।
0: ਆਪਾਂ ਵੀ ਉਹਦੇ ਹੀ ਆਉਂਦੇ ਹਾਂ
18: ਕਿਉਂਕਿ ਉਹਦਾ ਰੀਜ਼ਨ ਬਾਈ ਜੀ ਇਹ ਆ, ਦੇਖੋ ਇੱਕ ਤਾਂ ਟੀਮਾਂ 48 ਹੋ ਗਈਆਂ ਸੀ ਤਾਂ ਆਪਾਂ ਰਾਊਂਡ ਆਫ 16 ਤੱਕ ਪਹੁੰਚ ਗਏ ਪਹਿਲਾ ਨੰਬਰ।
0: ਹਾਂਜੀ,
18: ਜੇ ਟੀਮਾਂ 32 ਹੁੰਦੀਆਂ ਆਪਣਾ ਪਹਿਲਾਂ ਹੀ ਪੇਚਾ ਕਿਸੇ ਤਕੜੀ ਟੀਮ ਨਾਲ ਪੈ ਜਾਂਦਾ, ਰਾਊਂਡ ਆਫ 16 ਤੱਕ ਪਹੁੰਚਣਾ ਹੀ ਸੀ, ਜਿਹੜਾ ਆਪਾਂ ਰੌਲਾ ਪਾ ਰਹੇ ਵੀ ਬਾਈ ਸਾਡੀ ਟੀਮ ਇੰਨੀ ਅੱਗੇ ਤੱਕ ਚਲੀ ਗਈ।
0: ਦੈਟਸ ਰਾਈਟ, ਦੈਟਸ ਰਾਈਟ।
18: ਦੂਜੇ ਨੰਬਰ ਤੇ ਸਰ ਦੇਖੋ ਅਸੀਂ ਹਰਾਇਆ ਕਿਹਨੂੰ ਆ, ਅਸੀਂ ਟੀਮ ਜਿਹੜੀ 56 ਨੰਬਰ ਤੇ ਆ ਦੁਨੀਆ ਚ, ਅਸੀਂ ਟੀਮ ਕੋਈ 66 ਨੰਬਰ ਤੇ ਆ, ਅਸੀਂ ਟੀਮ ਕੋਈ 70 ਨੰਬਰ ਤੇ ਆ, ਉਹਨਾਂ ਨੂੰ ਉਹਦੇ ਵਿੱਚੋਂ ਵੀ ਤੁਸੀਂ ਦੇਖ ਲਓ ਬੋਸਨੀਆ ਹਰਜ਼ੇਗੋਵੀਨਾ ਨਾਲ ਅਸੀਂ ਬਰਾਬਰ ਰਹਿ ਗਏ। ਇੱਕ ਕਤਰ ਦੇ ਨਾਲ ਨਾ ਉਹ ਜਿਹੜਾ ਸਕੋਰ ਲਾਈਨ 6-0 ਰੀਡ ਕਰਦੀ ਆ, ਉਹਦੇ ਨਾਲ ਸ਼ਾਇਦ ਸਾਡੇ ਸਾਡੇ ਪੂਰੇ ਮੁਲਕ ਦੇ ਵਿੱਚ ਦੁਨੀਆਂ ਵਿੱਚ ਇੱਕ ਤਹਿਲਕਾ ਮੱਚ ਗਿਆ ਵੀ ਕੈਨੇਡਾ ਦੀ ਟੀਮ ਬਹੁਤ ਤਕੜੀ ਆ। ਸੋ ਦੈਟ ਵਾਜ਼ ਅ ਵੈਰੀ ਆਫ ਡੇ ਫਾਰ ਕਤਰ, 6-0 ਨਾਲ ਜਦੋਂ ਉਹ ਸਾਡੇ ਤੋਂ ਹਾਰੇ ਨੇ। ਇਸ ਤੋਂ ਬਿਨਾਂ ਸਾਡਾ ਇਸ ਟੂਰਨਾਮੈਂਟ ਚ ਦੋ ਸਿਰਫ ਤਕੜੀਆਂ ਟੀਮਾਂ ਨਾਲ ਬਾਈ ਜੀ ਮੈਚ ਹੋਇਆ, ਸਵਿਟਜ਼ਰਲੈਂਡ ਤੇ ਮੋਰਾਕੋ।
0: ਠੀਕ ਹੈ,
18: ਮੋਰਾਕੋ ਤੋਂ ਆਪਾਂ 3-0 ਨਾਲ ਹਾਰ ਗਏ, ਸਵਿਟਜ਼ਰਲੈਂਡ ਤੋਂ ਅਸੀਂ 2-1 ਦੇ ਨਾਲ ਹਾਰ ਗਏ। ਸੋ ਸਾਡੇ ਤੋਂ ਅਬਵ ਰੈਂਕਿੰਗ ਵਾਲੀ ਟੀਮ ਤੋਂ ਅਸੀਂ ਨਹੀਂ ਜਿੱਤੇ, ਸਾਡੇ ਤੋਂ ਜਿਹੜੀਆਂ ਅੱਧੀ ਰੈਂਕਿੰਗ ਮਤਲਬ ਅਸੀਂ 30ਵੇਂ ਨੰਬਰ ਤੇ ਤੇ ਦੂਜੀ ਟੀਮ 60ਵੇਂ ਨੰਬਰ ਤੇ, ਸੋ ਜੇ ਤੁਸੀਂ ਉਹਦੇ ਤੋਂ ਵੀ ਨਹੀਂ ਜਿੱਤਣਾ ਸੀ ਤੇ ਫਿਰ ਜਿੱਤਣਾ ਕੀ
0: ਤੁਸੀਂ? ਚਲੋ,
18: ਸੋ ਮੈਂ ਇਹ ਸਮਝਦਾ ਵੀ ਠੀਕ ਹੋਇਆ, ਪਰ ਐਡੀ ਕੋਈ ਮਤਲਬ ਐਕਸਟਰਾ ਆਰਡੀਨਰੀ ਪਰਫਾਰਮੈਂਸ ਨਹੀਂ। ਐਕਸਟਰਾ ਆਰਡੀਨਰੀ ਪਰਫਾਰਮੈਂਸ ਮੈਂ ਉਹਦੇ ਤੇ ਹੀ ਆ ਜਾਂਦਾ ਦੇਵ ਜੀ, ਕੱਲ ਹੋ ਜਾਈ ਆ, ਜਿਵੇਂ ਹੁਣ ਨਾਰਵੇ ਨੇ ਬ੍ਰਾਜ਼ੀਲ ਨੂੰ ਹਰਾਤਾ, ਜਾਂ ਮੈਕਸੀਕੋ ਇੰਗਲੈਂਡ ਦੇ ਨਾਲ ਕਿਸ ਤਰੀਕੇ ਦੇ ਨਾਲ ਖੇਡਿਆ, ਚੜ ਕੇ ਖੇਡਿਆ, ਪੂਰੀ ਧੱਕ ਪਾ ਕੇ ਰੱਖੀ, ਠੀਕ ਹੈ ਹਾਰ ਕੇ, ਜੇ ਇਸ ਤਰੀਕੇ ਦੀ ਕੈਨੇਡਾ ਪਰਫਾਰਮੈਂਸ ਦਿੰਦਾ ਨਾ ਤਾਂ ਮੈਂ ਵੀ 76% ਚ ਸਰ।
0: ਅੱਛਾ, ਪਹਿਲਾਂ ਇਸ ਤੋਂ ਪਹਿਲਾਂ ਆਪਾਂ ਸਕੋਰਾਂ ਵੱਲ ਚੱਲੀਏ, ਅੱਜ ਕਿਹਦਾ ਮੈਚ ਆ, USA ਦਾ ਜਿਹੜਾ ਇੱਕ ਖਿਡਾਰੀ ਸੀ ਉਹਨੂੰ ਰੈੱਡ ਕਾਰਡ ਦੇਤਾ ਸੀਗਾ, ਉਹਨੇ ਐਸ ਅੱਜ ਮੈਚ ਹੈ ਨਾ ਉਹਨਾਂ ਦਾ ਮੇਰੇ ਖਿਆਲ,
18: ਹਾਂਜੀ ਅੱਜ ਮੈਚ ਹੈ
0: ਬੈਲਜੀਅਮ ਨਾਲ ਸ਼ਾਮ ਨੂੰ 8 ਵਜੇ, ਉਹ ਮੈਚ ਉਹ ਖੇਡ ਨਹੀਂ ਸਕਦਾ ਸੀ। ਫੇਰ ਆ ਗਿਆ ਡੋਨਲਡ ਟ੍ਰੰਪ ਦੀ ਐਂਟਰੀ ਹੁੰਦੀ ਹੈ, ਟਣਾ ਟਣ ਟੈਂ ਟਣਾ ਟੈਂ ਟੈਂ, ਉਹ ਕਰ ਕਰਾ ਕੇ ਫੀਫਾ ਨੇ ਮੰਨ ਲਿਆ ਵੀ ਰੈੱਡ ਕਾਰਡ ਰਹੂਗਾ ਪਰ ਖੇਡ ਸਕਦਾ, ਇਹ ਨਹੀਂ ਗੱਲ ਸਮਝ ਆਈ।
18: ਦੇਵ ਜੀ, ਇਹ ਫਲੋਰਿਨ ਬੈਲਗਨ ਦੀ ਤੁਸੀਂ ਗੱਲ ਕਰ ਰਹੇ ਹੋ, ਯੂਐਸਏ ਦੇ ਫਾਰਵਰਡ ਨੇ, ਉਹਨਾਂ ਨੂੰ ਰੈੱਡ ਕਾਰਡ ਮਿਲਿਆ ਸੀ ਐਜ਼ ਯੂ ਹੈਵ ਰਾਈਟਲੀ ਸੈਡ ਸੋ, ਤੇ ਜਦੋਂ ਰੈੱਡ ਕਾਰਡ ਮਿਲ ਜਾਂਦਾ ਨੈਕਸਟ ਗੇਮ 'ਚ ਤੁਸੀਂ ਆਟੋਮੈਟਿਕਲੀ ਸਸਪੈਂਡ ਹੋ ਜਾਂਦੇ ਹੋ ਵਿੱਚ ਹੀ ਬਾਅਦ।
13: ਹਾਂਜੀ,
18: ਸੋ ਹੁਣ ਜਿਹੜੀ ਤੁਸੀਂ ਮਿਊਜ਼ਿਕ ਦੇ ਨਾਲ ਡੋਨਲਡ ਟਰੰਪ ਦੀ ਐਂਟਰੀ ਕਰਾਈ ਹੈ, ਉਹਨਾਂ ਨੇ ਪ੍ਰੈਜ਼ੀਡੈਂਟ ਆਫ ਜਿਹੜੇ ਫੀਫਾ ਨੇ ਜਿਆਨੀ ਇਨਫੈਂਟੀਨੋ, ਉਹਨਾਂ ਨੂੰ ਮੈਸੇਜ ਕੀਤਾ ਸੀਗਾ ਜਾਂ ਉਹਨਾਂ ਨੂੰ ਓਪਨਲੀ ਕਿਹਾ ਸੀਗਾ ਵੀ ਦੇਖੋ ਉਹਦੀ ਇੰਟੈਂਟ ਇਹ ਨਹੀਂ ਸੀਗੀ, ਰੈੱਡ ਕਾਰਡ ਪਹਿਲਾਂ ਤਾਂ ਬਣਦਾ ਹੀ ਨਹੀਂ ਸੀਗਾ ਤੇ ਤੁਸੀਂ ਉਹਨੂੰ ਯੈਲੋ ਕਾਰਡ ਮਿਲਣਾ ਚਾਹੀਦਾ ਸੀ, ਪੁਲਿਸ ਰਿਵਿਊ ਦਾ। ਸੋ ਫਿਰ ਆਰਟੀਕਲ 27 ਜਿਹੜਾ ਫੀਫਾ ਦਾ ਹੈ ਉਸ ਨੂੰ ਇਨਵੋਕ ਕੀਤਾ ਗਿਆ, ਜਿਸ ਦੇ ਤਹਿਤ ਫੀਫਾ ਨੂੰ ਸਪੈਸ਼ਲ ਇਹ ਪਾਵਰ ਮਿਲ ਜਾਂਦੀ ਹੈ ਕਿ ਉਹ ਜਿਹੜਾ ਪਹਿਲਾਂ ਸਸਪੈਂਸ਼ਨ ਸੀਗੀ ਉਹ ਸਸਪੈਂਸ਼ਨ ਨੂੰ ਸਸਪੈਂਡ ਕਰਤਾ ਇੱਕ ਸਾਲ ਵਾਸਤੇ ਜੀ। ਸੋ ਇੱਕ ਸਾਲ ਵਾਸਤੇ ਉਹ ਸਸਪੈਂਸ਼ਨ ਸਸਪੈਂਡ ਕਰਤੀ ਤੇ ਪਲੇਅਰ ਨੂੰ ਜਿਹੜਾ ਜੀ ਉਹ ਖੇਡਣ ਦਾ ਮੌਕਾ ਮਿਲ ਗਿਆ। ਠੀਕ ਹੈ, ਜੇਕਰ ਰੋਂਗ ਡਿਸੀਜਨ ਹੋ ਗਿਆ ਸੀ ਰੈਫਰੀ ਤੋਂ ਉਹਨੂੰ ਠੀਕ ਕਰਨਾ ਤਾਂ ਸਮਝ ਚ ਆਉਂਦੀ ਹੈ ਬਾਈ ਜੀ, ਪਰ ਹੁਣ ਇਹ ਰੋਂਗ ਪ੍ਰੈਸੀਡੈਂਟ ਸੈੱਟ ਹੋ ਗਿਆ।
13: ਬੈਲਜੀਅਮ ਇਹਦੀ ਅਪੀਲ ਕਰ ਸਕਦਾ?
18: ਬੈਲਜੀਅਮ ਨੇ ਕੀਤੀ ਹੈ ਜੀ, ਪਰ ਫੀਫਾ ਨੇ ਮੰਨੀ ਨੀ ਹੈਗੀ ਕਿਉਂਕਿ ਇਹ ਹਿਸਟਰੀ ਚ ਦੋ ਤਿੰਨ ਵਾਰੀ ਪਹਿਲਾਂ ਵੀ ਹੋਇਆ ਪਹਿਲਾਂ, ਪਰ ਇਸ ਪਰਪਸ ਕਰਕੇ ਨੀ ਹੋਇਆ ਸੀਗਾ, ਉਹ ਡਿਫਰੈਂਟ ਸਸਪੈਂਸ਼ਨ ਸੀਗੀਆਂ, ਕਿਸੇ ਨੇ ਕੋਈ ਜਿਵੇਂ ਕਹਿ ਲਓ ਡਰੱਗ ਖਾਧੀ ਸੀ ਜਾਂ ਕੋਈ ਹੋਰ ਇਸ਼ੂ ਸੀਗਾ, ਉਹ ਮਸਲਾ ਸੀਗਾ। ਇਸ ਤੋਂ ਪਹਿਲਾਂ ਸ਼ਾਇਦ 1966 ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਬ੍ਰਾਜ਼ੀਲੀਅਨ ਇੱਕ ਪਲੇਅਰ ਨੂੰ ਅਲਾਓ ਕੀਤਾ ਗਿਆ ਸੀ, ਸੋ ਇਹ ਦੂਸਰੀ ਵਾਰੀ ਇਸ ਤਰੀਕੇ ਦੇ ਨਾਲ ਹੋਇਆ, ਪਰ ਇਹ ਸਹੀ ਨਹੀਂ ਹੋਇਆ ਜੀ ਇਨ ਮਾਈ ਓਪੀਨੀਅਨ। ਜਦੋਂ ਰੈਫਰੀ ਨੇ ਇੱਕ ਵਾਰੀ ਡਿਸੀਜਨ ਦੇਤਾ ਤਾਂ ਫਿਰ ਤਾਂ ਉਹਨੂੰ ਮੰਨਣਾ ਚਾਹੀਦਾ ਜੀ।
13: ਅੱਜ ਪਹਿਲਾ ਮੈਚ ਹੋਣਾ 3 ਵਜੇ ਪੁਰਤਗਾਲ ਹੈ ਤੇ ਸਪੇਨ ਦਾ,
18: ਇਹਦੇ ਵਿੱਚ ਸਪੇਨ ਦੀ ਟੀਮ ਬਿਹਤਰ ਹੈ ਜੀ ਜੇ ਤੁਸੀਂ ਮੈਨੂੰ ਇਹ ਪੁੱਛ ਰਹੇ ਹੋ। ਸੋ ਆਈ ਵੁੱਡ ਸੇ 60-40 ਇਨ ਫੇਵਰ ਆਫ ਸਪੇਨ, ਹਾਲਾਂਕਿ ਸੋਕਰ ਚ ਆਪਾਂ ਦੇਖਿਆ ਕਿ ਉਹ ਵਰਲਡੀਆ ਵਾਲਿਆਂ ਨੇ ਵੀ ਅਰਜਨਟੀਨਾ ਢਾ ਲੈਣੇ ਸੀਗੇ ਉੱਧਰ, ਸੋ ਐਨੀਥਿੰਗ ਇਜ਼ ਪੋਸੀਬਲ, ਬਟ ਆਈ ਥਿੰਕ ਸਪੇਨ ਇਜ਼ ਅਹੈਡ ਇਨ ਦਿਸ ਗੇਮ।
13: ਤੇ ਇਧਰ ਬੈਲਜੀਅਮ ਯੂਐਸਏ, ਆਈ ਹੋਪ ਯੂਐਸਏ ਹਾਰ ਜੇ ਅੱਜ, ਸਿਰਫ ਇਸ ਕਰਕੇ ਜਿਹੜਾ ਡਿਸੀਜਨ ਲਿਆ ਨਾ ਡੋਨਲਡ ਟਰੰਪ ਨੇ ਐਂਟਰੀ ਕੀਤੀ ਆ ਉਹਦੇ ਕਰਕੇ
18: ਮਾਹੌਲ ਜਿਸ ਤਰੀਕੇ ਦੇ ਨਾਲ ਬਣਿਆ ਹੋਇਆ ਜੀ। ਅੱਜ ਯੂਐਸਏ ਦੇ ਅਗੇਂਸਟ ਦੁਨੀਆ ਭਰ ਦੇ ਵਿੱਚ ਸਾਰੇ ਹੋਣਗੇ ਵੀ ਯੂਐਸਏ ਹਾਰ ਜਾਵੇ, ਹੈਵਿੰਗ ਸੈਡ ਸੋ, ਮੈਨੂੰ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਬੈਲਜੀਅਮ ਹੁਣ ਤੱਕ ਖੇਡੀ ਆ ਤਾਂ ਯੂਐਸਏ ਦਾ ਅਪਰ ਹੈਂਡ ਆ, ਪਰ ਜਿਹੜੀ ਗੱਲ ਹੁਣ ਹੋਈ ਆ ਬੈਲਜੀਅਮ ਵੀ ਰੋਹ ਦੇ ਨਾਲ ਮੈਦਾਨ ਦੇ ਵਿੱਚ ਉਤਰੇਗੀ ਤੇ ਉਹ ਪੁਆਇੰਟ ਪ੍ਰੂਵ ਕਰਨਾ ਚਾਹੇਗੀ ਵੀ ਜੇ ਤੁਸੀਂ ਇਹਨੂੰ ਲੈ ਕੇ ਆਏ ਹੋ ਲੈ ਫਿਰ ਇਹਦੇ ਨਾਲ ਹੀ ਦੋਨੋਂ ਹਰਾਉਂਦੇ ਆ, ਸੋ ਇਹ ਤਕੜਾ ਮੈਚ ਹੋਏਗਾ ਜੀ।
13: ਤੇ ਕੱਲ੍ਹ ਨੂੰ ਜਿਹੜਾ ਮੈਚ ਹੈ ਅਰਜਨਟੀਨਾ ਤੇ ਇਜਿਪਟ, ਉਹ ਵੀ ਤਕੜਾ ਮੈਚ ਹੋਏਗਾ?
18: ਉਹ ਵੀ ਵਧੀਆ ਮੈਚ ਹੋਏਗਾ ਸਰ, ਇਜਿਪਟ ਦੀ ਟੀਮ ਚੰਗੀ ਟੀਮ ਹੈ, ਹਾਲਾਂਕਿ ਅਰਜਨਟੀਨਾ ਉਹਨਾਂ ਨਾਲੋਂ ਬਿਹਤਰ ਹੈ, ਸੋ ਆਈ ਵੁੱਡ ਸੇ ਕਿ 5-7% ਐਡਵਾਂਟੇਜ ਜ਼ਰੂਰ ਅਰਜਨਟੀਨਾ ਨੂੰ ਹੋਏਗੀ, ਬਟ ਯੂ ਕੈਨ ਨਾਟ ਟੇਕ ਐਨੀ ਗੇਮ ਲਾਈਟਲੀ ਫਰੋਮ ਨਾਓ ਔਨਵਰਡਸ, ਅਸਲੀ ਮੈਚ ਹੀ ਹੁਣ ਸ਼ੁਰੂ ਹੋਏ ਜੀ।
13: ਆਲਰਾਈਟ, ਤੇ ਬੇਸਬਾਲ ਦੀ ਤਾਂ ਗੱਲ ਕਰਨ ਦੀ ਲੋੜ ਹੀ ਨਹੀਂ ਮੈਨੂੰ ਲੱਗਦਾ,
18: ਕਰ ਲਓ ਜੀ ਜਿਹੜੇ ਹਿਸਾਬ ਨਾਲ ਆਪਣੀ ਟੀਮ ਖੇਡ ਰਹੀ ਹੈ ਉਦਾਂ ਚਿੱਤ ਜਿਹਾ ਨਹੀਂ ਕਰਦਾ, ਪਰ 4-0 ਦਾ ਆਪਾਂ ਹਾਰ ਗਏ ਆ, ਸੀਐਟਲ ਤੋਂ ਸੀਰੀਜ਼ 2-1 ਦੇ ਨਾਲ ਹਾਰ ਗਏ, ਨਵੀਂ ਸੀਰੀਜ਼ ਸੈਨ ਫਰਾਂਸਿਸਕੋ ਦੇ ਨਾਲ ਸ਼ੁਰੂ ਹੋਏਗੀ 9:45 ਅੱਜ ਰਾਤ ਨੂੰ, ਜਿਹੜੀ ਇਹਦੀ ਫਸਟ ਪਿਚ ਹੋਏਗੀ।
13: ਆ ਜਿਹੜੀ ਆਉਂਦੀ ਹੁੰਦੀ ਆ ਸੀਜ਼ਨ ਦੇ ਅੱਧ ਚ, ਕੀ ਕਿਹੜੀ ਗੇਮ ਕਹਿੰਦੇ ਹੁੰਦੇ ਆ,
18: ਆਲ-ਸਟਾਰ,
13: ਹਾਂ ਉਹ ਆ ਰਹੀ ਆ ਮੇਰੇ ਖਿਆਲ ਅਗਲੇ ਹਫਤੇ, ਉਦੋਂ 3-4 ਦਿਨ ਛੁੱਟੀਆਂ ਹੋਣਗੀਆਂ, ਸ਼ਾਇਦ ਕੋਈ ਜਾਣ ਜੂਣ ਪੈ ਜੇ। ਐਂ ਕਰੋ ਇਹਨਾਂ ਨੂੰ ਨਾ ਮੈਂਗੋ ਜੂਸ ਤੇ ਗੰਨੇ ਦਾ ਜੂਸ ਪਿਆਓ, ਕਾਇਮ ਕਰੀਏ
18: ਜਗ੍ਹਾ ਵੀ ਦੱਸੋ ਕਿੱਥੋਂ।
13: ਐਨੀਵੇ, ਆਪਣੀਆਂ ਲਿਸਟਿੰਗਾਂ ਬਾਰੇ ਵੀ ਜਾਣਕਾਰੀ ਦੇ ਦਿਓ।
18: ਲਿਸਟਿੰਗਾਂ ਦੇਵ ਜੀ, ਪਹਿਲਾਂ ਮੇਰੇ ਖਿਆਲ ਫਰਾਈਡੇ ਵੀ ਦੱਸਿਆ ਸੀਗਾ, ਜਿੰਨੀਆਂ ਸੀਗੀਆਂ ਜੀ ਸਾਰੀਆਂ ਆਪਣੀਆਂ ਈਦਰ ਰਿਲੀਜ਼ ਹੋ ਗਈਆਂ ਜੀ ਜਾਂ ਸੋਲਡ ਆਊਟ ਹੋ ਗਈਆਂ, ਸੋ ਨਾਉ ਆਮ ਰਿਕੁਐਸਟਿੰਗ ਆਵਰ ਲਿਸਨਰਸ ਇਫ ਐਨੀਬਡੀ ਵਾਂਟਸ ਟੂ ਸੈਲ ਦੇਅਰ ਪ੍ਰੋਪਰਟੀ, ਔਰ ਜੇਕਰ ਉਹ ਲੀਜ਼ ਕਰਨਾ ਚਾਹੁੰਦੇ ਨੇ ਤਾਂ ਵੀ, ਤਾਂ ਮੈਨੂੰ ਕੰਟੈਕਟ ਕਰ ਸਕਦੇ ਨੇ ਜੀ 416-669-1423, 416-669-1423।
13: ਬੜੀ ਮਿਹਰਬਾਨੀ ਪ੍ਰਭਾ ਸਾਹਿਬ, ਥੈਂਕ ਯੂ,
18: ਥੈਂਕ ਯੂ ਜੀ।
14: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street or call 905-791-4900.
16: Muskoka andar 1.5 acre te 2600 square foot di cottage sale te aayi hai. 3 bedroom 2.5 washroom han. High end de furniture na fully furnished hai. $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। जानकारी लिए कॉल जितेंद्र गंदम 416-265-2222 416-265-2222
19: इंडियन फ्रूट लैंड वन स्टॉप फॉर ऑल योर ग्रोसरी नीड्स
20: ले इको जगह तू किथे सारा कुछ मिलता है दो चीजां ले एक जगह रुको फिर अगलियां दो दी दूसरी जगह रुको
19: इंडियन फ्रूट लैंड है सच्ची वन स्टॉप फॉर ऑल योर ग्रोसरी नीड्स सब तो बढ़िया ग्रोसरी सब तो बढ़िया प्राइसेस ते आज ही पहुंचो हुन इंडियन फ्रूट लैंड दी सातवीं लोकेशन भी खुल गई है ऑन 25 सैंडलवुड पार्कवे नियर होरांथ्रो स्ट्रीट ब्रैम्पटन
16: इंसान दी सब तो बड़ी दुश्मन उस दी आकड़ होती है क्योंकि जिथे आकड़ा जावे उथे सालां दे रिश्ते खत्म हो जांदे ने
21: हर कोई चाहुंदा है कि ओदा घर सब तो सोहना दिखे ते जे तुसी भी एही चाहुंदे हो ता मिलो ट्रिपल ए लैंडस्केपिंग कंपनी लिमिटेड वालेयां नू जे अपने घर दे बैकयार्ड नू बनाउणा चाहुंदे हो होर भी खूबसूरत या फिर करवाउणा चाहुंदे हो लैंडस्केपिंग या इंटरलॉकिंग सारा काम टॉप दा करांगे अते सब तो बेस्ट रेट्स भी देणगे ट्रिपल ए लैंडस्केपिंग कॉल 647-784-1213
22: पूरे 40 साल हो गए थे अपने ब्याह नु फिर किथे सेलिब्रेट करन दा इरादा है
23: मेरी मन्नो आपा पिंड ना चलिए
22: धर्म नाल आ ता तू मेरे मन दी गल ही कहती है पर इन्नी छेती टिकटा किथों मिलनगियां
23: गिल इंटरनेशनल ट्रैवल तो अपने साथ वर गई साथ है उना दा अपने क्लाइंट्स दे नाल पिछले 40 साल तो
22: बेदाग सर्विस गिल इंटरनेशनल ट्रैवल
23: क्वालिटी सर्विस वधिया रेट्स ते बेस्ट डीलिंग है उना दी पहचान इंडिया पाकिस्तान या दुनिया दे किसे भी कोने च करना होए ट्रैवल
24: सर्विंग कनाडा नेशनवाइड
23: 9056718400 or 9057968800 or visit giltravels.ca
9: ए जड़ा ना मेरा कुत्ता है बड़ा ही वफादार है डेली मेनू अखबार चक के फड़ांदा
10: एदे च वफादारी वाली केड़ी गल है
9: ले दस भला वो अखबार गवांडियां दे घर दे बाहरों चक के लियांदा है
11: फट्टे मुंह तेरे
13: पंजाबी बाय नेचर ਉਹਨਾਂ ਵੱਲੋਂ ਆਈਕਾਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ ਫੂਡ ਨੰਬਰ 1 ਸਜਾਵਟ ਨੰਬਰ 1 ਲੋਕੇਸ਼ਨ ਨੰਬਰ 1 100 to 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਾਨ ਇਵੈਂਟ ਸਪੇਸ 3887 ਡਿਕਸੀ ਰੋਡ ਇਨ ਮਿਸਾਗਾ ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631 ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ ਕਾਲ 905-460-9099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ 2155 ਬੀ ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32 905-460-9099 905-460-9099 ਇਹਨਾਂ ਦਾ ਨੰਬਰ ਹੈ
25: ਲੁਧਿਆਣਿਓ ਟੈਂਟ ਕਰਾ ਆਂਦਾ
26: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
27: ਜਸ਼ਨ ਟੈਂਟਸ ਦੇ ਨਾਲ
26: ਵਿਆਹ ਹੋਵੇ ਬਰਥਡੇ ਪਾਰਟੀ
27: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ
26: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ ਹਾਈ ਪੀਕ ਟੈਂਟਸ ਕਲੀਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ
27: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ ਚੇਅਰਸ ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ
26: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ ਕੁਆਲਿਟੀ ਸਰਵਿਸ ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ ਅੱਜ ਹੀ ਕਾਲ ਕਰੋ ਜਸ਼ਨ 416-294-2857
27: 416-294-2857
26: ਜਸ਼ਨ ਟੈਂਟਸ ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ
13: ਪਿਛਲੇ ਦਿਨੀ ਫਰਾਂਸ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇੱਕ ਪ੍ਰੋਟੈਸਟ ਹੋਇਆ ਉਹ ਇਸ ਕਰਕੇ ਇੱਕ 11 ਸਾਲ ਦੀ ਲੜਕੀ ਦਾ ਰੇਪ ਕਰਕੇ ਉਹਦਾ ਕਤਲ ਕਰ ਦਿੱਤਾ ਗਿਆ ਸੀ ਤਕਰੀਬਨ ਸਾਰੇ ਹੀ ਫਰਾਂਸ 'ਚ ਇਸ ਦੇ ਅਗੇਂਸਟ ਬੜਾ ਵੱਡਾ ਪ੍ਰੋਟੈਸਟ ਕੀਤਾ ਗਿਆ ਜਿਹੜੇ ਵੱਡੀ ਉਮਰ ਦੇ ਉਹਨਾਂ ਨੂੰ ਸੀ ਪੀ ਪੀ ਮਿਲਣੀ ਆ ਕੈਨੇਡਾ ਪੈਨਸ਼ਨ ਪਲਾਨ ਕੈਨੇਡਾ ਪੈਨਸ਼ਨ ਪਲਾਨ ਦਾ ਜਿਹੜਾ ਬੋਰਡ ਹੈ ਉਹਨਾਂ ਨੇ $2.4 billion ਸਵੀਡਿਸ਼ ਪ੍ਰਾਈਵੇਟ ਐਕੁਇਟੀ ਫਰਮ ਹੈ ਉਹਦੇ 'ਚ ਇਨਵੈਸਟ ਕੀਤਾ ਹੈ ਤਾਂ ਕਿ ਤੁਹਾਡੇ ਪੈਸੇ ਚੱਲਦੇ ਰਹਿਣ ਆਟੋ ਕਾਰ ਸੇਲ ਹੈ ਇਹ ਪਿਛਲੇ ਮਹੀਨੇ ਨਾਲੋਂ ਉੱਪਰ ਗਈ ਹੈ ਸੋ ਕਾਰਾਂ ਅੱਗੇ ਨਾਲੋਂ ਜ਼ਿਆਦਾ ਕੁਛ ਵਿਕਣ ਲੱਗ ਗਈਆਂ ਨੇ ਆਪਣੇ ਪ੍ਰਿਜ਼ਨ ਦੇ ਵਿੱਚ ਜਿਹੜੀ ਵਾਰਡਨ ਸੀ ਉਹ ਬੀਬੀ ਸੀ, ਤੇ ਜਿਹੜੇ ਉੱਥੇ ਜੇਲਰ ਬੰਦਾ ਜੇਲ੍ਹ 'ਚ ਸੀਗਾ ਕਿਸੇ ਜੁਰਮ ਕਰਕੇ ਉਹਦੇ ਨਾਲ, ਤੇ ਉਹਨੂੰ ਪੁਲਿਸ ਨੇ ਫੜਿਆ ਹੈ। ਇੱਕ ਲੜਕਾ ਉਸਦੀ 18 ਮਹੀਨੇ ਦਾ ਸੀ, ਡਾਕਟਰ ਕਹਿੰਦਾ ਜੀ ਇਹਦੀ ਡੈਥ ਹੋ ਗਈ ਇਹਨੂੰ ਲੈ ਜਾਓ। ਉਹ ਜਦੋਂ ਲੈ ਕੇ ਗਏ ਗਾਂਹ ਜਾ ਕੇ ਪਤਾ ਲੱਗਾ ਉਹਦਾ ਜਿਉਂਦਾ। ਕਹਿੰਦੇ ਜੀ ਇਮੈਜਿਨ ਉਹਨਾਂ ਦੇ ਮਾਂ ਬਾਪ ਤੇ ਕਦੇ ਮਰ ਗਿਆ ਕਦੇ ਜਿਉਂਦਾ, ਕੀ ਬੀਤਦੀ ਹੋਣੀ ਵਿਚਾਰਿਆਂ ਤੇ। ਆਪਣੇ ਇੱਥੇ ਜੀ ਈਡਨ ਬਰੁੱਕ ਹਿੱਲ ਡਰਾਈਵ ਅਤੇ ਅਰਲਸ ਬ੍ਰਿਜ ਬੁਲੇਵਾਰਡ ਕੱਲ 3:30 ਤੇ ਉੱਥੇ ਜਿਹੜੀਆਂ ਗੋਲੀਆਂ ਚੱਲੀਆਂ, ਇੱਕ ਬੰਦੇ ਦੀ ਮੌਤ ਹੋ ਗਈ, ਦੋ ਉੱਥੋਂ ਭੱਜ ਕੇ ਫਰਾਰ ਹੋ ਗਏ, ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਐਵਰੈਸਟ ਟਰਾਂਸਪੋਰਟ ਦਾ ਸੁਨੇਹਾ ਦਿੰਦੇ ਹਾਂ, ਲੇਕਿਨ ਉਸ ਤੋਂ ਪਹਿਲਾਂ ਦੱਸ ਦਈਏ ਅੱਜ ਅੱਧੀ ਰਾਤ ਤੋਂ ਪੈਟਰੋਲ ਦੀ ਪ੍ਰਾਈਸ ਉੱਪਰ ਨਹੀਂ ਜਾਏਗੀ। ਮੰਡੀਆਂ ਦੇ ਭਾਅ ਆਪਣੇ ਜਨਕ ਜੁਲੋ ਦੇ ਸਹਿਯੋਗ ਨਾਲ ਦੱਸਦੇ ਹਾਂ ਤੁਹਾਨੂੰ। ਉਹਦੇ ਵਿੱਚ ਇਹ ਹੈ ਕਿ ਟੋਰਾਂਟੋ ਸਟਾਕ ਐਕਸਚੇਂਜ, ਡਾਓ ਅਤੇ ਡਾਲਰ ਇਹ ਥੱਲੇ ਹੈ। ਜਿਹੜਾ ਨੈਸਡੈਕ ਕਰੂਡ ਆਇਲ ਅਤੇ ਸੋਨਾ ਹੈ ਇਹ ਇਸ ਸਮੇਂ ਉੱਪਰ ਚੱਲ ਰਿਹਾ ਹੈ।

0: 20 डॉलर गुरबाणी रेडियो लैण लई महाराज 20 डॉलर कॉस्ट प्राइस गुरबाणी रेडियो लैण लई 416-740-8100 धर्म के नाम से कोई पैसा नहीं कमाया जाता। अमरीका विच पुलिस नाके ते रोकिया एक पंजाबी कसूता फस गया जो ना सिर्फ नशा करके गड्डी चला रहा सी बल्कि 2 तोले फीम भी फड़ लियो। तो लो जी ए ते फीम ते यार टिकटॉक ते एडवरटाइज आउंदी है 350 तोला लै लो। श्रीलंका की जेल च ड्रग गैंग्स विचाले चलिया गोलियां, जेल दे विच गोलियां, लाशा दे ढेर देख रूह कंबी, 23 मर गए, 100 तो वध जख्मी हुए जेल दे अंदर। एवरेस्ट ट्रांसपोर्ट का आ सुनाया,
1: एवरेस्ट ट्रांसपोर्टेशन हायर कर रहे ने क्रॉस बॉर्डर एसी ड्राइवर्स, बहुत ही शानदार अपॉर्चुनिटी, डेडिकेटेड ऑटो पार्ट्स, डेली होम रन्स, सेम ट्रक ते ट्रेलर्स, लगभग 3000 माइल पर वीक मिलेंगे, स्टार्टिंग फ्रॉम कुशावा, इचोविको अते बॉल्टन, जे तुहाडी कोल भी है वैलिड एसी लाइसेंस, क्लीन CBOR ते एब्स्ट्रैक्ट, US बॉर्डर एलिजिबिलिटी ते फास्ट कार, ता आज ही एवरेस्ट ट्रांसपोर्टेशन नु कॉल करो 9058462229 एक्सटेंशन है 4 या फिर 9053348222 यानी 905-846-2229 ते या फिर कॉल करो 905-334-82
0: 8462229 एक्सटेंशन 4 है एवरेस्ट ट्रांसपोर्ट दी। नाल दी नाल इन्हां मिड वेस्ट अते यूएस ईस्ट लई भी ड्राइवर चाहिदे ने 905-846-2229 पे वधिया दित्ती जाएगी ते टाइम सिर मिलेगी। ट्रिपल ए लैंडस्केपिंग ਤੁਹਾਡੇ ਬਾਗ ਬਗੀਚੇ ਦੀ ਦੇਖਭਾਲ ਕਰਦੇ ਨੇ, ਹਰ ਤਰ੍ਹਾਂ ਦਾ ਕੰਮ ਕਰਦੇ ਨੇ, ਚਾਹੇ ਤੁਸੀਂ ਕੋਈ ਟ੍ਰੀ ਆ ਜਿਹੜੇ ਪੁਰਾਣੇ ਹੋ ਗਏ, ਬੁੜੇ ਹੋ ਗਏ, ਸੁੱਕੇ ਪਏ ਆ, ਭੈੜੇ ਜੇ ਲੱਗਦੇ, ਚੱਕ ਕੇ ਉਹ ਮਾਰੋ, ਨਵੇਂ ਲਵਾ ਲਓ। ਇਹਦੇ ਨਾਲ ਇੰਟਰਲੋਕਿੰਗ ਦਾ ਕੰਮ ਵੀ ਕਰਦੇ ਨੇ। ਟ੍ਰਿਪਲ ਏ ਲੈਂਡਸਕੇਪਿੰਗ 647-784-1213 747-1213 ਇਹਨਾਂ ਦਾ ਨੰਬਰ ਹੈ। ਜਸ਼ਨ ਟੈਂਟਸ ਦਾ ਅੱਜ ਨਵਾਂ ਸੁਨੇਹਾ ਸੁਣਿਆ ਤੁਸੀਂ, ਲੁਧਿਆਣੇ ਤੋਂ ਕਹਿੰਦੇ ਟੈਂਟ ਲਿਆ ਦੇ, ਲੁਧਿਆਣੇ ਜਾਣ ਦੀ ਲੋੜ ਨਹੀਂ, ਇੱਥੇ ਬਥੇਰੇ ਮਿਲਦੇ ਆ। ਜਸ਼ਨ ਟੈਂਟ ਹਰ ਤਰ੍ਹਾਂ ਦੇ ਟੈਂਟ ਦੀ ਸੇਵਾ ਵਾਂ ਦਿੰਦੇ ਆ, ਟੇਬਲ ਚੇਅਰ, ਫਲੋਰਿੰਗ, ਪੋਰਟੇਬਲ ਵਾਸ਼ਰੂਮ। ਗੱਲ ਕੀ ਤੁਸੀਂ ਫੋਨ ਕਰੋ ਜਸ਼ਨ ਬਾਈ ਨੂੰ 416-294-2857 294-2857 ਉਹਨਾਂ ਦਾ ਨੰਬਰ ਹੈ। ਰੂਪਾ ਬਾਈ ਦਾ ਸੁਨੇਹਾ ਸੁਣੀਏ। ਰੂਪਾ ਬਰਾੜ 5 ਵਕੀਲਾਂ ਦੀ ਵੱਡੀ ਐਕਸੀਡੈਂਟ ਸਪੈਸ਼ਲਿਸਟ ਟੀਮ ਹੈ, ਐਕਸੀਡੈਂਟ ਤੋਂ ਬਾਅਦ ਤੁਹਾਡੇ ਹੱਕਾਂ ਲਈ ਖੜਦੇ ਨੇ। 5 ਵਕੀਲਾਂ ਦੀ ਮਹਾਰਤ ਐਕਸਪੀਰੀਅੰਸ ਟੀਮ ਨੂੰ ਪਤਾ ਹੈ ਕਿ ਇੰਸ਼ੋਰੈਂਸ ਕੰਪਨੀ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ। ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਇਹਨਾਂ ਨੇ ਆਪਣੇ ਕਲਾਇੰਟਸ ਨੂੰ ਇੰਸ਼ੋਰੈਂਸ ਕੰਪਨੀ ਤੋਂ ਦਵਾਏ ਨੇ, ਆਪਣੀ ਫੀਸ ਕੇਸ ਸੈਟਲ ਹੋਣ ਤੋਂ ਬਾਅਦ ਲੈਂਦੇ ਨੇ। ਰੂਪਾ ਬਰਾੜ 416-999-5939
2: ਸੱਜਣਾ, ਲਾਈਫ ਦਾ ਕੋਈ ਭਰੋਸਾ ਨਹੀਂ। There is only one life to live. Ash karo. I am Dev Tatla. And you are not.
0: Are you ready? Tikka Junction lay 647-429-4040. Catering karoni hai choti bade function lay. No problem. 647-429-4040. Live cooking karoni hai kare. No problem. 647-429-4040. Tusi inna re banquet hall ya lounge vich choti vaddi party karni hai. No problem. 647-429-4040. 647-429-4040.
3: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
4: अरे यार क्या आप ट्रैफिक में फंसे हुए हैं?
5: Are you really stuck in traffic?
4: Are you stuck in a traffic? No problem. Take it easy, calm down and just relax. Culture of Punjab.

0: ਆਪਣੇ ਬਾਈ ਤੇਜ ਬਾਈ ਭਰੋਸੇਮੰਦ ਜਿਹੜੇ ਕੰਪੈਕਟ ਟਰੈਕਟਰ ਆ ਭਾਲ ਕਰ ਰਹੇ ਹੋ, ਭਾਲ ਭੁਲ ਛੱਡੋ, ਇਹ ਰੈਡੀ ਆ, ਹਾਈਵੇ 10 ਤੇ ਖੜੇ ਨੇ, ਜਾ ਕੇ ਬ੍ਰੈਂਡ ਨਿਊ ਲੈ ਆਓ। ਔਰ ਇਹ 20,000 ਤੋਂ ਸ਼ੁਰੂ ਹੁੰਦੇ ਨੇ, ਬਾਕੀ ਡਿਪੈਂਡ ਕਰਦਾ ਕਿਹੜੇ ਕਿਹੜੇ ਨਾਲ ਅਟੈਚਮੈਂਟ ਤੁਸੀਂ ਲੈਂਦੇ ਹੋ, ਉਹਦੇ ਹਿਸਾਬ ਨਾਲ ਪ੍ਰਾਈਜ਼ 2-4,000 ਹੋਰ ਉੱਪਰ ਹੋ ਜਾਏਗੀ। ਅਤੇ ਜਿਹੜੇ ਪੈਸੇ ਨੇ ਉਹ ਇਕੱਠੇ ਦੇਣ ਦੀ ਲੋੜ ਨਹੀਂ, ਮੌਕੇ 'ਤੇ ਫਾਈਨੈਂਸਿੰਗ ਕੀਤੀ ਜਾਂਦੀ ਹੈ। ਹੁਣ ਜੇ ਤੁਸੀਂ ਲੈਣਾ ਫੋਰ ਮੂਵਰ ਲਾ ਲਓ, ਨਾਲ ਲੋਡਰ ਲਾ ਲਓ, ਸਨੋ ਬਲੋਰ ਨਾਲ ਅਟੈਚ ਕਰ ਲਓ, ਸਨੋ ਬਲੇਡ ਵਰਗੇ ਅਟੈਚਮੈਂਟ ਵੀ ਮਿਲਦੇ ਨੇ। ਤੇਜ ਦਾ ਨੰਬਰ ਹੈ 647-622-1754, 647-622-1754। 2-4 ਏਕੜ ਲੋਟ 'ਤੇ ਤੁਹਾਡਾ ਘਰ ਹੈ, ਨੋ ਪ੍ਰੋਬਲਮ, ਇਹ ਟਰੈਕਟਰ ਲੈ ਲਓ, ਤੁਹਾਡੇ ਪੈਸੇ ਬਚ ਸਕਦੇ ਨੇ। ਹੋਰ ਖਬਰਾਂ 'ਚੋਂ ਖਬਰ ਹੈ, ਸੁਖਬੀਰ ਬਾਦਲ ਨੇ ਵਿਦੇਸ਼ ਜਾਣ ਲਈ ਮੰਗੀ ਇਜਾਜ਼ਤ। ਹੁਣ ਪੈਸੇ ਚੰਦਾ ਚੁੰਦਾ ਇਕੱਠਾ ਕਰਨਗੇ, ਹੁਣ ਇਹਨਾਂ ਦੇ ਮੈਂਬਰ ਜੀ ਵੀ ਆ ਕੇ ਗਏ ਆ ਜਿੱਥੇ ਗੋਲੀਆਂ ਚੱਲੀਆਂ ਸੀ ਬੈਂਕ ਅਡਾਲ 'ਚ ਰਾਤ ਨੂੰ। ਲੁਧਿਆਣਾ ਵਿੱਚ ਇੱਕ ਧਾਰਮਿਕ ਕਿਤਾਬਾਂ ਦੀ ਦੁਕਾਨ ਨੂੰ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ ਸਤਲੁਜ ਨੂੰ OTT ਪਲੇਟਫਾਰਮ ਤੋਂ ਰਿਲੀਜ਼ ਹੋਣ ਤੋਂ ਸਿਰਫ 2 ਦਿਨਾਂ ਬਾਅਦ ਭਾਰਤ ਵਿੱਚ ਹਟਾਏ ਜਾਣ ਤੋਂ ਬਾਅਦ ਸਿਆਸੀ ਅਤੇ ਸਮਾਜਿਕ ਚਰਚਾ ਤੇਜ਼ ਹੋ ਗਈ। ਇੱਕ ਚੀਜ਼ ਹੈ ਸਾਰਿਆਂ ਨੇ ਦੇਖੀ ਹੈ, ਹੁਣ ਜਿਹੜੇ ਉਹ ਬੰਦੇ ਜਿਹੜੇ ਇਹਦੇ ਖਿਲਾਫ ਜਾ ਕੇ ਸ਼ੋਆਂ ਦੇ ਵਿੱਚ ਭੜਥੂ ਪਾਉਂਦੇ ਸੀ, ਇੱਕ ਵਾਰ ਕਿਸੇ ਦਾ ਬਿਆਨ ਨਹੀਂ ਸੁਣਿਆ ਜੀ ਬਹੁਤ ਵਧੀਆ ਮੂਵੀ ਆ, ਦਿਲਜੀਤ ਦੋਸਾਂਝ ਨੇ ਬਹੁਤ ਵਧੀਆ ਕੰਮ ਕੀਤਾ ਉਹਦੇ 'ਚ, ਨਾ ਤਾਰੀਫ ਤਾਂ ਅਸੀਂ ਕਦੇ ਕਰ ਹੀ ਨਹੀਂ ਸਕਦੇ। ਹੁਣ ਦਿਓ ਨਾ ਬਿਆਨ, ਨਾ ਕੋਈ ਬਿਆਨ ਨਹੀਂ ਹੈ, ਪਰ ਜਿਨ੍ਹਾਂ ਨੇ ਮੂਵੀ ਦੇਖੀ ਆ ਉਹਨਾਂ ਸਾਰਿਆਂ ਨੇ ਦਿਲਜੀਤ ਦੋਸਾਂਝ ਦੇ ਸਿਫਤ ਕੀਤੀ ਆ ਵੀ ਬਹੁਤ ਵਧੀਆ ਇਹਨੇ ਐਕਟਿੰਗ ਕੀਤੀ ਆ ਉਸ ਵਿੱਚ ਖਾਲੜਾ ਦੀ। ਖੈਰ, ਅੰਮ੍ਰਿਤਸਰ ਨੇੜੇ ਕਰੀਬ 12 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ। ਰਾਜਾ ਵੜਿੰਗ ਦੇ ਪ੍ਰੋਗਰਾਮ ਦੇ ਬਾਈਕਾਟ ਦਾ ਐਲਾਨ, ਚੰਨ ਚੰਨੀ ਦੇ ਹੱਕ 'ਚ ਆਏ MP ਰੰਧਾਵਾ। ਦੇਖਦੇ ਇਹਨਾਂ ਦਾ ਕੀ ਬਣਦਾ। ਔਰ ਰਾਈਟ, ਕੋਈ ਬਣੇ ਨਾ ਬਣੇ ਆਪਾਂ ਤੁਹਾਨੂੰ 4 ਕਮਰਸ਼ਲ ਸੁਣਾਉਂਦੇ ਹਾਂ, 4 ਪੈਸੇ ਤੁਹਾਡੇ ਬਚਾਉਂਦੇ ਹਾਂ। ਟਰੱਕ ਲੈਣੇ ਆ ਤਾਂ ਆ ਸੁਣੋ,
1: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
2: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
1: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
3: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
1: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
3: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
4: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਂ ਤੁਹਾਡੀ ਮੋੜਗੇ ਪ੍ਰੂਫ ਨਹੀਂ ਹੋਈ
5: ਹੈ। ਉਹ ਤੂੰ ਰੇਫੜਾ, ਉਹ ਮੋੜਗੇ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਣੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
4: ਹਾਂ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 416-356-1870, 416-356-1870। ਪੈਗੀ ਪੱਲੇ
6: काव्या होम्योकेयर, काफी इलाज जहां बेअसर हो जाते हैं वहां से शुरू होता है होम्योपैथी का असर। बच्चों से लेकर बुजुर्गों तक, नए से लेकर कई पुरानी बीमारियों तक, जैसे एलर्जीज, एस्मा, आर्थराइटिस, हेयर लॉस, स्किन डिसऑर्डर्स, हेडेक्स, माइग्रेन्स, मेल या फीमेल हेल्थ इश्यूज, डाइजेस्टिव डिसऑर्डर्स या पाइल्स, मेंटल हेल्थ इश्यूज, हार्ट प्रॉब्लम, डायबिटीज और फॉर एनी काइंड ऑफ अक्यूट और क्रॉनिक डिजीजेस, हमारे होम्योपैथ से मिले जिनको 20 साल का ज्यादा तजुर्बा है। काव्या होम्योकेयर, जहां से शुरू होता है हेल्दी लाइफ का सफर। 10 Cotral Boulevard, Unit 104 in Brampton, 647-760-2779, 647-760-2779.
7: I am Dave Tatla, and you are not.
0: ਦੇਖਿਆ ਗਿਆ ਹੈ ਕਿ ਜਿਹੜੀਆਂ ਗੱਡੀਆਂ ਨੇ ਖੰਭਿਆਂ 'ਚ ਬੜੀਆਂ ਵੱਜਦੀਆਂ ਨੇ। ਮੇਫੀਲਡ ਅਤੇ ਕੈਨੇਡੀ 'ਤੇ ਖੰਭਾ, ਗੱਡੀ ਖੰਭੇ 'ਚ ਵੱਜੀ, ਖੰਭਾ ਥੱਲੇ। ਪੀਲ ਪੁਲਿਸ ਨੇ ਸਕੁਅਰ 1 ਡਕੈਤੀ ਤੋਂ ਬਾਅਦ ਚੋਰੀ ਹੋਈ $1 million ਦੀ ਜਾਇਦਾਦ ਜਿਹੜੀ ਆ ਬਰਾਮਦ ਕੀਤੀ ਹੈ। ਇੱਕ ਕਾਟੇਜ ਸੇਲ ਤੇ ਹੈ ਮਸਕੋਕਾ ਦੇ ਅੰਦਰ, ਹੰਸਵਿਲ ਤੋਂ 10-15 ਮਿੰਟ ਦੀ ਦੂਰੀ ਤੇ ਹੋਏਗਾ, 23-24 square foot ਦੀ ਕਾਟੇਜ ਹੈ। 3 bedroom ਨੇ, 2.5 washroom ਨੇ, ਹਾਈ ਐਂਡ ਦੇ ਫਰਨੀਚਰ ਨਾਲ ਇਹ ਪੂਰੀ ਫਰਨਿਸ਼ ਕੀਤੀ ਹੈ ਜੀ ਇਹਨਾਂ ਨੇ। $30,000 ਦਾ ਜੈਨੇਟਰ ਲਾਇਆ, 14x14 foot ਦਾ ਸੀਮੈਂਟ ਦਾ ਪੈਡ ਬਣਾਇਆ, ਜੇ ਕਿਸੇ ਨੇ ਉੱਥੇ ਹੌਟ ਟੱਬ ਲਾਉਣਾ ਹੋਵੇ ਆਲਰੇਡੀ ਰੈਡੀ ਹੈ। 2 ਸਾਲ ਹੋਏ ਆ ਕਾਟੇਜ ਨੂੰ ਬਣੀ ਨੂੰ, $1,00,000 ਦੇ ਕਰੀਬ ਇਹਦੀ ਮਹੀਨੇ ਦੀ ਜਿਹੜੀ ਇਨਕਮ ਹੈ, ਸੌਰੀ ਸਾਲ ਦੀ ਇਨਕਮ ਹੈ। ਪਿੱਛੇ ਜਿਹੜਾ ਡੈੱਕ ਹੈ 12x30 ਫੁੱਟ ਦਾ ਬਣਾਇਆ ਹੋਇਆ ਤੇ ਮੇਨ ਫਲੋਰ ਤੇ ਵਿੰਡੋਆਂ ਹੀ ਵਿੰਡੋਆਂ ਨੇ, ਬੜੀ ਰੋਸ਼ਨੀ ਹੈ। ਬੇਸਮੈਂਟ 'ਚ ਵੀ ਬੜੀ ਰੋਸ਼ਨੀ ਹੈ। ਮਸਕੋਕਾ ਰੂਮ ਹੁੰਦਾ ਜੀ ਇੱਕ, ਉਹ ਵੀ ਫਰਨਿਸ਼ ਕੀਤਾ ਹੈ। ਪਿੱਛੇ ਆਈਲੈਂਡ ਹੈ, ਬੜਾ ਖੂਬਸੂਰਤ ਕੁਦਰਤੀ ਨਜ਼ਾਰਾ ਹੈ। ਉੱਥੇ ਕਲੱਬ ਹਾਊਸ ਬਣ ਰਿਹਾ ਜਿਹੜਾ ਕਹਿੰਦੇ 2-3 ਮਹੀਨਿਆਂ ਦੇ ਤਿਆਰ ਹੋਇਆ। ਉਹਦੇ ਵਿੱਚ ਸਵਿਮਿੰਗ ਪੂਲ ਵੀ ਹੋਏਗਾ, ਬੀਚ ਵੀ ਨਜ਼ਦੀਕ ਆ, ਗਰੋਸਰੀ ਸਟੋਰ ਵੀ ਨਜ਼ਦੀਕ ਆ, ਠੇਕਾ ਵੀ ਨੇੜੇ ਹੈ, ਗੈਸ ਸਟੇਸ਼ਨ ਵੀ ਨੇੜੇ ਹੈ। ਇਹ ਹੁਣ ਤੋਂ ਲੈ ਕੇ 23-24 ਤਰੀਕ ਤੱਕ ਮੇਰੇ ਖਿਆਲ ਫੁੱਲੀ ਬੁੱਕ ਹੈ, ਇਸ ਕਰਕੇ ਇਹਨੂੰ ਕੋਈ ਦੇਖ ਨਹੀਂ ਸਕਦਾ। ਲੇਕਿਨ ਜਤਿੰਦਰ ਗੰਧਮੋੜਾ ਨੇ 24 ਤਰੀਕ ਮੇਰੇ ਖਿਆਲ ਬੁੱਕ ਕੀਤੀ ਹੈ, ਜਦੋਂ ਕਿ ਓਪਨ ਹਾਊਸ ਲਾਉਣਗੇ। ਉਹ ਇੱਕ ਦਿਨ ਇਹਨਾਂ ਨੇ ਹੋਲਡ ਕਰ ਲਿਆ, ਬਾਕੀ ਤਾਂ ਸਾਰੇ ਦਿਨ ਬੁੱਕ ਆ, ਤਾਂ ਕਿ ਉਸ ਦਿਨ 12-4 ਵਜੇ ਤੱਕ ਜਿਹੜੇ ਸਾਡੇ ਜਿਹਨਾਂ ਨੇ ਦੇਖਣੀ ਆ ਉਹ ਉੱਥੇ ਜਾ ਸਕਦੇ ਨੇ। ਇਹਦੀ ਵਧੇਰੇ ਜਾਣਕਾਰੀ ਲਈ ਜਤਿੰਦਰ ਗੰਧਮ ਨੂੰ ਫੋਨ ਕਰ ਲਓ 416-265-2222-265-2222। ਆਪਣੇ ਵੀਰ ਜੇ ਜੇ ਨਿਜਰ ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰੋਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 647-201-6002 647-201-6002 ਆ। ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਅਪਲਾਈਸਿਸ ਤੇ ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੁਲਤਾਨ ਜੀ ਵੈਲਕਮ ਟੂ ਦਾ ਸ਼ੋਅ ਸਰ।
8: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
0: ਸੁਲਤਾਨ ਜੀ ਨਵਾਂ ਮਹੀਨਾ ਆ ਗਿਆ, ਨਵੀਆਂ ਪ੍ਰਾਈਜ਼ਾਂ ਦੀ ਲਿਸਟ ਵੀ ਤੁਹਾਡੇ ਕੋਲੇ ਆ ਗਈ, ਕੀ ਸਪੈਸ਼ਲ ਹੈ?
8: ਖਾਸ ਤੌਰ ਤੇ ਜੀ ਇਸ ਗਰਮੀ ਦੇ ਵੈਦਰ ਚ ਫਰਿੱਜਾਂ ਦੇ ਉੱਪਰ ਬਹੁਤ ਡਿਸਕਾਊਂਟ ਆਇਆ, ਖਾਸ ਤੌਰ ਤੇ ਜਿਨ੍ਹਾਂ ਨੇ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਐਸ ਸੈਕਿੰਡ ਫਰਿੱਜ ਰੱਖਣਾ ਜੀ। 699 ਦਾ ਸਾਡੇ ਕੋਲ 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ 699 ਦਾ ਮਿਲੇਗਾ। ਕੱਲਾ ਵਾਸ਼ਰ ਚਾਹੀਦਾ ਜੀ 599 ਚ, ਜਾਂ ਸਿੰਗਲ ਪੀਸ ਡਰਾਇਰ ਲੈਣਾ 499 ਚ, ਤਦ ਵੀ ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਬੁਵੇਡ ਐਂਡ ਚਿੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਜੀ। ਬੰਡਲ ਪੈਕੇਜ ਫਰਿੱਜ, ਸਟੋਵ, ਡਿਸ਼ ਵਾਸ਼ਰ, 3-piece ਕਿਚਨ ਬੰਡਲ ਹੈ ਜਿਹੜਾ $5,000 ਵਾਲਾ, $29.99 ਦਾ, ਤੇ $29.99 ਵੀ 6 ਮਹੀਨੇ ਚ ਪੇ ਕਰਨਾ ਹੈ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ। ਤੇ ਜਿਹੜੇ ਕਸਟਮਰ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ, ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ 1-2-4 ਨਹੀਂ $800 ਦੀ ਸੇਵਿੰਗ ਹੈ, ਕਿਉਂਕਿ $2,500-2600 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, ਪਲੈਟੀਨਮ ਸੀਰੀਜ਼, ਪਲੈਟੀਨਮ ਕਲਰ, ਸਿਰਫ $17.99 ਦਾ ਮਿਲੇਗਾ ਜੀ। ਤੇ $17.99 ਵੀ 6 ਮਹੀਨੇ ਚ ਪੇ ਕਰਨਾ। 905-450-2828
0: ਸੁਲਤਾਨ ਜੀ। 32-inch ਟੈਲੀਵਿਜ਼ਨ
8: 32-inch ਸੋਲਡ ਆਊਟ ਸਰ, ਕੈਨੇਡਾ ਡੇ ਸੇਲ ਤੇ ਆਲ ਸੋਲਡ ਆਊਟ।
0: 40-inch ਟੈਲੀਵਿਜ਼ਨ
8: 40-inch ਹੈਗੇ 3-4 piece $199 only $199।
0: 55-inch ਦਾ ਟੈਲੀਵਿਜ਼ਨ
8: 55-inch $700-800 ਦਾ ਸੀ $399, 2 ਜਾਂ 3 piece ਸਟਾਕ ਚ ਹੋਣਗੇ $399।
0: ਤੇ 65-inch
8: 65-inch ਜਿਹੜਾ ਜੀ $400 ਦੀ ਸੇਵਿੰਗ ਦੇ ਨਾਲ $699, ਇਹ ਵੀ 3 ਜਾਂ 4 piece ਹੀ ਸਟਾਕ ਚ ਹੋਣਗੇ $699।
0: 75-inch ਦਾ
8: 75-inch ਸਰ $899 ਪਰ ਇਹ 6 piece ਇਨ ਸਟਾਕ ਹੈਗੇ ਜੀ।
0: ਤੇ 85-inch
8: ਜਿਹੜਾ ਮਿੰਨੀ LED ਦੇ ਨਾਲ, ਟੋਪ ਆਫ ਦਾ ਲਾਈਨ, ਨਿਊ ਮਾਡਲ, ਨਿਊ ਟੈਕਨੋਲੋਜੀ, ਸਿਰਫ $1599, ਜਦਕਿ ਇਹਦੀ $2300 ਪ੍ਰਾਈਸ ਹੈ। ਇਹਦੇ ਤੇ $700 ਕਸਟਮਰ ਸੇਵ ਕਰਨਗੇ। ਅਗਰ 85-inch ਟੀਵੀ ਲੈਣਾ ਤੇ $1599 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਜੀ।
0: ਤੇ 98-inch
8: 98-inch $3500 ਤੋਂ ਸਿਰਫ $1999 ਦਾ, ਇਹਦੇ ਚ $1500 ਦੀ ਸੇਵਿੰਗ ਹੈ। ਪਰ 2 TV ਸਟਾਕ ਚ ਜੀ, ਸਿਰਫ 2 piece ਇਨ ਸਟਾਕ, 2 lucky ਕਸਟਮਰ ਕੈਨ ਗੈਟ ਇਟ $1500 ਦੀ ਸੇਵਿੰਗ $1999 ਚ, ਤੇ $1999 ਵੀ 6 ਮਹੀਨੇ ਚ ਪੇ ਕਰਨਾ ਜੀ।
0: ਤੇ ਆਪਣਾ ਐਡਰੈਸ ਵੀ ਦੇ ਦੋ।
8: 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਪਹੁੰਚਣਾ ਜੀ, ਜਾਂ ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ। ਪ੍ਰੋਡਕਟ ਦੀ ਨੌਲੇਜ ਵੀ ਮਿਲੇਗੀ, ਤੇ ਵਾਕ ਇਨ ਕਸਟਮਰ ਨੂੰ ਜਿਹੜਾ ਡਿਸਕਾਊਂਟ ਦੇ ਰਹੇ ਹਾਂ ਉਹ ਡਿਸਕਾਊਂਟ ਵੀ ਤੁਸੀਂ ਲੈ ਸਕਦੇ ਹੋ। 905-450-2828 ਨੰਬਰ ਹੈ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ। 905-450-2828 ਜੀ।
0: ਥੈਂਕ ਯੂ ਸਰ।
8: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਲਓ ਜੀ, ਇਹ ਸਨ ਬ੍ਰੈਂਪਟਨ ਟੀਵੀ ਅਪਲਾਈਸ ਤੋਂ ਸੁਲਤਾਨ ਜੀ। ਕੁਝ ਸੰਦੇਸ਼ ਲੈਣੇ ਆ, ਇੱਕ ਅੱਧਾ ਜੋਕ ਸੁਣਾਉਂਦੇ ਆ, ਫਿਰ ਕਮਲ ਜੀ ਸਰਾਹ ਨਾਲ ਗੱਲ ਕਰਦੇ ਆ।
9: ਤੰਦੂਰ ਜੀ
10: ਤੇ ਉਹ
9: ਇਹ ਸਾਡੇ ਕੁੱਕ ਨੇ ਜੀ, ਬਸ ਜੀ ਤੁਹਾਡੇ ਫੰਕਸ਼ਨ ਲਈ ਆਊਟਡੋਰ ਕੇਟਰਿੰਗ, ਉਹ ਵੀ ਤੁਹਾਡੇ ਗਾਰਡਨ ਚ, ਤੁਸੀਂ ਬਸ ਆਪਣਾ ਫੰਕਸ਼ਨ ਇੰਜੋਏ ਕਰੋ, ਬਾਕੀ ਕੰਮ ਸਾਡਾ।
11: ਇੰਡੀਅਨ ਸਵੀਟ ਮਾਸਟਰ ਦੀ ਆਊਟਡੋਰ ਕੇਟਰਿੰਗ ਦਾ ਫਾਇਦਾ ਚੁੱਕੋ, ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, 905-450-2800।
0: ਪੈਸਾ ਉਹ ਚੀਜ਼ ਹੈ, ਸਾਰੀ ਦੁਨੀਆ ਇਸ ਦੀ ਇੱਜ਼ਤ ਕਰਦੀ ਹੈ। ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਆਇਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 bedroom, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲਸ ਵਾਕਆਊਟ ਬੇਸਮੈਂਟ।

0: ग्रोसरी सब तो बढ़िया प्राइसेस से आज ही पहुंचो। हुन इंडियन फ्रूट लैंड दी सतवीं लोकेशन भी खुल गई है ऑन 25 सैंडलवुड पार्कवे नियर होरांथ्रो स्ट्रीट ब्रैम्पटन।
1: कोई एहो जी जगह दसो जिथे बैठ के मैं फैमिली दे नाल फूड भी एंजॉय कर सका ते कोई पार्टी करनी होवे ते तां वी उत्थे जावां।
2: तां फिर टिक्का जंक्शन ही जाई। ये टॉप क्लास फैमिली रेस्टोरेंट 100 लोकां दी सीटिंग 100 तो 125 दी कैपेसिटी वाला बैंकुएट हॉल भी। वीकडे सवेरे 11 बजे तो राती 11 बजे तक ते फ्राइडे तो सैटरडे सवेरे 11 बजे तो तड़के 2 बजे तक डीजे नाइट दे नाल।
1: सुपर वीआईपी डील्स लई मेंबरशिप भी ले सकदे हो। कॉल 6474294040 टिक्का जंक्शन 2958 Queen Street East, Unit 26, Brampton.
3: Habibi, ab mera kutta meri kitab chab gaya.
4: Danda le azra, hune main edi khabar lenni hai.
3: Oye, onu saza ta main dehi ditti hai. Oh, kaule de vich jehda tusi dudh rakhya si na.
4: Haan?
3: Oh, phir main hi pi gaya. Hain?
5: Phitte muh tere.
6: ਆਲਰਾਈਟ ਕੰਪੈਕਟ ਟਰੈਕਟਰ ਚਾਹੀਦਾ ਤੁਹਾਡੇ ਘਰੇ ਘਾਹ ਘੂ ਕੱਟਣਾ ਲੋਟ ਵੱਡਾ ਹੈ 1-2-4 acres ਚਾਹੀਦਾ ਨੋ ਪ੍ਰੋਬਲਮ ਕੰਪੈਕਟ ਟਰੈਕਟਰ ਖਰੀਦ ਲਓ ਹਾਈਵੇ 10 ਦੇ ਉੱਪਰ ਖੜੇ ਨੇ 4-5 ਖੜੇ ਨੇ ਵੱਖੋ ਵੱਖਰੇ ਮਾਡਲ ਨੇ ਵੱਖੋ ਵੱਖਰੇ ਨਾਲ ਜਿਹੜੀਆਂ ਅਟੈਚਮੈਂਟ ਹੈ 20,000 ਤੋਂ ਸ਼ੁਰੂ ਹੁੰਦੇ ਆ ਫਾਈਨੈਂਸਿੰਗ ਮੌਕੇ ਤੇ ਕਰ ਦਿੰਦੇ ਆ ਤੁਸੀਂ ਮੋਰ ਲਾ ਸਕਦੇ ਹੋ ਲੋਡਰ ਲਾ ਸਕਦੇ ਹੋ ਸਨੋ ਬਲੋਰ ਲਾ ਲਓ ਸਨੋ ਬਲੇਡ ਵਰਗੇ ਅਟੈਚਮੈਂਟ ਆ ਇਹ ਵੀ ਮਿਲਦੇ ਨੇ ਤੁਸੀਂ ਤੇਜ ਬਾਈ ਨੂੰ ਫੋਨ ਕਰ ਲਓ ਪਹਿਲਾਂ 6476221754 647-622-1754 ਇਹਨਾਂ ਦਾ ਨੰਬਰ ਹੈ ਸਾਡੇ ਨਾਲ ਕਮਲ ਜੀ ਸਰਾਂ ਜੀ ਜੁੜ ਚੁੱਕੇ ਨੇ ਸਰ ਵੈਲਕਮ ਟੂ ਦਾ ਸ਼ੋਅ
7: ਦੇਵ ਜੀ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
6: ਸਤਿ ਸ੍ਰੀ ਅਕਾਲ ਮਹਾਰਾਜ ਕੀ ਹਾਲ ਹੈ
7: ਬਹੁਤ ਵਧੀਆ ਦੇਵ ਜੀ
6: ਕੀ ਅਪਡੇਟ ਅੱਜ
7: ਦੇਵ ਜੀ ਅਪਡੇਟ ਇਹ ਆ ਸਭ ਤੋਂ ਪਹਿਲਾਂ ਤਾਂ ਨਾ ਆਪਾਂ ਨੂੰ ਇਸ ਚੀਜ਼ ਦੇ ਉੱਤੋਂ ਜਿਵੇਂ ਕਹਿੰਦੇ ਹੁੰਦੇ ਆ ਆਗਾਹ ਚ ਰਹਿਣਾ ਚਾਹੀਦਾ ਵੀ ਜਦੋਂ ਕਿਤੇ ਕੋਈ ਅੱਗ ਲੱਗੀ ਹੋਵੇ ਨਾ ਵੀ ਆਪਣੇ ਹੱਥ ਦੇ ਵਿੱਚ ਭੱਜੋ ਭੱਜ ਉਦੋਂ ਬਹੁਤ ਹੁੰਦੀ ਹੈ ਹਨਾ ਅੱਗ ਉਹਨਾਂ ਨੁਕਸਾਨ ਨਹੀਂ ਕਰਦੀ ਜੇ ਕੋਈ ਅੱਗ ਦੇ ਆਪਣੇ ਕੋਲੇ ਪਾਣੀ ਦੇ ਭੁਲੇਖੇ ਆਪਾਂ ਨੂੰ ਕੋਈ ਪੈਟਰੋਲ ਜਾਂ ਦੇ ਗਿਆ ਨਾ ਕੋਈ ਉੱਤੇ ਪਾਉਣ ਨੂੰ ਉਹਨੇ ਜਿਹੜਾ ਨੁਕਸਾਨ ਕਰਨਾ ਉਹ ਉਹਨੇ ਬਹੁਤ ਜ਼ਿਆਦਾ ਕਰਨਾ ਹੁਣ ਗੱਲ ਦੇਵ ਜੀ ਆਈ ਆ ਵੀ ਹੁਣ ਇਸ ਟਾਈਮ ਹਰੇਕ ਬੰਦਾ ਫਸਟ ਟਾਈਮ ਬਾਇਰ ਦੀ ਮਾਰਕੀਟ ਆ ਫਸਟ ਟਾਈਮ ਬਾਇਰ ਕੌਣ ਆ ਜਿਹਨੇ ਪਹਿਲੀ ਵਾਰੀ ਘਰ ਲੈਣਾ ਹਨਾ ਹੁਣ ਜਿਹੜੇ ਬੰਦੇ ਨੇ ਪਹਿਲੀ ਵਾਰੀ ਘਰ ਲੈਣਾ ਉਹਨੂੰ ਮੈਨੂੰ ਨੀ ਲੱਗਦਾ ਏ ਤੋਂ ਲੈ ਕੇ ਜੈਡ ਤੱਕ ਸਾਰੇ ਪ੍ਰੋਸੈਸ ਦਾ ਪਤਾ ਹੋਊਗਾ ਹਨਾ ਕਿੱਦਾਂ ਰੀਅਲਟਰ ਕੰਮ ਕਰਦੇ ਆ ਕਿਸ ਤਰ੍ਹਾਂ ਉਦੋਂ ਬਾਅਦ ਬੈਂਕ ਕੰਮ ਕਰਦੇ ਆ ਕਿਸ ਤਰ੍ਹਾਂ ਉਦੋਂ ਬਾਅਦ ਲਾਇਰ ਕੰਮ ਕਰਦੇ ਆ ਕੀ ਤੁਹਾਡਾ ਲੈਂਡ ਟ੍ਰਾਂਸਫਰ ਟੈਕਸ ਹੋਣਾ ਉਦੋਂ ਬਾਅਦ ਕੀ ਤੁਹਾਡੇ ਖਰਚੇ ਪਾਣੀ ਹੋਣੇ ਹਨਾ ਸੋ ਇਸੇ ਕਰਕੇ ਮੇਰੇ ਦੱਸਣ ਦਾ ਮਤਲਬ ਇੰਨਾ ਹੀ ਆ ਵੀ ਜੇ ਕੋਈ ਵੀ ਮੇਰਾ ਭਰਾ ਫਸਟ ਟਾਈਮ ਬਾਇਰ ਆ ਜੇ ਕੋਈ ਘਰ ਬਾਰ ਦੇਖ ਰਿਹਾ ਘਰ ਬਾਰ ਦੇਖੋ ਕੋਈ ਇਸ਼ੂ ਨਹੀਂ ਗਾ ਪਰ ਤੁਹਾਡੀ ਮੌਰਗੇਜ ਦਾ ਪ੍ਰੋਸੈਸ ਕੀ ਹੋਣਾ ਮੌਰਗੇਜ ਦੇ ਪ੍ਰੋਸੈਸ ਤੋਂ ਬਿਨਾਂ ਘਰ ਨਾ ਤੁਹਾਡਾ ਹੋਣਾ ਤੇ ਨਾ ਹੀ ਤੁਹਾਡਾ ਕਦੇ ਹੋ ਸਕਦਾ ਜੇ ਤੁਸੀਂ ਐਂਡ ਦਾ ਮੂਵਮੈਂਟ ਜਾ ਕੇ ਕੋਈ ਗਲਤ ਮਲਤ ਕੋਈ ਪ੍ਰੋਡਕਟ ਆਪਦੇ ਮੜ ਲਿਆ ਇਹ ਇੱਕ ਸਾਲ ਦਾ ਨੀਗਾ ਦੇਵ ਜੀ ਦੀ ਐਮੋਟਾਈਜੇਸ਼ਨ 30, 35 ਤੇ 40 ਸਾਲ ਤੱਕ ਦੀ ਆ ਹੁਣ ਤੁਸੀਂ ਵੇਖ ਲਓ ਜਿਹੜੀ ਚੀਜ਼ ਆਪਾਂ ਨੂੰ 30 ਤੋਂ ਲੈ ਕੇ 40 ਸਾਲ ਤੱਕ ਆਪਣੇ ਨਾਲ ਚੱਲਣੀ ਆ ਤੇ ਐਵਰੇਜ ਬੰਦੇ ਦੀ ਤਾਂ ਉਮਰ ਹੀ ਜਿਵੇਂ ਕਹਿ ਦਈਏ ਵੀ 50-60 ਸਾਲ ਦੀ 60 ਸਾਲ ਦੀ ਰਹਿ ਗਈ ਆ ਤੇ ਜਿਹੜੀ ਚੀਜ਼ ਹੀ ਤੁਹਾਡੀ ਨਾਲ ਚੱਲਣੀ ਆ ਤੇ ਉਹਨੂੰ ਤੁਸੀਂ ਕਿੱਦਾਂ ਮਾੜੀ ਲੈ ਸਕਦੇ ਹਨਾ ਜੇ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਨਾ ਹੋਊਗੀ ਤੇ ਤੁਹਾਡੀ ਘਾਟਾ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਪੱਕਾ ਲਿਖਿਆ ਹੀ ਆ ਸੋ ਮੇਰੇ ਕਹਿਣ ਦਾ ਮਤਲਬ ਕਿਸੇ ਵੀ ਭੈਣ ਭਰਾ ਕੋਈ ਫਸਟ ਟਾਈਮ ਕੋਈ ਵੀ ਪ੍ਰੋਪਰਟੀ ਲੈ ਰਿਹਾ ਕੀ ਮੌਰਗੇਜ ਬਣਨੀ ਹੈ ਕਿਹੜੀ ਬੈਂਕ ਤੋਂ ਲੈਣੀ ਕੀ ਰੇਟ ਆਫ ਇੰਟਰਸਟ ਲੈਣਾ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਰਿਟਨ ਲਿਖ ਕੇ ਦੇਊਂਗਾ ਤਾਂ ਕਿ ਤੁਸੀਂ ਕਿਸੇ ਹੋਰ ਭੈਣ ਭਰਾ ਨਾਲ ਵੀ ਡਿਸਕਸ ਕਰ ਸਕੋ ਤੇ ਤੁਸੀਂ ਬਾਅਦ ਚ ਵੀ ਪੜ੍ਹ ਸਕੋ ਦੂਸਰੀ ਗੱਲ ਦੇਵ ਜੀ ਕਿਸੇ ਵੀ ਭੈਣ ਭਰਾ ਕੋਲੇ ਘਰ ਆ ਜਾਂ ਉਹਨਾਂ ਕੋਲੇ ਲਾਈਨ ਕੋਈ ਇਹੋ ਜਿਹੀ ਅਨਸਿਕਿਉਰਡ ਲਾਈਨ ਆਫ ਕ੍ਰੈਡਿਟ ਉਹਨਾਂ ਨੇ ਯੂਜ਼ ਕਰ ਲਈ ਹੈ ਜਾਂ ਉਹਨਾਂ ਨੇ ਸੈਕਿੰਡ ਮੌਰਗੇਜ ਚੱਕ ਲਈ ਹੈ ਜਾਂ ਕਿਸੇ ਕਾਰਨ ਕਰਕੇ ਘਰ ਦੀ ਅਪਰੇਜ਼ਲ ਨਹੀਂ ਹੁੰਦੀ ਜਾਂ ਪ੍ਰੀ ਕੰਸਟਰਕਸ਼ਨ ਦੇ ਵਿੱਚ ਬੁੱਕ ਕਰਾਇਆ ਸੀ ਅੱਜ ਉਹਦੀ ਕੀਮਤ ਘਟ ਗਈ ਆ ਸੋ ਇਹਨਾਂ ਸਾਰਿਆਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਨੰਬਰ 1-1-416-356-1870-4-1-6-356-1870 ਇੱਕ ਦੇਵ ਜੀ ਨਾ ਇੱਕ ਆਮ ਹੀ ਗੱਲ ਜੀ ਬਣੀ ਆ ਯਾਰ ਜੇ ਆਪਾਂ ਬਿਜ਼ਨਸ ਚਲਾਉਂਦੇ ਹਾਂ ਤਾਂ ਆਪਾਂ ਟੈਕਸ ਘੱਟ ਭਰਦੇ ਹਾਂ ਹਨਾ ਜਾਂ ਕਈ ਵਾਰੀ ਆਪਾਂ ਕੰਮ ਕੈਸ਼ ਤੇ ਕਰਦੇ ਹਾਂ ਕਈ ਵਾਰੀ ਇੱਧਰ ਉੱਧਰੋਂ ਕੰਮ ਕਰਦੇ ਵੀ ਆਪਣੀ ਮੌਰਗੇਜ ਨਹੀਂ ਹੋ ਸਕਦੀ ਉਹ ਮੌਰਗੇਜ ਕਿਉਂ ਨਹੀਂ ਹੋ ਸਕਦੀ ਉਹ ਜੇ ਤੁਹਾਨੂੰ ਤੁਹਾਡੇ ਕਿਸੇ ਭੈਣ ਭਰਾ ਨੇ ਜਾਂ ਯਾਰ ਬੇਲੀ ਨੇ ਦੱਸਤਾ ਡੈਟ ਇਜ਼ ਦਾ ਡਿਫਰੈਂਟ ਸਟੋਰੀ ਪਰ ਤੁਹਾਡੀ ਹਰ ਕੰਡੀਸ਼ਨ ਦੇ ਵਿੱਚ ਮੌਰਗੇਜ ਹੋ ਸਕਦੀ ਆ ਸੋ ਕੋਈ ਵੀ ਭੈਣ ਭਰਾ ਸੈਲਫ ਇੰਪਲੋਇਡ ਆ ਪੇਰੋਲ ਤੇ ਕੰਮ ਕਰਦਾ ਕੋਈ ਕੈਸ਼ ਤੇ ਕੰਮ ਕਰਦਾ ਜਾਂ ਕਿਸੇ ਪੇਮੈਂਟ ਦੇਣ ਦੇ ਵਿੱਚ ਉਹਨੂੰ ਮੁਸੀਬਤ ਆ ਗਈ ਜਾਂ ਉਹਨੇ ਪ੍ਰੀ ਕੰਸਟਰਕਸ਼ਨ ਬੁੱਕ ਕਰਾਇਆ ਸੀ ਉਹ ਪਹਿਲਾਂ ਆਪਦੀ ਅਪਰੂਵਲ ਲੈਣੀ ਚਾਹੁੰਦਾ ਜਾਂ ਫਸਟ ਟਾਈਮ ਬਾਇਰ ਆ ਮੁੱਕਦੀ ਗੱਲ ਸੌ ਥਰਸਾ ਸਿਰੇ ਤੇ ਗੱਡ ਮੌਰਗੇਜ ਦੇ ਰਿਗਾਰਡਿੰਗ ਕੋਈ ਵੀ ਕੰਸਰਨ ਆ ਸਾਫ਼ ਸੁਥਰਾ ਆਨਸਰ ਸਾਫ ਸੁਥਰਾ ਕੰਮ ਕਰਾਉਣ ਲਈ ਨੰਬਰ 1-1-416-356-1870-4-1-6-356-1870

0: ਜੀ, ਏਅਰ ਦੇ ਉੱਤੇ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ।
1: ਥੈਂਕ ਯੂ ਸਰ। ਇੱਕ ਬੰਦਾ ਟੋਰਾਂਟੋ ਦੇ ਹਸਪੀਟਲ ਦੇ ਅੰਦਰ ਗਿਆ, ਕਹਿੰਦਾ ਹਾਏ ਮੇਰੇ ਗੋਲੀ ਮਾਰੀ ਕਿਸੇ ਨੇ। ਹੁਣ ਉਹਦੀ ਜਾਂਚ ਪੜਤਾਲ ਚੱਲ ਰਹੀ ਹੈ, ਦੇਖਦੇ ਹਾਂ ਕਿਹਦੇ ਗੋਲੀ ਵੱਜੀ ਜਾਂ ਨਹੀਂ ਵੱਜੀ। ਹੋਰ ਖ਼ਬਰਾਂ 'ਚੋਂ ਖ਼ਬਰ ਇਹ ਹੈ, ਸਕਾਰੋ ਵਿੱਚ ਪਾਡਮ ਵਿੱਚ ਚਾਕੂ ਨਾਲ ਹਮਲੇ ਤੋਂ ਬਾਅਦ ਔਰਤ ਨੂੰ ਹਸਪੀਟਲ ਲਿਆਇਆ ਗਿਆ। ਪਾਕਿਸਤਾਨ ਦੇ ਉੱਤਰੀ ਅਤੇ ਕੇਂਦਰੀ ਹਿੱਸਿਆਂ ਵਿੱਚ ਮੀਂਹ ਅਤੇ ਗਰਜ ਦੀ ਭਵਿੱਖਬਾਣੀ ਕੀਤੀ ਗਈ ਹੈ। ਆਹ ਖ਼ਬਰ ਜਿਹੜਾ ਉਹ ਜਿਹੜਾ ਐਕਟਰ ਜਿਹਾ ਸੀ, ਕੋਈ ਸੂਦ ਇੱਕ ਬੀਬੀ ਆ ਕੋਈ ਜਿਹੜੀ ਐਕਟਰਸ ਜੀ, ਜਿਹੜੇ ਕੁੱਤਿਆਂ ਨੂੰ ਨਾ ਮਾਰੋ, ਕੁੱਤਿਆਂ ਨੂੰ ਐਂ ਨਾ ਕਰੋ, ਕੁੱਤਿਆਂ ਨੂੰ ਉਹਨਾਂ ਦੀ ਖ਼ਬਰ ਹੈ ਇਹ। ਜੇ ਇੰਨਾ ਪਿਆਰ ਆ ਕੁੱਤਿਆਂ ਨਾਲ, ਕੁੱਤਿਆਂ ਨੂੰ ਘਰੇ ਲੈ ਜਾਓ, ਆਸ਼ਰਮ ਬਣਾ ਲਓ, 20-50 ਲੈ ਜਾਓ, 100 ਲੈ ਜਾਓ। ਹੁਸ਼ਿਆਰਪੁਰ ਵਿੱਚ ਕੁੱਤਿਆਂ ਦੇ ਝੁੰਡ ਨੇ ਕੁੜੀ ਨੂੰ ਮਾਰ ਦਿੱਤਾ, ਘੜੀਸ ਕੇ ਲੈ ਗਏ। ਹੁਣ ਨਹੀਂ ਬੋਲਦੇ ਇਹ, ਕਿੱਧਰ ਗਏ? ਔਰ ਸਾਡੇ ਇੱਥੇ ਦੂਜਾ ਅਟੈਕ ਹੋਇਆ ਕਾਇਓਟੀ ਵੱਲੋਂ ਇੱਕ ਬੱਚੇ 'ਤੇ, ਉਹ ਕਾਫੀ ਜ਼ਿਆਦਾ ਉਹਦੇ ਸੱਟਾਂ ਲੱਗੀਆਂ, ਉਹਦੀ ਵੀ ਜਾਂਚ ਪੜਤਾਲ ਕੀਤੀ ਜਾਂਦੀ ਹੈ। ਇਹ ਕੀ ਕਰਦੇ ਆ, ਉਹ ਕਾਇਓਟੀ ਨੂੰ ਲੱਭ ਲੈਂਦਾ ਜਿਹੜੇ ਦੰਦੀਆਂ ਉੱਡੀਆਂ, ਮੁੜ ਕੇ ਉਹਦਾ ਰਾਮ ਨਾਮ ਸੱਤਿਆ ਹੈ। ਸਾਡੇ ਕਹਿੰਦੇ ਸਾਂਭ ਕੇ ਰੱਖੋ ਜੀ, ਇਹਨਾਂ ਨੂੰ ਮਾਰੋ ਨਾ ਜੀ, ਇਹਨਾਂ ਨੂੰ ਆਹ ਨਾ ਕਰੋ। ਉਧਰ ਪਹਿਲਾਂ ਤਾਂ ਮਸਜਿਦ ਢਾਈ, ਫਿਰ ਰਾਮ ਮੰਦਿਰ ਬਣਾਇਆ, ਹੁਣ ਰਾਮ ਮੰਦਿਰ ਟਰੱਸਟ ਨੇ ਚੰਪਤ ਰਾਜ ਦਾ ਅਸਤੀਫਾ ਸਵੀਕਾਰ ਕਰ ਲਿਆ। ਕਹਿੰਦੇ ਇੱਥੋਂ ਪੈਸੇ ਗਾਇਬ ਹੋ ਰਹੇ ਆ। ਕ੍ਰਿਸ਼ਨ ਮੋਹਨ ਹੋਣਗੇ ਟੈਂਪਰੇਰੀ ਜਨਰਲ ਸਕੱਤਰ। ਇਰਾਨ ਦੇ ਸੁਪਰੀਮ ਨੇਤਾ ਅਲੀ ਖਮਾਨੀ ਦੇ ਅੰਦਰ ਸਰਕਾਰ ਵਿੱਚ ਲੱਖਾਂ ਹੀ ਲੋਕ ਸ਼ਾਮਲ ਹੋਏ। ਜਾਣੇ ਆਉਂਦੇ ਲੇਕਿਨ ਉਹ ਅਭਿਸ਼ੇਕ ਜੀ ਆ ਗਏ। ਹਾਂਜੀ ਸਰ,
2: ਸਤਿ ਸ਼੍ਰੀ ਅਕਾਲ ਦੇਵਾ ਜੀ, ਮੈਂ ਅਭਿਸ਼ੇਕ ਰਿਅਲਟਰ, ਬਹੁਤ ਹੀ ਸੋਹਣੀ ਲਿਸਟਿੰਗ ਲੈ ਕੇ ਆਇਆ। ਲੰਡਨ ਦੇ ਅੰਦਰ ਬ੍ਰਾਂਡ ਨਿਊ ਲਿਸਟਿੰਗ, ਡੀਟੈਚਡ ਘਰ, 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ, 2 ਕਾਰ ਗਰਾਜ, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮਸ, $4,500 ਰੈਂਟ, ਕੈਸ਼ ਫਲੋ ਪੋਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ ਡੈਨ, 1 ਪਾਰਕਿੰਗ, 1 ਲੋਕਰ ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਸ, ਪਰਚੇਸ ਪ੍ਰਾਈਸ ਤੋਂ 1,00,000 ਥੱਲੇ ਤੁਹਾਨੂੰ ਦਵਾਵਾਂਗੇ ਜੀ। ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਲੋਟ, 120 ਫੀਟ ਡੀਪ, 115 ਫੀਟ ਵਾਈਡ ਐਟ ਦ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 ਬੈਡਰੂਮਸ ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ, 647-792-7000, 647-792-7000। ਮਿਸਿਸਾਗਾ ਦੇ ਅੰਦਰ 2 ਬੈਡ 2 ਬਾਥ ਦਾ ਕੌਂਡੋ ਟਾਊਨ ਹਾਊਸ ਕਲਾਕਸਨ ਦੇ ਅੰਦਰ, ਸਿਰਫ ਔਰ ਸਿਰਫ 4,99,000 ਦੇ ਅੰਦਰ। ਬ੍ਰਾਂਡ ਨਿਊ ਬਿਲਡਿੰਗ, ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ, ਓਨਲੀ 500 ਸਟਾਰਟਿੰਗ। ਵੀਕੈਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ, 1.5 ਸਾਲ ਦੇ ਅੰਦਰ ਕਲੋਜ਼ਿੰਗ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ, 647-792-7000, 647-792-7000। ਤੇ ਜੇ ਤੁਸੀਂ ਸੈਲਰ ਹੋ, ਤੁਸੀਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰੋਪਰਟੀਜ਼ ਐਂਡ ਗੁੱਡ ਡੀਲਸ, ਮੈਨੂੰ ਹੁਣੇ ਕਾਲ ਕਰੋ, 647-792-7000, 647-792-7000।
1: ਅੱਜ ਕੱਲ ਸੋਸ਼ਲ ਮੀਡੀਆ ਤੇ ਭਗਵੰਤ ਮਾਨ ਦੀ ਇੱਕ ਵੀਡੀਓ ਕਾਫੀ ਚੱਲ ਰਹੀ ਆ, ਜਿਹ ਚ ਨਦੀਆਂ ਦੀ ਗੱਲ ਕਰਦਾ ਵੀ ਸੁਖਬੀਰ ਬਾਦਲ ਦਾ ਕੋਈ ਪਤਾ ਹੀ ਨਹੀਂ ਹੈ, ਯੇ ਨਹੀਂ ਹੈ, ਵੋ ਨਹੀਂ। ਆਪਾਂ ਇਹਨੂੰ 5 ਸਾਲ ਪਹਿਲਾਂ ਰਿਕਾਰਡ ਕੀਤਾ ਸੀ, ਆਹ ਸੁਣ ਲਓ। ਹੈਲੋ ਜੀ, ਜਰਾ ਧਿਆਨ ਦੇਣਾ ਪਲੀਜ਼। ਰਾਵੀ ਵਿੱਚੋਂ ਵਗੀਆਂ 3 ਨਹਿਰਾਂ, ਰਾਵੀ ਵਿੱਚੋਂ ਵਗੀਆਂ 3 ਨਹਿਰਾਂ, 2 ਸੁੱਕੀਆਂ ਤਾਂ 1 ਵਗੇ ਹੀ ਨਾ। ਰਾਵੀ ਵਿੱਚੋਂ ਵਗੀਆਂ 3 ਨਹਿਰਾਂ, 2 ਸੁੱਕੀਆਂ ਤੇ 1 ਵਗੇ ਹੀ ਨਾ, ਜਿਹੜੀ ਵਗੇ ਹੀ ਨਾ ਉਸ ਵਿੱਚ 3 ਬੰਦੇ ਨਹਾਵਣ, ਜਿਹੜੀ ਵਗੇ ਹੀ ਨਾ ਉਸ ਵਿੱਚ 3 ਬੰਦੇ ਨਹਾਵਣ, 2 ਡੁੱਬ ਗਏ ਅਤੇ 1 ਲੱਭੇ ਹੀ ਨਾ। ਜਿਹੜੀ ਵਗੇ ਹੀ ਨਾ ਉਸ ਵਿੱਚ 3 ਬੰਦੇ ਨਹਾਵਣ, 2 ਡੁੱਬ ਗਏ ਤੇ 1 ਲੱਭੇ ਹੀ ਨਾ, ਜਿਹੜਾ ਲੱਭੇ ਹੀ ਨਾ ਉਹਨੂੰ ਲੱਭੀਆਂ 3 ਗਾਵਾਂ, ਜਿਹੜਾ ਲੱਭੇ ਹੀ ਨਾ ਉਸਨੂੰ ਲੱਭੀਆਂ 3 ਗਾਵਾਂ, 2 ਫੰਡਰ ਤੇ 1 ਸੂਏ ਹੀ ਨਾ। ਰਾਵੀ ਵਿੱਚੋਂ ਵਗੀਆਂ 3 ਨਹਿਰਾਂ, 2 ਸੁੱਕੀਆਂ ਤੇ 1 ਵਗੇ ਹੀ ਨਾ, ਉਹ ਜਿਹੜੀ ਵਗੇ ਹੀ ਨਾ ਉਸ ਵਿੱਚ 3 ਬੰਦੇ ਨਹਾਵਣ, 2 ਡੁੱਬ ਗਏ ਤੇ 1 ਲੱਭੇ ਹੀ ਨਾ, ਉਹ ਜਿਹੜਾ ਲੱਭੇ ਹੀ ਨਾ ਉਸਨੂੰ ਲੱਭੀਆਂ 3 ਗਾਵਾਂ, 2 ਫੰਡਰਾਂ ਤੇ 1 ਸੂਏ ਹੀ ਨਾ, ਜਿਹੜੀ ਸੂਏ ਹੀ ਨਾ ਉਹਨੇ ਦਿੱਤੇ 3 ਬੱਚੇ, ਜਿਹੜੀ ਸੂਏ ਹੀ ਨਾ ਉਹਨੇ ਦਿੱਤੇ 3 ਬੱਚੇ, 2 ਲੰਗੜੇ ਤੇ 1 ਉੱਠੇ ਹੀ ਨਾ। ਜਿਹੜੀ ਸੂਈ ਨਾ ਉਸਨੇ ਦਿੱਤੇ 3 ਬੱਚੇ, 2 ਲੰਗੜੇ ਤੇ 1 ਉੱਠੇ ਹੀ ਨਾ, ਉਹ ਜਿਹੜਾ ਉੱਠੇ ਹੀ ਨਾ ਉਹਦੀ ਕੀਮਤ 3 ਰੁਪਈਏ, ਜਿਹੜਾ ਉੱਠੇ ਹੀ ਨਾ ਉਹਦੀ ਕੀਮਤ 3 ਰੁਪਈਏ, 2 ਖੋਟੇ ਤੇ 1 ਜੱਲੀ ਨਾ। ਜਿਹੜਾ ਉੱਠੇ ਹੀ ਨਾ, ਉਹਦੀ ਕੀਮਤ 3 ਰੁਪਈਏ, 2 ਖੋਟੇ ਤੇ 1 ਚੱਲੀ ਨਾ। ਜਿਹੜਾ ਚੱਲੇ ਹੀ ਨਾ, ਉਹਨੂੰ ਆਏ 3 ਸੁਨਿਆਰੇ ਵੇਖਣ। ਜਿਹੜਾ ਚੱਲੇ ਹੀ ਨਾ, ਉਹਨੂੰ ਆਏ 3 ਸੁਨਿਆਰੇ ਵੇਖਣ, 2 ਨੇ ਤੇ 1 ਨੂੰ ਦਿਸੇ ਹੀ ਨਾ। ਜਿਹੜਾ ਚੱਲੇ ਹੀ ਨਾ, ਉਹਨੂੰ ਆਏ 3 ਸੁਨਿਆਰੇ ਵੇਖਣ, 2 ਅੰਨੇ ਤੇ 1 ਨੂੰ ਦਿਸੇ ਹੀ ਨਾ। ਜਿਹਨੂੰ ਦਿਸੇ ਹੀ ਨਾ, ਉਹਨੂੰ ਮਾਰੀਆਂ 3 ਮੁਕੀਆਂ। ਜਿਸਨੂੰ ਦਿਸੇ ਹੀ ਨਾ, ਉਹਨੂੰ ਮਾਰੀਆਂ 3 ਮੁਕੀਆਂ, 2 ਮਿਸ ਗਈਆਂ ਤੇ 1 ਵਜੇ ਹੀ ਨਾ। ਸੋ ਆਹ ਹਾਲ ਆ ਜੀ ਸਾਡੇ ਪੰਜਾਬ ਦੀ ਪੋਲਿਟਿਕਸ ਦਾ। ਖੈਰ, ਉਮਰਪ੍ਰੀਤ ਹੋਣਾ ਦਾ ਸੁਨੇਹਾ ਸੁਣੋ।
3: ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਸ ਵੈਲ, ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਹੈ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ। ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਚ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 6474461616, 647-446-1616।
4: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।

0: The Dave Tatla Show. For you, with you, and about you. Monday to Friday, noon to 1. For more information, call 416-677-0609. Dave Tatla!
1: ਸਾਡੇ ਦੇਸ਼ ਦੇ ਮਹਾਨ ਵਿਗਿਆਨਿਕ ਇਹ ਸਿਰਫ ਹਿੰਦੁਸਤਾਨ ਚ ਨੇ, ਹੋਰ ਕਿਤੇ ਨੀ ਮਿਲਣੇ। ਉਹਨਾਂ ਨੇ ਬਹੁਤ ਸਾਰੀਆਂ ਖੋਜਾਂ ਕੱਢੀਆਂ ਨੇ, ਖੋਜਾਂ ਤੁਹਾਨੂੰ ਦੱਸਦੇ ਆ। ਕਾਂ ਦਾ ਬਨੇਰੇ ਤੇ ਕਾਂ ਕਾਂ ਕਰਨ ਨਾਲ ਕੋਈ ਰਿਸ਼ਤੇਦਾਰ ਆਉਂਦਾ ਹੈ, ਚੱਪਲ ਪੁੱਠੀ ਰੱਖਣ ਨਾਲ ਘਰ ਵਿੱਚ ਲੜਾਈ ਹੋ ਜਾਂਦੀ ਹੈ, ਦੰਦਾਂ ਥੱਲੇ ਜੀਭ ਆਉਣ ਦਾ ਕਾਰਨ ਕੋਈ ਤੁਹਾਨੂੰ ਗਾਲ ਕੱਢ ਰਿਹਾ ਹੈ, ਆਪਣੇ ਘਰ ਵੱਲੋਂ ਮੰਜੇ ਦੀਆਂ ਪੈਦਾ ਕਰਕੇ ਪੈਣਾ ਨੀ ਚਾਹੀਦਾ, ਕਹਿੰਦੇ ਮਾੜਾ ਹੁੰਦਾ ਹੈ, ਨਗੋ ਫਿਕ ਦਹਿਰਾ। ਲੱਤਾਂ ਥੱਲਿਓਂ ਟੱਪਣ ਨਾਲ ਬੱਚੇ ਦਾ ਕੱਦ ਛੋਟਾ ਰਹਿ ਜਾਂਦਾ ਹੈ। ਇੱਕ ਨਾਰ ਦੇ 365 ਚਲਿੱਤਰ ਹੁੰਦੇ ਹਨ, ਜੇ ਬਿੱਲੀ ਰਾਹ ਕੱਟ ਜੇ ਜਾਂ ਛਿੱਕ ਆ ਜੇ ਘਰੋਂ ਨੀ ਤੁਰਨਾ ਚਾਹੀਦਾ। ਲਾਲ ਮਿਰਚਾਂ ਚੁੱਲ੍ਹੇ 'ਚ ਸਾੜਨ ਨਾਲ ਲੱਗੀ ਨਜ਼ਰ ਲੈ ਜਾਂਦੀ ਹੈ, ਉਹ ਜੇਕਰ ਆਟਾ ਗੁੰਦਿਆਂ ਪਰਾਂ 'ਚੋਂ ਆਟਾ ਬੁੜਕ ਜੇ ਫਿਰ ਕੋਈ ਪ੍ਰਾਹੁਣਾ ਆ ਸਕਦਾ ਹੈ। ਕਾਲਾ ਟਿੱਕਾ ਲਾਉਣ ਨਾਲ ਨਜ਼ਰ ਲੱਗਦੀ ਹੀ ਨਹੀਂ, ਕੈਂਚੀ ਖੜਕਾਉਣ ਨਾਲ ਘਰ 'ਚ ਲੜਾਈ ਪੈ ਜਾਂਦੀ ਹੈ, ਜੇ ਬੈਠੇ ਬੈਠੇ ਛਿੱਕ ਆ ਜੇ ਤਾਂ ਭੂਆ ਯਾਦ ਕਰਦੀ ਹੈ। ਸੁਪਨੇ 'ਚ ਮੌਤ ਦੇਖੋ ਤਾਂ ਉਮਰ ਲੰਬੀ ਹੁੰਦੀ ਹੈ, ਸੁਪਨੇ 'ਚ ਸੱਪ ਦੇਖੋ ਤਾਂ ਧਨ ਪ੍ਰਾਪਤ ਹੁੰਦਾ ਹੈ। ਸੋ ਅੱਜ ਰਾਤ ਨੂੰ ਸੁਪਨੇ 'ਚ ਸੱਪ ਦੇਖਿਓ, ਸੱਪ ਸੱਪ ਸੱਪ ਕਰੀਏ ਤੇ ਸ਼ਾਇਦ ਸੱਪ ਦੇ ਸੁਪਨੇ ਹੋਣ, ਫਿਰ ਕੱਲ ਨੂੰ ਧਨ ਮਿਲੇਗਾ ਤੁਹਾਨੂੰ। ਰੀਲੀ ਅੱਧੀ ਰਾਤੀ ਕੁੱਤਾ ਰੋਵੇ ਤਾਂ ਕਿਸੇ ਦਾ ਟਾਈਟ ਟਾਈਮ ਪੂਰਾ ਹੋਣ ਦੇ ਸਿਗਨਲ ਨੇ। ਸੱਜੀ ਅੱਖ ਫੜ ਕੇ ਤਾਂ ਲੜਾਈ ਹੁੰਦੀ ਹੈ, ਸੱਜੇ ਹੱਥ 'ਚ ਖੁਰਕ ਹੋਵੇ ਤਾਂ ਪੈਸੇ ਮਿਲਦੇ ਨੇ, ਬਿੱਲੀਆਂ ਰਾਸਤਾ ਕੱਟ ਜਾਣ ਦਾ ਖਤਰਾ ਹੋ ਸਕਦਾ ਹੈ, ਸ਼ੀਸ਼ੇ ਦਾ ਟੁੱਟਣਾ ਵੀ ਅਪਸ਼ਗਨ ਦੀ ਨਿਸ਼ਾਨੀ ਹੈ। ਜਦੋਂ ਬਿਜਲੀ ਕੜਕਦੀ ਹੋਵੇ ਉਦੋਂ ਮਾਮਾ ਭਾਣਜਾ ਇਕੱਠੇ ਨਹੀਂ ਹੋਣੇ ਚਾਹੀਦੇ। ਨਵੀਂ ਕਾਰ ਜਾਂ ਬਾਈਕ ਨੂੰ ਕਾਲੀਆਂ ਪਰਾਂਦੀਆਂ ਬੰਨਣ ਨਾਲ ਨਜ਼ਰ ਨਹੀਂ ਲੱਗਦੀ। ਨਵਾਂ ਘਰ ਬਣਾਉਣ ਵੇਲੇ ਜਾਂ ਬਣ ਜਾਣ ਤੇ ਕੋਈ ਵੀ ਨਜ਼ਰ ਵੱਟੂ ਲਗਾਉਣਾ ਲਾਜ਼ਮੀ ਹੈ, ਜਿਵੇਂ ਰਾਕਸ਼ ਜਾਂ ਚੁੜੇਲ ਦੀ ਮੂਰਤੀ ਆਦਿ। ਸ਼ਾਮ ਨੂੰ ਝਾੜੂ ਨਹੀਂ ਲਾਉਣਾ, ਸ਼ਾਮ ਨੂੰ ਹੱਥ ਪੈਰ ਦੇ ਨਹੁੰ ਨਹੀਂ ਕੱਟਣੇ, ਬੱਚੇ ਨੂੰ ਸ਼ੀਸ਼ਾ ਦਿਖਾਉਣ ਦੇ ਨਾਲ ਉਹਦੇ ਦੰਦ ਨਹੀਂ ਆਉਂਦੇ, ਬੱਚਾ ਮੰਜੇ ਤੋਂ ਹੇਠਾਂ ਡਿੱਗ ਪੈਂਦਾ ਹੈ। ਘਰੋਂ ਬਾਹਰ ਜਾਣ ਲੱਗਿਆਂ ਪਿੱਛੋਂ ਆਵਾਜ਼ ਮਾਰਨਾ ਠੀਕ ਨਹੀਂ ਹੈ, ਕੰਮ ਨਹੀਂ ਪੂਰੇ ਹੁੰਦੇ। ਘਰੋਂ ਬਾਹਰ ਜਾਣ ਲੱਗਿਆਂ ਦਹੀਂ ਖਾ ਕੇ ਜਾਣਾ ਚਾਹੀਦਾ ਹੈ, ਵਿਗੜੇ ਕੰਮ ਵੀ ਠੀਕ ਹੋ ਜਾਂਦੇ ਨੇ। ਇਹ ਸਾਰੇ ਵਿਗਿਆਨੀ ਆਪਣੇ ਹਿੰਦੁਸਤਾਨ 'ਚ ਬੈਠੇ ਨੇ। ਸਲੂਟ ਇਹਨਾਂ ਵਿਗਿਆਨੀਆਂ ਨੂੰ। ਖੈਰ, ਸਾਡੇ ਕੋਲ ਜੇ ਕਿਸੇ ਨੇ ਕੰਸਟਰਕਸ਼ਨ ਦਾ ਕੰਮ ਕਰਨਾ ਹੈ, ਕਰਦੇ ਹੋ, ਸਾਡੇ ਕੋਲ ਇੱਕ ਸਪੋਟ ਖਾਲੀ ਹੋਇਆ। ਜੇ ਤੁਸੀਂ ਕੰਸਟਰਕਸ਼ਨ ਦੇ ਬਿਜ਼ਨਸ 'ਚੋਂ ਬੇਸਮੈਂਟਾਂ ਵਗੈਰਾ ਬਣਾਉਂਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਲਓ, 416-677-0609। ਯੂਕਰੇਨ ਵਿੱਚ ਰੂਸੀ ਮਿਜ਼ਾਇਲ ਅਤੇ ਡਰੋਨ ਹਮਲੇ ਵਿੱਚ ਘੱਟੋ ਘੱਟ 20 ਲੋਕਾਂ ਦੀ ਮੌਤ ਹੋ ਗਈ। ਮਹਾਰਾ ਦੇ 17 ਦਾ ਪੁਲ ਟੁੱਟਿਆ, ਕਰੇਨ ਦੇ ਨਾਲ ਕਾਰਾਂ ਕੱਢੀਆਂ। ਮੁੰਬਈ ਵਿੱਚ ਰੇਲਵੇ ਟਰੈਕ ਜਿਹੜਾ ਐਕਸਪ੍ਰੈਸ ਵੇ ਬੰਦ ਕਰ ਦਿੱਤਾ ਗਿਆ। ਜੰਮੂ ਕਸ਼ਮੀਰ ਵਿੱਚ ਲੈਂਡਸਲਾਈਡ ਹੋਇਆ। ਪ੍ਰਾਈਮ ਮਿਨਿਸਟਰ ਮੋਦੀ ਇੰਡੋਨੇਸ਼ੀਆ ਪਹੁੰਚੇ, ਫਾਈਟਰ ਜੈਟਸ ਨੇ ਅਸਕੌਟ ਕੀਤਾ। ਜੇ ਐਰੋਪਲੇਨ ਵਾਲਾ ਕਾਰਡ ਹੋਵੇ ਮੋਦੀ ਕੋਲ, ਪਤਾ ਨਹੀਂ ਕਿੰਨੇ ਬਿਲੀਅਨ ਮਿਲ ਜਾਣੇ ਨੇ ਪਹੁੰਚ ਜੇ। ਫਰਾਂਸ ਦੇ ਲਾਲਿਕ ਅਜਾਇਬ ਘਰ ਚੋਂ 40 ਕਰੋੜ ਰੁਪਏ ਦੀ ਜੁਐਲਰੀ ਚੋਰੀ ਕੀਤੀ। ਕਰਨਾਟਕਾ ਵਿੱਚ ਸਕੂਲ ਦਾ ਗੇਟ ਡਿੱਗਣਾ, 4 ਵਿਦਿਆਰਥੀ ਜ਼ਖਮੀ, ਇੱਕ ਦੀ ਹਾਲਾਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ।
2: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ, ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਜਾਵਾਂ।
3: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100-125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ, ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ, ਡੀਜੇ ਨਾਈਟ ਦੇ ਨਾਲ।
2: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 647-429-4040। ਟਿੱਕਾ ਜੰਕਸ਼ਨ, 2958 Queen Street East, Unit 26, Brampton.
4: 32, 55, 80, 98, 90, 80, 90, 80, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90,
2: Brampton TV and Appliances, 801 Bovey Drive near Chingozi. Call 905-450-2828.
1: ਉੱਪਰ ਵਾਲੇ ਦਾ ਦੁਆ ਕਰ ਮਰੇ ਫਿਰ ਮਿਲਾਂਗੇ ਡੇਵ ਟਾਵਲਾ ਨੂੰ ਇਜਾਜ਼ਤ ਦਿਓ ਹੈਵ ਅ ਵੰਡਰਫੁਲ ਡੇ ਹੈਵ ਅ ਬਿਊਟੀਫੁਲ ਡੇ
4: ਅਨਦਰ ਡੌਨ ਕਲੀਨ ਵਿਦ ਦ ਡੌਨ ਡਕਸ
5: Oh, he's doing dishes with Dawn Platinum.
6: The only soap trusted to save wildlife affected by oil.
5: And Platinum removes up to 99% of grease and food residue, so he doesn't have to work so hard.
6: Well, flap my wings. What'll he do with all that unused elbow grease?
5: Organize the fridge, the spice rack, the junk drawer.
6: What are you quacking on about? He's gonna... make enchiladas.
5: More dishes? That's giving this duck goosebumps.
4: Dawn Platinum, the better grease getter.
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
8: ਦੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। This is ਵਤਨੋਂ ਦੂਰ ਰੇਡੀਓ।
9: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ।
8: This is Vatno Dur Radio.

0: समोसा एंड स्वीट फैक्ट्री जिथे पाजी दिया सारी आइटमां $4.75 पर पाउंड तो शुरू ने। बेसन पिस्ता रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी लई कॉल करो 416-213-11
1: इंश्योरेंस कोई भी होवे, इंश्योरेंस फॉर यू दी मोना महंगी जी। जेड़े लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-500-1509 ते।
2: याद रखो मोना महंगी फ्रॉम इंश्योरेंस फॉर यू
1: 416-509-1509
2: और विजिट insuranceforyou.ca।
3: आज खुश तो बात होगी
4: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ। ਇੰਨਾ ਤਾਂ ਬਣਦਾ ਹੀ ਹੈ।
5: ਆਜ ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਕਿਆ ਤੁਹਾਡੇ ਪਾਸ?
4: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ। ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
6: ਕਿਉਂ ਕਹਿ ਰਹੇ ਹੋ ਪਰ?
4: ਓ ਭਾਜੀ ਸੈਲੀਬ੍ਰੇਸ਼ਨ, 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
7: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
4: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ। ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
8: ਮਿੱਤਰਾਂ ਦੇ ਜੰਕਸ਼ਨ ਤੇ।
9: ਉਹ ਕਿਹੜੇ ਜੰਕਸ਼ਨ ਤੇ?
10: ਇੱਕਾ ਜੰਕਸ਼ਨ ਬ੍ਰੈਂਪਟਨ ਤੇ।
11: ਰਾਤ ਲੱਗੀਆਂ ਮਹਿਫਲਾਂ ਨਾਰੇ।
10: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਇੱਕਾ ਜੰਕਸ਼ਨ ਬ੍ਰੈਂਪਟਨ ਤੇ। ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM। ਆਲ ਡਰਿੰਕਸ 50% ਆਫ। ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 646-429-4040। ਇੱਕਾ ਜੰਕਸ਼ਨ ਬ੍ਰੈਂਪਟਨ।
12: ਕੈਨੇਡਾ ਵਿੱਚ 75+ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੋਂਬੋ। 50+ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ। ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ।
13: ਜੂਸੀ ਅਤੇ ਸਪਾਈਸੀ ਵਿੰਗਸ, 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
12: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼, ਸ਼ਾਹੀ ਪਨੀਰ ਫ੍ਰਾਈਜ਼, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ।
13: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ ਐਟ pizzadepot.ca ਤੇ ਅੱਜ ਹੀ ਅਪਲਾਈ ਕਰੋ। ਪਿਜ਼ਾ ਡਿਪੋ, ਸਵਾਦ ਵਿੱਚ ਟੌਪ, ਟੌਪਿੰਗਸ ਨਾਨ ਸਟੌਪ।
14: ਓ ਪੰਜਾਬੀ ਬੋਲੇ ਨਾ ਤੇ ਮੈਂ ਇੰਗਲਿਸ਼ ਵਿੱਚ ਅੜਦਾ ਸੀ। ਓ ਮੇਰੀ ਲੁੱਕ ਤੇ ਮਰਦੀ ਸੀ ਤੇ ਮੈਂ ਉਹਦੇ ਲੱਕ ਤੇ ਮਰਦਾ ਸੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਰੋਸ਼ਨ ਪ੍ਰਿੰਸ ਤੇ ਤੁਸੀਂ ਸੁਣ ਰਹੇ ਹੋ ਵਤਨੋ ਦੂਰ ਰੇਡੀਓ।
15: ਲਿਸਨ ਲਾਈਵ ਵਤਨੋ ਦੂਰ ਰੇਡੀਓ ਵਿਦ ਸੁਖੀ ਨਿਚਰ
16: ਜੀ। ਦੋਸਤੋ, ਮੰਡੇ ਦੀ ਦੁਪਹਿਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਵਤਨ ਰੂਰ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਦੇਵ ਤਾਤਰਾ ਜੀ ਨੂੰ ਤੁਸੀਂ ਹੁਣੇ ਹੁਣੇ ਸੁਣਿਆ, ਨਿਊਜ਼ ਆਸ ਪਾਸ ਦੀਆਂ ਤੁਹਾਡੇ ਤੱਕ ਉਹਨਾਂ ਨੇ ਸਾਂਝੇ ਕੀਤੀਆਂ ਤੇ ਹੁਣ ਤੁਹਾਡਾ ਸਾਡਾ ਸਾਥ ਰਹੇਗਾ 2 ਵਜੇ ਤੱਕ। ਉਸ ਤੋਂ ਬਾਅਦ ਰਾਜਵੀਰ ਜੀ ਤੇ ਫਿਰ ਚੱਲ ਸੋ ਚੱਲ। ਤੁਹਾਨੂੰ ਪਤਾ ਇਸ ਸਟੇਸ਼ਨ ਦੇ ਉੱਤੇ ਕਾਫੀ ਪ੍ਰੋਗਰਾਮ ਆਉਂਦੇ ਨੇ, ਹਰ ਹੋਸਟ ਹਰ ਅੰਦਾਜ਼ ਦੇ ਨਾਲ ਪ੍ਰੋਗਰਾਮ ਨੂੰ ਪੇਸ਼ ਕਰਦਾ ਹੈ ਤੇ ਸਾਡਾ ਕੁਛ ਵੱਖਰਾ ਹੀ ਅੰਦਾਜ਼ ਹੈ ਕਿਉਂਕਿ ਮੇਰਾ ਸਾਥ ਕਿਰਨ ਹੋਣੀ ਦਿੰਦੇ ਨੇ। ਕੀ ਕਰਨ ਜੀ?
17: ਸਤਿ ਸ਼੍ਰੀ ਅਕਾਲ ਸੁਖੀ ਜੀ, ਤੁਹਾਨੂੰ ਵੀ ਔਰ ਸਾਡੇ ਸਾਰੇ ਵਤਨ ਦੂਰ ਦੇ ਲਿਸਨਰਸ ਨੂੰ ਸਾਡੇ ਵੱਲੋਂ ਪਿਆਰ ਭਰੀ ਨਿੱਕੀ ਸਤਿ ਸ਼੍ਰੀ ਅਕਾਲ ਜੀ। ਔਰ ਉਮੀਦ ਕਰਦੇ ਹਾਂ ਕਿ ਸਾਰਿਆਂ ਦਾ ਜਿਹੜਾ ਜੀ ਵੀਕਐਂਡ ਕਾਫੀ ਵਧੀਆ ਗਿਆ ਹੋਊਗਾ। ਵੀਕਐਂਡ ਤੇ ਮੌਸਮ ਵੀ ਕਾਫੀ ਜਿਹੜਾ ਜੀ ਵਧੀਆ ਸੀਗਾ, ਮੀਂਹ ਕਣੀ ਵਾਲਾ ਮੌਸਮ ਸੀ ਤੇ ਅਗਲੇ ਦਿਨ ਕਾਫੀ ਜਿਹੜਾ ਜੀ ਖੁੱਲਾ ਵੈਦਰ ਸੀ। ਸੋ ਇੰਜੋਏ ਜਿਹੜਾ ਜੀ ਤੁਸੀਂ ਵੈਦਰ ਨੂੰ ਕੀਤਾ ਹੋਊਗਾ, ਨਾਲ ਦੀ ਨਾਲ ਵੀਕਐਂਡ ਤੇ ਬਾਅਦ ਵਾਪਸ ਆਪਾਂ ਬੈਕ ਟੂ ਬੇਸਿਕ ਮੰਡੇ ਤੇ ਆ ਚੁੱਕੇ ਹੈਗੇ ਆ। ਤੇ ਮੰਡੇ ਦੀ ਪਹਿਲੀ ਜਿਹੜੀ ਆ ਜੀ ਰੇਡੀਓ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਆ। ਉਹਦੇ ਵਿੱਚ ਕੁਛ ਕੁ ਆਪਾਂ ਗੱਲਾਂ ਬਾਤਾਂ ਕਰਾਂਗੇ, ਸਪੌਂਸਰਸ ਦੇ ਮੈਸੇਜਸ, ਇੰਡੀਆ ਤੋਂ, ਜਲੰਧਰ ਤੋਂ ਮਨਪ੍ਰੀਤ ਜੀ ਦੇ ਨਾਲ ਕੁਛ ਕੁ ਖਬਰਾਂ ਤੇ ਚਾਤ, ਤੇ ਨਾਲ ਦੀ ਨਾਲ ਗੀਤ ਸੰਗੀਤ ਦੇ ਨਾਲ 1 ਘੰਟੇ ਦਾ ਆਪਣਾ ਸਾਥ ਰਹੇਗਾ ਜੀ।
16: ਬਿਲਕੁਲ, ਤੇ ਨਾਲ ਰੀਅਲ ਸਟੇਟ ਦੀ ਗੱਲਬਾਤ ਵੀ ਤੁਹਾਡੇ ਤੱਕ ਕਰਾਂਗੇ, ਮਾਰਗੇਜ ਦੀ ਗੱਲਬਾਤ ਵੀ ਸਪੈਸ਼ਲ ਹੋਵੇਗੀ। ਔਰ ਅੱਜ ਤੁਹਾਡੇ ਲਈ ਕੁਛ ਖੁਸ਼ ਖਬਰੀਆਂ, ਕੁਛ ਅੱਛੀਆਂ ਪ੍ਰਾਪਰਟੀਆਂ ਲੈ ਕੇ ਅਸੀਂ ਹਾਜ਼ਰ ਹਾਂ। ਸਵਾਗਤ ਕਰਦੇ ਹਾਂ ਤੁਹਾਡਾ, ਨੰਬਰ ਹੈ ਸਾਡਾ 905-799-0999 905-799-0999 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਸੋ ਕਿਰਨ ਜੀ, ਅੱਜ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਵੀਕਐਂਡ ਦੇ ਉੱਤੇ ਇੱਕ ਗੀਤ ਸੁਣਨ ਨੂੰ ਮੈਨੂੰ ਮਿਲਿਆ ਔਰ ਕੈਨੇਡਾ ਦੇ ਮੈਨੂੰ ਲੱਗਦਾ ਉਹ ਮੁੰਡੇ ਆ ਇੱਥੇ ਰਹਿੰਦੇ ਆ, ਇਹ ਨਹੀਂ ਪਤਾ ਕਿ ਸਟੂਡੈਂਟ ਆ ਜਾਂ ਪੀ ਆਰ ਆ ਜਾਂ ਕੈਨੇਡੀਅਨ ਸਿਟੀਜ਼ਨ, ਮੈਨੂੰ ਨਹੀਂ ਪਤਾ। ਜੇ ਸੁਣਦੇ ਹੋਣ ਉਹਨਾਂ ਦੇ ਸੱਜਣ ਮਿੱਤਰ ਸਾਡੇ ਨਾਲ ਗੱਲ ਵੀ ਕਰ ਸਕਦੇ ਆ। ਬੜਾ ਚੰਗਾ ਗੀਤ ਲੱਗਿਆ ਮੈਨੂੰ, ਔਰ ਗੀਤ ਦੇ ਵਿੱਚ ਕਾਫੀ ਅਸਲੀਅਤ ਉਹਨਾਂ ਨੇ ਪੇਸ਼ ਕੀਤੀ, ਖਾਸ ਕਰਕੇ ਉਹਨਾਂ ਲਈ ਜਿਹੜੇ ਲੋਕ ਐਜ਼ ਏ ਸਟੂਡੈਂਟ ਜਾਂ ਐਜ਼ ਏ ਵਰਕ ਪਰਮਿਟ ਇਸ ਮੁਲਕ ਦੇ ਵਿੱਚ ਆਉਂਦੇ ਆ, ਕਿ ਇਸ ਆਸ ਦੇ ਨਾਲ ਆਉਂਦੇ ਆ ਕਿ ਅਸੀਂ ਸ਼ਾਇਦ ਇੱਥੇ ਪੀ ਆਰ ਹੋ ਜਾਵਾਂਗੇ, ਪੱਕੇ ਹੋ ਜਾਵਾਂਗੇ, ਸਿਟੀਜ਼ਨ ਹੋ ਜਾਵਾਂਗੇ, ਵਿਆਹ ਕਰਾ ਲਾਂਗੇ, ਬੱਚੇ ਹੋ ਜਾਣਗੇ, ਘਰ ਲੈ ਲਾਂਗੇ, ਤੇ ਫਿਰ ਕਈ ਵਾਰ ਨਹੀਂ ਹੁੰਦਾ ਉਹਨਾਂ ਦੇ ਕੋਲ, ਉਹ ਫਿਰ ਕਿਉਂਕਿ ਕੈਨੇਡਾ ਗੌਰਮੈਂਟ ਸਮੇਂ ਸਮੇਂ ਮੁਤਾਬਕ ਆਪਣਾ ਲਾਅ ਚੇਂਜ ਕਰ ਦਿੰਦੀ, ਤੇ ਉਹਦੀ ਲਾਅ ਦੀ ਲਪੇਟ ਹੇਠ ਕਈ ਲੋਕ ਵਿਚਾਰੇ ਆ ਜਾਂਦੇ ਆ, ਕਈ ਕਈ ਕਈ ਸਾਲ ਕਈ ਵਾਰੀ ਪੱਕੇ ਨਹੀਂ ਹੁੰਦੇ। ਸੋ ਬੜਾ ਪਿਆਰਾ ਜਿਹਾ ਗੀਤ ਉਹਨਾਂ ਨੇ ਮੁੰਡਿਆਂ ਨੇ ਕੱਢਿਆ, ਮੈਨੂੰ ਚੰਗਾ ਲੱਗਾ, ਤੇ ਲਓ ਫਿਰ ਉਹ ਸੁਣਾਉਂਦੇ ਆ, ਤੇ ਇਸ ਗੀਤ ਦੇ ਬਾਰੇ ਤੁਹਾਡੇ ਜਿਹੜੇ ਵਿਚਾਰ ਹੋਣ, ਤੁਹਾਡੀ ਜਿਹੜੀ ਗੱਲਬਾਤ ਹੋਵੇ, ਜਾਂ ਤੁਸੀਂ ਕੋਈ ਇਹਦੇ ਵਿੱਚ ਆਪਣੀ ਇਨਪੁਟ ਪਾਉਣੀ ਚਾਹੋ, 9057990999 ਦੇ ਉੱਤੇ ਕਾਲ ਕਰ ਸਕਦੇ ਹੋ।

0: ਜਵਾਬ ਹੀ ਆ ਸੋ ਨਹੀਂ ਤੁਸੀਂ ਬਿਲਕੁਲ ਜਵਾਬ ਨਹੀਂ ਦੇਣਾ ਸਾਨੂੰ ਤੁਸੀਂ ਸਾਨੂੰ ਕਾਲ ਕਰਨੀ ਆ ਕਾਲ ਕਰਕੇ ਆਪਣੇ ਜਿਹੜੇ ਵਿਚਾਰ ਆ ਸਾਡੇ ਨਾਲ ਸਾਂਝੇ ਕਰਨੇ ਆ ਤੇ ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ 9057990999
1: 9057990999 ਦੇ ਉੱਤੇ ਆਲਮੋਸਟ ਸਾਰੇ ਨੇਲੇ ਹੀ ਆ ਵਿੱਚ ਇੱਕ ਜ਼ੀਰੋ ਹੀ ਲੱਗਣੀ 9057990999 ਤੇ ਕਾਲ ਕਰ ਸਕਦੇ ਆ ਦੇਖਦੇ ਹਾਂ ਜੀ ਸਾਨੂੰ ਕਿੰਨੀ ਕੁ ਮੁਹੱਬਤ ਕਰਦੇ ਹੋ ਤੁਸੀਂ ਕਿੰਨੀ ਕੁ ਸਾਡੀ ਆਵਾਜ਼ ਨੂੰ ਪਸੰਦ ਕਰਦੇ ਹੋ ਕਿੰਨੀਆਂ ਸਾਡੀਆਂ ਇੱਥੇ ਦੀਆਂ ਜਿਹੜੀਆਂ ਉੱਪਰਲੀਆਂ ਥੱਲੀਆਂ ਗੱਲਾਂ ਕਰਦੇ ਹਾਂ ਜਾਂ ਅਸੀਂ ਉੱਧਰਲੀਆਂ ਇੱਧਰਲੀਆਂ ਕਰਦੇ ਹਾਂ ਉਹ ਕਿੰਨੀਆਂ ਕੁ ਤੁਹਾਨੂੰ ਚੰਗੀਆਂ ਲੱਗਦੀਆਂ ਇਹ ਤਾਂ ਤੁਸੀਂ ਦੱਸਣਾ 9057990999 ਤੇ ਕਾਲ ਕਰ ਲੈਣੀ ਕਿਉਂਕਿ ਉੱਧਰੋਂ ਮਨਪ੍ਰੀਤ ਹੋਰੀ ਵੀ ਸਾਡੇ ਨਾਲ ਆ ਗਏ ਆ ਉਹ ਕਹਿੰਦੇ ਹੋਣੇ ਆ ਮਨਪ੍ਰੀਤ ਜੀ ਚਲੋ ਆਪਾਂ ਹੀ ਕਰ ਲੈਂਦੇ ਹਾਂ ਆਪਸ 'ਚ ਗੱਲਬਾਤ ਮੈਨੂੰ ਲੱਗਦਾ ਸਾਡੇ ਸੁਣਨ ਵਾਲਿਆਂ ਨੂੰ ਤਾਂ ਨਹੀਂ ਕਰਨੀ ਤੁਸੀਂ ਦੱਸੋ ਕੀ ਹਾਲ ਹੈ ਮੁਲਕ ਦਾ ਉਸ ਮੁਲਕ ਦਾ ਕੀ ਹਾਲ ਹੈ ਜਿਹਨੂੰ ਅਸੀਂ ਸੁੱਤੇ ਪਏ ਸੁਪਨਿਆਂ 'ਚ ਜਾ ਕੇ ਰਾਤਾਂ ਨੂੰ ਪਤਾ ਨਹੀਂ ਮੈਨੂੰ ਵਾਕਈ ਰੋਜ਼ਾਨਾ ਸੁਪਨੇ ਜਿਹੜੇ ਉਹ ਹਿੰਦੁਸਤਾਨ ਦੇ ਪੰਜਾਬ ਦੇ ਆਪਣੇ ਪਿੰਡ ਦੇ ਆਪਣੇ ਯਾਰਾਂ ਦੋਸਤਾਂ ਦੇ ਆਪਣੇ ਹੋਸਟਲ ਦੇ ਆਪਣੇ ਘਰ ਦੇ ਤੇ ਆਪਣੇ ਆਲੇ ਦੁਆਲੇ ਦੇ ਹੀ ਆਉਂਦੇ ਆ ਤੇ ਮੈਂ ਜਦੋਂ ਫਿਰ ਸਵੇਰੇ ਜਾ ਖੁੱਲਦੀ ਆ ਤੇ ਫਿਰ ਉਸੇ ਬੈਡਰੂਮ 'ਚ ਉੱਠੀਦਾ ਸਾਹਮਣੇ ਉਹੀ ਵਾਸ਼ਰੂਮ ਆਉਂਦਾ ਫਿਰ ਆ ਜਾਈਦਾ ਜੀ ਮੂੰਹ ਧੋ ਕੇ ਬਰੱਸ਼ ਕਰਕੇ ਨਹਾ ਕੇ ਤੇ ਚਲੋ ਜੀ ਉਹੀ ਰੋਜ਼ ਕੰਮ ਉਹੀ ਗੱਲਾਂ ਫਿਰ ਰਾਤ ਨੂੰ ਇਸ ਆਸ ਨਾਲ ਸੌਂ ਜਾਂਦਾ ਵੀ ਸ਼ਾਇਦ ਅੱਜ ਫਿਰ ਪਿੰਡ ਜਾਣਾ ਵਾਪਸ
2: ਬਸ ਸੁਖੀ ਜੀ ਅੱਜ ਦੀਆਂ ਜਿਹੜੀਆਂ ਅਸੀਂ ਖਬਰਾਂ ਵੀ ਕਰਨੀਆਂ ਮੈਂ ਤਾਂਹੀਓ ਤੁਹਾਨੂੰ ਹੈਡਲਾਈਨਸ ਨਹੀਂ ਭੇਜੀਆਂ ਤੁਹਾਡੇ ਸੁਪਨਿਆਂ ਦੇ ਆਲੇ ਦੁਆਲੇ ਘੁੰਮਦੀ ਆ ਤੁਹਾਡਾ ਉਹੀ ਪੰਜਾਬ ਉਹੀ ਹੋਸਟਲ ਤੇ ਹੋਰ ਬਹੁਤ ਕੁਝ ਜੋ ਕਹਾਣੀਆਂ ਕਈ ਵਾਰੀ ਵਾਪਰ ਜਾਂਦੀਆਂ ਨੇ ਲਮੋਣੀਆਂ
1: ਹੋ ਕਹਿੰਦਾ ਸੁਪਨਿਆਂ ਤੂੰ ਸੁਲਤਾਨ ਹੈ ਤੇ ਉੱਤਮ ਤੇਰੀ ਜਾਤ ਸੀ ਵਰਸਾਂ ਦੇ ਵਿਛੜੇ ਤੇ ਤੂੰ ਆਣ ਮਲਾਏ ਰਾਤ
2: ਕਿਆ ਬਾਤ ਹੈ ਸੋ ਸਹੀ ਗੱਲ ਹੈ ਸੁਖੀ ਜੀ ਸੁਪਨੇ ਆਉਂਦੇ ਰਹਿਣੇ ਚਾਹੀਦੇ ਨੇ ਬੜੇ ਚੰਗੇ ਹੁੰਦੇ ਨੇ ਔਰ ਕਈ ਵਾਰੀ ਸੁਪਨੇ ਬੜੇ ਮਜ਼ੇਦਾਰ ਹੁੰਦੇ ਆ
1: ਆਪਣੀ ਹੱਲ ਗੱਲ ਉਹਨਾਂ ਨੇ ਕੀਤੀ ਨੀ ਅੱਛਾ ਕਈ ਵਾਰੀ ਤਾਂ ਮੇਰੇ ਨਾਲ ਤਾਂ ਬਹੁਤ ਵਾਰੀ ਹੁੰਦਾ ਹੋ ਸਕਦਾ ਤੁਹਾਡੇ ਨਾਲ ਵੀ ਕਈ ਵਾਰੀ ਇਹੋ ਜਿਹਾ ਸੁਪਨਾ ਆਇਆ ਹੁੰਦਾ ਤੁਹਾਡੀ ਜਾਗ ਵੀ ਖੁੱਲ ਜਾਂਦੀ ਤੁਸੀਂ ਫਿਰ ਅੱਖਾਂ ਮਿਟਦੇ ਨੇ ਇਹਨੂੰ ਕੰਟੀਨਿਊ ਚਲਾਈਏ
2: ਜਾਂ ਕੋਈ ਜਗਾ ਦੇਵੇ ਤਾਂ ਐ ਹੁੰਦਾ ਵੀ ਕਿੰਨਾ ਸੋਹਣਾ ਆਉਣ ਦਿਆ ਸੀ ਐਵੇਂ ਜਗਾ ਦਿੱਤਾ ਅੱਗੇ ਵੀ ਵੇਖਣਾ ਸੀ ਕੀ ਹੁੰਦਾ
1: ਇੱਕ ਨਾ ਮੇਰਾ ਸ਼ੇਰ ਆ ਉਹ ਕਹਿੰਦਾ ਜੋ ਜਿਉਂ ਜਿਉਂ ਨੇੜੇ ਆਏ ਮੇਰੇ ਬੁੱਲ ਥਰ ਥਰ ਆਏ ਚਿਰਾਂ ਪਿੱਛੋਂ ਸੱਜਣ ਮੇਰੇ ਰਾਤੀ ਸੁਪਨੇ ਚ ਆਏ ਸੱਚੀ ਮੁੱਚੀ ਸੁਖੀ ਆ ਕੇ ਸਾਨੂੰ ਜਾ ਮਿਲ ਐਵੀਂ ਸੁਪਨਿਆਂ ਚ ਆਣ ਕੇ ਕਾਹ ਤੋਂ ਰੱਖੇ ਸਾਡਾ ਦਿਲ ਇਹ ਸੁਪਨਾ ਜੇ ਹੁਣ ਮਨਪ੍ਰੀਤ ਸੱਚ ਹੋ ਦਿਖਾਏ ਉਹ ਚਿਰਾਂ ਪਿੱਛੋਂ ਸੱਜਣ ਸਾਡੇ ਸੁਪਨੇ ਚ
2: ਕਿਆ ਬਾਤ ਹੈ ਬਹੁਤ ਖੂਬ ਸੁਖੀ ਜੀ ਮੈਨੂੰ ਐ ਲੱਗਦਾ ਵੀ ਛੇਤੀ ਗੀਤ ਬਣ ਜਾਣਾ ਇਹਦੇ ਤੇ
1: ਨਹੀਂ ਗੀਤ ਤਾਂ ਬਣ ਗਿਆ
0: ਅੱਧਾ ਤਾਂ ਬਣ ਗਿਆ ਜੀ
2: ਸਹੀ ਗੱਲ ਅੱਧਾ ਬਣ ਗਿਆ
1: ਹੁਣ ਤੁਸੀਂ ਦੱਸੋ ਤੁਸੀਂ ਕਿਹੜੀ ਸੁਪਨਿਆਂ ਦੀ ਜ਼ਿੰਦਗੀ ਚ ਉੱਠੇ ਹੋ ਤੇ ਕਿਹੜੀ ਚ ਸੌਣਾ
2: ਦੇਖੋ ਆਪਾਂ ਉਸ ਪੰਜਾਬ ਨੂੰ ਯਾਦ ਕਰਦੇ ਹਾਂ ਸੁਖੀ ਜੀ ਅੱਜ ਜਿਹੜਾ ਕਦੇ ਵੀ ਸਾਡੇ ਲਈ ਉਹ ਸੁਪਨਾ ਨੀ ਹਕੀਕਤ ਆ ਹਮੇਸ਼ਾ ਹੀ ਅੱਖ ਖੁੱਲੀ ਚ ਵੀ ਉਹ ਸਾਨੂੰ ਦਿਸਦਾ ਹੈ ਤੇ ਅੱਖ ਬੰਦ ਚ ਵੀ ਆਪਾਂ 2 ਦਿਨ ਪਹਿਲਾਂ ਜਿਹੜੀ OTT ਪਲੇਟਫਾਰਮ ਤੇ ਫਿਲਮ ਰਿਲੀਜ਼ ਹੋਈ ਹੈ ਸੁਖੀ ਜੀ ਸਤਲੁਜ ਉਹਦੇ ਬਾਰੇ ਗੱਲ ਕਰਨੀ ਆ ਤੇ ਤੁਹਾਡੇ ਤੋਂ ਵੀ ਵਿਚਾਰ ਜਾਣਨੇ
1: ਉਹ ਤੁਹਾਡੇ ਪਿੰਡਾਂ ਵੱਲ ਦੀ ਕਹਾਣੀ ਹੈ ਨਾ ਤਾਂ ਕਰਕੇ
2: ਨਹੀਂ ਪਿੰਡਾਂ ਵੱਲ ਦੀ ਕਹਾਣੀ ਨੀ ਉਹ ਸਾਡੇ ਪੰਜਾਬ ਦੀ ਕਹਾਣੀ ਆ
1: ਓਕੇ
2: ਸੋ ਪਿੰਡ ਵੀ ਪੰਜਾਬ ਦੇ ਨੇ ਔਰ ਦਿਲ ਜਿਹੜਾ ਵਾ ਉਹ ਪੰਜਾਬ ਚ ਵੱਸਦਾ ਹੈ ਸਾਰੇ NRI ਭੈਣ ਭਰਾਵਾਂ ਦਾ ਔਰ ਜੋ ਮੈਨੂੰ ਸੁਣਨ ਦੇ ਵਿੱਚ ਆਇਆ ਆ ਕਿ ਫਿਲਮ ਪੰਜਾਬ ਤੋਂ ਵੀ ਵੱਧ ਜਿਹੜੀ ਉਹ ਵਿਦੇਸ਼ਾਂ ਦੇ ਵਿੱਚ ਦੇਖੀ ਗਈ ਆ ਔਰ ਜਿਹੜੇ ਵਿਦੇਸ਼ੀ ਬੱਚੇ ਨੇ ਉੱਥੋਂ ਦੇ ਬਾਹਰਨ ਬੱਚੇ ਨੇ ਉਹਨਾਂ ਨੇ ਉਹਨੂੰ ਬਹੁਤ ਲਾਈਕ ਕੀਤਾ ਉਹਨਾਂ ਨੇ ਪੰਜਾਬ ਕਈਆਂ ਨੇ ਦੇਖਿਆ ਨੀ ਕਈ ਰਹੇ ਨੀ ਉਹਨਾਂ ਨੇ ਦਰਦ ਨੀ ਹੰਡਾਇਆ ਪਰ ਉਹਨਾਂ ਨੂੰ ਇਹ ਸਭ ਚੀਜ਼ਾਂ ਦਾ ਕਿਵੇਂ ਪਤਾ ਕਿਉਂਕਿ ਧੱਕਾ ਤਾਂ ਸੁਖੀ ਜੀ ਧੱਕਾ ਹੀ ਹੁੰਦਾ ਨਾ ਜਦੋਂ ਕਦੇ ਵੀ ਕਿਸੇ ਦੇ ਨਾਲ ਵੀ ਹੋਇਆ ਹੋਵੇ ਤੇ ਜਿਹੜਾ ਓਨੈਸਟੀ ਦੇ ਨਾਲ ਇਹਨੂੰ ਨੇੜਿਓਂ ਦੇਖਦਾ ਹੈ ਤਾਂ ਉਹ ਸਮਝ ਜਾਂਦਾ ਹੈ ਸੁਖੀ ਜੀ ਬੀਤੇ ਸ਼ੁੱਕਰਵਾਰ ਨੂੰ ਬਿਨਾਂ ਕਿਸੇ ਕੱਟ ਦੇ OTT ਫਿਲਮ ਜਿਹੜੀ OTT ਪਲੇਟਫਾਰਮ ਤੇ ਫਿਲਮ ਰਿਲੀਜ਼ ਹੁੰਦੀ ਆ ਔਰ ਐਤਵਾਰ ਸ਼ਾਮ ਤੱਕ ਖੂਬ ਵਾਹ ਵਾਹ ਖੱਟਦੀ ਆ ਔਰ ਇੰਸਟਾਗ੍ਰਾਮ ਜਦੋਂ ਅਸੀਂ ਜਾਂ ਫੇਸਬੁੱਕ ਯੂਟਿਊਬ ਸਕਰੋਲ ਕਰਦੇ ਹਾਂ ਤਾਂ ਇਸ ਫਿਲਮ ਦੇ ਜਿਹੜੇ ਸੀਨ ਨੇ ਉਹ ਬੀਟ ਕਰਦੇ ਨੇ ਬਾਕੀ ਸਾਰੇ ਕੰਟੈਂਟ ਨੂੰ ਔਰ ਅੱਗ ਦੇ ਵਾਂਗੂ ਵਾਇਰਲ ਹੁੰਦੀ ਆ ਲੋਕਾਂ ਨੇ ਹਟਾਏ ਜਾਣ ਤੋਂ ਬਾਅਦ ਪਿੰਡਾਂ ਦੇ ਵਿੱਚ ਦੇਖੀ ਆ ਗੁਰੂ ਘਰਾਂ ਦੇ ਵਿੱਚ ਦੇਖੀ ਆ ਔਰ ਪਿੰਡਾਂ ਦੇ ਵਿੱਚ ਉਹ ਮਾਹੌਲ ਬਣਿਆ ਪਿਆ ਆ ਜਦੋਂ VCR ਕੈਸਟਾਂ ਜਾਂ ਜੋ ਵੀ ਪੁਰਾਣਾ ਜ਼ਮਾਨਾ ਹੁੰਦਾ ਸੀ ਤੇ ਲੋਕ ਦੇਖਦੇ ਸੀ ਸੋ ਇੱਦਾਂ ਦਿਖਾਈ ਜਾ ਰਹੀ ਆ ਸਾਰੇ ਜਾਣੇ ਇਹਨੂੰ ਦੇਖ ਰਹੇ ਨੇ ਹਟਾਏ ਜਾਣ ਤੋਂ ਬਾਅਦ ਸੁਖੀ ਜੀ ਕਈ ਤਰ੍ਹਾਂ ਦੇ ਇਹਦੇ ਤੇ ਵਿਵਾਦ ਵੀ ਖੜੇ ਹੋਏ ਨੇ, ਬਹੁਤ ਸਾਰੇ ਕਹਿ ਸਕਦੇ ਹਾਂ ਸਿਆਸਤ ਦੇ ਲੋਕ, ਇੱਕ ਤੇ ਡੂੰਘੀ ਸਿਆਸਤ ਵੀ ਚੱਲੀ ਆ, ਬਹੁਤ ਸਾਰੇ ਲੋਕ ਇਹਦੇ ਹੱਕ ਦੇ ਵਿੱਚ ਆਏ ਨੇ, ਪੱਖ ਦੇ ਵਿੱਚ ਆਏ ਨੇ, ਪਰ ਕੁਝ ਸੀਨੀਅਰ ਜਿਹੜੇ ਪੁਲਿਸ ਲੀਡਰ ਨੇ ਉਹਨਾਂ ਨੇ ਇਹਨੂੰ ਕਵਰ ਕਰਦੇ ਹੋਇਆ ਇਹ ਕਿਹਾ ਕਿ ਉਸ ਸਮੇਂ ਦੀ ਲੋੜ ਸੀ, ਅੱਤਵਾਦ ਬਹੁਤ ਪੀਕ ਤੇ ਸੀਗਾ, ਔਰ ਜੇ ਏਦਾਂ ਨਾ ਹੁੰਦਾ ਤੇ ਬਹੁਤ ਸਾਰੀਆਂ ਹੋਰ ਘਟਨਾਵਾਂ ਹੁੰਦੀਆਂ, ਸੋ ਉਹਨਾਂ ਨੂੰ ਠੱਲ ਪਾਉਣ ਦੇ ਲਈ ਇਹ ਸਾਰਾ ਕੁਝ ਜ਼ਰੂਰੀ ਸੀਗਾ। ਸੋ ਉਹ ਬਿਆਨ ਜਿਹੜੇ ਨੇ ਕਿਤੇ ਨਾ ਕਿਤੇ ਵਿਵਾਦ ਵੀ ਖੜਾ ਕਰਦੇ, ਪਰ ਸੁਖੀ ਜੀ ਤੁਸੀਂ ਉਸ ਦੌਰ ਨੂੰ ਜਿਹੜਾ ਕਿਤੇ ਨਾ ਕਿਤੇ ਬਹੁਤ ਨੇੜੇ ਹੋ ਕਹਿ ਸਕਦੇ ਦੇਖਿਆ ਸੁਣਿਆ, ਜੇ ਤੁਸੀਂ ਵਿਦੇਸ਼ ਵੀ ਹੋਗੇ ਤਾਂ ਤੁਹਾਡੇ ਆਪਣੇ ਉਸ ਟਾਈਮ ਇੱਥੇ ਹੋਣਗੇ, ਹਨਾ, ਤਾਂ ਕੀ ਉਸ ਸਮੇਂ ਦਾ ਕੀ ਫੀਲ ਸੀਗਾ ਜਦੋਂ ਤੁਸੀਂ ਦੇਖਿਆ ਜਾਂ ਤੁਸੀਂ ਸੁਣਿਆ? ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿਉਂਕਿ ਸਾਰੇ ਆਮ ਜਨਤਾ ਦੇ ਵਿੱਚ ਵਾਪਰੀਆਂ ਕਹਾਣੀਆਂ ਨੇ, ਆਮ ਜਨ ਸਾਡੇ ਵਰਗਿਆਂ ਦੇ ਤਾਂ ਇਹ ਸਵਾਲ ਨੇ ਸੁਖੀ ਜੀ ਤੁਹਾਡੇ ਵਰਗਿਆਂ ਨੂੰ, ਕਿਉਂਕਿ ਤੁਸੀਂ ਥੋੜੇ ਸੀਨੀਅਰ ਹੋ ਤੇ ਤੁਹਾਨੂੰ ਇਹ ਚੰਗੀ ਤਰ੍ਹਾਂ ਮਾਹੌਲ ਦੀ ਸੰਭਾਲ ਵੀ ਹੋਊਗੀ।
1: ਬਿਲਕੁਲ ਜੀ, ਉਸ ਟਾਈਮ ਚ ਮਾਹੌਲ ਪੰਜਾਬ ਦਾ ਤਾਂ ਹੀ ਤੁਹਾਨੂੰ ਕਿਹਾ ਗਿਆ ਵੀ ਕਾਲੇ ਦਿਨ ਜਾਂ ਕਾਲੇ ਬੱਦਲ ਜਾਂ ਕਾਲਾ ਮਾਹੌਲ, ਜਾਂ ਕਿਉਂਕਿ ਉਸ ਟਾਈਮ ਦੇ ਵਿੱਚ ਜੋ ਵੀ ਭਾਵੇਂ ਉਹ ਸਿਆਸਤ ਸੀ, ਭਾਵੇਂ ਉਹ ਗਵਾਂਢੀ ਮੁਲਕਾਂ ਦੀ ਗੇਮ ਸੀ ਜਾਂ ਆਪਣੇ ਬੰਦਿਆਂ ਦੀ ਗੇਮ ਸੀ, ਕਿਸੇ ਦੀ ਵੀ ਸੀਗੀ, ਜੋ ਵੀ ਸੀਗਾ ਮਾੜਾ ਵਕਤ ਸੀਗਾ, ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਜਿਹਨਾਂ ਦੇ ਪਰਿਵਾਰ ਹੀ ਜਿਹੜੇ ਚਲੇ ਗਏ, ਮਤਲਬ ਨਹੀਂ ਰਹੇ, ਉਹਨਾਂ ਨੂੰ ਜ਼ਿਆਦਾ ਜਿਹਨਾਂ ਨੇ ਹੰਡਾਇਆ ਦੁੱਖ ਉਹਨਾਂ ਨੂੰ ਬਹੁਤ ਜ਼ਿਆਦਾ, ਜਿਹਨਾਂ ਨੇ ਨਹੀਂ ਉਹਨਾਂ ਨੂੰ ਨਹੀਂ ਪਤਾ, ਪਰ ਬਹੁਤ ਮਾੜੇ ਦਿਨ ਸੀਗੇ, ਔਰ ਜਿਹੜੇ ਜਿਹੜੇ ਵੀ ਉਹਨਾਂ ਦਿਨਾਂ ਵਿੱਚੋਂ ਲੋਕ ਨਿਕਲੇ ਆ ਔਰ ਉਹ ਸੁੱਖ ਦਾ ਸਾਹ ਲੈ ਰਹੇ ਨੇ, ਕੁਝ ਵਿਦੇਸ਼ਾਂ 'ਚ ਬੈਠੇ ਨੇ, ਕੁਝ ਉੱਥੇ ਮੁਲਕਾਂ ਦੇ ਵਿੱਚ ਵੀ ਆਪਣੇ ਕੰਮਕਾਰ ਕਰ ਰਹੇ ਨੇ। ਸੋ ਸਾਰਿਆਂ ਦੇ ਲਈ ਸ਼ੁਭਕਾਮਨਾਵਾਂ। ਜਿਹੜੇ ਮਾੜੇ ਦਿਨ ਕਹਿੰਦੇ ਹੁੰਦੇ ਆ ਯਾਦ ਰੱਖਣੇ ਚਾਹੀਦੇ ਆ, ਪਰ ਚੰਗਿਆਂ ਦਾ ਇੰਜੋਏ ਕਰਨਾ ਚਾਹੀਦਾ, ਚੰਗਿਆ ਜਿਹੜਾ ਚੰਗਾ ਸਮਾਂ ਉਹਦੇ ਵਿੱਚ ਹੋਰ ਤਰੱਕੀ ਕਰਨੀ ਚਾਹੀਦੀ ਆ, ਮੈਂ ਤਾਂ ਇਹੀ ਕਹਾਂਗਾ। ਕਹਿੰਦੇ ਜਿਹੜੇ ਲੋਕ ਗੁਜ਼ਰ ਜਾਂਦੇ ਨੇ ਯਾਰ, ਉਹ ਪਤਾ ਨਹੀਂ ਕਿੱਧਰ ਜਾਂਦੇ ਨੇ ਯਾਰ, ਔਰ ਜੇ ਆਪਾਂ ਉਹਨਾਂ ਦੇ ਮਗਰੀ ਚਲੇ ਜਾਈਏ ਤਾਂ ਫਿਰ ਸੰਸਾਰ 'ਚ ਜੀਣ ਦਾ ਕੋਈ ਮਕਸਦ ਨਹੀਂ ਰਹਿੰਦਾ। ਸੋ ਮੈਂ ਤਾਂ ਇਹੀ ਕਹਾਂਗਾ। ਬਾਕੀ ਜਿਹੜੀਆਂ ਗੱਲਾਂ ਬਾਤਾਂ ਆਪਣੀਆਂ ਚੱਲਦੀਆਂ ਰਹਿਣੀਆਂ, ਸਾਡੇ ਸਟੂਡੀਓ 'ਚ ਹੋਰ ਵੀ ਮਹਿਮਾਨ ਆ ਗਏ ਨੇ, ਤੇ ਆਪਾਂ ਕਿਰਨ ਜੀ ਇੱਕ ਚੀਜ਼ ਗੱਲਾਂ ਗੱਲਾਂ 'ਚ ਭੁੱਲ ਗਏ, ਹਾਲੇ ਤੱਕ ਸਪੌਂਸਰ ਦਾ ਕੋਈ ਸੰਦੇਸ਼ ਨਹੀਂ, ਜਿਹਨਾਂ ਨੇ ਪੈਸੇ ਦੇਣੇ ਉਹਨਾਂ ਪੈਸਿਆਂ ਨਾਲ ਆਪਣਾ ਆਵਾਜ਼ ਜਿਹੜੀ ਹੈ ਲੋਕਾਂ ਤੱਕ ਪਹੁੰਚਦੀ।
3: ਬਿਲਕੁਲ ਜੀ, ਇੱਕ ਵਾਰੀ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਸਮੋਸਾ ਐਂਡ ਸਵੀਟ ਫੈਕਟਰੀ ਨਾਲ ਦੀ ਨਾਲ ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦੇ ਸਹਿਯੋਗ ਨਾਲ ਪੇਸ਼ ਕਰ ਰਹੇ, ਨਾਲ ਦੀ ਨਾਲ ਸਿੰਗਾਪੁਰ ਜਵੈਲਰਸ ਦਾ ਪੂਰਾ ਸਹਿਯੋਗ ਹੈ, ਜਿੱਥੇ ਕਿ 70% ਆਫ ਇਸ ਟਾਈਮ ਡਾਇਮੰਡ ਦੀ ਜਿਹੜੀ ਜੀ ਜਵੈਲਰੀ 'ਤੇ ਲੱਗਿਆ, ਨਾਲ ਦੀ ਨਾਲ ਟਿੱਕਾ ਜੰਕਸ਼ਨ ਦਾ ਪੂਰਾ ਪੂਰਾ ਜਿਹੜਾ ਜੀ ਸਾਥ ਹੈ। ਐਕਸੀਡੈਂਟਲ ਕਲੇਮ ਬੈਨੀਫਿਟ ਦੇ ਵਿੱਚ ਕੋਈ ਵੀ ਤੁਸੀਂ ਗੱਲਬਾਤ ਕਰਨੀ ਹੈ, ਅੰਜੁਮ ਖੁਰੇਸ਼ ਜੀ ਦੀ ਤੁਸੀਂ ਮਦਦ ਲੈ ਸਕਦੇ ਹਾਂ। ਨਾਲ ਦੀ ਨਾਲ ਜਿਹੜਾ ਜੀ ਅੱਜ ਦਾ ਪ੍ਰੋਗਰਾਮ ਅਸੀਂ ਪ੍ਰਾਈਮ ਇੰਟਰਨੈਸ਼ਨਲ ਦੀ ਥੀਮ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ, ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ। ਜੇ ਤੁਸੀਂ ਜਿਹੜਾ ਜੀ ਆਪਣਾ ਪ੍ਰੋਗਰਾਮ ਜਾਂ ਤੁਸੀਂ ਆਪਣੇ ਭਵਿੱਖ ਨੂੰ ਜਿਹੜਾ ਜੀ ਹੈਲਥ ਕੇਅਰ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਹੋ, ਪਰਸਨਲ ਸਪੋਰਟ ਵਰਕਰ ਦੇ ਵਿੱਚ ਜਾਂ ਪਰਸਨਲ ਸਪੋਰਟ ਵਰਕਰ DE, ਤੇ ਜਾਂ ਤੁਸੀਂ ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ ਕਰਨਾ ਚਾਹੁੰਦੇ ਜਾਂ ਤੁਸੀਂ ਕੰਪਿਊਟਰਾਈਜ਼ਡ ਅਕਾਊਂਟਿੰਗ ਜਾਂ ਟੈਕਸ ਜਾਂ ਪੇਰੋਲ ਦਾ ਕੋਈ ਕੋਰਸ ਕਰਨਾ ਆ, ਤੇ ਤੁਸੀਂ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹਾਂ। 6474991009 ਦੇ ਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ। ਨਾਲ ਦੇ ਨਾਲ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਜੀ ਪੇਸ਼ ਕਰ ਰਹੇ ਹਾਂ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ। ਸਪੈਕਸ ਐਕਸਪ੍ਰੈਸ 'ਚ ਜਿੱਥੇ ਕਿ ਤੁਸੀਂ ਜਿਹੜਾ ਜੀ ਰੂਟੀਨ ਆਈ ਚੈੱਕਅਪ ਕਰਾ ਸਕਦੇ ਹਾਂ, ਪ੍ਰਿਸਕ੍ਰਾਈਬਡ ਆਈ ਗਲਾਸਿਸ, ਜਾਂ ਤੁਸੀਂ ਜਿਹੜਾ ਜੀ ਸਨ ਗਲਾਸਿਸ ਲੈਣੇ ਹੈਗੇ ਆ, ਕਲਰਡ ਲੈਂਸਿਸ ਲੈਣੇ, ਕੰਟੈਕਟ ਲੈਂਸਿਸ ਲੈਣੇ ਆ, ਤੇ ਤੁਸੀਂ ਇਹਨਾਂ ਦੀ ਕਿਸੇ ਵੀ ਜਿਹੜੀ ਜੀ ਲੋਕੇਸ਼ਨ 'ਤੇ ਜਾ ਸਕਦੇ ਹਾਂ, 35 ਰੈਵੋਲੂਸ਼ਨ ਡਰਾਈਵ ਬਰੈਂਪਟਨ ਜਾਂ 10635 ਕ੍ਰੈਡਿਟ ਵਿਊ ਰੋਡ, ਜਿਹੜਾ ਜੀ ਸੈਂਡਲਵੁੱਡ ਐਂਡ ਕ੍ਰੈਡਿਟ ਵਿਊ ਦਾ ਇੰਟਰਸੈਕਸ਼ਨ ਹੈਗਾ। ਵਧੇਰੀ ਜਾਣਕਾਰੀ ਲਈ ਨੰਬਰ 905-460-8888 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹਾਂ, 905-460-8888 ਤੇ।
1: ਔਰ ਜੀ ਨਾਲ ਕਟਾਰੀਆ ਟੂਰ ਐਂਡ ਟਰੈਵਲ ਵੱਲੋਂ ਵੀ ਹੁਣੇ-ਹੁਣੇ ਮੈਸੇਜ ਆਇਆ, ਅਗਰ ਤੁਸੀਂ ਟੋਰਾਂਟੋ ਤੋਂ ਦਿੱਲੀ ਜਾਣਾ ਚਾਹੁੰਦੇ ਹੋ $1,050 ਦੇ ਵਿੱਚ ਤੁਹਾਨੂੰ ਟਿਕਟ ਮਿਲੇਗੀ 1-way, ਤੇ ਦਿੱਲੀ ਤੋਂ ਟੋਰਾਂਟੋ ਦੀ ਜਿਹੜੀ ਲਾਸਟ ਮਿੰਟ ਵਾਲੀ ਸੇਲ ਹੈ, ਜੇ ਤੁਸੀਂ ਅੱਜ ਜਾਣਾ ਕੱਲ ਨੂੰ ਜਾਣਾ ਤੇ ਸਿਰਫ 1-way ਟਿਕਟ ਜਿਹੜੀ ਸੀਟ ਹੈ ਉਹ $650 ਦੇ ਵਿੱਚ ਤੁਹਾਨੂੰ ਮਿਲ ਸਕਦੀ ਹੈ, ਬਹੁਤ ਹੀ ਵਧੀਆ ਡੀਲ ਹੈ। ਤੇ ਜੇ ਅੰਮ੍ਰਿਤਸਰ ਜਾਣਾ ਟੋਰਾਂਟੋ ਤੋਂ ਤੇ $1430 ਦੇ ਵਿੱਚ ਹੈ, ਜੇ ਰਿਟਰਨ ਟਿਕਟ ਇਹੀ ਲੈਣੀ ਆ ਤੇ ਤੁਸੀਂ ਟੋਰਾਂਟੋ ਤੋਂ ਅੰਮ੍ਰਿਤਸਰ ਦੀ $2100 ਦੀ ਮਿਲ ਸਕਦੀ ਹੈ ਜੀ। ਸੋ ਇਸ ਤੋਂ ਇਲਾਵਾ ਜੇਕਰ ਤੁਸੀਂ ਕਰਾਚੀ ਜਾਣਾ, ਇਸਲਾਮਾਬਾਦ ਜਾਣਾ, ਉਹਦੇ ਉੱਤੇ ਵੀ ਬਹੁਤ ਸਪੈਸ਼ਲ ਜਿਹੜੀਆਂ ਡੀਲ ਚੱਲ ਰਹੀਆਂ ਨੇ, ਨੰਬਰ ਹੈ 9056781200 ਤੇ ਗੱਲ ਕਰ ਲਓ, 905-678-1200 ਦੇ ਉੱਤੇ। ਤੇ ਕਿਰਨ ਜੀ ਆਪਾਂ ਲਾਸਟ ਵੀਕ ਅਨਾਊਂਸ ਕੀਤਾ ਸੀਗਾ, ਔਰ ਜਿਹੜੀ ਕਿ ਸਾਡੀ ਟੀਮ ਰੀਅਲ ਸਟੇਟ ਦਾ ਕੰਮ ਕਰਦੀ ਹੈ, ਰੀਮੈਕਸ ਗੋਲਡ ਨਾਲ ਅਸੀਂ ਕੰਮ ਕਰਦੇ ਹਾਂ, ਕਿ ਲਾਸਟ ਵੀਕ ਅਨਾਊਂਸ ਕੀਤਾ ਸੀ ਕਿ ਇੱਕ ਪਲਾਜ਼ਾ ਬਣਨ ਜਾ ਰਿਹਾ ਹੈਗਾ ਬ੍ਰੈਂਪਟਨ ਦੇ ਏਰੀਏ ਦੇ ਵਿੱਚ, ਹਾਈਵੇ 410 ਅਤੇ ਮੇਫੀਲਡ ਦੇ ਇਲਾਕੇ ਦੇ ਵਿੱਚ ਰਿਟੇਲ ਪਲਾਜ਼ਾ ਬਣੇਗਾ, ਬਹੁਤ ਖੂਬਸੂਰਤ ਵਧੀਆ ਪਲਾਜ਼ਾ ਬਣੇਗਾ, ਕਾਫੀ ਸ਼ਾਪਸ ਕਾਫੀ ਕੁਛ ਉਹਦੇ ਵਿੱਚ ਬਿਜ਼ਨਸ ਆ ਰਿਹਾ। ਅਗਰ ਤੁਸੀਂ ਆਪਣਾ ਬਿਜ਼ਨਸ ਉੱਥੇ ਖੋਲ੍ਹਣਾ ਚਾਹੁੰਦੇ ਹੋ ਕਿ ਕਿਰਾਏ ਨਾਲ ਤੁਹਾਡੀ ਆਪਣੀ ਦੁਕਾਨ ਹੋਵੇ, 2 ਸਾਲ 'ਚ ਬਣ ਕੇ ਤਿਆਰ ਹੋਣਾ, ਥੋੜ੍ਹੇ ਜਿਹੇ ਪੈਸੇ ਦੇ ਕੇ ਤੁਸੀਂ ਇਸ ਨੂੰ ਹੋਲਡ ਕਰਵਾ ਲਓ ਔਰ ਉਹਦੇ ਉੱਤੇ ਤੁਸੀਂ ਜਿਹੜਾ ਮਰਜ਼ੀ ਬਿਜ਼ਨਸ ਹੁਣ ਜਿਹੜਾ ਖੋਲ ਸਕਦੇ ਹੋ, ਜਿਹਦੇ ਵਿੱਚ ਤੁਸੀਂ ਅਗਰ ਗਰੋਸਰੀ ਸਟੋਰ ਖੋਲ੍ਹਣਾ, ਤੁਸੀਂ ਰੈਸਟੋਰੈਂਟ ਖੋਲ੍ਹਣਾ, ਮੀਟ ਸ਼ਾਪ ਖੋਲ੍ਹਣੀ ਆ, ਕੋਈ ਲਾਅ ਦਾ ਆਫਿਸ ਖੋਲ੍ਹਣਾ, ਕੋਈ ਰੀਅਲ ਸਟੇਟ ਦਾ ਆਫਿਸ ਖੋਲ੍ਹਣਾ, ਕੋਈ ਮੌਰਗੇਜ ਦਾ ਖੋਲ੍ਹਣਾ, ਕੋਈ ਤੁਸੀਂ ਬਿਊਟੀ ਸਲੋਨ ਖੋਲ੍ਹਣਾ, ਕੁਛ ਵੀ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਯੂਨਿਟ ਹੋਲਡ ਕਰਵਾ ਲਓ ਔਰ ਨੰਬਰ ਹੈ 416-881-7070 416-881-7070। ਅਗਰ ਤੁਹਾਨੂੰ ਕਿਸੇ ਘਰ ਦੇ ਉੱਤੇ ਜਾਂ ਕਿਸੇ ਚੀਜ਼ ਤੇ ਮੌਰਗੇਜ ਦੀ ਜ਼ਰੂਰਤ ਹੈ ਤੇ ਉਸ ਦੇ ਲਈ ਵੀ ਤੁਸੀਂ ਇਸੇ ਨੰਬਰ ਨਾਲ ਹੀ ਸੰਪਰਕ ਕਰ ਲਿਓ 416-881-7070 ਦੇ ਉੱਤੇ। ਜੇਕਰ ਪੁਰਾਣੇ ਘਰ ਨੂੰ ਜਾਂ ਪੁਰਾਣੇ ਬਿਜ਼ਨਸ ਨੂੰ ਰੀਫਾਈਨਾਂਸ ਕਰਾ ਕੇ ਤੁਸੀਂ ਪੈਸੇ ਕੱਢਣੇ ਚਾਹੁੰਦੇ ਹੋ, ਇਹ ਔਖੇ ਸਮੇਂ ਦੇ ਵਿੱਚ ਆਪਣਾ ਗੁਜ਼ਾਰਾ ਕਰਨਾ ਚਾਹੁੰਦੇ ਹੋ ਤੇ 416-881-7070 ਤੇ ਕਾਲ ਕਰ ਲਿਓ, ਤੁਹਾਡੀ ਹੈਲਪ ਜਿਹੜੀ ਆ, ਤੁਹਾਡੀ ਮਦਦ ਆ ਉਹ ਕੀਤੀ ਜਾਵੇਗੀ। ਤੇ ਨਾਲ ਦੀ ਨਾਲ ਕਿਰਨ ਜੀ, ਅੱਜ ਦਾ ਪ੍ਰੋਗਰਾਮ ਨੋਬਲ ਫਰੈਸ਼ ਫੂਡ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਆ। ਦੋ ਲੋਕੇਸ਼ਨਾਂ ਨੇ, ਇੱਕ ਹਾਈਵੇ 10 ਤੇ ਬਵੇੜ ਦਾ ਕਾਰਨਰ ਹੈ, ਦੂਜਾ ਹੈਗਾ ਏਅਰਪੋਰਟ ਅਤੇ ਸੈਂਡਲਵੁੱਡ ਦਾ ਕਾਰਨਰ, ਜਿੱਥੋਂ ਜਾ ਕੇ ਤੁਸੀਂ ਸਸਤੀ ਗਰੋਸਰੀ ਲੈ ਸਕਦੇ ਹੋ ਕਿਉਂਕਿ ਇਹ ਹੋਲ ਸੇਲ ਦਾ ਕੰਮ ਕਰਦੇ ਨੇ, ਦੂਜੇ ਸਟੋਰਾਂ ਨੂੰ ਸਪਲਾਈ ਕਰਦੇ ਨੇ। ਨਾਲ ਦੀ ਨਾਲ ਹੀ ਜਿੱਥੇ ਮਨਪ੍ਰੀਤ ਹੋਰਾਂ ਨਾਲ ਗੱਲਾਂ ਚੱਲ ਰਹੀਆਂ ਨੇ, ਨਾਲ ਸਾਡੇ ਸਟੂਡੀਓ ਦੇ ਵਿੱਚ ਡਾਕਟਰ ਸਾਹਿਬ ਪਹੁੰਚੇ ਨੇ ਜਿਹੜੇ ਕਿ ਹੋਮਿਓਪੈਥੀ ਡਾਕਟਰ ਨੇ, ਡਾਕਟਰ ਅਬਰਾਰ ਜੀ। ਪੂਰਾ ਚਿੱਠਾ ਲਿਖ ਕੇ ਆਏ ਅੱਜ, ਪੂਰੀ ਮੈਨੂੰ ਲੱਗਦਾ ਤੁਸੀਂ ਪ੍ਰੈਕਟਿਸ ਕਰਕੇ ਆਏ ਹੋ ਕਿ ਵੀ ਅੱਜ ਕਿਹੜੀਆਂ ਕਿਹੜੀਆਂ ਬਿਮਾਰੀਆਂ ਦੇ ਉੱਤੇ। ਅੱਛਾ, ਇੱਕ ਪਹਿਲਾਂ ਤਾਂ ਮੇਰਾ ਵਹਿਮ ਕੱਢੋ।
4: ਜੀ ਜੀ,
1: ਵਹਿਮ ਦਾ ਇਲਾਜ ਹੈ ਕੋਈ?
4: ਹਾਂ, ਹੋਮਿਓਪੈਥੀ ਚ ਵਹਿਮ ਦਾ ਵੀ ਇਲਾਜ।
1: ਸੱਚੀ?
4: ਹਾਂ, ਇਲਾਜ ਹੈ ਜਿਹਦੇ ਚ ਵਹਿਮ ਦਾ ਵੀ ਇਲਾਜ।
1: ਮੈਨੂੰ ਇੱਕ ਬੜਾ ਵਹਿਮ ਹੈ ਕਿ ਮੈਂ ਬਹੁਤ ਸੋਹਣਾ,
4: ਮੈਨੂੰ ਵੀ ਇਹ ਹੋਣਾ ਵੀ ਚਾਹੀਦਾ। ਚਲੋ, ਆ ਡੋਪਾਮਾਈਨ ਰਿਲੀਜ਼ ਹੁੰਦਾ ਰਹਿੰਦਾ।
1: ਮੇਰੇ ਨਾਲ ਇਸ ਟਾਈਮ ਜੀ ਅਵਨੀਤ ਜੀ ਵੀ ਸਾਡੇ ਨਾਲ ਹਾਜ਼ਰ ਨੇ, ਕਿਉਂਕਿ ਇਹ ਬੜੇ ਵਹਿਮਾਂ ਦਾ ਇਲਾਜ ਕਰਦੇ ਨੇ। ਜੇ ਕਿਸੇ ਨੂੰ ਘਰ ਦੇ ਵਿੱਚ ਘਰ ਵੱਡਾ ਕਰਨਾ, ਪਿੱਛੇ ਐਕਸਟੈਂਸ਼ਨ ਚਾਹੀਦੀ ਆ, ਕੋਈ ਬਰਾਂਡਾ ਟੈਪ ਬਣਾਉਣਾ ਜਾਂ ਬਾਹਰ ਆਊਟਡੋਰ ਕਿਚਨ ਬਣਾਉਣੀ ਆ, ਗਲਾਸ ਦਾ ਕੰਮ, ਅਲਮੋਨੀਅਮ ਦਾ ਕੰਮ ਕਰਦੇ ਨੇ, ਤੇ ਇਹਨਾਂ ਦੀ ਬਹੁਤ ਵੱਡੀ ਕੰਪਨੀ ਹੈ ਤੇ ਬਹੁਤ ਵੱਡੀ ਟੀਮ ਹੈ। ਕਿਸ ਤਰੀਕੇ ਨਾਲ ਕੰਮ ਕਰ ਕੰਪਨੀ ਹੈ ਤੇ ਬਹੁਤ ਵੱਡੀ ਟੀਮ ਹੈ, ਕਿਸ ਤਰੀਕੇ ਨਾਲ ਕੰਮ ਕਰਦੇ ਨੇ, ਆਪਾਂ ਅਵਨੀਤ ਹੋਰਾਂ ਨੂੰ ਪੁੱਛਦੇ ਆ। ਅਵਨੀਤ ਜੀ, ਵੈਲਕਮ ਜੀ ਆਇਆਂ ਨੂੰ, ਕੀ ਹਾਲ ਚਾਲ ਤੁਹਾਡੇ?
5: ਥੈਂਕ ਯੂ ਸੁਖੀ ਜੀ, ਬਹੁਤ ਵਧੀਆ, ਆਲ ਗੁੱਡ ਵਿਦ ਯੂ।
1: ਅਵਨੀਤ ਜੀ, ਹੁਣੇ ਡਾਕਟਰ ਸਾਹਿਬ ਸਾਡੇ ਸਟੂਡੀਓ ਚ ਆਏ ਤੇ ਕਹਿੰਦੇ ਮੈਂ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਦਾ। ਮੈਂ ਕਿਹਾ ਜੀ, ਮੇਰੀ ਇੱਕ ਬਿਮਾਰੀ ਹੈ, ਮੈਨੂੰ ਵਹਿਮ ਦਾ ਬੜਾ ਵਹਿਮ ਆ ਮੈਨੂੰ ਕਿ ਮੈਂ ਬਹੁਤ ਸੋਹਣਾ ਹੈ। ਇਹ ਹੁਣ ਮੈਨੂੰ ਪਤਾ ਨਹੀਂ, ਤੁਸੀਂ ਮਿਲਦੇ ਗਿਲਦੇ ਰਹਿੰਦੇ ਹੋ, ਮੈਂ ਵਾਕਈ ਸੋਹਣਾ?
4: ਬਿਲਕੁਲ
1: ਜੀ, ਬਾਕੀ ਤਾਂ ਬਾਹਰ ਤਾਂ ਚਿਹਰੇ ਹੀ ਆ, ਚਿਹਰੇ ਤੋਂ
4: ਕਹਿੰਦੇ ਆ ਨਾ ਜੀ, ਮੈਂ ਜ਼ਾਤੀ ਤੌਰ ਤੇ ਇਹਨੂੰ ਜਾਣਦਾ। ਉਹ ਕਿਹੜੀ ਜ਼ਾਤ ਹੁੰਦੀ? ਉਹ ਦੁਨੀਆ ਵਾਲੀ ਜ਼ਾਤ ਪਾਤ ਨਹੀਂ ਗੱਲ ਕਰ ਰਿਹਾ ਹੁੰਦਾ, ਉਹ ਅੰਦਰ ਦੇ ਇਨਸਾਨ ਦੀ ਗੱਲ ਕਰ ਰਿਹਾ।
1: ਕਿਆ ਲੋਕੀ ਲੱਭਦੇ ਰੱਬ ਨੂੰ ਮੰਦਰਾਂ ਚੋਂ, ਇਹ ਵਸਤਾ ਵਿੱਚ ਇਨਸਾਨਾਂ ਦੇ, ਹੀਰੇ ਮੋਤੀ ਦਾਨ ਕਰਨ ਦਿਲ ਜਿੱਤਣ ਲਈ ਭਗਵਾਨਾਂ ਦੇ।
4: ਵਾਹ,
1: ਕੈਨੇਡਾ ਦੇ ਵਿੱਚ ਘਰਾਂ ਦੇ ਵਿੱਚ ਬਹੁਤ ਸਾਰੇ ਲੋਕ ਘਰ ਸੋਹਣੇ ਹੁੰਦੇ ਆ, ਅੰਦਰ ਕਿਚਨ ਚ ਕਹਿੰਦੇ ਨਹੀਂ ਕੁੱਕ ਨਹੀਂ ਕਰਨਾ, ਸੋ ਬਾਹਰ ਜਿਹੜਾ ਉਹਨਾਂ ਨੇ ਵਧੀਆ ਕਿਚਨ ਬਣਾਉਣੀ ਹੁੰਦੀ ਹੈ, ਤਾਂ ਉਹਦੇ ਲਈ ਅਵਨੀਤ ਹੋਣੀ ਹੈਲਪ ਕਰਦੇ ਨੇ। ਅਵਨੀਤ ਜੀ, ਅੱਜ ਇਹਦੀ ਗੱਲ ਕਰੀਏ ਕਿਉਂਕਿ ਸਮਰ ਦੇ ਵਿੱਚ ਲੋਕ ਇਹਦਾ ਫਾਇਦਾ ਲੈਣਾ ਚਾਹੁੰਦੇ ਆ।
5: ਬਿਲਕੁਲ ਬਿਲਕੁਲ ਸੁਖੀ ਜੀ, ਆਊਟਡੋਰ ਗਾਰਡਨ ਕਿਚਨ ਦਾ ਲੋਕੀ ਬਹੁਤ ਫਾਇਦਾ ਲੈਣਾ ਚਾਹੁੰਦੇ ਨੇ, ਤੇ ਲੋਕੀ ਚਾਹੁੰਦੇ ਨੇ ਕਿ ਉਹਨਾਂ ਦੇ ਜਿੱਦਾਂ ਦਾ ਘਰ ਦੀ ਕਲਰ ਸਕੀਮ ਹੈ, ਜਿਹੜਾ ਉਹਨਾਂ ਦਾ ਐਲੀਵੇਸ਼ਨ ਹੈ, ਉਹਦੇ ਨਾਲ ਦੇ ਨਾਲ ਮੈਚਿੰਗ ਇੱਕ ਵਧੀਆ ਜਿਹਾ ਗਾਰਡਨ ਕਿਚਨ ਉਹਨਾਂ ਕੋਲ ਹੋਏ, ਜਿੱਥੇ ਉਹ ਪਾਰਟੀ ਹੋਸਟ ਕਰਨ, ਜਿੱਥੇ ਉਹ ਬਾਰਬਿਕਿਊ ਕਰਨ ਬਹਿ ਕੇ, ਐਂਡ ਅੰਦਰ ਕੋਈ ਸਮੈਲ ਨਾ ਜਾਏ, ਬਾਹਰ ਸਾਰੇ ਬੈਠੇ ਹੋਣ ਸ਼ਾਮੀ। ਜਿੱਦਾਂ ਹੁਣ ਸਾਡੇ ਕਲਾਇੰਟ ਨੇ, ਉਹਨਾਂ ਨੇ ਬਰਲਿੰਗਟਨ ਚ ਬਣਵਾਇਆ, ਉਹ ਆਪਣੇ ਬੈਕਯਾਰਡ ਤੋਂ ਫਾਇਰ ਵਰਕਸ ਦੇਖ ਸਕਦੇ ਨੇ, ਤੇ ਉਹਨਾਂ ਨੇ ਪੂਰਾ ਪਿੱਛੇ ਗਾਰਡਨ ਕਿਚਨ ਬਣਵਾਇਆ, ਬਹੁਤ ਹੀ ਵਧੀਆ, ਸਾਰੇ ਬੈਠ ਕੇ ਉਹਨਾਂ ਨੇ ਬਾਰਬੇਕਿਊ ਪਾਰਟੀ ਹੋਸਟ ਕੀਤੀ ਹੈ। ਸੋ ਏਦਾਂ ਦਾ ਸਭ ਨੂੰ ਮੌਕਾ ਮਿਲਣਾ ਚਾਹੀਦਾ ਕਿ ਉਹਨਾਂ ਦੇ ਬੈਕਯਾਰਡ ਦੇ ਵਿੱਚ ਏਦਾਂ ਦੀ ਫੈਸਿਲਿਟੀ ਹੋਏ।
1: ਬਿਲਕੁਲ ਜੀ, ਬਹੁਤ ਲੋਕਾਂ ਨੇ ਮੈਂ ਦੇਖਿਆ ਘਰਾਂ ਦੇ ਵਿੱਚ ਬਣਿਆ ਹੋਇਆ, ਔਰ ਉਹਦਾ ਵੱਖਰਾ ਹੀ ਨਜ਼ਾਰਾ ਆ, ਕਿਉਂਕਿ ਬੇਸ਼ੱਕ ਕਿਉਂਕਿ ਸਮਰ 3-4 ਮਹੀਨੇ ਹੁੰਦੀ ਆ, ਪਰ ਜਿਹੜੇ ਹਿਸਾਬ ਨਾਲ ਤੁਸੀਂ ਬਣਾਉਂਦੇ ਹੋ ਉਹ ਵਿੰਟਰ ਵਿੱਚ ਵੀ ਬਾਹਰ ਲੋਕ ਯੂਜ਼ ਕਰਦੇ ਨੇ।
5: ਹਾਂਜੀ ਹਾਂਜੀ ਉਹ ਵਿੰਟਰ ਚ ਪੂਰਾ ਕਲੋਜ਼ ਹੋ ਜਾਂਦਾ, ਜਿੱਦਾਂ ਸਾਨੂੰ ਹਰ ਸਮਰ ਦੇ ਬਾਅਦ ਇੱਕ ਨਾ ਟੈਂਸ਼ਨ ਹੋ ਜਾਂਦੀ ਹੈ ਕਿ ਅਸੀਂ ਬਾਰਬੀਕਿਊ ਨੂੰ ਕਿੱਥੇ ਰੱਖੀਏ, ਉਹਨੂੰ ਜੰਗ ਨਾ ਲੱਗ ਜਾਏ ਉਹਦੇ ਨਾਲ ਨਾ, ਤੇ ਸਾਰਾ ਉਹ ਮਟੀਰੀਅਲ ਕਿੱਥੇ ਰੱਖੀਏ, ਫਿਰ ਦੁਬਾਰਾ ਸਮਰ ਚ ਕੱਢਣਾ, ਫਿਰ ਦੁਬਾਰਾ ਵਿੰਟਰ ਪਹਿਲਾਂ ਰੱਖਣਾ, ਉਹ ਪ੍ਰੋਬਲਮ ਸੋਲਵ ਹੋ ਜਾਂਦੀ ਕਿਉਂਕਿ ਉਹਦਾ ਡੋਰ ਬੰਦ ਹੋ ਜਾਂਦਾ ਗਾਰਡਨ ਕਿਚਨ ਦਾ, ਤੇ ਉਹ ਪੂਰਾ ਦਾ ਪੂਰਾ ਪੈਕ ਹੋ ਜਾਂਦਾ ਵਿੰਟਰ ਲਈ। ਐਂਡ ਤੁਸੀਂ ਕਦੇ ਵੀ ਵਿੰਟਰ ਦੇ ਵਿੱਚ ਵੀ ਜੇ ਤੁਸੀਂ ਉਹਨੂੰ ਖੋਲ ਕੇ ਉਹਦੇ ਥੱਲੇ ਬਹਿਣਾ ਹੈ ਤੇ ਉਹ ਵੀ ਬਹੁਤ ਵਧੀਆ ਨਜ਼ਾਰਾ ਹੈ, ਫਾਇਰ ਲਗਾ ਕੇ ਆਪਣੀ ਤੇ ਬਹੁਤ ਵਧੀਆ ਰਹਿੰਦਾ।
1: ਵਾਹ ਜੀ ਵਾਹ। ਇਹ ਤੋਂ ਇਲਾਵਾ ਜੀ ਕਿਸੇ ਨੇ ਘਰ ਨੂੰ ਜੇ ਵੱਡਾ ਕਰਨਾ ਹੋਵੇ, ਸਟੈਕਸ਼ਨ ਬਣਾਉਣੀ ਬਾਹਰ, ਉਹ ਵੀ ਤੁਸੀਂ ਮੈਨੂੰ ਲੱਗਦਾ ਗਲਾਸ ਦਾ ਜਾਂ ਅਲਮੀਨੀਅਮ ਦਾ ਕਾਫੀ ਕੁਝ ਤੁਹਾਡੇ ਕੋਲ ਮਟੀਰੀਅਲ ਹੈ ਜੀ?
5: ਐਬਸੋਲੂਟਲੀ ਸੁਖੀ ਜੀ, ਇੱਕ ਚੀਜ਼ ਹੈਗੀ ਹੈ ਜਿਹੜੀ ਕੈਨੇਡਾ ਗਵਰਨਮੈਂਟ ਸਪੈਸ਼ਲੀ ਓਨਟਾਰੀਓ ਨੇ ਅਲਾਓ ਕਰਤਾ ਹੈ, ਜਿਹੜਾ ਹੈਗਾ ਹੈ ਉਹਨੂੰ ਕਹਿੰਦੇ ਇਨ ਲਾਅ ਸੂਈਟ। ਇਨ ਲਾਅ ਸੂਈਟ ਇਸ ਕਿ ਜਿਨ੍ਹਾਂ ਦੇ ਘਰ ਦੇ ਪਿੱਛੇ ਜਗ੍ਹਾ ਹੈ, ਬੈਕਯਾਰਡ ਥੋੜਾ ਵੱਡਾ ਹੈ ਐਂਡ ਆਪਾਂ ਸੈੱਟ ਬੈਕ ਥੋੜੇ ਰੱਖ ਸਕਦੇ ਹਾਂ, ਤੇ ਉਹਨਾਂ ਨੂੰ ਪਰਮਿਸ਼ਨ ਮਿਲ ਜਾਂਦੀ ਹੈ ਟੂ ਕ੍ਰੀਏਟ ਅ ਵਨ ਬੈਡਰੂਮ ਯੂਨਿਟ ਬਿਹਾਈਂਡ ਦੇਅਰ ਹਾਊਸ, ਤੇ ਉਹਨੂੰ ਰੈਂਟ ਵੀ ਕਰ ਸਕਦੇ ਆ ਫਰਦਰ, ਤੇ ਉਹਨੂੰ ਐਜ਼ ਐਨ ਐਕਸਟੈਂਸ਼ਨ ਕਿਸੇ ਦੇ ਬੱਚੇ ਉੱਧਰ ਰਹਿੰਦੇ ਨੇ ਉਹਨੂੰ ਕਹਿੰਦੇ ਇਨ ਲਾਅ ਸੂਈਟ ਨੇ, ਤੇ ਉਹ ਵੀ ਅਸੀਂ ਬਣਾਉਂਦੇ ਹਾਂ।
1: ਅੱਛਾ, ਇਨ ਲਾਅ ਕਾ ਤੋਂ ਕਹਿੰਦੇ, ਜੇ ਹੁਣ ਮੇਰੇ ਵਰਗਾ ਕੁਵਾਰਾ ਹੋਵੇ, ਵਿਆਹੇ ਨੇ ਹੋਵੇ, ਫਿਰ ਇਨ ਲਾਅ ਕਿੱਥੋਂ ਲੈਣਾ? ਤੁਸੀਂ ਜਿੰਨੇ ਵੀ ਸਾਡੇ ਲਿਸਨਰ ਨੇ ਕਾਲ ਕਰਕੇ ਇਹਨਾਂ ਦੀ ਸਲਾਹ ਲੈ ਸਕਦੇ ਨੇ, ਆਪਣੇ ਬੁਲਾ ਕੇ ਘਰੇ ਤੁਸੀਂ ਦੱਸ ਸਕਦੇ ਹੋ ਕਿੱਥੇ ਕਿੱਦਾਂ, ਸਾਰਾ ਐਕਸਪਲੇਨ ਕਰਨਗੇ ਅਮਨੀਤ ਜੀ। ਅਮਨੀਤ ਜੀ ਹੋਰ ਕੁਛ ਕਹਿਣਾ ਚਾਹੋਗੇ?
5: ਬਸ ਜੀ, ਅਲੂਮੀਨੀਅਮ ਰੇਲਿੰਗ ਕਿਸੇ ਨੇ ਫੈਂਸ ਲਗਵਾਉਣੀ ਹੋਏ, ਰਾਈਟ ਨਾਓ ਇਜ਼ ਅ ਵੈਰੀ ਗੁੱਡ ਟਾਈਮ, ਪ੍ਰਮੋਸ਼ਨ ਵੀ ਚੱਲਦਾ ਪਿਆ। ਗਾਰਡਨ ਕਿਚਨ ਦਾ ਅਸੀਂ ਪ੍ਰਮੋਸ਼ਨ ਦੇ ਰਹੇ ਸੀ ਕੈਨੇਡਾ ਡੇ ਦਾ, ਕਿ ਵਾਈਨ ਕੂਲਰ ਅਸੀਂ ਉਹਦੇ ਵਿੱਚ ਕੰਪਲੀਮੈਂਟਰੀ ਲਗਾ ਰਹੇ ਸੀ, ਐਂਡ ਦੈਟ ਇਜ਼ ਸਟਿਲ ਗੋਇੰਗ ਔਨ ਟਿਲ 15th of July। ਐਂਡ ਤੁਸੀਂ ਅਗਰ ਜੇ ਰੀਚ ਆਊਟ ਕਰਨਾ, ਕਿਚਨਰ ਦੇ ਵਿੱਚ ਸ਼ੋਰੂਮ ਹੈਗਾ 325 ਬ੍ਰਾਈਟ ਹੌਪ ਸਟਰੀਟ ਕਿਚਨਰ, ਬਹੁਤ ਕਲੋਜ਼ ਹੈਗਾ ਹੈ ਕਿਸ਼ਨਰ ਬੋਸ ਸਟੇਸ਼ਨ ਤੋਂ, ਤੇ ਤੁਸੀਂ ਸ਼ੋਰੂਮ ਵੀ ਆ ਕੇ ਵਿਜ਼ਿਟ ਕਰ ਸਕਦੇ ਹੋ, ਆਪਣਾ ਪ੍ਰੋਜੈਕਟ ਲੈ ਕੇ ਆ ਸਕਦੇ ਹੋ, ਤੇ ਤੁਹਾਨੂੰ ਡੋਰਸ, ਵਿੰਡੋਜ਼, ਅਲੂਮੀਨੀਅਮ ਰੇਲਿੰਗ, ਫੈਂਸ, ਵਿੰਡੋ ਵੈਲ ਕਵਰ ਤੇ ਸ਼ਾਵਰ ਗਲਾਸ, ਇਹ ਸਾਰਾ ਕੁਛ ਵਨ ਸਟੋਪ ਸ਼ੋਪ ਤੇ ਮਿਲ ਜਾਏਗਾ।
1: ਜੀ ਤੇ ਅਵਨੀ ਜੀ, ਜਾਂਦੇ ਜਾਂਦੇ ਇੱਕ ਮੇਰਾ ਸਵਾਲ ਹੈ ਕਿ ਬਹੁਤ ਸਾਰੇ ਲਿਸਨਰ ਆਪਣੇ ਉਹ ਜੁੜੇ ਹੋਏ ਨੇ ਜਿਹੜੇ ਕੰਸਟਰਕਸ਼ਨ ਦਾ ਕੰਮ ਕਰਦੇ ਨੇ, ਜਿਹੜੇ ਲੋਕਾਂ ਦੇ ਘਰਾਂ ਦਾ ਕੰਮ ਕਰਦੇ ਨੇ, ਘਰ ਬਣਾਉਂਦੇ ਨੇ, ਉਹ ਜੇਕਰ ਤੁਹਾਡੇ ਨਾਲ ਸੰਪਰਕ ਕਰਨਾ ਚਾਹੁਣ ਤੇ ਉਹਨਾਂ ਨਾਲ ਵੀ ਡੀਲ ਕਰਦੇ ਹੋ?
5: ਬਿਲਕੁਲ ਜੀ, ਮਟੀਰੀਅਲ ਕੋਸਟ ਹੋਲਸੇਲ ਵਾਲੇ ਵੀ ਹੈਗੇ ਨੇ, ਜਿਨ੍ਹਾਂ ਨੇ ਜ਼ਿਆਦਾ ਬਾਏ ਕਰਨਾ ਉਹਨਾਂ ਨੂੰ ਫਿਰ ਉਸੇ ਅਕੋਰਡਿੰਗ ਪ੍ਰਾਈਸ ਮਿਲਦਾ, ਜਿਨ੍ਹਾਂ ਦਾ ਪ੍ਰੋਜੈਕਟ ਵੱਡਾ ਹੈ ਉਹਨਾਂ ਨੂੰ ਫਿਰ ਪ੍ਰੋਜੈਕਟ ਬੇਸ ਤੇ ਪ੍ਰਾਈਸ ਮਿਲਦਾ, ਤੇ ਅਸੀਂ ਕੰਟਰੈਕਟਰਸ ਨੂੰ ਵੀ ਸਰਵ ਕਰਦੇ ਹਾਂ, ਸਾਡੇ ਕਾਫੀ ਕੰਟਰੈਕਟਰਸ ਨੇ ਜਿਹੜੇ ਸਾਡੇ ਕੋਲ ਆਊਟਸੋਰਸ ਕਰਾਉਂਦੇ ਨੇ ਕੰਮ, ਤੇ ਉਹ ਵੀ ਫੈਸਿਲਿਟੀ ਹੈਗੀ ਆ।
1: ਜੀ ਬਹੁਤ ਬਹੁਤ ਧੰਨਵਾਦ ਅਵਨੀ ਜੀ, 437-955-2220 ਦੇ ਉੱਤੇ ਗੱਲਬਾਤ ਕਰ ਸਕਦੇ ਹੋ ਅਵਨੀਤ ਹੋਰਾਂ ਨਾਲ। ਧੰਨਵਾਦ ਜੀ ਅਵਨੀ ਜੀ,
5: ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ ਜੀ। ਔਰ ਇਸ ਦੇ ਨਾਲ ਨਾਲ ਮੈਂ ਇੱਕ ਵਾਰੀ ਫਿਰ ਦੱਸਦਾ ਕਿ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਸਾਡੀ ਰੀਅਲ ਸਟੇਟ ਦੀ ਟੀਮ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਹਾਂ। ਅਗਰ ਤੁਸੀਂ ਆਪਣਾ ਬਿਜ਼ਨਸ ਖੋਲਣ ਦੇ ਲਈ ਯੂਨਿਟ ਦੀ ਭਾਲ ਦੇ ਵਿੱਚ ਹੋ ਤੇ ਸਾਡੇ ਕੋਲ ਰਾਈਟ ਨਾਓ ਇੱਕ ਮਿਸਾਗਾ ਦੇ ਵਿੱਚ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ ਮਾਲਟਨ ਗੁਰੂ ਘਰ ਦੇ ਬਿਲਕੁਲ ਨਜ਼ਦੀਕ 1300 ਸਕੁਅਰ ਫੀਟ ਦੇ ਆਫਿਸ ਸਪੇਸ ਅਵੇਲੇਬਲ ਨੇ, ਜਿੱਥੇ ਤੁਸੀਂ ਆਪਣਾ ਦਫ਼ਤਰ ਖੋਲ ਸਕਦੇ ਹੋ ਕਿਸੇ ਵੀ ਤਰੀਕੇ ਦਾ, ਕੋਈ ਸ਼ੋਪ ਬਣਾਉਣੀ ਹੈ ਸ਼ੋਪ ਬਣਾ ਸਕਦੇ ਹੋ, ਮੇਨ ਫਲੋਰ ਦੇ ਉੱਪਰ ਤੇ ਸੈਕੰਡ ਫਲੋਰ ਦੇ ਉੱਤੇ, ਦੋਨੇ ਫਲੋਰਾਂ ਦੇ ਉੱਤੇ 1300-1300 ਸਕੁਅਰ ਫੀਟ ਦਾ ਇਹ ਯੂਨਿਟ ਰੈਂਟ ਦੇ ਲਈ ਤੁਹਾਡੇ ਲਈ ਅਵੇਲੇਬਲ ਹੈ। ਕਿਰਾਏ ਦੇ ਲਈ ਬਹੁਤ ਰੀਜਨੇਬਲ ਕਿਰਾਇਆ ਹੋਵੇਗਾ, ਪਾਰਕਿੰਗ ਖੁੱਲ੍ਹੀ ਡੁੱਲੀ ਆ, ਨੰਬਰ ਹੈ 416-888-7070। ਜੀ ਕਰਨ ਜੀ,
3: ਜੀ ਬਿਲਕੁਲ। ਔਰ ਨਾਲ ਦੀ ਨਾਲ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਟ ਇਹਨਾਂ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ। ਔਰ ਬਿਲਕੁਲ ਜੀ, ਇਹਨਾਂ ਦਾ 20 ਸਾਲਾਂ ਤੋਂ ਜ਼ਿਆਦਾ ਦਾ ਐਕਸਪੀਰੀਅੰਸ ਫਾਈਨੈਂਸ਼ੀਅਲ ਇੰਡਸਟਰੀ ਐਂਡ ਫਾਰਮਰ ਬੈਂਕਰ ਦਾ ਐਕਸਪੀਰੀਅੰਸ ਤੁਹਾਡੇ ਬਹੁਤ ਜਿਹੜਾ ਜੀ ਕੰਮ ਆ ਸਕਦਾ, ਚਾਹੇ ਤੁਹਾਡੀ ਮੰਥਲੀ ਮੋਰਗੇਜ ਪੇਮੈਂਟ ਮਿਸਡ ਆਊਟ ਹੋ ਚੁੱਕੀ ਆ, ਜਾਂ ਤੁਹਾਡੇ ਸਿਰ ਤੇ ਬਹੁਤ ਸਾਰੇ ਜਿਹੜੇ ਜੀ ਕਰਜ਼ੇ ਆ, ਕ੍ਰੈਡਿਟ ਕਾਰਡ ਕਰਜ਼ੇ ਆ, ਹੋਰ ਤੁਸੀਂ ਲੋਨ ਚੱਕੇ ਹੋਏ ਆ, ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਸੈਟਲ ਡਾਊਨ ਕਰਕੇ ਇੱਕ ਮੰਥਲੀ ਪੇਮੈਂਟ ਦੇ ਵਿੱਚ ਤੁਹਾਨੂੰ ਈਜ਼ੀਲੀ ਪੇ ਆਫ ਕਰਵਾ ਦਿੰਦੇ ਨੇ। ਸੋ ਮੁਕੇਸ਼ ਚੌਹਾਨ ਦੇ ਨਾਲ ਗੱਲਬਾਤ ਕਰਨ ਦੇ ਲਈ ਨੰਬਰ 6475127000 ਤੇ, ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੈ ਤਾਂ ਵੀ ਤੁਸੀਂ ਮੋਰਗੇਜ ਸੰਬੰਧੀ ਇਹਨਾਂ ਦੇ ਨਾਲ ਹੀ ਗੱਲਬਾਤ ਕਰਨੀ ਹੈ, 6475127000 ਤੇ ਗੱਲਬਾਤ ਜਿਹੜੀ ਜੀ ਹੋ ਸਕਦੀ ਹੈ। ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦੀ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਸੀਂ ਜਿਹੜੀ ਇੰਸ਼ੋਰੈਂਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ, ਜਿਹੜੀ ਇੰਸ਼ੋਰੈਂਸ ਜਿੱਥੇ ਕਿ ਤੁਸੀਂ ਆਪਣੀ ਆਪਣੇ ਘਰਾਂ ਦੀ ਗੱਡੀਆਂ ਦੀ ਕਮਰਸ਼ੀਅਲ ਇੰਸ਼ੋਰੈਂਸ ਜਾਂ ਤੁਸੀਂ ਕੋਈ ਇਵੈਂਟ ਇੰਸ਼ੋਰੈਂਸ ਲੈਣੀ ਆ ਤੇ ਸਾਰੀ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ ਆ ਜਿਹੜੀ ਇੰਸ਼ੋਰੈਂਸ ਨੰਬਰ 416-9020706 ਤੇ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਆ ਔਰ ਬਿਲਕੁਲ ਜੀ ਔਰ ਇਹਨਾਂ ਨੂੰ ਰੀਬੋ ਲਾਇਸੈਂਸ ਵਾਲੇ ਬੰਦਿਆਂ ਦੀ ਲੋੜ ਹੈਗੀ ਜੇ ਤੁਹਾਡੇ ਕੋਲ ਰੀਬੋ ਲਾਇਸੈਂਸ ਹੈ ਤੇ ਤੁਸੀਂ ਇਹਨਾਂ ਦੀ ਟੀਮ ਜੁਆਇਨ ਕਰਨਾ ਚਾਹੁੰਦੇ ਆ ਤੇ ਇਸੇ ਨੰਬਰ ਤੇ ਜਿਹੜੀ ਜੀ ਗੱਲਬਾਤ ਤੁਸੀਂ ਇਹਨਾਂ ਨਾਲ ਕਰ ਸਕਦੇ ਆ ਔਰ ਅੱਜ ਦਾ ਪ੍ਰੋਗਰਾਮ ਪੇਸ਼ ਕਰ ਰਹੇ ਪੀਜ਼ਾ ਡਿਪੂ ਦੇ ਸਹਿਯੋਗ ਦੇ ਨਾਲ ਜਿੱਥੇ ਕਿ ਪੀਜ਼ਾ ਡਿਪੂ ਤੇ ਤੁਸੀਂ ਵਧੀਆ ਸਵਾਦ ਵਾਲਾ ਜਿਹੜਾ ਜੀ ਪੀਜ਼ਾ ਖਾ ਸਕਦੇ ਆ ਵਿਦ ਡਿਫਰੈਂਟ ਪੀਜ਼ਾ ਟਾਪਿੰਗਸ ਤੇ ਤੁਸੀਂ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਜਿਹੜਾ ਜੀ ਆਰਡਰ ਕਰ ਸਕਦੇ ਆ pizzadepot.ca ਤੇ ਜਿਹੜਾ ਜੀ ਆਰਡਰ ਕਰੋ ਜਾਂ ਤੁਸੀਂ ਆਪਣੀ ਨੀਅਰਲੀ ਲੋਕੇਸ਼ਨ ਮੈਪ ਤੇ ਪਾ ਕੇ ਵੀ ਫੋਨ ਆਰਡਰ ਕਰ ਸਕਦੇ

0: ਦੋਸਤੋ ਇੱਕ ਵਾਰੀ ਫਿਰ ਇਸ ਖੂਬਸੂਰਤ ਗੀਤ ਦੇ ਨਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਨੂੰ ਲੱਗਦਾ ਤੁਸੀਂ ਇੰਜੋਏ ਕਰ ਰਹੇ ਹੋਵੋਗੇ ਗੀਤ ਸੰਗੀਤ ਦਾ, ਜਿੱਥੇ ਅਸੀਂ ਸਾਰੇ ਸਪੌਂਸਰਾਂ ਦਾ ਧੰਨਵਾਦ ਕਰਦੇ ਹਾਂ, ਤੁਹਾਡਾ ਵੀ ਧੰਨਵਾਦ ਕਰਦੇ ਹਾਂ। ਤੇ ਨਾਲ ਦੱਸ ਦਈਏ ਇੱਕ ਵਾਰੀ ਨੰਬਰ ਫਿਰ, ਸਾਡਾ ਨੰਬਰ 9057990999 ਹੈ। ਤੁਸੀਂ ਅਗਰ ਕਿਸੇ ਤਰ੍ਹਾਂ ਦਾ ਵੀ ਕੋਈ ਵਪਾਰ ਹੈ, ਤੁਹਾਡਾ ਕੋਈ ਬਿਜ਼ਨਸ ਹੈ, ਉਸਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਸਾਡੇ ਰੇਡੀਓ ਦੇ ਰਾਹੀਂ, ਤੇ ਜੀ ਆਇਆਂ ਨੂੰ। ਤੇ ਹੁਣ ਆਪਾਂ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਦੇ ਨਾਲ, ਕੁਛ ਇੱਕ ਕਿਉਂਕਿ ਗੋਲਡ ਮੈਡਲਿਸਟ ਨੇ ਡਾਕਟਰ ਇੱਥੋਂ ਕੈਨੇਡਾ ਦੇ, ਪੜ੍ਹੇ ਲਿਖੇ ਨੇ ਡਾਕਟਰ ਸਾਹਿਬ। ਇੱਕ ਨਾ ਆਮ ਅੱਜ ਕੱਲ ਗੱਲ ਸੁਣਨ ਦੇ ਵਿੱਚ ਆਉਂਦੀ ਹੈ ਇੱਕ ਬਿਮਾਰੀ ਗਦੂਦ
1: ਜਿਹੜੇ,
0: ਹਾਂਜੀ, ਔਰ ਡਾਕਟਰ ਵੀ ਜਿਹੜੇ ਤੁਹਾਡੇ ਫੈਮਿਲੀ ਡਾਕਟਰ ਆ, ਉਹਨਾਂ ਦੇ ਕੋਲ ਵੀ ਜੇਕਰ ਤੁਸੀਂ ਜਾਓ ਵੈਸੇ ਚੈਕਿੰਗ ਦੇ ਲਈ, ਜੇ ਬੰਦਾ 40 ਸਾਲ ਤੋਂ 45 ਸਾਲ ਤੋਂ ਉੱਪਰ ਜਾਂਦਾ, ਤੁਹਾਨੂੰ ਕਿੱਟ ਦਿੰਦੇ, ਕਹਿੰਦੇ ਜੀ ਆਹ ਟੈਸਟ ਜ਼ਰੂਰ ਕਰਵਾਓ। ਕੀ ਗੌਰਮੈਂਟ ਦਾ ਉਹ ਸਕੈਂਡਲ ਆ, ਪੈਸੇ ਬਣਾਉਣ ਦਾ ਤਰੀਕਾ, ਜਾਂ ਕਿ ਵਾਕਈ ਲੋਕਾਂ ਨੂੰ ਇਹ ਜ਼ਿਆਦਾ ਬਿਮਾਰੀ ਆ?
1: ਨਹੀਂ, ਇਹ ਤਕਰੀਬਨ 50 ਸਾਲ ਤੋਂ ਬਾਅਦ ਮਰਦਾਂ 'ਚ ਆਮ ਹੈ, ਐਪੀਡੈਮਿਕ ਹੀ ਕਹਿ ਲਓ ਇਹਦੀ, ਯਾਨੀ ਇਹ ਤਕਰੀਬਨ ਹਰ ਦੂਜੇ ਬੰਦੇ ਨੂੰ ਹੈ।
0: ਅੱਛਾ ਜੀ।
1: ਅਤੇ ਉਹਦੀ ਵਜ੍ਹਾ ਹੈ ਵਾ ਸੀਡੈਂਟਰੀ ਹੈਬਿਟਸ ਹੈ, ਔਰ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਜ਼ਿਆਦਾ, ਟੈਂਸ਼ਨ ਵੀ ਹੈ, ਔਰ ਇਹਦੇ 'ਚ ਜਿਹੜੀ ਉਹ ਗਦੂਦ ਹੈ ਉਹ ਅਗਰ ਸਵੈਲਿੰਗ ਹੋ ਜਾਏ ਅਤੇ ਪਿਸ਼ਾਬ ਦੇ ਵਿੱਚ ਰੁਕਾਵਟ ਆਉਣ ਲੱਗ ਪੈਂਦੀ, ਪਿਸ਼ਾਬ ਰੁਕ ਰੁਕ ਕੇ ਨਿਕਲਦਾ, ਔਰ ਉਹਦੇ 'ਚ ਫਿਰ ਐਲੋਪੈਥੀ 'ਚ ਤਾਂ ਇਹਦੀ ਸਰਜਰੀ ਹੈ। ਸਰਜਰੀ ਤੋਂ ਬਾਅਦ ਬਹੁਤ ਸਾਰੇ ਕੇਸ ਸਾਡੇ ਕੋਲ ਆਉਂਦੇ, ਉਹ ਕਹਿੰਦੇ ਫਿਰ ਦੁਬਾਰਾ ਜਿਹੜੀ ਹੈ ਨਾ ਸੁੱਜ ਗਈ ਹੈ, ਅਤੇ ਜਾਂ ਫਿਰ ਉਹ ਮੁਕੰਮਲ ਅਗਰ ਇਹਦਾ ਕਰਦੇ ਨੇ ਸਰਜਰੀ, ਅਤੇ ਫਿਰ ਇਹ ਵਾ ਕਿ ਉਹ ਮਰਦਾਂ ਨੂੰ ਜਿਨਸੀ ਤਾਕਤ ਉਹਨਾਂ ਦੀ ਜ਼ਾਇਆ ਹੋ ਜਾਂਦੀ ਹੈ, ਔਰ ਸਾਰੀ ਉਮਰ ਉਹ ਔਲਾਦ ਪੈਦਾ ਨਹੀਂ ਕਰ ਸਕਦੇ, ਇਹ ਕੰਪਰੋਮਾਈਜ਼ ਕਰਨਾ ਪੈਂਦਾ। ਲੇਕਿਨ ਹੋਮਿਓਪੈਥੀ ਜਿਹੜੀ ਹੈ ਪਹਿਲੇ ਹਫ਼ਤੇ ਦੇ ਵਿੱਚ ਹੀ ਰਿਜ਼ਲਟ ਦੱਸਦੀ ਹੈ, ਇਹ ਹੋਮਿਓਪੈਥੀ ਕੋਈ ਕੈਮੀਕਲ ਨਹੀਂ ਹੈ, ਪਹਿਲੇ ਹਫ਼ਤੇ ਦੇ ਵਿੱਚ ਹੀ ਤੁਹਾਨੂੰ ਰਿਜ਼ਲਟ ਮਿਲੇਗਾ, ਔਰ ਤੁਸੀਂ ਬਗੈਰ ਸਰਜਰੀ ਤੋਂ ਬਗੈਰ ਕੈਮੀਕਲ ਡਰੱਗਸ ਤੋਂ ਸਾਡੇ ਕੋਲ ਤਸ਼ਰੀਫ ਲੈ। ਪੂਰੇ ਕੈਨੇਡਾ ਦੇ ਵਿੱਚ ਜਿਹੜੇ ਕੋਰਸ ਮੰਗਾਉਣਾ ਚਾਹੁਣ ਉਹ ਬਾਈ ਡਾਕ ਵੀ ਮੰਗਵਾ ਸਕਦੇ ਆ, ਜਿਨ੍ਹਾਂ ਦਾ ਜ਼ਿਆਦਾ ਪੇਚੀਦਾ ਮਸਲਾ ਉਹ ਸਾਡੇ ਕਲੀਨਿਕ ਮਿਸੀਸਾਗਾ ਡਰਿਊ ਰੋਡ ਦੇ ਉੱਤੇ ਆ ਕੇ ਅਤੇ ਇੱਥੇ ਇਨ ਪਰਸਨ ਵੀ ਦਵਾਈ ਲੈ ਸਕਦੇ ਆ। ਮੇਰਾ ਨੰਬਰ ਨੋਟ ਕਰ ਲਓ, 4374217860।
0: ਦੁਬਾਰਾ ਬੋਲ ਦੋ ਜੀ ਨੰਬਰ,
1: 4374217860
0: ਜੀ। ਔਰ ਜੇਕਰ ਤੁਹਾਡਾ ਕੋਈ ਸਵਾਲ ਜੇ ਤੁਸੀਂ ਵੀ ਮਹਿਸੂਸ ਕਰ ਰਹੇ ਹੋ, ਜੇ ਫ੍ਰੀ ਸਲਾਹ ਮਸ਼ਵਰਾ ਲੈਣਾ, ਤੁਸੀਂ ਸਾਨੂੰ ਇਸ ਟਾਈਮ ਔਨ ਏਅਰ ਕਾਲ ਕਰ ਲਓ, ਤੁਹਾਡੀ ਬਿਮਾਰੀ ਦਾ ਹੱਲ ਜਾਂ ਉਹਦਾ ਤਰੀਕਾ ਦੱਸ ਦੇਣਗੇ ਡਾਕਟਰ ਸਾਹਿਬ ਸਾਡੇ ਨਾਲ। ਇਸ ਟਾਈਮ 20 ਮਿੰਟ ਹੋਰ ਨੇ ਸਟੂਡੀਓ ਦੇ ਵਿੱਚ, 9057990999। ਅਤੇ ਜੇ ਇਹਨਾਂ ਨੇ ਕੱਲਿਆਂ ਨਾਲ ਅਪੁਆਇੰਟਮੈਂਟ ਬਣਾਉਣੀ ਹੈ ਤਾਂ ਫਿਰ ਤੁਸੀਂ ਇਹਨਾਂ ਨਾਲ ਡਾਇਰੈਕਟ ਕਰ ਲੈਣਾ, ਨੰਬਰ
1: 4374217860 6 0 6 0 ਨੇ ਪਿਆਰ ਨਾਲ ਟਰੱਕ ਭਰਾ ਜਿਹੜੇ ਡਰਾਈਵਿੰਗ ਦੇ ਦੌਰਾਨ ਐਕਸੀਡੈਂਟ ਸੁਣ ਰਹੇ ਨੇ ਏ ਐਮ ਤੇ ਉੱਤੇ ਸ਼ਹਿਰੋਬਾਰ ਵੀ ਉਹਨਾਂ ਨੂੰ ਆਵਾਜ਼ ਆਉਂਦੀ ਤੇ ਉਹ ਟਰੱਕ ਵਾਲੇ ਵੀ ਕਹਿੰਦੇ ਸਾਨੂੰ ਅਸੀਂ ਏ ਐਮ ਹੀ ਸੁਣਦੇ ਹਾਂ ਤੇ ਉਹਨਾਂ ਵਾਸਤ
0: ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਸਮੋਸਾ ਸਵੀਟ ਫੈਕਟਰੀ ਔਰ ਪੀਜ਼ਾ ਡਿਪੋ, ਵੁੱਡਵਾਈਨ ਬੈਂਕਟ ਹਾਲ, ਡ੍ਰੀਮ ਕਨਵੈਨਸ਼ਨ ਸੈਂਟਰ ਔਰ ਕਟਾਰੀਆ ਟੂਰ ਐਂਡ ਟਰੈਵਲ, ਟਿੱਕਾ ਜੰਕਸ਼ਨ, ਢਾਬਾ ਔਨ ਦਾ ਫਾਲ ਅਤੇ

0: ਸੀਗਾ ਤੇ ਜਿੱਦਾਂ ਆਪਾਂ RDSP ਦੀ ਹਮੇਸ਼ਾ ਗੱਲਬਾਤ ਕਰਦੇ ਆ, ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ, ਜਿਹਦੇ ਅੰਡਰ ਕੀ ਹੈ ਫੈਡਰਲ ਗਵਰਨਮੈਂਟ ਵੱਲੋਂ $90,000 ਤੱਕ ਦੀ ਗ੍ਰਾਂਟ ਦਿੱਤੀ ਜਾ ਰਹੀ ਹੈ ਜਿਹੜੇ ਵੀ ਲੋਕ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ ਪਰ ਜਿਹੜੀ ਉਮਰ ਹੈ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਤਾਂ ਹੀ ਆਪਾਂ ਇਹ ਗ੍ਰਾਂਟ ਲੈ ਸਕਦੇ ਹਾਂ। ਐਂਡ ਗਵਰਨਮੈਂਟ ਨੇ ਇਹ ਵੀ ਕਿਹਾ ਵੀ ਜੇ ਸਾਡੀ ਐਲੀਜੀਬਿਲਟੀ ਬਣਦੀ ਹੈ ਪਿਛਲੇ 10 ਸਾਲਾਂ ਦੀ ਤੇ ਆਪਾਂ ਪਿਛਲੇ 10 ਸਾਲ ਦੀ ਜਿਹੜੀ ਮਿਸਿੰਗ ਗ੍ਰਾਂਟ ਹੈ ਉਹ ਵੀ ਲੈ ਸਕਦੇ ਹਾਂ, ਉਹਦੇ ਲਈ ਸਾਨੂੰ RDSP ਅਕਾਊਂਟ ਓਪਨ ਕਰਨਾ ਪਏਗਾ, ਸਾਡੇ ਕੋਲ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ ਤੇ ਨਾਲ ਨਾਲ ਜਿਹੜਾ ਸੋਸ਼ਲ ਇੰਸ਼ੋਰੈਂਸ ਨੰਬਰ ਹੈ ਉਹ ਵੈਲਿਡ ਹੋਣਾ ਚਾਹੀਦਾ। ਇਹਦਾ ਭਾਵ ਇਹ ਵੀ ਜਦੋਂ ਗ੍ਰਾਂਟ ਗਵਰਨਮੈਂਟ ਨੇ ਸਟਾਰਟ ਕੀਤੀ ਸੀਗੀ ਉਦੋਂ ਸਿਰਫ ਜਿਹੜੇ ਲੋਕ PR ਜਾਂ ਸਿਟੀਜ਼ਨ ਹੈ ਉਹੀ ਇਹ ਗ੍ਰਾਂਟ ਲੈ ਸਕਦੇ ਸੀ, ਪਰ ਲੇਟਰ ਔਨ ਉਹਨਾਂ ਨੇ ਅਮੈਂਡਮੈਂਟ ਕਰਕੇ ਜਿਹੜੇ ਲੋਕ ਇੱਥੇ ਪਰਮਾਨੈਂਟ ਨਹੀਂ ਵੀ ਹੈਗੇ, ਜਿਹੜੇ ਜਿਹਨਾਂ ਦਾ ਸੋਸ਼ਲ ਇੰਸ਼ੋਰੈਂਸ ਨੰਬਰ ਆਪਾਂ ਕਹਿ ਲਿਆ ਜਾਵੇ 9 ਤੋਂ ਸਟਾਰਟ ਹੁੰਦਾ, ਉਹ ਵੀ ਜਿਹੜਾ ਇਹ ਗ੍ਰਾਂਟ ਲੈ ਸਕਦੇ ਨੇ। ਸੋ ਅਗਰ ਤੁਹਾਡੇ ਪਰਿਵਾਰ ਦੇ ਵਿੱਚ ਵੀ ਕੋਈ ਇੱਦਾਂ ਦੇ ਮੈਂਬਰ ਹੈ ਜੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ ਜਾਂ ਸਪੈਸ਼ਲ ਨੀਡ ਵਾਲੇ ਕਈ ਇੱਥੇ ਬੱਚੇ ਹੈਗੇ ਨੇ, ਸੋ ਸਾਰੇ ਪੇਰੈਂਟਸ ਇਹ ਗ੍ਰਾਂਟ ਲੈ ਸਕਦੇ ਨੇ। ਮੇਰਾ ਡਾਇਰੈਕਟ ਨੰਬਰ ਹੈ 416-910-9000, 416-910-9000, ਵੈਬਸਾਈਟ ਹੈ punjabinsurance.ca। ਐਂਡ ਇਸ ਤੋਂ ਇਲਾਵਾ ਸੁੱਖੀ ਭਾਅ ਜੀ, ਜਿਹੜੇ ਬੱਚੇ 18 ਸਾਲ ਦੀ ਉਮਰ ਤੋਂ ਘੱਟ ਨੇ ਐਂਡ ਉਹਨਾਂ ਦੇ ਪੇਰੈਂਟਸ ਕੋਲ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਉਹਨਾਂ ਦਾ, ਤੇ ਗਵਰਨਮੈਂਟ ਵੱਲੋਂ $3,480 ਹਰ ਸਾਲ ਹਰੇਕ ਬੱਚੇ ਦਾ ਪੇਰੈਂਟਸ ਦੀ ਇਨਕਮ ਦੇ ਅਕੋਰਡਿੰਗਲੀ ਉਹ ਅਲੱਗ ਦਿੱਤਾ ਜਾ ਰਿਹਾ। ਐਂਡ ਜਿਹਨਾਂ ਦੀ ਉਮਰ 18 ਸਾਲ ਤੋਂ ਅਬਵ ਹੈ ਉਹਨਾਂ ਲਈ ਪਹਿਲਾਂ $2,000 ਸਾਲ ਦਾ ਹੁੰਦਾ ਸੀ, ਹੁਣ ਗਵਰਨਮੈਂਟ ਨੇ ਇਸੇ ਮਹੀਨੇ ਤੋਂ ਆਪਣਾ $2,450 ਜਿਹੜਾ ਹੈਗਾ ਉਹਨਾਂ ਨੇ ਕਰ ਦਿੱਤਾ ਹੈਗਾ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਦੇ ਸਾਰੇ ਬੈਨੀਫਿਟਸ ਲੈਣ ਲਈ 416-910-9000, 416-910-9000। ਤੇ ਲਾਸਟ ਵਿੱਚ ਮੈਂ ਦੱਸਣਾ ਚਾਹੁੰਦਾ ਕੁਝ ਕਾਮਨ ਕੰਡੀਸ਼ਨਸ ਨੇ ਜਿਹਦੇ ਅੰਡਰ ਇਹ ਗ੍ਰਾਂਟ ਲਈ ਜਾ ਸਕਦੀ ਹੈ, ਕਿਉਂਕਿ 2023 ਤੋਂ ਬਾਅਦ ਗਵਰਨਮੈਂਟ ਨੇ ਜਿਹੜੇ ਲੋਕ ਇਨਸੁਲਿਨ ਡਿਪੈਂਡੈਂਟ ਹੈਗੇ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਇਹ ਗ੍ਰਾਂਟ ਜਿਹੜੀ ਹੈ ਅਲਾਓ ਕੀਤੀ ਹੈਗੀ ਹੈ, ਪਰ ਜਿਹੜੀ ਉਮਰ ਹੈ ਸਟਿਲ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਤਾਂ ਹੀ ਆਪਾਂ ਇਹ $90,000 ਦਾ ਬੈਨੀਫਿਟ ਲੈ ਸਕਦੇ ਹਾਂ। ਸੋ ਇਹਦੇ ਵਿੱਚ ਜਿਹੜੇ ਲੋਕ ਵੀ ਇਨਸੁਲਿਨ ਡਿਪੈਂਡੈਂਟ ਹੈ, ਕਿਸੇ ਨੂੰ ਡਾਊਨ ਸਿੰਡਰਮ ਹੈ, ਆਟਿਜ਼ਮ ਹੈ, ADHD, ਡਾਇਮੈਂਸ਼ੀਆ, ਅਲਜ਼ਾਈਮਰ, CP ਦਾ ਇਸ਼ੂ ਹੈ, ਡਿਵੈਲਪਮੈਂਟਲ ਡਿਲੇ, ਐਪੀਲੈਪਸੀ, ਇਸ ਤੋਂ ਇਲਾਵਾ ਡਿਵੈਲਪਮੈਂਟਲ ਡਿਸੇਬਿਲਿਟੀਸ ਨੇ, ਕਰੋਨਿਕ ਕੰਡੀਸ਼ਨ ਹੈ ਕੋਈ, MS, ਕੋਰਨ ਡਿਜ਼ੀਜ਼, ਸਵੇਰਕੋਲਾਈਟਸ, ਸਵੇਰ ਅਰਥਰਾਈਟਸ, ਲਿਓਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੋਈ ਕੈਂਸਰ ਦਾ ਪੇਸ਼ੈਂਟ ਹੈ, ਇਲਾਜ ਉਹਨਾਂ ਦਾ ਲੰਬਾ ਚੱਲ ਰਿਹਾ, ਉਹਨਾਂ ਨੂੰ ਵੀ ਇਹ $90,000 ਦੀ RDSP ਦੀ ਗ੍ਰਾਂਟ ਮਿਲ ਸਕਦੀ ਹੈ। ਇਸ ਤੋਂ ਇਲਾਵਾ ਸਵੇਅਰ ਡਿਪਰੈਸ਼ਨ ਹੈ ਕਿਸੇ ਨੂੰ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਟੀਜ਼, ਹੇਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਪੇਨ, ਗਲੋਕੋਮਾ। ਸੋ ਅਗਰ ਇਹਨਾਂ ਚੋਂ ਕੋਈ ਵੀ ਇਸ਼ੂ ਤੁਹਾਨੂੰ ਹੈਗਾ ਤਾਂ ਤੁਸੀਂ ਪੰਜਾਬ ਇੰਸ਼ੋਰੈਂਸ ਨਾਲ ਗੱਲਬਾਤ ਕਰੋ, ਆਪਾਂ ਹਰੇਕ ਸਟੈਪ ਤੇ ਤੁਹਾਡੀ ਹੈਲਪ ਕਰਾਂਗੇ ਟੂ ਗੈਟ ਦਿਸ $90,000 ਦੀ, ਜੋ ਬਹੁਤ ਹੀ ਵੱਡੀ ਸਪੋਰਟ ਹੈ। ਗਵਰਨਮੈਂਟ ਉਹਨਾਂ ਸਾਰੇ ਲੋਕਾਂ ਦੀ ਜਿਹੜਾ ਹੈਲਪ ਕਰਨਾ ਚਾਹੁੰਦੀ ਜੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ, ਉਹਨਾਂ ਦੇ ਫਿਊਚਰ ਨੂੰ ਸਟਰੋਂਗ ਬਣਾਉਣ ਲਈ ਇਹ ਗ੍ਰਾਂਟ ਦਿੱਤੀ ਜਾ ਰਹੀ ਹੈ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭਾਜੀ ਸਮਾਂ ਦੇਣ ਲਈ।
1: ਥੈਂਕ ਯੂ ਜੀ, ਥੈਂਕ ਯੂ ਭਾਜੀ, ਥੈਂਕ ਯੂ।

0: One-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
3: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
4: यारों के साथ टशन या फैमिली के साथ करना हो जशन, ढाबा ऑन द फॉल्स आए, टेस्ट का वादा और चॉइस भी ज्यादा।
5: दिल्ली वाला बटर चिकन, रोगन जोश, सोया चाप, बेस्ट वेज नॉन वेज बिरयानी इन द टाउन, बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स, द बेस्ट फूड इन नाइग्रा फॉल्स। LLBO एंड बियर ऑन टैप ऑल्सो अवेलेबल, वॉकिंग डिस्टेंस फ्रॉम द फॉल्स, फ्री पार्किंग। विजिट 5039 सेंटर स्ट्रीट नाइग्रा फॉल्स, कॉल 905-358-0864
4: 905-358-0864 ढाबा ऑन द फॉल्स।
6: ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ, ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ, 1625 ਸਟੀਲਸ ਐਵਨਿਊ ਈਸਟ, ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 905-458-5956-905-458-5956। ਡਿਲੀਵਰੀ ਬਿਲਕੁਲ ਫ੍ਰੀ, ਹੋਰ ਦੱਸ ਕਿਆ ਚਾਹੀਦਾ।
7: ਡੌਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
8: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
9: ਜੀ ਬਿਲਕੁਲ, ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਪ੍ਰੋਗਰਾਮ ਨੂੰ ਅਸੀਂ ਪੇਸ਼ ਕਰ ਰਹੇ ਹੈਗੇ ਹਾਂ। ਐਚ ਡੀ ਕੁਆਲਿਟੀ ਦੇ ਆਈ ਪੀ ਬਾਕਸ, ਆਈ ਪੀ ਐਪ, ਜਾਂ ਤੁਸੀਂ ਕੁਛ ਵੀ ਲੈਣਾ ਚਾਹੁੰਦੇ ਹੋ, ਰੇਡੀਓ ਲੈਣਾ ਚਾਹੁੰਦੇ ਹੋ, ਤੇ ਨੰਬਰ ਹੈ 905-204-13-13 ਤੇ ਗੱਲਬਾਤ ਹੋ ਸਕਦੀ ਹੈ। ਤੇ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਨੋਵਲ ਫਰੈਸ਼ ਫੂਡ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹਾਂ। ਦੋ ਲੋਕੇਸ਼ਨਾਂ ਨੇ, ਹਾਈਵੇ 10 ਤੇ ਬਵੇੜ ਤੇ ਦੂਜੀ ਏਅਰਪੋਰਟ ਅਤੇ ਸੈਂਡਲਵੁੱਡ ਦੇ ਕਾਰਨਰ ਦੇ ਉੱਤੇ ਆ। ਸਸਤੀ ਗਰੋਸਰੀ, ਸਾਫ਼ ਸੁਥਰੀਆਂ ਦਾਲਾਂ, ਫਰੈਸ਼ ਸਬਜ਼ੀਆਂ ਲੈਣੀਆਂ ਚਾਹੁੰਦੇ ਹੋ, ਨੋਵਲ ਫਰੈਸ਼ ਫੂਡ ਦਾ ਨਾਮ ਯਾਦ ਰੱਖੋ ਜੀ।
6: ਬਿਲਕੁਲ ਜੀ, ਨਾਲ ਦੀ ਨਾਲ ਜਿਹੜਾ ਜੀ ਦੱਸ ਦੇ ਕਿ ਰੀਅਲ ਸਟੇਟ ਸੰਬੰਧੀ ਤੁਸੀਂ ਕੋਈ ਵੀ ਜਾਣਕਾਰੀ ਲੈਣੀ, ਜਿੱਦਾਂ ਕਿ ਸੁਖੀ ਜੀ ਨੇ ਪਹਿਲਾਂ ਹੀ ਦੱਸਿਆ ਕਿ ਸਾਡੇ ਕੋਲ ਇੱਕ ਪਲਾਜ਼ਾ ਜਿਹੜਾ ਜੀ ਆਇਆ ਹੋਇਆ, ਔਰ ਬਿਲਕੁਲ ਜੀ ਐਕਸਕਲੂਸਿਵ ਜਿਹੜੀਆਂ ਜੀ ਇਹ ਡੀਲ ਹੈ, ਬਹੁਤ ਘੱਟ ਕੀਮਤ 'ਤੇ ਤੁਸੀਂ ਜਿਹੜੇ ਜੀ ਇਹ ਪ੍ਰੋਪਰਟੀਜ਼ ਨੂੰ ਆਪਣਾ ਬਣਾ ਸਕਦੇ ਹਾਂ। ਸੋ ਵਧੇਰੀ ਜਾਣਕਾਰੀ ਲਈ 416-881-7070 'ਤੇ ਤੁਸੀਂ ਜਿਹੜੀ ਜੀ ਗੱਲਬਾਤ ਕਰ ਸਕਦੇ ਹਾਂ, ਔਰ ਸਾਡੇ ਕੋਲ ਜਿਹੜਾ ਜੀ ਐਕਸਪਰਟ ਜਿਹੜਾ ਜੀ ਇਮੀਗ੍ਰੇਸ਼ਨ ਦੇ ਲਈ, ਔਰ ਜਿਹੜਾ ਜੀ ਕੰਸਟਰਕਸ਼ਨ ਦੇ ਬਿਜ਼ਨਸ ਦੇ ਲਈ, ਔਰ ਜੇ ਤੁਸੀਂ ਕੋਈ ਵੀ ਵਪਾਰ ਸਾਡੇ ਨਾਲ ਜਿਹੜਾ ਆ ਜੀ ਪ੍ਰਮੋਟ ਕਰਨਾ ਚਾਹੁੰਦੇ ਹਾਂ, ਸਭ ਵਧੀਆ ਤਰੀਕੇ ਨਾਲ ਤੁਹਾਡਾ ਬਿਜ਼ਨਸ ਪ੍ਰਮੋਟ ਕਰਕੇ ਦਿੱਤਾ ਜਾਵੇਗਾ। ਸਾਡੇ ਕੋਲ ਆਈ ਪੀ ਟੀ ਵੀ ਹੈ ਜਿੱਥੇ 24 ਘੰਟੇ ਜਿਹੜੇ ਆ ਜੀ ਸਲੋਟ ਦੇ ਵਿੱਚ ਤੁਹਾਡੀ ਐਡ ਚੱਲਣਗੇ, ਨਾਲ ਦੀ ਨਾਲ ਰੇਡੀਓ ਪ੍ਰੋਗਰਾਮ ਦੇ ਵਿੱਚ ਜਿਹੜਾ ਜੀ ਗੱਲਬਾਤ ਕਰ ਸਕਦੇ ਹਾਂ। ਸੋ ਬਿਲਕੁਲ ਜੀ, ਕੋਈ ਵੀ ਗੱਲ ਕਰਨੀ 9057990999 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ। ਔਰ ਇੱਕ ਵਾਰੀ ਫਿਰ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਪੰਜਾਬ ਇੰਸ਼ੋਰੈਂਸ ਤੋਂ ਰਾਣਾ ਜੀ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈਗੇ। ਤੁਸੀਂ ਇੰਸ਼ੋਰੈਂਸ ਲੈਣੀ ਆ, ਆਰ ਡੀ ਐਸ ਪੀ ਰਜਿਸਟਰਡ ਡਿਸੇਬਿਲਿਟੀ ਸੇਵਿੰਗਸ ਪਲਾਨ, ਜਾਂ ਇਨਵੈਸਟਮੈਂਟ ਆਪਸ਼ਨਸ, ਜਾਂ ਤੁਸੀਂ ਸਪਲੀਮੈਂਟਲ ਹੈਲਥ ਦੇ ਵਿੱਚ ਕੋਈ ਵੀ ਇੰਸ਼ੋਰੈਂਸ ਕਰਾਉਣੀ ਆ, ਤੇ ਗੱਲਬਾਤ ਪੰਜਾਬ ਇੰਸ਼ੋਰੈਂਸ ਨਾਲ ਕੀਤੀ ਜਾ ਸਕਦੀ ਆ। 416-910-9000 ਤੇ ਤੁਸੀਂ ਇਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਕਰ ਸਕਦੇ ਹੈਗੇ ਆ। ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੁੰਦੀ, ਚਾਹੇ ਰੇਡੀਓ ਤੋਂ ਪਹਿਲਾਂ ਜਾਂ ਰੇਡੀਓ ਦੇ ਵਿੱਚ ਜਾਂ ਰੇਡੀਓ ਤੋਂ ਬਾਅਦ, ਨੰਬਰ ਹੈ ਕਿ 9057990999 ਤੇ ਕੀਤੀ ਜਿਹੜੀ ਜੀ ਜਾ ਸਕਦੀ ਹੈ
9: ਜੀ। ਬਿਲਕੁਲ, ਔਰ 12 ਵਜੇ ਤੋਂ ਲੈ ਕੇ 2 ਵਜੇ ਦੇ ਦੌਰਾਨ ਇਹ ਨੰਬਰ ਜਿਹੜਾ ਔਨ ਏਅਰ ਵੀ ਹੀ ਹੁੰਦਾ 9057990999। ਤੇ ਜੇਕਰ ਤੁਸੀਂ ਇਸ ਦੇ ਦੌਰਾਨ ਆਪਣਾ ਬਿਜ਼ਨਸ ਪ੍ਰਮੋਟ ਕਰਨਾ, ਕੋਈ ਵੀ ਐਡਵਰਟਾਈਜਮੈਂਟ ਕਰਨੀ ਚਾਹੁੰਦੇ ਹੋ, ਤੇ ਤੁਸੀਂ ਕਰ ਸਕਦੇ ਹੋ ਜੀ 905-799-0999 ਦੇ ਉੱਤੇ। ਤੇ ਆਲਮੋਸਟ ਸਮਾਂ ਸਮਾਪਤੀ ਵੱਲ ਨੂੰ ਵੀ ਜਾ ਰਿਹਾ ਹੈਗਾ, ਤੇ ਨਾਲ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ। ਜਾਂਦੇ ਜਾਂਦੇ ਕੁਛ ਇੱਕ ਵਾਰੀ ਆਪਣਾ ਨੰਬਰ ਦੇ ਦਿਓ।
10: 4374217860 ابرار حسین.
9: کیا بات ہے حسین صاحب, بہت بہت شکریہ تھوڑا اور سارے لسنر دا بہت بہت دھنواد ہے. جاندے جاندے ایک واری پھر دس دینے ہیں کہ ساڈے کول ایک پلازا آیا ہے جڑا ریٹیل پلازا ہے, وہ بن کے 2 سال دے وچ تیار ہونا برمپٹن دے وچ ہے, وہ کیلیڈن تے برمپٹن دے درمیان ہوے گا, جانی کہ مے فیلڈ اتے 410 دے آس پاس. نمبر ہے 416-881-7070. تھوڑے جے پیسے دے کے تسی اس نو ہولڈ کرنا, ہر طرح دا بزنس اتے تسی کھول سکدے ہو, کوئی بیوٹی سلون کھولنا ہے, کوئی گروسری سٹور کھولنا ہے, کوئی تسی اودے وچ ریسٹورنٹ بنانا چاہنے ہو, کوئی این کائنڈ آف سٹور, کچھ بھی کرنا تے ہلے تہاڈے کول سنہری موقع ہے, تسی ہولڈ کروا لو 416-881-7070 دے اتے. رینٹ لئی یونٹ لب رہے ہو تے مس آگا دے وچ گریٹ پنجاب بزنس سینٹر دے وچ 1300 سکوئر فٹ دی شاپ تے 1300 سکوئر فٹ دا آفس سپیس ساڈے کول اویلیبل ہے, بہت ریزنیبل قیمت دے تہانوں کرائے تے مل سکدا ہے, جیڑا مرضی وپار اتے کھولن دے لئی کھلی ڈولی پارکنگ 416-881-7070 دو اتے اجازت, ہسدے وسدے رہو, انتظار کر رہے ہیں تھوڑیاں کالاں دا تے پرماتما نے چاہیا تے پھر آواز دے راہیں کل ملاقات ہوئے گی, جتھے سانو ریڈیو تے سنیا ٹی وی تے دیکھیا, سارے دا بہت بہت شکریہ جی.

ਜੀ ਇੱਕ ਜਾਂਦਿਆਂ ਦੇ ਜਰੂਰੀ ਸੂਚਨਾ ਹੋਰ ਹੈ, ਅਗਰ ਤੁਸੀਂ ਰੇਡੀਓ ਹੋਸਟ ਬਣਨਾ ਚਾਹੁੰਦੇ ਹੋ, ਟੀਵੀ ਹੋਸਟ ਬਣਨਾ ਚਾਹੁੰਦੇ ਹੋ, ਐਕਟਰ ਬਣਨਾ ਚਾਹੁੰਦੇ ਹੋ, ਤੇ ਇੱਕ ਵੈਬ ਸੀਰੀਜ਼ ਦੀ ਸ਼ੂਟਿੰਗ ਬਹੁਤ ਜਲਦੀ ਜਿਹੜੀ ਹੈ ਉਹ ਸ਼ੁਰੂ ਹੋ ਰਹੀ ਹੈ ਟੋਰਾਂਟੋ ਦੇ ਇਲਾਕੇ ਦੇ ਵਿੱਚ, ਸਾਨੂੰ ਕਾਫੀ ਕਿਰਦਾਰਾਂ ਦੀ ਜ਼ਰੂਰਤ ਹੈ, ਤੁਸੀਂ ਮੇਲ ਹੋ, ਫੀਮੇਲ ਹੋ, ਬੱਚੇ ਹੋ, ਬਜ਼ੁਰਗ ਹੋ, ਹਰ ਉਮਰ ਦੇ ਵਿਅਕਤੀਆਂ ਦੀ ਜ਼ਰੂਰਤ ਹੈ। ਨੰਬਰ ਇੱਕੋ ਹੀ ਹੈ, 905-799-0999।

0: ਜੀ ਹਾਂ ਦੋਸਤੋ, ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਮੈਂ ਤੁਹਾਡਾ ਹੋਸਟ ਐਂਡ ਦੋਸਤ ਰਾਜਵੀਰ ਬੋਪਰਾ। ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹੇਗਾ 2 ਵਜੇ ਤੋਂ ਲੈ ਕੇ 3 ਵਜੇ ਤੱਕ ਦਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂਬਾਤ ਹੋਣਗੀਆਂ, ਗੀਤ ਸੰਗੀਤ ਵੀ ਹੋਏਗਾ। ਸਵਰ ਸੰਗਠਨਾ ਸਾਹਿਬ ਵੀ ਤਿਆਰ ਬਰਤਿਆਰ ਬੈਠੇ, ਉਹਨਾਂ ਦੇ ਨਾਲ ਖਬਰਾਂ 'ਤੇ ਝਾਤ ਪਾਵਾਂਗੇ। ਮੈਂ ਤੋਂ ਪਹਿਲਾਂ ਤੁਸੀਂ ਸੁੱਖਨੇ ਜਰੂਰ ਤੋਂ ਪ੍ਰੋਗਰਾਮ ਸੁਣਿਆ, ਸੋ ਉਸ ਤੋਂ ਬਾਅਦ ਵਾਰੀ ਰੇਡੀਓ ਪ੍ਰੋਗਰਾਮ ਸਾਰੰਗ ਦੀ ਫਿਰ ਸੁਣੋਗੇ ਤੁਸੀਂ ਦੇਸ਼ ਪ੍ਰਦੇਸ਼ ਫਿਰ ਪੰਜਾਬੀ ਲਹਿਰਾਂ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਸੋ ਫਿਰ ਪ੍ਰਭ ਸੰਧੂ ਤੋਂ ਵੀ ਪ੍ਰੋਗਰਾਮ ਤੁਸੀਂ ਸੁਣੋਗੇ ਰੇਡੀਓ ਪ੍ਰੋਗਰਾਮ ਉਡਾਣ। ਅੱਜ ਪ੍ਰੋਗਰਾਮ ਦੇ ਵਿੱਚ ਜਿੱਥੇ ਗੱਲਾਂਬਾਤਾਂ ਹੋਣਗੀਆਂ ਅਤੇ ਉੱਥੇ ਨਾਲ ਦੀ ਨਾਲ ਹੀ ਪ੍ਰੋਗਰਾਮ ਦਾ ਜਿਹੜੀ ਸ਼ੁਰੂਆਤ ਆ ਉਹ ਇੱਕ ਅਰਦਾਸ ਤੋਂ ਕਰਦੇ ਹਾਂ। ਅਰਦਾਸ ਦੇ ਵਿੱਚ ਤਾਕਤ ਬੜੀ ਹੁੰਦੀ ਹੈ। ਅਰਦਾਸ ਜਿਹੜੀ ਹੁੰਦੀ ਹੈ ਸੋ ਵਿਅਰਥੀ ਨਹੀਂ ਜਾਂਦੀ, ਵਿਅਰਥੀ ਨਾ ਹੋ ਬਈ ਜਨ ਕੀ ਅਰਦਾਸ। ਜੇਕਰ ਜਨ ਬਣ ਕੇ ਅਰਦਾਸ ਕੀਤੀ ਜਾਵੇ ਫਿਰ ਉਹ ਵਿਅਰਥੀ ਨਹੀਂ ਜਾਂਦੀ। ਅਰਦਾਸ ਅਲੱਗ ਅਲੱਗ ਤਰੀਕੇ ਦੀ ਹੋ ਸਕਦੀ ਆ। ਇੱਕ ਅਰਦਾਸ ਜਿਹੜੀ ਸਾਰਿਆਂ ਦੇ ਲਈ ਵੀ ਆ ਉਹ ਇਹ ਆ ਕਿ ਜਿੰਨੀ ਕੁ ਦੇਣੀ ਜ਼ਿੰਦਗੀ ਜਿਉਣ ਦਾ ਅਹਿਸਾਸ ਦਈਂ, ਥੋੜ੍ਹੀ ਤੋਂ ਥੋੜ੍ਹੀ ਭੁੱਖ ਅਤੇ ਬਹੁਤੀ ਤੋਂ ਬਹੁਤੀ ਪਿਆਸ ਦਈਂ, ਹਰ ਪਰ ਨੂੰ ਪ੍ਰਵਾਸ ਅਤੇ ਹਰ ਪੇਟ ਨੂੰ ਦਾਣਾ ਮਿਲੇ, ਸਭ ਜੜ੍ਹਾਂ ਨੂੰ ਮਿੱਟੀ ਦਈਂ, ਸਿਖਰਾਂ ਨੂੰ ਆਕਾਸ਼ ਦਈਂ, ਸੁੱਖ ਲਈ ਤਰਲਾ ਅਤੇ ਦੁੱਖ ਤੋਂ ਇਨਕਾਰ ਨਹੀਂ ਪਰ ਸੁੱਖ ਲਈ ਤਰਲਾ ਅਤੇ ਦੁੱਖ ਤੋਂ ਇਨਕਾਰ ਨਹੀਂ ਪਰ ਦੁੱਖ ਨਾਲ ਸ਼ਿਕਵੇ ਦੀ ਥਾਂ ਜਿਗਰਾ ਦਈਂ, ਧਰਵਾਸ ਦਈਂ, ਲੋਹ ਦਾ ਝੂਠਾ ਅਤੇ ਹਨੇਰੇ ਦਾ ਸੱਚਾ ਖੌਫ ਨਾ ਦਈਂ। ਲੋਹ ਦਾ ਝੂਠਾ ਅਤੇ ਹਨੇਰੇ ਦਾ ਸੱਚਾ ਖੌਫ ਨਾ ਦਈਂ, ਦਿਨੇ ਜਗਦੀ ਅੱਖ ਦਈਂ, ਰਾਤੀ ਜਗਦੀ ਆਸ ਦਈਂ। ਮੈਂ ਮੇਰੀ ਅਤੇ ਉਸਦੀ ਤੂੰ ਤੂੰ ਮੈਂ ਨਾ ਬਣੇ। ਮੈਂ ਮੇਰੀ ਅਤੇ ਉਸਦੀ ਤੂੰ ਤੂੰ ਮੈਂ ਨਾ ਬਣੇ। ਹੋਵੇ ਨਾ ਭਾਵੇਂ ਏਕਤਾ ਪਰ ਸੱਚਾ ਸਹਿਵਾਸ ਨਹੀਂ। ਜ਼ਿੰਦਗੀ ਬਿਨ ਸ਼ਹਿਰ ਨਾ ਅਤੇ ਵਣ ਤੋਂ ਬਿਨਾਂ ਨਾ ਜ਼ਿੰਦਗੀ, ਜਿਉਣ ਜੋਗੇ ਸ਼ਹਿਰ ਨੂੰ ਬਣਦਾ ਸਰਦਾ ਬਨਵਾਸ। ਜਸਵੰਤ ਜਫਰ ਉਹਨਾਂ ਦੀ ਇਹਨਾਂ ਲਾਈਨਾਂ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਨੂੰ ਖਾਸ ਤੌਰ 'ਤੇ ਸਪੋਂਸਰ ਕੀਤਾ ਜਾ ਰਿਹਾ ਮੁਸਕਾਨ ਦਿਓਲ ਹੋਣਾ ਵੱਲੋਂ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵਿਜੇ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਵਿਜ਼ਟਰ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਤਾਂ ਤੁਸੀਂ ਜ਼ਰੂਰ ਇੱਕ ਵਾਰ ਮੁਸਕਾਨ ਦਿਓਲ ਹੋਣਾ ਦਾ ਨੰਬਰ ਆ ਜਿਹੜਾ ਉਹ ਨੋਟ ਕਰਕੇ ਰੱਖ ਲਓ। 647-564-2733 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। 647-564-2733 'ਤੇ ਸੁਪਰ ਵਿਜੇ ਦੀ ਇੰਸ਼ੋਰੈਂਸ ਜਾਂ ਫਿਰ ਵਿਜ਼ਟਰ ਵਿਜੇ ਦੀ ਇੰਸ਼ੋਰੈਂਸ ਬੜੇ ਬਹੁਤ ਕਮਾਲ ਦੇ ਰੇਟ ਆ ਜਿਹੜੇ ਤੁਹਾਨੂੰ ਲਿਆ ਕੇ ਦੇਣਗੇ। ਸੋ ਤੁਸੀਂ ਮੁਸਕਾਨ ਦਿਓਲ ਹੋਣਾ ਦੇ ਨਾਲ ਸੰਪਰਕ ਕਰ ਲੈਣਾ। 647-564-2733 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸੋ ਸਵਰਨ ਸਿੰਘ ਟਹਿਣਾ ਸਾਹਿਬ ਰੈਡੀ ਬੈਠੇ ਆ ਅਤੇ ਉਹਨਾਂ ਦੇ ਨਾਲ ਆਪਾਂ ਖਬਰਾਂ 'ਤੇ ਝਾਤ ਪਾਵਾਂਗੇ ਕਿਉਂਕਿ ਖਬਰਾਂ ਬੜੀਆਂ ਜ਼ਰੂਰੀ ਨੇ। ਉਸ ਤੋਂ ਪਹਿਲਾਂ ਦੱਸ ਦਈਏ ਕਿ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਗ੍ਰੈਂਡ ਫਰਨੀਚਰ ਵੱਲੋਂ ਵੀ ਸਪੋਂਸਰ ਕੀਤਾ ਜਾ ਰਿਹਾ। ਗ੍ਰੈਂਡ ਫਰਨੀਚਰ 'ਤੇ ਤੁਸੀਂ ਜੇਕਰ ਹਜੇ ਤੱਕ ਗੇੜਾ ਨਹੀਂ ਮਾਰਿਆ ਤਾਂ ਇੱਕ ਗੇੜਾ ਤੁਸੀਂ ਗ੍ਰੈਂਡ ਫਰਨੀਚਰ 'ਤੇ ਜ਼ਰੂਰ ਮਾਰ ਕੇ ਆਇਓ। ਉੱਥੋਂ ਤੁਹਾਨੂੰ ਵੱਡੀ ਸੇਵਿੰਗ ਹੈ ਜਿਹੜੀ ਉਹ ਤੁਹਾਨੂੰ ਮਿਲ ਜਾਣੀ ਹੈ। ਸ਼ੋਅ ਸਾਡਾ ਮਿਸ਼ਨ ਦੇ ਵਿੱਚ ਬੜਾ ਵਧੀਆ ਰਿਹਾ ਜੀ, ਬਹੁਤ ਸੋਹਣਾ ਸ਼ੋਅ ਰਿਹਾ ਮਿਸ਼ਨ ਦੇ ਵਿੱਚ। ਜਿਨ੍ਹਾਂ ਦੇ ਰਿਸ਼ਤੇਦਾਰ ਉੱਥੇ ਪਹੁੰਚੇ, ਉੱਥੇ ਮਿਲੇ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਬਹੁਤ ਬਹੁਤ ਧੰਨਵਾਦ। ਅੱਜ ਪ੍ਰੋਗਰਾਮ ਆ ਜਿਹੜਾ ਇਹ ਦੀਪਾਂਸ਼ ਬਾਈ ਹੋਣਾ ਵੱਲੋਂ ਵੀ ਸਪੋਂਸਰ ਕੀਤਾ ਜਾ ਰਿਹਾ। ਸੋ ਜਿਹੜੇ ਜਿਹੜੇ ਚਾਹੁੰਦੇ ਆ ਕਿ ਭਾਈ ਅਸੀਂ ਛੁੱਟੀਆਂ ਨੇ ਬੱਚਿਆਂ ਨੂੰ ਦਿੱਲੀ ਜਾਣਾ ਚਾਹੁੰਦੇ ਆ, ਅਤੇ ਉਹਨਾਂ ਦੇ ਲਈ ਦਿੱਲੀ ਦੀ ਅਤੇ ਦਿੱਲੀ ਤੋਂ ਟੋਰਾਂਟੋ ਦੀ ਸਪੈਸ਼ਲ ਜੁਲਾਈ ਦੇ ਲਈ ਜਿਹੜੇ ਪ੍ਰਾਈਸ ਆਏ ਆ ਉਹ ਤੁਹਾਨੂੰ ਥੋੜ੍ਹੇ ਜਿਹਾ ਦੱਸ ਦੇਵਾਂ ਕਿ 10 ਜੁਲਾਈ ਨੂੰ ਦਿੱਲੀ ਤੋਂ ਟੋਰਾਂਟੋ ਜੇ ਕਿਸੇ ਨੇ ਆਉਣਾ, 10 ਜੁਲਾਈ ਦੀ ਜਾਂ 10 ਜੁਲਾਈ ਤੋਂ ਪਹਿਲਾਂ ਪਹਿਲਾਂ ਆਉਣਾ ਚਾਹੁੰਦੇ ਹੋ ਦਿੱਲੀ ਤੋਂ ਟੋਰਾਂਟੋ, ਇੱਕ ਸਟੋਪ ਹੋਊਗਾ, 2 ਬੈਗ ਹੋਣਗੇ, ਸਿਰਫ $750 ਦੇ ਵਿੱਚ। ਕਮਾਲ ਆ ਯਾਰ, ਬਹੁਤ ਕਮਾਲ ਹੈ। ਸੋ ਜੇਕਰ ਤੁਹਾਡਾ ਕੋਈ ਮਿੱਤਰ ਦੋਸਤ 10 ਜੁਲਾਈ ਤੋਂ ਪਹਿਲਾਂ ਆਉਣਾ ਚਾਹੁੰਦਾ, ਇੱਕ ਸਟੋਪ ਹੋਊਗਾ, 1 ਨਹੀਂ 2 ਬੈਗ ਦੇ ਨਾਲ ਸਿਰਫ $750 ਦੇ ਵਿੱਚ ਦਿੱਲੀ ਤੋਂ ਟੋਰਾਂਟੋ। ਜੁਲਾਈ ਦੇ ਐਂਡ ਦੇ ਵਿੱਚ ਆਉਣਾ ਚਾਹੁੰਦੇ ਹੋ, ਸਤੰਬਰ ਦੇ ਵਿੱਚ ਵਾਪਸ ਮੁੜਨਾ ਚਾਹੁੰਦੇ ਆ ਤੁਹਾਡੇ ਮਿੱਤਰ ਦੋਸਤ ਨੇ, ਰਿਸ਼ਤੇਦਾਰ ਨੇ, ਜੁਲਾਈ ਦੇ ਐਂਡ 'ਚ ਆਉਣਾ, ਸਤੰਬਰ ਦੇ ਵਿੱਚ ਵਾਪਸ ਮੁੜਨਾ, ਡਾਇਰੈਕਟ ਫਲਾਈਟ ਹੋਣੀ ਆ, ਕਿਤੇ ਕੋਈ ਸਟੇ ਨਹੀਂ ਹੋਣੀ, ਰਿਟਰਨ ਟਿਕਟ ਹੋਣੀ ਆ ਦਿੱਲੀ ਤੋਂ ਟੋਰਾਂਟੋ, ਟੋਰਾਂਟੋ ਤੋਂ ਦਿੱਲੀ ਦੀ, ਸਿਰਫ $1470। ਸਹੀ ਸੁਣਿਆ ਤੁਸੀਂ, $1470 ਦੇ ਵਿੱਚ। ਆਮ ਤੌਰ 'ਤੇ ਕਈ ਵਾਰ 25-25, 3-3 ਹਜ਼ਾਰ ਦੀਆਂ 25-25 ਸੌ ਦੀਆਂ ਵੀ ਤੁਸੀਂ ਲਈ ਆਉਣਗੀਆਂ, ਪਰ ਰਿਟਰਨ ਟਿਕਟ, ਡਾਇਰੈਕਟ ਫਲਾਈਟ ਜੁਲਾਈ ਦੇ ਐਂਡ 'ਚ ਆਉਣਾ ਅਤੇ ਸਤੰਬਰ ਦੇ ਵਿੱਚ ਤੁਸੀਂ ਜੇ ਵਾਪਸ ਮੁੜਨਾ ਚਾਹੁੰਦੇ ਹੋ ਤਾਂ $1470 ਦੀ ਡਾਇਰੈਕਟ ਫਲਾਈਟ ਤੁਸੀਂ ਲੈ ਸਕਦੇ ਹੋ। ਹੁਣ ਲੈਣੀ ਕਿੱਥੋਂ ਤੁਸੀਂ ਇਹ ਦੀਪਾਂਸ਼ ਬਾਈ ਹੋਣੀ ਆ, ਨੰਬਰ ਇਹਨਾਂ ਦਾ ਨੋਟ ਕਰ ਲਓ, 905-673-1400। ਲਿਮਿਟਡ ਸੀਟਾਂ ਨੇ, ਬਹੁਤ ਲਿਮਿਟਡ ਸੀਟਾਂ ਨੇ, ਇਸ ਪ੍ਰਾਈਜ਼ 'ਤੇ ਨਹੀਂ ਮਿਲਣੀ ਹੈ। ਕਿੱਥੇ ਤੁਹਾਨੂੰ 1470 ਦੀ ਟਿਕਟ ਆ ਜਿਹੜੀ ਰਿਟਰਨ ਮਿਲ ਜਾਣੀ ਹੈ, ਕਿੱਥੇ ਤੁਹਾਨੂੰ 750 ਦੀ ਇੱਕ ਪਾਸੇ ਦੀ 2 ਬੈਗਾਂ ਨਾਲ ਮਿਲਣੀ ਹੈ, ਉਹ ਮਿਲਣੀ ਹੈ ਤੁਹਾਨੂੰ 905-673-1400। 905-673-1400 'ਤੇ ਤੁਸੀਂ ਸੰਪਰਕ ਕਰ ਲੈਣਾ, 905-673-1400 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਦੀਪਾਂਸ਼ ਭਾਈ ਜੀ ਦੇ ਨਾਲ। ਲਈਏ ਫਿਰ ਟਰਨ ਸਾਹਿਬ ਨੂੰ ਕਰੀਏ ਗੱਲਬਾਤ, ਅਤੇ ਸਿਲਵਰ ਹੱਟ ਦਾ ਸੁਨੇਹਾ ਵੀ ਤੁਹਾਡੇ ਨਾਲ ਸਾਂਝਾ ਕਰ ਦਵਾਂ। ਸਿਲਵਰ ਹੱਟ ਆ ਬਾਈ ਜੀ, ਸਿਲਵਰ ਹੱਟ 'ਤੇ ਤੁਸੀਂ ਜਾਣਾ, ਇਹ ਨਵੀਂ ਲੋਕੇਸ਼ਨ 'ਤੇ ਮੂਵ ਹੋ ਗਈ ਆ, 5 ਚੈਰੀ ਕ੍ਰਿਸਟ ਡਰਾਈਵ 'ਤੇ। ਸੋ ਤੁਸੀਂ ਜਦੋਂ ਚਾਂਦੀ ਦੇ ਗਹਿਣੇ ਨਾਲ ਖੱਚਾ ਖੱਚ ਭਰਿਆ ਹੋਇਆ ਸਟੋਰ ਹੈ ਇਹ ਚਾਂਦੀ ਦੇ ਇਹਨਾਂ ਦੇ ਕੋਲ ਕਈ ਚਾਂਦੀ ਦੇ ਗਹਿਣੇ ਲੈਂਦੇ ਆ, ਕਈ ਚਾਂਦੀ ਦੀਆਂ ਮੂਰਤੀਆਂ ਵੀ ਲੈਂਦੇ ਨੇ, ਚਾਂਦੀ ਦੇ ਗਲਾਸ ਲੈਂਦੇ ਆ, ਚਾਂਦੀ ਦੇ ਭਾਂਡੇ, ਚਾਂਦੀ ਦੇ ਚਮਚੇ ਆ, ਚਾਂਦੀ ਦੀਆਂ ਮੂਰਤੀਆਂ ਬਣਾਈਆਂ ਹੋਈਆਂ ਨੇ, ਚਾਂਦੀ ਦੇ ਲੋਕਟ ਬਣਾਏ ਹੋਏ, ਚਾਂਦੀ ਦੇ ਕੜੇ ਬਣਾਏ ਹੋਏ ਆ। ਸੋ ਚਾਂਦੀ ਦਾ ਸਮਾਨ ਤੁਸੀਂ ਲੈਣਾ ਚਾਹੁੰਦੇ ਹੋ ਜਾਂ ਚਾਂਦੀ ਵੇਚਣੀ ਚਾਹੁੰਦੇ ਹੋ ਜਾਂ ਲੈਣੀ ਚਾਹੁੰਦੇ ਹੋ ਤਾਂ ਸਿਲਵਰ ਹੱਟ 5 ਚੈਰੀ ਕ੍ਰਸਟ ਡਰਾਈਵ 'ਤੇ ਆ। ਨੰਬਰ ਇਹਨਾਂ ਦਾ ਨੋਟ ਕਰਕੇ ਰੱਖ ਲਓ, 416-839-1470 416-839-1470 5 ਚੈਰੀ ਕ੍ਰਸਟ ਡਰਾਈਵ ਬ੍ਰੈਂਪਟਨ ਦੇ ਵਿੱਚ ਲੋਕੇਟਡ ਨੇ, ਯੂਨਿਟ 1B ਸਿਲਵਰ ਹੱਟ। ਸੋ ਲਓ ਆਪਾਂ ਚੱਲਦੇ ਹਾਂ ਜੀ ਹੁਣ ਅੱਜ ਦੇ ਸਵਰਨ ਸਿੰਘ ਟਿਣਾ ਸਾਹਿਬ ਦੇ ਬ੍ਰਿਟਨ ਵੱਲ। ਤੁਸੀਂ ਇੰਡੀਆ ਨੂੰ ਜਾ ਰਹੇ ਹੋ ਤਾਂ ਇੱਕ ਗਿਫਟ ਤੁਸੀਂ ਜ਼ਰੂਰ ਲੈ ਕੇ ਜਾਓ ਢਿੱਲੋਂ ਵੀਡੀਓ ਤੋਂ, ਗੁਰਬਾਣੀ ਵਾਲਾ ਰੇਡੀਓ। ਨਿਤਨੇਮ ਵੀ ਆ, ਸੰਪੂਰਨ ਪਾਠ ਵੀ ਇਹਦੇ 'ਚ, ਢਾਡੀ ਵਾਰਾਂ ਵੀ ਨੇ ਅਤੇ 300 ਸ਼ਬਦ 20 ਘੰਟੇ ਦੀ ਬੈਟਰੀ ਆ। ਏਅਰਪਲੱਗ ਤੁਹਾਨੂੰ ਨਾਲ ਮਿਲਣਗੇ। ਢਿੱਲੋਂ ਵੀਡੀਓ ਤੋਂ ਇੱਕ ਜਾਂ ਇੱਕ ਤੋਂ ਵੱਧ ਰੇਡੀਓ ਲੈਣੇ ਆ ਤਾਂ ਨੰਬਰ ਨੋਟ ਕਰ ਲਓ, 905-204-1313 905-204-1313 905-204-1313
1: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
2: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-4161-6161।
0: ਲਓ ਜੀ, ਟਿਣਾ ਸਾਹਿਬ ਸਾਡੇ ਨਾਲ ਆ ਚੁੱਕਿਆ। ਸਵਰਨ ਸਿੰਘ ਟਿਣਾ ਸਾਹਿਬ ਦੇ ਨਾਲ ਆਪਾਂ ਖਬਰਾਂ 'ਤੇ ਝਾਤ ਪਾਵਾਂਗੇ ਅਤੇ ਇਹਨਾਂ ਖਬਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ ਮੁਸਕਾਨ ਦਿਓਲ ਹੋਣਾਂ ਦੇ ਵੱਲੋਂ। ਜੇਕਰ ਤੁਸੀਂ ਵਿਜ਼ਟਰ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ, ਸੁਪਰ ਵਿਜ਼ੇ ਦੀ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਮੁਸਕਾਨ ਦਿਓਲ ਹੋਣਾਂ ਦੇ ਨਾਲ ਸੰਪਰਕ ਕਰਨਾ, ਬਹੁਤ ਵਧੀਆ ਰੇਟ ਜਿਹੜਾ ਤੁਹਾਨੂੰ ਕੱਢ ਕੇ ਲੈ ਕੇ ਦੇਣਗੇ। ਜਾਂ ਤੁਸੀਂ ਟਰਮ ਪਲਾਨ ਲੈਣਾ ਚਾਹੁੰਦੇ ਹੋ, ਹਸਬੈਂਡ ਵਾਈਫ ਦੇ ਲਈ ਜ਼ਰੂਰੀ ਹੈ ਕਿ ਜੇਕਰ ਤੁਸੀਂ ਕੋਈ ਵੀ ਪਲਾਨ ਨਹੀਂ ਲਿਆ ਹੈ ਤਾਂ ਤੁਸੀਂ ਚਾਹੇ ਟਰਮ ਪਲਾਨ ਲੈ ਲਓ, $25 ਤੋਂ ਸਟਾਰਟ ਹੋ ਜਾਂਦਾ। ਸੋ ਡਿਪੈਂਡ ਕਰਦਾ ਤੁਹਾਡੀ ਏਜ ਕਿੰਨੀ ਕੁ ਹੈ, ਅਤੇ ਤੁਸੀਂ ਜ਼ਰੂਰ ਸੰਪਰਕ ਕਰ ਲੈਣਾ 647-564-2733 'ਤੇ, 647-564-2733 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਟਿਣਾ ਸਾਹਿਬ ਸਾਡੇ ਨਾਲ ਆ ਚੁੱਕਿਆ। ਟਿਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ
3: ਬੜੀ ਮਿਹਰਬਾਨੀ ਬਾਈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਟਿਣਾ ਸਾਹਿਬ। ਪਹਿਲਾਂ ਮੈਂ 2 ਲਾਈਨਾਂ ਤੁਹਾਨੂੰ ਇੱਕ ਗੀਤ ਦੀਆਂ ਸੁਣਾਉਣਾ ਅਤੇ ਇੱਕ ਗਾਇਕ ਬਾਰੇ ਥੋੜ੍ਹੀ ਜਿਹੀ ਮੈਂ ਗੱਲਬਾਤ ਤੁਹਾਡੇ ਨਾਲ ਜ਼ਰੂਰ ਕਰਨੀ ਚਾਹਾਂਗਾ, ਆਹ ਸੁਣਿਓ ਜ਼ਰਾ।
4: ਆਪਣੇ ਤਾਂ ਬਥੇਰੇ ਨੇ ਪਰ ਆਪਣੇ 'ਚ ਮੋਹ ਨਹੀਂ, ਗੋਰੇ ਤਾਂ ਲੰਘਦੇ ਕੋਲ ਸਮਾਈਲ ਦੇ ਕੇ, ਪਰ ਪੰਜਾਬੀਆਂ ਲਈ ਪੰਜਾਬੀਆਂ ਦੇ ਦਿਲਾਂ ਵਿੱਚ ਖੋ ਨਹੀਂ, ਪੰਜਾਬੀਆਂ ਲਈ ਪੰਜਾਬੀਆਂ ਦੇ ਦਿਲਾਂ ਵਿੱਚ ਖੋ ਨਹੀਂ।

0: ਰਾਣਾ ਸਾਹਿਬ, ਸ਼ਹਿਰ ਜਲੰਧਰ ਦੀ ਗੱਲਬਾਤ ਕੀਤੀ ਗਈ ਆ, ਤੁਹਾਡੇ ਆਪਣੇ ਸ਼ਹਿਰ ਦੀ ਗੱਲਬਾਤ ਕੀਤੀ ਗਈ ਆ, ਅਤੇ ਸਿੰਗਰ ਨੇ ਕੁਲਵੀਰ ਹੁਣੀ, ਕੁਲਵੀਰ ਉਹਨਾਂ ਦਾ ਕਦੇ ਕੈਟਰਿਕ ਕੰਪਨੀ ਦੇ ਵਿੱਚ ਤੂਤੀ ਬੋਲਦੀ ਹੁੰਦੀ ਸੀ, ਅਤੇ ਤੁਸੀਂ ਵੀ ਇਹਨਾਂ ਦੇ ਬਹੁਤ ਸਾਰੇ ਗੀਤ ਆ ਜਿਹੜੇ ਸੁਣੇ ਹੋਣੇ ਆ। ਸੋ ਅੱਜ ਕੱਲ੍ਹ ਇਹ ਚਾਹੇ ਕੈਨੇਡਾ ਦੀ ਧਰਤੀ 'ਤੇ ਆ, ਪਰ ਜਦੋਂ ਮੇਰੀ ਇਹਨਾਂ ਨਾਲ ਗੱਲਬਾਤ ਹੋਈ ਅਤੇ ਇਹਨਾਂ ਨੇ ਦੱਸਿਆ ਕਿ ਉਹ ਜਿਹੜਾ ਇੱਕ ਪੀਰੀਅਡ ਸੀ ਕੈਟਰਿਕ ਕੰਪਨੀ ਜਦੋਂ ਹੁੰਦੀ ਸੀ, ਮੈਂ ਪੂਰੀ ਮਤਲਬ ਚੜ੍ਹਾਈ ਦੇ ਉੱਤੇ, ਅਤੇ ਉਦੋਂ ਇਹਨਾਂ ਦੇ ਗੀਤ ਬੜੇ ਮਕਬੂਲ ਰਹੇ, ਬਹੁਤ ਦੇਸ਼ਾਂ ਦੇ ਵਿੱਚ ਇਹਨਾਂ ਨੇ ਅਲੱਗ ਅਲੱਗ ਸ਼ੋਅ ਕੀਤੇ। ਹੁਣ ਨਵਾਂ ਗੀਤ ਜਲੰਧਰ ਤੁਹਾਡੇ ਆਪਣੇ ਸ਼ਹਿਰ 'ਤੇ ਇਹਨਾਂ ਨੇ ਕੱਢਿਆ, ਅਤੇ ਥੋੜ੍ਹਾ ਜਿਹਾ ਦੱਸਿਓ ਅਤੇ, ਪਰ ਇਹਨਾਂ ਦਾ ਇੱਕ ਉਹ ਵੀ ਰਿਹਾ ਕਿ ਇੱਕ ਮਲਾਲ ਜਿਹਾ ਵੀ ਰਿਹਾ ਕਿ ਯਾਰ ਆਪਣੇ ਬੰਦੇ ਹੀ ਆ ਜਿਹੜੇ ਉਹੀ ਅੱਗੇ ਪਿੱਛੇ ਨੂੰ ਖਿੱਚਣ ਲੱਗ ਜਾਂਦੇ ਆ, ਜਿੱਥੇ ਕਹਿੰਦੇ ਅਲੱਗ ਅਲੱਗ ਥਾਵਾਂ 'ਤੇ ਸ਼ੋਅ ਕਰਨ ਅੱਗੇ ਜਾਂਦੇ ਹੁੰਦੇ ਸੀ, ਪਰ ਹੁਣ ਉਹ ਚੀਜ਼ਾਂ ਰਹੀਆਂ ਨਹੀਂ ਹੈ, ਹੁਣ ਚੀਜ਼ਾਂ ਦਾ ਫਰਕ ਬਹੁਤ ਪੈ ਗਿਆ। ਜੀ
1: ਜੀ, ਇੱਕ ਤਾਂ ਗੱਲ ਇਹ ਵੀ ਕੁਲਵੀਰ ਬਾਈ ਦਾ ਬਹੁਤ ਵੱਡਾ ਨਾਂ ਰਿਹਾ ਜਦੋਂ ਨਾ ਕੈਟਰਿਕ ਕੰਪਨੀ ਹੈਗੀ ਜੀ ਗੌਰਵ ਤ੍ਰੇਣ ਦੀ, ਗੌਰਵ ਤ੍ਰੇਣ ਵੀ ਸਾਡਾ ਮਿੱਤਰ, ਕੈਟਰਿਕ ਕੰਪਨੀ ਦੇ ਵਿੱਚ ਹੋਰ ਬੜੇ ਚੰਗੇ ਕਲਾਕਾਰ ਆਏ, ਉਹਦੇ ਵਿੱਚ ਕੈਟਰਿਕ ਕੰਪਨੀ ਦੇ ਵਿੱਚ ਹਰਭਜਨ ਸ਼ੇਰਾ ਦੀ ਵੀ ਕੈਸੇਟ ਆਉਂਦੀ ਹੁੰਦੀ ਸੀ, ਹੋਰਾਂ ਦੀ ਵੀ। ਇਹਨਾਂ ਦੀ ਅਸਲ ਵਿੱਚ ਕੁਲਵੀਰ ਦੀ ਭਾਬੀ ਦੀਵਾ ਜਗਾ, ਇਹ ਗਾਣਾ ਬੜਾ ਮਸ਼ਹੂਰ ਹੋਇਆ ਸੀਗਾ ਜੀ, ਜਾ ਜਾਵੇ ਤੈਨੂੰ ਦਿਲ ਦਿੱਤਾ ਦੇ ਦਿੱਤਾ ਅੱਲਾ ਵਾਸਤੇ, ਇਹ ਗਾਣਾ ਬੜਾ ਮਸ਼ਹੂਰ ਹੋਇਆ ਸੀ। ਸੋ ਕੁਲਵੀਰ ਬੜਾ ਚੰਗਾ ਜਿਹੜਾ ਪ੍ਰਤਿਭਾਸ਼ਾਲੀ ਕਲਾਕਾਰ ਆ, ਸਮੇਂ ਦਾ ਗੇੜ ਆ ਬਾਈ ਜੀ, ਅਸਲ ਦੇ ਵਿੱਚ ਕਦੇ ਕਿਸੇ ਨੂੰ ਮੌਕਾ ਮਿਲ ਜਾਂਦਾ, ਕਦੇ ਕਿਸੇ ਨੂੰ ਕੋਈ ਚੰਗਾ ਹੋਣ ਦੇ ਬਾਵਜੂਦ ਪਿੱਛੇ ਰਹਿ ਜਾਂਦਾ, ਕੋਈ ਬੇਸੁਰਾ ਵੀ ਛਾ ਜਾਂਦਾ, ਇਵੇਂ ਚੱਲਦਾ ਰਹਿੰਦਾ, ਪਰ ਕੁਲਵੀਰ ਦੇ ਉੱਤੇ ਸਾਨੂੰ ਮਾਣ ਆ। ਦੂਜੀ ਗੱਲ ਇਹ ਕਿ ਜਲੰਧਰ ਸ਼ਹਿਰ ਦੀ ਗੱਲ ਕੀਤੀ ਆ, ਉਹ ਇੱਕ ਮੈਂ ਹਰਭਜਨ ਮਾਨ ਬਾਈ ਦਾ ਗੀਤ ਅੱਜ ਸਾਡੇ ਨਾਲ ਦੀ ਆਈ ਆ ਸਾਨੂੰ ਕਾਲ ਜਲੰਧਰ ਤੋਂ, ਤੇ ਉਸ ਤੋਂ ਬਾਅਦ ਮੈਂ ਜਲੰਧਰ ਦੀ ਉਸ ਤੋਂ ਵਾਲਾ ਜਿਹੜਾ ਗੀਤ ਆ ਉਹ ਦੂਜੀ ਵਾਰ ਸੁਣਿਆ ਇਹ ਅੱਜ, ਮੈਨੂੰ ਚੰਗਾ ਲੱਗਾ ਬਾਈ ਜੀ। ਸਾਰੇ ਸ਼ਹਿਰ ਹੀ ਬੜੇ ਚੰਗੇ ਆ, ਜਲੰਧਰ ਸ਼ਹਿਰ ਕਿਸੇ ਵੇਲੇ ਮੀਡੀਆ ਦੀ ਰਾਜਧਾਨੀ ਰਿਹਾ, ਇੱਥੇ ਦੂਰਦਰਸ਼ਨ, ਇੱਥੇ ਆਕਾਸ਼ਵਾਣੀ, ਇੱਥੇ ਅਖਬਾਰਾਂ, ਇੱਥੇ ਸਭ ਕੁਝ ਹੁੰਦਾ ਸੀ। ਹੁਣ ਭਾਵੇਂ ਦੌਰ ਬਦਲ ਗਿਆ, ਪਰ ਜਲੰਧਰ ਵੀ ਬਹੁਤ ਵਧੀਆ, ਤੇ ਵੈਸੇ ਪੰਜਾਬ ਦੇ ਸਾਰੇ ਸ਼ਹਿਰ ਤੇ ਪਿੰਡ ਵਧੀਆ ਜੀ।

0: ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਅਤੇ ਟਹਿਣਾ ਸਾਹਿਬ ਸਾਡੇ ਨਾਲ ਨੇ ਜਲੰਧਰ ਸ਼ਹਿਰ ਦੇ ਜਿੱਥੇ ਗੱਲਬਾਤ ਕੀਤੀ ਹੈ ਟਹਿਣਾ ਸਾਹਿਬ ਆਪ ਜਲੰਧਰ ਤੋਂ ਨੇ ਅਤੇ ਟਹਿਣਾ ਸਾਹਿਬ ਅੱਛਾ ਖਬਰਾਂ 'ਤੇ ਹੁਣ ਝਾਤ ਥੋੜ੍ਹੀ ਜਿਹੀ ਪਾਈਏ ਆਪਾਂ ਦਲਜੀਤ ਦੁਸਾਂਝ ਹੋਣਾ ਦੀ ਜਿਹੜੀ ਫਿਲਮ ਸਤਲੁਜ ਉਹਨੂੰ ਹਟਾਉਣ 'ਤੇ ਕਹਿੰਦੇ ਵਿਵਾਦ ਆ ਜਿਹੜਾ ਉਹ ਕਾਫੀ ਭਖਿਆ ਹੋਇਆ ਇਹਨਾਂ ਦਿਨਾਂ ਦੇ ਵਿੱਚ।
1: ਹਾਂ ਬਿਲਕੁਲ ਬਾਈ ਜੀ, ਅਸਲ ਦੇ ਵਿੱਚ ਨਾ ਇਹ ਵਿਵਾਦ ਵਾਲੀ ਗੱਲ ਹੈ ਨਹੀਂ ਸੀ, ਵਿਵਾਦ ਬਣਾ ਦਿੱਤਾ ਗਿਆ। ਮੈਂ ਨਾ ਬਾਈ ਜੀ ਫਿਲਮ ਦੇਖੀ, ਸਾਰੀ ਦੀ ਸਾਰੀ ਫਿਲਮ ਦੇਖ ਲਈ ਆ, ਮੈਨੂੰ ਇਹਦੇ ਵਿੱਚ ਇੱਕ ਵੀ ਐਸਾ ਦ੍ਰਿਸ਼ ਨਹੀਂ ਲੱਗਾ ਜਿਹਦੇ ਉੱਤੇ ਕੱਟ ਲੱਗਣਾ ਚਾਹੀਦਾ ਸੀ। ਤੇ ਸੈਂਸਰ ਬੋਰਡ ਨੇ ਇਹ ਗੱਲ ਕਹੀ ਵੀ 120 ਕੱਟ ਲਾਓ ਤੇ ਫਿਰ ਸਿਨੇਮੇ ਚ ਰਿਲੀਜ਼ ਹੋਊਗੀ। ਸੋ ਫਿਲਮ ਹੈ ਹੀ ਬਹੁਤ ਵਧੀਆ, ਮਤਲਬ ਸਾਨੂੰ ਸਾਰੇ ਅਤੀਤ ਨਾਲ ਜੋੜਦੀ, ਭਾਈ ਜਸਵੰਤ ਸਿੰਘ ਖਾਲੜਾ ਤੇ ਕਿੰਨਾ ਅਤਿਆਚਾਰ ਹੋਇਆ ਇਹਨੂੰ ਬਿਆਨ ਕਰਦੀ ਆ। ਇਸ ਫਿਲਮ ਦੇ ਲਈ ਦਲਜੀਤ ਵੀ, ਬਾਕੀ ਸਾਰੇ ਕਲਾਕਾਰ ਵਧਾਈ ਦੇ ਪਾਤਰ ਆ ਜਿਹਨਾਂ ਨੇ ਇਹਦਾ ਜਜ਼ਬਾ ਦਿਖਾਇਆ। ਇਹੋ ਜਿਹੀਆਂ ਫਿਲਮਾਂ ਬਾਈ ਜੀ ਪੈਸੇ ਨੀ ਪੂਰੇ ਕਰਦੀਆਂ ਹੁੰਦੀਆਂ, ਗੱਲ ਇਹ ਆ ਇਹ ਫਿਲਮਾਂ ਘੱਟ ਹੀ ਜਾਂਦੀਆਂ ਹੁੰਦੀਆਂ। ਤੁਸੀਂ ਜਿਹੜੇ ਬੰਦੇ ਨੇ ਪੈਸੇ ਲਾਏ ਆ, ਉਹ ਬੰਦੇ ਨੇ ਜਿਹੜੇ Zee5 ਦੇ ਉੱਤੇ ਪਈ ਆ ਫਿਲਮ, ਇਹ ਤੀਜੇ ਦਿਨ ਲਵਾ ਦਿੱਤੀ ਗਈ ਆ ਇੰਡੀਆ ਦੇ ਵਿੱਚੋਂ। ਤੇ ਜੇ ਮੇਰੇ ਵਰਗਾ ਬੰਦਾ ਫੇਸਬੁੱਕ ਤੇ ਵੇਖੂਗਾ, ਕੋਈ ਟੈਲੀਗ੍ਰਾਮ ਤੇ ਦੇਖੂਗਾ, ਕੋਈ ਵਟਸਐਪ ਤੇ ਦੇਖੂਗਾ, ਇਸਦੇ ਨਾਲ ਪ੍ਰੋਡਿਊਸਰ ਦੇ ਪੈਸੇ ਥੋੜੀ ਪੂਰੇ ਹੋਣੇ ਆ। ਉਹ ਤਾਂ ਚਲੋ ਸਾਨੂੰ ਫ੍ਰੀ ਦੇ ਵਿੱਚ ਚੀਜ਼ ਮਿਲ ਗਈ ਆ, ਪਰ ਅਸੀਂ ਇਹਨਾਂ ਗੱਲਾਂ ਨੂੰ ਦੇਖਣਾ ਚਾਹੁੰਦੇ ਹਾਂ। ਸਾਡੇ ਨਾਲ ਅਤੀਤ ਦੇ ਵਿੱਚ 95 ਦੇ ਦੌਰ ਦੇ ਵਿੱਚ ਕੀ ਕੁਝ ਹੋਇਆ ਵਾਪਰਿਆ ਅਸੀਂ ਦੇਖਣਾ ਚਾਹੁੰਦੇ ਹਾਂ। ਪਰ ਮੈਂ ਸੋਚਦਾ ਵੀ 95 ਦੇ ਵਿੱਚ ਵੀ ਸਰਕਾਰਾਂ ਡਰਦੀਆਂ ਸੀ, 26 ਚ ਵੀ ਡਰੀ ਜਾਂਦੀਆਂ। ਸੋ ਗੱਲ ਇਹ ਚ ਡਰਨ ਡਰਾਉਣ ਵਾਲੀ ਹੈ ਨੀ ਸੀ, ਕਿਉਂਕਿ ਇਹ ਬੀਤੇ ਦੀ ਬਾਤ ਨੂੰ ਪੇਸ਼ ਕਰਨ ਵਾਲੀ ਗੱਲ ਆ ਵੀ ਇਉਂ ਵੀ ਝੱਲਿਆ ਤਨ ਦੇ ਉੱਤੇ, ਮਨ ਦੇ ਉੱਤੇ। ਪਤਾ ਨੀ ਕਿਹੜੇ ਕਾਰਨ ਆ ਜਿਹਦੇ ਕਰਕੇ ਇਹਦੇ ਤੇ ਇਹੋ ਜਿਹੀ ਕਾਰਵਾਈ ਹੋਈ ਆ। ਪਰ ਜਿਵੇਂ ਆਪਾਂ ਕਿਸੇ ਚੀਜ਼ ਨੂੰ ਦੱਬ ਕੇ ਰੱਖਦੇ ਹਾਂ ਤੇ ਉਹ ਚੀਜ਼ ਓਨੀ ਜਿਹੜੀ ਆ ਉਛਲ ਕੇ ਆਉਂਦੀ ਆ। ਇਹ ਫਿਲਮ ਨੂੰ ਹਾਈਪ ਹੀ ਇਸ ਕਰਕੇ ਬਹੁਤ ਵੱਡੀ ਮਿਲ ਗਈ ਆ ਕਿਉਂਕਿ ਇਹਨੂੰ ਬੰਦ ਕੀਤਾ ਗਿਆ ਭਾਰਤ ਦੇ ਵਿੱਚ ਵੇਖਣਾ। ਸੋ ਦਲਜੀਤ ਨੂੰ ਮੁਬਾਰਕਾਂ, ਉਹਨੇ ਇਹ ਗੱਲ ਕਹੀ ਆ। ਉਹ ਕਹਿੰਦੇ ਜੀ ਮੈਨੂੰ ਪਹਿਲਾਂ ਹੀ ਪਤਾ ਸੀਗਾ ਕਿ ਇਸ ਫਿਲਮ ਦੇ ਉੱਤੇ ਇਹਨਾਂ ਨੇ ਕਾਰਵਾਈ ਕਰਨੀ ਆ, ਤੇ ਮੈਂ ਇਸੇ ਕਰਕੇ ਉਹ ਕਹਿੰਦਾ ਵੀ ਭਾਈ ਇਹਨੂੰ ਮੈਂ ਬੇਨਤੀ ਕਰਦਾ ਜੀ ਕਿ ਸਾਰੇ ਜਾਣੇ ਨੂੰ ਡਾਊਨਲੋਡ ਵੀ ਕਰ ਲਓ, ਇਹਨੂੰ ਸਾਰੇ ਜਾਣੇ ਵੇਖ ਵੀ ਲਓ ਜੀ।
0: ਸੋ ਟਣਾ ਸਾਹਿਬ ਦਲਜੀਤ ਦੇ ਇੱਕ ਸੀ, ਉਹ ਕਹਿੰਦਾ ਮੈਂ ਆਪਦੇ ਨਾਂ ਤੇ ਹੁਣ ਰੱਖਿਆ ਹੀ ਨਹੀਂ ਜੀ ਕੁਛ ਵੀ, ਮੈਂ ਉਹ ਸੱਚੀਆਂ ਗੱਲਾਂ ਹਾਂ
1: ਜੀ। ਦੇਖੋ ਆਪਾਂ ਕਿਸੇ ਦੇ ਮਨ ਦੀ ਅਵਸਥਾ ਨੂੰ ਜਾਣ ਨਹੀਂ ਸਕਦੇ, ਹੋ ਸਕਦਾ ਇਹ ਗੱਲਾਂ ਸੱਚੀਆਂ ਵੀ ਹੋਣ, ਹੋ ਸਕਦਾ ਨਾ ਸੱਚੀਆਂ ਹੋਣ, ਆਪਾਂ ਜਿਹੜਾ ਨਾ ਇਹ ਪੱਕੀ ਨਹੀਂ ਗੱਲ ਕਹਿ ਸਕਦੇ। ਪਰ ਜੇ ਮੰਨ ਲਓ ਬੰਦਾ ਨਾਂ ਰੱਖੇ ਆਪਦੇ ਨਾਂ ਤੇ, ਬੜੇ ਬੰਦੇ ਐਸੇ ਬਾਈ ਜੀ ਜਿਹੜੇ ਬਹੁਤ ਅਮੀਰ ਬੰਦੇ ਹੁੰਦੇ ਪਰ ਜੇਬ ਦੇ ਵਿੱਚ 100 ਰੁਪਇਆ ਵੀ ਨਹੀਂ ਰੱਖਦੇ। ਉਹ ਕਹਿੰਦੇ ਜੀ ਮੇਰੇ ਕੋਲੇ ਕਾਰਡ ਹੈਗਾ, ਮੈਂ ਕਦੇ ਕੈਸ਼ ਆਪਦੇ ਕੋਲੇ ਰੱਖਦਾ ਹੀ ਨਹੀਂ, ਜਾਂ ਕੈਸ਼ ਮੇਰੇ ਡਰਾਈਵਰ ਕੋਲ ਹੁੰਦਾ, ਮੈਨੂੰ ਤਾਂ ਲੋੜ ਹੀ ਨਹੀਂ ਪੈਸਿਆਂ ਦੀ। ਹਰ ਬੰਦੇ ਦਾ ਜ਼ਿੰਦਗੀ ਜਿਉਣ ਦਾ ਆਪਣਾ ਤਰੀਕਾ। ਕਈ ਬੰਦੇ ਕੋਈ ਕਾਰ ਲੈ ਕੇ ਤਾਂ ਸਾਰੀ ਦੇਣੀ ਫੁਕਰੀ ਮਾਰਦੇ ਰਹਿੰਦੇ ਆ, ਉੱਧਰ ਫੋਟੋ ਪਾਤੀ ਉੱਧਰ ਪਾਤੀ, ਕਈ ਬੰਦਿਆਂ ਦਾ ਹਾਜ਼ਮਾ ਬੜਾ ਦਰੁਸਤ ਹੁੰਦਾ। ਸੋ ਦਲਜੀਤ ਦੇ ਜੇਕਰ ਨਾਂ ਦੇ ਉੱਤੇ ਕੁਝ ਨਹੀਂ ਤਾਂ ਉਹਨੇ ਇਹ ਵੀ ਗੱਲ ਕਹੀ ਹੈ ਵੀ ਭਾਈ ਤੰਗ ਪਰੇਸ਼ਾਨ ਵੀ ਬਹੁਤ ਕਰਦੇ ਸੀਗੇ, ਇੱਧਰੋਂ ਫੋਨ ਆ ਗਿਆ, ਇੱਧਰੋਂ ਕਾਗਜ਼ ਪੱਤਰ ਭੇਜੋ, ਉੱਧਰੋਂ ਆਡਿਟ ਆ ਗਿਆ, ਇੱਧਰੋਂ ਰੇਡ ਪੈ ਗਈ। ਉਹ ਕਹਿੰਦੀ ਮੈਂ ਯਾਬੀ ਨਿਬੇੜਤਾ, ਮੇਰੇ ਨਾਂ ਦੇ ਉੱਤੇ ਹੁਣ ਹੈ ਹੀ ਕੁਝ ਨਹੀਂ ਹੈ।
0: ਅੱਛਾ ਟਾਣਾ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਵੀ ਤੁਸੀਂ ਇੱਕ ਖਬਰ ਦਿੱਤੀ ਸੀ ਕਿ ਕੁੱਤਿਆਂ ਦੇ ਬਾਬਤ ਕਿ ਕੁੱਤਿਆਂ ਦੇ ਝੁੰਡ ਨੇ ਬੱਚਿਆਂ ਨੂੰ ਖਾ ਲਿਆ, ਸੋ ਇੱਕ ਪ੍ਰਵਾਸੀ ਨੂੰ ਖਾ ਗਏ। ਸੋ ਹੁਣ ਕੁੱਤਿਆਂ ਦੇ ਝੁੰਡ ਨੇ, ਦੱਸਿਆ ਜਾ ਰਿਹਾ ਕਿ ਇੱਕ ਬੱਚੀ ਨੂੰ ਖਾਧਾ ਜੀ, ਉਹ ਕਿੱਥੋਂ ਦੀ ਖਬਰ ਆ
1: ਬਾਈ ਜੀ? ਇਹ ਹੁਸ਼ਿਆਰਪੁਰ ਦੇ ਕਸੂਹਾ ਵੱਲ ਦੀ ਖਬਰ ਆ, ਉੱਥੋਂ ਜਾਣਕਾਰੀ ਇਹ ਆਈ ਹੈ ਜੀ। 4 ਸਾਲ ਦੀ ਬੱਚੀ, ਇਹਦਾ ਨਾਂ ਹੈਗਾ ਜੀ ਗੁਣਗੁਣ। ਇਹ ਯੂਪੀ ਵੱਲ ਦਾ ਪਰਿਵਾਰ ਆ ਤੇ ਮਾਪੇ ਖੇਤ ਚ ਕੰਮ ਕਰ ਰਹੇ, ਝੋਨਾ ਲਾ ਰਹੇ ਆ, ਤੇ ਬੱਚੀ ਨੂੰ 4 ਸਾਲ ਨੂੰ ਉਹਨਾਂ ਨੇ ਦਰਖਤ ਦੇ ਥੱਲੇ ਛਾਂ ਦੇ ਵਿੱਚ ਪਾਇਆ। ਅਵਾਰਾ ਕੁੱਤਾ ਨੇ ਝੁੰਡ ਆਉਂਦਾ ਬੱਚੀ ਨੂੰ ਘੜੀਸ ਕੇ ਲੈ ਜਾਂਦਾ ਤੇ ਦੰਦ ਮਾਰ ਮਾਰ ਕੇ ਉਹਨਾਂ ਨੇ ਬੱਚੀ ਦਾ ਬੁਰਾ ਹਾਲ ਕਰਤਾ। ਉਹ ਚੀਕ ਝਾੜਾ ਸੁਣ ਕੇ ਤੇ ਮਾਪੇ ਭੱਜੇ ਆਏ, ਉਹਦੇ ਤਾਂ ਕੁੱਤੇ ਜ਼ਖਮੀ ਇੰਨਾ ਕਰ ਗਏ ਕਿ ਹਸਪਤਾਲ ਦੇ ਵਿੱਚ ਇਸ ਬੱਚੀ ਨੇ ਦਮ ਤੋੜਤਾ, ਤੇ ਪਿਛਲੇ ਮਹੀਨੇ ਦੇ ਵਿੱਚ ਤੇ ਹੋਣ ਵਾਲੇ ਦਿਨਾਂ ਨੂੰ ਮਿਲਾ ਦੇਗੇ 30 ਦਿਨਾਂ ਦੇ ਵਿੱਚ ਹੁਣ ਤੱਕ 3 ਤੋਂ ਲੈ ਕੇ 4 ਘਟਨਾਵਾਂ ਇਹੋ ਜਿਹੀਆਂ ਵਾਪਰ ਚੁੱਕੀਆਂ ਜਿਹਦੇ ਵਿੱਚ ਕੁੱਤੇ ਬੰਦਿਆਂ ਨੂੰ ਖਾ ਗਏ।
0: ਫਿਰ ਟਰਾਣਾ ਸਾਹਿਬ ਦਾ ਹੱਲ ਨਹੀਂ ਹੈ, ਕੋਈ ਹੱਲ ਨਹੀਂ ਸਰਕਾਰਾਂ ਨੂੰ ਸੋਚਦਾ ਕੁਛ
1: ਬਾਈ ਜੀ? ਹੱਲ ਕੀ ਸੋਚਣਾ, ਸਰਕਾਰਾਂ ਨੇ ਕਿਹੜਾ ਕੋਈ ਸਾਈਕਲ ਤੇ ਜਾਣਾ ਜਾਂ ਤੁਰ ਕੇ ਜਾਣਾ, ਉਹਨਾਂ ਨੇ ਤਾਂ ਕਾਰਾਂ 'ਚ ਜਾਣਾ, ਹੈਲੀਕਾਪਟਰਾਂ 'ਚ ਜਾਣਾ। ਇਹ ਤਾਂ ਬਾਈ ਜੀ ਦੁੱਖ ਉਹਨਾਂ ਲੋਕਾਂ ਨੂੰ ਜਿਹੜੇ ਤੁਰ ਕੇ ਜਾਂਦੇ ਆ, ਜਿਹੜੇ ਪੈਦਲ ਜਾਂਦੇ, ਜਿਹੜੇ ਕਿ ਜਿਹੜੇ ਮੋਟਰਸਾਈਕਲ ਤੇ ਜਾਂਦੇ, ਜਿਹੜੇ ਸਾਈਕਲ ਤੇ ਜਾਂਦੇ ਆ, ਇਹਨਾਂ ਲੋਕਾਂ ਨੂੰ ਤਾਂ ਕਾਰ ਦੇ ਪਿੱਛੇ ਕੁੱਤਾ ਭੱਜ ਲੂਗਾ, ਰਹਿਣਾ ਕੀ ਵਿਗਾੜ ਲੂਗਾ। ਪਰ ਦੁੱਖ ਹੁੰਦਾ ਵੀ ਸਾਡੀਆਂ ਸਰਕਾਰਾਂ ਵੀ ਕੋਮਾ 'ਚ ਆ, ਪ੍ਰਸ਼ਾਸਨ ਵੀ ਕੋਮਾ 'ਚ ਆ, ਮਰੇ ਪਏ ਸਾਰੇ। ਆਮ ਬੰਦਾ ਮਰ ਜੇ ਇਹਨਾਂ ਨੂੰ ਕੋਈ ਫਿਕਰ ਨਹੀਂ, ਤੇ ਕੁੱਤਾ ਮਰ ਜੇ ਤੇ ਫਿਰ ਇਹ ਧਰਨਾ ਲਾਉਣ ਵਾਲੇ ਆ ਜਾਂਦੇ।
0: ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਅਤੇ ਖਬਰਾਂ ਦਾ ਈ ਬੁਲੇਟਿਨ ਜਿਹੜਾ ਇਹਨੂੰ ਸਪੋਂਸਰ ਕੀਤਾ ਜਾ ਰਿਹਾ ਗ੍ਰੈਂਡ ਫਰਨੀਚਰ ਵੱਲੋਂ। ਗ੍ਰੈਂਡ ਫਰਨੀਚਰ 'ਤੇ ਤੁਸੀਂ ਜ਼ਰੂਰ ਇੱਕ ਗੇੜਾ ਮਾਰ ਕੇ ਆਇਓ, ਜੇਕਰ ਹਜੇ ਤੱਕ ਨਹੀਂ ਗਏ ਤਾਂ ਗ੍ਰੈਂਡ ਫਰਨੀਚਰ 'ਤੇ ਦੋ ਲੋਕੇਸ਼ਨਾਂ ਤੋਂ ਸਰਵਿਸਿਜ਼ ਪ੍ਰੋਵਾਈਡ ਕਰਦੇ, ਇੱਕ ਗੇੜਾ ਤੁਸੀਂ ਜ਼ਰੂਰ ਮਾਰ ਕੇ ਆਉਣਾ। ਅਤੇ ਨਾਲ ਦੀ ਨਾਲ ਹੀ ਇਹ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਵੱਲੋਂ ਵੀ ਜਿਹੜਾ ਸਪੋਂਸਰ ਕੀਤਾ ਜਾਂਦਾ। ਜੇਕਰ ਅਪਲਾਇੰਸਿਸ ਲੈਣੇ ਚਾਹੁੰਦੇ ਹੋ ਤਾਂ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 'ਤੇ ਤੁਸੀਂ ਸੁਲਤਾਨ ਜੀ ਦੇ ਕੋਲ ਜਾ ਕੇ ਆਉਣਾ। ਅਤੇ ਨਾਲ ਦੀ ਨਾਲ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰਵਿਜ਼ਨ ਦੀ ਇੰਸ਼ੋਰੈਂਸ ਜਾਂ ਫਿਰ ਵਿਜ਼ਟਰ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਮੁਸਕਾਨ ਦਿਆਲ ਉਹਨਾਂ ਦਾ ਨੰਬਰ ਆ ਜਿਹੜਾ ਇਹ ਨੋਟ ਕਰਕੇ ਰੱਖ ਲਓ, 6475 64 27 33 6475 64 27 33 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਅੱਛਾ ਟੈਣਾ ਸਾਹਿਬ, ਆਮ ਤੌਰ 'ਤੇ ਜੀ ਹੁੰਦਾ ਕਿ ਜੇਲ੍ਹਾਂ ਦੇ ਵਿੱਚੋਂ ਅਲੱਗ ਅਲੱਗ ਤਰ੍ਹਾਂ ਦੇ ਗੀਤ ਵੀ ਪਹਿਲਾਂ ਬਥੇਰੇ ਆਏ ਆ, ਪਰ ਜੇਲ੍ਹਾਂ ਦੇ ਵਿੱਚ ਅਪਰਾਧੀਆਂ ਨੂੰ ਫੜ ਕੇ ਜੇਲ੍ਹਾਂ 'ਚ ਕੀਤਾ ਜਾਂਦਾ, ਪਰ ਹੁਸ਼ਿਆਰਪੁਰ ਦੇ ਵਿੱਚੋਂ ਇੱਕ ਖਬਰ ਇਹ ਆਉਂਦੀ ਹੈ ਕਿ ਹੁਸ਼ਿਆਰਪੁਰ ਜੇਲ੍ਹ ਦਾ ਡਿਪਟੀ ਸੁਪਰਡੈਂਟ ਆ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ। ਹੁਸ਼ਿਆਰਪੁਰ ਜੇਲ੍ਹ ਦੇ ਡਿਪਟੀ ਸੁਪਰਡੈਂਟ ਨੇ ਕਿਹੜੀ ਐਸੀ ਕੁਤਾਹੀ ਕਰਤੇ ਸੀਗੀ ਜਿਹਦੇ ਕਰਕੇ ਉਹਨੂੰ ਗ੍ਰਿਫਤਾਰੀ ਕਰਨੀ ਪਈ ਆ ਉਹਦੀ? ਦੱਸੋ ਤਾਂ ਥੋੜ੍ਹਾ ਜਿਹਾ ਕੀ ਮਾਮਲਾ ਇਹ?
1: ਕਿਉਂਕਿ ਜਦੋਂ ਨਾ ਕੁਦਰਤ ਨੇ ਸਿਰ ਦੇ ਵਿੱਚ ਸਵਾਹ ਪਾਉਣ ਦਾ ਮੌਕਾ ਦਿੱਤਾ ਹੋਵੇ ਤੇ ਕਈ ਲੋਕ ਉਸ ਮੌਕੇ ਨੂੰ ਖਾਲੀ ਨਹੀਂ ਜਾਣ ਦਿੰਦੇ, ਉਹ ਕਹਿੰਦੇ ਵੀ ਲਓ ਫਿਰ ਜੋ ਕੁਦਰਤ ਨੇ ਲਿਖਿਆ ਤੇ ਉਵੇਂ ਤਾਂ ਆਪਾਂ ਕਰਨਾ ਹੀ ਆ ਨਾ। ਬੰਦਾ ਰੱਜਦਾ ਨਹੀਂ ਗਾ ਬਾਈ ਜੀ, ਇੱਥੇ ਨਾ ਇੱਕ ਮਨਪ੍ਰੀਤ ਮੰਨਾ ਨਾਂ ਦਾ ਬੰਦਾ ਜਿਹੜਾ ਕਿ ਹੁਸ਼ਿਆਰਪੁਰ ਦੀ ਜੇਲ੍ਹ ਦੇ ਵਿੱਚੋਂ ਲਾਈਵ ਹੋਇਆ, ਉਹਦੀ ਵੀਡੀਓ ਆਈ, ਉਹਨੇ ਕਿਹਾ ਜੀ ਜੇਲ੍ਹ ਦੇ ਵਿੱਚ ਸਾਡੀ ਇੱਕ ਆਮ ਨਸ਼ਾ ਮਿਲਦਾ, ਇੱਥੇ ਗਲਤ ਕੰਮ ਵੀ ਹੁੰਦੇ ਆ, ਪਿਛਲੇ ਰਣੀ ਮੁੰਡਾ ਕੁੜੀ ਚੱਕੀਆਂ ਵਾਲੇ ਪਾਸੇ ਜਾ ਕੇ ਗਲਤ ਕੰਮ ਕਰਕੇ ਗਏ ਆ, ਇੱਥੇ ਉਹ ਕਹਿੰਦੇ ਜੀ ਮੇਰੇ ਹੱਥ ਦੇ ਵਿੱਚ ਆ ਨਸ਼ੇ ਵਾਲੀ ਕੁੜੀ ਆ, ਇਹ ਆਈਸ ਡਰੱਗ ਆ, ਤੇ ਉਹਨੇ ਦੇਵੀ ਦੋਸ਼ ਲਾਇਆ ਵੀ ਭਾਈ ਸਾਡਾ ਫਲਾਣਾ ਜਿਹੜਾ ਅਧਿਕਾਰੀ ਆ ਇਹ ਸਾਰਾ ਕੁਝ ਵਿਖਵਾਉਂਦਾ। ਭਾਈ ਪਤਾ ਲੱਗਾ ਵੀ ਸੀ ਆਈ ਏ ਸਟਾਫ ਦੇ ਵੱਲੋਂ ਇਸ ਬੰਦੇ ਨੂੰ, ਯਾਨੀ ਕਿ ਇਸ ਜੇਲ੍ਹ ਦੇ ਡਿਪਟੀ ਸੁਪਰਡੈਂਟ ਨੂੰ ਗ੍ਰਿਫਤਾਰ ਕਰ ਲਿਆ ਗਿਆ।
0: ਸੋ ਜਿੱਥੇ ਚੰਨੀ ਸਾਹਿਬ ਦੇ ਚਰਚੇ ਆ ਤੇ ਉਹਨਾਂ ਦੇ ਹੁਣ ਤੁਹਾਨੂੰ ਕੀ ਆਸਾਰ ਲੱਗਦੇ ਆ? ਕਿੱਥੇ ਇੱਕ ਗੱਲਬਾਤ ਆ, ਮੀਟਿੰਗ ਵੀ ਉਹਨਾਂ ਦੇ ਘਰ ਦੇ ਵਿੱਚ ਜਿਹੜੀ ਉਹ ਕੀਤੀ ਗਈ ਸੀਗੀ, ਤੇ ਹੁਣ ਜਿਹੜੀ ਚੰਨੀ ਸਾਹਿਬ ਦੀ ਖਬਰ ਆ ਜਿਹੜੀ ਉਹ ਪਹੁੰਚ ਰਹੀ ਆ ਕਿ ਮੀਟਿੰਗ ਲਈ ਦਿੱਲੀ ਰਵਾਨਾ ਹੋਏ ਆ। ਕਲੇਸ਼ ਕਾਂਗਰਸ ਦਾ ਘਟਿਆ ਕਿ ਵਧਿਆ ਥੋੜਾ ਮੋਟਾ?
1: ਮੁਲਾਕਾਤ ਹੋਵੇ, ਚੰਨੀ ਸਾਹਿਬ ਆਪਦੇ ਧੜੇ ਨੂੰ ਮਜ਼ਬੂਤ ਕਰ ਰਹੇ ਆ ਤੇ ਕਾਜਾ ਬਣਨ ਦੀ ਕੋਸ਼ਿਸ਼ ਕਰ ਰਹੇ ਆ, ਪਰ ਉਹਨਾਂ ਦੇ ਧੜੇ ਦੇ ਵਿੱਚ ਬੰਦੇ ਘੱਟ ਆ। ਮੈਨੂੰ ਲੱਗਦਾ ਵੀ ਪੰਜਾਬ ਕਾਂਗਰਸ ਦੇ ਵਿੱਚ ਕੋਈ ਨਾ ਕੋਈ ਫੇਰ ਬਦਲ ਕਰਨਾ ਪਊਗਾ ਇੱਕ ਵਾਰੀ ਮੁੜ ਕੇ, ਪਰ ਗੱਲ ਵੀ ਜਦੋਂ ਮੁੜ ਕੇ ਫੇਰ ਬਦਲ ਕਰਤਾ ਤੇ ਦੂਜੇ ਧੜੇ ਨੇ ਜਿਹੜੀ ਵਿਰੋਧਤਾ ਕਰਨੀ ਸ਼ੁਰੂ ਕਰ ਦੇਣੀ ਆ। ਇਹ ਕਾਂਗਰਸ ਦਾ ਬਈ ਸੱਭਿਆਚਾਰ ਆ ਵੀ ਇੱਕ ਜਗ੍ਹਾ ਦੀ ਮਿੱਟੀ ਪੱਟੋ, ਜਿੱਤ ਗਏ ਭਾਵੇਂ ਨਾ ਜਿੱਤ ਗਏ ਜੀ।
0: ਸੁਟਾਣਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ।
1: ਬਹੁਤ ਮਿਹਰਬਾਨੀ ਜੀ, ਮਿਹਰਬਾਨੀ,
0: ਬਹੁਤ ਬਹੁਤ ਮਿਹਰਬਾਨੀ ਜੀ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਇਹ ਸਨ ਸਵਰਨ ਸਿੰਘ ਟਹਿਣਾ। ਸੋ ਤੁਸੀਂ ਹੁਣੇ ਜਿਹੜੀ ਹੈਗੀ ਜੀ, ਜੇਕਰ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਬਾਰੇ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਮੁਸਕਾਨ ਦਿਓਲ 6475 64 27 33 'ਤੇ ਗੱਲਬਾਤ ਕਰ ਸਕਦੇ ਹੋ। ਅਤੇ ਯੂਨੀ ਗਲੋਬਲ ਤੋਂ ਵੀ ਸਾਡੇ ਨਾਲ ਆ ਚੁੱਕੇ ਆ ਨਾਗਪਾਲ ਸਾਹਿਬ, ਉਹਨਾਂ ਨਾਲ ਵੀ ਥੋੜ੍ਹੀ ਜਿਹੀ ਗੱਲਬਾਤ ਸਾਂਝੀ ਕਰਦੇ ਹਾਂ, ਕਿਉਂਕਿ ਅਗਸਤ ਮਹੀਨਾ ਠਾਠਾ ਮਾਰਦਾ ਆ ਰਿਹਾ, ਅਗਸਤ ਤੋਂ ਬਾਅਦ ਤੁਹਾਨੂੰ ਇਹ ਗ੍ਰਾਂਟ ਹੈ ਜਿਹੜੀ ਉਹ ਨਹੀਂ ਜੀ ਮਿਲਣੀ ਹੈ, ਸਿਰਫ ਇਕੱਲਾ ਲੋਨ ਆ ਜਿਹੜਾ ਉਹ ਰਹਿ ਜਾਣਾ ਵਾ। ਸੋ ਅਗਸਤ ਤੋਂ ਪਹਿਲਾਂ ਪਹਿਲਾਂ ਤੁਸੀਂ ਜ਼ਰੂਰ ਜੇਕਰ ਆਪਣੇ ਆਪ ਨੂੰ ਇਨਰੋਲ ਕਰਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਨਾਗਪਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ
1: ਸਾਰਿਆਂ ਨੂੰ ਜੀ,
0: ਸਤਿ ਸ਼੍ਰੀ ਅਕਾਲ ਸਰ। ਸੋ ਕਿਉਂਕਿ ਅਗਸਤ ਤੋਂ ਬਾਅਦ ਜਿਹੜਾ ਹੈ ਜੀ ਉਹ ਜਿੰਨੀ ਵੀ ਇਨਰੋਲਮੈਂਟ ਹੋਣੀ ਹੈ ਇਨਰੋਲਮੈਂਟ, ਉਹਨਾਂ ਦੇ ਵਿੱਚ ਉਹ ਗ੍ਰਾਂਟ ਦਾ ਹਿੱਸਾ ਕੱਟ ਹੋ ਜਾਣਾ। ਸੋ ਉਦੋਂ ਪਹਿਲਾਂ ਪਹਿਲਾਂ ਜਿਹਨੇ ਗ੍ਰਾਂਟ ਲੈ ਲਈ ਉਹਨੂੰ ਉਹ ਵਾਪਸ ਕਰਨ ਦੀ ਜ਼ਰੂਰਤ ਨਹੀਂ, ਥੋੜ੍ਹਾ ਜਿਹਾ ਦਿਓ ਤਾਂ ਅਪਡੇਟ ਕੀ ਹੈ ਜੀ?
2: ਹਾਂ ਜੀ, ਬਸ ਫਾਈਨਲ ਕਾਲ ਹੀ ਹੈ, ਅਬ ਇੱਕ ਬੈਚ ਰਹਿ ਗਿਆ ਹੈ, ਐਂਡ ਦੈਨ ਲਾਈਕ ਅਬ ਐਸਾ ਵੀ ਨਹੀਂ ਆਪ 1 ਅਗਸਤ ਕੇ ਬਾਅਦ ਆਏਂਗੇ ਜਾਂ 1 ਅਗਸਤ ਕੋ ਆਏਂਗੇ, ਕਿਉਂਕਿ ਕਾਲਜ ਦਾ ਬੈਚ ਹੀ 20 ਜਾਂ 22 ਜੁਲਾਈ ਕੋ ਸਟਾਰਟ ਹੈ, ਤੋ ਇਸਕਾ ਮੀਨਿੰਗ ਇਹ ਵੀ ਨਹੀਂ ਹੈ ਕਿ ਨਾ ਉਸਸੇ ਪਹਿਲੇ ਇਨਰੋਲ ਕਰਨਾ ਹੋਤਾ ਹਮੇ, ਕਿਉਂਕਿ ਕਾਗਜ਼ ਵੀ ਸੈੱਟ ਕਰਨੇ ਹੋਤੇ ਨਾ, ਮਤਲਬ ਕਾਗਜ਼ ਵੀ ਲੱਗਤੇ ਨਾ ਆਪਕੇ, ਇਸਮੇ ਡਾਕੂਮੈਂਟਸ ਵੀ, ਫਾਈਲ ਬਣਾਉਣ ਮੇਂ ਟਾਈਮ ਲੱਗਤਾ ਹੈ, ਤੋ ਇਸ ਲਈ ਅਗਰ ਆਪਨੇ ਅਭੀ ਤੱਕ ਰਜਿਸਟਰ ਨਹੀਂ ਕਰਾ ਹੈ ਗਵਰਨਮੈਂਟ ਫੰਡਡ ਪ੍ਰੋਗਰਾਮਸ ਮੇਂ, ਆਪ ਸਕਿੱਲ ਹਾਸਿਲ ਕਰ ਸਕਤੇ ਹੈ, ਸਾਥ ਮੇਂ 30 to 100,000 ਕੀ ਫੰਡਿੰਗ ਆਪਕੇ ਅਕਾਊਂਟ ਮੇਂ ਆਤੀ ਹੈ, ਆਪ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਆਪਕੀ ਇਨਕਮ ਕਮ ਹੈ ਨੋਟਿਸ ਆਫ ਅਸੈਸਮੈਂਟ ਪੇ 2024 ਕੇ, ਕਿਸਕੀ ਕਮ ਹੋਤੀ ਜੋ ਕਿ ਸੈਲਫ ਇੰਪਲੋਇਡ ਹੈ, ਉਬਰ ਡਰਾਈਵਰ, ਟਰੱਕ ਡਰਾਈਵਰ, ਅਨਇੰਪਲੋਇਡ, ਹਾਊਸ ਵਾਈਫ ਹੈ, ਸਾਰੇ ਕਲਾਇੰਟਸ ਹਮਾਰੇ, ਕੋਈ ਏਜ ਲਿਮਿਟ ਨਹੀਂ ਹੈ, ਆਪ ਪੈਨਸ਼ਨ ਪੇ ਆਪ ਐਲੀਜੀਬਲ ਹੈ, ਆਪ 30 or 40 ਈਅਰਸ ਕੇ ਆਪ ਐਲੀਜੀਬਲ ਹੈ, ਆਸਾਨ ਸੇ ਕੋਰਸਿਸ ਹੈ, ਫੁੱਲੀ ਆਨਲਾਈਨ ਹੈ, ਫੋਨ ਤੋਂ ਪੂਰੇ ਦਿਨ ਯੂਜ ਕਰਦੇ ਹੀ ਹੈ, ਫੋਨ ਪੇ ਕਲਾਸਿਸ ਲਗਾਉਣੀ ਹੈ ਆਪਣੇ, ਔਰ ਲਾਈਕ ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, क्रेडिट चेक इसमें गवर्नमेंट आपका नहीं करती, यहाँ पे गवर्नमेंट फंडिंग आपके अकाउंट में सीधे पैसे आते हैं जी, बैंक नहीं दे रहा फंडिंग आपको यहाँ पे, है ना। तो फैमिली साइज में डिपेंड करता है, अगर आप मैरिड है अच्छी फंडिंग है, मैरिड विथ किड्स है अगर मतलब मैरिड है तो 45,000, मैरिड विथ थ्री किड्स है तो आप मान के चले 100,000 की फंडिंग, उसका हाफ पोर्शन आज की डेट में ग्रांट्स है, ग्रांट्स जो पैसा वापिस ही नहीं करना, लाख आया तो 50,000 ग्रांट, 45,000 आया तो 25,000 ग्रांट। तो इसलिए हम इतनी अवेयरनेस कर रहे हैं क्योंकि अब बस कम टाइम रह गया, ग्रांट्स गवर्नमेंट बंद कर रही है नेक्स्ट एकेडमिक ईयर से, अभी भी कुछ दिन रह गए हैं, तो एनरोल करें, कॉल करें, कोई कैच नहीं है, पैसे आपके अकाउंट में आते हैं, फीस हमारी काम होने के बाद सिर्फ 199 या $499 है। गवर्नमेंट जब इतना पैसा यहाँ वहाँ लगाती है, LGBT को 100 मिलियन, यूक्रेन को इतना पैसा, यहाँ वहाँ रिफ्यूजीज पे इतना पैसा, गवर्नमेंट आप पे लगा रही है, मिस ना करें।
0: सो नंबर समझा कर दो सर।
2: नंबर जी 437-264-31-75, 437-264-31-75, 437-264-3175।
0: बिल्कुल जी। सो तुसी नागपाल साहब दे नाल जां इन्हां दी टीम दे नाल संपर्क कर लियो, 437-264-31-75 ते तुसी कॉल कर सकदे हो।
3: देखो जी करता है अपना नंबर वन, पर मेरा दिल करता है अपना घर सारिया तो सोना हो भी।
4: बस इनी गल हो कार।

0: Furniture. Address 6685 Thompson Road, Mississauga. Number 6472620000. And Home Furniture.
1: Jeda Grand Furniture Dalauna Balliye.
2: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
4: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
3: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
4: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
3: 416-509-1509
4: ਔਰ ਵਿਜ਼ਿਟ insuranceforyou.ca।
5: लाओ जी चक्को फिर खुशखबरी, ब्रैम्पटन निवासियां ले खुशखबरी। हुण जदों भी तुसी कैनेडियन, इंडियन या पाकिस्तानी ग्रोसरी खरीदना चाहो तो ब्रैम्पटन विच इंडियन फ्रूट लैंड दी चारों लोकेशन विचों जिथे मर्जी आ जाओ, चाहे 15 फेंडोवे ब्रैम्पटन होवे, जां दूजी लोकेशन 45 डस्ट ड्राइव ब्रैम्पटन, या फिर तीजी लोकेशन 9985 मैकविन ड्राइव यूनिट 9 ब्रैम्पटन इंडियन फ्रूट लैंड, ते हुण चौथी नवी लोकेशन 1465 मेफिल रोड ब्रैम्पटन। ਵਧੀਆ ਗਰੋਸਰੀ ਸਭ ਤੋਂ ਨੇੜੇ, ਇੰਡੀਅਨ ਫਰੂਟ ਲੈਂਡ 905-456-9900।
6: ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਬ੍ਰੈਂਪਟਨ ਟੀਵੀ ਅਪਲਾਈਸ ਤੋਂ ਸੁਲਤਾਨ ਜੀ ਸਰ ਨਾਲ ਨੇ। ਸੁਲਤਾਨ ਜੀ ਸਤਿ ਸ੍ਰੀ ਅਕਾਲ ਜੀ। ਇਹਨੂੰ
7: ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ
6: ਸੁਲਤਾਨ ਜੀ, ਧੰਨਵਾਦ। ਤੁਹਾਨੂੰ ਮੈਂ ਸੁਣਾਉਣ ਲੱਗਿਆ ਕੁਛ, ਤੁਹਾਨੂੰ ਚੰਗਾ ਲੱਗੇਗਾ ਸੁਣ ਕੇ। ਦੇਖਿਓ, ਜਿਹੜੇ ਰੰਗ ਵਿੱਚ ਤੂੰ ਰੰਗਿਆ ਏ ਅਸੀਂ ਵੀ ਉਸੇ ਰੰਗ ਦੇ ਹਾਂ
7: ਜੀ।
6: ਜਿਹੜੇ ਰੰਗ ਵਿੱਚ ਤੂੰ ਰੰਗਿਆ ਏ ਅਸੀਂ ਵੀ ਉਸੇ ਰੰਗ ਦੇ ਹਾਂ, ਜਿਹੜੇ ਡੰਗ ਦਾ ਤੂੰ ਡੰਗਿਆ ਏ ਅਸੀਂ ਵੀ ਉਸੇ ਡੰਗ ਦੇ ਹਾਂ। ਜਿਹੜੇ ਡੰਗ ਦਾ ਤੂੰ ਡੰਗਿਆ ਏ ਅਸੀਂ ਵੀ ਉਸੇ ਡੰਗ ਦੇ ਹਾਂ, ਰੱਬ ਕੋਲੋਂ ਤੂੰ ਸਾਨੂੰ ਮੰਗਦਾ ਅਸੀਂ ਵੀ ਤੈਨੂੰ ਮੰਗਦੇ ਹਾਂ। ਵੱਡੇ ਵਡੇਰੇ ਜੇ ਤਖ਼ਤ ਹਜ਼ਾਰੇ ਅਸੀਂ ਵੀ ਪਿੱਛਿਓਂ ਝੰਗਦੇ ਹਾਂ। ਜਸਵੰਤ ਜ਼ਫਰ ਉਹਨਾਂ ਨੇ ਕਮਾਲ ਲਿਖਿਆ ਜੀ,
7: ਕਮਾਲ ਲਿਖਿਆ, ਬਿਲਕੁਲ ਬਿਲਕੁਲ ਜੀ,
6: ਹੈ ਨਾ। ਸੋ ਤੁਹਾਨੂੰ ਤਖ਼ਤ ਹਜ਼ਾਰਾ ਝੰਗ ਸਾਰਾ ਯਾਦ ਆ ਗਿਆ ਹੋਣਾ ਤੁਹਾਡਾ?
7: ਬਿਲਕੁਲ ਜੀ, ਜਦੋਂ ਵੀ ਇਹ ਜਿਹਨੂੰ ਕਹਿੰਦੇ ਨਾ ਪ੍ਰੇਮ ਕਹਾਣੀਆਂ ਦੀ ਗੱਲ ਹੋਵੇ, ਫਿਰ ਹੀਰ ਰਾਂਝਾ ਜਿਹੜਾ ਹੈ ਇਹਨਾਂ ਦੀ ਗੱਲ ਤਾਂ ਪਹਿਲੇ ਹੁੰਦੀ ਹੈ, ਤੇ ਉਹਦੇ ਵਿੱਚ ਫਿਰ ਤਖ਼ਤ ਹਜ਼ਾਰਾ ਜਿਹੜਾ ਰਾਂਝੇ ਦਾ ਤੇ ਹੀਰ ਦਾ ਤੇ ਉਹ ਸਾਰਾ ਜਿਹੜਾ ਹੈ ਲਵ ਸਟੋਰੀ, ਉਹ ਬਿਲਕੁਲ ਪਹਿਲੇ ਮੋੜ ਤੇ ਆ ਕੇ ਖੜੀ ਹੁੰਦੀ ਹੈ, ਉਹਨਾਂ ਨੂੰ ਸਾਰਾ ਯਾਦ ਕੀਤਾ ਜਾਂਦਾ।
6: ਇਹਨੂੰ ਝੰਗ ਸਿਆਲ ਵੀ ਸੁਲਤਾਨ ਜੀ ਕਹਿੰਦੇ ਆ।
7: ਲਿਖਿਆ ਉਹਨਾਂ ਨੇ ਐਕਚੁਅਲੀ ਇਹ ਵੀ ਲਿਖਿਆ ਕਿ ਉਹ ਕਿੰਨਾ ਕੁ ਪਿਆਰ ਕਰ ਸਕਦੇ ਆ ਜਾਂ ਕਿੰਨਾ ਕੁ ਆਪਣੇ ਆਪ ਨੂੰ ਉਹਨਾਂ ਨੇ ਮੁਹੱਬਤ ਨਾਲ ਤੇ ਦੁਨੀਆ ਨਾਲ ਜੋੜ ਕੇ ਰੱਖਿਆ।
6: ਸੁਲਤਾਨ ਜੀ ਝੰਗ ਸਿਆਲ ਇਕੱਠਾ ਕਹਿੰਦੇ ਆ ਨਾ ਮੋਸਟਲੀ?
7: ਹਾਂਜੀ, ਝੰਗ ਸਿਆਲ ਇਕੱਠਾ ਕਹਿੰਦੇ ਜੀ, ਪਰ ਝੰਗ ਡਿਫਰੈਂਟ ਸਿਟੀ ਹੈ ਤੇ ਸਿਆਲ ਡਿਫਰੈਂਟ ਹੈਗਾ ਨਾਲ ਹੀ ਪਿੰਡ।
6: ਜਿਵੇਂ ਆਪਾਂ ਜੰਮੂ ਕਸ਼ਮੀਰ ਇਕੱਠਾ ਕਹਿ ਦਿੰਦੇ ਹਾਂ, ਜੰਮੂ ਅਲੱਗ ਹੈ, ਕਸ਼ਮੀਰ ਅਲੱਗ ਹੈ।
7: ਹਾਂਜੀ,
6: ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਗੱਲਬਾਤ ਕਰਦੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਸ ਤੋਂ ਸੁਲਤਾਨ ਜੀ ਦੇ ਨਾਲ। ਜੇਕਰ ਤੁਸੀਂ ਅਪਲਾਈਸਿਸ ਲੈਣੇ ਚਾਹੁੰਦੇ ਹੋ, ਤੁਹਾਡਾ ਸਟੋਵ ਖਰਾਬ ਹੋ ਗਿਆ, ਕਿਤੇ ਜਾਣ ਦੀ ਜ਼ਰੂਰਤ ਨਹੀਂ, ਇੱਕ ਵਾਰ ਸੁਲਤਾਨ ਜੀ ਦੇ ਕੋਲ ਜਾਇਓ। ਇਹਨਾਂ ਕੋਲ ਕਈ ਸਟੋਵ ਇਹੋ ਜਿਹੇ ਪਏ ਹੁੰਦੇ ਆ ਜਿੱਥੇ ਥੋੜ੍ਹਾ ਬਹੁਤ ਕਿਤੇ ਜੇ ਡੈਂਟ ਸਕਰੇ ਕਿਤੇ ਲਾਉਂਦੇ ਕਰ ਦਿੰਦੇ ਹੋ ਜਾਵੇ ਤਾਂ ਉਹ ਬਹੁਤ ਵੱਡੇ ਫਰਕ ਦੇ ਨਾਲ ਤੁਹਾਨੂੰ ਕਹਿੰਦੇ ਕਿ ਆਹ ਚੱਕੋ ਜੀ ਲੈ ਜਾਓ, ਬ੍ਰੈਂਡ ਨਿਊ ਨਵਾਂ ਵਾ, ਗਰੰਟੀਆਂ ਵਰੰਟੀਆਂ ਸਭ ਕੁਛ ਉਹਦਾ ਹੁੰਦਾ ਹੀ ਹੈ, ਪਰ ਤੁਹਾਨੂੰ ਉਹ ਬਹੁਤ ਵਧੀਆ ਰੇਟ 'ਤੇ। ਤੁਹਾਡੀ ਫਰਿੱਜ ਖਰਾਬ ਹੋ ਜਾਵੇ, ਜਿੰਨੇ ਦੀ ਰਿਪੇਅਰ ਕਰਾਉਣੀ ਹੈ ਕਈ ਵਾਰ ਉਦੋਂ ਥੋੜ੍ਹੇ ਜਿਹੇ ਹੋਰ ਡਾਲਰ ਪਾ ਕੇ ਗਰੰਟੀ ਵਾਲੀ ਫਰਿੱਜ ਆ ਜਿਹੜੀ ਤੁਸੀਂ ਉਹ ਨਵੀਂ ਲੈ ਸਕਦੇ ਹੁੰਦੇ ਹੋ। ਕਿਤੇ ਤੁਹਾਨੂੰ ਇਹ ਲੋੜ ਪੈ ਜਾਵੇ ਕਿ ਗਰਾਂਚ ਫਰਿੱਜ ਰੱਖਣੀ ਆ, ਜਾਂ ਤੁਸੀਂ ਅਪਲਾਈਸਿਸ ਲੈਣੇ ਆ, ਤੁਹਾਡਾ ਘਰ ਬੁੱਕ ਕੀਤਾ ਹੋਇਆ ਤਾਂ ਤੁਸੀਂ ਅਪਲਾਈਸਿਸ, ਜਾਂ ਤੁਸੀਂ ਕੋਈ ਬੇਸਮੈਂਟ ਬਣਾਈ ਆ ਉਹਦੇ ਲਈ ਪੈਕੇਜ ਲੈਣਾ ਚਾਹੁੰਦੇ ਹੋ, 25-25-30% ਆਮ ਅੱਗੇ ਆਪਾਂ ਸੁਣਿਆ ਹੋਇਆ 40-40% ਤੱਕ ਵੀ ਕਈ ਵਾਰ ਡੀਲ ਇਹਨਾਂ ਕੋਲ ਅਵੇਲੇਬਲ ਹੁੰਦੀ ਆ ਕਿ ਭਾਈ ਤੁਹਾਨੂੰ ਇੰਨੀ ਔਫ ਮਿਲ ਜਾਣੀ ਆ। ਟੀਵੀ ਤੁਸੀਂ ਇੱਕ ਲੈਣਾ ਵਾ, ਟੀਵੀ ਤੁਸੀਂ ਆਪਣੇ ਬਿਜ਼ਨਸ ਦੇ ਵਿੱਚ ਚਾਰ ਲਾਉਣੇ ਆ, ਫਰਕ ਪਊਗਾ। ਜੇ ਚਾਰ ਟੀਵੀ ਲੈਣੇ ਆ, ਡੈਫੀਨੇਟਲੀ ਤੁਹਾਨੂੰ ਜਿਹੜਾ ਉਹ ਰੇਟ ਆ ਉਹ ਮਿਲ ਜਾਣਾ ਜਿਹੜਾ ਤੁਸੀਂ ਸੋਚਿਆ ਵੀ ਨਹੀਂ ਹੋਣਾ। ਸੁਲਤਾਨ ਜੀ ਪਹਿਲਾਂ ਤਾਂ ਅਪਲਾਈਸ ਦਾ ਦੱਸੋ ਪਹਿਲਾਂ ਮੈਨੂੰ, ਜਿਹੜੇ ਮੈਂ ਅਪਲਾਈਸ ਦੀ ਗੱਲ ਕੀਤੀ ਹੈ ਕਿ ਇਹ ਤਾਂ ਅਸੈਂਸ਼ੀਅਲ ਆ, ਇਹ ਤਾਂ ਜ਼ਰੂਰਤ ਪੈਂਦੀ ਰਹਿੰਦੀ ਹੈ ਬੰਦੇ ਨੂੰ।
7: ਹਾਂਜੀ, ਖਾਸ ਤੌਰ ਤੇ ਜੀ ਅੱਜ ਕੱਲ ਤਾਂ ਸਿੰਗਲ ਪੀਸ ਦੀ ਬਹੁਤ ਜ਼ਿਆਦਾ ਡਿਮਾਂਡ ਹੈ। ਸਿੰਗਲ ਪੀਸ ਕੋਈ ਨਾ ਕੋਈ ਖਰਾਬ ਹੋ ਜਾਂਦਾ ਜਾਂ ਕੋਈ ਨਾ ਕੋਈ ਉਹਦੇ, ਤੇ ਫਰਿੱਜ ਦੀ ਤੁਸੀਂ ਗੱਲ ਕੀਤੀ ਹੈ, ਬਿਲਕੁਲ ਬ੍ਰੈਂਡ ਨਿਊ ਫਰਿੱਜ ਸਾਡੇ ਕੋਲ ਜੀ, ਸਪੈਸ਼ਲ ਪ੍ਰਾਈਸ ਤੇ ਆ, 5 ਪੀਸ ਇਨ ਸਟਾਕ ਹੈ, $1200 ਵਾਲਾ $699, ਸਿਰਫ 699 ਚ, $699 ਚ ਤੁਸੀਂ 30 ਇੰਚ ਅਪਰਾਈਟ ਫ੍ਰੀਜ਼ਰ ਦੇ ਨਾਲ ਫ੍ਰਿਜ ਲੈ ਸਕਦੇ ਹੋ, ਫ੍ਰੀ ਡਿਲੀਵਰ ਹੋ ਜਾਣਾ ਤੇ 6 ਮਹੀਨੇ ਚ ਪੇ ਕਰਨਾ। ਸਿੰਗਲ ਪੀਸ ਸਮੂਥ ਟੌਪ ਇਲੈਕਟ੍ਰਿਕ ਸਟੋਵ ਚਾਹੀਦਾ, ਬਿਲਕੁਲ ਬ੍ਰਾਂਡ ਨਿਊ, ਤੁਹਾਨੂੰ $1200 ਵਾਲਾ 799 ਚ ਮਿਲ ਜਾਣਾ। ਸਟੇਨਲੈਸ ਸਟੀਲ ਦਾ ਸਮੂਥ ਟੌਪ ਇਲੈਕਟ੍ਰਿਕ ਸਟੋਵ ਹੈ ਇਹ। ਸਿੰਗਲ ਪੀਸ ਡਿਸ਼ਵਾਸ਼ਰ ਦੀ ਗੱਲ ਕਰਦੇ ਹਾਂ ਜੀ, $1000 ਵਾਲੀ ਅੱਧੀ ਪ੍ਰਾਈਸ ਤੇ 50% ਡਿਸਕਾਊਂਟ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ 499 ਦੀ ਮਿਲ ਜਾਣੀ ਹੈ ਜੀ। ਸਿੰਗਲ ਪੀਸ ਵਾਸ਼ਰ ਚਾਹੀਦਾ, ਰਾਈਟ ਵੇ ਖੜੇ ਪੈਰ ਖਰਾਬ ਹੋ ਗਿਆ, ਨੈਕਸਟ ਡੇ ਡਿਲੀਵਰੀ ਹੋ ਜਾਏਗੀ ਜੀ, ਇਹ $1000 ਵਾਲੀ 699 ਚ ਸਪੈਸ਼ਲ ਤੇ ਹੈ। ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ $900 ਵਾਲਾ 599 ਦਾ ਮਿਲ ਜਾਏਗਾ। ਸੋ ਬੰਡਲ ਪੈਕੇਜਿਸ ਤੇ ਤਾਂ $2000 ਦੀ ਸੇਵਿੰਗ ਹੈ ਹੀ ਹੈ, ਪਰ ਸਿੰਗਲ ਸਿੰਗਲ ਪੀਸ ਚ ਵੀ ਤੁਸੀਂ 400 ਤੋਂ ਲੈ ਕੇ $600 ਈਚ ਅਪਲਾਇੰਸਿਸ ਦੇ ਉੱਪਰ ਸੇਵ ਕਰੋਗੇ ਤੇ ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਮਿਲੇਗੀ। ਪਹੁੰਚਣਾ ਹੈ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਸਾਡੀ ਵੈਬਸਾਈਟ ਹੈ ਜੀ, BramptonAppliances.com ਤੇ ਵੈਬਸਾਈਟ ਮੈਂ ਇਸ ਕਰਕੇ ਕਹਾਂਗਾ ਜ਼ਰੂਰ ਵਿਜ਼ਿਟ ਕਰਨਾ ਕਿਉਂਕਿ ਵੇਅਰ ਹਾਊਸ ਕਲੀਅਰੈਂਸ ਸੇਲ ਦਾ ਤੁਹਾਨੂੰ ਆਈਕੋਨ ਮਿਲੇਗਾ, ਉਹਨੂੰ ਕਲਿੱਕ ਕਰੋਗੇ ਤੇ ਬਹੁਤ ਸਾਰੀਆਂ ਆਈਟਮ ਤੁਹਾਨੂੰ 40% ਤੇ ਕੁਛ 50% ਡਿਸਕਾਊਂਟ ਤੇ ਵੀ ਮਿਲ ਸਕਦੀਆਂ। BramptonAppliances.com 9054502828 ਸਾਡਾ ਨੰਬਰ ਹੈ ਜੀ। ਤੇ ਰਾਜਵੀਰ ਜੀ, ਤੁਸੀਂ ਟੀਵੀ ਸੈਕਸ਼ਨ ਦੀ ਗੱਲ ਕੀਤੀ ਸੀ, ਤੁਹਾਨੂੰ ਪਤਾ ਹੀ ਹੈ 65 ਇੰਚ ਟੀਵੀ ਮੇਰੇ ਇੱਕ ਮਿੱਤਰ ਨੇ ਲਿਆ ਸੀ 1700-1800 ਦਾ ਤੇ ਅੱਜ ਕੱਲ 85 ਇੰਚ ਮਿਲ ਰਿਹਾ, ਉਹ ਵੀ 1599।
6: ਸੁਲਤਾਨ ਜੀ ਜਾਨ ਕੱਢਦੇ ਨੇ ਤੁਸੀਂ ਆਹ ਗੱਲ ਕਹਿ ਕੇ।
7: ਇਹ ਤਾਂ ਮੈਂ ਨਾਲ ਰੱਖਿਆ ਹੋਇਆ ਨਾ ਜੀ ਤੋਹਫਾ ਤੁਹਾਡੇ ਵਾਸਤੇ ਹਮੇਸ਼ਾ। ਮੈਂ ਕਹਿੰਦਾ ਹੁੰਦਾ ਜਦੋਂ ਮੈਂ ਰਾਜਵੀਰ ਨਾਲ ਗੱਲ ਕਰਦਾ, ਇੱਕ ਮੇਰੇ ਕੋਲ ਗਿਫਟ ਜ਼ਰੂਰ ਪਿਆ। ਉਹਦੀ ਐਗਜ਼ਾਮਪਲ ਇਸ ਕਰਕੇ ਆ ਕਿ ਰਾਜਵੀਰ ਨੇ ਉਦੋਂ ਇੱਕ ਕੁਐਸਚਨ ਕੀਤਾ ਸੀ ਜਿਹਦਾ ਇਹ ਆਨਸਰ ਆ।
6: ਪਰ ਇਹ ਕਿਵੇਂ ਪੋਸੀਬਲ, ਮੈਂ ਮੇਰੀ
7: ਵਾਕਈ ਘਟਦੀਆਂ ਹੁੰਦੀਆਂ ਜਾਂ ਐਵੇਂ ਗੱਲਾਂ ਹੀ ਬਣੀਆਂ,
6: ਮੇਰੀ ਸਮਝ ਤੋਂ ਬਾਹਰ ਆ ਵੀ ਕਿਵੇਂ ਪੋਸੀਬਲ ਹੋ ਸਕਦਾ ਕਿ 85 ਇੰਚ ਟੀਵੀ ਵੀ ਹੁਣ ਇੰਨੇ ਦਾ ਕਿਵੇਂ ਪੋਸੀਬਲ ਹੈ, ਇਹ ਸਮਝ ਤੋਂ ਬਾਹਰ।
7: ਹਾਂਜੀ, ਔਰ 85 ਇੰਚ ਵੀ ਦੇਖੋ ਮਿੰਨੀ LED ਨਾਲ ਆ ਗਿਆ, ਇੱਕ ਤਾਂ ਕਿਊ LED ਹੁੰਦੇ ਸੀ ਨਾ ਜੀ, ਹੁਣ ਜਿਹੜੀ ਨਵੀਂ ਟੈਕਨੋਲੋਜੀ ਆਈ ਹੈ ਉਹਦੇ ਚ ਮਿੰਨੀ LED ਆਇਆ। ਮਿੰਨੀ LED ਚ ਮੋਰ ਡੀਟੇਲ ਆਫ ਦਾ ਪਿਕਚਰ ਹੈ, ਅਪਡੇਟਿਡ ਟੈਕਨੋਲੋਜੀ ਹੈ,
6: ਔਰ
7: ਇਹਦੇ ਚ ਸੋਨੀ ਐਂਡ ਸੈਮਸੰਗ ਦੋਨੇ ਬ੍ਰਾਂਡ ਅਵੇਲੇਬਲ ਹੈ ਤੇ $2300 ਤੋਂ ਸਿਰਫ $1599 ਹੈ ਜੀ।
6: ਇਹ ਨਵੀਂ ਲੇਟੈਸਟ ਟੈਕਨੋਲੋਜੀ ਹੈ ਜੀ, ਕੋਈ
7: ਬਿਲਕੁਲ ਲੇਟੈਸਟ ਜੀ, ਲਾਸਟ ਵੀਕ ਲਾਂਚ ਕੀਤੇ ਆ ਕੰਪਨੀ ਨੇ, ਸੋਨੀ ਨੇ ਵੀ ਲਾਸਟ ਵੀਕ ਲਾਂਚ ਕੀਤਾ ਤੇ ਸੈਮਸੰਗ ਨੇ ਵੀ ਲਾਸਟ ਵੀਕ ਲਾਂਚ ਕੀਤਾ। ਸੋਨੀ ਬ੍ਰੇਵੀਆ ਮਾਡਲ 3 ਆ ਇਹ, ਸੋਨੀ ਬ੍ਰੇਵੀਆ 3, ਔਰ ਜੇ ਤੁਸੀਂ ਸੈਮਸੰਗ ਲੈਣਾ ਹੈ ਤੇ ਸੈਮਸੰਗ ਵੀ ਮਿਲ ਜਾਏਗਾ, ਇਹ ਵੀ ਲਾਸਟ ਵੀਕ ਹੀ ਅਰਾਈਵ ਹੋਇਆ 1599 ਚ ਜੀ।
6: ਸੋ ਬਹੁਤ ਬਹੁਤ ਧੰਨਵਾਦ ਸੁਲਤਾਨ ਜੀ, ਜੇਕਰ ਟੀਵੀ ਲੈਣੇ ਆ, ਅਪਲਾਇੰਸਿਸ ਲੈਣੇ ਆ, ਬਿਗ ਸਕਰੀਨ ਟੀਵੀ ਲੈਣੇ ਆ, ਬਾਈ ਕਿਤੇ ਜਾਣ ਦੀ ਤੁਹਾਨੂੰ ਜ਼ਰੂਰਤ ਨਹੀਂ, ਇੱਕ ਗੇੜਾ ਸੁਲਤਾਨ ਜੀ ਦੇ ਕੋਲ ਮਾਰਿਆ ਹੋ, ਤੁਹਾਡਾ ਹੱਲ ਸਾਰਾ ਹੀ ਲੱਭ ਦੇਣਗੇ, ਤੁਹਾਡੇ ਬਜਟ ਦੇ ਵਿੱਚ ਤੁਹਾਨੂੰ ਪੈਕੇਜ ਪੂਰਾ ਦੇ ਦੇਣਗੇ। ਤੁਹਾਨੂੰ ਲੱਗਦਾ ਕਿ ਤੁਸੀਂ ਦੱਸ ਦਿਓਗੇ ਸਾਡਾ ਐਡਾ ਕੁ ਬਜਟ ਆ ਸਾਡਾ, ਤਾਂ ਉਹਦੇ ਵਿੱਚ ਹੀ ਤੁਹਾਨੂੰ ਦੱਸ ਦੇਣਗੇ ਕਿ ਆਹ ਟੀਵੀ ਤੁਹਾਡੇ ਲਈ ਲੇਟੈਸਟ ਟੀਵੀ ਤੁਹਾਡੇ ਲਈ, ਕਿੰਨੀ ਜਗ੍ਹਾ ਵੀ ਤੁਹਾਡੇ ਕੋਲ, ਐਂ ਨਹੀਂ ਵੀ 85 ਇੰਚ ਚੱਕ ਕੇ ਤੁਸੀਂ ਲੈ ਜਾਓ, ਜਗ੍ਹਾ ਤੁਹਾਡੇ ਕੋਲ ਹੋਵੇ ਨਾ, ਕਿਵੇਂ ਮਿਲਿਆ ਜਾਣਾ ਡਾਇਗਨਲ, ਇਕੱਲੀ ਇਕੱਲੀ ਚੀਜ਼ ਡਿਟੇਲ ਦੇ ਵਿੱਚ। ਸੋ ਤੁਹਾਨੂੰ ਸਮਝਾ ਦੇਣਗੇ ਕਿ ਭਾਈ ਇੰਨੇ ਦੇ ਵਿੱਚ, ਕਈ ਵਾਰ ਅਸੀਂ ਸੋਚ ਕੇ ਜਾਂਦੇ ਅੱਛਾ 1500, ਹੋ ਸਕਦਾ ਕਿ ਤੁਹਾਡੇ ਲਈ ਇਹ ਕਹਿ ਦਿੰਦੇ ਤੁਹਾਨੂੰ 1500 ਵਾਲੀ ਲੋੜ ਨਹੀਂ, ਤੁਸੀਂ 700 ਵਾਲਾ ਚੱਕੋ, ਆ ਤੁਹਾਡੀ ਜਗ੍ਹਾ ਇੰਨੀ ਹੈ ਅਤੇ ਇਹਨੇ ਵੱਧ ਵੱਡਾ ਲੱਗਣਾ ਤੁਹਾਡੇ। ਸੋ ਤੁਸੀਂ ਜਾਣਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਕਿਉਂ ਸੁਲਤਾਨ ਜੀ, ਸਹੀ ਹੈ ਗੱਲ ਨਹੀਂ?
7: ਬਿਲਕੁਲ, ਡੈਫੀਨੇਟਲੀ ਜੀ, ਵਿਊਇੰਗ ਡਿਸਟੈਂਸ ਦੇ ਹਿਸਾਬ ਨਾਲ ਸਿਲੈਕਟ ਕਰਾਂਗੇ, ਹੋ ਸਕਦਾ 75 ਇੰਚ ਤੁਹਾਨੂੰ ਚਾਹੀਦਾ ਹੋਵੇ ਵਿਊਇੰਗ ਡਿਸਟੈਂਸ ਦੇ ਹਿਸਾਬ ਨਾਲ, ਉਹ 899 ਚ ਮਿਲ ਜਾਣਾ, ਹੋ ਸਕਦਾ 65 ਇੰਚ ਚਾਹੀਦਾ ਹੋਵੇ ਉਹ ਤੁਹਾਨੂੰ 699 ਚ ਮਿਲ ਜਾਣਾ, ਹੋ ਸਕਦਾ 55 ਇੰਚ ਚਾਹੀਦਾ ਹੋਵੇ ਉਹ ਤੁਹਾਨੂੰ ਸਿਰਫ 399 ਚ ਮਿਲ ਜਾਣਾ, ਹੋ ਸਕਦਾ ਤੁਸੀਂ ਆਪਣੇ ਬੈਡਰੂਮ ਲਈ ਜਾਂ ਕਿਤੇ ਆਪਣੇ ਬਹੁਤ ਛੋਟੇ ਜਿਹੇ ਰੂਮ ਵਾਸਤੇ, ਸਟੱਡੀ ਰੂਮ ਵਾਸਤੇ ਲੈਣਾ ਹੋਵੇ 40 ਇੰਚ ਦਾ, ਉਹ ਤੁਹਾਨੂੰ ਸਿਰਫ 199 ਦਾ ਮਿਲ ਜਾਣਾ। ਸੋ ਜ਼ਰੂਰ ਵਿਜ਼ਿਟ ਕਰਨਾ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ। BramptonAppliances.com ਸਾਡੀ ਵੈਬਸਾਈਟ ਹੈ, 9054502828 ਸਾਡਾ ਨੰਬਰ ਹੈ ਜੀ, 905-450-2828 ਜੀ।
6: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ,
7: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
6: ਕਿਹੜੇ ਕਿਹੜੇ ਜਲੰਧਰ ਵਾਲੇ ਬਾਈ ਜੀ,

ਤੁਹਾਡੇ ਕੋਈ ਮਿੱਤਰ ਦੋਸਤ ਤੁਹਾਡੇ ਘਰ ਆਏ ਆ ਵਿਜ਼ਟਰ ਦੇ ਤੌਰ 'ਤੇ, ਤਾਂ ਤੁਸੀਂ ਵਿਜ਼ਟਰ ਇੰਸ਼ੋਰੈਂਸ ਦੇ ਲਈ ਮੁਸਕਾਨ ਦਿਓਲ ਹੁਣਾਂ ਦਾ ਨੰਬਰ ਆ ਜਿਹੜਾ ਉਹ ਨੋਟ ਕਰਕੇ ਰੱਖ ਲਓ, 647-564-2733। ਤੁਸੀਂ ਸੁਪਰਵਿਜ਼ਰ ਦੀ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ ਆਪਣੇ ਪੇਰੈਂਟਸ ਲਈ, ਆਪਣੇ ਗ੍ਰੈਂਡ ਪੇਰੈਂਟਸ ਲਈ, ਨੰਬਰ ਇੱਕੋ ਹੀ ਤੁਹਾਨੂੰ ਰਿਕਮੈਂਡ ਕਰਾਂਗੇ, 647-564-2733। ਤੁਸੀਂ ਟਰਮ ਪਲੈਨ ਲੈਣਾ ਚਾਹੁੰਦੇ ਹੋ, ਬਹੁਤੇ ਪੈਸੇ ਹਜੇ ਨਹੀਂ ਖਰਚਣੇ ਪਰ ਆਪਣੇ ਆਪ ਦੀ ਪ੍ਰੋਟੈਕਸ਼ਨ ਆ ਜਿਹੜੀ ਉਹ ਤੁਹਾਨੂੰ ਜ਼ਰੂਰੀ ਹੈ, ਨੰਬਰ ਤੁਹਾਨੂੰ ਦੇ ਦਿੰਦੇ ਹਾਂ 647-564-2733 'ਤੇ ਮੁਸਕਾਨ ਦਿਓਲ ਹੁਣਾਂ ਨੂੰ ਤੁਸੀਂ ਕਾਲ ਕਰ ਲੈਣੀ ਆ। ਕ੍ਰਿਟੀਕਲ ਇਲਨੈਸ ਇਹਨੂੰ ਮਿਸ ਨਾ ਕਰਿਓ ਯਾਰ, ਇਹ ਜ਼ਰੂਰ ਲੈ ਲਿਆ ਕਰੋ। ਕ੍ਰਿਟੀਕਲ ਇਲਨੈਸ ਆ ਜਿਹੜੀ ਉਹ ਤੁਹਾਡੀ ਇੱਕ ਤਰ੍ਹਾਂ ਦੀ ਸੇਵਿੰਗ ਅਕਾਊਂਟ ਵਾਂਗੂ ਆ ਜਿਹੜੀ, ਉਹ ਲੈ ਲਿਓ ਜੇ ਤੁਹਾਨੂੰ ਲੱਗੇ ਕਿ ਯਾਰ ਅਸੀਂ ਪੈਸੇ ਐਵੇਂ ਕਾਹਨੂੰ ਖਰਾਬ ਕਰਨੇ ਆ। ਬਹੁਤੀਆਂ ਥਾਵਾਂ 'ਤੇ ਬਹੁਤੀ ਵਾਰੀ ਅਸੀਂ ਅਨਸੈਸਰੀ ਪੈਸੇ ਖਰਾਬ ਕਰ ਰਹੇ ਹੁੰਦੇ ਹਾਂ, ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਇੱਥੇ ਯਾਰ ਜਾਈ ਜਾ ਰਹੇ ਆ, ਉਹ ਡਰੇਨ ਹੋਈ ਜਾ ਰਹੇ ਆ। ਪਰ ਆਪਣੇ ਆਪ ਦੀ ਜਦੋਂ ਪ੍ਰੋਟੈਕਸ਼ਨ ਦੀ ਗੱਲ ਆਉਂਦੀ ਹੈ ਉਦੋਂ ਅਸੀਂ ਕਹਿੰਦੇ ਨਹੀਂ ਯਾਰ ਇਹ ਤਾਂ ਇਹ ਔਖਾ। ਮੈਂ ਵੀ ਤੁਹਾਡੇ ਵਿੱਚੋਂ ਹੀ ਹਾਂ, ਮੈਂ ਆਪਣੇ ਬਾਰੇ ਵੀ ਕਈ ਵਾਰ ਜੇ ਪਿੱਛੇ ਝਾਤੀ ਮਾਰ ਕੇ ਸੋਚਦਾ ਤਾਂ ਮੈਂ ਵੀ ਤੁਹਾਡੇ ਵਿੱਚੋਂ ਹੀ ਹਾਂ, ਇਹ ਇੱਦਾਂ ਦੀ ਗੱਲਬਾਤ ਮੈਂ ਵੀ ਸੋਚਦਾ ਹੁੰਦਾ ਸੀ ਵੀ ਕੋਈ ਨਾ ਇੰਸ਼ੋਰੈਂਸ ਦਾ ਤਾਂ ਚੱਲ ਜਾਓ, ਪਰ ਬਾਅਦ 'ਚ ਦੇਖਿਆ ਕਿ ਯਾਰ ਆਹ ਤਾਂ ਜ਼ਰੂਰਤ ਹੀ ਨਹੀਂ ਸੀਗੀ, ਇਹਦੇ ਬਿਨਾਂ ਤਾਂ ਸਰ ਵੀ ਸਕਦਾ ਸੀਗਾ। ਬਹੁਤੀਆਂ ਤੁਹਾਡੀਆਂ ਮੈਂਬਰਸ਼ਿਪ ਐਸੀਆਂ ਤੁਸੀਂ ਲਈਆਂ ਹੁੰਦੀਆਂ ਜਿਹੜੀਆਂ ਕਦੇ ਵਰਤੀਆਂ ਵੀ ਨਹੀਂ ਹੁੰਦੀਆਂ ਹੈਗੀਆਂ, ਉਹ ਨਿਕਲੀ ਜਾ ਰਹੇ ਹੁੰਦੇ ਆ ਅਤੇ ਬਾਅਦ 'ਚ ਤੁਸੀਂ ਦੇਖਦੇ ਹੋ ਯਾਰ ਅਜੇ ਤਾਂ ਕਦੇ ਮੈਂ ਦੇਖਿਆ ਵੀ ਨਹੀਂ ਅਤੇ ਵਰਤੀ ਵੀ ਨਹੀਂ, ਅੱਛਾ ਇਹ ਜਾਈ ਜਾ ਰਹੇ ਸੀਗੇ। ਅਤੇ ਉਦੋਂ ਬੈਟਰ ਆ ਕਿ ਆਪਣੇ ਆਪ ਨੂੰ ਜ਼ਰੂਰ ਪ੍ਰੋਟੈਕਟ ਕਰਕੇ ਰੱਖਿਆ ਕਰੋ। ਕ੍ਰਿਟੀਕਲ ਇਲਨੈਸ ਉਨੇ ਟਾਈਮ 'ਤੇ ਜ਼ਰੂਰ ਲੈ ਲਿਓ ਜਦੋਂ ਤੁਹਾਨੂੰ ਪਤਾ ਹੋਵੇ ਕਿ ਹਜੇ ਮੈਨੂੰ ਕੋਈ ਬਿਮਾਰੀ ਨਹੀਂ ਹੈ, ਜਦੋਂ ਤੁਹਾਨੂੰ ਪਤਾ ਕਿ ਨਹੀਂ ਹੈ। ਬੱਚਿਆਂ ਦੀ ਕ੍ਰਿਟੀਕਲ ਇਲਨੈਸ ਲੈਣੀ ਚਾਹੁੰਦੇ ਹੋ, ਮਨੀ ਬੈਕ ਵਾਲੀ ਜਿਹੜੀ ਹੈਗੀ ਆ ਕਿ ਭਾਈ ਜਿੰਨੇ ਤੁਹਾਡੇ ਤੁਸੀਂ 50 ਦੇ ਰਹੇ ਸੀ, ਤੁਸੀਂ 70 ਦੇ ਰਹੇ ਸੀ, ਤੁਸੀਂ 100 ਦੇ ਰਹੇ ਸੀ, ਉਹ ਤੁਹਾਡੇ ਇੱਕ ਤਰ੍ਹਾਂ ਦੇ ਸੇਵਿੰਗ ਅਕਾਊਂਟ ਵਾਂਗੂ ਉਹ ਵਾਪਸ ਆ ਜਾਣੇ ਆ। ਜਿੰਨੇ ਤੁਹਾਡੇ ਹੋਏ ਉਹ ਵਾਪਸ ਆ ਜਾਣੇ, ਪਰਮਾਤਮਾ ਕਰੇ ਤੁਹਾਨੂੰ ਕੁਛ ਨਾ ਹੋਵੇ, ਜੇ ਕੁਛ ਨਾ ਹੋਇਆ ਤਾਂ ਤੁਹਾਨੂੰ ਉਹ ਵਾਪਸ ਆ ਜਾਣੇ, ਤੁਹਾਡੇ ਉਹ ਗਰਭੇ ਨਹੀਂ ਜਾਣੇ ਜੇ ਤੁਸੀਂ ਸੋਚੋ ਵੀ ਆਹ ਮੇਰਾ ਤਾਂ ਦੇਈ ਜਾ ਰਿਹਾ ਸੀਗਾ। ਸੋ ਆਪਣੀ ਪ੍ਰੋਟੈਕਸ਼ਨ ਜ਼ਰੂਰ ਲੈ ਕੇ, ਜਦੋਂ ਫਿਰ ਤੁਹਾਡੀ ਏਜ ਵੱਧਦੀ ਜਾ ਰਹੀ ਆ ਫਿਰ ਉਹਦੀ ਅਮਾਊਂਟ ਘਟਣ ਲੱਗ ਜਾਣੀ ਆ ਵੀ ਨਹੀਂ ਹੁਣ ਤੁਸੀਂ ਉਹ ਪਹਿਲਾਂ 50,000 ਦੀ ਤੁਹਾਨੂੰ ਲੱਖ ਦੀ 1.5 ਲੱਖ ਦੀ ਮਿਲਦੀ ਸੀ, ਹੁਣ ਤੁਹਾਨੂੰ ਉਨੇ ਜੀ ਡਾਲਰ ਤੁਹਾਡੇ ਉਨੇ ਲੱਗਣੇ, ਹੁਣ ਤੁਹਾਨੂੰ 70,000 ਦੀ ਮਿਲ ਰਹੀ ਆ, ਹੁਣ ਤੁਹਾਨੂੰ 50,000 ਦੀ ਮਿਲ ਰਹੀ ਆ, ਫਿਰ ਤੁਹਾਨੂੰ 25,000 ਦੀ ਮਿਲ ਰਹੀ ਹੈ। ਕਈ ਵਾਰ ਕਿਸੇ ਦਾ ਕੋਈ ਸਟੰਟ ਪਿਆ ਜਾਂ ਕੁਛ ਹੋਰ, 25 ਬਿਮਾਰੀਆਂ ਨੇ ਜਿਹੜੀਆਂ ਉਹ ਕਵਰ ਹੋਣਗੀਆਂ। ਸੋ ਤੁਸੀਂ ਜ਼ਰੂਰ ਕ੍ਰਿਟੀਕਲ ਇਲਨੈਸ ਆਪਣੀ ਜਾਂ ਆਪਣੇ ਬੱਚਿਆਂ ਦੀ ਸਹੀ ਟਾਈਮ 'ਤੇ ਲੈ ਲਿਓ, ਜ਼ਰੂਰ ਸਹੀ ਟਾਈਮ 'ਤੇ ਲੈ ਲਿਓ। ਸੋ ਤੁਸੀਂ ਸੰਪਰਕ ਕਰ ਸਕਦੇ ਹੋ 647-564-2733, ਕੋਟੇਸ਼ਨ ਆ ਜਿਹੜੀ ਉਹ ਮੰਗਵਾ ਸਕਦੇ ਹੋ। ਉਹ ਤੁਹਾਡੇ ਇੱਕ ਤਰ੍ਹਾਂ ਦੀ ਮਨੀ ਬੈਕ ਵਾਲਾ ਹੀ ਪਲਾਨ ਆ ਜਿਹੜਾ, ਤੁਸੀਂ ਉਹ ਜੇ ਤੁਹਾਡਾ ਬਜਟ ਅਲਾਓ ਕਰਦਾ, ਨਹੀਂ ਕਰਦਾ ਤਾਂ ਦੂਜਾ ਵੀ ਲੈ ਲਿਓ, ਉਹਦੇ ਵਿੱਚ ਵੀ ਤੁਹਾਡਾ ਫਾਇਦਾ ਹੀ ਹੈ। 647-564-2733 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ।

0: ਜਦੋਂ ਚਾਰ ਪੈਸੇ ਨਹੀਂ ਬਣਦੇ ਤਾਂ ਫਿਰ ਚਿੱਤ ਕਰਨਾ ਹੀ ਆ, ਪੈਸੇ ਨਹੀਂ ਬਣਦੇ ਕਿਉਂਕਿ ਤੁਹਾਡੇ ਕੋਲ ਸਕਿੱਲ ਹੈ ਨਹੀਂ ਗਾ। ਜੇ ਕਿ ਸਕਿੱਲ ਹੈਗਾ, ਇਹ ਇੱਕ ਐਸਾ ਗਹਿਣਾ ਹੁੰਦਾ ਜਿਹੜਾ ਸਕਿੱਲਡ ਪਰਸਨ ਆ ਨਾ ਨਾਗਪਾਲ ਸਾਹਿਬ, ਜਿਹੜਾ ਬੰਦਾ ਸਕਿੱਲਡ ਪਰਸਨ ਹੋਵੇ ਉਹ ਇੱਕ ਬਹੁਤ ਸੋਹਣਾ ਉਹਦੇ ਕੋਲ ਗਹਿਣਾ ਹੁੰਦਾ। ਅੱਗੇ ਹੁੰਦਾ ਸੀ ਕਿ ਤੁਸੀਂ ਜੇਕਰ ਮੁੰਡਾ ਦੇਖਣਾ ਉਹਨੂੰ ਕਿਵੇਂ ਦੇਖੋਗੇ, ਉਹਦੇ ਕੋਲ ਜ਼ਮੀਨ ਜਾਇਦਾਦ ਹੋਵੇ, ਉਹਦੇ ਕੋਲ ਕੀ ਹੋਵੇ, ਪੈਸਾ ਧੇਲਾ ਹੋਵੇ। ਕਈ ਵਾਰ ਸਿਆਣੇ ਮਾਂ ਪਿਓ ਕਹਿੰਦੇ ਹੁੰਦੇ ਸੀ ਕਿ ਉਹਦੇ ਕੋਲ ਕਲਾ ਹੋਵੇ ਕੋਈ, ਉਹਦੇ ਕੋਲ ਕੋਈ ਸਕਿੱਲ ਹੋਵੇ, ਜੇ ਸਕਿੱਲ ਹੈਗਾ ਤਾਂ ਉਹ ਬਣਾ ਸਕਦਾ ਬਹੁਤ ਕੁਛ। ਜੇਕਰ ਸਕਿੱਲ ਕੋਈ ਨਹੀਂ ਹੈ ਤਾਂ ਉਹ ਬਣੀ ਬਣਾਈ ਜਿਹੜੀ ਦੌਲਤ ਆ ਉਹਨੂੰ ਵੀ ਖਰਾਬ ਕਰ ਸਕਦਾ, ਕਿਉਂਕਿ ਉਹਦੇ ਕੋਲ ਸਕਿੱਲ ਨਹੀਂ ਹੈ, ਉਹਨੂੰ ਪਤਾ ਨਹੀਂ ਹੈ ਕਿ ਕਿਸ ਤਰੀਕੇ ਨਾਲ ਵਰਤਣੀ ਹੈ, ਕਿਉਂਕਿ ਉਹਨੇ ਆਪ ਨਹੀਂ ਕਮਾਈ ਹੁੰਦੀ ਕਈ ਵਾਰ, ਸੋ ਬਣੀ ਬਣਾਈ ਮਿਲ ਜਾਂਦੀ ਹੈ। ਸਕਿੱਲ ਹੋਣਾ ਇਸੇ ਕਰਕੇ ਕਹਿੰਦੇ ਹੁੰਦੇ ਸੀ ਕਿ ਬੰਦਾ ਜਿਹੜਾ ਪੜ੍ਹਿਆ ਲਿਖਿਆ ਵਾ ਜਾਂ ਜਿਹੜਾ ਸਕਿੱਲਡ ਪਰਸਨ ਆ ਉਹ ਆਪਣੀ ਮਿਹਨਤ ਨਾਲ ਕੁਛ ਵੀ ਬਣਾ ਸਕਦਾ। ਅਤੇ ਸਕਿੱਲ ਇੱਥੇ ਖਾਸ ਤੌਰ 'ਤੇ ਇੱਥੇ ਕੰਟਰੀ 'ਚ ਆ ਕੇ ਆਪਾਂ ਕਹਿੰਦੇ ਕਿ ਯਾਰ ਟਾਈਮ ਨਹੀਂ ਲੱਗਦਾ, ਔਖਾ ਵਾ। ਮੈਂ ਪਰਿਵਾਰ ਦੇ ਵਿੱਚ ਹੀ, ਮੈਨੂੰ ਉੱਥੇ ਇੱਕ ਭੈਣ ਜੀ ਮਿਲੇ ਕੱਲ੍ਹ ਹੀ ਨਾਗਪਾਲ ਸਾਹਿਬ ਵੈਨਕੂਵਰ ਦੇ ਵਿੱਚ ਸ਼ੋਅ ਤੋਂ ਬਾਅਦ, ਉਹ ਕਹਿੰਦੇ ਮੇਰਾ ਮੈਨੂੰ ਆਏ ਸੀ, ਮੈਂ ਪੜ੍ਹਨਾ ਚਾਹੁੰਦੀ ਸੀ ਪਰ ਮੇਰੇ ਤੋਂ ਪੜ੍ਹ ਨਹੀਂ ਹੋਇਆ, ਮੈਡੀਕਲ ਦੇ ਮੈਂ ਟੋਪਰ ਸੀ। ਮੈਂ ਕਿਹਾ ਭੈਣ ਜੀ ਫਿਰ ਕਿਉਂ ਨਹੀਂ ਪੜ੍ਹੇ? ਕਹਿੰਦੇ ਮੈਂ ਬੱਚਿਆਂ ਦੇ ਵਿੱਚ ਇੱਥੇ ਬਸ ਐਸਾ ਤਾਣੇ ਬਾਣੇ ਦੇ ਵਿੱਚ ਉਲਝ ਗਈ, ਉਸ ਤੋਂ ਬਾਅਦ ਮੇਰਾ ਆਪਣਾ ਕੈਰੀਅਰ ਰਹਿ ਗਿਆ, ਪਰ ਮੈਂ ਸੋਚਿਆ ਸੀ ਕਿ ਮੈਂ ਬੱਚਿਆਂ ਨੂੰ ਜ਼ਰੂਰ ਪੜ੍ਹਾ ਦੇਵਾਂ, ਉਹਨਾਂ ਦੇ ਲਈ ਮੈਂ ਟੇਕਰ ਕੀਤੀ, ਅਤੇ ਹੁਣ ਮੈਂ ਬਸ ਉਹ ਇੱਕ ਗਲਟ ਜਿਹਾ ਜ਼ਿੰਦਗੀ ਦੇ ਵਿੱਚ ਜ਼ਰੂਰ ਆ ਕਿ ਮੇਰੇ ਤੋਂ ਪੜ੍ਹ ਨਹੀਂ ਹੋਇਆ। ਪੜ੍ਹਨਾ ਮੈਂ ਚਾਹੁੰਦੀ ਸੀ ਕਿਉਂਕਿ ਫਿਰ ਇੱਥੇ ਫੀਸਾਂ ਵੀ ਸੀਗੀਆਂ, ਹੋਰ ਵੀ ਸੀਗੇ, ਤਾਮ ਜਾਮ ਵੀ ਸੀਗੇ, ਅਤੇ ਪਰ ਇੱਥੇ ਹੁਣ ਗਲਟ ਉਹ ਰੱਖਣ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ ਸਰਕਾਰ ਆ ਜਿਹੜੀ ਉਹ ਗ੍ਰਾਂਟ ਦੇਗੀ ਕਿ ਤੁਸੀਂ ਭਾਈ ਪੜ੍ਹਨਾ ਚਾਹੁੰਦੇ ਹੋ, ਤੁਹਾਡੀ ਕਾਲਜ ਦੀ ਫੀਸ ਉਹ ਸਰਕਾਰ ਦਊਗੀ ਕਿ ਤੁਸੀਂ ਪੜ੍ਹਨਾ ਚਾਹੁੰਦੇ ਹੋ, ਫੀਸ ਤੁਹਾਡੀ ਅਸੀਂ ਦਿੰਦੇ ਹਾਂ, ਗ੍ਰਾਂਟ ਤੁਹਾਨੂੰ ਅਸੀਂ ਦਿੰਦੇ ਹਾਂ, ਵਾਪਸ ਵੀ ਨਹੀਂ ਕਰਨੀ, ਤੁਸੀਂ ਰੱਖ ਲਿਓ। ਲੋਨ ਤੁਹਾਨੂੰ ਅਸੀਂ ਦਿੰਦੇ ਹਾਂ, ਤੁਸੀਂ 10 12 14 ਜਿੰਨੇ ਸਾਲ 'ਚ ਦੱਸਣਗੇ ਉਨੇ ਸਾਲਾਂ 'ਚ ਵਾਪਸ ਕਰ ਦਿਓ। ਨਾਗਪਾਲ ਸਾਹਿਬ ਥੋੜ੍ਹੀ ਜਿਹੀ ਦਿਓ ਅਪਡੇਟ ਕੀ ਹੈ?
1: ਇਹ ਬਾਤ ਹੈ, ਜਿਹਨਾਂ ਨੇ ਅਭੀ ਤੱਕ ਅਪਲਾਈ ਨਹੀਂ ਕਰਾ ਉਹ ਨੁਕਸਾਨ ਆਪਣਾ ਕਰਾ ਰਹੇ ਹੈ। ਹਮਾਰਾ ਕਿਆ ਹੈ, ਹਮਾਰੀ ਛੋਟੀ ਜਿਹੀ ਫੀਸ ਹੈ, ਆਪ ਨਹੀਂ ਦੇਂਗੇ ਤਾਂ ਕੋਈ ਔਰ ਦੇ ਦੇਗਾ, ਰਾਈਟ? ਤਾਂ ਮਤਲਬ ਸਿੱਧੀ ਸਿੱਧੀ ਬਾਤ ਹੈ, ਦੋ ਹਫ਼ਤੇ ਰਹਿ ਗਏ ਹੈ, ਆਪ ਆਜ ਵੀ ਐਨਰੋਲ ਕਰ ਸਕਤੇ ਹੈ, 30 to 100,000 ਕੀ ਫੰਡਿੰਗ ਆਪਣੇ ਅਕਾਊਂਟ ਮੈਂ ਹਾਸਿਲ ਕਰ ਸਕਤੇ ਹੈ। ਆਪਕੇ ਕਿਤਨੇ ਫੈਮਿਲੀ ਫਰੈਂਡਸ ਆਲਰੇਡੀ ਕਰ ਚੁੱਕੇ ਹੈ, ਆਪ ਉਹਨੇ ਕਾਲ ਕਰੇ ਪੁੱਛ ਲੇ, ਅਗਰ ਉਹ ਬੋਲ ਰਹੇ ਨਹੀਂ ਕਰਾ ਤਾਂ ਆਪਕੋ ਝੂਠ ਬੋਲ ਰਹੇ ਹੈ। ਅਗਰ ਆਪ ਸੈਲਫ ਇੰਪਲੋਇਡ ਹੈ, ਊਬਰ ਡਰਾਈਵਰ, ਟਰੱਕ ਡਰਾਈਵਰ ਹੈ, ਹਾਊਸ ਵਾਈਫ, ਅਨਇੰਪਲੋਇਡ ਹੈ, ਆਪਕੀ ਇਨਕਮ ਕਮ ਹੈ, 2024 ਕੇ ਨੋਟਿਸ ਆਫ ਅਸੈਸਮੈਂਟ ਪੇ ਲੈਸ ਦੈਨ $70,000 ਹੈ, ਆਪ ਕਾਲ ਕਰੇ ਹਮੇ, ਅਸੈਸਮੈਂਟ ਕਰਾਏ, PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਕਹੀਂ ਵੀ ਰਹਿਤੇ ਓਨਟਾਰੀਓ ਮੈਂ, ਆਪ ਫੈਮਿਲੀ ਆਫ ਫੋਰ ਕੋ ਅਪ ਟੂ 80,000, ਫੈਮਿਲੀ ਆਫ ਟੂ ਕੋ 45,000, ਮਤਲਬ ਸਿੰਪਲ ਸੀ ਡਾਕੂਮੈਂਟਸ ਵੀ ਲਗਤੇ ਆਪਕੇ, NOA ਹੋ ਗਿਆ, ਆਪਕੇ ਬੱਚੋਂ ਕੇ ਬਰਥ ਸਰਟੀਫਿਕੇਟ ਔਰ ਮੈਰਿਜ ਸਰਟੀਫਿਕੇਟ ਲਗਤਾ ਆਪਕਾ, ਰਾਈਟ? ਸਿੰਗਲ ਬੰਦੋ ਕੋ ਫਾਇਦਾ ਨਹੀਂ ਹੈ, ਏਜ ਲਿਮਿਟ ਕੁਛ ਹੈ ਨਹੀਂ, ਚਾਹੇ ਪੈਨਸ਼ਨ ਪੇ ਹੈ, ਆਪ ਐਲੀਜੀਬਲ ਹੈ। ਆਜ ਆਪ ਕਾਲ ਕਰੇਂਗੇ, ਆਪ ਫੰਡਿੰਗ ਲੇਂਗੇ, 8 ਸਾਲ ਸੇ ਬਿਜ਼ਨਸ ਮੈਂ, ਬਹੁਤ ਟਾਈਮ ਹੋ ਗਿਆ, ਬਹੁਤੋਂ ਕੋ ਅਸਿਸਟ ਕਰ ਚੁੱਕੇ ਹੈ, ਕੋਈ ਕੈਚ ਨਹੀਂ ਹੈ, ਪ੍ਰੋਪਰ ਆਫਿਸ ਹੈ ਜੀ, 7 to 8 ਬੰਦੋ ਕਾ ਸਟਾਫ ਹੈ, ਹਰ ਇੰਟਰੀ ਡੈਰੀ ਪੇ ਆਫਿਸ, ਆਪ ਆ ਸਕਤੇ ਹੈ ਅਭੀ ਵੀ, ਮਿਸ ਨਾ ਕਰੇ ਇਸ ਓਪਰਚੁਨਿਟੀ ਕੋ। ਆਸਾਨ ਸੇ ਕੋਰਸ ਹੈ, ਆਪ ਸਕਿੱਲ ਵੀ ਹਾਸਿਲ ਕਰ ਰਹੇ ਹੈ, ਅਕਾਊਂਟਿੰਗ ਮੈਨੇਜਮੈਂਟ ਜੈਸੇ ਕੋਰਸ ਸਿੱਖ ਰਹੇ ਹੈ, ਸਾਥ ਫੰਡਿੰਗ ਡਿਪੈਂਡਿੰਗ ਔਨ ਫੈਮਿਲੀ ਸਾਈਜ਼, ਆਪਣੇ ਕੋਲ ਮੈਂ ਸੀਧਾ ਹਾਸਿਲ ਕਰਤੇ, ਦੈਨ ਹਮਾਰੀ ਛੋਟੀ ਸੀ ਫੀਸ ਦੇਤੇ 199 ਜਾਂ 499, ਕੋਈ ਕੈਚ ਨਹੀਂ ਹੈ, ਵਨ ਟਾਈਮ ਫੀਸ ਹੈ, ਕੋਈ ਪਰਸੈਂਟੇਜ ਕਮਿਸ਼ਨ ਨਹੀਂ ਹੈ।
0: ਸੋ ਤੁਸੀਂ ਨਾਗਪਾਲ ਸਾਹਿਬ ਨੰਬਰ ਜ਼ਰੂਰ ਸਾਂਝਾ ਕਰੋ ਸਰ।
1: ਨੰਬਰ ਜੀ ਹੈਗਾ ਜੀ 437-264-31-75, 437-264-31-75, 4372643175, ਕਾਲ ਕਰੋ ਤੇ ਐਸਟੀਮੇਟ ਚੱਕੋ ਤੇ ਦੇਖੋ ਜੀ, ਐਨਰੋਲ ਕਰੋ, ਪਿੱਛੇ ਨਾ ਰਹੋ।
0: ਹਾਂ, 437-264-31-75 ਤੇ ਤੁਸੀਂ ਕਾਲ ਕਰ ਲੈਣੀ ਆ, ਇਹਨਾਂ ਤੋਂ ਐਸਟੀਮੇਟ ਲੈ ਲਿਓ ਕਿ ਕਿੰਨੇ ਜੇ ਤੁਸੀਂ ਕਿੰਨੀ ਗ੍ਰਾਂਟ ਹੈ ਜਿਹੜੀ ਉਹ ਤੁਹਾਨੂੰ ਮਿਲ ਸਕਦੀ, ਕਿਉਂਕਿ ਅਗਸਤ ਤੋਂ ਬਾਅਦ ਜੇ ਐਨਰੋਲ ਕਰਾਉਂਦੇ ਹੋ

0: ਗੱਲ ਬੰਦੇ ਦੀ ਸਿਰਫ ਆ ਕੇ ਉੱਥੇ ਖੜ ਜਾਂਦੇ ਕਿ ਮਸਲਾ ਰੋਟੀ ਦਾ ਹੁੰਦਾ। ਸੋ ਰੋਟੀ ਦੇ ਲਈ ਜਿਹੜੇ ਹੈਗਾ ਜੀ ਬੰਦਾ ਭੱਜਿਆ ਫਿਰਦਾ ਸਾਰਾ ਆਪਾਂ, ਅਤੇ ਇਸ ਲਈ ਆਪਾਂ ਜਿਹੜੇ ਹੈਗੇ ਹਾਂ ਜੀ ਉਹ ਇਹ ਸੋਚਦੇ ਹੁੰਦੇ ਹਾਂ ਕਿ ਕਿਤੋਂ ਨਾ ਕਿਤੋਂ ਕੋਈ ਕੰਮ ਸਿੱਖ ਲਿਆ ਜਾਵੇ, ਕੰਮ ਕਰੀਏ। ਅਤੇ ਇੱਕ ਰੋਟੀ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਹੈ, ਪਰ ਉਹਦੇ ਨਾਲ ਨਾਲ ਮੈਂ ਸਾਡੇ ਰਾਜਨ ਜੀ ਵੀ ਨਾਲ ਆ, ਉਹਨਾਂ ਨਾਲ ਵੀ ਨਾਲ ਹੀ ਸਾਂਝੀ ਕਰ ਲੈਣਾ। ਰਾਜਨ ਜੀ ਆਇਆਂ ਨੂੰ
1: ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਅਤੇ ਸਾਰੇ ਸਰੋਤਿਆਂ ਨੂੰ।
0: ਰਾਜਨ ਜੀ, ਰੋਟੀ ਤੁਸੀਂ ਕਈ ਵਾਰ ਜੇ ਥੋੜ੍ਹੀ ਜਿਹੀ ਮੋਟੀ ਲੈ ਜਾਵੇ ਆਪਾਂ ਘਰ ਜਾਂ ਵੱਡੀ ਲੈ ਜਾਵੇ ਆਪਾਂ ਘਰ ਦੇ ਨੂੰ ਕਹਿੰਦੇ ਵੀ ਛੋਟੀ ਰੋਟੀ ਕਰ ਦਿਓ, ਹੈ ਨਾ, ਵੀ ਫੁਲਕੇ ਜਿਹੜੇ ਹੈਗੇ ਆ ਫੁੱਲਿਆ ਹੋਇਆ ਫੁਲਕਾ ਖਾਣਾ ਬੰਦਾ ਬਹੁਤ ਪਸੰਦ ਕਰਦਾ, ਹੈ ਨਾ। ਜਿਹੜੀਆਂ ਬੀਬੀਆਂ ਭੈਣਾਂ ਨੇ ਉਹ ਰੋਟੀ ਕਈ ਵਾਰ ਲਾਹੁੰਦੇ ਤੇ ਫਿਰ ਕਹਿੰਦੇ ਆਪਾਂ ਵੀ ਕੱਚੀ ਰਹੇਗੀ ਰੋਟੀ, ਕਈ ਵਾਰ ਲਾਹੁੰਦੇ ਤੇ ਫਿਰ ਕਹਿੰਦੇ ਆਪਾਂ ਵੀ ਕੱਚੀ ਰਹੇਗੀ ਰੋਟੀ, ਹੈ ਨਾ, ਜੇ ਥੋੜ੍ਹੀ ਜਿਹੀ ਭਾਰੀ ਹੋ ਜਾਵੇ। ਅਤੇ ਵੈਸੇ ਜੇ ਕਿੰਨੀ ਕੁ ਭਾਰੀ ਤੁਸੀਂ ਸੋਚਿਆ ਹੋਊਗਾ ਕਿ 100 ਗ੍ਰਾਮ, 200 ਗ੍ਰਾਮ, 400 ਕਿਲੋ ਦੀ ਰੋਟੀ ਕਦੇ ਸੋਚੀ ਹੈ? ਕਿਲੋ ਦੀ ਰੋਟੀ
1: ਨਹੀਂ, ਕਿਲੋ ਦੀ ਰੋਟੀ ਤਾਂ ਕਦੇ ਨੀ ਸੋਚੀ ਜੀ,
0: ਨਹੀਂ ਸੋਚੀ।
1: ਅੱਧਾ ਕਿਲੋ ਵਾਲੀ ਰੋਟੀ ਵੀ ਭਾਰੀ ਲੱਗਦੀ ਹੈ।
0: ਹਾਂਜੀ,
1: ਮੈਂ ਤਾਂ ਅੱਧਾ ਕਿਲੋ ਵਾਲੀ ਰੋਟੀ ਵੀ ਭਾਰੀ ਲੱਗਦੀ ਹੈ, ਤੇ 100-200 ਗ੍ਰਾਮ ਵਾਲਾ ਫੁਲਕਾ ਹੀ ਹੁੰਦਾ ਜਿਹੜਾ ਵਧੀਆ ਖਾਂਦਾ ਜਾਂਦਾ।
0: ਅੱਛਾ, ਮੈਂ ਤੁਹਾਨੂੰ ਦੱਸਦਾ ਫਿਰ, ਮੈਂ ਤੁਹਾਨੂੰ ਦੱਸਦਾ ਫਿਰ ਤੁਸੀਂ ਉਡੀਕ ਕਰਿਓ। ਅਤੇ ਮੈਂ ਉਸ ਤੋਂ ਪਹਿਲਾਂ ਦੱਸ ਦੇਵਾਂ ਤੁਹਾਨੂੰ ਕਿ ਬਾਈ ਜੀ, ਜੇਕਰ ਤੁਸੀਂ ਇੰਡੀਆ ਤੋਂ ਦਿੱਲੀ ਤੋਂ ਟੋਰੰਟੋ ਨੂੰ ਆਉਣਾ ਚਾਹੁੰਦੇ ਹੋ ਜੁਲਾਈ ਦੇ ਵਿੱਚ, ਤਾਂ 10 ਜੁਲਾਈ ਤੋਂ ਪਹਿਲਾਂ ਦਿੱਲੀ ਤੋਂ ਟੋਰੰਟੋ ਦੀ ਇੱਕ ਸਟੋਪ, ਇੱਕ ਨਹੀਂ ਦੋ ਬੈਗ ਨੇ, $750 ਦੇ ਵਿੱਚ। ਬਹੁਤ ਥੋੜ੍ਹੀਆਂ ਸੀਟਾਂ ਨੇ, ਬਹੁਤ ਥੋੜ੍ਹੀਆਂ ਸੀਟਾਂ ਨੇ। ਦੀਪਾਂਸ਼ ਬਾਈ ਜੀ ਨੂੰ ਤੁਸੀਂ ਕਾਲ ਕਰ ਲੈਣੀਆਂ ਦੁਆਬਾ ਟੂਰ ਐਂਡ ਟਰੈਵਲ 'ਤੇ, $750 ਦੇ ਵਿੱਚ ਇੱਕ ਸਟੋਪ ਆ, ਦੋ ਬੈਗ ਨੇ। ਅਤੇ ਜੇ ਤੁਸੀਂ ਜੁਲਾਈ ਐਂਡ 'ਚ ਆਉਣਾ, ਸਤੰਬਰ 'ਚ ਵਾਪਸ ਮੁੜਨਾ ਇੰਡੀਆ ਨੂੰ, ਤੁਹਾਡੇ ਕਿਸੇ ਨੇ ਮਿੱਤਰ ਦੋਸਤ ਨੇ ਆਉਣਾ ਜਾਂ ਰਿਸ਼ਤੇਦਾਰਾਂ ਨੇ ਆਉਣਾ, ਜੁਲਾਈ ਐਂਡ ਦੇ ਵਿੱਚ ਆਉਣਾ ਅਤੇ ਸਤੰਬਰ ਦੇ ਵਿੱਚ ਵਾਪਸ ਮੁੜਨਾ, ਡਾਇਰੈਕਟ ਫਲਾਈਟ ਹੋਣੀ ਆ, ਕੋਈ ਸਟੇਅ ਨਹੀਂ, ਕਿਤੇ ਵੀ ਕੋਈ ਸਟੇਅ ਨਹੀਂ ਹੈ, ਰਿਟਰਨ ਟਿਕਟ ਆ, $1470 ਦੇ ਵਿੱਚ, ਨਹੀਂ ਮਿਲਣੀ ਕਿਤੋਂ, ਬਹੁਤ ਲਿਮਿਟਡ ਸੀਟਾਂ ਨੇ। ਇਹ ਦੀਪਾਂਸ਼ ਭਾਈ ਆ ਜਿਹੜੇ ਇੱਦਾਂ ਦੀ ਡੀਲ ਕੱਢ ਕੇ ਲੈ ਕੇ ਆਉਂਦੇ ਆ, $1470 ਦੇ ਵਿੱਚ ਦਿੱਲੀ ਤੋਂ ਟੋਰੰਟੋ ਦੀ ਰਿਟਰਨ ਟਿਕਟ ਬਾਈ ਜੀ, ਦਿੱਲੀ ਤੋਂ ਟੋਰੰਟੋ ਰਿਟਰਨ ਟਿਕਟ ਆ, $1417 ਦੇ ਵਿੱਚ। ਹੁਣ ਨੰਬਰ ਨੋਟ ਕਰ ਲਓ, ਕਾਲ ਕਰ ਲਓ ਇਹਨਾਂ 'ਤੇ ਤਾਂ ਕਿ ਤੁਸੀਂ ਆਪਣੀਆਂ ਰਾਖਵੀਆਂ ਕਰਵਾ ਸਕੋ, 905-673-1400, 905-673-1400, 905-673-1400 'ਤੇ 905-673-1400 ਇੱਥੇ ਕਾਲ ਕਰ ਲਿਓ। ਅਤੇ ਬਾਈ ਜੀ, ਅੱਛਾ, ਅੱਜ ਕੱਲ੍ਹ ਨਾ ਬੰਦਾ ਕੰਟੈਂਟ ਬਣਾਉਣ ਲੱਗ ਜਾਂਦਾ ਕਿ ਕੰਟੈਂਟ ਵਧੀਆ ਬਣਾਇਆ ਜਾਵੇ। ਇੱਕ ਬੰਦੇ ਨੇ ਰਾਜਨ ਬਾਈ ਸੋਚਿਆ ਕਿ ਯਾਰ ਵਾਇਰਲ ਕਿਵੇਂ ਹੋਵਾਂਗੇ, ਉਹ ਕਹਿੰਦੇ ਵਾਇਰਲ ਇੱਦਾਂ ਹੋ ਜਾਵਾਂਗੇ ਵੀ ਆਪਾਂ ਬਣਾਉਂਦੇ ਹਾਂ ਕੰਟੈਂਟ, ਆਪਾਂ ਰੋਟੀ ਬਣਾਉਂਦੇ ਹਾਂ, ਰੋਟੀ ਦਾ ਮਸਲਾ ਤਾਂ ਸਾਰਿਆਂ ਨੂੰ ਹੀ ਹੈ।
1: ਹਾਂਜੀ ਹਾਂਜੀ,
0: ਉਹ ਕਹਿੰਦਾ ਦੁਨੀਆਂ ਦੀ ਸਭ ਤੋਂ ਵੱਡੀ ਰੋਟੀ ਬਣਾਈਏ, ਕੋਸ਼ਿਸ਼ ਕਰਕੇ ਦੇਖ ਲੈਂਦੇ ਹਾਂ ਫਰਕ ਕੀ ਪੈਂਦਾ ਵਾ। ਕਹਿੰਦਾ ਬਣਾ ਲੈਂਦੇ ਹਾਂ, ਉਹ ਕਹਿੰਦਾ ਕਿੰਨੇ ਕੁ ਹੋ ਗਏ ਦੁਨੀਆਂ ਦੀ, ਕਹਿੰਦਾ ਵੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਕਿਲੋ ਦੀ ਬਣਾ ਲਓ, 2 ਕਿਲੋ ਦੀ ਬਣਾ ਲਓ, 10 ਕਿਲੋ ਦੀ ਬਣਾ ਲਓ, 50 ਕਿਲੋ ਦੀ ਬਣਾ ਲਓ, 100 ਕਿਲੋ ਦੀ ਬਣਾ ਲਓ, ਕਹਿੰਦਾ 150 ਕਿਲੋ ਦੀ ਬਣਾ ਲਓ, ਉਹ ਕਹਿੰਦਾ 175 ਕਿਲੋ ਦੀ ਬਣਾ ਲਓ ਬਾਈ
1: ਜੀ।
0: ਉਹ ਕਹਿੰਦਾ ਐਂ ਕਰੋ ਕੀ ਯਾਰ 75-75 ਦੇ ਵਿੱਚ ਰੱਖਿਆ, ਪੌਣ ਪੌਣ ਜੀ ਨਹੀਂ ਕੱਢੀ ਦਿੰਦੀ, ਤੁਸੀਂ ਐਂ ਕਰੋ 200 ਕਿਲੋਗ੍ਰਾਮ ਭਾਰ ਦੀ ਰੋਟੀ ਹੋਊਗੀ ਸਿੱਧੇ ਤੌਰ 'ਤੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ। ਉਹਨੂੰ ਕਹਿੰਦੇ ਚੁਣੌਤੀ ਦਈਏ ਇਹਨੂੰ, ਮੈਗਾ ਰੋਟੀ ਮਿਸ਼ਨ ਰਿਕਾਰਡ ਲਈ ਨਹੀਂ ਇਹ, ਕਹਿੰਦੇ ਇਹ ਔਨਲਾਈਨ ਘੁੰਮ ਰਿਹਾ ਵੀ ਅਸਫਲ ਸਟੰਟ ਸੀਗਾ ਇਹ, ਇੱਕ ਤਰ੍ਹਾਂ ਦਾ ਉਹਨਾਂ ਨੇ ਅਸਫਲ ਸਟੰਟ ਜਿਹੜਾ ਸੀਗਾ ਉਹਦੇ ਲਈ ਕੀਨੀਆ ਦੇ ਵਿੱਚ ਇਹ ਹੋਇਆ ਕਿ ਸਭ ਤੋਂ ਵੱਡੀ ਰੋਟੀ ਬਣਾਉਣ ਦੀ ਅਸਫਲ ਕੋਸ਼ਿਸ਼ ਬੰਦਾ ਕਰਦਾ ਵਾ, ਕੋਸ਼ਿਸ਼ ਉਹਦੀ ਪੂਰੀ ਨਹੀਂ ਹੋਈ, ਪੂਰੇ ਜੋਸ਼ ਨਾਲ ਤਿਆਰੀਆਂ ਚੱਲ ਰਹੀਆਂ ਨੇ। ਪਹਿਲਾਂ ਕਈ ਔਜ਼ਾਰ ਆ ਜਿਹੜੇ ਉਹਨਾਂ ਦੇ ਲਈ ਇੱਕ ਪੈਨ ਤਿਆਰ ਕੀਤਾ ਗਿਆ, ਜਿਵੇਂ

0: ਪੈਨਕੇਕ ਬਣਾਉਂਦੇ ਹਾਂ, ਇਹਨੂੰ ਰੱਖਣ ਲਈ ਇੱਟਾਂ ਨਾਲ ਇੱਕ ਬਹੁਤ ਵੱਡਾ, ਹੁਣ ਚੁੱਲ੍ਹਾ ਦੇਖੋ ਕਿੱਡਾ ਬਣਾਇਆ ਹੋਊਗਾ ਇਹਨਾਂ ਨੇ, ਐਂ ਥੋੜ੍ਹਾ ਕੋਈ ਮਾੜੀ ਮੋਟੀ ਗੱਲਬਾਤ ਆ, ਚੁੱਲ੍ਹਾ ਕਿੱਡਾ ਚਾਹੀਦਾ 200 ਕਿਲੋ ਦੀ ਰੋਟੀ
1: ਨੂੰ ਪਲਟਿਆ ਕਿੱਦਾਂ ਹੋਏਗਾ 200 ਕਿਲੋ ਦੀ ਰੋਟੀ ਨੂੰ?
0: ਇਹ ਰੋਟੀ ਤਾਂ ਕੀ ਪਲਟੀ, ਬੰਦਾ ਪਲਟ ਗਿਆ ਹੋਊ ਇਹਨਾਂ ਦਾ, ਰੋਟੀ ਬਣਾਉਣ ਦੀ ਹੁਣ ਸਾਰੀਆਂ ਤਿਆਰੀਆਂ ਪੂਰੀਆਂ ਹੋ ਜਾਂਦੀਆਂ ਨੇ, ਰੋਟੀ ਨੂੰ ਇੱਕ ਪਾਸੇ ਪਕਾਇਆ ਜਾਂਦਾ, ਪਰ ਜਿਵੇਂ ਹੀ ਕਾਰੀਗਰ ਇੱਕ ਸਮੇਂ 20 ਲੱਕੜਾਂ ਦੇ ਪੈਡਲ ਹੇਠਾਂ ਖਸਕਾਉਂਦੇ ਆ ਇਹਨੂੰ ਚੱਕਣ ਲਈ, ਜਿਹੜੀ ਤੁਸੀਂ ਗੱਲ ਕਰਦੇ ਹੋ ਕੋਸ਼ਿਸ਼ ਕਰਦੇ ਆ, ਇੱਥੇ ਕਹਾਣੀ ਮੋੜ ਲੈ ਲੈਂਦੀ ਆ, ਰੋਟੀ ਆਸੇ ਪਾਸਿਓ ਫਟਣ ਲੱਗ ਜਾਂਦੀ ਆ, ਵਿਚਾਲਿਓ ਫਟਣ ਲੱਗ ਜਾਂਦੀ ਆ, ਤੇ ਸਕਿੰਟਾਂ ਦੇ ਵਿੱਚ 200 ਕਿਲੋ ਦੀ ਜਿਹੜੀ ਰੋਟੀ ਸੀਗੀ ਉਹ ਮਹਾਂ ਚਪਤੀ ਕਹਿ ਲਓ ਤੁਸੀਂ, ਉਹ ਕਾਗਜ਼ ਵਾਂਗੂ ਟੁੱਟ ਗਈ। ਬਚਾਉਣ ਦੀ ਕੋਸ਼ਿਸ਼ ਕੀਤੀ ਟੀਮ ਨੇ ਇਹਨੂੰ, ਪਰ ਰਿਕਾਰਡ ਤੋੜਨ ਨੂੰ ਇਹ ਬਣੀ ਨਹੀਂ ਗੱਲ, ਰਿਕਾਰਡ ਟੁੱਟਿਆ ਨਹੀਂ ਹੈ ਰਿਕਾਰਡ ਤੋੜਨ ਦੇ ਵਿੱਚ। ਵੀਡੀਓ 'ਚ ਰੋਟੀ ਬਣਾਉਣ ਲਈ ਸਮੱਗਰੀ ਹੈ ਜਿਹੜੀ ਉਹ ਦਿਖਾਈ ਕੀਤੀ ਦਿੱਤੀ, ਦਾਅਵਾ ਕੀਤਾ ਵੀ ਰੋਟੀ ਲਈ 2 ਮੀਟਰ ਲੰਬਾ ਕੜਾਹੀ ਹੈ ਜਿਹੜੀ 2 ਮੀਟਰ ਲੰਬੀ ਉਹ ਹੋਣੀ ਚਾਹੀਦੀ ਆ, ਇੱਕ ਹੱਥ ਨਾਲ ਇੱਕ ਚੁੱਲ੍ਹਾ ਜਿਹੜਾ ਉਹਨੂੰ ਬਣਾਉਣਾ, 20 ਲੱਕੜਾਂ ਦੇ ਜਿਹੜੇ ਪੈਡਲ ਨੇ ਫਲਿੱਪ ਪੈਡਲ ਆ, ਕੋਲੇ ਦੀਆਂ 4 ਬੋਰੀਆਂ ਨੇ ਜਿਹੜੀਆਂ ਉਹ ਕੋਲੇ ਰੱਖਣੀਆਂ ਰੋਟੀ ਇੱਕ ਬਣਾਉਣ ਲਈ। ਗਿਨੀਜ਼ ਬੁੱਕ ਆਫ ਵਰਲਡ ਰੈਕਰਡ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਜੀ ਉਹ ਰਿਕਾਰਡ ਆ ਜਿਹੜਾ ਉਹ ਕਹਿੰਦੇ ਦਰਜ ਹੋਊਗਾ, ਪਰ ਜਿਹੜੀ ਗੱਲ ਤੋਂ ਡਰਦੇ ਸੀਗੇ ਉਹੀ ਹੋਈ। ਸੋ ਤਕਰੀਬਨ 1,20,000 ਰੁਪਈਆ ਖਰਚ ਕਰਤਾ ਇੱਕ ਰੋਟੀ ਬਣਾਉਣ ਲਈ, ਹਜੇ ਕਹਿੰਦੇ ਪੈਸਾ ਹੈ ਨਹੀਂ ਲੋਕਾਂ ਕੋਲੇ। ਸਾਰੇ ਸਾਲ 'ਚ 1,20,000 ਦੀਆਂ ਰੋਟੀਆਂ ਨੇ ਖਾਣੀਆਂ ਨਹੀਂ ਸੀ,
1: ਖਾਧੀ ਵੀ ਨਹੀਂ ਸੀ ਜਾਣੀ।
0: ਜੇ ਵੀਡੀਓ ਚੱਲ ਵੀ ਜਾਂਦੀ ਫਿਰ ਪਤਾ ਨਹੀਂ 1,20,000 ਦਾ ਬਣਦਾ ਜਾਣਾ ਸੀ ਮੈਨੂੰ ਲੱਗਦਾ, ਹੈ ਨਾ?
1: ਹੋ ਸਕਦਾ ਜੀ।
0: ਚਲੋ ਪਰ ਦੇਖੋ ਤੁਸੀਂ ਬੰਦੇ ਸੋਚਦੇ ਕਿੱਥੋਂ, ਪੰਗਾ ਕਿੱਥੋਂ ਲੈਂਦੇ। ਹੁਣ ਜੇ ਜੇ ਇਹਨੂੰ ਮੈਂ ਇਹ ਨਾ ਇਹਨੂੰ ਸੁਨੇਹਾ ਭੇਜਦਾ ਵੀ ਤੂੰ ਇੱਕ ਵੱਡੀ ਐਨਕ ਤਿਆਰ ਕਰ ਲਾ, ਹੈ ਨਾ, ਸਾਤੋਂ ਥੱਪਦੀਆਂ ਤੂੰ ਮਾਂ ਦੀਆਂ ਪੱਕੀਆਂ ਹੀ ਖਾ, ਇਹ ਕਹਿੰਦਾ ਮਾਂ ਦੀਆਂ ਪੱਕੀਆਂ ਮੈਂ ਪਕਾਉਣਾ। ਚਲੋ 1,20,000 ਖਰਾਬ ਕਰ ਲਿਆ, ਵੀਡੀਓ ਨਹੀਂ ਬਣੀ ਹੈ, ਗੱਲ ਬਣੀ ਨਹੀਂ, ਰਿਕਾਰਡ ਬਣਿਆ ਨਹੀਂ ਹੈ। ਚਲੋ ਆਪਾਂ ਹੁਣ ਆਪਾਂ ਐਨਕਾਂ 'ਤੇ ਚੱਲਦੇ ਹਾਂ, ਇਹਨੂੰ ਦਿਓ ਕੋਈ ਐਨਕ ਜਿਹਦੇ ਨਾਲ ਹੁਣ ਰੋਟੀ ਫਟੇ ਨਾ, ਕੋਈ ਚੱਜ ਦੀ ਐਨਕ ਦਿਓ ਵੀ ਪਤਾ ਲੱਗਿਆ ਵੀ ਕਿੱਥੋਂ ਜਿਹੜੀ ਥੱਲਣੀ ਹੈ। ਜੀ
1: ਬਿਲਕੁਲ ਜੀ, ਇਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਅੱਖਾਂ ਦਾ ਚੈੱਕਅਪ ਕਰਵਾਉਣਾ ਜ਼ਰੂਰੀ ਹੈ। ਸੋ ਅੱਖਾਂ ਦੇ ਚੈੱਕਅਪ ਵਾਸਤੇ ਡਾਕਟਰ ਸਾਡੇ ਕੋਲ ਆਉਂਦੇ ਜੀ ਟਿਊਜ਼ਡੇ, ਥਰਸਡੇ, ਫਰਾਈਡੇ ਤੇ ਸੈਟਰਡੇ,
0: ਨਹੀਂ
1: 4 ਦਿਨ ਸਾਡੇ ਕੋਲ ਡਾਕਟਰ ਅਵੇਲੇਬਲ ਨੇ। ਔਰ ਰਾਜੀਵ ਜੀ ਜਿਹੜਾ ਆਈ ਐਗਜ਼ਾਮ ਵੀ ਸਾਡੇ
0: ਕੋਲ ਹੁੰਦਾ
1: ਨਾ, ਇਹ ਪੂਰਾ ਕੰਪਲੀਟ ਕੰਪ੍ਰੀਹੈਂਸਿਵ ਆਈ ਐਗਜ਼ਾਮ ਹੁੰਦਾ। ਵਿਜ਼ਨ ਚੈੱਕ ਕਰਦੇ ਹਾਂ, ਹੈਲਥ ਚੈੱਕ ਕਰਦੇ ਹਾਂ, ਔਰ ਹੈਲਥ ਨੂੰ ਚੈੱਕ ਕਰਨ ਦੇ ਲਈ ਲੇਟੈਸਟ ਇਕਵਿਪਮੈਂਟ ਹੈ ਸਾਡੇ ਕੋਲ, ਓਸੀਟੀ, ਟੋਪੋਗ੍ਰਾਫੀ, ਰੈਟਨੋਗ੍ਰਾਫੀ, ਏਆਰ, ਐਨਸੀਟੀ, ਸਲਿਟ ਲੈਂਪ ਤੇ ਵਿਜ਼ੂਅਲ ਫੀਲਡ, 7 ਅਲੱਗ-ਅਲੱਗ ਮਸ਼ੀਨਾਂ ਨੇ। ਆਮ ਤੌਰ ਦੇ ਉੱਤੇ ਤੁਸੀਂ ਕਿਸੇ ਵੀ ਸ਼ੋਰ 'ਤੇ ਜਾਂਦੇ ਹੋ ਤੇ ਤੁਹਾਨੂੰ 3-4 ਮਸ਼ੀਨਾਂ ਨਜ਼ਰ ਆਉਂਦੀਆਂ, ਸਾਡੇ ਕੋਲ 7 ਮਸ਼ੀਨਾਂ ਨੇ। ਅੱਖ ਦਾ ਹਰ ਇੱਕ ਕੋਨਾ ਚੈੱਕ ਹੁੰਦਾ, ਜਿਹੜੇ ਰਿਜ਼ਲਟ ਆਉਂਦੇ ਨੇ ਡਿਜੀਟਲੀ ਇੱਕ ਡਿਸਪਲੇ ਸਕਰੀਨ ਦੇ ਉੱਤੇ ਆਉਂਦੇ ਨੇ, ਉੱਥੇ ਆਪਾਂ ਆਪਣੇ ਪੇਸ਼ੈਂਟ ਨੂੰ ਦਿਖਾਉਂਦੇ ਹਾਂ ਵੀ ਅੱਖ ਦੇ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਸੋਲੂਸ਼ਨ ਹੈ। ਸੋ ਇਹੋ ਜਿਹੀ ਅਪਾਇੰਟਮੈਂਟ ਆਈ ਐਗਜ਼ਾਮ ਬੁੱਕ ਕਰਾਉਣ ਦੇ ਲਈ ਕਾਲ ਕਰੋ ਜੀ 905-460-8888-905-460-8888, ਤੇ ਜਦੋਂ ਤੁਸੀਂ ਨਿਗਾਹ ਚੈੱਕ ਕਰਾ ਲਈ, ਹੁਣ ਤੁਸੀਂ ਐਨਕ ਬਣਵਾਉਣੀ ਹੈ, ਕਿਤੇ ਇੱਧਰ ਉੱਧਰ ਸੱਜੇ ਖੱਬੇ ਜਾਣ ਦੀ ਲੋੜ ਨਹੀਂ, ਸਾਡਾ ਆ ਕੇ ਚੁੱਪ ਕਰਕੇ ਵੈਲਿਊ ਪੈਕੇਜ ਲੈ ਲਓ, ਤੁਹਾਡੇ ਬਹੁਤ ਸਾਰੇ ਡਾਲਰ ਬਚ ਜਾਣੇ। ਕਿਉਂ? ਸਿਲੈਕਟਡ ਬ੍ਰਾਂਡਡ ਫਰੇਮ ਹੋਣਾ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਹੋਣੇ ਨੇ। $300 ਦਾ ਫਰੇਮ ਤੇ $100 ਦੇ ਲੈਂਸਿਸ, $400 ਵਾਲਾ ਪੈਕੇਜ ਸਿਰਫ $129 ਚ ਦਿੱਤਾ ਜਾ ਰਿਹਾ ਜੀ। ਤੇ ਜੇ ਦੂਨੇਟ ਦੀ ਇਕੱਠੀ ਲੈਣੀ ਹੈ ਤਾਂ ਵੀ ਕੋਈ ਪ੍ਰੋਬਲਮ ਨਹੀਂ, SLR ਕੰਪਨੀ ਦੇ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, ਨਾਲ $300 ਦੀ ਕੀਮਤ ਦਾ ਫਰੇਮ ਹੈ। ਇਹ $600 ਵਾਲਾ ਪੈਕੇਜ ਸਿਰਫ $258 ਚ ਹੈ। ਜੇ ਆਪਣੇ ਐਨਕਾਂ ਤੇ ਕੋਈ ਕੋਟਿੰਗ ਐਡ ਕਰਵਾਉਣੀ ਹੈ ਤੇ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ ਚਾਹੁੰਦੇ ਹੋ ਕਿ 2 ਪੇਅਰ ਹੋਣ, ਇੱਕ ਘਰ ਤੇ ਇੱਕ ਆਫਿਸ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ, ਦੂਜੇ ਪੇਅਰ ਤੇ ਕੋਟਿੰਗਾਂ 100% ਆਫ, ਯਾਨੀ ਕਿ ਬਿਲਕੁਲ ਫ੍ਰੀ। ਸੋ ਡੀਲਰ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਟੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਵੀ ਕਰਦੇ ਹਾਂ। ਸੋ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਜਾਂ ਕੋਈ ਵੀ ਹੋਰ ਜਾਣਕਾਰੀ ਲਈ ਕੋਈ ਇੱਕ ਨੰਬਰ 905-460-8888-905-460-8888।
0: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ। ਫੁਲਕਾ
1: ਚਿੱਤਾ ਆਈ ਜਾਂਦਾ ਬਸ ਰੋਟੀ।
0: ਬਹੁਤ ਸ਼ੁਕਰੀਆ।

0: ਪ੍ਰੋਗਰਾਮ ਨੂੰ ਸਾਰਿਆਂ ਨਾਲ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਵੱਲੋਂ ਪ੍ਰੋਗਰਾਮ ਦਾ ਹਿੱਸਾ ਜਿਹੜਾ ਸਪੌਂਸਰ ਕੀਤਾ ਜਾ ਰਿਹਾ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਦਾ ਨੰਬਰ ਤੁਸੀਂ ਸਾਂਭ ਕੇ ਰੱਖ ਲਓ ਬਾਜੀ, ਜੇਕਰ ਤੁਹਾਨੂੰ ਕਿਤੇ ਜ਼ਰੂਰਤ ਪੈਂਦੀ ਆ, ਤੁਹਾਨੂੰ ਕੋਈ ਡਿਸਪੋਜ਼ੇਬਲ ਲੈ ਕੇ ਆਉਣੇ ਆ, ਘਰੇ ਪਾਰਟੀ ਆ, ਛੋਟੀ ਵੱਡੀ ਬਰਥਡੇ ਪਾਰਟੀ ਆ, ਸਾਰਾ ਹੀ ਸਮਾਨ ਤੁਹਾਨੂੰ ਇੱਕੋ ਛੱਤ ਵੱਲੋਂ ਮਿਲ ਜਾਣਾ ਅਤੇ ਬਹੁਤ ਬਹੁਤ ਬਹੁਤ ਵਾਜਬ ਰੇਟ 'ਤੇ ਮਿਲ ਜਾਣਾ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 416-748-2116 'ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਲੈਣੀ, 416-748-2116 'ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। 416-748-2116 'ਤੇ ਤੁਸੀਂ ਗੱਲਬਾਤ ਕਰ ਲੈਣੀ ਹੈ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ। ਅਤੇ ਆਲਿੰਗ ਟਰੈਵਲ ਦੇ ਬਲਾਸਾ ਸਾਹਿਬ, ਇਹਨਾਂ ਦਾ ਨੰਬਰ ਨੋਟ ਕਰਕੇ ਰੱਖ ਲਓ, 416-297-8700। 416-293-8700। ਦੁਨੀਆ ਭਰ ਦੇ ਵਿੱਚ ਕਿਤੇ ਵੀ ਜਾਣਾ ਚਾਹੁੰਦੇ ਹੋ ਤਾਂ 416-293-8700 'ਤੇ ਤੁਸੀਂ ਕਾਲ ਕਰ ਲੈਣੀ ਹੈ। ਦੀਪਾਂਸ਼ ਬਾਈ ਕਹਿੰਦੇ ਬਾਈ ਬਾਈ ਬਹੁਤਾ ਟਾਈਮ ਨਹੀਂ ਰਿਹਾ, ਅਤੇ ਕਿਉਂਕਿ ਕਿੰਨੇ ਅਗਸਤ ਤੋਂ, 1 ਅਗਸਤ ਤੋਂ ਦੀਪਾਂਸ਼ ਬਾਈ ਜੀ ਜਿਹੜਾ ਇਹ ਚੇਂਜ ਹੋ ਰਿਹਾ ਰੂਲ? ਦੀਪਾਂਸ਼ ਜੀ ਤੁਹਾਡੀ, ਨਾਗਪਾਲ ਸਾਹਿਬ, ਨਾਗਪਾਲ ਸਾਹਿਬ ਨਾਲ ਗੱਲਬਾਤ ਕਰਦੇ, ਦੀਪਾਂਸ਼ ਜੀ ਨਹੀਂ, ਨਾਗਪਾਲ ਸਾਹਿਬ, ਨਾਗਪਾਲ ਸਾਹਿਬ 1 ਅਗਸਤ ਤੋਂ ਰੂਲ ਚੇਂਜ ਹੋ ਰਿਹਾ ਜੀ?
1: ਹਾਂਜੀ ਹਾਂਜੀ, 1 ਅਗਸਤ ਕੋ ਰੂਲ ਚੇਂਜ ਹੋ ਰਹੇ, ਲੇਕਿਨ ਕਾਲਜ ਕਾ ਬੈਚ 20 ਕੋ ਸਟਾਰਟ ਹੈ, ਰਾਈਟ? 8 ਵਾਲਾ ਫੁੱਲ ਹੋ ਗਿਆ।
0: ਅੱਛਾ, 8 ਵਾਲਾ ਫੁੱਲ ਵੀ ਹੋ ਗਿਆ?
1: ਬਿਲਕੁਲ ਫੁੱਲ ਹੈ, ਫੁੱਲ ਹੈ। ਐਂਡ ਦੈਨ 20 ਕੋ ਲਾਸਟ ਬੈਚ ਹੈ, ਤਾਂ ਇਹ ਨਹੀਂ ਕਿ ਆਪ 21 ਕੋ ਆਏਂਗੇ, ਤਾਂ ਮਤਲਬ ਆਪਕੋ 17 ਤੱਕ ਐਨਰੋਲ ਕਰਨਾ ਪੜੇਗਾ।
0: ਅੱਛਾ, ਐਨਰੋਲ ਨਹੀਂ, ਐਨਰੋਲ ਹੋਣ ਨੂੰ ਵੀ ਤਾਂ ਟਾਈਮ ਲੱਗ ਜਾਂਦਾ ਜੀ। ਉਹ ਕਿਹੜਾ ਰਾਈਟ, ਜੇ ਹੁਣ ਤੁਸੀਂ ਅੱਜ ਕਾਲ ਕਰਦੇ ਹੋ, ਫਿਰ ਡਾਕੂਮੈਂਟ ਭੇਜਦੇ ਹੋ, ਫਿਰ ਉਹਨਾਂ ਫਾਈਲ ਤਿਆਰ ਕਰਦੇ ਆ, ਫਿਰ ਉਹਨਾਂ ਨੂੰ ਭੇਜਦੇ ਆ, ਫਿਰ ਅਪਰੂਵਲ ਆਉਂਦੀ ਆ, ਉਹ ਐਂ ਥੋੜ੍ਹਾ ਵੀ ਇੱਕਦਮ ਇੱਕ ਤੁਸੀਂ ਹੁਣੇ ਕਾਲ ਕੀਤੀ ਤਾਂ ਹੋ ਗਿਆ, ਤੁਸੀਂ 20 ਤਰੀਕ ਨੂੰ ਕਾਲ ਕਰੋਗੇ ਤਾਂ 21 ਨੂੰ ਐਨਰੋਲ ਹੋ ਜਾਓਗੇ, ਹੈ ਨਾ ਜੀ?
1: ਬਿਲਕੁਲ ਜੀ, ਬਿਲਕੁਲ। ਤੋ ਇਸ ਲਈ ਅਭੀ ਟਾਈਮ ਹੈ, ਇਸ ਲਈ ਮਤਨੀ ਅਵੇਅਰਨੈਸ ਪੇ ਫੋਕਸ ਕਰ ਰਹੇ, ਆਪਕਾ ਫਾਇਦਾ ਹੈ, ਆਪਣਾ ਨੁਕਸਾਨ ਨਾ ਕਰਾਏ।
0: ਹਾਂ, ਨਹੀਂ, ਜਿਹੜੇ ਕੋਰਸ ਨੇ ਉਹਦੇ ਵਿੱਚ ਥੋੜ੍ਹੇ ਜਿਹੇ ਕੋਰਸ ਦੱਸੋ ਵੀ ਹੋਰ ਕਿਹੜੇ ਕਿਹੜੇ, ਤਾਂ ਜਿਵੇਂ ਤੁਸੀਂ ਅਕਾਊਂਟੈਂਟ ਦਾ ਦੱਸਿਆ, PSW ਦਾ ਕੋਰਸ ਵੀ ਹੈਗਾ, ਜਿਹੜੇ ਬੇਸਮੈਂਟ ਦੇ ਵਿੱਚ ਭੈਣਾਂ ਨੇ, ਕਈ ਵਾਰ ਉਹ ਕੋਰਸ ਕਰਕੇ ਰੱਖ ਲਓ ਕਿ ਤੁਸੀਂ ਜੇਕਰ ਆਪਣੀ ਬੇਸਮੈਂਟ ਹੈਗੀ ਆ ਤਾਂ ਉਹਦੇ ਵਿੱਚ ਤੁਸੀਂ ਜਿਹੜੇ ਬੱਚੇ ਆ 2-4-6 ਮੇਰੇ ਖਿਆਲ, ਉਹਨਾਂ ਨੂੰ ਤੁਸੀਂ ਡੇ ਕੇਅਰ ਦੇ ਤੌਰ 'ਤੇ ਵਰਤ ਸਕਦੇ, ਉਹ ਵੀ ਹੈਗਾ ਕੋਰਸ?
1: ਬਿਲਕੁਲ ਜੀ, ਬਿਲਕੁਲ ਜੀ, ਉਸੇ ਕਹਿੰਦੇ ਆ ਅਰਲੀ ਚਾਈਲਡਹੁੱਡ ਅਸਿਸਟੈਂਟ, ਉਹ ਕੋਰਸ ਕਰਕੇ ਆਪ ਘਰ ਪੇ ਆਪਣੇ 6 ਬੱਚੇ ਰੱਖ ਸਕਤੇ ਹੈ ਐਜ਼ ਅ ਡੇ ਕੇਅਰ, ਹੋਮ ਡੇ ਕੇਅਰ।
0: ਉਹ ਘੱਟੋ ਘੱਟ ਮੈਨੂੰ ਲੱਗਦਾ ਕਿ 4-5 ਹਜ਼ਾਰ ਵਧੀਆ ਬੰਦਾ ਬਣਾ ਸਕਦਾ ਮੰਥਲੀ, 5 ਹਜ਼ਾਰ ਤੋਂ ਉੱਤੇ।
1: ਮੇਰਾ ਬੱਚਾ ਵੀ ਹੋਮ ਡੇ ਕੇਅਰ ਮੇਂ ਜਾਤਾ ਹੈ, ਤੋ ਉਸਮੇਂ ਹਮ 500 ਦੇਤੇ ਹੈ ਐਂਡ ਗਵਰਨਮੈਂਟ ਉਨਕੋ 1000-1200 ਦੇਤੀ ਹੈ। ਲਗਾ ਲਓ 5-6 ਬੱਚੇ ਕਰੋਗੇ ਤੋ 7-8 ਹਜ਼ਾਰ ਕਾ ਬਣ ਜਾਤਾ ਹੈ, ਔਰ 8 ਮਹੀਨੇ ਕਾ ਕੋਰਸ ਹੈ ਸਿਰਫ।
0: ਅੱਛਾ, 8 ਮਹੀਨੇ ਦਾ ਕੋਰਸ ਹੈ, ਤਾਂ ਇਹਦੇ 'ਚ ਗ੍ਰਾਂਟ ਉਨੀ ਮਿਲਣੀ ਹੈ ਜਿੰਨੀ, ਐਂ ਤਾਂ ਨਹੀਂ ਵੀ ਜੇ 8 ਮਹੀਨੇ ਦਾ ਕੋਰਸ ਹੈ ਗ੍ਰਾਂਟ ਘੱਟ ਮਿਲੂ?
1: ਥੋੜਾ ਸਾ ਫਰਕ ਪੜਤਾ ਹੈ, ਯੈਸ, ਡਿਊਰੇਸ਼ਨ ਆਫ ਕੋਰਸ ਪੇ ਫਰਕ ਪੜਤਾ ਹੈ ਗ੍ਰਾਂਟ ਪੇ, ਬਟ ਲੇਕਿਨ ਆਪਕੀ ਆਪਕੀ ਫੀਸ ਤੋ ਗਵਰਨਮੈਂਟ ਨੇ ਪੇ ਕਰਦੀ ਨਾ ਪੂਰੀ, ਉੱਪਰ ਸੇ ਆਪਕੋ ਪੈਸੇ ਬਚ ਹੀ ਰਹੇ ਨਾ ਗ੍ਰਾਂਟ ਕੇ, ਸਾਥ ਲੋਨ ਵੀ ਆ ਰਹਾ ਹੈ। ਅਗਰ ਜ਼ਿਆਦਾ ਗ੍ਰਾਂਟ ਚਾਹੀਏ ਤੋ ਹਮਾਰੇ ਪਾਸ ਕੋਰਸ ਹੈ 1 ਈਅਰ ਕੇ ਡਿਊਰੇਸ਼ਨ ਵਾਲੇ, ਉਸਮੇ ਅੱਛੀ ਫੰਡਿੰਗ ਬਣਤੀ, ਜਿਸਕਾ ਮੇਜਰ ਪੋਰਸ਼ਨ ਆਜ ਕੀ ਰੇਟ ਮੇ ਗ੍ਰਾਂਟ ਹੈ, ਫੀਸ ਵੀ ਗ੍ਰਾਂਟ ਸੇ ਜਾ ਰਹੀ ਹੈ, ਮਤਲਬ ਔਰ ਆਪਕੋ ਹਿਊਜ ਗ੍ਰਾਂਟ ਆਪਣੇ ਘਰ ਕੇ ਲਈ ਮਿਲ ਰਹੀ ਹੈ, ਔਰ ਲੋਨ ਅਲੱਗ ਸੇ ਮਿਲ ਰਹਾ, ਆਪਸ਼ਨਲ, ਔਰ ਕਹਿ ਲੇਂਗੇ ਆਪ।
0: ਹਾਂ, ਤੁਸੀਂ ਤਾਂ ਵਿਨ-ਵਿਨ ਸਿਚੁਏਸ਼ਨ 'ਚ ਜੀ, ਕੋਰਸ ਤੁਸੀਂ ਕਰ ਰਹੇ ਹੋ, ਸਰਕਾਰ ਤੁਹਾਡੇ ਕੋਰਸ ਦਾ ਪੇ ਕਰ ਰਹੀ ਹੈ, ਗ੍ਰਾਂਟ ਤੁਹਾਨੂੰ ਦੇ ਰਹੀ ਆ ਖਾਣ ਪੀਣ ਦੇ ਲਈ ਪੈਸੇ ਵੀ ਤੁਸੀਂ ਆ ਰੱਖੋ ਜੀ, ਤੇ ਲੋਨ ਤੁਹਾਨੂੰ ਦੇ ਰਹੀ ਆ ਉਹ 2.5% ਤੇ, ਤੇ ਉਹਦੀ ਕਿਸ਼ਤੀ ਕੁਛ ਨਹੀਂ ਬਣਨੀ ਹੈ ਬਾਅਦ 'ਚ।
1: ਬਿਲਕੁਲ ਬਿਲਕੁਲ ਜੀ, ਸ਼ੁਰੂ ਮੈਂ 0% ਔਰ 1.5 ਸਾਲ ਬਾਅਦ ਵੀ 2.5% ਵਿਆਜ ਸਾਲ ਕਾ, ਆਸਾਨ ਸੇ ਕੋਰਸਿਸ ਹੈ, ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, ਬੇਸਿਕ ਇੰਗਲਿਸ਼ ਆਪਕੋ ਆਤੀ ਹੈ, ਏਜ ਲਿਮਿਟ ਨਹੀਂ ਹੈ ਜੀ।
0: ਅੱਛਾ, ਇਹ ਦੱਸੋ ਵੀ ਜਿਹੜੀ ਉਹ ਜਿਹੜੀ ਗ੍ਰਾਂਟ ਆ ਉਹ ਬੰਦਾ ਜਦੋਂ ਉਹਨੂੰ ਆ ਗਈ ਉਹਦੇ ਅਕਾਊਂਟ ਦੇ ਵਿੱਚ, ਇਹ ਤਾਂ ਨਹੀਂ ਕਿ ਇਹਨੇ ਇਹ ਕਾਹਦੇ 'ਤੇ ਲਾਉਣੀ ਹੈ, ਉਹ ਬੰਦਾ ਜਿੱਥੇ ਮਰਜ਼ੀ ਚਾਹੇ ਕੋਈ ਆਪਦਾ ਵੀਜ਼ੇ ਦਾ ਬਿੱਲ ਲਾ ਦੇਵੇ, ਜੋ ਮਰਜ਼ੀ ਕਰ ਲਵੇ?
1: ਬਿਲਕੁਲ ਗਰੰਟਿਡ, ਗਰੰਟਿਡ, ਕੁਛ ਨਹੀਂ ਹੈ ਇਸਮੇ, ਜੋ ਲੋਕ ਕਰ ਰਹੇ ਹੈ ਉਹ 5-5-6-6 ਕੋਰਸ ਕਰ ਰਹੇ ਹੈ, ਔਰ ਜੋ ਡਰ ਰਹੇ ਉਹ ਡਰੀ ਜਾ ਰਹੇ ਹੈ।
0: ਨੰਬਰ ਸਾਂਝਾ ਕਰ ਦਈਏ ਆਪਾਂ ਤਾਂ ਕਿ ਜਿਹੜੇ ਸਾਡੇ ਲਿਸਨਰਸ ਨੇ ਇਸ ਵੇਲੇ ਉਹ ਹੁਣੇ ਕਾਲ ਕਰਕੇ ਬਾਕੀ ਸਾਰੀ ਇਨਫੋਰਮੇਸ਼ਨ ਲੈ ਲਿਓ ਜੀ। ਮੇਨ ਵੱਡੀ ਗੱਲ ਆ, ਨੰਬਰ ਤੁਸੀਂ ਨੋਟ ਕਰਕੇ ਆਪ ਤੇ ਆਪਣੇ ਫੈਮਿਲੀ ਫਰੈਂਡ ਨੂੰ ਵੀ ਦੇ ਸਕਦੇ ਹੋ। ਦਿਓ ਨੰਬਰ ਬਾਈ ਜੀ,
1: 437-264-3175, 437-264-3175, ਕਾਲ ਕਰੋ ਤੇ ਐਸਟੀਮੇਟ ਲਓ, 437-264-3175,
0: 437-264-3175 'ਤੇ ਤੁਸੀਂ ਹੁਣੇ ਕਾਲ ਕਰ ਲਿਓ, 437-264-3175 ਅਤੇ 437-264-3175 'ਤੇ ਕਾਲ ਕਰਕੇ ਲਾਹਾ ਲੈ ਸਕਦੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਨੂੰ ਦੇ ਦਿਓ ਇੱਥੇ ਇਜਾਜ਼ਤ, ਰੱਬ ਰੱਖਾ, ਸਤਿ ਸ਼੍ਰੀ ਅਕਾਲ ਜੀ।

0: ਤੁਹਾਡਾ ਆਪਣਾ ਰੇਡੀਓ ਦੇਸ ਪ੍ਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ
2: ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਚਲੋ AM 530 ਤੋਂ।
4: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੋਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੋਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP।

0: దేశ్ పర్దేశ్ ప్రైమ్ టైమ్ రేడియోను ఎచ్చలో ఏఎం 530 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardeshradio.com ਜਾਂ www.deshpardeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7 ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ ਕੋਮਲ ਟਰੈਵਲ ਐਂਡ ਟੂਰਸ ਡੈਸਟੀਨੇਸ਼ਨ ਬੈਡਿੰਗ ਕਰਨੀ ਹੈ ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ ਤਾਂ ਕੋਮਲ ਟਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟਰੈਵਲ ਵਾਲਿਆਂ ਨੂੰ 905-239-7711 905-239-7711 Komal Travel and Tours ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 Dust Drive 15 Fender Way ਬਰੈਂਪਟਨ 9985 ਮਕਵੀਨ ਡਰਾਈਵ ਬਰੈਂਪਟਨ 1465 ਮੇਫੀਲਡ ਰੋਡ ਬਰੈਂਪਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ ਔਰ 600 ਹੈਸਪਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ
1: ਨੌ ਸੌ ਪੰਜ ਪੰਜ ਸੌ 64 44 9 0 5 5 6 4 64 44

5:30 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੰਡੇ ਦਾ ਦਿਨ ਹੈ, ਵੀਕ ਦੀ ਸ਼ੁਰੂਆਤ ਤੁਹਾਡੀ ਸਾਡੇ ਨਾਲ ਹੋ ਰਹੀ ਹੈ। 6 ਜੁਲਾਈ ਅੱਜ ਹੋ ਗਈ ਹੈ ਅਤੇ 3:07 ਅਤੇ ਕੁਝ ਸੈਕਿੰਡ ਸਟੂਡੀਓ ਦੀ ਘੜੀ ਦੇ ਉੱਪਰ ਹੋ ਗਏ ਨੇ। ਬ੍ਰੈਂਪਟਨ ਦੇ ਵਿੱਚ ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 6 ਵਜੇ ਤੱਕ, ਜਿਹਦੇ 'ਚ ਮੇਰਾ ਅਤੇ ਤੁਹਾਡਾ ਸਾਥ ਹੋਏਗਾ ਪੂਰਾ 1 ਘੰਟਾ ਅਤੇ ਉਸ ਤੋਂ ਬਾਅਦ ਸਿਮਰਾਜ ਸਿੱਧੂ ਜੀ ਤੁਹਾਡੇ ਨਾਲ ਆਪਣੀ ਹਾਜ਼ਰੀ ਲਗਾਉਣਗੇ। ਅਤੇ ਸਟੂਡੀਓ ਦਾ ਨੰਬਰ ਇੱਕੋ ਇੱਕ ਹੁੰਦਾ ਜਦੋਂ ਵੀ ਪ੍ਰੋਗਰਾਮ ਚੱਲਦੇ ਨੇ, 905-564-4444 9055646444 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਮੇਰੇ ਨਾਲ। ਅਤੇ ਨਾਲ ਦੀ ਨਾਲ ਹੀ ਤੁਸੀਂ ਪ੍ਰੋਗਰਾਮ ਨੂੰ ਸੁਣਨਾ ਚਾਹੁੰਦੇ ਹੋ ਫੋਨ ਦੇ ਉੱਪਰ ਤਾਂ ਨੰਬਰ ਤੁਸੀਂ ਡਾਇਲ ਕਰੋ 416-477-2040, 416-477-2040। ਇਸ ਨੰਬਰ 'ਤੇ ਕਾਲ ਕਰਕੇ ਪ੍ਰੋਗਰਾਮ ਨੂੰ ਸੁਣਿਆ ਜਾ ਸਕਦਾ। ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਸਾਂਝ ਪਾ ਸਕਦੇ ਹੋ। ਜੇਕਰ ਤੁਸੀਂ ਵੈਬਸਾਈਟ 'ਤੇ ਪਹੁੰਚੋਗੇ www.desprdestv.com ਜਾਂ ਫਿਰ www.desprdesradio.com ਅਤੇ ਨਾਲ ਹੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਆਈ ਪੀ ਟੀ ਵੀ ਬੋਕਸ ਹੈ, ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ ਦੇਸ਼ ਪ੍ਰਦੇਸ਼ ਨੂੰ ਟਿਊਨ ਇਨ ਕਰ ਸਕਦੇ ਹੋ ਅਤੇ ਤੁਸੀਂ ਮੇਰੇ ਨਾਲ ਜੁੜ ਕੇ ਰਹਿ ਸਕਦੇ ਹੋ ਪੂਰਾ 1 ਘੰਟਾ ਅਤੇ ਉਸ ਤੋਂ ਬਾਅਦ 2 ਘੰਟੇ ਸਿਮਰਾਜ ਸਿੱਧੂ ਜੀ ਦੇ ਨਾਲ। ਸਟੂਡੀਓ ਨੰਬਰ ਇੱਕ ਵਾਰ ਫਿਰ 905-564-4444। ਬਹੁਤ ਹੀ ਕਮਾਲ ਦੇ, ਬੜੇ ਸੋਹਣੇ ਜਿਹੇ ਦਿਨ ਚੱਲ ਰਹੇ ਨੇ। 25 ਡਿਗਰੀ ਸੈਲਸੀਅਸ ਇਸ ਟਾਈਮ ਹੈਗਾ ਆ ਬ੍ਰੈਂਪਟਨ ਦੇ ਵਿੱਚ ਅਤੇ ਬਹੁਤ ਸੋਹਣੇ ਸੋਹਣੇ ਜਿਹੇ ਕਹਿ ਲਓ ਕਿ ਧੁੱਪ ਨਿਕਲੀ ਹੋਈ ਹੈ, ਹਲਕੇ ਹਲਕੇ ਬੱਦਲ ਵੀ ਹੁੰਦੇ ਨੇ। ਬਹੁਤ ਸੋਹਣਾ ਵੈਦਰ ਹੈ ਅਤੇ ਹੋਪਫੁਲੀ ਤੁਸੀਂ ਸਾਰੇ ਸਮਰ ਟਾਈਮ ਨੂੰ ਪੂਰਾ ਇੰਜੋਏ ਕਰ ਰਹੇ ਹੋਵੋਗੇ। ਵੀਕਐਂਡ ਤੋਂ ਬਾਅਦ ਪਹਿਲਾ ਦਿਨ, ਮੰਡੇ ਦਾ ਦਿਨ, ਅਤੇ ਉਮੀਦ ਹੈ ਸਾਰਿਆਂ ਦਾ ਹੀ ਬੜਾ ਵਧੀਆ ਵੀਕ ਸਟਾਰਟ ਹੋਇਆ ਹੈ। ਅਤੇ ਲਓ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ। ਬਹੁਤ ਹੀ ਮਿੱਠਾ ਸ਼ਬਦ ਸਰਵਨ ਕਰਦੇ ਹਾਂ ਭਾਈ ਜੁਝਾਰ ਸਿੰਘ ਜੀ ਦੀ ਆਵਾਜ਼ 'ਚ। ਉਸ ਤੋਂ ਬਾਅਦ ਪ੍ਰੋਗਰਾਮ 'ਚ ਅੱਗੇ ਵਧਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ ਅਤੇ ਵੀਕ ਦੀ ਸ਼ੁਰੂਆਤ ਤੁਹਾਡੀ ਸਾਰੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਹੋਈ ਹੋਏਗੀ। 3:15 ਅਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ ਇਸ ਸਮੇਂ ਬ੍ਰੈਂਪਟਨ ਦੇ ਵਿੱਚ, ਅਤੇ ਉਮੀਦ ਹੈ ਕਿ ਤੁਸੀਂ ਸਾਰੇ ਹੀ ਆਪਣਾ ਦਿਨ ਆਪਣੀ ਲਾਈਫ ਪੂਰੀ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-6444 ਸਟੂਡੀਓ ਦਾ ਨੰਬਰ ਹੈ। ਅਤੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਥੋੜ੍ਹੀ ਜਿਹੀ, ਜੇਕਰ ਤੁਸੀਂ ਆਪਣੀ ਪੋਲਿਸੀ ਰੀਨਿਊ ਕਰਵਾਉਣ ਲੱਗੇ ਹੁਣ, ਮਤਲਬ ਕਿ ਤੁਸੀਂ ਆਪਣੇ ਗੱਡੀਆਂ ਦੀ ਇੰਸ਼ੋਰੈਂਸ ਪੋਲਿਸੀ ਹੁਣ ਨਵੀਂ ਕਰਵਾਉਣੀ ਹੋਵੇ, ਰੀਨਿਊਅਲ ਆ ਰਹੀ ਹੈ, ਤਾਂ ਤੁਸੀਂ ਧਿਆਨ ਦੇ ਨਾਲ ਸੁਣੋ। ਓਨਟੈਰੀਓ ਦੇ ਵਿੱਚ ਆਟੋ ਇੰਸ਼ੋਰੈਂਸ ਦੇ ਵਿੱਚ ਕੁਝ ਨਵੀਆਂ ਚੇਂਜਿਸ ਆ ਰਹੀਆਂ ਨੇ। ਜੁਲਾਈ ਤੋਂ ਬਾਅਦ ਤੁਸੀਂ ਆਪਣੀ ਪੋਲਿਸੀ ਰੀਨਿਊ ਕਰਵਾਉਣ ਵਾਲੇ ਜਿੰਨੇ ਵੀ ਹੁਣ ਡਰਾਈਵਰਸ ਨੇ ਉਹਨਾਂ ਨੂੰ ਐਕਸੀਡੈਂਟ ਬੈਨੀਫਿਟਸ ਅਤੇ ਅਦਰ ਕਵਰੇਜਿਸ ਦੇ ਲਈ ਹੋਰ ਵੀ ਨਵੇਂ ਫੈਸਲੇ ਲੈਣੇ ਪੈ ਸਕਦੇ ਨੇ, ਯਾਨੀ ਕਿ ਨਵੇਂ ਡਿਸੀਜਨ ਤੁਸੀਂ ਤੁਹਾਨੂੰ ਕਰਨੇ ਪੈ ਸਕਦੇ ਨੇ। ਬਟ ਕੁਐਸਚਨ ਇਹ ਹੈ ਕਿ ਕੀ ਤੁਸੀਂ ਸਮਝਦੇ ਹੋ ਕਿ ਜਿਹੜਾ ਇਹ ਬਦਲਾਅ ਆਏਗਾ, ਜਿਹੜੀ ਇਹ ਚੇਂਜ ਆਉਣੀ ਹੈ, ਇਹ ਤੁਹਾਡੀ ਅਤੇ ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਪਰ ਕੀ ਅਸਰ ਪਾ ਸਕਦੀ ਹੈ? ਸਿਰਫ ਘੱਟ ਪ੍ਰੀਮੀਅਮ ਦੇਖ ਕੇ ਪੋਲਿਸੀਜ਼ ਆਪਾਂ ਕਰਵਾ ਲੈਂਦੇ ਹਾਂ, ਇਹ ਬਿਲਕੁਲ ਵੀ ਨਾ ਕਰਵਾਓ, ਕਿਉਂਕਿ ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਤਾਂ ਇਸ ਕਰਕੇ ਜਦੋਂ ਵੀ ਤੁਸੀਂ ਆਪਣੀ ਪੋਲਿਸੀ ਰੀਨਿਊਅਲ 'ਤੇ ਤੁਹਾਡੀ ਪੋਲਿਸੀ ਆਉਂਦੀ ਹੈ ਅਤੇ ਰੀਨਿਊ ਕਰਵਾਉਂਦੇ ਹੋ ਤੁਸੀਂ, ਤਾਂ ਮੇਕ ਸ਼ੋਰ ਕਿ ਤੁਸੀਂ ਪਹਿਲਾਂ ਇਹ ਦੇਖੋ ਕਿ ਕਵਰੇਜ ਕਿੰਨੀ ਆ ਉਹਦੇ ਵਿੱਚ, ਤੁਹਾਨੂੰ ਕੀ ਕਵਰੇਜ ਮਿਲ ਰਹੀ ਹੈ। ਤਾਂ ਇਸ ਲਈ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ, ਜਿਹੜੇ ਤੁਹਾਡੀ ਆਟੋ ਇੰਸ਼ੋਰੈਂਸ, ਤੁਹਾਡੇ ਘਰ ਦੀ ਇੰਸ਼ੋਰੈਂਸ ਐਂਡ ਤੁਹਾਡੇ ਬਿਜ਼ਨਸ ਦੀ ਇੰਸ਼ੋਰੈਂਸ ਦੇ ਲਈ ਬੈਟਰ ਕਵਰੇਜ ਐਂਡ ਬੈਟਰ ਰੇਟਸ ਤੁਹਾਨੂੰ ਇਹ ਦਿੰਦੇ ਨੇ। ਤੁਸੀਂ ਜ਼ਰੂਰ ਗੱਲਬਾਤ ਕਰੋ ਮਨੂ ਸ਼ਰਮਾ ਜੀ ਦੇ ਨਾਲ। 299-952-95-32 ਇਹਨਾਂ ਦਾ ਨੰਬਰ ਹੈ। 289-952-9532 ਮਨੂ ਸ਼ਰਮਾ ਜੀ ਦਾ ਨੰਬਰ ਹੈ। ਅਤੇ ਨਾਲ ਹੀ ਤੁਸੀਂ ਟੀਮ ਸਿੱਧੂ ਦੇ ਨਾਲ ਵੀ ਗੱਲਬਾਤ ਕਰੋ, ਜਿਹੜੇ ਕਿ ਤੁਹਾਡੇ ਲਈ ਬਹੁਤ ਵਧੀਆ ਪ੍ਰੋਜੈਕਟਸ ਹਮੇਸ਼ਾ ਲੈ ਕੇ ਆਉਂਦੇ ਨੇ ਤੁਹਾਡੇ ਲਈ। ਕੈਲਡਨ ਸ਼ਹਿਰ ਦੇ ਵਿੱਚ ਗੋਰ ਰੋਡ ਐਂਡ ਮੇਫਿਲ ਰੋਡ ਦੇ ਉੱਪਰ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਦੇ ਵਿੱਚ ਨਵੇਂ ਫ੍ਰੀ ਹੋਲਡ ਟਾਊਨ ਹਾਊਸਿਸ, ਸੈਮੀ ਡਿਟੈਚਡ ਐਂਡ ਡਿਟੈਚਡ ਘਰ ਜਿਹੜੇ ਤਿਆਰ ਹੋਣੇ ਨੇ ਅਗਲੇ ਸਾਲ 2027 ਦੇ ਐਂਡ ਤੋਂ ਲੈ ਕੇ 2028 ਦੀ ਸ਼ੁਰੂਆਤ ਤੱਕ ਤਿਆਰ ਹੋਣੇ ਨੇ। ਇਹਨਾਂ ਦੇ ਬਾਰੇ ਜ਼ਰੂਰ ਜਾਣਕਾਰੀ ਲਓ ਟੀਮ ਸਿੱਧੂ ਦੇ ਕੋਲੋਂ। 2-story ਦੇ ਫ੍ਰੀ ਹੋਲਡ ਟਾਊਨ ਹਾਊਸਿਸ ਨੇ, ਟ੍ਰੈਡੀਸ਼ਨਲ ਫ੍ਰੀ ਹੋਲਡ ਟਾਊਨ ਹਾਊਸਿਸ, ਜਿਹੜੇ ਕਿ 749,000 ਤੋਂ ਸਟਾਰਟ ਹੋ ਰਹੇ ਨੇ। ਅਪ ਟੂ 2300 ਸਕੁਏਅਰ ਫਿੱਟ ਦੇ ਘਰ ਹੋਣਗੇ, 3-4 ਬੈਡਰੂਮਸ, 2.5-3.5 ਬਾਥਰੂਮਸ, ਸਿੰਗਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ, ਵੱਡੇ ਬੈਕਯਾਰਡ, ਅਨਫਿਨਿਸ਼ਡ ਬੇਸਮੈਂਟ, ਅਤੇ 10% ਟੋਟਲ ਡਿਪੋਜ਼ਿਟ ਇੱਕ ਸਾਲ ਦੇ ਵਿੱਚ ਪੇ ਕਰਨਾ। ਅਤੇ ਸੈਮੀ ਡਿਟੈਚਡ ਘਰ ਨੇ ਜਿਹੜੇ, ਉਹਨਾਂ ਦੀ ਪ੍ਰਾਈਸ 849,000 ਤੋਂ ਸਟਾਰਟ ਹੋਏਗੀ। ਅਪ ਟੂ 1950 ਸਕੁਏਅਰ ਫਿੱਟ ਦੇ ਘਰ, 3-4 ਬੈਡਰੂਮਸ, 2.5 ਬਾਥਰੂਮਸ, ਅਤੇ ਸਿੰਗਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ, 10% ਟੋਟਲ ਡਿਪੋਜ਼ਿਟ ਇੱਕ ਸਾਲ ਦੇ ਵਿੱਚ ਤੁਸੀਂ ਪੇ ਕਰਨਾ ਹੋਏਗਾ। ਅਤੇ ਨਾਲ ਹੀ ਜਿਹੜੇ 32-foot ਦੇ ਲੋਟਸ ਲੈ ਕੇ ਆ ਰਹੇ ਨੇ ਡਬਲ ਕਾਰ ਗਰਾਜ ਦੇ ਡਿਟੈਚਡ ਘਰਾਂ ਦੇ, ਇਹਨਾਂ ਦੀ ਪ੍ਰਾਈਸ 9,49,000 ਤੋਂ ਸਟਾਰਟ ਹੋ ਰਹੀ ਹੈ। ਅਪ ਟੂ 2345 ਸਕੁਏਅਰ ਫਿੱਟ ਦੇ ਘਰ ਹੋਣਗੇ, 3-4 ਬੈਡਰੂਮਸ, 2.5-3.5 ਬਾਥਰੂਮਸ, ਡਬਲ ਕਾਰ ਗਰਾਜ ਪਲੱਸ 10% ਟੋਟਲ ਡਿਪੋਜ਼ਿਟ ਤੁਸੀਂ ਇੱਕ ਸਾਲ ਦੇ ਵਿੱਚ ਪੇ ਕਰਨਾ ਹੋਏਗਾ। ਲਾਸਟ ਵਿੱਚ 36-foot ਦੇ ਡਬਲ ਕਾਰ ਗਰਾਜ ਦੇ ਡਿਟੈਚਡ ਘਰ ਨੇ, ਜਿਨ੍ਹਾਂ ਦੀ ਪ੍ਰਾਈਸ 1 million ਤੋਂ ਸਟਾਰਟ ਹੁੰਦੀ ਹੈ। ਅਪ ਟੂ 2620 ਸਕੁਏਅਰ ਫਿੱਟ ਦੇ ਘਰ ਨੇ, 3-5 ਬੈਡਰੂਮਸ, 2.5-3.5 ਬਾਥਰੂਮਸ, ਡਬਲ ਕਾਰ ਗਰਾਜ, ਟੋਟਲ 10% ਡਿਪੋਜ਼ਿਟ ਤੁਸੀਂ ਇੱਕ ਸਾਲ ਦੇ ਵਿੱਚ ਪੇ ਕਰਨਾ। ਸਾਰੇ ਘਰਾਂ ਦੇ ਵਿੱਚ ਅਨਫਿਨਿਸ਼ਡ ਬੇਸਮੈਂਟ ਵੀ ਹੈਗੀ, ਵੱਡੇ ਬੈਕਯਾਰਡ ਵੀ ਹੈਗੇ ਨੇ, ਅਤੇ ਸਿਰਫ 10% ਡਿਪੋਜ਼ਿਟ ਹੈ ਜੋ ਕਿ ਤੁਸੀਂ ਕਿਸ਼ਤਾਂ ਦੇ ਵਿੱਚ ਇੱਕ ਸਾਲ ਦੇ ਵਿੱਚ ਪੇ ਕਰਨਾ ਹੋਏਗਾ। ਜ਼ਰੂਰ ਤੁਸੀਂ ਗੱਲਬਾਤ ਕਰੋ ਟੀਮ ਸਿੱਧੂ ਦੇ ਨਾਲ। ਨੰਬਰ ਹੈ 416-302-0016, 416-302-0016, ਟੀਮ ਸਿੱਧੂ ਦਾ ਨੰਬਰ ਹੈ। ਜਿਵੇਂ ਕਿ ਅਸੀਂ ਕਾਫੀ ਦਿਨਾਂ ਤੋਂ ਦੱਸਦੇ ਆ ਰਹੇ ਹਾਂ ਕਿ ਐਮੀ ਵਿਰਕ ਐਂਡ ਸਰਗੁਣ ਮਹਿਤਾ ਬਹੁਤ ਹੀ ਕਮਾਲ ਦਾ ਸ਼ੋਅ ਲੈ ਕੇ ਆ ਰਹੇ ਨੇ, ਯੂਨਿਟੀ ਟੂਰ। ਤੇ ਸ਼ੋਅ ਹੋਏਗਾ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ, ਟੋਰਾਂਟੋ ਦੇ ਵਿੱਚ, 14 August ਨੂੰ। ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਲਾਈਵ ਪ੍ਰੈਜੈਂਟ ਕਰ ਰਹੇ ਨੇ ਯੂਨਿਟੀ ਟੂਰ ਐਮੀ ਵਿਰਕ ਐਂਡ ਸਰਗੁਣ ਮਹਿਤਾ ਦਾ, ਜੋ ਕਿ 14 August ਨੂੰ ਤੁਸੀਂ ਟੋਰਾਂਟੋ ਦੇ ਵਿੱਚ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਇਹਨਾਂ ਨੂੰ ਲਾਈਵ ਪਰਫਾਰਮ ਕਰਦੇ ਹੋਏ ਦੇਖ ਸਕਦੇ ਹੋ। ਟਿਕਟਸ ਤੁਸੀਂ ਬੁੱਕ ਕਰਵਾਓ ticketmaster.ca ਵੈਬਸਾਈਟ ਦੇ ਉੱਪਰ ਜਾਓ, ਅਤੇ ਉੱਥੇ ਤੁਸੀਂ ਪੂਰਾ ਪ੍ਰੋਪਰ ਸਟੇਡੀਅਮ ਦਾ ਮੈਪ ਦੇਖ ਕੇ ਆਪਣੀਆਂ ਪਸੰਦ ਦੀਆਂ ਟਿਕਟਸ ਬੁੱਕ ਕਰਵਾ ਸਕਦੇ ਹੋ। ticketmaster.ca ਦੇ ਉੱਪਰ ਜਾ ਕੇ ਟਿਕਟਸ ਬੁੱਕ ਕਰ ਲਓ। ਅਤੇ ਲਓ ਫਿਰ ਐਵੀ ਵਿਕ ਦੀ ਆਵਾਜ਼ ਦੇ ਵਿੱਚ ਗਾਣਾ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼।

0: ਦਰਪਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹਲਸਾ ਸੋਫਾ ਤਿਆਰ ਕਰਵਾਓ ਚਾਰ ਸੀਟਾਂ ਵਾਲਾ ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53 905-792-80-53 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ ਸੇਫਟੀ ਇੰਸਪੈਕਸ਼ਨ ਫ੍ਰੀ ਅਮਿਸ਼ਨ ਟੈਸਟ ਨਿਊ ਅਤੇ ਯੂਜ ਟਾਇਰ ਪਵਾਓ ਰਸਟ ਪ੍ਰੂਫਿੰਗ ਦਾ ਕੰਮ ਓਇਲ ਚੇਂਜ ਬ੍ਰੇਕ ਜੋਬ ਟ੍ਰਾਂਸਮਿਸ਼ਨ ਇੰਜਨ ਦਾ ਕੋਈ ਵੀ ਕੰਮ ਹੋਵੇ ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ ਹਾਈਵੇ 50 ਤੇ ਮੇਫੀਲਡ ਦੇ ਨੇੜੇ ਨੰਬਰ 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8675-7596 905-857-7596 ANJ ਆਟੋ ਰਿਪੇਅਰ ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ
1: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
2: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
1: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
2: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
3: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
2: 416-509-1509
4: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ ਜਿਹਦੇ 'ਚ ਮੇਰਾ ਤੇ ਤੁਹਾਡਾ ਸਾਥ ਹੋਏਗਾ 1 ਘੰਟੇ ਦਾ ਯਾਨੀ ਕਿ 4 ਵਜੇ ਤੱਕ ਅਗਲੇ ਕਾਲਰ ਮੇਰੇ ਨਾਲ ਜੁੜੇ ਨੇ 2865 ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ
5: ਹੈਪੀ ਮੰਡੇ ਜੀ ਸਾਰੇ
4: ਹੈਪੀ ਮੰਡੇ ਹਾਂਜੀ
5: ਬਹੁਤ ਵਧੀਆ ਹੋ ਜਾ ਰਿਹਾ ਜੀ
4: ਹਾਂਜੀ ਥੈਂਕ ਯੂ
5: ਕਿਹਦਾ ਗਾਇਆ ਅੰਤੀ ਬਾਈ ਦਾ ਨਾਮ ਭੁੱਲ ਗਿਆ ਮੈਂ
4: ਬਹੁਤ ਸ਼ੁਕਰੀਆ ਤੇ ਐਮੀ ਵਿਰਕ ਜੀ ਦਾ ਸ਼ੋਅ ਆ ਰਿਹਾ ਤੇ ਤੁਸੀਂ ਸਾਰੇ ਉੱਥੇ ਪਹੁੰਚੇ ਹੋ ਦੇਖਣ ਦੇ ਲਈ ਸਕੋਸ਼ੀਆ ਬੈਂਕ ਅਰੀਨਾ 14 ਅਗਸਤ ਨੂੰ ਸ਼ੋਅ ਹੈ ਇਹਨਾਂ ਦਾ ਤੇ ਨਾਲ ਸਰਗੁਣ ਮਹਿਤਾ ਵੀ ਹੋਣਗੇ ਤੇ ਯੂਨਿਟੀ ਟੂਰ ਇਹ ਲੈ ਕੇ ਆ ਰਹੇ ਨੇ ਸੈਲੂਲਰ ਪੁਆਇੰਟ ਦੇ ਵੱਲੋਂ ਪ੍ਰੈਜੈਂਟ ਕੀਤਾ ਜਾ ਰਿਹਾ ਤੇ ਇਹਨਾਂ ਦੀਆਂ ਟਿਕਟਸ ਜ਼ਰੂਰ ਬੁੱਕ ਕਰੋ ਟਿਕਟ ਮਾਸਟਰ CA ਦੇ ਉੱਪਰ ਜਾ ਕੇ ਤੁਸੀਂ ਆਪਣੀਆਂ ਟਿਕਟਸ ਹੁਣੇ ਤੋਂ ਬੁੱਕ ਕਰ ਸਕਦੇ ਹੋ ਤੇ 14 ਅਗਸਤ ਨੂੰ ਇਹ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਟੋਰੋਂਟੋ ਦੇ ਵਿੱਚ ਇਹ ਸ਼ੋਅ ਹੋਏਗਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਵੀ ਆਪਾਂ ਕੋਈ ਵੀ ਗੈਦਰਿੰਗ ਵਗੈਰਾ ਕਰਦੇ ਹਾਂਗੇ ਜਾਂ ਫਿਰ ਕੋਈ ਵੀ ਆਪਣੇ ਘਰ ਗੈਟ ਟੂਗੈਦਰ ਹੁੰਦੀ ਹੈ ਤਾਂ ਉਸ ਤੋਂ ਬਾਅਦ ਕਾਫੀ ਸਾਰਾ ਵੇਸਟ ਹੋ ਜਾਂਦਾ ਆ ਤਾਂ ਸਿਟੀ ਆਫ ਬ੍ਰੈਂਪਟਨ ਵਾਲੇ ਕਹਿੰਦੇ ਨੇ ਕਿ ਜਿਹੜਾ ਇਹ ਵੇਸਟ ਵਗੈਰਾ ਹੋ ਜਾਂਦਾ ਇਹਨਾਂ ਨੂੰ ਇੱਧਰ ਉੱਧਰ ਨਾ ਸੁੱਟਿਆ ਕਰੋ ਕਦੇ ਵੀ ਡਿਸਪੋਜ਼ ਆਪਣਾ ਸਿਰਫ ਬੈਂਸ ਦੇ ਵਿੱਚ ਹੀ ਕਰੋ ਚਾਹੇ ਕੋਈ ਪਬਲਿਕ ਪ੍ਰੋਪਰਟੀ ਹੋਵੇ ਚਾਹੇ ਕੋਈ ਪ੍ਰਾਈਵੇਟ ਪ੍ਰੋਪਰਟੀ ਹੈ ਇੱਧਰ ਉੱਧਰ ਤੁਸੀਂ ਵੇਸਟ ਜਾਂ ਕਹਿ ਲਓ ਗਾਰਬੇਜ ਨੂੰ ਡੰਪ ਨਾ ਕਰੋ ਅਤੇ ਆਪਣੀ ਸਿਟੀ ਨੂੰ ਸੇਫ ਕਲੀਨ ਐਂਡ ਵੈਲਕਮਿੰਗ ਰੱਖੋ ਆਪਣਾ ਯਾਰਡ ਮੇਨਟੇਨ ਕਰਕੇ ਰੱਖੋ ਜਿਹੜੇ ਸਾਈਡਵਾਕਸ ਨੇ ਅਤੇ ਬਾਈਕ ਲੇਨਸ ਨੇ ਉਹਨਾਂ ਨੂੰ ਕਲੀਅਰ ਰੱਖੋ ਜਿਹੜੇ ਐਕਸੈਸਿਵ ਨੋਇਜ਼ ਹੈ ਉਹਨਾਂ ਨੂੰ ਡਾਊਨ ਰੱਖਣਾ ਆ ਮਤਲਬ ਕਿ ਜ਼ਿਆਦਾ ਸ਼ੋਰ ਸ਼ਰਾਬਾ ਨਹੀਂ ਪਾਉਣਾ ਤੁਹਾਡੇ ਨੇਬਰਸ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਚੰਗੇ ਨੇਬਰਸ ਬਣੋਗੇ ਤਾਂ ਹੀ ਸਟਰੋਂਗਰ ਕਮਿਊਨਿਟੀ ਬਣ ਸਕਦੀ ਹੈ ਅਤੇ ਨਾਲ ਹੀ ਸਿਟੀ ਆਫ ਬ੍ਰੈਂਪਟਨ ਵਾਲੇ ਕਹਿ ਰਹੇ ਨੇ ਕਿ ਤੁਹਾਡੀ ਜਿਹੜੀ ਸਟਰੀਟ ਪਾਰਕਿੰਗ ਹੈ ਉਹ 3 ਘੰਟੇ ਦੇ ਲਈ ਲਿਮਿਟਿਡ ਕੀਤੀ ਹੋਈ ਹੈ ਮਤਲਬ ਤੁਸੀਂ ਆਪਣੀ ਸਟਰੀਟ ਦੇ ਉੱਪਰ ਜੇ ਗੱਡੀ ਪਾਰਕ ਕਰਦੇ ਹੋ ਤਾਂ 3 ਘੰਟੇ ਤੋਂ ਜ਼ਿਆਦਾ ਨਾ ਪਾਰਕ ਕਰੋ ਅਤੇ ਨਾਲ ਹੀ ਰਾਤ ਦੇ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਪਾਰਕਿੰਗ ਬਿਲਕੁਲ ਹੀ ਬੰਦ ਹੈ ਸਟਰੀਟ ਦੇ ਉੱਪਰ 2 AM to 6 AM ਸਟਰੀਟ ਪਾਰਕਿੰਗ ਜਿਹੜੀ ਹੈਗੀ ਆ ਉਹ ਨਹੀਂ ਪਰਮਿਟਿਡ ਹੈਗੀ ਅਤੇ ਇਹ ਸਿੰਪਲ ਜਿਹੇ ਐਕਸ਼ਨਸ ਨੇ ਬਟ ਕਾਫੀ ਵਧੀਆ ਕਾਫੀ ਵੱਡੇ ਡਿਫਰੈਂਸਿਸ ਹੋ ਸਕਦੇ ਨੇਗੇ ਜੇਕਰ ਤੁਸੀਂ ਇਹਨਾਂ ਨੂੰ ਫੋਲੋ ਕਰੋ ਅਤੇ brampton.ca/bylaws ਦੇ ਉੱਪਰ ਜਾ ਕੇ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ ਤੁਹਾਨੂੰ ਇੱਥੇ ਸਪਰਿੰਗ ਸਮਰ ਐਨਫੋਰਸਮੈਂਟ ਰੀਮਾਈਂਡਰਸ ਦਾ ਇੱਕ ਟਾਈਟਲ ਮਿਲੇਗਾ ਉਹਦੇ ਅੰਡਰ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਜਾਣੀ ਹੈ brampton.ca/bylaws ਇਹਨਾਂ ਦੀ ਵੈਬਸਾਈਟ ਹੈ। ਇਹ ਛੋਟਾ ਜਿਹਾ ਮੈਸੇਜ ਸਿਟੀ ਆਫ ਬ੍ਰੈਂਪਟਨ ਦੇ ਵੱਲੋਂ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ। ਏ ਐਨ ਜੀ ਆਟੋਮੋਟਿਵ ਰਿਪੇਅਰ ਤੁਹਾਡੀ ਗੱਡੀਆਂ ਨੂੰ ਰਿਪੇਅਰ ਕਰਦੇ ਨੇ। ਹਰ ਤਰ੍ਹਾਂ ਦੇ ਸਮਰ ਟਾਇਰਸ ਤੁਸੀਂ ਇਹਨਾਂ ਦੇ ਕੋਲੋਂ ਪਵਾ ਸਕਦੇ ਹੋ ਆਪਣੀ ਗੱਡੀਆਂ 'ਚ। ਪੁਰਾਣੇ ਟਾਇਰਸ ਨੂੰ ਚੇਂਜ ਕਰ ਦਿੰਦੇ ਨੇ, ਵੀਲ ਅਲਾਈਨਮੈਂਟ ਵੀ ਕਰਦੇ ਨੇ, ਸਾਰੇ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਕਰਵਾਓ, ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਰਿਪੇਅਰ ਕਰਾਉਣ ਦੀ ਲੋੜ ਹੈ, ਆਇਲ ਚੇਂਜ ਕਰਾਉਣਾ ਹੋਵੇ ਜਾਂ ਤੁਸੀਂ ਰਸਟ ਪਰੂਫਿੰਗ ਕਰਾਉਣਾ ਚਾਹੁੰਦੇ ਹੋ, ਏਐਨ ਜੀ ਆਟੋਮੋਟਿਵ ਰਿਪੇਅਰ 91 ਹੀਲੀ ਰੋਡ ਬੋਲਟਨ ਦੇ ਵਿੱਚ ਲੋਕੇਟਡ ਨੇ। ਹਾਈਵੇ 50 ਐਂਡ ਮੇਫਿਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ। ਨੰਬਰ ਜ਼ਰੂਰ ਨੋਟ ਕਰੋ, 905-857-7596, 905-857-7596 ਤੇ ਕਾਲ ਕਰ ਸਕਦੇ ਹੋ। ਪੰਜਾਬੀ, ਹਿੰਦੀ, ਇੰਗਲਿਸ਼ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰੋ, ਏਐਨ ਜੀ ਆਟੋਮੋਟਿਵ ਰਿਪੇਅਰ ਦੇ ਨਾਲ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਦਾ ਪਹਿਲਾ ਫਰਮਾਇਸ਼ੀ ਗਾਣਾ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਤੁਸੀਂ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ। ਹੁਣ ਤੱਕ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ ਪ੍ਰਦੇਸ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਸਜਿੰਦਰ ਸਿੱਧੂ ਐਟ 416-725-2551।

0: ਤੁਸੀਂ ਟੂਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ, ਤੇ ਮੇਰਾ ਤੇ ਤੁਹਾਡਾ ਸਾਥ ਹੋਏਗਾ 4 ਵਜੇ ਤੱਕ। ਤੇ ਅਗਲੇ ਕਾਲਰ ਜੁੜੇ ਨੇ 2222। ਹਾਂਜੀ, ਸਤਿ ਸ੍ਰੀ ਅਕਾਲ।
1: ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਬਾਈ ਜੀ ਬੋਲ ਰਹੇ ਜੀ, ਬਾਈ ਬਾਈ।
0: ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
1: ਗੁੱਡ ਜੀ, ਬਹੁਤ ਵਧੀਆ ਭਾਈ, ਤੁਹਾਡਾ ਕਿਰਪਾ ਪਰਮਾਤਮਾ ਦੀ ਬਾਬੇ ਦੀ। ਤੇ ਆਹ ਦੋ ਲਿੰਗ ਜਿਹੜੀਆਂ ਆਈਆਂ ਨੇ, ਮੱਛਿਆ ਵਰਗੀ ਕਾਲੀ ਚੁੰਨੀ ਮੇਰੀ ਵੀ।
0: ਹਾਂਜੀ
1: ਹਾਂਜੀ, ਇਹ ਦੇਖੋ ਲਿਖਾਰੀ ਨੇ ਵੀ ਲਿਖਿਆ, ਉਦੋਂ ਬਾਅਦ ਗਾਇਕ ਨੇ ਵੀ ਪੜਿਆ ਹੋਣਾ, ਉਦੋਂ ਬਾਅਦ ਜੇ ਕੰਪਨੀਆਂ ਰਿਕਾਰਡ ਕੀਤਾ ਉਹ ਵੀ ਪਹਿਲਾਂ ਪੜ੍ਹਦੇ ਆ। ਗਲਤੀ ਕੱਢਣ ਲੱਗਿਆ ਥੋੜੀ ਜੀ, ਮੱਛਿਆ ਵਰਗੀ ਕਾਲੀ ਨੀ ਹੁੰਦੀ, ਲਿਖਣਾ ਸੀਗਾ ਮੱਛਿਆ ਦੀ ਰਾਤ ਵਰਗੀ ਕਾਲੀ ਚੁੰਨੀ ਤੇਰੀ ਤੇ।
0: ਚਲੋ ਸੇਮ ਗੱਲ,
1: ਮੱਛਿਆ ਦੀ ਰਾਤ ਵਰਗੀ ਕਾਲੀ ਚੁੰਨੀ ਤੇਰੀ ਤੇ, ਕਿਉਂਕਿ ਮੈਂ ਵੀ ਲਿਖ ਲੈਂਦਾ ਕਾਫੀ ਕੁਛ।
0: ਹਾਂਜੀ ਹਾਂਜੀ ਹਾਂਜੀ,
1: ਤੇ ਮੈਨੂੰ ਫਿਰ ਮੈਂ ਕਿਹਾ ਦੇਖੋ ਮੱਛਿਆ ਤਾਂ ਦਿਨੇ ਵੀ ਹੁੰਦੀ ਹੈ, ਰਾਤ ਨੂੰ ਵੀ ਹੁੰਦੀ, ਮੱਛਿਆ ਵਰਗੀ ਕਾਲੀ ਤਾਂ ਮਤਲਬ ਜੁੜਦੀ ਨੀ ਗੱਲ ਕੋਈ, ਮੱਛਿਆ ਦੀ ਰਾਤ ਉਹ ਕਾਲੀ ਨੇਰੀ ਹੁੰਦੀ ਆ, ਮੱਛਿਆ ਦੀ ਰਾਤ ਵਰਗੀ ਕਾਲੀ ਚੁੰਨੀ ਤੇਰੀ।
0: ਹਾਂਜੀ ਹਾਂਜੀ
1: ਹਾਂਜੀ,
0: ਠੀਕ ਹੈ ਜੀ, ਥੈਂਕ ਯੂ ਸੋ ਮਚ। ਦੇਖੋ ਹੁਣ ਤਾਂ ਲਿਖਣ ਵਾਲਿਆਂ ਨੇ ਲਿਖਤਾ, ਗਾਉਣ ਵਾਲਿਆਂ ਨੇ ਗਾ ਵੀ ਦਿੱਤਾ, ਤੇ ਗਾਣਾ ਬੜਾ ਵਧੀਆ ਗਾਇਆ ਵੀ ਹੋਇਆ ਹਰਭਜਨ ਮਾਨ ਜੀ ਨੇ। ਤੇ ਚਲੋ ਗੱਲ ਇੱਕੋ ਹੀ ਆ, ਮੱਸਿਆ ਵਰਗੀ, ਚਲੋ ਹੁਣ ਤੁਸੀਂ ਕਹਿਤਾ ਕਿ ਮੱਸਿਆ ਦੀ ਰਾਤ, ਅੰਡਰਸਟੂਡ ਹੀ ਆ, ਬਟ ਥੈਂਕ ਯੂ ਤੁਹਾਡੀ ਕਾਲ ਦੇ ਲਈ। ਸਟੂਡੀਓ ਨੰਬਰ 9055546444 ਦੇ ਉੱਪਰ ਤੁਸੀਂ ਆਪਣੀ ਕਾਲਸ ਕਰ ਰਹੇ ਹੋ। 905-564-5444 ਸਟੂਡੀਓ ਦਾ ਨੰਬਰ ਹੈ। ਓਂਕਾਰ ਹੋਮਸ ਨੂੰ ਜ਼ਰੂਰ ਯਾਦ ਰੱਖੋ, ਕੋਈ ਵੀ ਤੁਸੀਂ ਰੈਨੋਵੇਸ਼ਨ ਦਾ ਕੰਮ ਕਰਾਉਣਾ ਹੋਵੇ, ਇਹ ਸਿਟੀ ਪਰਮਿਟ ਦੇ ਨਾਲ ਇਨਕਲੂਡਿੰਗ ਡਰਾਇੰਗਸ ਤੁਹਾਡਾ ਸਾਰਾ ਕੰਮ ਕਰਕੇ ਦਿੰਦੇ ਨੇ। ਅਤੇ ਜੇਕਰ ਤੁਸੀਂ ਆਪਣਾ ਘਰ ਕਸਟਮਾਈਜ਼ ਕਰਾ ਕੇ ਬਣਾਉਣਾ ਹੋਵੇ, ਯਾਨੀ ਕਸਟਮ ਬਿਲਡ ਘਰ ਬਣਾਉਣਾ ਆ, ਤਾਂ ਵੀ ਤੁਸੀਂ ਇਹਨਾਂ ਨੂੰ ਯਾਦ ਰੱਖੋ। ਹਰ ਤਰ੍ਹਾਂ ਦੀ ਕਮਰਸ਼ੀਅਲ ਜੋਬ ਕਰਦੇ ਨੇ, ਕੋਈ ਰੈਸਟੋਰੈਂਟ ਤਿਆਰ ਕਰਾਉਣਾ, ਕੋਈ ਆਫਿਸ ਤਿਆਰ ਕਰਾਉਣਾ ਹੋਵੇ, ਓਂਕਾਰ ਹੋਮਸ ਤੁਹਾਡਾ ਬਹੁਤ ਹੀ ਕਮਾਲ ਦਾ ਕੰਮ ਕਰਕੇ ਦੇਣਗੇ। ਇਹਨਾਂ ਨੂੰ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਜ਼ਰੂਰ ਦਿਓ, $5,000 ਤੱਕ ਦੇ ਡਿਸਕਾਊਂਟਸ ਵੀ ਦਿੰਦੇ ਨੇ ਰੈਫਰੈਂਸ ਦੇ ਨਾਲ। ਅਤੇ ਤੁਸੀਂ ਗਾਰਡਨ ਸਵੀਟ ਤਿਆਰ ਕਰਾਉਣੇ ਨੇ, ਲੀਗਲ ਬੇਸਮੈਂਟ ਅਪਾਰਟਮੈਂਟ ਬਣਾਉਣੀ ਹੈ, ਪੂਰੇ ਸਪੈਸ਼ਲਿਸਟ ਨੇ, ਜ਼ਰੂਰ ਤੁਸੀਂ ਕਾਲ ਕਰ ਲਓ। ਪੌਲ ਗਰੇਵਾਲ ਜੀ ਦੇ ਨਾਲ ਗੱਲਬਾਤ ਹੋਏਗੀ ਓਂਕਾਰ ਹੋਮਸ ਤੋਂ। 416-817-3600, 416-817-3600 ਓਂਕਾਰ ਹੋਮਸ ਦਾ ਨੰਬਰ ਹੈ, ਇਸ ਨੰਬਰ ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਅਤੇ ਨਾਲ ਹੀ ਗਿਲਸ ਸਵੀਟ ਫੈਕਟਰੀ ਦੇ ਨਾਲ ਵੀ ਜ਼ਰੂਰ ਕੋਂਟੈਕਟ ਕਰੋ, ਜਿਨ੍ਹਾਂ ਦੇ ਘਰਾਂ ਦੇ ਵਿੱਚ ਕੋਈ ਵੀ ਵਧੀਆ ਖੁਸ਼ੀ ਦੇ ਮਾਹੌਲ ਨੇ, ਕੋਈ ਸਮਾਗਮ ਹੈ, ਕੋਈ ਤੁਸੀਂ ਆਪਣੀ ਵਿਆਹ ਸ਼ਾਦੀ ਦਾ ਇਵੈਂਟ ਕਰਨ ਲੱਗੇ ਹੋ, ਜਾਂ ਫਿਰ ਪਾਠ ਰਖਵਾਉਣਾ ਹੋਵੇ ਘਰ ਦੇ ਵਿੱਚ, ਇਹ ਪਿਓਰ ਵੈਜੀਟੇਰੀਅਨ ਨੇ। ਗਿਲਸ ਸਵੀਟ ਫੈਕਟਰੀ ਬਹੁਤ ਲੰਬੇ ਟਾਈਮ ਤੋਂ ਕੰਮ ਕਰ ਰਹੇ ਨੇ, ਇਹਨਾਂ ਦੀਆਂ ਸਾਰੀਆਂ ਮਿਠਾਈਆਂ ਸ਼ੁੱਧ ਖੋਏ ਦੀਆਂ ਅਤੇ ਮੇਡ ਇਨ ਕੈਨੇਡਾ ਮਿਠਾਈਆਂ ਇਹਨਾਂ ਦੀਆਂ, ਬਾਹਰੋਂ ਕਿਤੋਂ ਨਹੀਂ ਮੰਗਵਾਉਂਦੇ। ਅਤੇ ਲਾਈਵ ਕੇਟਰਿੰਗ ਤੁਸੀਂ ਕਰਵਾਓ ਇਹਨਾਂ ਦੇ ਕੋਲੋਂ, ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ ਮਸ਼ੀਨ ਮੇਡ ਸਮੋਸੇ, ਇਹਨਾਂ ਦੇ ਹੈਂਡਮੇਡ ਸਮੋਸੇ ਬਹੁਤ ਦੂਰ ਦੂਰ ਤੱਕ ਸਟੋਰਸ ਵਿੱਚ ਪਹੁੰਚਾਏ ਜਾਂਦੇ ਨੇ। ਅਤੇ ਇਹਨਾਂ ਦੀਆਂ 7 ਲੋਕੇਸ਼ਨਸ ਨੇ, ਜਿੰਨੀਆਂ ਦੇ ਵਿੱਚੋਂ 5 ਲੋਕੇਸ਼ਨਸ ਚਲੋ ਫਰੈਸ਼ਕੋਸ ਦੇ ਵਿੱਚ ਨੇ ਇੱਥੇ, ਅਤੇ 2 ਲੋਕੇਸ਼ਨਸ ਕੈਲਗਰੀ ਦੇ ਵਿੱਚ ਨੇ। ਅਤੇ ਇਹਨਾਂ ਦਾ ਹੈੱਡ ਆਫਿਸ ਲੋਕੇਟਡ ਹੈਗਾ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3, ਬਰੈਂਪਟਨ ਦੇ ਵਿੱਚ। ਅਤੇ ਇਹਨਾਂ ਦੇ ਕੋਲੋਂ ਤੁਸੀਂ ਲਾਈਵ ਫੂਡ ਟਰੱਕ ਕੇਟਰਿੰਗ ਵੀ ਕਰਵਾ ਸਕਦੇ ਹੋ ਆਪਣੀ ਸਾਰੀਆਂ ਸਪੈਸ਼ਲ ਲੋਕੇਸ਼ਨਸ ਦੇ ਵਿੱਚ। ਗਿਲਸ ਸਵੀਟ ਫੈਕਟਰੀ ਨੰਬਰ 9057992616, 905-799-2616 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਗਿਲਸ ਸਵੀਟ ਫੈਕਟਰੀ ਨੂੰ। ਜੇ ਤੁਸੀਂ ਆਪਣੀ ਇੰਸ਼ੋਰੈਂਸ ਅਜੇ ਤੱਕ ਨਹੀਂ ਕਰਵਾਈ ਅਤੇ ਇੰਸ਼ੋਰੈਂਸ ਦੇ ਇੱਕ ਵਧੀਆ ਰੇਟਸ ਲੱਭ ਰਹੇ ਹੋ, ਤਾਂ ਟੋਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ ਦੇ ਨਾਲ ਗੱਲਬਾਤ ਕਰੋ। ਇਹ ਤੁਹਾਡੇ ਲਈ ਬਹੁਤ ਹੀ ਕੈਨੇਡਾ ਦੀਆਂ ਟੋਪ ਜਿਹੜੀਆਂ ਲਾਰਜੈਸਟ ਕੰਪਨੀਜ਼ ਨੇ, ਇੰਸ਼ੋਰੈਂਸ ਕੰਪਨੀਜ਼, ਉਹਨਾਂ ਦੇ ਨਾਲ ਕੰਮ ਕਰਦੇ ਨੇ। ਅਤੇ ਜੇਕਰ ਤੁਸੀਂ ਆਪਣੇ ਆਪ ਦੇ ਲਈ ਜਾਂ ਤੁਸੀਂ ਹਸਬੈਂਡ ਵਾਈਫ ਹੋ ਇਕੱਠੇ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਤਾਂ ਜ਼ਰੂਰ ਕੋਂਟੈਕਟ ਕਰੋ। ਤੁਹਾਡੇ ਲਈ ਇਹ 2-in-1 ਇੰਸ਼ੋਰੈਂਸ ਪਲਾਨ ਡਿਜ਼ਾਈਨ ਕਰਦੇ ਨੇ, ਲਾਈਫ ਇੰਸ਼ੋਰੈਂਸ ਐਂਡ ਕ੍ਰਿਟੀਕਲ ਇਲਨੈਸ ਦੇ ਕੋਂਬੋ ਪਲਾਨਸ, ਜਿਹੜੇ ਕਿ ਮਨੀ ਬੈਕ ਪਲਾਨਸ ਹੁੰਦੇ ਨੇ, ਅਤੇ $99 ਪਰ ਮੰਥ ਦੇ ਵਿੱਚ ਡਿਜ਼ਾਈਨ ਕਰ ਦਿੰਦੇ ਨੇ। ਜੇ ਤੁਸੀਂ ਸੈਲਫ ਇੰਪਲੋਇਡ ਹੋ, ਖਾਸ ਕਰਕੇ ਟਰੱਕ ਡਰਾਈਵਰ ਹੋ, ਫਿਰ ਤੁਹਾਡੇ ਲਈ 3-in-1 ਕੋਂਬੋ ਪਲਾਨਸ ਤਿਆਰ ਕੀਤੇ ਜਾਂਦੇ ਨੇ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦੇ ਨਾਲ। ਚਾਹੇ ਤੁਸੀਂ ਲੋਕਲ ਟਰੱਕ ਚਲਾਉਂਦੇ ਹੋ, ਚਾਹੇ ਤੁਸੀਂ US ਨੂੰ ਜਾਂਦੇ ਹੋ, ਤੁਹਾਡੇ ਲਈ ਸਹੀ ਪਾਲਿਸੀ ਡਿਜ਼ਾਈਨ ਕਰਨਗੇ। ਜੇ ਤੁਸੀਂ ਕੋਈ ਟਰੱਕਿੰਗ ਕੰਪਨੀ ਓਨ ਕਰਦੇ ਹੋ, ਲੈਟਸ ਸੇ, ਅਤੇ ਤੁਹਾਡੇ ਕੋਲ 20 ਤੋਂ ਵੀ ਜ਼ਿਆਦਾ ਡਰਾਈਵਰਸ ਹੈਗੇ ਨੇ ਜਾਂ ਕਹਿ ਲਓ ਇੰਪਲੋਈਜ਼ ਨੇ, ਅਤੇ ਤੁਹਾਡੀ ਫਲੀਟ ਡਿਸੇਬਿਲਿਟੀ ਪ੍ਰਾਈਸ ਨਾਲੇ ਕਵਰੇਜ ਨੂੰ ਬੀਟ ਕਰਨਗੇ। ਜੇ ਤੁਸੀਂ ਕੋਈ ਵੀ ਹੋਰ ਬਿਜ਼ਨਸ ਓਨ ਕਰਦੇ ਹੋ, ਤੁਸੀਂ ਆਪਣੇ ਸਾਰੇ ਇੰਪਲੋਈਜ਼ ਦੇ ਲਈ ਮੈਡੀਕਲ ਗਰੁੱਪ ਬੈਨੀਫਿਟਸ ਚਾਹੁੰਦੇ ਹੋ, ਤਾਂ ਕਸਟਮ ਪਲਾਨ ਤਿਆਰ ਕੀਤੇ ਜਾਂਦੇ ਨੇ। ਪ੍ਰਿਸਕ੍ਰਿਪਸ਼ਨ, ਦਵਾਈਆਂ, ਡੈਂਟਲ, ਵਿਜ਼ਨ, ਕਾਇਰੋ, ਫਿਜ਼ੀਓ ਸਾਰੀਆਂ ਸੇਵਾਵਾਂ ਨੂੰ ਕਵਰ ਕਰਨ ਦੇ ਲਈ। ਜਿਨ੍ਹਾਂ ਦੇ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਸੁਪਰ ਵੀਜ਼ਾ ਵਿਜ਼ਿਟਰ ਵੀਜ਼ਾ ਲੈ ਕੇ ਕੈਨੇਡਾ ਦੇ ਵਿੱਚ ਆ ਰਹੇ ਨੇ, ਇੰਸ਼ੋਰੈਂਸ ਦੀ ਲੋੜ ਓਬਵੀਅਸਲੀ ਸਭ ਨੂੰ ਪੈਂਦੀ ਹੈ, ਤਾਂ ਇਹਨਾਂ ਦੇ ਕੋਲ 40 ਤੋਂ ਵੀ ਵੱਧ ਕੰਪਨੀਜ਼ ਨੇ ਜਿਨ੍ਹਾਂ ਦੇ ਨਾਲ ਹੀ ਕੰਮ ਕਰਦੇ ਨੇ, ਅਤੇ ਤੁਹਾਨੂੰ ਸਭ ਤੋਂ ਲੋਵੈਸਟ ਪ੍ਰਾਈਸ ਦਵਾਉਣਗੇ। ਇਨ ਕੇਸ ਤੁਸੀਂ ਕੋਈ ਪੋਲਿਸੀ ਕਰਵਾਈ ਵੀ ਹੋਈ ਹੈ ਅਤੇ ਤੁਹਾਨੂੰ ਪਤਾ ਨਹੀਂ ਤੁਹਾਡੀ ਪੋਲਿਸੀ ਦੇ ਵਿੱਚ ਕੀ ਕੁਛ ਹੈਗਾ ਲਿਖਿਆ ਹੋਇਆ, ਕਿਸ਼ਤ ਬਹੁਤ ਮਹਿੰਗੀ ਹੈ, ਤੁਹਾਨੂੰ ਪਤਾ ਹੀ ਨਹੀਂ ਪੋਲਿਸੀ ਦੇ ਵਿੱਚ ਕੀ ਕੁਛ ਕਵਰਡ ਹੈਗਾ ਆ, ਅਤੇ ਕਿੰਨਾ ਟਾਈਮ ਤੁਸੀਂ ਕਿਸ਼ਤਾਂ ਪੇ ਕਰਨੀਆਂ ਨੇ, ਤੁਹਾਨੂੰ ਕੁਛ ਵਾਪਸ ਆਉਣਾ ਵੀ ਹੈ ਨਹੀਂ ਆਉਣਾ, ਹੈ ਨਾ, ਸਾਰਾ ਕੁਛ ਤੁਸੀਂ ਆਪਣੀ ਪੋਲਿਸੀ ਬਿਲਕੁਲ ਫ੍ਰੀ ਦੇ ਵਿੱਚ ਰਿਵਿਊ ਕਰਵਾ ਕੇ ਸਮਝ ਸਕਦੇ ਹੋ। ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਇੰਸ਼ੋਰੈਂਸ ਬ੍ਰੋਕਰ ਨੇ, ਆਫਿਸ ਇਹਨਾਂ ਦਾ ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ ਹੈ, ਏਅਰਪੋਰਟ ਐਂਡ ਡੈਲਟਾ ਪਾਰਕ ਦੀ ਇੰਟਰਸੈਕਸ਼ਨ 'ਤੇ, 70 ਡੈਲਟਾ ਪਾਰਕ ਬੁਲੇਵਰਡ, ਯੂਨਿਟ ਨੰਬਰ 11 ਬਰੈਂਪਟਨ ਦੇ ਵਿੱਚ ਲੋਕੇਟਡ ਨੇ, ਅਤੇ ਨੰਬਰ 416-457-3381, 416-457-3381 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜਿਹਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ। ਮੁਹੰਮਦ ਸਦੀਕ ਰਣਜੀਤ ਕੌਰ ਦੀ ਆਵਾਜ਼ ਦੇ ਵਿੱਚ ਤੁਸੀਂ ਗਾਣਾ ਨੈਕਸਟ ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਡਕ ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕ ਕਲੀਨਿੰਗ ਦੀ। ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ, ਖਾਸ ਕਰਕੇ ਬ੍ਰੈਂਪਟਨ, ਮਿਸਿਸਾਗਾ, ਐਟੋਬਿਕੋ ਲੋਕਲ ਏਰੀਆ ਦੇ ਵਿੱਚ। ਕਿਸੇ ਸਾਈਜ਼ ਦਾ ਵੀ ਘਰ ਹੋਵੇ, ਅਪ ਟੂ 3000 ਸਕੇਅਰ ਫੀਟ ਦੇ ਡਕ ਕਲੀਨ ਕਰਾਓ। ਜੀ ਹਾਂ, ਓਨਲੀ $140। ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ, ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕ ਕਲੀਨਿੰਗ, ਸਿਰਫ ਤੇ ਸਿਰਫ $140 ਦੇ ਹੋ ਤੇ ਆਪਣੇ ਡਕਟ ਕਲੀਨ ਕਰਾਓ। ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ, ਸੈਨੇਟਾਈਜ਼ ਕਰਕੇ ਜਾਣਗੇ। ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਇੰਸਟਾਲ ਕਰਦੇ ਨੇ, ਏਅਰ ਕੰਡੀਸ਼ਨ ਤੇ ਫਰਨੇਸ। www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ। 416-710-0662 416-710-0662। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ। ਓਪਨ 7 ਡੇਜ਼ ਅ ਵੀਕ।
1: ਮੱਲੀ ਟੈਂਟ ਸਰਵਿਸਿਜ਼ ਤੁਹਾਡੇ ਸਪੈਸ਼ਲ ਇਵੈਂਟਸ ਦੇ ਹਰੇਕ ਸਾਈਜ਼ ਦੇ ਵਾਟਰਪਰੂਫ ਟੈਂਟਸ ਪ੍ਰੋਵਾਈਡ ਕਰਦੇ ਨੇ। 10x10 ਫੀਟ ਤੋਂ ਲੈ ਕੇ 40x100 ਫੀਟ ਦੇ ਤੰਬੂ ਨੇ। ਟੇਬਲਸ ਤੇ ਕੁਰਸੀਆਂ ਵੀ ਨਾਲ ਲੈ ਕੇ ਆਉਂਦੇ ਨੇ ਤੇ ਤੁਹਾਡੇ ਬੈਕਯਾਰਡ ਨੂੰ ਬੈਂਕਵੁੱਟ ਹਾਲ ਵਾਂਗੂ ਬਣਾਉਂਦੇ ਨੇ। ਫੈਂਸੀ ਚੇਅਰਸ ਵੀ ਅਵੇਲੇਬਲ ਹਨ। LED ਗਲੋ ਇਨ ਦਾ ਡਾਰਕ ਬਣੀ ਬਣਾਈਆਂ ਬਾਰਸ, ਟੇਬਲਸ ਤੇ ਕੁਰਸੀਆਂ ਵੀ ਤੁਸੀਂ ਰੈਂਟ ਕਰ ਸਕਦੇ ਹੋ। ਅੱਜ ਹੀ ਮੱਲੀ ਟੈਂਟ ਸਰਵਿਸਿਜ਼ ਨੂੰ ਕਾਲ ਕਰੋ 6

ਚਾਹੇ ਘਰਾਂ ਦੇ ਵਿੱਚ, ਚਾਹੇ ਤੁਸੀਂ ਆਪਣੇ ਕੋਈ ਆਫਿਸ ਜਾਂ ਰੈਸਟੋਰੈਂਟ ਪੇਂਟ ਕਰਵਾਉਣਾ ਹੋਵੇ, ਸੰਦਲ ਪੇਂਟਿੰਗ ਬਹੁਤ ਹੀ ਪ੍ਰੋਫੈਸ਼ਨਲ ਪੇਂਟਰਸ ਨੇ, ਅਫੋਰਡੇਬਲ ਐਂਡ ਨੇਮ ਬ੍ਰਾਂਡ ਪੇਂਟ ਹੀ ਯੂਜ਼ ਕੀਤਾ ਜਾਂਦਾ ਆ ਸਾਰੀ ਜੋਬਸ ਦੇ ਵਿੱਚ, ਅਤੇ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰੋ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਤੁਸੀਂ ਸਾਰੇ GTA, ਬਰੈਂਪਟਨ, ਮਿਸੀਸਾਗਾ, ਨਾਇਗਰਾ ਫਾਲਸ, ਲੰਡਨ, ਗਲਫ, ਕੈਂਬ੍ਰਿਜ, ਹਰ ਜਗ੍ਹਾ ਦੇ ਉੱਪਰ ਆਪਣੀ ਸਰਵਿਸਿਜ਼ ਲੈ ਸਕਦੇ ਹੋ, ਅਤੇ ਕਾਫੀ ਇਹ ਪ੍ਰੋਫੈਸ਼ਨਲ ਨੇ ਅਤੇ ਪੂਰਾ ਵਧੀਆ ਸਾਫ਼ ਸੁਥਰਾ ਐਂਡ ਔਨ ਟਾਈਮ ਤੁਹਾਨੂੰ ਕੰਮ ਕਰਕੇ ਦਿੰਦੇ ਨੇ। ਸੰਦਲ ਪੇਂਟਿੰਗ ਦੇ ਸੁਖਜੀਤ ਜੀ ਨੂੰ ਕਾਲ ਕਰੋ 6478223313 8222313 ਦੇ ਉੱਪਰ ਤੁਸੀਂ ਕਾਲ ਕਰਨੀ ਹੈ ਸੰਦਲ ਪੇਂਟਿੰਗ ਦੇ ਨਾਲ। ਨੰਬਰ ਇੱਕ ਵਾਰ ਫਿਰ ਦੱਸਦੇ ਹਾਂ 6478223313 ਇਹਨਾਂ ਦਾ ਨੰਬਰ ਹੈ, ਅਤੇ ਨਾਲ ਹੀ ਰੋਇਲ ਡਿਜੀਟਲ ਵਾਲਿਆਂ ਦੇ ਕੋਲੋਂ ਹਾਈ ਸਪੀਡ ਅਨਲਿਮਿਟਡ ਇੰਟਰਨੈਟ ਲਗਵਾ ਲਓ। $55 ਦੇ ਵਿੱਚ 1.5 GB ਡਾਟਾ ਮਿਲਦਾ ਆ। ਤੁਸੀਂ ਆਪਣੇ ਘਰ ਦੇ ਲਈ ਇੰਟਰਨੈਟ ਲਗਵਾਉਣਾ ਹੋਵੇ ਜਾਂ ਸੈੱਲ ਫੋਨ ਦੀ ਕੋਈ ਡੀਲ ਚਾਹੁੰਦੇ ਹੋ, ਰੋਇਲ ਡਿਜੀਟਲ ਤੁਹਾਡੇ ਲਈ ਲੋਕੇਟਡ ਨੇ AT Maritime ਓਨਟੈਰੀਓ ਬਲੇਵਰਡ ਯੂਨਿਟ ਨੰਬਰ 58 ਦੇ ਉੱਪਰ। ਹਾਈ ਸਪੀਡ ਅਨਲਿਮਿਟਡ ਇੰਟਰਨੈਟ ਦੀ ਡੀਲ ਇਹਨਾਂ ਨੇ ਲਗਾਈ ਹੈ 1.5 GB ਦੇ ਨਾਲ $55 ਦੇ ਵਿੱਚ, $55 ਦੇ ਵਿੱਚ। ਏਅਰਪੋਰਟ ਰੋਡ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ ਇਹ ਲੋਕੇਟਡ ਨੇ। ਨੰਬਰ ਤੁਸੀਂ ਨੋਟ ਕਰ ਲਓ, ਅਮਨ ਜੀ ਨੂੰ ਕਾਲ ਕਰੋ 6472011313 6478213113 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ, ਰੋਇਲ ਡਿਜੀਟਲ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਅੱਜ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੇ ਉੱਪਰ ਕੁਲਚਾ ਪਲੇਟ ਤੁਹਾਨੂੰ ਬਾਏ ਵਨ ਗੈਟ ਵਨ ਫ੍ਰੀ ਮਿਲ ਰਹੀ ਹੈ। ਕਿਸੇ ਵੀ ਲੋਕੇਸ਼ਨ ਦੇ ਉੱਪਰ ਪਹੁੰਚ ਜਾਓ, ਜਿਹੜੀ ਵੀ ਤੁਹਾਡੇ ਘਰ ਦੇ ਨਜ਼ਦੀਕ ਹੈ, ਤੁਹਾਡੇ ਕੰਮ ਦੇ ਨਜ਼ਦੀਕ ਹੈ, ਤੁਸੀਂ ਰਸਤੇ ਤੋਂ ਲੰਘ ਰਹੇ ਹੋ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਆਪਣੇ ਇੱਕ ਚੱਕਰ ਲਗਾ ਕੇ ਆਓ। ਇਹਨਾਂ ਦੇ ਕੋਲ ਫਰੈਸ਼ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ, ਸ਼ੁੱਧ ਖੋਏ ਦੀਆਂ ਹਰ ਲੋਕੇਸ਼ਨ ਦੇ ਉੱਪਰ ਤੁਹਾਨੂੰ ਅਵੇਲੇਬਲ ਮਿਲਦੀਆਂ ਨੇ। ਡਰਾਈ ਫਰੂਟਸ ਵਾਲੀਆਂ ਮਿਠਾਈਆਂ ਤੁਸੀਂ ਲੈ ਕੇ ਆ ਸਕਦੇ ਹੋ। ਇਹਨਾਂ ਦੇ ਕੋਲ ਬਹੁਤ ਹੀ ਲਾਜਵਾਬ ਖਾਣਾ ਬਣਦਾ ਹੈ, ਵੈੱਜ ਐਂਡ ਨੋਨ ਵੈੱਜ, ਸਾਰਾ ਖਾਣਾ ਬਿਲਕੁਲ ਫਰੈਸ਼ ਤੁਹਾਨੂੰ ਖਵਾਉਂਦੇ ਨੇ ਐਵਰੀ ਡੇ, ਅਤੇ ਤੁਸੀਂ ਬੈਠ ਕੇ ਡਾਈਨ ਇਨ ਵੀ ਕਰ ਸਕਦੇ ਹੋ, ਟੇਕ ਆਊਟਸ ਵੀ ਅਵੇਲੇਬਲ ਨੇ। ਦੋਵੇਂ ਤਰ੍ਹਾਂ ਦੀ ਇਹ ਤੁਸੀਂ ਡੀਲ ਲੈ ਸਕਦੇ ਹੋ, ਚਾਹੇ ਤੁਸੀਂ ਬੈਠ ਕੇ ਡਾਈਨ ਇਨ ਕਰਨਾ ਹੋਵੇ, ਦੋ ਜਣੇ ਜਾ ਰਹੇ ਹੋ, ਇੱਕ ਖਰੀਦੋ ਦੂਸਰਾ ਫ੍ਰੀ ਮਿਲ ਜਾਣਾ। ਅੱਜ ਕੁਲਚਾ ਪਲੇਟ, ਮੰਡੇ ਵਾਲੇ ਦਿਨ ਕੁਲਚਾ ਪਲੇਟ ਬਾਏ ਵਨ ਗੈਟ ਵਨ ਫ੍ਰੀ ਹੁੰਦੀ ਹੈ ਇਹਨਾਂ ਦੇ ਐਵਰੀ ਡੇ ਸਪੈਸ਼ਲ ਮੈਨਿਊ ਦੇ ਵਿੱਚ, ਦੇਸ ਪ੍ਰਦੇਸ਼ ਦੀ ਰੇਡੀਓ ਦੀ ਰੈਫਰੈਂਸ ਦੇ ਨਾਲ। ਬਟ ਜਦੋਂ ਤੁਸੀਂ ਉਹਨਾਂ ਦੇ ਕੋਲ ਜਾਓਗੇ ਇਨ ਸਟੋਰ, ਤੁਹਾਨੂੰ ਹੋਰ ਵੀ ਵਧੀਆ ਵਧੀਆ ਹੋਰ ਵੀ ਡੀਲਸ ਮਿਲ ਸਕਦੀਆਂ ਨੇ, ਤਾਂ ਇਸ ਲਈ ਤੁਸੀਂ ਪਹੁੰਚੋ। ਸਿੰਪਲੀ ਇੰਡੀਅਨ ਦੀ ਹਰ ਲੋਕੇਸ਼ਨ ਤੁਹਾਡੇ ਲਈ ਰਾਤ ਦੇ 2 ਵਜੇ ਤੱਕ ਓਪਨ ਨੇ। ਲਾਈਵ ਫੂਡ ਟਰੱਕ ਕੇਟਰਿੰਗ ਕਰਦੇ ਨੇ ਤੁਹਾਡੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ, ਲਾਜਵਾਬ ਕੇਟਰਿੰਗ, ਅਤੇ ਤੁਸੀਂ ਆਪਣਾ ਗਰਮਾ ਗਰਮ ਖਾਣਾ ਆਪਣੇ ਮਹਿਮਾਨਾਂ ਨੂੰ ਖਵਾਓਗੇ। ਅਤੇ ਪਹੁੰਚੋ ਤੁਸੀਂ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋਰ ਦੀ ਇੰਟਰਸੈਕਸ਼ਨ 'ਤੇ ਪਹਿਲੀ ਲੋਕੇਸ਼ਨ ਹੈ। ਨੰਬਰ 9057948111 'ਤੇ ਕਾਲ ਕਰਕੇ ਤੁਸੀਂ ਔਡਰ ਪਲੇਸ ਕਰ ਸਕਦੇ ਹੋ। 905-794-8111 ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ, ਮਿਸੀਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਮਿਲੂਗੀ। ਨੰਬਰ 905-593-4400 9055-93-4400 ਤੀਸਰੀ ਲੋਕੇਸ਼ਨ ਇਹਨਾਂ ਦੀ ਹੈਗੀ ਬੋਬੇਡ ਐਂਡ ਚਿੰਕਿਊਜ਼ੀ ਦੀ ਇੰਟਰਸੈਕਸ਼ਨ 'ਤੇ 15 ਫੈਂਡਰਵੇ ਦੇ ਉੱਪਰ। ਨੰਬਰ 905-840-2200 9058400-2200 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਤੁਹਾਡੇ ਲਈ ਲੇਟ ਨਾਈਟ ਤੱਕ ਓਪਨ ਨੇ, ਐਵਰੀ ਡੇ ਓਪਨ ਨੇ, ਰਾਤ ਦੇ 2 ਵਜੇ ਤੱਕ ਸਾਰੀਆਂ ਲੋਕੇਸ਼ਨਸ ਓਪਨ ਨੇ। ਚਾਹੇ ਬੈਠ ਕੇ ਡਾਈਨ ਇਨ ਕਰੋ, ਚਾਹੇ ਟੇਕਆਊਟਸ ਲੈ ਆਓ, ਸਿੰਪਲੀ ਇੰਡੀਅਨ ਦੀ ਹਰ ਲੋਕੇਸ਼ਨ ਤੁਹਾਡੇ ਲਈ ਐਵਰੀ ਡੇ ਓਪਨ ਹੈ। ਨੈਕਸਟ ਗਾਣਾ ਤੁਸੀਂ ਮੁਹੰਮਦ ਰਫੀ ਜੀ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ। ਜਲਦ ਵਾਪਸ ਆਵਾਂਗੇ, ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ, ਤੇ ਮੇਰਾ ਤੇ ਤੁਹਾਡਾ ਸਾਥ ਕਰੀਬ 5-10 ਮਿੰਟ ਦਾ ਹੋਰ ਹੈ, ਤੇ ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ। 7126 ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ,
1: ਮੈਂ ਤੁਹਾਡੇ ਕੋਲੋਂ ਪੁੱਛਣਾ ਵੀ ਫੋਨ ਜਿਵੇਂ ਨਹੀਂ ਹੁੰਦਾ ਵੀ ਕਿਸੇ ਨੂੰ ਕੋਈ ਮੈਡੀਕੇਸ਼ਨ ਵਗੈਰਾ ਗਲਤ ਦਿੱਤੀ ਜਾਂਦੀ ਹੈ ਡਾਕਟਰ ਤੋਂ, ਕੋਈ ਲਾਇਰ ਵਗੈਰਾ ਦਾ ਫੋਨ ਹੈ ਕੋਈ ਤੁਹਾਡੇ ਕੋਲ? ਅੱਛਾ,
0: ਮੈਡੀਕੇਸ਼ਨ ਜੇ ਗਲਤ ਦਿੱਤੀ ਗਈ ਕਿਸੇ ਨੂੰ, ਸੋ ਕਰਨਾ ਚਾਹੁੰਦੇ ਹੋ ਤੁਸੀਂ?
1: ਉਹ ਸ਼ੁਰੂ ਕਰਨ ਵਾਸਤੇ ਮੈਨੂੰ ਕਿਸੇ ਨੇ ਪੁੱਛਿਆ ਨੀ, ਕਹਿੰਦੇ ਮੈਂ ਵੀ ਮੈਂ ਵੀਡੀਓ ਵਾਲੇ ਪੁੱਛੇ ਦੱਸੋ ਉਹਨਾਂ ਕੋਲ ਜਿਹੜਾ ਇਹੋ ਜਿਹਾ ਕੋਈ ਹੁੰਦਾ ਹੈ।
0: ਓਕੇ, ਤੁਸੀਂ ਹੋਲਡ ਕਰ ਲਓ, ਮੈਂ ਤੁਹਾਨੂੰ ਦਿੰਦੀ ਹਾਂ ਨੰਬਰ।
1: ਓਕੇ ਭਾਈ,
0: ਹਾਂਜੀ ਹਾਂਜੀ, ਨੋ ਪ੍ਰੋਬਲਮ, ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀ ਕਾਲਸ ਕਰ ਰਹੇ ਹੋ। ਜੇ ਤੁਹਾਨੂੰ ਮੋਰਗੇਜ ਰਿਲੇਟਡ ਕੋਈ ਵੀ ਤੁਹਾਡੇ ਸਵਾਲ ਨੇ, ਕੋਈ ਵੀ ਤੁਹਾਡੇ ਕੰਸਰਨਸ ਨੇ, ਪਹਿਲੀ ਮੋਰਗੇਜ ਹੋਵੇ, ਦੂਸਰੀ ਮੋਰਗੇਜ ਹੋਵੇ, ਮੋਰਗੇਜ ਕਿੰਗ ਦੇ ਪਰਮਜੀਤ ਸਿੰਘ ਜੀ ਨੂੰ ਕਾਲ ਕਰੋ। ਇਹਨਾਂ ਦਾ ਆਫਿਸ ਲੋਕੇਟਡ ਹੈ 1200 ਡੈਰੀ ਰੋਡ ਈਸਟ, ਯੂਨਿਟ ਨੰਬਰ 22, ਮਿਸਿਸਾਗਾ ਦੇ ਵਿੱਚ। ਲਾਈਨ ਆਫ ਕ੍ਰੈਡਿਟ ਬਣਾਉਣਾ ਚਾਹੁੰਦੇ ਹੋ, ਰੀਫਾਈਨੈਂਸ ਕਰਨ ਬਾਰੇ ਸੋਚ ਰਹੇ ਹੋ ਪ੍ਰੋਪਰਟੀ ਨੂੰ, ਮੋਰਗੇਜ ਤੁਹਾਡੀ ਰਿਨਿਊਅਲ ਤਿਆਰੀ ਹੈ, ਤੁਸੀਂ ਐਕੁਇਟੀ ਟੇਕਆਊਟ ਬਾਰੇ ਜਾਣਕਾਰੀ ਲੈਣੀ ਹੋਵੇ, ਜਾਂ ਤੁਹਾਨੂੰ ਪ੍ਰਾਈਵੇਟ ਫੰਡਸ ਚਾਹੀਦੇ ਨੇ, ਜਾਂ ਫਿਰ ਤੁਸੀਂ ਸੇਮ ਡੇ ਆਪਣੀ ਕਲੋਜ਼ਿੰਗ ਕਰਾਉਣਾ ਚਾਹੁੰਦੇ ਹੋ, ਕੋਈ ਵੀ ਕੰਸਰਨਸ ਹੋਣ ਮੋਰਗੇਜ ਰਿਲੇਟਡ, ਕੋਈ ਵੀ ਸਵਾਲ ਨੇ, ਪਰਮਜੀਤ ਸਿੰਘ ਜੀ ਦਾ ਨੰਬਰ 416-804-2015-416-804-2015 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਮੋਰਗੇਜ ਕਿੰਗ ਦੇ ਪਰਮਜੀਤ ਸਿੰਘ ਜੀ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ ਹੈ। ਅਤੇ ਨਾਲ ਦੀ ਨਾਲ ਹੀ ਪੰਜਾਬੀ ਬਾਈ ਨੇਚਰ ਦੀ ਹਰ ਲੋਕੇਸ਼ਨ ਤੁਹਾਡੇ ਲਈ ਐਵਰੀਡੇ ਓਪਨ ਹੈ। ਇਹਨਾਂ ਦੇ ਕੋਲ ਪਹੁੰਚੋ, ਸ਼ੁੱਧ ਖੋਏ ਦੀਆਂ ਮਿਠਾਈਆਂ ਲੈ ਕੇ ਆਓ, ਅਤੇ ਨਾਲ ਹੀ ਤੁਸੀਂ ਲਾਈਵ ਦੇਸੀ ਘਿਓ ਦੀਆਂ ਜਲੇਬੀਆਂ ਐਵਰੀਡੇ ਲੈ ਕੇ ਆ ਸਕਦੇ ਹੋ ਉਹਨਾਂ ਦੇ ਕੋਲੋਂ, ਅਤੇ ਇਹਨਾਂ ਦੇ ਕੋਲੋਂ ਨਾਲ ਰਬੜੀ ਵੀ ਐਡ ਕਰਵਾਓ। ਹਰ ਲੋਕੇਸ਼ਨ ਤੁਹਾਡੇ ਲਈ ਓਪਨ ਹੈ, ਤੁਸੀਂ ਲਾਈਵ ਕੇਟਰਿੰਗ ਕਰਵਾ ਸਕਦੇ ਹੋ। ਪਹਿਲੀ ਲੋਕੇਸ਼ਨ 888-7 ਦ ਗੋਰ ਰੋਡ, ਯੂਨਿਟ ਨੰਬਰ 57 ਬਰੈਂਪਟਨ ਦੇ ਵਿੱਚ ਨੇ, ਗੋਰ ਐਂਡ ਐਬਨੇਜ਼ਰ ਦੇ ਉੱਪਰ। ਦੂਸਰੀ ਲੋਕੇਸ਼ਨ ਇਹਨਾਂ ਦੀ 9980 ਏਅਰਪੋਰਟ ਰੋਡ ਦੇ ਉੱਪਰ ਹੈ, ਯੂਨਿਟ ਨੰਬਰ 1 ਏਅਰਪੋਰਟ ਐਂਡ ਬਵੇੜ ਦੀ ਇੰਟਰਸੈਕਸ਼ਨ 'ਤੇ। ਤੀਸਰੀ ਲੋਕੇਸ਼ਨ 58 ਕੁਐਰੀ ਐਜ ਡਰਾਈਵ, ਬਵੇੜ ਐਂਡ ਹਰਨਟਾਰੀਓ ਦੇ ਉੱਪਰ। ਚੌਥੀ ਲੋਕੇਸ਼ਨ 180 ਸੈਂਡਲਵੁੱਡ ਪਾਰਕਵੇ ਈਸਟ, ਯੂਨਿਟ ਨੰਬਰ 11 ਬਰੈਂਪਟਨ ਦੇ ਵਿੱਚ, ਕੈਨੇਡੀ ਐਂਡ ਸੈਂਡਲਵੁੱਡ 'ਤੇ। ਪੰਜਾਬੀ ਬਾਈ ਨੇਚਰ ਦੇ ਉੱਪਰ ਤੁਸੀਂ ਐਵਰੀ ਡੇ ਵਿਜ਼ਿਟ ਕਰ ਸਕਦੇ ਹੋ। 6410 ਹਾਂਜੀ, ਸਤਿ ਸ਼੍ਰੀ ਅਕਾਲ।
2: ਹੈਲੋ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
2: ਐਕਚੁਲੀ ਮੈਂ ਨਾ ਰੇਡੀਓ ਸੁਣ ਹੀ ਰਹੀ ਸੀ, ਤੇ ਕਿਸੇ ਭਾਜੀ ਨੇ ਪੁੱਛਿਆ ਕਿ ਆਪਾਂ ਨੂੰ ਹੁਣ ਲੋਇਰ ਦਾ ਨੰਬਰ ਚਾਹੀਦਾ ਹੈ, ਤੇ ਸਾਡੇ ਨਾਲ ਵੀ ਇੱਕ ਕੇਸ ਹੋਇਆ ਸੀ ਸੀਵੀਅਰ ਗਲਤ ਮੈਡੀਸਿਨ ਤੋਂ ਲੈ ਕੇ ਯੂਜ਼ਿੰਗ ਆਬਜੈਕਟ ਇਨਸਾਈਡ ਦਾ ਬੋਡੀ, ਬਟ ਇੱਥੇ ਮੈਡੀਕਲ ਸਿਸਟਮ ਇੰਨਾ ਕੁ ਜ਼ਿਆਦਾ ਸਟਰੋਂਗ ਆ, ਪਤਾ ਨਹੀਂ ਯੂਨੀਅਨ ਇਹਨਾਂ ਦੀ, ਆਪਾਂ ਕੁਛ ਨਹੀਂ ਕਰ ਸਕਦੇ ਉਹਨਾਂ ਦੇ ਅਗੇਂਸਟ, ਅਨਲੈਸ ਵੀ ਕਿਸੇ ਦੀ ਡੈਥ ਹੋਈ ਹੋਵੇ। ਹਾਂਜੀ, ਜਸਟ ਉਹਨਾਂ ਨੂੰ ਮਤਲਬ ਥੋੜੀ ਮੈਂ ਤਾਂ ਸ਼ੇਅਰ ਕਰਨਾ ਚਾਹੁੰਦੀ ਸੀ ਕਿ ਉਹਨਾਂ ਨੂੰ ਵੀ ਹੋ ਜਾਵੇ, ਕਿਉਂਕਿ ਅਸੀਂ ਆਪਣਾ ਇੱਕ ਸਾਲ ਵੇਸਟ ਕੀਤਾ ਸੀਗਾ ਸਿਰਫ ਲੋਇਰ ਲੱਭਣ ਦੇ ਲਈ ਤੇ ਸਾਰੀ ਇਨਫੋਰਮੇਸ਼ਨ ਕਲੈਕਟ ਕਰਨ ਦੇ ਲਈ, ਬਟ ਕੁਛ ਨਹੀਂ ਕਰ ਸਕਦੇ ਤੁਸੀਂ ਮੈਡੀਕਲ ਦੇ ਅਗੇਂਸਟ, ਅਨਲੈਸ ਕਿ ਕਿਸੇ ਦੀ ਡੈਥ ਹੋਈ ਹੈ।
0: ਗਲਤ ਮੈਡੀਸਿਨ ਤੁਹਾਨੂੰ ਮਿਲੀ ਸੀ?
2: ਹਾਂਜੀ, ਗਲਤ ਮੈਡੀਸਿਨ ਵੀ ਦਿੱਤੀ ਉਹਨਾਂ ਨੇ ਡਿਊਰਿੰਗ ਸਰਜਰੀ, ਆਬਜੈਕਟ ਵੀ ਸਰਜਰੀ ਦੇ ਦੌਰਾਨ ਅੰਦਰ ਰਹਿੰਦਾ ਸੀਗਾ।
0: ਓ ਅੱਛਾ,
2: ਤੇ ਤਾਂ ਵੀ ਤੁਸੀਂ ਵੀ ਕੈਨ ਨਾਟ ਫਾਈਟ ਅਗੇਂਸਟ ਮੈਡੀਕਲ ਕੇਅਰ।
0: ਚਲੋ, ਹਾਂਜੀ, ਸੋ ਸੌਰੀ ਟੂ ਹੀਅਰ ਦਿਸ,
2: ਬਟ ਦੈਟਸ ਟਰੂ।
0: ਯਾ, ਥੈਂਕ ਯੂ ਤੁਹਾਡੀ ਕਾਲ ਦੇ ਲਈ। ਤੁਸੀਂ ਆਪਣਾ ਬੜਾ ਦੁੱਖ ਹੁੰਦਾ ਹੈ ਇੱਦਾਂ ਦੀ ਚੀਜ਼ਾਂ ਸੁਣ ਕੇ ਨਾ, ਬਹੁਤ ਕੰਪਲੇਂਟਸ ਮੈਡੀਕਲ ਦੇ ਰਿਲੇਟਡ ਕਾਫੀ ਸਾਰੀਆਂ ਆਉਂਦੀਆਂ, ਮੈਡੀਸਿਨਸ ਦੇ ਰਿਲੇਟਡ, ਤੇ ਬੜਾ ਬੜੀ ਸੈਡ ਹੈ ਇਹ, ਬੜੀ ਸੈਡ ਚੀਜ਼ ਹੈ, ਬੜੀ ਦੁੱਖ ਵਾਲੀ ਚੀਜ਼ ਹੈ ਕਿ ਇੰਨਾ ਐਡਵਾਂਸ ਟੈਕਨੋਲੋਜੀਜ਼ ਹੋਣ ਦੇ ਬਾਵਜੂਦ ਵੀ ਇੰਨੀਆਂ ਕੰਪਲੇਂਟਸ ਵੀ ਆਉਂਦੀਆਂ ਨੇਗੀਆਂ। ਬਟ ਐਨੀਵੇਜ਼, ਕਿਤੇ ਨਾ ਕਿਤੇ ਕਹਿ ਲਓ ਕਿ ਕੋਈ ਨਾ ਕੋਈ ਸੋਲਿਊਸ਼ਨ ਐਵਰੀ ਟਾਈਮ ਨਿਕਲਦਾ ਹੀ ਹੁੰਦਾ ਆ, ਤਾਂ ਹੋਪ ਨਹੀਂ ਛੱਡਣੀ ਚਾਹੀਦੀ ਕਦੇ ਵੀ। ਅਤੇ ਆਪਾਂ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ, ਸਟੇਸ਼ਨ ਆਈਡੀ ਆ ਰਹੀ ਹੈ, ਅਤੇ ਉਸ ਤੋਂ ਬਾਅਦ ਫਿਰ ਜਾਰੀ ਰੱਖਾਂਗੇ ਪ੍ਰੋਗਰਾਮ ਨੂੰ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਅਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੋਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੋਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ। ਇੰਸ਼ੋਰੈਂਸ RESP ਤੇ ਹੋਰ ਇਨਵੈਸਟਮੈਂਟਸ ਲਈ ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 6474461616 ਉਮਰਪ੍ਰੀਤ ਚਾਵਲਾ
0: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
4: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444 ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 ਤੋਂ 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 ਤੋਂ 6 ਸ਼ਾਮੀ ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਾਢੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਸਾਡੇ ਜ਼ਬੀਕ ਤੁਹਾਡੇ ਅੰਗ ਸੰਗ ਚਲੋ AM 530 ਤੇ ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ 7 ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ
5: ਤੇ ਕੀ ਤੁਸੀਂ ਹੋਰ ਵੱਧ ਸਪੇਸ ਕੰਫਰਟ ਅਤੇ ਵੈਲਿਊ ਦੀ ਭਾਲ ਵਿੱਚ ਹੋ ਤਾਂ ਟੈਮਰਿਕ ਅਪਾਰਟਮੈਂਟਸ ਲੈ ਕੇ ਆਏ ਨੇ ਖੂਬਸੂਰਤ ਸੁਈਟਸ ਉਹ ਵੀ ਲੀਜ਼ ਤੇ ਸ਼ਾਨਦਾਰ ਮੂਵਮੈਂਟ ਆਫਿਸ ਦੇ ਨਾਲ ਆਪਣਾ ਟੂਰ ਬੁੱਕ ਕਰਨ ਲਈ ਅੱਜ ਹੀ ਕਾਲ ਕਰੋ 780-239-5845 780-239-5845
6: ਕਮਾਲ ਦਾ ਕੈਸੀ ਯਾਰ ਯਕੀਨ ਹੀ ਨਹੀਂ ਹੁੰਦਾ
7: ਤੈਨੂੰ ਇੱਧਰ ਤੇ ਯਕੀਨ ਨਹੀਂ ਹੁੰਦਾ ਤੂੰ ਇਹ ਸੁਣ ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ
6: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ
7: ਤੈਨੂੰ ਇਹ ਸਭ ਕਿਵੇਂ ਪਤਾ
6: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ
7: ਅੱਛਾ ਉਹ ਵੈਬਸਾਈਟ ਤੇ ਨਾਂ ਕੀ ਦੱਸਿਆ ਸੀ
6: saveonenergy.ca/EAP
8: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਲੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
1: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
0: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
1: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
2: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
1: 416-509-1509
2: ਔਰ ਵਿਜ਼ਿਟ insuranceforyou.ca।
3: ਅਕਾਲ ਡੱਕ ਕਲੀਨਿੰਗ ਵਾਲੇ ਪਿਛਲੇ 40 ਵਰ੍ਹਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡੱਕਟ ਕਲੀਨਿੰਗ ਦੀ। ਅੱਜ ਕੱਲ੍ਹ ਉਹਨਾਂ ਨੇ ਸਪੈਸ਼ਲ ਲਗਾਏ ਨੇ, ਖਾਸ ਕਰਕੇ ਬ੍ਰੈਂਪਟਨ, ਮਿਸਿਸਾਗਾ, ਐਟੋਬਿਕੋ ਲੋਕਲ ਏਰੀਆ ਦੇ ਵਿੱਚ। ਕਿਸੇ ਸਾਈਜ਼ ਦਾ ਵੀ ਘਰ ਹੋਵੇ, ਅਪ ਟੂ 3000 square feet ਦੇ ਡੱਕਟ ਕਲੀਨ ਕਰਾਓ। ਜੀ ਹਾਂ, ਓਨਲੀ $104। ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ, ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡੱਕਟ ਕਲੀਨਿੰਗ, ਸਿਰਫ ਤੇ ਸਿਰਫ $140 ਦੇ ਹੋ ਤੇ ਆਪਣੇ ਡੱਕਟ ਕਲੀਨ ਕਰਾਓ। ਬੜੀ ਹੀ ਵਧੀਆ ਢੰਗ ਨਾਲ ਡੱਕਟ ਕਲੀਨ ਕਰਨਗੇ, ਸੈਨੇਟਾਈਜ਼ ਕਰਕੇ ਜਾਣਗੇ। ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਇੰਸਟਾਲ ਕਰਦੇ ਨੇ, ਏਅਰ ਕੰਡੀਸ਼ਨ ਤੇ ਫਰਨੇਸ। www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ, 416-710-0662, 416-710-0662। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡੱਕਟ ਕਲੀਨਿੰਗ ਪਿਛਲੇ 40 ਵਰ੍ਹਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ, ਓਪਨ 7 days a week।
4: ਹਾਏ ਚੂਹਾ ਤੇ ਕਾਕਰੋਚ ਵੀ, ਸੁਣ ਲਓ ਮੇਰੀ ਗੱਲ, ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ।
5: ਹੈਂ, ਫੇਰ ਕਾਕਰੋਚ ਤੇ ਚੂਹੇ? ਉਹ ਹਾਲੇ ਮਹੀਨਾ ਪਹਿਲਾਂ ਟ੍ਰੀਟਮੈਂਟ ਕਰਾਈ ਸੀ।
4: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ, ਸਸਤੇ ਦੇ ਚੱਕਰ ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
5: ਉਹ ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
6: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ।

0: 8000।
1: ਦੋਸਤੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.desparadesradio.com ਜਾਂ www.desparadestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਆ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ ਪਰਦੇਸ TV ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7।

0: ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਧੂਰ ਅਤੇ ਉਮੀਦ ਹੈ ਕਿ ਤੁਸੀਂ ਸਾਰੇ ਆਪਣਾ ਵੀਕਐਂਡ ਤੋਂ ਬਾਅਦ ਵਾਲਾ ਦਿਨ ਪਹਿਲਾ ਦਿਨ ਵੀਕ ਦਾ ਪੂਰਾ ਇੰਜੋਏ ਕਰ ਰਹੇ ਹੋਵੋਗੇ। ਸਾਰਿਆਂ ਦੀ ਵੀਕ ਦੀ ਸ਼ੁਰੂਆਤ ਬੜੀ ਵਧੀਆ ਹੋਈ ਹੋਏਗੀ, ਇਹ ਉਮੀਦ ਕਰਦੇ ਹਾਂ ਹਮੇਸ਼ਾ ਤੋਂ। ਅਤੇ ਜੇਕਰ ਤੁਹਾਨੂੰ ਰੇਡੀਓ ਦੇ ਰਿਗਾਰਡਿੰਗ ਕੋਈ ਵੀ ਤੁਹਾਡੇ ਸਵਾਲ ਹੋਣ, ਤੁਹਾਡੇ ਤੁਸੀਂ ਕਿਸੇ ਸਪੋਂਸਰ ਦੀ ਕੋਈ ਜਾਣਕਾਰੀ ਲੈਣੀ ਹੈ ਜਾਂ ਫਿਰ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਰੇਡੀਓ ਦੇ ਉੱਪਰ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਹੈੱਡ ਆਫਿਸ 'ਤੇ ਐਨੀ ਟਾਈਮ ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ। ਦੋ ਨੰਬਰਸ ਮੈਂ ਤੁਹਾਨੂੰ ਦੇ ਰਹੀ ਹਾਂ, ਤਜਿੰਦਰ ਸਿੱਧੂ ਸਰ ਦਾ ਨੰਬਰ ਹੈ 416-725-2551, 416-725-2551, ਜਾਂ ਤੁਸੀਂ ਸਿਮਰਾਜ ਸਿੱਧੂ ਜੀ ਨੂੰ ਕਾਲ ਕਰ ਸਕਦੇ ਹੋ 416-457-3381, 416-457-3381। ਇਹਨਾਂ ਦੋ ਨੰਬਰ 'ਤੇ ਤੁਸੀਂ ਐਨੀ ਟਾਈਮ ਮੈਸੇਜ ਕਰ ਸਕਦੇ ਹੋ, ਵਟਸਐਪ 'ਤੇ ਮੈਸੇਜ ਕਰ ਸਕਦੇ ਹੋ ਜਾਂ ਤੁਸੀਂ ਕਾਲਸ ਕਰ ਸਕਦੇ ਹੋ ਅਤੇ ਤੁਹਾਨੂੰ ਇਹ ਨਾਲ ਦੀ ਨਾਲ ਕੰਟੈਕਟ ਕਰ ਲੈਣਗੇ। ਅਤੇ ਆਪਣਾ ਕੋਈ ਵੀ ਤੁਹਾਡਾ ਸਵਾਲ ਹੈ ਰੇਡੀਓ 'ਤੇ ਪ੍ਰੋਗਰਾਮ ਤੋਂ ਬਾਅਦ, ਤੁਸੀਂ ਕੋਈ ਗੱਲਬਾਤ ਕਰਨੀ ਹੋਵੇ, ਕਿਸੇ ਦਾ ਨੰਬਰ ਲੈਣਾ ਹੋਵੇ ਜਾਂ ਤੁਸੀਂ ਆਪਣੀ ਐਡ ਰੇਡੀਓ ਦੇ ਉੱਪਰ ਦੇਣਾ ਚਾਹੁੰਦੇ ਹੋ ਤਾਂ ਇਹਨਾਂ ਦੋਨਾਂ ਨੰਬਰਸ 'ਤੇ ਕਾਲ ਕਰ ਸਕਦੇ ਹੋ 416-725-2551, 416-457-3381। ਅਤੇ ਲਾਸਟ ਵਿੱਚ ਮੈਂ ਤੁਹਾਨੂੰ ਜਾਣਦੇ ਨੂੰ ਦੱਸਦਿਆਂ ਕਿ SS ਲੋਨ ਕੇਅਰ ਤੋਂ ਆਪਣੀ ਤੁਸੀਂ ਘਰਾਂ ਦੇ ਬਾਹਰ ਜਿੰਨਾ ਵੀ ਤੁਹਾਡੇ ਘਾਹ ਉੱਗਿਆ ਹੋਇਆ ਉਹ ਪ੍ਰੋਪਰਲੀ ਕਟਿੰਗ ਕਰਵਾ ਸਕਦੇ ਹੋ। ਬਹੁਤ ਸੋਹਣੀ ਲੈਂਡਸਕੇਪਿੰਗ ਕਰਦੇ ਨੇ, ਨਵੀਂ ਸੋਡਿੰਗ ਕਰਵਾਉਣੀ ਹੋਵੇ ਪੂਰਾ ਸੀਜ਼ਨ ਦੇ ਲਈ ਤੁਸੀਂ ਇਹਨਾਂ ਨੂੰ ਬੁੱਕ ਕਰ ਸਕਦੇ ਹੋ। SS ਲੋਨ ਕੇਅਰ ਵਾਲੇ ਐਕਸਟ੍ਰੀਮਲੀ ਪ੍ਰੋਫੈਸ਼ਨਲ ਨੇ ਅਤੇ ਬਹੁਤ ਹੀ ਵਧੀਆ ਸਾਫ਼ ਸੁਥਰਾ ਕੰਮ ਕਰਕੇ ਦਿੰਦੇ ਨੇ ਤੁਹਾਨੂੰ ਅਤੇ ਪੂਰਾ ਵਧੀਆ ਇਹ ਕਹਿ ਲਓ ਕਿ ਟਾਈਮ ਟੂ ਟਾਈਮ ਤੁਹਾਡਾ ਸਾਰਾ ਕੰਮ ਕਰਕੇ ਜਾਣਗੇ। ਗੁਰਪ੍ਰੀਤ ਸਿੰਘ ਜੀ ਨੂੰ ਕਾਲ ਕਰੋ SS ਲੋਨ ਕੇਅਰ ਤੋਂ 4376551984, 437-655-1984 ਦੇ ਉੱਪਰ ਤੁਸੀਂ ਕਾਲ ਕਰਨੀ ਹੈ। ਗੁਰਪ੍ਰੀਤ ਜੀ ਨੂੰ SS ਲੋਨ ਕੇਅਰ ਵਾਲਿਆਂ ਦਾ ਇਹ ਨੰਬਰ ਹੈ। ਅਤੇ ਮੇਰੀ ਮੁਲਾਕਾਤ ਦਾ ਟਾਈਮ ਇੰਨਾ ਹੀ ਸੀ ਤੁਹਾਡੇ ਨਾਲ, ਹੁਣ ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਦੇ ਉੱਪਰ 3 to 4 ਵਜੇ ਤੱਕ ਅਤੇ ਕੁਝ ਸਮੇਂ ਤੱਕ ਸਿਮਰਾਜ ਸਿੱਧੂ ਜੀ ਤੁਹਾਡੇ ਨਾਲ ਸਾਂਝ ਪਾਉਣਗੇ ਅਤੇ ਕੈਨੇਡਾ ਦੀਆਂ ਲੇਟੈਸਟ ਅਪਡੇਟਸ, ਲੇਟੈਸਟ ਨਿਊਜ਼ ਤੁਹਾਡੇ ਲਈ ਲੈ ਕੇ ਆਉਂਦੇ ਨੇ ਹਮੇਸ਼ਾ ਹੀ ਐਵਰੀ ਡੇ ਮੰਡੇ ਟੂ ਥਰਸਡੇ। ਅਤੇ ਉਮੀਦ ਹੈ ਕਿ ਤੁਸੀਂ ਪੂਰਾ ਆਪਣਾ ਇੰਜੋਏ ਕਰ ਰਹੇ ਹੋ ਅਤੇ ਜੇਕਰ ਕਿਤੇ ਡਰਾਈਵ ਕਰਦੇ ਹੋਏ ਜਾ ਰਹੇ ਹੋ ਬੜੇ ਧਿਆਨ ਦੇ ਨਾਲ ਤੁਸੀਂ ਗੱਡੀ ਡਰਾਈਵ ਕਰੋ ਅਤੇ ਆਪਣਾ ਜਿੱਥੇ ਕਿਤੇ ਵੀ ਜਾਂਦੇ ਹੋ ਧਿਆਨ ਦੇ ਨਾਲ ਡਰਾਈਵ ਕਰਦੇ ਕਰਦੇ ਥੋੜ੍ਹਾ ਟਾਈਮ ਲੈ ਕੇ ਜ਼ਰੂਰ ਨਿਕਲਿਆ ਕਰੋ ਕਿਉਂਕਿ ਤੁਹਾਨੂੰ ਪਤਾ ਕਿ ਟ੍ਰੈਫਿਕ ਵੀ ਹੋ ਜਾਂਦੀ ਹੈ। ਅਤੇ ਫਿਲਹਾਲ ਮੈਂ ਮਨਪ੍ਰੀਤ ਕੌਰ ਧੂਰ ਇੱਥੋਂ ਹੀ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ, ਇੱਕ ਲਾਸਟ ਗਾਣਾ ਰਣਜੀਤ ਬਾਵਾ ਜੀ ਦੀ ਆਵਾਜ਼ 'ਚ ਛੱਡ ਕੇ ਜਾਂਦੀ ਹਾਂ। ਇੰਜੋਏ ਕਰੋ ਅਤੇ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।
1: ਆਓ ਤੁਰਲਾ ਵੀ ਛੱਡਿਆ ਤੇ ਚਾਦਰਾਂ ਵੀ ਲੱਗਿਆ, ਲੱਗਦਾ ਬਾਬਾ ਆਉਂਦਾ। ਆਓ ਸਪੀਕਰਾਂ ਦੀ ਆਵਾਜ਼ ਥੋੜੀ ਜਿਹੀ ਘੱਟ ਕਰ ਲਓ ਵੀਰੇ, ਪਤੰਦਰ ਆਪ ਹੀ ਬਹੁਤ ਉੱਚੀ।

0: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ ਪੀਆਰ, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
1: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
5: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-456-6181 ਤੇ 416-457-3381 ਤੇ।
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
6: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardeshradio.com ਜਾਂ www.deshpardeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ ਟੀਵੀ ਨੂੰ ਕਲੈਕਟ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: ने अज ही आओ 170 गिल्डन रोड नंबर 17 170 गिल्डन रोड नंबर 17 टेलीफोन नंबर 6473021322 6473321322 जेलो टायर सेंटर
1: ड्राइवरी सूट कर दिया जट्टा नू
2: Simply Indian brings you all simply delicious deals. Buy one, get one free every day. Sure 10 to sham 7 baje tak on dine-in and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian di sariya hi locations te. Dining, takeout and catering also available. Call at 905-794-8111. Simply delicious. Matlab, Simply Indian.
3: ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ Traditional two-story freehold townhouses, buddy backyard, the unfinished basement in all, sirf $7 lakh di range de vich, in the 700s bahut jald aa rahe ne. Semi-detached kar, $8 lakh di range de vich, in the 800s, releasing very soon. Sab to khas, double car garage wale, buddy detached kar, sirf $9 lakh di range de vich, in the 900s, releasing very soon. Public release to pehla, best lot, end lot, corner lot de lay, ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ ਕਾਲ ਟੀਮ ਸਿੱਧੂ 416-302-0016 ਟੀਮ ਸਿੱਧੂ
4: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
5: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
4: 905-564-6444

AM 530 ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਹੀ ਦਰਸ਼ਕਾਂ ਨੂੰ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਸਾਡੇ ਇਸ ਮੰਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਠੀਕ 6 ਵਜੇ ਤੱਕ 6:00 PM ਤੱਕ ਇਸ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ ਸਾਡੇ ਨਾਲ ਵੱਧ ਤੋਂ ਵੱਧ ਟਾਈਮ ਲਈ ਹੋਪਫੁਲੀ ਪੂਰੇ 6 ਵਜੇ ਤੱਕ ਜੁੜੇ ਰਹੋ। ਅਤੇ ਅੱਜ ਵੀ ਦੋਸਤੋ ਪਿਛਲੇ ਕੁਛ ਦਿਨਾਂ ਦੀਆਂ ਅਤੇ ਖਾਸ ਤਾਂ ਅੱਜ ਦੀਆਂ ਕੈਨੇਡਾ ਵਾਈਡ ਅੰਟੇਰੀਓ ਵਾਈਡ ਅਤੇ ਖਾਸ ਲੋਕਲ GTA ਦੀਆਂ ਜੋ ਵੀ ਸਭ ਤੋਂ ਨਵੀਆਂ, ਸਭ ਤੋਂ ਵੱਡੀਆਂ, ਸਭ ਤੋਂ ਅਹਿਮ ਖਬਰਾਂ ਹਨ, ਖਬਰਾਂ ਵੀ ਸਾਡੇ ਵਿਚਾਰ ਵੀ, ਨਿਊਜ਼ ਅਤੇ ਵਿਊਜ਼ ਠੀਕ 6 ਵਜੇ ਤੱਕ ਤੁਹਾਨੂੰ ਪੇਸ਼ ਕਰਦੇ ਰਹਾਂਗੇ। ਇਨ ਬਿਟਵੀਨ ਕੁਛ ਤੁਹਾਡੇ ਹੀ ਫਰਮਾਇਸ਼ੀ ਗੀਤ ਸੰਗੀਤ ਵੀ ਪੇਸ਼ ਕਰਦੇ ਰਹਾਂਗੇ। ਐਂਟਰਟੇਨਮੈਂਟ ਦਾ ਪੂਰਾ ਪ੍ਰਬੰਧ ਹੋਊਗਾ ਠੀਕ 6 ਵਜੇ ਤੱਕ। ਅਤੇ 6 ਵਜੇ ਤੱਕ ਹੀ ਸਾਡੇ ਖਾਸ ਐਡਵਰਟਾਈਜ਼ਰ, ਸਾਡੇ ਸਪੋਂਸਰਸ ਆ ਕੇ ਆਪਣੇ ਕੁਛ ਬਿਜ਼ਨਸ ਦੀਆਂ ਜਾਣਕਾਰੀਆਂ ਤੁਹਾਡੇ ਤੱਕ ਵੀ ਪੇਸ਼ ਕਰਨਗੇ। ਅੱਜ ਮੰਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਕੁਛ ਮੋਰਗੇਜ ਰਿਲੇਟਡ, ਕੁਛ ਨਾਲ ਦੀ ਨਾਲ ਡੈਟ ਰਿਲੇਟਡ, ਕੁਛ ਹੋਮਿਓਪੈਥੀ ਐਕਿਊਪੰਕਚਰ ਰਿਲੇਟਡ, ਕੁਛ ਸੇਲਸ ਦੇ ਬਾਰੇ ਅਤੇ ਹੋਰਾਂ ਵੀ ਇੰਡਸਟਰੀ ਨਾਲ ਗੱਲਬਾਤ ਆਪਾਂ ਕਰਦੇ ਰਹਾਂਗੇ ਅਲੱਗ ਅਲੱਗ ਡਿਫਰੈਂਟ ਸਾਡੇ ਸਪੋਂਸਰਸ ਦੇ ਨਾਲ, ਜੋ ਕਿ ਆਪਣੀਆਂ ਬਿਜ਼ਨਸ ਦੀਆਂ ਇਨਫੋਰਮੇਸ਼ਨ ਤੁਹਾਡੇ ਤੱਕ ਵੀ ਪੇਸ਼ ਕਰਨਗੇ। ਨਾਲ ਦੀ ਨਾਲ ਦੋਸਤੋ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ, ਸਾਡਾ ਇੱਕੋ ਇੱਕ ਸਟੂਡੀਓ ਨੰਬਰ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ, ਜੇ ਡਾਇਰੈਕਟ ਬਾਏ ਫੋਨ ਗੱਲਬਾਤ ਕਰਨੀ ਹੋਵੇ ਆਫ ਦੀ ਏਅਰ ਜਦੋਂ ਮਰਜ਼ੀ ਨੰਬਰ ਘੁਮਾ ਸਕਦੇ ਹੋ ਠੀਕ 6 ਵਜੇ ਤੱਕ। ਉਹ ਨੰਬਰ ਹੈ 905-564-6444, 905-564-6444, 905-564-6444, 905-564-6444। ਜਾਂ ਤੁਸੀਂ ਕੋਈ ਟੈਕਸਟ ਜਾਂ ਵਟਸਐਪ ਮੈਸੇਜ ਭੇਜਣਾ ਚਾਹੁੰਦੇ ਹੋ, ਟੈਕਸਟ ਔਰ ਵਟਸਐਪ ਐਪ 416-457-3381 'ਤੇ ਤੁਸੀਂ ਲਾਈਵ ਟੈਕਸਟ ਵਟਸਐਪ ਰਾਹੀਂ ਗੱਲਬਾਤ ਕਰ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਰਾਈਟ ਵੇ ਤੁਹਾਨੂੰ ਮੈਸੇਜ ਵਾਪਸ ਵੀ ਕਰ ਦਈਏ। ਚਾਹੇ ਤੁਹਾਨੂੰ ਸਾਡੇ ਕਿਸੇ ਐਡਵਰਟਾਈਜ਼ਰ ਦਾ ਫੋਨ ਨੰਬਰ ਚਾਹੀਦਾ ਹੋਵੇ, ਕੋਈ ਸਪੈਸੀਫਿਕ ਬਿਜ਼ਨਸ ਦਾ ਫੋਨ ਨੰਬਰ ਚਾਹੀਦਾ ਹੋਵੇ, ਜਾਂ ਫਿਰ ਤੁਹਾਨੂੰ ਕੋਈ ਵੀ ਸਪੈਸੀਫਿਕ ਟਾਈਪ ਆਫ ਬਿਜ਼ਨਸ ਦੀ ਭਾਲ ਹੈ, ਕੋਈ ਜ਼ਰੂਰੀ ਕੰਮ ਹੈ ਅਤੇ ਰੈਕਮੈਂਡੇਸ਼ਨ ਚਾਹੀਦਾ ਹੈ, ਕੋਈ ਫਰਮਾਇਸ਼ੀ ਗੀਤ ਸੰਗੀਤ ਵੀ ਰਿਕੁਐਸਟ ਕਰਨਾ ਹੋਵੇ, ਈਵਨ ਹਾਏ ਹੈਲੋ, ਬਸ ਮੈਸੇਜ ਹੀ ਭੇਜਣਾ ਹੋਵੇ, ਟੈਕਸਟ ਔਰ ਵਟਸਐਪ ਹੈ 416-457-3381, 416-457-3381। ਦੋਸਤੋ ਅੱਜ ਦੀਆਂ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰਦੇ ਹਾਂ, ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਦੇ ਨਾਲ। ਸੋ ਜਿੱਥੇ ਪਿਛਲੇ ਹਫ਼ਤੇ ਤਾਂ ਬਹੁਤ ਜ਼ਿਆਦਾ ਚਰਚਾ ਵੀ ਹੋਈ ਅਤੇ ਅਨਾਊਂਸਮੈਂਟਸ ਵੀ ਹੋਈਆਂ, ਇੱਕ ਅਲਬਰਟਾ ਤੋਂ ਲੈ ਕੇ BC ਤੱਕ, ਇੱਕ ਈਸਟ ਤੋਂ ਲੈ ਕੇ ਵੈਸਟ ਤੱਕ ਕਰੂਡ ਓਇਲ ਪਾਈਪਲਾਈਨ ਬਣਾਉਣ ਦੇ ਲਈ ਅੱਜ ਹੀ ਕਾਫੀ ਜ਼ਿਆਦਾ ਚਰਚਾ ਹੋਈ ਹੈ ਅਤੇ ਨਾਲ ਦੇ ਨਾਲ ਅਨਾਊਂਸਮੈਂਟ ਵੀ ਕੀਤੀ ਗਈ ਹੈ। ਇੱਕ ਵੈਸਟ ਈਸਟ, ਇੱਕ ਅਲਬਰਟਾ ਤੋਂ ਲੈ ਕੇ ਅੰਟੇਰੀਓ ਤੱਕ ਨਵੀਂ ਕਰੂਡ ਓਇਲ ਪਾਈਪਲਾਈਨ ਬਣਾਉਣ ਦੇ ਲਈ ਸਾਡੇ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਨੇ ਅੱਜ ਕੈਲਗਰੀ ਸਟੈਂਪੀਡ ਜਾ ਕੇ ਬੀਬਾ ਡੈਨੀਅਲ ਸਮਿਥ ਦੇ ਨਾਲ ਇੱਕ ਜੁਆਇੰਟ ਅਨਾਊਂਸਮੈਂਟ ਪੇਸ਼ ਕੀਤੀ ਆ ਕਿ ਉਹ ਹੁਣ ਹਰਡਿਸ ਦੀ ਅਲਬਰਟਾ ਤੋਂ ਲੈ ਕੇ ਥਰੂ ਸਸਕੈਚੁਆਨ, ਥਰੂ ਮੈਨੀਟੋਬਾ ਮੇ ਬੀ, ਅਤੇ ਨਾਲ ਦੇ ਨਾਲ ਥਰੂ ਅੰਟੇਰੀਓ, ਸਾਰਨੀਆ ਅੰਟੇਰੀਓ ਤੱਕ ਇੱਕ ਨਵੀਂ ਪਾਈਪਲਾਈਨ ਤਿਆਰ ਕਰਨਾ ਚਾਹੁੰਦੇ ਨੇ, ਜਿਹਦੇ ਨਾਲ ਉਹਨੂੰ ਕਨੈਕਟ ਕੀਤਾ ਜਾਊਗਾ ਲੋਕਲ ਰਿਫਾਇਨਰੀਜ਼ ਦੇ ਨਾਲ। ਅਤੇ ਫਿਲਹਾਲ ਤਾਂ ਪਹਿਲਾਂ ਫੇਜ਼ ਦੇ ਵਿੱਚ ਤਾਂ ਇਹ ਚਾਹੁੰਦੇ ਨੇ ਕਿ ਤਕਰੀਬਨ 5 ਲੱਖ ਬਾਲਟੀਆਂ ਤੇਲ ਦੀਆਂ ਹਰੇਕ ਦਿਨ ਹੀ ਡੋਮੈਸਟਿਕਲੀ ਹੀ ਭੇਜੀਆਂ ਜਾਣ ਅਲਬਰਟਾ ਤੋਂ ਲੈ ਕੇ ਅੰਟੇਰੀਓ ਤੱਕ ਫੋਰ ਰਿਫਾਈਨਿੰਗ ਫੋਰ ਡੋਮੈਸਟਿਕ ਯੂਸ। ਪਰ ਕਿਉਂਕਿ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਸਭ ਤੋਂ ਵੱਡਾ ਰੋਡ ਬਲਾਕ ਤਾਂ ਰਾਹ ਦੇ ਵਿੱਚ ਲਿਟਰਲੀ ਅਤੇ ਫਿਜ਼ੀਕਲੀ ਅਤੇ ਸਪੀਕਿੰਗ ਮੈਟਾਫੋਰਿਕਲੀ ਤਾਂ ਹੋਣਾ ਹੈ ਮੈਨੀਟੋਬਾ ਅਤੇ ਉਹਨਾਂ ਦਾ ਪ੍ਰੀਮੀਅਰ ਵਾਬਕੇ ਨੂੰ। ਇਹਨਾਂ ਨੇ ਉਹਨੂੰ ਵੀ ਖੁਸ਼ ਕਰਨ ਦੇ ਲਈ ਪ੍ਰਪੋਜ਼ ਕੀਤਾ ਹੈ ਕਿ ਇੱਕ ਐਕਸਟੈਂਸ਼ਨ ਵੀ ਪਾਈਪਲਾਈਨ ਦੇ ਵਿੱਚੋਂ ਤਿਆਰ ਕੀਤੀ ਜਾਵੇ ਜੋ ਕਿ ਮੈਨੀਟੋਬਾ ਦੇ ਵਿੱਚ ਕਿਸੇ ਨਾ ਕਿਸੇ ਪੁਰਾਣੇ ਜਾਂ ਫਿਰ ਨਵੇਂ ਪੋਰਟ ਤੱਕ ਵੀ, ਸ਼ਿਪਿੰਗ ਟਰਮੀਨਲ ਤੱਕ ਵੀ ਲੀਡ ਕੀਤੀ ਜਾਊਗੀ, ਜਿਹਦੇ ਨਾਲ ਮੈਨੀਟੋਬਾ ਸਰਕਾਰ ਦਾ ਵੀ ਅਤੇ ਨਾਲ ਦੇ ਨਾਲ ਉਹਨਾਂ ਦੇ ਇੰਡੀਜਨਸ ਕਮਿਊਨਿਟੀਜ਼ ਦਾ ਵੀ ਬਿਲੀਅਨਸ ਆਫ ਡਾਲਰਸ ਦਾ ਫਾਇਦਾ ਪਰ ਈਅਰ ਹੋ ਸਕਦਾ ਹੈ ਕਿ ਉਹ ਆਪਣੇ ਪੋਰਟ ਤੋਂ ਲੈ ਕੇ ਦੁਨੀਆ ਭਰ ਦੇ ਮੁਲਕਾਂ ਤੱਕ ਨਵੇਂ ਕਸਟਮਰਸ ਤੱਕ ਵੀ ਤੇਲ ਨੂੰ ਫਿਰ ਅੱਗੇ ਵੇਚ ਸਕਦੇ ਨੇ। ਸੋ ਕਾਫੀ ਵੱਡੀ ਅਨਾਊਂਸਮੈਂਟ ਕੀਤੀ ਗਈ ਹੈ, ਦੱਸਿਆ ਗਿਆ ਹੈ ਕਿ ਇਹਦੀ ਜਿਹੜੀ ਫੀਜ਼ਬਿਲਿਟੀ ਸਟੱਡੀ ਹੈ ਆਲਰੇਡੀ ਅੰਡਰਵੇ ਹੈ, ਇਸ ਸਾਲ ਦੇ ਐਂਡ ਤੱਕ ਇਹਦਾ ਖਰਚਾ, ਇਹਦੀ ਟਾਈਮਲਾਈਨ, A to Z ਸਾਰਾ ਕੁਝ ਹਿਸਾਬ ਕਿਤਾਬ ਇਹਦਾ ਪੇਸ਼ ਕੀਤਾ ਜਾਣ ਦੀ ਉਮੀਦ ਹੈ ਬਾਏ ਦ ਐਂਡ ਆਫ 2026। ਹੁਣ ਤੱਕ
ਜੋ ਵੀ ਸਾਨੂੰ ਪਤਾ ਹੈ ਇਸ ਪਾਈਪਲਾਈਨ ਦੇ ਬਾਰੇ ਉਹ ਤੁਹਾਨੂੰ ਬਹੁਤ ਹੀ ਜਲਦ ਪੇਸ਼ ਕਰਾਂਗੇ। ਇਹ ਨਵੀਂ ਪਾਈਪਲਾਈਨ ਹੈ ਜੋ ਕਿ ਅੱਜ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਹੈ ਕਿ ਸਾਨੂੰ ਇਹਦੀ ਜ਼ਰੂਰਤ ਹੈ। ਕਿਉਂ? ਕਿਉਂਕਿ ਸਾਨੂੰ ਪਤਾ ਹੈ ਕਿ ਜਦੋਂ ਤੋਂ ਇਹ ਟ੍ਰੇਡ ਵਾਰ ਵਿਦ US ਸ਼ੁਰੂ ਹੋਈ ਹੈ, US ਦੇ ਵਿੱਚ ਵੀ ਕੁਝ ਸਪੈਸੀਫਿਕ ਸਟੇਟਸ ਦੇ ਜਿਹੜੇ ਸੈਨੇਟਰਸ ਹਨ, ਗਵਰਨਰਸ ਹਨ, ਉਹਨਾਂ ਨੇ ਤਾਂ ਧਮਕੀਆਂ ਪੇਸ਼ ਕੀਤੀਆਂ ਹਨ ਕਿ ਭਾਈ ਅਸੀਂ ਤਾਂ, ਕਿਉਂਕਿ ਜਿਹੜੀਆਂ ਅਲਬਰਟਾ ਤੋਂ ਲੈ ਕੇ ਅੰਟੇਰੀਓ ਤੱਕ ਜਾਂ ਜਿੱਥੇ ਮਰਜ਼ੀ ਕੈਨੇਡਾ ਤੱਕ ਪਾਈਪਲਾਈਨ ਪਹੁੰਚਦੀਆਂ ਨੇ, ਐਗਜ਼ਿਸਟਿੰਗ ਵਨਸ, ਉਹ ਅਮੈਰੀਕਾ ਦੇ ਵਿੱਚੋਂ ਹੀ ਲੰਘਦੀਆਂ ਨੇ, ਉਹ ਕਹਿੰਦੇ ਨੇ ਕਿ ਅਮਰੀਕਾ ਜਦੋਂ ਤੇਲ ਪਹੁੰਚਦਾ ਸੀ ਟੂਟੀ ਬੰਦ ਕਰ ਦੇਣੀ ਹੈ, ਤੁਹਾਨੂੰ ਸੁੱਕਾ ਛੱਡ ਦੇਣਾ, ਇੱਥੇ ਡਰਾਈ ਹੀ ਛੱਡ ਦੇਣਾ ਹੈ। ਸੋ ਆਹ ਜਿਹੜੀਆਂ ਧਮਕੀਆਂ ਨੇ ਇਹਨਾਂ ਨੂੰ ਅਵੋਇਡ ਕਰਨ ਦੇ ਲਈ ਅਤੇ ਐਨਰਜੀ ਆਪਣੀ ਆਪ ਦੀ ਓਨ ਰਿਲਾਇੰਸ ਵਧਾਉਣ ਦੇ ਲਈ ਇਹ ਕੰਮ ਹੁਣ ਪ੍ਰਪੋਜ਼ ਕੀਤਾ ਗਿਆ ਹੈ। ਬਹੁਤ ਹੀ ਜਲਦ ਇਹਦੇ ਬਾਰੇ ਤੁਹਾਨੂੰ ਦੱਸਾਂਗੇ। ਨਾਲ ਜਿਹੜਾ ਦੋਸਤੋ, ਕੱਲ੍ਹ ਹੀ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਚੰਕੂਜ਼ੀ ਅਤੇ ਵਾਨਲੈਸ ਦੇ ਏਰੀਆ ਦੇ ਵਿੱਚ ਬਿਜ਼ੀ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ ਬਰਾਡ ਡੇ ਲਾਈਟ ਗੋਲੀਆਂ ਫਾਇਰ ਹੋਣ ਤੋਂ ਬਾਅਦ ਇੱਕ ਮੇਲ ਦੀ ਅਨਫੋਰਚੁਨੇਟਲੀ ਡੈਥ ਹੋ ਚੁੱਕੀ ਹੈ। ਦੋ ਸਸਪੈਕਟਸ ਨੂੰ ਹੁਣ ਲੱਭਿਆ ਜਾ ਰਿਹਾ ਹੈ। ਨਾਲ ਦੀ ਨਾਲ ਕੱਲ੍ਹ ਹੀ ਮਿਸਿਸਾਗਾ ਸ਼ਹਿਰ ਦੇ ਵਿੱਚ ਐਗਲਿਨਸਨ ਐਂਡ ਏਅਰਨ ਮਿਲਸ 'ਤੇ ਇੱਕ ਅਰਲੀ ਮੋਰਨਿੰਗ ਹਿਟ ਐਂਡ ਰਨ ਐਕਸੀਡੈਂਟ ਹੋਣ ਤੋਂ ਬਾਅਦ ਅਨਫੋਰਚੁਨੇਟਲੀ ਇੱਕ 30 ਸਾਲ ਦੀ ਔਰਤ ਦੀ ਹੁਣ ਡੈਥ ਹੋ ਚੁੱਕੀ ਹੈ ਅਤੇ ਪੁਲਿਸ ਨੇ ਕਿਹਾ ਹੈ ਕਿ ਹੋ ਹੀ ਨਹੀਂ ਸਕਦਾ ਕਿ ਲੈਕ ਆਫ ਵਿਜ਼ੀਬਿਲਿਟੀ ਇੱਕ ਕਾਰਨ ਹੋਵੇ, ਹੋ ਹੀ ਨਹੀਂ ਸਕਦਾ ਕਿ ਡਰਾਈਵਰ ਨੂੰ ਮਹਿਸੂਸ ਹੀ ਨਹੀਂ ਹੋਇਆ ਕਿ ਉਹਨੇ ਕਿਸੇ ਨੂੰ ਹਿੱਟ ਕੀਤਾ ਅਤੇ ਕਤਲ ਕੀਤਾ। ਇਸ ਬੰਦੇ ਨੇ ਬਹੁਤ ਜ਼ੋਰ ਦੇ ਨਾਲ ਇਹ ਐਕਸੀਡੈਂਟ ਕੋਜ਼ ਕੀਤਾ ਇੱਕ ਪੈਡੈਸਟਰੀਅਨ ਦੇ ਵਿੱਚ, ਡਿਬਰੀ ਯਾਨੀ ਕਿ ਟੁੱਟੇ ਹੋਏ ਗੱਡੀ ਦੇ ਪਾਰਟ ਵੀ ਛੱਡੇ ਆ, ਉਹਨੂੰ ਹੁਣ ਐਗਜ਼ਾਮਿਨ ਕੀਤਾ ਜਾ ਰਿਹਾ। ਬਹੁਤ ਜ਼ਿਆਦਾ ਲੋਕਲ ਏਸੀ ਇੰਟਰਸੈਕਸ਼ਨ ਤੋਂ ਆਲੇ ਦੁਆਲੇ ਡੈਸ਼ ਕੈਮ ਤੋਂ, CCTV ਕੈਮਰਾ ਫੁਟੇਜ ਤੋਂ ਉਹੀ ਗੱਡੀ ਦੇ ਮੇਕ ਐਂਡ ਮਾਡਲ ਨੂੰ ਆਈਡੈਂਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਰ ਗੱਡੀ ਦੇ ਲਾਇਸੈਂਸ ਪਲੇਟ ਨੂੰ ਆਈਡੈਂਟੀਫਾਈ ਕੀਤਾ ਜਾਊਗਾ। ਪੁਲਿਸ ਨੇ ਕਿਹਾ ਹੈ ਕਿ ਇਸ ਡਰਾਈਵਰ ਨੂੰ ਆਪਣੇ ਆਪ ਨੂੰ ਪਹਿਲਾਂ ਤਾਂ ਇੱਕ ਤਕੜਾ ਵਕੀਲ ਲੱਭ ਲੈਣਾ ਚਾਹੀਦਾ, ਫਿਰ ਸਰੈਂਡਰ ਕਰ ਲੈਣਾ ਚਾਹੀਦਾ, ਕਿਉਂਕਿ ਅੱਜ ਨਹੀਂ ਤਾਂ ਕੱਲ੍ਹ ਨੂੰ ਅਸੀਂ ਇਹਨੂੰ ਲੱਭ ਹੀ ਲੈਣਾ, ਫੜ ਹੀ ਲੈਣਾ। ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਸਭ ਤੋਂ ਨਵੀਂ June 2026 ਦੀ GTA ਦੀ ਰੀਅਲ ਸਟੇਟ ਰਿਪੋਰਟ ਫੋਰ ਰੀਸੇਲ, ਬਣੇ ਬਣੇ ਘਰਾਂ ਦੇ ਬਾਰੇ, ਕਾਂਡੋਸ ਲੈ ਕੇ ਡੀਟੈਚ ਘਰਾਂ ਤੱਕ ਦੀ ਰਿਪੋਰਟ ਪੇਸ਼ ਹੋ ਚੁੱਕੀ ਹੈ, ਜਿਹਦੇ ਮੁਤਾਬਕ ਦੋਸਤੋ ਪਿਛਲੇ ਸਾਲ June 2025 ਤੋਂ ਲੈ ਕੇ ਇਸ ਸਾਲ June 2026 ਤੱਕ ਆਲਮੋਸਟ ਡਬਲ ਡਿਜਿਟ, ਆਲਮੋਸਟ 10% ਇਨਕਰੀਜ ਪੇਸ਼ ਹੋਈ ਹੈ ਹੋਮ ਸੇਲਸ ਦੇ ਵਿੱਚ। ਪਰ ਜਿਹੜੇ ਘਰ ਹੁਣ ਵੱਧ ਹੀ ਵਿਕੇ ਨੇ, ਇਹਦੇ ਪਿੱਛੇ ਸ਼ਾਇਦ ਕਾਰਨ ਇਹੀ ਹੋਣਾ ਹੈ ਕਿ ਉਹਨਾਂ ਦੀ ਪ੍ਰਾਈਸ ਵੀ ਇੱਕੋ ਹੀ ਸਾਲ ਪਹਿਲਾਂ ਨਾਲੋਂ ਘਟੀ ਹੈ ਅਤੇ ਲਿਸਟਿੰਗਸ ਵੀ ਇੱਕੋ ਹੀ ਸਾਲ ਪਹਿਲਾਂ ਨਾਲੋਂ ਘਟੀਆਂ ਹਨ। ਪਰ ਹੈਰਾਨੀ ਵਾਲੀ ਗੱਲ ਇਹ ਹੈ ਦੋਸਤੋ ਕਿ June 2026 ਦੇ ਵਿੱਚ ਯਾਨੀ ਕਿ ਪਿਛਲੇ ਮਹੀਨੇ GTA ਦੇ ਵਿੱਚ ਨਾ ਡੀਟੈਚ, ਨਾ ਸੈਮੀ ਡੀਟੈਚ, ਨਾ ਟਾਊਨ ਹਾਊਸਿਸ, ਕਾਂਡੋ ਮਾਰਕੀਟ ਦੇ ਵਿੱਚ ਹੀ ਸਭ ਤੋਂ ਵੱਡਾ ਈਅਰ ਓਵਰ ਈਅਰ ਇਨਕਰੀਸ ਇਨ ਬਣੇ ਬਣਾਏ ਪੁਰਾਣੇ ਰੀਸੇਲ ਦੇ ਕਾਂਡੋਜ਼ ਦੇ ਵਿੱਚ ਪੇਸ਼ ਹੋਇਆ ਹੈ। ਹੋਰ ਵੀ ਕੁਝ ਇੰਟਰਸਟਿੰਗ ਫਿਗਰਸ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੇ ਦੋਸਤੋ, 2 ਮਹੀਨੇ ਪਹਿਲਾਂ ਮਿਸਿਸਾਗਾ ਦੇ ਸਕੁਐਰ 1 ਸ਼ਾਪਿੰਗ ਸੈਂਟਰ ਦੇ ਵਿੱਚ, ਬਹੁਤ ਮਸ਼ਹੂਰ ਮਾਲ ਦੇ ਵਿੱਚ, ਇੱਕ ਹਾਈ ਐਂਡ ਰੀਟੇਲਰ, ਇੱਕ ਹਾਈ ਐਂਡ ਡਿਪਾਰਟਮੈਂਟ ਸਟੋਰ ਦੇ ਵਿੱਚ ਬ੍ਰੇਕ ਇਨ ਐਂਟਰ, ਮਾਸਕਡ ਬੰਦੇ ਦੇ ਵੱਲੋਂ ਦੁਕਾਨ ਲੁੱਟਣ ਤੋਂ ਬਾਅਦ $1 million ਦਾ ਸਮਾਨ ਇਕੱਲੇ ਬੰਦੇ ਦੇ ਵੱਲੋਂ ਖੋਣ ਤੋਂ ਬਾਅਦ ਪਤਾ ਲੱਗਿਆ ਹੈ ਕਿ ਬੰਦੇ ਕੋਲ ਕੋਈ ਐਸਕੇਪ ਰੂਟ ਵੀ ਨਹੀਂ ਸੀ, ਕੋਈ ਐਸਕੇਪ ਕਰਨ ਦਾ ਤਰੀਕਾ ਵੀ ਨਹੀਂ ਸੀ। ਉਹਨੇ ਚੱਲਦੀ ਹੋਈ ਪਾਰਕਿੰਗ ਲਾਟ ਗੱਡੀ ਦੇਖੀ, ਬੈਠਾ, ਸਮਾਨ ਲੋਡ ਕੀਤਾ ਅਤੇ ਹੋ ਗਿਆ ਫਰਾਰ। ਅਤੇ ਹੁਣ ਦੋਸਤੋ, ਇੱਕ 2 ਮਹੀਨੇ ਪਹਿਲਾਂ ਦੇ ਇੰਸੀਡੈਂਟ ਤੋਂ ਬਾਅਦ ਉਸ ਹੀ ਗੱਡੀ ਦੇ ਨਾਲ ਅਤੇ ਗੱਡੀ ਨੂੰ ਰਿਕਵਰ ਕਰਨ ਤੋਂ ਬਾਅਦ ਅਤੇ ਬੰਦੇ ਨੂੰ ਆਈਡੈਂਟੀਫਾਈ ਕਰਨ ਤੋਂ ਬਾਅਦ ਮਿਸਿਸਾਗਾ ਦੇ ਹੀ ਘਰ ਦੇ ਵਿੱਚ ਇੱਕ ਪੁਲਿਸ ਰੇਡ ਹੋਣ ਤੋਂ ਬਾਅਦ ਸਿਰਫ ਇੱਕ ਦੁਕਾਨ ਨਹੀਂ, ਪਤਾ ਨਹੀਂ ਕਿੰਨੀਆਂ ਅਲੱਗ ਅਲੱਗ ਰੀਟੇਲ ਦੁਕਾਨਾਂ ਦੇ ਵਿੱਚੋਂ ਚੋਰੀ ਕੀਤਾ ਹੋਇਆ $1 million ਪਲੱਸ ਦਾ ਸਮਾਨ ਹੁਣ ਰਿਕਵਰ ਕੀਤਾ ਗਿਆ ਹੈ। ਗਹਿਣੇ, ਕੱਪੜੇ, ਐਨਕਾਂ, ਜੁੱਤੀਆਂ, ਹਾਈ ਐਂਡ ਜੋ ਕੁਛ ਵੀ ਮਿਲਦਾ, ਪਰਫਿਊਮਸ, ਕਲੋਨਸ, ਮੁੰਦੀਆਂ, ਐਕਸੈਟਰਾ, ਨਾਲ ਦੀਆਂ ਲਾਟਰੀਜ਼, ਹੋਰ ਬਥੇਰਾ ਕੁਛ ਲੱਭਿਆ ਗਿਆ ਹੈ। ਹੁਣ ਇੱਕ ਬੰਦਾ ਚਾਰਜ ਤਾਂ ਕੀਤਾ ਗਿਆ ਹੈ, ਪਰ ਕਿਉਂਕਿ ਇਹ ਇੱਕ ਹਾਈ ਐਂਡ ਪ੍ਰੋਲਿਫਿਕ, ਵੈਰੀ ਵੈਰੀ ਵੈਰੀ ਲਾਰਜ ਅਮਾਊਂਟ ਆਫ ਰੀਟੇਲ ਥੈਫਟ ਦੇ ਵਿੱਚ, ਔਰਗਨਾਈਜ਼ਡ ਥੈਫਟ ਦੇ ਵਿੱਚ ਇਨਵੋਲਵ ਬੰਦਾ ਲੱਗਦਾ ਹੈ, ਇਹ ਕਈ ਹੋਰ ਇਨਵੈਸਟੀਗੇਸ਼ਨ ਦੇ ਵਿੱਚ ਵੀ ਇਨਵੈਸਟੀਗੇਟ ਹੀ ਕੀਤਾ ਜਾ ਰਿਹਾ ਹੈ। ਇਹਦੇ ਬਾਰੇ ਵੀ ਤੁਹਾਨੂੰ ਅੱਗੇ ਜਾ ਕੇ ਜਾਣਕਾਰੀ ਦੇਵਾਂਗੇ। ਨਾਲ ਦੀ ਨਾਲ US ਦੇ ਵਿੱਚ ਨਿਊਯਾਰਕ ਸਟੇਟ ਦੇ ਇੱਕ ਪੋਲੀਟੀਸ਼ੀਅਨ ਨੇ ਕਿਹਾ ਹੈ ਕਿ ਉਹ ਚਾਹੁੰਦੀ ਹੈ ਕਿ US ਟ੍ਰੇਡ ਰੈਪ੍ਰਜੈਂਟੇਟਿਵ ਜੇਮਸਨ ਗ੍ਰੀਅਰ ਅਤੇ ਉਹਨਾਂ ਦੀ ਡਿਪਾਰਟਮੈਂਟ ਹੁਣ ਇਨਵੈਸਟੀਗੇਟ ਕਰੇ ਅਫਿਸ਼ਲ ਕਪੈਸਿਟੀ ਦੇ ਵਿੱਚ, ਪਤਾ ਕਰਨ
ਕਿ ਇੱਥੇ ਕੈਨੇਡਾ ਦੇ ਵਿੱਚ ਮਲਟੀਪਲ ਡਿਫਰੈਂਟ ਪ੍ਰੋਵਿੰਸਿਸ ਐਂਡ ਟੈਰੀਟੋਰੀਜ਼ ਯੂ ਐਸ ਐਲਕੋਹਲ ਖਰੀਦਣ ਤੋਂ ਕਿਉਂ ਇਨਕਾਰ ਕਰ ਰਹੇ ਨੇ ਜਦੋਂ ਸਾਡਾ ਆਲਰੇਡੀ ਇੱਕ ਫਰੀ ਟ੍ਰੇਡ ਅਗਰੀਮੈਂਟ ਚੱਲ ਰਿਹਾ ਹੈ। ਸ਼ਾਇਦ ਬੀਬੀ ਨੂੰ ਪਿਛਲੇ ਕੋਈ 15, 16, 18 ਮਹੀਨੇ ਦੇ ਬਾਰੇ ਕੁਛ ਮਹਿਸੂਸ ਹੀ ਨਹੀਂ ਹੋਇਆ। ਮੇ ਬੀ ਦਿਸ ਜੀਨੀਅਸ ਡਿਡਨਟ ਟਰਨ ਔਨ ਅ ਟੀਵੀ ਕਿ ਟ੍ਰੇਡ ਵਾਰ ਚੱਲ ਰਹੀ ਹੈ, ਪਰ ਇਹਨੇ ਮੰਗ ਕੀਤੀ ਹੈ ਕਿ ਅਫੀਸ਼ਲ ਯੂ ਐਸ ਗਵਰਨਮੈਂਟ ਦੀ ਐਡਮਿਨਿਸਟ੍ਰੇਸ਼ਨ ਦੀ ਹੀ ਇੱਕ ਇਨਵੈਸਟੀਗੇਸ਼ਨ ਕੀਤੀ ਜਾਵੇ ਅਤੇ ਜੇਕਰ ਇਨਵੈਸਟੀਗੇਸ਼ਨ ਵਿੱਚ ਨਿਕਲਦਾ ਹੈ ਕਿ ਇਹ ਗੈਰ ਕਾਨੂੰਨੀ ਸਾਡੇ ਫਰੀ ਟ੍ਰੇਡ ਦੇ ਖਿਲਾਫ ਕੰਮ ਹੈ, ਗੈਸ ਵਾ ਟ੍ਰੇਡ ਵਾਰ ਕੋਈ ਘਟਣੀ ਨਹੀਂ, ਕੋਈ ਮੁੱਕਣੀ ਨਹੀਂ, ਵਧਣੀ ਹੀ ਹੈ ਜੇਕਰ ਸਾਡੇ ਖਿਲਾਫ ਕੋਈ ਵੀ ਇਕਨੋਮਿਕ ਸੈਂਕਸ਼ਨ ਇੰਪੋਜ਼ ਕੀਤੇ ਜਾਂਦੇ ਨੇ ਜਾਂ ਹੋਰ ਕੋਈ ਨਾ ਕੋਈ ਰੀਪ੍ਰਕਾਸ਼ਨ ਪੇਸ਼ ਹੁੰਦੇ ਨੇ। ਉਹਦੇ ਬਾਰੇ ਵੀ ਤੁਹਾਨੂੰ ਦੋਸਤੋ ਠੀਕ 6 ਵਜੇ ਤੱਕ ਅਪਡੇਟ ਕਰਦੇ ਰਹਾਂਗੇ। ਹੁਣ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਿੰਦਾ, ਸਾਡਾ ਇੱਕੋ ਇੱਕ ਡਾਇਰੈਕਟ ਸਟੂਡੀਓ ਫੋਨ ਨੰਬਰ ਹੈ। ਤੁਸੀਂ ਹੁਣ ਤੋਂ ਲੈ ਕੇ 6 ਵਜੇ ਤੱਕ ਕੋਈ ਵੀ ਗੱਲਬਾਤ ਆਫ ਦੀ ਏਅਰ ਕਰਨਾ ਚਾਹੁੰਦੇ ਹੋ, ਕਾਲ 905-564-6444-905-564-6444 ਜਾਂ ਕਿਸੇ ਵੀ ਟਾਈਮ 'ਤੇ ਆਪਣਾ ਲਾਈਵ ਟੈਕਸਟ ਔਰ ਵਟਸਐਪ ਮੈਸੇਜ ਮੈਨੂੰ ਭੇਜ ਸਕਦੇ ਹੋ 416-457-3381-416-457-3381-4163 81 'ਤੇ। ਜੁੜੇ ਰਹੋ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।

0: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905 564 64
0: 905 564

ਸੋਤੀ ਏਐਮ ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਤੋਂ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਦਿਓਲ ਟਰੈਵਲ ਦੇ ਵੱਲੋਂ, ਜੋ ਕਿ ਹੁਣ ਕਈ ਡੈਕੇਡਸ ਤੋਂ ਤੁਹਾਨੂੰ ਸਭ ਤੋਂ ਅਫੋਰਡੇਬਲ ਏਅਰ ਫੇਅਰ ਪ੍ਰੋਵਾਈਡ ਕਰਦੇ ਆ ਰਹੇ ਨੇ। ਖਾਸ ਜੇ ਤੁਸੀਂ ਇੰਡੀਆ ਜਾਣਾ ਹੈ, ਇੰਡੀਆ ਤੋਂ ਕਿਸੇ ਨੂੰ ਲਿਆਉਣਾ ਹੈ, ਚਾਹੇ ਵਨ ਵੇ ਟਿਕਟ ਹੋਵੇ, ਚਾਹੇ ਰਾਊਂਡ ਟ੍ਰਿਪ ਹੋਵੇ, ਚਾਹੇ ਰੁਕ ਕੇ ਜਾਣਾ ਹੋਵੇ ਲੇਓਵਰ ਦੇ ਨਾਲ, ਚਾਹੇ ਤੁਸੀਂ ਨਾਨ ਸਟਾਪ ਜਾਣਾ ਚਾਹੁੰਦੇ ਹੋ, ਚਾਹੇ ਦਿੱਲੀ ਹੋਵੇ ਚਾਹੇ ਅੰਮ੍ਰਿਤਸਰ ਹੋਵੇ, ਤੁਸੀਂ ਦਿਓਲ ਟਰੈਵਲ ਦੇ ਨਾਲ ਸੰਪਰਕ ਕਰੋ। 5-6 ਮਿੰਟਾਂ ਦੇ ਵਿੱਚ ਤੁਸੀਂ ਤਰੀਕਾਂ ਦੱਸੋ ਅਤੇ ਨਾਲ ਦੇ ਅਰਾਈਵਲ ਦੀ, ਡਿਪਾਰਚਰ ਦੀ ਤੁਸੀਂ ਨਾਲ ਦੀ ਨਾਲ ਦੱਸੋ ਕਿ ਮਾੜੀ ਮੋਟੀ ਫਲੈਕਸੀਬਿਲਿਟੀ ਵੀ ਹੈ ਕਿ ਇੱਕ ਅੱਧਾ ਦਿਨ, ਇੱਕ ਅੱਧਾ ਹਫ਼ਤਾ ਇੱਧਰ ਉੱਧਰ ਕਰ ਸਕਦੇ ਹੋ ਅਤੇ ਤੁਹਾਡੇ ਢੇਰ ਸਾਰੇ ਡਾਲਰ ਇਹ ਬਚਾ ਸਕਦੇ ਨੇ। ਦਿਓਲ ਟਰੈਵਲ, ਬਰੈਂਪਟਨ ਲੋਕੇਸ਼ਨ 905-588-4200, 905-588-4200, ਅਤੇ ਇੱਕ ਇਟੋਬਕੋ ਲੋਕੇਸ਼ਨ ਵੀ ਹੈ 905-588-5100, 905-588-5100। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਸੰਦਲ ਪੇਂਟਿੰਗ ਦੇ ਵੱਲੋਂ। ਦੋਸਤੋ, ਜੇ ਤੁਸੀਂ ਪ੍ਰੋਫੈਸ਼ਨਲ ਸਾਫ਼ ਸੁਥਰੀ ਬਹੁਤ ਕਮਾਲ ਦੀ ਹਾਈ ਐਂਡ ਰੈਜ਼ੀਡੈਂਸ਼ੀਅਲ ਪੇਂਟਿੰਗ ਚਾਹੁੰਦੇ ਹੋ, ਘਰ ਦੇ ਵਿੱਚ ਤੁਸੀਂ ਪੇਂਟ ਕਰਵਾਉਣਾ, ਘਰ ਦੇ ਅੰਦਰ ਵੀ, ਘਰ ਦੇ ਬਾਹਰ ਵੀ, ਘਰ ਦੀ ਪੂਰੀ ਟੌਰ ਕੱਢਣੀ ਆ, ਫਿਰ ਅੱਜ ਹੀ ਸੰਦੋ ਪੇਂਟਿੰਗ ਦੀ ਟੀਮ ਨੂੰ ਸੱਦੋ ਇੱਕ ਬਿਲਕੁਲ ਫਰੀ ਐਸਟੀਮੇਟ ਲਈ। ਇਹਨਾਂ ਦਾ ਕੀਤਾ ਹੋਇਆ ਕੰਮ ਵੀ ਤੁਸੀਂ ਬੇਸ਼ੱਕ ਦੇਖ ਸਕਦੇ ਹੋ, ਇਹਨਾਂ ਦਾ ਬਹੁਤ ਲੰਬਾ ਤਜ਼ਰਬਾ ਹੈ। ਇਹ ਤੁਹਾਨੂੰ ਦੱਸਦੇ ਨੇ ਕਿ ਬਸ ਦੱਸੋ ਕਿ ਕਿਹੜੇ ਕਮਰੇ ਦੇ ਵਿੱਚ ਕਿਹੜਾ ਰੰਗ ਕਰਨਾ, ਤੁਹਾਨੂੰ ਇਹ ਕੈਟਲੌਗ ਦੇਣਗੇ ਬ੍ਰੈਂਡ ਨੇਮ ਹਾਈ ਐਂਡ ਪੇਂਟ ਦਾ, ਤੁਹਾਨੂੰ ਸਾਰੇ ਕਲਰ ਆਪਸ਼ਨ ਦਿਖਾ ਦੇਣਗੇ, ਜਾਂ ਕੋਈ ਵੀ ਸਪੈਸੀਫਿਕ ਕਲਰ ਤੁਸੀਂ ਆਲਰੇਡੀ ਲੱਭਿਆ ਹੋਇਆ ਉਹਨੂੰ ਵੀ ਐਗਜੈਕਟ ਮੈਚ ਕਰ ਲੈਣਗੇ। ਹਾਈ ਐਂਡ ਪੇਂਟ ਯੂਜ਼ ਕਰਦੇ ਆ ਅਤੇ ਸਾਰੀ ਏ ਟੂ ਜ਼ੈਡ ਪੂਰੇ ਪੇਂਟ ਕਰਨ ਦੀ ਜ਼ਿੰਮੇਵਾਰੀ ਇਹਨਾਂ ਦੀ ਹੈ। ਚਾਹੇ ਕੰਧਾਂ ਦੇ ਵਿੱਚ ਗਲੀਆਂ ਨੇ, ਕੋਈ ਵੀ ਪੈਚਅਪ ਕਰਨ ਦੀ ਕੋਈ ਲੋੜ ਆਪ ਹੀ ਸਾਂਭਣਗੇ, ਪੂਰੇ ਸਫਾਈ ਦਾ, ਫਰਨੀਚਰ ਮੂਵ ਕਰਨ ਦਾ ਏ ਟੂ ਜ਼ੈਡ ਬਹੁਤ ਹੀ ਪ੍ਰੋਫੈਸ਼ਨਲ ਐਕਸਪੀਰੀਅੰਸ ਹੀ ਹੋਊਗਾ। ਘਰ ਦੇ ਅੰਦਰ ਸਾਰੇ ਕਮਰੇ ਪੇਂਟ ਕਰਵਾਓ ਅਤੇ ਨਾਲ ਦੇ ਘਰ ਦੇ ਬਾਹਰ ਵੀ, ਜੇਕਰ ਫੈਂਸ ਲੁਕਿੰਗ ਥੋੜ੍ਹੀ ਅਗਲੀ, ਪੇਂਟ ਚਿਪ ਹੋ ਗਿਆ ਹੈ, ਪੀਲ ਹੋ ਰਿਹਾ ਹੈ, ਪੂਰੀ ਪੈਂਟਸ ਨੂੰ ਵੀ ਇਹ ਪੇਂਟ ਕਰ ਦੇਣਗੇ, ਤੁਹਾਡੇ ਫਰੰਟ ਡੋਰ ਨੂੰ ਵੀ ਰੀਪੇਂਟ ਕਰ ਦੇਣਗੇ, ਗਰਾਜ ਡੋਰਸ ਨੂੰ ਵੀ ਪੇਂਟ ਕਰ ਦੇਣਗੇ। ਕਾਫੀ ਵਧੀਆ ਤੁਸੀਂ ਦੇਸ਼ ਪ੍ਰਦੇਸ਼ ਦਾ ਹਵਾਲਾ ਦੇ ਕੇ ਪੈਕੇਜ ਵੀ ਤਿਆਰ ਕਰਵਾ ਸਕਦੇ ਹੋ। ਸੋ ਕਾਲ ਸੰਦੋ ਪੇਂਟਿੰਗ, ਚਾਹੇ ਤੁਸੀਂ GTA ਦੇ ਵਿੱਚੋਂ, ਚਾਹੇ ਲੰਡਨ ਅੰਟੇਰੀਓ ਵਿੱਚੋਂ, ਚਾਹੇ KWC ਦੇ ਵਿੱਚੋਂ, ਚਾਹੇ ਤੁਸੀਂ ਨਾਇਗਰਾ ਦੇ ਵਿੱਚੋਂ, ਜਿੱਥੇ ਮਰਜ਼ੀ ਆਓ, ਇਹਨਾਂ ਦੀ ਬਹੁਤ ਹੀ ਵੱਡੀ ਅਤੇ ਪ੍ਰੋਫੈਸ਼ਨਲ ਟੀਮ ਹੈ ਅਤੇ ਉੱਥੇ ਪਹੁੰਚ ਜਾਣਗੇ। ਸੰਦੋ ਪੇਂਟਿੰਗ 647-822-3313 'ਤੇ ਸੰਦਲ ਪੇਂਟਿੰਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਰੋਇਲ ਡਿਜੀਟਲ ਦੇ ਵੱਲੋਂ। ਰੋਇਲ ਡਿਜੀਟਲ ਤੁਹਾਨੂੰ ਸਾਰੀਆਂ ਟੈਲੀਕਮਿਊਨੀਕੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਕੈਨੇਡਾ ਦੀਆਂ 1, 2, 3, 4, 5, 6 ਜਿੰਨੀਆਂ ਵੀ ਸਭ ਤੋਂ ਵੱਡੀਆਂ ਕੰਪਨੀਜ਼ ਨੇ, ਉਹਨਾਂ ਦੇ ਤੁਹਾਨੂੰ ਬਹੁਤ ਹੀ ਕਮਾਲ ਦੇ ਇੰਟਰਨੈਟ ਪੈਕੇਜਸ ਪ੍ਰੋਵਾਈਡ ਕਰਦੇ ਨੇ। ਹੁਣ ਜੇ ਤੁਸੀਂ ਆਪਦੇ ਘਰ ਦੇ ਵਿੱਚ ਇੰਟਰਨੈਟ ਲਵਾਈ ਹੋਈ ਹੈ, ਜੇਕਰ ਉਹ ਬਹੁਤ ਹੀ ਸਲੋ ਚੱਲਦੀ ਹੈ, ਜੇਕਰ ਤੁਹਾਡੇ ਕੋਲ ਅਨਲਿਮਿਟਡ ਡਾਊਨਲੋਡਿੰਗ ਹੈ ਹੀ ਨਹੀਂ, ਜੇਕਰ ਤੁਸੀਂ $50 ਤੋਂ ਵੱਧ ਖਰਚ ਰਹੇ ਹੋਮ ਇੰਟਰਨੈਟ ਦੇ ਲਈ ਅਤੇ ਬਫਰਿੰਗ ਬਾਰ ਬਾਰ ਹੋਈ ਜਾਂਦੀ ਆ, ਤੁਹਾਡੀ ਇੰਟਰਨੈਟ ਲੈਗ ਹੋਈ ਜਾਂਦੀ ਆ, ਡਿਸਕਨੈਕਟ ਹੋਈ ਜਾਂਦੀ ਆ, ਕੁਛ ਸਟ੍ਰੀਮ ਕਰਦੇ ਹੋ ਅਤੇ ਉਹਦੇ ਵਿੱਚ ਹੀ ਵਿਚਾਲੇ ਉਹ ਬਫਰ ਹੋਈ ਜਾਂਦਾ, ਲੋਡ ਵੀ ਨਹੀਂ ਹੁੰਦਾ ਹੈਗਾ, ਜਾਂ ਫਿਰ ਕੋਈ 1, 2, 3, 4 ਲੋਕ ਇਕੱਠੇ ਹੀ ਕੋਈ ਸੈੱਲ ਫੋਨ, ਕੋਈ ਵਾਈਫਾਈ, ਕੋਈ TV, ਕੋਈ IPTV, ਕੋਈ ਇੰਟਰਨੈਟ, ਕੋਈ ਲੈਪਟਾਪ ਐਕਸੈਟਰਾ ਯੂਜ਼ ਕਰਦੇ ਨੇ ਅਤੇ ਬਹੁਤ ਹੀ ਕੰਮ ਸਲੋ ਹੋ ਜਾਂਦਾ ਹੈ। ਫਿਰ ਧਿਆਨ ਨਾਲ ਸੁਣੋ, ਕਿਉਂਕਿ ਰੋਇਲ ਡਿਜੀਟਲ ਸਾਰੇ ਹੀ ਮੇਜਰ ਇੰਟਰਨੈਟ ਕੰਪਨੀਜ਼, ਦ ਬਿਗੈਸਟ ਵਨਸ ਇਨ ਕੈਨੇਡਾ ਨਾਲ ਡਾਇਰੈਕਟ ਡੀਲ ਕਰਦੇ ਨੇ, ਆਥੋਰਾਈਜ਼ ਡੀਲਰ ਨੇ। ਤੁਸੀਂ ਸਿਰਫ ਆਪਣਾ ਪੋਸਟੋ ਕੋਡ ਦੱਸਣਾ ਹੈ, ਉਹਦੇ ਹਿਸਾਬ ਨਾਲ ਤੁਹਾਨੂੰ ਦੱਸਣਗੇ ਕਿ ਕੰਪਨੀ ਏ ਜਾਂ ਕੰਪਨੀ ਬੀ, ਕੰਪਨੀ ਰੈੱਡ ਜਾਂ ਕੰਪਨੀ ਬਲੂ, ਕਿਹੜੀ ਤੁਹਾਡੇ ਲਈ, ਤੁਹਾਡੇ ਏਰੀਆ ਦੇ ਵਿੱਚ ਜ਼ਿਆਦਾ ਫਾਸਟਰ ਇੰਟਰਨੈਟ ਕਨੈਕਸ਼ਨ ਪ੍ਰੋਵਾਈਡ ਕਰਦੀ ਆ, ਕਿੱਥੇ ਤਾਰਾਂ ਤੁਰਾਂ ਲੱਗੀਆਂ ਹੋਈਆਂ ਨੇ, ਅਤੇ ਉਹਦੇ ਹਿਸਾਬ ਨਾਲ ਤੁਹਾਨੂੰ ਪ੍ਰਾਈਸ ਇੱਕੋ ਹੀ ਮਿਲਣੀ ਹੈ, ਜੋ ਕਿ ਬਹੁਤ ਹੀ ਕਮਾਲ ਦੀ ਇੱਕ ਸਪੈਸ਼ਲ ਆਫਰ ਇਹਨੇ ਲਈ ਹੋਈ ਹੈ, $55 ਪਰ ਮੰਥ, no extra cost, no hidden fees, no additional fees, sirf $55 per month, Canada di sab to baddi company, high speed 1.5 GB speed, naale unlimited jinna marzi varto, download karo, stream karo, etc., sirf $55 vich. Call Royal Digital,
647-201-1313 647-201-1313 647-201-1313 647-201-1313 ਤੁਸੀਂ ਇਹਨਾਂ ਦੇ ਬਿਜ਼ਨਸ ਵਿੱਚ ਵੀ ਪਹੁੰਚ ਸਕਦੇ ਹੋ। ਬਰੈਂਪਟਨ ਦੇ ਵਿੱਚ ਏਅਰਪੋਰਟ ਅਤੇ ਕੁਈਨ 'ਤੇ ਐਗਜੈਕਟ ਇੰਟਰਸੈਕਸ਼ਨ ਆਫ ਏਅਰਪੋਰਟ ਐਂਡ ਕੁਈਨ, ਜਿਹੜਾ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ ਹੈ, 80 Maritime ਅੰਟੇਰੀਓ ਬੁਲਵਰਡ ਨੰਬਰ 58, ਰੋਇਲ ਡਿਜੀਟਲ, 647-201-1313 647-201-1313 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਯੂਨਾਗੋਬੋ ਐਡਵਾਈਜ਼ਰੀ ਦੇ ਮਿਸਟਰ ਨਾਗਪਾਲ ਦੇ ਵੱਲੋਂ, ਜਿਹਨਾਂ ਨੇ ਅੱਜ ਹੀ ਸਾਨੂੰ ਇੱਕ ਅਪਡੇਟ ਪੇਸ਼ ਕੀਤੀ ਆ ਕਿ ਭਾਈ ਜੇ ਤੁਸੀਂ ਹੁਣ ਪੜ੍ਹਨਾ ਚਾਹੁੰਦੇ ਹੋ, ਤੁਹਾਡੀ ਜਿਹੜੀ ਮਰਜ਼ੀ ਉਮਰ ਹੋਵੇ, ਚਾਹੇ 18 ਸਾਲ ਦੇ ਹੋ ਚਾਹੇ 80 ਸਾਲ ਦੇ ਹੋ, ਕੋਈ ਫਰਕ ਨਹੀਂ ਪੈਂਦਾ, ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਅਤੇ ਪੜ੍ਹਾਈ ਦੇ ਲਈ ਤੁਸੀਂ ਚਾਹੁੰਦੇ ਹੋ ਕਿ ਸਾਰਾ ਖਰਚਾ ਸਰਕਾਰ ਹੀ ਚੱਕੇ, ਸਾਡਾ ਪੜ੍ਹਾਈ ਦਾ ਵੀ, ਸਾਡਾ ਲਿਵਿੰਗ ਕਾਸਟ ਵੀ, ਸਾਡਾ ਖਾਣਾ ਵੀ, ਰਹਿਣਾ ਵੀ, ਸਹਿਣਾ ਵੀ, ਸਭ ਕੁਝ ਏ ਟੂ ਜ਼ੈਡ, ਸਾਨੂੰ ਸਾਲ ਦਾ $30,000 ਤੋਂ ਲੈ ਕੇ $1,00,000 ਸਰਕਾਰ ਤੋਂ ਹੀ ਮਿਲੇ, ਫਿਰ ਦੋਸਤੋ ਤੁਹਾਡੇ ਹੁਣ 2 ਹਫ਼ਤੇ ਰਹਿ ਗਏ ਨੇ, ਸਿਰਫ ਅਤੇ ਸਿਰਫ 2 ਹਫ਼ਤੇ ਰਹਿ ਗਏ ਨੇ। ਉਸ ਤੋਂ ਬਾਅਦ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਦੀ ਸਰਕਾਰ ਕਹਿੰਦੀ ਆ ਕਿ ਅਸੀਂ ਲੋਕਾਂ ਨੂੰ ਪੜ੍ਹਨ ਦੇ ਲਈ ਕੋਈ ਵੀ ਗ੍ਰਾਂਟ ਦੇਣੇ ਨਹੀਂ, ਇਕੱਲੇ ਲੋ ਇੰਟਰਸਟ ਲੋਨ ਹੀ ਦੇਣੇ ਆ। ਸੋ ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਕਿ ਔਨਲਾਈਨ ਈਜ਼ੀ ਟੂ ਪਾਸ ਕੋਰਸ ਹੋਵੇ, ਜਿਹਦੇ ਨਾਲ ਸਕਿੱਲ ਡਿਵੈਲਪ ਕਰਕੇ ਬੰਦਾ ਇੱਕ ਫਿਊਚਰ ਕੰਮ ਕਾਰੋਬਾਰ ਸ਼ੁਰੂ ਕਰ ਸਕਦਾ ਹੈ, ਫਿਰ ਨੰਬਰ ਹੁਣੇ ਕਮਾਓ ਕਿਉਂਕਿ 2 ਹਫ਼ਤੇ ਰਹਿ ਗਏ ਨੇ। ਬਾਅਦ 'ਚ ਉਹਨਾਂ ਕਿਹਾ ਪਤਾ ਨਹੀਂ ਸੀ, 437-264-3175 ਸੋ ਯੂਨੀਗਲੋਬਲ ਐਡਵਾਈਜ਼ਰੀ ਨੇ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਇਹ ਪੈਸੇ ਦਿਲਵਾਏ ਨੇ, ਸਿੱਧੇ ਅੰਟੇਰੀਓ ਗਵਰਨਮੈਂਟ ਤੋਂ ਲੈ ਕੇ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਪੈਸੇ ਆਉਂਦੇ ਨੇ, ਨਾ ਕਿ ਇਹਨਾਂ ਨੂੰ ਮਿਲਦੇ ਨੇ। ਸੋ ਤੁਹਾਨੂੰ ਗਵਰਨਮੈਂਟ ਤੁਹਾਡੀ ਪੜ੍ਹਾਈ ਹੀ ਸਪਾਂਸਰ ਕਰ ਰਹੀ ਆ, ਜਿਹਦੇ ਨਾਲ ਤੁਹਾਡਾ ਜਿਹੜਾ ਲਿਵਿੰਗ ਐਕਸਪੈਂਸ ਹੈ, ਰਹਿਣਾ ਸਹਿਣਾ, ਉਹ ਵੀ $30,000 ਤੋਂ ਲੈ ਕੇ $1,00,000 ਕੈਨੇਡੀਅਨ, $30,000 ਟੂ $100,000 ਪਰ ਈਅਰ, ਇੱਕ ਇੱਕ ਪੜ੍ਹਾਈ ਦਾ ਸਾਲ ਦੇ ਲਈ ਤੁਹਾਡੇ ਲਈ ਫੰਡਿੰਗ ਪ੍ਰੋਵਾਈਡ ਕੀਤੀ ਜਾਂਦੀ ਆ, ਜਿਹਦੇ ਵਿੱਚੋਂ ਵੱਧ ਤੋਂ ਵੱਧ ਹਿੱਸਾ ਤਾਂ ਫਿਲਹਾਲ ਅਗਲੇ 2 ਹਫ਼ਤਿਆਂ ਲਈ ਗ੍ਰਾਂਟ ਹੀ ਤੁਹਾਨੂੰ ਮਿਲਦੇ ਨੇ। ਉਹ ਜਿਹੜੇ ਗ੍ਰਾਂਟ ਨੇ ਤੁਸੀਂ ਕਦੇ ਵੀ ਨਹੀਂ ਮੋੜਨੇ, ਇਹ ਰੀਫੰਡ ਨਹੀਂ ਕਰਨੇ, ਇਹ ਪੇ ਬੈਕ ਨਹੀਂ ਕਰਨੇ, ਗ੍ਰਾਂਟ ਤੁਹਾਨੂੰ ਮਿਲਣੇ ਆ ਤਰੱਕੀ ਕਰਨ ਲਈ, ਪੜ੍ਹਾਈ ਕਰਨ ਲਈ, ਕੰਮ ਕਾਰੋਬਾਰ ਸ਼ੁਰੂ ਕਰਨ ਲਈ, ਕਦੇ ਵੀ ਉਹ ਪੈਸਾ ਮੋੜਨਾ ਤੱਕ ਵੀ ਨਹੀਂ ਹੈਗਾ। ਸੋ ਹੁਣ ਜੇ ਤੁਸੀਂ PR ਹੋ ਗਏ ਹੋ, ਸਿਟੀਜ਼ਨ ਹੋ, ਜਾਂ ਫਿਰ ਈਵਨ ਪ੍ਰੋਟੈਕਟਡ ਪਰਸਨ, ਕੋਈ ਰੈਫਿਊਜੀ ਵੀ ਹੈਗੇ ਹੋ, ਤੁਸੀਂ ਐਲੀਜੀਬਲ ਹੋ ਸਕਦੇ ਹੋ। ਜੇਕਰ ਤੁਹਾਡੀ ਫੈਮਿਲੀ ਦੀ, ਹਸਬੈਂਡ ਵਾਈਫ ਦੋ ਜਣਿਆਂ ਦੀ, ਜੇਕਰ ਨੈੱਟ ਇਨਕਮ 70,000 ਤੋਂ ਘੱਟ ਹੈ, ਨੈੱਟ ਇਨਕਮ 70,000 ਤੋਂ ਘੱਟ ਹੈ, ਤੁਸੀਂ ਘਰ ਬਹਿ ਕੇ ਫੁੱਲੀ ਔਨਲਾਈਨ ਈਜ਼ੀ ਟੂ ਪਾਸ ਕੋਰਸਿਸ ਕਰਕੇ ਸਕਿੱਲਸ ਡਿਵੈਲਪ ਕਰ ਸਕਦੇ ਹੋ। ਅਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਕੋਈ ਵੀ ਏਜ ਲਿਮਿਟ ਨਹੀਂ ਹੈ, ਇਹ ਕੋਈ ਭੁਲੇਖਾ ਹੀ ਹੈ ਲੋਕਾਂ ਨੂੰ ਕਿ ਕੋਈ 18 ਤੋਂ ਲੈ ਕੇ 25 ਸਾਲ ਦੇ ਲੋਕ ਸ਼ਾਇਦ ਅਪਲਾਈ ਕਰਦੇ ਹੋਣਗੇ। ਇਹਨਾਂ ਨੇ ਕਿਹਾ ਹੈ ਕਿ ਵੱਧ ਤੋਂ ਵੱਧ ਇਹਨਾਂ ਦੇ ਕਲਾਇੰਟਸ ਤਾਂ 40-45 ਪਲੱਸ ਨੇ, 40-45 ਪਲੱਸ ਸਾਲ ਦੇ ਹੀ ਵੱਧ ਤੋਂ ਵੱਧ ਇਹਨਾਂ ਦੇ ਕਲਾਇੰਟਸ ਨੇ, ਖਾਸ ਜਿਹੜੇ ਸੈਲਫ ਇੰਪਲੋਇਡ ਲੋਕ ਨੇ, ਕੋਈ ਹੋਰ ਕੋਈ ਕੰਮ ਕਰਦੇ, ਕੋਈ ਕੰਮ ਠੰਡਾ ਹੋ ਗਿਆ, ਕੋਈ ਬਾਂਦੀ ਹੋ ਗਿਆ, ਜਾਂ ਹਾਊਸ ਵਾਈਫ ਹੋ, ਸਟੇਅਰ ਹੋਮ ਮਾਮ ਹੋ, ਊਬਰ ਡਰਾਈਵਰ ਹੋ, ਟਰੱਕ ਡਰਾਈਵਰ ਐਕਸੈਟਰਾ। ਅਤੇ ਸਭ ਤੋਂ ਖਾਸ ਗੱਲ, ਜਦੋਂ ਤੁਹਾਨੂੰ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ $30,000 ਤੋਂ ਲੈ ਕੇ $1,00,000 ਸਾਲ ਦਾ ਅੰਟੇਰੀਓ ਸਰਕਾਰ ਤੋਂ ਮਿਲ ਗਿਆ, ਬਾਅਦ ਦੇ ਵਿੱਚ ਤੁਸੀਂ ਜਾ ਕੇ ਇਹਨਾਂ ਨੂੰ ਇਹਨਾਂ ਦੇ ਆਫਿਸ ਦੇ ਵਿੱਚ $199 ਤੋਂ ਲੈ ਕੇ $499 ਤੱਕ ਹੀ ਬਸ ਇੰਨੀ ਕੀ ਫੀਸ ਪੇ ਕਰਨੀ ਹੈ, ਦੈਟਸ ਇਟ, 199 or 499 ਡਿਪੈਂਡ ਕਰਦਾ ਕਿਹੜਾ ਕੋਰਸ ਹੈ, ਦੈਟਸ ਇਟ। ਅਤੇ ਉਹ ਵੀ ਆਫਟਰ ਦ ਫੈਕਟ, ਬਾਅਦ ਦੇ ਵਿੱਚ ਹੀ ਤੁਸੀਂ ਪੇ ਕਰਨਾ ਹੈ। ਕਾਲ ਯੂਨੀਗਲੋਬਲ ਐਡਵਾਈਜ਼ਰੀ ਮਿਸਟਰ ਨਾਗਪਾਲ, ਸਿਰਫ ਅਤੇ ਸਿਰਫ 2 ਹਫ਼ਤੇ ਰਹਿ ਗਏ ਨੇ, within 2 weeks ਹੀ ਤੁਹਾਨੂੰ ਅਪਲਾਈ ਕਰਨਾ ਪਊਗਾ। 437-264-3175 437-264-3175 ਤੇ ਇਹਨਾਂ ਦੇ ਆਫਿਸ ਦੇ ਵਿੱਚ ਜਾ ਕੇ ਮਿਲੋ, 218 Export Boulevard 218 ਐਕਸਪੋਰਟ ਬੁਲਵਰਡ ਇਨ ਮਿਸਿਸਾਗਾ। ਸੋ ਦੋਸਤੋ, ਜਿੱਥੇ ਪਿਛਲੇ ਹਫ਼ਤੇ ਹੀ ਇੱਕ ਨਵੀਂ ਪੋਟੈਂਸ਼ੀਅਲ ਈਸਟ ਵੈਸਟ ਓਇਲ ਪਾਈਪਲਾਈਨ ਦੀ ਚਰਚਾ ਵੀ ਹੋਈ, ਮਲਟੀਪਲ ਡਿਫਰੈਂਟ ਅਨਾਊਂਸਮੈਂਟਸ, ਅਤੇ ਬੇਸਿਕਲੀ ਇਹਨੂੰ ਲਿਮਿਟ ਕਰਨ ਲਈ ਵੀ ਅਨਾਊਂਸਮੈਂਟ ਪੇਸ਼ ਹੋਈਆਂ, MOUs ਵੀ ਫੈਡਰਲ ਸਰਕਾਰ ਅਤੇ BC ਸਰਕਾਰ ਦੇ ਆਪਸ ਦੇ ਵਿੱਚ ਅਨਾਊਂਸ ਕੀਤੀਆਂ ਗਈਆਂ। ਅਲਬਰਟਾ ਸਰਕਾਰ ਦੇ ਵੱਲੋਂ ਵੀ ਪ੍ਰਪੋਜ਼ਲ ਪੇਸ਼ ਕੀਤੀ ਗਈ ਆ ਕਿ ਅਸੀਂ 2 ਅਲੱਗ ਪ੍ਰਪੋਨੈਂਟਸ ਵੀ ਲੱਭੇ ਹਨ, ਪਰ ਇਹਨੂੰ ਸ਼ਾਇਦ ਪਬਲਿਕਲੀ ਵੀ ਟੈਕਸਪੇਅਰ ਦੇ ਪੈਸੇ ਨਾਲ ਵੀ ਫੰਡ ਕੀਤਾ ਜਾਊਗਾ। ਅੱਜ ਦੋਸਤੋ, ਇੱਕ ਨਵੀਂ ਅਨਐਕਸਪੈਕਟਡ ਪੋਟੈਂਸ਼ੀਅਲ ਵੈਸਟ ਈਸਟ ਓਇਲ ਪਾਈਪਲਾਈਨ ਬਣਾਉਣ ਦੀ ਚਰਚਾ ਹੋ ਚੁੱਕੀ ਹੈ ਅਤੇ ਅਨਾਊਂਸਮੈਂਟ ਵੀ ਹੋ ਚੁੱਕੀ ਹੈ। ਅੱਜ
Ontario Premier Doug Ford ਤੇ Alberta Premier Daniel Smith ਨੇ Calgary Stampede ਦੇ ਬੈਕਡ੍ਰੌਪ ਤੋਂ ਅਨਾਊਂਸ ਕੀਤਾ ਕਿ ਉਹ ਇੱਕ ਨਵੀਂ ਵੈਸਟ ਟੂ ਈਸਟ ਕਰੂਡ ਆਇਲ ਪਾਈਪਲਾਈਨ ਬਣਾਉਣਾ ਚਾਹੁੰਦੇ ਨੇ Alberta ਤੋਂ ਲੈ ਕੇ Ontario ਤੱਕ। ਇਹਨਾਂ ਨੇ ਇਹਦਾ ਨਾਮ ਰੱਖਿਆ ਹੈ Northern Shield Energy Corridor। ਪ੍ਰਪੋਜ਼ ਕੀਤਾ ਹੈ ਕਿ ਤਕਰੀਬਨ 3300 ਕਿਲੋਮੀਟਰ ਦੀ ਕਰੂਡ ਆਇਲ ਪਾਈਪਲਾਈਨ ਬਣਾਈ ਜਾਵੇ। ਹਾਰਡੈਸਟ ਦੀ ਅਲਬਰਟਾ ਲੰਘੂਗੀ ਸਸਕੈਚੁਆਨ ਦੇ ਵਿੱਚੋਂ, ਫਿਰ ਮੈਨੀਟੋਬਾ ਦੇ ਵਿੱਚੋਂ ਅਪ ਟੂ ਸਾਰਨੀਆ ਅੰਟੇਰੀਓ, ਜਿੱਥੇ ਉਹਨੂੰ ਕਨੈਕਟ ਕੀਤਾ ਜਾਊਗਾ ਅੰਟੇਰੀਓ ਦੇ ਆਇਲ ਰਿਫਾਈਨਿੰਗ ਬੈਲਟ ਦੇ ਨਾਲ। ਸਭ ਤੋਂ ਖਾਸ ਗੱਲ, Ontario Premier Doug Ford ਅਤੇ Alberta Premier Daniel Smith ਨੇ ਅੱਜ ਪ੍ਰਪੋਜ਼ ਕੀਤਾ ਹੈ ਕਿ ਇਸ ਪਾਈਪਲਾਈਨ ਦਾ ਜਿਹੜਾ ਰੂਟ ਹੈ 3300 ਕਿਲੋਮੀਟਰ ਹੈ, ਪੂਰਾ ਕੋਰੀਡੋਰ ਹੈ, ਇਹ ਸਿਰਫ ਅਤੇ ਸਿਰਫ ਇੰਟਾਇਰਲੀ ਕੈਨੇਡਾ ਦੇ ਵਿੱਚ ਹੀ ਰਹੂਗਾ। ਦੁਬਾਰਾ ਤੋਂ ਗਲਤੀ ਨਹੀਂ ਕਰਾਂਗੇ ਅਮਰੀਕਾ ਦੇ ਵਿੱਚੋਂ ਪਾਈਪਲਾਈਨ ਲੰਘਾ ਕੇ। ਕਿਉਂ? ਕਿਉਂਕਿ ਉਹ ਨਹੀਂ ਚਾਹੁੰਦੇ ਹਨ ਕਿ ਉਹਨਾਂ ਨੂੰ ਫਿਰ ਤੋਂ ਕਿਸੇ ਵੀ ਲੱਲੂ ਪੰਜੂ ਯੂ ਐੱਸ ਸਟੇਟ ਲੀਡਰ ਤੋਂ ਸੁਣਨਾ ਪਵੇ, ਧਮਕੀਆਂ ਸੁਣਨੀਆਂ ਪੈਣ।

ਘਟਾਉਣ ਦੇ ਲਈ, ਕਿਉਂਕਿ ਵੱਧ ਆਇਲ ਰਿਫਾਈਨ ਕੀਤਾ ਜਾਊਗਾ ਇਨ ਅੰਟਾਰੀਓ ਤੇ ਡੋਮੈਸਟਿਕਲੀ ਹੀ ਵਰਤਿਆ ਜਾਊਗਾ, ਤੇ ਕੈਨੇਡੀਅਨ ਆਇਲ ਦੇ ਲਈ ਨਵੀਆਂ ਮਾਰਕੀਟਸ ਖੋਲਣ ਦੇ ਲਈ ਵੀ, ਨਵੇਂ ਕਸਟਮਰਸ ਲੱਭਣ ਦੇ ਲਈ ਵੀ ਇਹ ਹੁਣ ਇਹਨਾਂ ਨੇ ਪਿਚ ਕੀਤਾ ਹੈ। ਸੋ ਇਹਨਾਂ ਨੇ ਪ੍ਰਪੋਜ਼ ਕੀਤਾ ਹੈ ਕਿ ਹਰੇਕ ਦਿਨ, ਐਵਰੀ ਡੇ, ਵਾਂਸ ਦਿਸ ਪਾਈਪਲਾਈਨ ਇਜ਼ ਅਪ ਐਂਡ ਰਨਿੰਗ, ਇਫ ਇਟਸ ਐਵਰ ਅਪ ਐਂਡ ਰਨਿੰਗ, ਤਕਰੀਬਨ 5 ਲੱਖ ਤੇਲ ਦੀਆਂ ਬਾਲਟੀਆਂ, ਕਰੂਡ ਆਇਲ ਦੀਆਂ ਬੈਰਲਸ ਪਰ ਡੇ 500,000 ਦੀ ਗਿਣਤੀ ਦੇ ਵਿੱਚ ਡੋਮੈਸਟਿਕ ਯੂਜ਼ ਦੇ ਲਈ ਹੀ ਮੂਵ ਕੀਤੀਆਂ ਜਾਣ, ਸੋ ਵਿਦ ਇਨ ਓਨਲੀ ਕੈਨੇਡਾ ਯੂਜ਼ ਕੀਤੀਆਂ ਜਾਣ ਅਤੇ ਭੇਜੀਆਂ ਜਾਣ ਐਲਬਰਟ ਲੈ ਕੇ ਅੰਟਾਰੀਓ ਤੱਕ। ਪਰ ਇਸ ਪਾਈਪਲਾਈਨ ਦੀ ਕਪੈਸਿਟੀ ਨੂੰ ਵਧਾਇਆ ਵੀ ਜਾ ਸਕਦਾ ਹੈ 8 ਲੱਖ ਬਾਲਟੀਆਂ ਪਰ ਡੇ ਤੱਕ, ਜਿਹੜੇ ਵਾਧੂ ਅਮਾਊਂਟ ਨੂੰ, ਉਹ 3 ਲੱਖ ਦੇ ਫਰਕ ਨੂੰ ਸ਼ਾਇਦ ਫੋਰਨ ਮਾਰਕੀਟਸ ਤੱਕ ਫਿਰ ਵੇਚਿਆ ਜਾ ਸਕਦਾ ਹੈ। ਤਾਂ ਹੀ ਇਸ ਪ੍ਰਪੋਜ਼ਲ ਤੋਂ ਇਲਾਵਾ ਅੰਟਾਰੀਓ ਪ੍ਰੀਮੀਅਰ ਡੱਗ ਫੋਰਡ ਨੇ ਇਹ ਵੀ ਕਿਹਾ ਹੈ, ਕਿਉਂਕਿ ਉਹਨੂੰ ਪਤਾ ਹੈ ਕਿ ਸਭ ਤੋਂ ਜ਼ਿਆਦਾ ਸ਼ਾਇਦ ਇਕੱਲੀ ਆਪੋਜੀਸ਼ਨ ਤਾਂ ਸਸਕੈਚੁਆਨ ਦੇ ਪ੍ਰੀਮੀਅਰ ਸਕਾਟ ਮੋ ਤੋਂ ਤਾਂ ਆਉਣੀ ਨਹੀਂ ਹੈਗੀ। ਉਹ ਵੀ ਚਾਹੁੰਦਾ ਹੈ ਕਿ ਪਾਈਪਲਾਈਨਸ ਬਣਾਈਆਂ ਜਾਣ, ਸਾਡੇ ਨੈਚੁਰਲ ਰਿਸੋਰਸਿਸ ਐਕਸਟਰੈਕਟ ਕੀਤੇ ਜਾਣ, ਮੁਲਕ ਦੀ ਓਵਰਆਲ ਤਰੱਕੀ ਹੋਵੇ, ਬੰਦੇ ਦਾ ਦਿਮਾਗ ਚੱਲਦਾ ਹੈ। ਅਲਬਰਟਾ ਪ੍ਰੀਮੀਅਰ ਵੀ ਆਬਵੀਅਸਲੀ ਚਾਹੁੰਦੀ ਹੈ ਕਿ ਇੱਕ ਨਹੀਂ ਹੁਣ ਤਾਂ 2 ਪਾਈਪਲਾਈਨ ਬਣਾਈਆਂ ਜਾਣ। ਅੰਟਾਰੀਓ ਪ੍ਰੀਮੀਅਰ ਡੱਗ ਫੋਰਡ ਵੀ ਕਹਿ ਰਿਹਾ ਹੈ ਕਿ ਜਿਹੜੀ ਅਲਬਰਟ ਲੈ ਕੇ BC ਪਾਈਪਲਾਈਨ ਉਹ ਵੀ ਬਣਨੀ ਚਾਹੀਦੀ ਹੈ, ਪਰ ਇਹ ਹੁਣ ਅਲਬਰਟ ਲੈ ਕੇ ਅੰਟਾਰੀਓ ਤੱਕ ਵੀ ਬਣਨੀ ਚਾਹੀਦੀ ਹੈ। ਇੱਕੋ ਹੀ ਬੰਦਾ ਹੈ ਜੋ ਕਿ ਸ਼ਾਇਦ ਕਨਫਲਿਕਟਡ ਹੈ ਜਾਂ ਕਹਿ ਲਓ ਹੈ ਆਪੋਜੀਸ਼ਨ ਦੇ ਵਿੱਚ ਹੈ, ਉਹ ਹੈ ਮੈਨਿਟੋਬਾ NDP ਪ੍ਰੀਮੀਅਰ ਵਾਬ ਖਿਨੂ, ਜਿਹਨੂੰ ਅਫਕੋਰਸ ਤਾਂ ਆਪਣੇ ਹੀ ਕਮਿਊਨਿਟੀ ਦੇ ਇੰਡੀਜਨਸ ਲੋਕਾਂ ਦੀ ਗੱਲ ਅਤੇ ਆਪਣੇ ਹੀ ਪ੍ਰੋਵਿੰਸ ਦੇ ਲੋਕਾਂ ਦੀ ਗੱਲ, ਅਤੇ ਜਿੱਧਰ ਵੀ ਹਵਾਵਾਂ ਬਦਲਦੀਆਂ ਨੇ ਲੈਫਟ ਜਾਂ ਰਾਈਟ, ਯੈਸ ਜਾਂ ਨੋ ਔਨ ਅ ਪਾਈਪਲਾਈਨ, ਉੱਧਰ ਦੇ ਵਾਲੀ ਜਾਣਾ ਪਊਗਾ ਜੇਕਰ ਉਹ ਆਪਣਾ ਅਕੋਰਡਿੰਗ ਟੂ ਆਲ ਮੇਨ ਸਟ੍ਰੀਮ ਸਰਵੇਸ ਐਂਡ ਪੋਲਸ, ਜੇਕਰ ਉਹ ਪੂਰੇ ਕੈਨੇਡਾ ਦਾ ਸਭ ਤੋਂ ਪਸੰਦ ਕੀਤਾ ਜਾਂਦਾ ਪ੍ਰੀਮੀਅਰ ਰਹਿਣਾ ਚਾਹੁੰਦਾ ਹੈ, ਰੀਇਲੈਕਟ ਹੋਣਾ ਚਾਹੁੰਦਾ ਹੈ, ਫਿਰ ਤਾਂ ਭਾਈ ਇਹਨੂੰ ਤਾਂ ਆਪਦੇ ਲੋਕਾਂ ਦੀ ਗੱਲ ਸੁਣਨੀ ਪੈਣੀ ਆ। ਪਰ ਹੁਣ ਇਹਦੇ ਮੂੰਹ 'ਤੇ ਵੀ ਪੈਸੇ ਨੋਟ ਸਿੱਟੇ ਜਾ ਰਹੇ ਨੇ ਅੰਟਾਰੀਓ ਪ੍ਰੀਮੀਅਰ ਡੱਗ ਫੋਰਡ ਦੇ ਵੱਲੋਂ। ਐਡਵਾਂਸ ਦੇ ਵਿੱਚ ਹੀ ਦੱਸਿਆ ਗਿਆ ਹੈ ਕਿ ਜਿਹੜੀ ਹੁਣ ਕੋਈ ਵੀ ਪੋਟੈਂਸ਼ੀਅਲ ਆਪੋਜੀਸ਼ਨ ਇੰਡੀਜਨਸ ਕਮਿਊਨਿਟੀਜ਼ ਤੋਂ ਜਾਂ ਫਿਰ ਮੈਨੀਟੋਬਾ ਦੇ ਲੋਕਾਂ ਤੋਂ ਆ ਸਕਦੀ ਆ ਕਿ ਹੁਣ ਦੇ ਪ੍ਰੋਵਿੰਸ ਦੇ ਵਿੱਚੋਂ ਇਹ ਪਾਈਪਲਾਈਨ ਨਾ ਲੰਘੇ, ਇਨ ਐਡਵਾਂਸ as a precaution Ontario premier Doug Ford and Alberta premier Daniel Smith ne keh ditta hai ki tuhanda vi bhai fayda hoga te indigenous lokan da vi fayda hoga, bahut zyada fayda hoga je kar tusi eh pipeline langar dinne ho. Is proposal to alawa eh jehdi main 3300 km di pipeline hai all the way from Hardest to Alberta to Sarnia Ontario, eh to alawa aaj Ontario premier Doug Ford ne keha ki ek additional possibility vi explore kiti ja rahi hai, ਜਿਵੇਂ ਕਿ ਇਸ ਆਇਲ ਪਾਈਪਲਾਈਨ ਨੂੰ ਬਾਅਦ ਦੇ ਵਿੱਚ ਜਮੇ ਵੀ ਸੇਮ ਟਾਈਮ 'ਤੇ ਐਕਸਟੈਂਡ ਕੀਤਾ ਜਾਵੇ। ਹੁਣ ਮੰਨ ਲਓ ਐਲਬਰਟਾ ਆਲ ਦੇ ਵਿੱਚ ਅੰਟਾਰੀਓ, ਇਹ ਤਾਂ ਇੱਕ ਵੈਸਟ ਅਤੇ ਈਸਟ ਪਾਈਪਲਾਈਨ ਤਾਂ ਹੋਣੀ ਆ, ਪਰ ਮੇ ਬੀ ਮੈਨੀਟੋਬਾ ਦੇ ਵਿੱਚ ਇਹ ਨੌਰਥ ਤੱਕ ਵੀ ਜਾਵੇ। ਕਿੱਥੇ ਤੱਕ? ਮੈਨੀਟੋਬਾ ਦੇ ਐਗਜ਼ਿਸਟਿੰਗ ਸ਼ਿਪਿੰਗ ਪੋਰਟ ਤੱਕ, ਜਾਂ ਫਿਰ ਕੋਈ ਨਵਾਂ ਬਣਾਇਆ ਜਾਂਦਾ ਵੱਡਾ ਮੈਗਾ ਸ਼ਿਪਿੰਗ ਪੋਰਟ ਤੱਕ, ਮੇ ਬੀ ਸਪੈਸੀਫਿਕ ਪੋਰਟ ਆਫ ਚਰਚਹਿਲ ਤੱਕ, ਜਿੱਥੋਂ ਫਿਰ ਮੈਨੀਟੋਬਾ ਸਰਕਾਰ ਇਨ ਐਸੋਸੀਏਸ਼ਨ ਵਿਦ ਇੰਡੀਜਨਸ ਕਮਿਊਨਿਟੀਜ਼ ਉਹ ਹੋਰਾਂ ਮੁਲਕਾਂ ਦੇ ਮਾਰਕੀਟਸ ਤੱਕ ਵੀ ਉਹ 3 ਲੱਖ ਬਾਲਟੀਆਂ ਤੇਲ ਦੀਆਂ ਨਿਤ ਰੋਜ਼ ਫਿਰ ਵੇਚ ਸਕਦੇ ਨੇ, ਉਹਨਾਂ ਨੂੰ ਉਹ ਮੌਕਾ ਮਿਲ ਸਕਦਾ ਹੈ। ਸੋ ਜੇਕਰ ਉਹ conflicted hai Manitoba the premier, maybe 300,000 barrels of oil the profit every single day on unconflicted bana dewe, kyunki paisa hi paisa bolda hai, jobs hi jobs boldiyan ne, eh ta balle balle hogi jekar pipeline ban jandi hai, there's no doubt about it, ede bare koi do raaye ta hai hi nahi, bahut jyada jobs ban gaya, bahut jyada GDP growth hogi, simple as that. Hon is nami west to east Alberta to Ontario crude oil pipeline ਬਣਾਉਣ ਦੀ ਜਿਹੜੀ ਫੀਜ਼ਬਿਲਿਟੀ ਸਟੱਡੀ ਹੈ, ਇਹਦਾ ਰੂਟ ਕੀ ਹੋ ਸਕਦਾ ਹੈ, ਇਹਦਾ ਖਰਚਾ ਕਿੰਨਾ ਹੋ ਸਕਦਾ ਹੈ, ਇਹਦਾ ਟਾਈਮ ਕਿੰਨਾ ਲੱਗ ਸਕਦਾ ਹੈ, ਐਕਸੈਟਰਾ ਐਕਸੈਟਰਾ, ਕੋਸਟ ਅਨਾਲਿਸਿਸ ਵੀ ਇਹਦੇ 'ਤੇ ਆਲਰੇਡੀ ਕੰਮ ਕੀਤਾ ਜਾ ਰਿਹਾ ਹੈ, ਇਟਸ ਆਲਰੇਡੀ ਅੰਡਰ ਵੇ, ਕਿਉਂਕਿ ਇਹ ਤਾਂ ਕਈ ਮਹੀਨੇ ਪਹਿਲਾਂ ਹੀ ਅੰਟਾਰੀਓ ਅਤੇ ਅਲਬਰਟਾ ਦੇ ਪ੍ਰੀਮੀਅਰਸ ਨੇ MOU ਟੂ ਵਰਕ ਟੁਗੈਦਰ ਔਨ ਐਨਰਜੀ ਤਾਂ ਆਲਰੇਡੀ ਸਾਈਨ ਕੀਤੀ ਹੋਈ ਸੀ। ਸੋ ਹੁਣ ਇਹਨਾਂ ਨੇ ਦੱਸਿਆ ਹੈ ਕਿ ਆਹ ਜਿਹੜੀ ਫੀਜ਼ਬਿਲਿਟੀ ਸਟੱਡੀ ਹੈ, ਕੋਸਟ ਅਨਾਲਿਸਿਸ ਹੈ, ਐਕਸੈਟਰਾ ਐਕਸੈਟਰਾ, ਇਹ ਇਸ ਸਾਲ 2026 ਦੇ ਐਂਡ ਤੱਕ ਇਹਨੂੰ ਕੰਪਲੀਟ ਕੀਤਾ ਜਾਊਗਾ, ਐਕਸਪੈਕਟੇਸ਼ਨ ਤਾਂ ਇਹੀ ਹੈ, ਅਤੇ ਪੇਸ਼ ਕੀਤਾ ਜਾਊਗਾ। ਫਿਲਹਾਲ ਤਾਂ ਇਹਨਾਂ ਨੇ ਨਹੀਂ ਦੱਸਿਆ ਕਿ ਜੇਕਰ ਕੋਈ ਵੀ ਮੇਜਰ ਪਲੇਅਰ, ਮੇਜਰ ਕੰਪਨੀ, ਮੇਜਰ ਕਾਰਪੋਰੇਸ਼ਨ, ਕੋਈ ਵੀ ਪ੍ਰਾਈਵੇਟ ਪ੍ਰਪੋਨੈਂਟ ਹੋਊਗਾ, ਪਰ ਜਦੋਂ ਅੰਟਾਰੀਓ ਪ੍ਰੀਮੀਅਰ ਡੱਗ ਫੋਰਡ ਨੇ ਬੋਲਿਆ, ਉਹਨੇ ਕਿਹਾ

0: ਮਾੜੀ ਗੱਲ ਵੀ ਨਹੀਂ ਹੈਗੀ ਜੇਕਰ ਅੰਟੇਰੀਓ ਦੇ ਟੈਕਸ ਪੇਅਰ ਅਤੇ ਅਲਬਰਟਾ ਦੇ ਟੈਕਸ ਪੇਅਰ ਅਤੇ ਹੋਰਾਂ ਪ੍ਰੋਵਿੰਸ ਦੇ ਟੈਕਸ ਪੇਅਰ ਵੀ ਇਹਦਾ ਖਰਚਾ ਕੁਛ ਹੱਦ ਤੱਕ ਚੱਕਣ, ਕਿਉਂਕਿ ਫਾਇਦਾ ਵੀ ਫਿਰ ਉਹਨਾਂ ਦਾ ਹੀ ਹੋਊਗਾ ਭਾਈ ਜੋ ਕਿ ਵਰਤਿਆ ਜਾਊਗਾ ਸਾਡੇ ਹੀ ਪਬਲਿਕ ਸਰਵਿਸ ਦੇ ਵੱਲ। ਸੋ ਇਹ ਮਾਈਟ ਬੀ ਕਿ ਕੁਛ ਪਰਸੈਂਟੇਜ ਤੱਕ ਤਾਂ ਸਰਕਾਰਾਂ ਹੀ ਪ੍ਰੋਵਿੰਸ਼ੀਅਲ ਲੈਵਲ ਦੀਆਂ ਹੀ ਇਹਦੇ ਓਨਰਸ ਹੋਣ, ਇਫ ਦਿਸ ਪਾਈਪਲਾਈਨ ਐਵਰ ਗੈਟਸ ਮੇਡ, ਜੇਕਰ ਮੈਨੀਟੋਬਾ ਕੋਈ ਵੀ ਆਪੋਜੀਸ਼ਨ ਨਹੀਂ ਪੇਸ਼ ਕਰਦੀ ਹੈ। ਅਤੇ ਦੋਨੇ ਪ੍ਰੋਵਿੰਸਿਸ Ontario and Alberta, उन्होंने किया है कि असी अपनी आप दी ड्यूटी टू कंसल्ट इंडिजिनस कम्यूनिटीज एंड पार्टनर्स दे प्रोसेस शुरू भी की हुई है। भावें दोस्तों पूरे 100% पापूलेशन दे विचों मसा 5% तो इस मुल्क दे विच इंडिजिनस कम्यूनिटी के लोग ही हैं, ਇਹਨਾਂ ਨੂੰ ਕੰਸਲਟ ਕਰਨਾ ਹੀ ਕਰਨਾ ਪੈਂਦਾ ਹੈ ਇਸ ਤਰ੍ਹਾਂ ਦੇ ਕੋਈ ਵੀ ਵੱਡੇ ਕੰਮਾਂ ਦੇ ਵਿੱਚ, ਭਾਵੇਂ ਮਜੋਰਿਟੀ ਇਸ ਕੰਮ ਦੇ ਹੱਕ ਦੇ ਵਿੱਚ ਵੀ ਆ। ਜੇ ਇਹ ਨਾ ਕਹਿ ਦੇਣ ਫਿਰ ਤਾਂ ਔਖਾ ਹੀ ਆ, 5% dictates everything clearly. ਅਤੇ ਉਮੀਦ ਹੈ ਕਿ ਇਸ ਪਾਈਪਲਾਈਨ ਜਿਹਦੇ ਰਾਹੀਂ ਅੰਟੇਰੀਓ ਦਾ ਕਾਫੀ ਜ਼ਿਆਦਾ ਫਾਇਦਾ ਹੋਣਾ ਹੈ, ਨਵੀਆਂ ਜਾਬਸ ਕ੍ਰੀਏਟ ਕੀਤੀਆਂ ਜਾਣੀਆਂ ਹਨ, ਇਹਦੇ ਰਾਹ ਦੇ ਵਿੱਚ ਕੋਈ ਵੀ ਰੋਡ ਬਲਾਕ ਨਾ ਹੀ ਪੇਸ਼ ਹੋਵੇ, ਇਹ ਤੁਸੀਂ ਫਿੰਗਰ ਕ੍ਰੋਸ ਕਰ ਲਓ, ਹੋਪਫੁਲੀ ਆਪੋਜੀਸ਼ਨ ਨਾ ਹੀ ਹੋਵੇ। ਜਿਵੇਂ ਕਿ ਅਲਬਰਟਾ ਤੋਂ ਲੈ ਕੇ ਬੀ ਸੀ ਦੇ ਕੋਸ ਤੱਕ ਪਾਈਪਲਾਈਨ ਬਣਾਉਣ ਦੀ ਆਪੋਜੀਸ਼ਨ ਤਾਂ ਪੇਸ਼ ਹੋ ਵੀ ਚੁੱਕੀ ਹੈ, ਅਤੇ ਪਿਛਲੇ ਵੀਕ ਤਾਂ ਅਸੀਂ ਸੁਣ ਵੀ ਚੁੱਕੇ ਹਾਂ ਫਰੋਮ ਦ ਫੈਡਰਲ ਗਵਰਨਮੈਂਟ ਐਂਡ ਬੀ ਸੀ ਗਵਰਨਮੈਂਟ ਕਿ ਨੌਰਦਰਨ ਰੂਟ ਤਾਂ ਬਣਾਇਆ ਵੀ ਨਹੀਂ ਜਾ ਸਕਦਾ ਹੈ ਅਲਬਰਟਾ ਤੋਂ ਲੈ ਕੇ ਬੀ ਸੀ ਦੇ ਨੌਰਦਰਨ ਪਾਰਟ ਤੱਕ, ਕਿਉਂਕਿ ਉਹ ਓਇਲ ਟੈਂਕਰ ਬੈਨ, ਜਿਹੜਾ ਓਇਲ ਟੈਂਕਰ ਮੋਰਟੋਰੀਅਮ ਹੈ 2019 ਤੋਂ ਚੱਲਦਾ ਆ ਰਿਹਾ ਹੈ, 12,500 ਤੋਂ ਵੀ ਜ਼ਿਆਦਾ ਮੈਟ੍ਰਿਕ ਟਨਸ ਆਫ ਓਇਲ ਔਨ ਈਚ ਸ਼ਿਪ ਤੋਂ ਵੱਧ ਉਹ ਲੋਡ ਵੀ ਨਹੀਂ ਕਰ ਸਕਦੇ। ਉਹ ਜਿਹੜੇ ਰੋਡ ਬਲਾਕ ਨੇ ਉਹ ਹੋਪਫੁਲੀ ਇੱਥੇ ਅੰਟੇਰੀਓ ਤੱਕ ਬਣਦੀ ਜਿਹੜੀ ਪਾਈਪਲਾਈਨ ਤੱਕ ਨਾ ਹੀ ਪੇਸ਼ ਹੋਣ, ਅਸੀਂ ਫਿੰਗਰ ਕ੍ਰੋਸ ਹੀ ਕਰ ਸਕਦੇ ਹਾਂ, ਹੋਰ ਕਿਹੜਾ ਕੁਛ ਕਰ ਸਕਦੇ ਹਾਂ। ਵੀਡੀਓ ਪ੍ਰੋਗਰਾਮ ਦੇਸ ਪ੍ਰਦੇਸ ਆ ਜਿਹੜੇ ਹਾਂ ਦੋਸਤੋ, ਇਸ ਟਾਈਮ 'ਤੇ ਸਾਡੇ ਨਾਲ ਜੁੜ ਚੁੱਕੇ ਨੇ ਅਕਾਲ ਮੋਰਗੇਜਸ ਤੋਂ ਰਸ਼ਮੀਤ ਕੌਰ, ਜੋ ਕਿ ਬਹੁਤ ਲੰਬੇ ਸਮੇਂ ਤੋਂ ਮੋਰਗੇਜ ਦੇ ਫੀਲਡ ਦੇ ਵਿੱਚ ਬਹੁਤ ਆਨੈਸਟੀ ਅਤੇ ਟਰਾਂਸਪੇਰੈਂਸੀ ਨਾਲ ਤੁਹਾਨੂੰ ਮੋਰਗੇਜ ਦੀਆਂ ਪ੍ਰੋਫੈਸ਼ਨਲ ਸੇਵਾਵਾਂ ਪ੍ਰੋਵਾਈਡ ਕਰਦੇ ਆ ਰਹੇ ਨੇ। ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਬਣਨਾ, ਬਸ ਇਹਨਾਂ ਨੂੰ ਫੋਨ ਨੰਬਰ ਘੁਮਾਓ, ਫਰੀ ਕੌਂਸਲਟੇਸ਼ਨ ਚਾਹੇ ਫੋਨ 'ਤੇ ਚਾਹੇ ਦੇ ਆਫਿਸ ਵਿੱਚ ਕਰੋ, ਅਤੇ ਸਿੰਪਲ ਐਜ਼ ਦੈਟ, ਜੇ ਯੈਸ ਕਹਿ ਦਿੰਦੇ ਨੇ ਫਿਰ ਯੈਸ ਇਹ ਮੋਰਗੇਜ ਕੰਮ ਵੀ ਟਾਈਮ ਸਿਰ ਕਰਵਾ ਕੇ ਦੇਣਗੇ। 6475394499 6475394499, ਰਸ਼ਮੀਤ ਕੌਰ ਅਕਾਲ ਮੋਰਗੇਜ। ਰਸ਼ਮੀਤ ਜੀ ਸਤਿ ਸ਼੍ਰੀ ਅਕਾਲ ਜੀ,
1: ਬਹੁਤ ਬਹੁਤ ਧੰਨਵਾਦ ਸਮਰਾਜ ਜੀ ਤੁਹਾਨੂੰ ਤੇ ਦੇਸ ਪ੍ਰਦੇਸ ਨਾਲ ਜੁੜੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ। ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਅੱਜ ਐਕੁਇਟੀ ਬਾਰੇ। ਬਹੁਤ ਵਾਰੀ ਇਹੋ ਜਿਹੀ ਇਨਕੁਆਇਰੀ ਆਉਂਦੀ ਹੈਗੀ ਹੈ ਕਿ ਸਾਡੇ ਘਰ 'ਚ ਅਗਰ ਐਕੁਇਟੀ ਹੈਗੀ ਹੈ ਅਸੀਂ ਕਿੱਦਾਂ ਉਹਨੂੰ ਵੱਧ ਸਕਦੇ ਹੈਗੇ ਹਾਂ, ਜਾਂ ਸਾਨੂੰ ਦੱਸ ਸਕਦੇ ਹੋ ਕਿ ਮੇਰੇ ਘਰ 'ਚ ਐਕੁਇਟੀ ਹੈ ਵੀ ਹੈ ਕਿ ਨਹੀਂ। ਸੋ ਪਹਿਲਾਂ ਸਮਝੀਏ ਕਿ ਐਕੁਇਟੀ ਹੁੰਦਾ ਕੀ ਹੈ। ਜੇ ਇੱਕ ਐਗਜ਼ਾਮਪਲ ਲੈ ਕੇ ਤੁਰਦੇ ਹੈਗੇ ਹਾਂ ਕਿ $1,000,000 ਦਾ ਮੇਰਾ ਘਰ ਹੈਗਾ, ਜਦੋਂ ਵੀ ਮੈਂ ਘਰ 'ਚੋਂ ਪੈਸੇ ਕੱਢਣ ਜਾਣਾ, ਕਿਸੇ ਵੀ ਬੈਂਕ ਕੋਲ ਜਾਣਾ, ਬੈਂਕ ਮੈਨੂੰ ਮੈਕਸੀਮਮ ਲੋਨ ਦਿੰਦਾ 80% ਦਾ। $1,000,000 ਦਾ 80% ਮਤਲਬ 8,00,000 ਤੱਕ ਦਾ ਮੈਨੂੰ ਲੋਨ ਮਿਲ ਸਕਦਾ ਹੈਗਾ। ਹੁਣ ਉਸ 8,00,000 ਵਿੱਚੋਂ ਅਗਰ ਮੇਰੀ ਪਹਿਲੀ ਮੋਰਗੇਜ ਅਗਰ 5,00,000 ਦੀ ਖੜੀ ਹੈ, 3,00,000 ਜੋ ਬਚ ਗਿਆ ਉਹ ਐਕੁਇਟੀ ਹੈ, ਉਹ ਜਿਹੜੇ ਪੈਸੇ ਨੇ ਉਹ 3,00,000 ਜੋ ਹੈਗਾ ਉਹ ਮੈਂ ਘਰ 'ਚੋਂ ਕੱਢ ਸਕਦੀ ਹੈਗੀ ਹਾਂ। ਹੁਣ ਕਿੱਦਾਂ ਕੱਢ ਸਕਦੇ ਹਾਂ, ਉਹਦੇ ਵੀ ਡਿਫਰੈਂਟ ਤਰੀਕੇ ਹੁੰਦੇ ਨੇ। ਪਹਿਲੀ ਆਪਸ਼ਨ ਆ ਜਾਂਦੀ ਹੈ ਰੀਫਾਈਨੈਂਸ ਕਰਕੇ। ਰੀਫਾਈਨੈਂਸ ਮਤਲਬ ਕਿ ਮੈਂ 5,00,000 ਦੀ ਪਹਿਲੀ ਮੋਰਗੇਜ ਲਿੱਤੀ, 3,00,000 ਦੀ ਐਕੁਇਟੀ ਕੱਢੀ, 8,00,000 ਦੀ ਨਵੇਂ ਸਿਰੋਂ ਨਵੀਂ ਮੋਰਗੇਜ ਬਣਾ ਲਈ। ਬਟ ਕੀ ਅਗਰ ਆਪਸ਼ਨ ਹੈਗੀ ਹੈ ਕਿ ਮੈਨੂੰ ਪੈਸੇ ਜਿਹੜੇ 3,00,000 ਸਾਰੇ ਦੇ ਸਾਰੇ ਰਾਈਟ ਵੇ ਨਹੀਂ ਚਾਹੀਦੇ ਨੇ, ਕਿ ਮੈਂ ਲੇਟਰ ਔਨ ਯੂਜ਼ ਵਾਸਤੇ ਰੱਖਣਾ ਚਾਹੁੰਦੀ ਹੈਗੀ ਆ, ਜਾਂ ਆਪਣੀ ਪਹਿਲੀ ਮੋਰਗੇਜ ਨਹੀਂ ਤੋੜਨਾ ਚਾਹੁੰਦੀ, ਮੇਰੇ ਬੈਂਕ ਨਾਲ ਵਧੀਆ ਰੇਟ ਮਿਲਿਆ ਹੋਇਆ, ਫਿਰ ਕੀ ਕਰ ਸਕਦੇ ਹਾਂ ਕਿ ਪਹਿਲੀ 5,00,000 ਦੀ ਮੋਰਗੇਜ ਨੂੰ ਐਜ਼ ਇਟ ਇਜ਼ ਰੱਖ ਕੇ ਸੈਕਿੰਡ ਪੋਜੀਸ਼ਨ ਤੇ ਅਸੀਂ ਜਿਹੜਾ ਹੈਗਾ ਲਾਈਨ ਆਫ ਕ੍ਰੈਡਿਟ ਬਣਾ ਸਕਦੇ ਹੈਗੇ ਆ। ਲਾਈਨ ਆਫ ਕ੍ਰੈਡਿਟ ਇਹੋ ਜਿਹਾ ਪ੍ਰੋਡਕਟ ਹੈ ਜਿਹਦੇ ਵਿੱਚ ਜਦੋਂ ਤੁਹਾਨੂੰ ਪੈਸੇ ਦੀ ਲੋੜ ਹੈ ਤੁਸੀਂ ਉਹ ਯੂਜ਼ ਕਰ ਸਕਦੇ ਹੈਗੇ ਹੋ, ਤੇ ਜਿੰਨੀ ਯੂਜ਼ ਕਰੋਗੇ ਉਨੇ ਤੇ ਜਿਹੜੀ ਹੈ ਕਿਸ਼ਤ ਬਣੇਗੀ। ਸੋ ਇੱਕ ਓਪਨ ਐਕਸੈਸ ਮਿਲ ਜਾਂਦਾ ਸਾਨੂੰ ਐਕੁਇਟੀ ਦਾ। ਹੁਣ ਉਹ ਜਿਹੜੀਆਂ ਦੋਨੋਂ ਆਪਸ਼ਨਸ ਹੈਗੀਆਂ ਨੇ, ਰੀਫਾਈਨੈਂਸ ਹੈ ਜਾਂ ਲਾਈਨ ਆਫ ਕ੍ਰੈਡਿਟ ਹੈ, ਡਿਫਰੈਂਟ ਤਰ੍ਹਾਂ ਦੇ ਬੈਂਕਾਂ ਨਾਲ ਅਵੇਲੇਬਲ ਹੈ, ਮੇਜਰ ਬੈਂਕਾਂ ਨਾਲ, ਕ੍ਰੈਡਿਟ ਯੂਨੀਅਨਸ, ਟਰੱਸਟ ਕੰਪਨੀਜ਼, ਪ੍ਰਾਈਵੇਟ ਲੈਂਡਰ। ਡਿਪੈਂਡਿੰਗ ਔਨ ਕਲਾਇੰਟ ਦੀ ਕੀ ਸਿਚੁਏਸ਼ਨ ਹੈਗੀ ਹੈ, ਅਸੀਂ ਉਸ ਹਿਸਾਬ ਨਾਲ ਉਸ ਬੈਂਕ ਕੋਲ ਜਾ ਕੇ ਜਿਹੜਾ ਹੈ ਕਲਾਇੰਟ ਨੂੰ ਐਕੁਇਟੀ ਦਾ ਐਕਸੈਸ ਦਵਾ ਸਕਦੇ ਹੈਗੇ ਹਾਂ। ਹਮੇਸ਼ਾ ਐਮਫਸਾਈਜ਼ ਕਰਦੀ ਹੈ ਜੀ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ ਐਕੁਇਟੀ ਬਾਰੇ। ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਹੈ, ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ, 6475394499 ਗੂਗਲ ਕਰ ਸਕਦੇ ਹੋ, ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ।
0: ਧੰਨਵਾਦ ਜੀ। ਤੁਸੀਂ ਵੀ ਹੁਣੇ ਹੀ ਰਸ਼ਮੀਤ ਕੌਰ ਦੇ ਨਾਲ ਅਕਾਲ ਮੋਰਗੇਜ ਨਾਲ ਸੰਪਰਕ ਕਰੋ, ਜਿਹਨਾਂ ਦਾ ਫੋਨ ਨੰਬਰ ਹੈ 6475394499 6475394499। ਅਤੇ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਤੁਹਾਡੇ ਵਾਂਗੂ ਵੀ ਕਾਫੀ ਜਿਹੇ ਲੋਕਾਂ ਵਾਂਗੂ ਹੀ ਮੈਂ ਵੀ ਜਿਹੜਾ ਵਰਲਡ ਕੱਪ ਦਾ ਗੇਮ ਹੋ ਰਿਹਾ ਹੈ ਬਿਟਵੀਨ ਸਪੇਨ ਐਂਡ ਪੋਰਚੁਗਲ ਦੇਖ ਰਿਹਾ ਸੀ, ਅਤੇ ਹੁਣ ਤਾਂ ਨਾਲ ਦੀ ਨਾਲ ਮੈਂ ਦੇਖ ਰਿਹਾ ਕਿ ਮਸਾ ਕੋਈ 2 ਮਿੰਟ ਰਹਿ ਗਏ ਨੇ ਅਤੇ ਸਪੇਨ ਇਜ਼ ਅਪ 1-0। ਲੁੱਕਸ ਲਾਈਕ ਬਾਏ ਬਾਏ ਟਾਟਾ ਸਾਇਨਾਰਾ ਫੋਰ CR7। ਜਿਹੜੇ ਵੀ ਰੋਨਾਲਡੋ ਫੈਨਸ ਨੇ, ਵੈਰੀ ਵੈਰੀ ਸੈਡ ਟਾਈਮ, ਲੱਗਦਾ ਤਾਂ ਹੈ ਕਿ ਉਹ ਹੁਣੇ ਹੁਣੇ ਹੀ ਵਿਦਿਨ ਅ ਮਿੰਟ 2 ਮਿੰਟਸ ਅਲੀਮੀਨੇਟ ਹੀ ਹੋਣ ਲੱਗੇ ਨੇ। ਸਟੂਡੀਓ ਦਾ ਫੋਨ ਨੰਬਰ ਹੈ 9056464644। ਸਟੇਸ਼ਨ ਆਈਡੀ ਲੱਗਣ ਤੋਂ ਬਾਅਦ ਵਾਪਸ ਆਉਂਦੇ ਹਾਂ 5:02 'ਤੇ, ਫਿਰ ਕੁਝ ਹੋਰ ਬੈਕ ਟੂ ਬੈਕ ਖਬਰਾਂ ਪੇਸ਼ ਕਰਦੇ ਹਾਂ। ਸਟੂਡੀਓ ਦਾ ਫੋਨ ਨੰਬਰ ਹੈ 6 ਵਜੇ ਤੱਕ ਕੋਈ ਵੀ ਗੱਲਬਾਤ ਕਰਨੀ ਹੋਵੇ 9055464444 9055564444 9055564444। ਹੁਣ ਟਾਈਮ ਆ ਗਿਆ ਹੈ ਮੈਨੂੰ ਆਪਣੇ ਕੁਛ ਯਾਰਾਂ ਮਿੱਤਰਾਂ ਨੂੰ ਅਤੇ ਕੁਛ ਕਜ਼ਨਸ ਨੂੰ ਜੋ ਕਿ ਜ਼ਿਆਦਾ ਹੀ ਵੱਡੇ ਚੇਲੇ ਨੇ ਪੋਰਚੁਗਲ ਦੇ ਅਤੇ ਕ੍ਰਿਸਟੀਆਨੋ ਰੋਨਾਲਡੋ ਦੇ, ਉਹਨਾਂ ਨੂੰ ਹੁਣ ਬੇਇੱਜ਼ਤੀ ਕਰਨ ਲਈ ਟਾਈਮ ਆ ਗਿਆ ਹੈ ਵਟਸਐਪ 'ਤੇ। ਅਤੇ ਵਾਪਸ ਆਉਂਦੇ ਹਾਂ ਕੁਛ ਕੁ ਮਿੰਟਾਂ ਦੇ ਵਿੱਚ। Studio number once again 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444

0: ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ
2: ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
3: ਬ੍ਰੈਂਪਟਨ ਦੇ ਵਿੱਚ ਸਿੰਸ 1998 ਤੋਂ ਸੁਪਰ ਮਾਰਟ ਕਮਿਊਨਿਟੀ ਸੇਵਾ ਕਰਦਾ ਆ ਰਿਹਾ ਹੈ ਜਿੱਥੇ ਕਸਟਮ ਮੇਡ ਸੋਫਾ ਸੈੱਟ ਤਿਆਰ ਕੀਤੇ ਜਾਂਦੇ ਨੇ ਹੰਡਰਡ ਅਨੁਸਾਰ 100% ਰੀਅਲ ਵੁੱਡ ਫਰੇਮ ਚੰਗੇ ਸਪਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ 50-60 ਡਾਲਰ ਵੱਧ ਹੋਏਗੀ ਲੇਕਿਨ ਕੁਆਲਿਟੀ ਦਾ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ ਅੱਜ ਹੀ ਰੀਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ ਨੰਬਰ 24 ਰੀਗਨ ਰੋਡ ਤੇ ਸੋਫਾ ਮਾਰਟ ਤੇ ਇੱਕ ਚੱਕਰ ਲਗਾਓ ਟੈਲੀਫੋਨ ਨੰਬਰ 9057918056 ਜਾਂ ਪਰਮਜੀਤ ਨੂੰ ਕਾਲ ਕਰੋ 905-792-8056 905-792-8056 ਸਿੰਸ 1998 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ ਦੇ ਵਿੱਚ ਮੌਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ ਕੀ ਤੁਹਾਡੀ ਮੌਰਗੇਜ ਰਿਨਿਊ ਹੋਣ ਵਾਲੀ ਹੈ ਤੁਸੀਂ ਪ੍ਰਾਈਵੇਟ ਮੌਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ ਇਹ ਤੁਹਾਡੀ ਮੌਰਗੇਜ ਬੈਂਕਾਂ ਨਾਲ ਕਰਵਾ ਕੇ ਲੋਅ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ
1: ਕੈਨੇਡਾ ਦੇ ਸਟੱਡੀ ਵੀਜ਼ਾ ਐਕਸਪ੍ਰੈਸ ਐਂਟਰੀ ਕੈਨੇਡੀਅਨ ਐਕਸਪ੍ਰੈਸ ਐਂਟਰੀ ਸਪਾਊਸਲ ਫਾਈਲ ਪੈਰੈਂਟਸ ਪੀਆਰ ਸੁਪਰ ਵੀਜ਼ਾ ਨੈਨੀ ਵਰਕ ਪਰਮਿਟ ਫਾਰਮਰ ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ
4: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ CIC ਇਮੀਗ੍ਰੇਸ਼ਨ ਹੁਣੇ ਹੀ ਕਾਲ ਕਰੋ 416-456-6161
5: Simply Indian brings you all simply delicious deals. Buy one, get one free every day. Sure 10 to sham 7 baje tak on dining and takeouts. Maza lavo Sunday no paratha plate. Monday manpasand kulcha plate. Tuesday chana bhatura. Wednesday lajwab veg thali. Thursday yummy haka thali. Friday maza lavo saag makki di roti da. A yummy deals is Simply Indian this sariya hi locations stay. Dining, takeout and catering also available. Call at 905-794-8111 Simply delicious matlab simply indian
6: Canada vich rehnde hoye har parivar ko life insurance honi bahut zaruri hai apne parivar di financial security te future planning layi
7: ese layi main apni te wife di insurance policy prime insurance te Simraj Sidhu to hi karwai hai
8: jekar tusi vi kise tarah di life insurance mortgage insurance disability insurance critical illness insurance bare soch rahe ho ta sab to vadh coverage te sahi policy tuhanu Simraj Singh Sidhu hi dwa sakde ne parents layi super visa insurance ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-3381 ਤੇ 416-457-3381 ਤੇ
6: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-453-3381 416-457-3381
9: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
9: 905-564-6444

0: AM 530 Days per Days Prime Time Radio Program din all Genevi Sade listeners, Genevi Sade viewers on 5 o'clock PM to baad jude ne simraz siddhu lo pyar pari sat shri kaal. Dosto, is kante vich vi theek 6 vaje tak bahut hi jald tuhanu kuch back to back namiyan news diyan updates pesh karange. Aur farmaishi geet sangeet vi aa rahe ne, oh bhi bari bari pesh karange. Par pehla itna dass diye ki is 5 to leke 6 wale kante nu sade program nu tuhade tak pesh kita ja raha hai by Appliance Junction, jo ki ਇੱਕੋ ਇੱਕ ਨਾਮ ਅਸੀਂ ਰੈਕਮੈਂਡ ਕਰਦੇ ਹਾਂ. ਦੋ ਲੋਕੇਸ਼ਨ ਨੇ ਬ੍ਰੈਂਪਟਨ ਦੇ ਵਿੱਚ. ਜੇ ਤੁਸੀਂ ਘਰੇ ਨਵੀਂ ਫਰਿੱਜ, ਸਟੋਵ, ਵਾਸ਼ਰ, ਡਰਾਇਰ, ਡਿਸ਼ ਵਾਸ਼ਰ ਜਾਂ ਵੱਡਾ ਫਲੈਟ ਸਕਰੀਨ ਟੀ ਵੀ ਨਵੀਂ ਟੈਕਨੋਲੋਜੀ ਦਾ ਘਰੇ ਲੈ ਕੇ ਆਉਣਾ ਚਾਹੁੰਦੇ ਹੋ, ਫਿਰ ਪਹੁੰਚੋ. ਪਹਿਲੀ ਲੋਕੇਸ਼ਨ ਹੈ ਮਿਸਿਸ ਸਾਗਰ ਰੋਡ ਐਂਡ ਸਟੀਲਸ. ਮਿਸਿਸ ਸਾਗਰ ਰੋਡ ਐਂਡ ਸਟੀਲਸ ਮੇਜਰ ਇੰਟਰਸੈਕਸ਼ਨ. ਇਹ ਬ੍ਰੈਂਪਟਨ ਦੇ ਵਿੱਚ ਰਿਵਰਮਾਉਂਟ ਪਲਾਜ਼ਾ ਔਨ ਰਿਵਰਮਾਉਂਟ ਸਟਰੀਟ ਹੈ. ਮੇਜਰ ਇੰਟਰਸੈਕਸ਼ਨ ਆਫ ਮਿਸਿਸ ਸਾਗਰ ਰੋਡ ਐਂਡ ਸਟੀਲਸ. ਦੂਜੀ ਲੋਕੇਸ਼ਨ ਮੇਜਰ ਇੰਟਰਸੈਕਸ਼ਨ ਰਾਈਟ ਬਾਈ ਏਅਰਪੋਰਟ ਐਂਡ ਕੁਈਨ ਏਅਰਪੋਰਟ ਐਂਡ ਕਲਾਰਕ. ਏਅਰਪੋਰਟ ਤੇ ਕਲਾਰਕ ਤੇ ਦੂਜੀ ਲੋਕੇਸ਼ਨ ਹੈ. ਸੋ ਈਚ ਐਂਡ ਆਫ ਬ੍ਰੈਂਪਟਨ ਦੇ ਵਿੱਚ ਇਹਨਾਂ ਦੀਆਂ ਲੋਕੇਸ਼ਨ ਨੇ ਜਿੱਥੇ ਕਿ ਤੁਹਾਨੂੰ ਟਾਪ ਦੀਆਂ ਕੰਪਨੀਆਂ ਦੀਆਂ ਆਥੋਰਾਈਜ਼ ਡੀਲਸ ਤੇ ਦੇਸ਼ ਪ੍ਰਦੇਸ਼ ਦੇ ਹਵਾਲੇ ਨਾਲ ਡਿਸਕਾਊਂਟ ਤੇ ਤੋਹਫੇ ਵੀ ਮਿਲਣਗੇ. ਅਪਲਾਇੰਸ ਜੰਕਸ਼ਨ ਗੂਗਲ ਸਰਚ ਕਰ ਲਓ, ਸਾਰਾ ਅਤਾ ਪਤਾ ਫੋਨ ਨੰਬਰ ਸਾਰਾ ਸਭ ਕੁਝ ਮਿਲ ਜੂਗਾ. ਤੇ ਅਪਲਾਇੰਸ ਜੰਕਸ਼ਨ ਤੋਂ ਮਨਜੀਤ ਸਿੰਘ ਗਿੱਲ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ, ਕੁਝ ਗਰਮਾ ਗਰਮ ਡੀਲਾਂ ਲੈ ਕੇ ਆਏ ਨੇ. ਬਾਈ ਜੀ ਸਤਿ ਸ਼੍ਰੀ ਅਕਾਲ ਜੀ.
1: ਥੈਂਕ ਯੂ ਸੋ ਮਚ ਸਮਰਾਜ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ. ਸਭ ਤੋਂ ਪਹਿਲਾਂ ਟੀਵੀ ਸੈਕਸ਼ਨ ਤੋਂ ਸਟਾਰਟ ਕਰਾਂਗੇ ਜੀ. ਬਿਗ ਸਕਰੀਨ 75 ਇੰਚ 75 ਇੰਚ ਦਾ ਐਲਈਡੀ ਸਮਾਰਟ ਕਿਊ ਐਲਈਡੀ ਟੀਵੀ ਹੈ, ਜਿਹੜਾ ਕਿ $1600 ਦੀ ਪ੍ਰਾਈਸ ਤੋਂ ਘਟਾ ਕੇ $999 'ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ. ਜਿੰਨੇ ਵੀ ਕਸਟਮਰ 98 ਇੰਚ ਦੇ ਵਿੱਚ ਡੀਲ ਦੇਖ ਰਹੇ ਨੇ, ਸੈਮਸੰਗ ਬ੍ਰਾਂਡ ਦਾ 98 ਇੰਚ ਦਾ ਐਲਈਡੀ ਸਮਾਰਟ 4K ਟੀਵੀ ਹੈ, $3500 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1899 ਦੇ ਵਿੱਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ. ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ, $5500 ਦੀ ਵੈਲਿਊ ਦੇ 3 ਪ੍ਰੀਮੀਅਮ ਅਪਲਾਇੰਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $2799 'ਚ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ. ਜਿਹੜੇ ਵੀ ਕਸਟਮਰ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਇੰਸਿਸ ਦਾ ਪ੍ਰੀਮੀਅਮ ਬ੍ਰਾਂਡ ਜੈਨੀਅਰ ਦੇ ਉੱਪਰ ਇਸ ਟਾਈਮ ਅਪ ਟੂ 20% ਡਿਸਕਾਊਂਟ ਅਪਲਾਇੰਸ ਜੰਕਸ਼ਨ ਤੇ ਤੁਸੀਂ ਲਗਾ ਸਕਦੇ ਹਾਂ. ਅਪ ਟੂ 35% ਡਿਸਕਾਊਂਟ ਅਵੇਲੇਬਲ ਹੈ. ਕਿਚਨਏਡ, ਵਰਲਪੂਲ, ਮੇਟੈਗ, ਸੈਮਸੰਗ, ਐਲਜੀ, ਬੋਸ਼, ਇਲੈਕਟ੍ਰੋਲਕਸ ਤੇ ਜੀਈ ਵਰਗੇ ਬ੍ਰਾਂਡਸ ਦੇ ਉੱਪਰ ਕੋਈ ਵੀ ਡੀਲ ਤੁਸੀਂ ਅਪਲਾਇੰਸਿਸ ਜਾਂ ਟੀਵੀ ਸੈਕਸ਼ਨ 'ਚ ਖਰੀਦਦਾਰੀ ਕਰ ਰਹੇ ਹੋ ਤਾਂ ਵਿਜ਼ਿਟ ਕਰੋ ਅਪਲਾਇੰਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ. 6 ਮੰਥ 'ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ. ਨੰਬਰ ਟੂ ਕਾਲ ਇਜ 905-450-0054-950-0054-0054-0054. ਅਪਲਾਇੰਸ ਜੰਕਸ਼ਨ, ਥੈਂਕ ਯੂ ਸੋ ਮਚ ਫੋਰ ਦਾ ਟਾਈਮ ਸਮਰਾਜ.
0: Thank you very much. Two locations in Saturday Brampton Shire de vich. Pehli location major intersection of Mississauga Road and Steeles, Rivermont Plaza, Rivermont Street. Te dujji location hai Airport the Queen de bilkul nazdeek Airport the Clark te. Bas simply Google search kar lo Appliance Junction Brampton. Donne location da exact ata pata tuhanu mil juga. Te ki miluga utthon? ਵੱਡੇ ਫਲੈਟ ਸਕਰੀਨ ਟੀਵੀ ਵੀ ਨਾਲ ਦੀ ਨਾਲ ਫਰਿੱਜ, ਸਟੋਵ, ਵਾਸ਼ਰ, ਡਰਾਇਰ, ਡਿਸ਼ ਵਾਸ਼ਰ ਤੇ ਚਾਹੇ ਤੁਹਾਨੂੰ ਕਿਸੇ ਘੱਟ ਹਾਈਟ ਦੇ ਬੇਸਮੈਂਟ 'ਚ ਰੱਖਣ ਵਾਲੇ ਚਾਹੀਦੇ ਆ, ਚਾਹੇ ਕਿਸੇ ਰੈਂਟੋ ਪ੍ਰਾਪਰਟੀ 'ਚ ਰੱਖਣ ਵਾਲੇ ਚਾਹੀਦੇ ਆ, ਚਾਹੇ ਤੁਹਾਨੂੰ ਐਕਸਟਰਾ ਕੋਈ ਗਰਾਜ ਦੇ ਵਿੱਚ ਬੇਸਮੈਂਟ ਵਿੱਚ ਬੀਅਰ ਫਰਿੱਜ ਚਾਹੀਦੀ ਆ, ਚਾਹੇ ਤੁਸੀਂ ਨਵੇਂ ਘਰ ਦੇ ਵਿੱਚ ਬਿਲਟ ਇਨ ਅਪਲਾਇੰਸ ਦਾ ਹਾਈ ਐਂਡ ਪੈਕੇਜ ਚਾਹੁੰਦੇ ਹੋ, ਏ ਟੂ ਜ਼ੈਡ ਸਾਰੇ ਹੀ ਤੁਹਾਨੂੰ ਪ੍ਰਾਈਸ ਰੇਂਜ ਦੇ ਅਪਲਾਇੰਸ ਮਿਲ ਜਾਣਗੇ ਫਰੋਮ ਅਪਲਾਇੰਸ ਜੰਕਸ਼ਨ, 2 ਲੋਕੇਸ਼ਨਸ ਇਨ ਬ੍ਰੈਂਪਟਨ. ਨਾਲ ਦੀ ਨਾਲ ਦੋਸਤੋ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਅਕਾਲ ਡਕਟ ਕਲੀਨਿੰਗ ਦੇ ਵੱਲੋਂ, ਜੋ ਕਿ ਸਾਡੀ ਕਮਿਊਨਿਟੀ ਦੀ ਸਭ ਤੋਂ ਪੁਰਾਣੀ, ਸਭ ਤੋਂ ਪਹਿਲੀ ਡਕਟ ਕਲੀਨਿੰਗ ਦੀ ਕੰਪਨੀ ਹੈ, ਜੋ ਕਿ 40+ ਸਾਲਾਂ ਤੋਂ ਹੀ ਬਿਜ਼ਨਸ ਦੇ ਵਿੱਚ ਲਗਾਤਾਰ ਹੁਣ ਤੁਹਾਡੇ ਲਈ ਹਨ. ਤੁਸੀਂ 7 ਡੇਜ਼ ਅ ਵੀਕ ਜਿਹੜੇ ਮਰਜ਼ੀ ਈਵਨ ਲੇਟ ਨਾਈਟ ਤੱਕ ਇਹਨਾਂ ਨੂੰ ਸੱਦੋ ਅਤੇ ਇਹ ਤੁਹਾਡੇ ਲਈ ਪ੍ਰੋਫੈਸ਼ਨਲ ਡਕਟ ਕਲੀਨਿੰਗ ਕਰਕੇ ਦੇਣਗੇ. ਸਾਰੇ ਡਕਟ ਦੇ ਵਿੱਚੋਂ ਜਿੰਨੇ ਵੀ ਐਲਰਜਨ, ਏਅਰਟੈਂਟ, ਗੰਦ ਮੰਦ ਹੈ, ਜਿਹੜੇ ਲੋਕਾਂ ਨੂੰ ਗ੍ਰੈਸ ਅਤੇ ਰੈਗਵਿਡ ਐਲਰਜੀ ਹੈ ਜਿਵੇਂ ਮੈਨੂੰ, ਆ ਤੁਹਾਨੂੰ ਪਤਾ ਹੀ ਹੈ ਕਿੰਨਾ ਬੁਰਾ ਹਾਲ ਆ ਐਲਰਜੀ ਦਾ ਇਸ ਸਾਲ ਦੇ ਵਿੱਚ. ਸੋ ਡਕਟ ਸਾਫ਼ ਕਰਵਾ ਲਓ. ਅਸੀਂ ਵੀ ਕਈ ਹਫ਼ਤੇ ਪਹਿਲਾਂ ਇਹਨਾਂ ਤੋਂ ਕਰਵਾ ਲਿਆ ਸੀ ਏਸੀ ਚਲਾਉਣ ਤੋਂ ਪਹਿਲਾਂ ਹੀ, ਪਰ ਜੇ ਲੇਟ ਹੋ ਗਏ ਹੋ, ਬੈਟਰ ਲੇਟ ਦੈਨ ਨੈਵਰ, ਇਹਨਾਂ ਨੂੰ ਕਾਲ ਕਰ ਲਓ ਅਤੇ ਡਕਟ ਸਾਫ਼ ਕਰ ਦੇਣਗੇ, ਸੈਨੇਟਾਈਜੇਸ਼ਨ ਸਪਰੇਅ ਕਰ ਦੇਣਗੇ. ਅਕਾਲ Duct Cleaning. 416-710-0662. 416-710-0662. ਤੇ ਡਕਟ ਕਲੀਨਿੰਗ ਤੇ ਸੈਨੀਟਾਈਜੇਸ਼ਨ ਤੋਂ ਇਲਾਵਾ ਦੋਸਤੋ, ਜੇ ਤੁਹਾਡਾ ਏਸੀ ਸਹੀ ਤਰ੍ਹਾਂ ਨਹੀਂ ਕੰਮ ਕਰ ਰਿਹਾ ਹੈ ਜਾਂ ਨਵਾਂ ਏਸੀ ਖਰੀਦਿਆ ਹੋਇਆ ਤੇ ਉਹਨੂੰ ਇੰਸਟਾਲ ਕਰਵਾਉਣਾ ਹੈ, ਇਹ ਤੁਹਾਡੇ ਲਈ installation and repair for all ACs and for furnaces we provide karde ne. Ohi same number hai, Akal Duct Cleaning. 416-710-0662. 416-710-0662. Naal di naal sade program nu sponsor kita ja riha hai Simply Indian Sweets and Restaurant ਦੇ ਵੱਲੋਂ, ਜੋ ਕਿ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਤਿਆਰ ਕਰਦੇ ਨੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਤਿੰਨ ਲੋਕੇਸ਼ਨਸ ਤੋਂ. ਤਿੰਨੇ ਲੋਕੇਸ਼ਨਸ 'ਤੇ ਕਾਫੀ ਖੁੱਲ੍ਹੀ ਡੁੱਲੀ ਸਾਫ਼ ਸੁਥਰੀ ਜਗ੍ਹਾ ਦੇ ਵਿੱਚ ਬਹਿ ਕੇ ਬਹੁਤ ਹੀ ਕਮਾਲ ਦਾ, ਬਹੁਤ ਹੀ ਜ਼ਾਇਕੇਦਾਰ ਫੂਡ ਤੁਸੀਂ ਇੰਜੋਏ ਕਰ ਸਕਦੇ ਹੋ. ਵੱਖੋ ਵੱਖ ਡਿਫਰੈਂਟ ਕਿਸਮ ਦੇ ਫੂਡ ਨੇ, ਵੈੱਜ ਵੀ, ਨਾਨ ਵੈੱਜ ਵੀ, ਡੋਸੇ ਵੀ, 15 ਵਰਾਇਟੀ ਦੇ ਇੰਡੀਆ ਸਟਾਈਲ ਕੇਕਸ ਐਂਡ ਪੇਸਟਰੀ ਵੀ ਤਿਆਰ ਕਰਦੇ ਆ, ਸ਼ੁੱਧ ਖੋਏ ਦੀ ਮਿਠਾਈਆਂ ਵੀ, ਐਪਟਾਈਜ਼ਰਸ ਵੀ, 4-5 ਅਲੱਗ ਕਿਸਮ ਦੇ ਚਿਕਨ ਟਿੱਕੇ ਅਤੇ ਕਬਾਬ ਅਤੇ ਫਿਸ਼ ਵੀ 4-5 ਡਿਫਰੈਂਟ ਵਰਾਇਟੀ ਤਿਆਰ ਕਰਦੇ ਨੇ. ਯੂ ਨੇਮ ਇਟ, ਉਹ ਬਣਾਉਂਦੇ ਨੇ, ਐਂਡ ਮਚ ਮਚ ਮੋਰ, ਜੋ ਕਿ ਤੁਹਾਨੂੰ ਨਾਮ ਵੀ ਨਹੀਂ ਪਤਾ ਉਹ ਵੀ ਬਣਾਉਂਦੇ ਨੇ. ਕਮਾਲ ਦੀ ਵਰਾਇਟੀ ਹੈ at Simply Indian Sweets and Restaurant. Three locations. ਹੁਣ ਦੋਸਤੋ, ਤਿੰਨਾਂ ਲੋਕੇਸ਼ਨ 'ਤੇ ਤਾਂ ਅੰਦਰ ਏ ਸੀ 'ਚ ਬਹਿ ਕੇ ਪੂਰਾ ਨਜ਼ਾਰਾ ਲਓ, ਖਾਓ ਅਤੇ ਪੀਓ, LLBO ਸਰਟੀਫਾਈਡ ਹਨ. ਬਾਹਰ ਵੀ ਪੈਡੀਓ ਦੇ ਵਿੱਚ ਬਹਿ ਕੇ ਵੀ ਖਾ ਪੀ ਸਕਦੇ ਹੋ, ਪਰ ਹੁਣ ਇਹਨਾਂ ਨੇ ਪ੍ਰਬੰਧ ਕੀਤਾ ਹੋਇਆ ਹੈ ਆਊਟਡੋਰ ਰੇਹੜੀਆਂ ਦਾ, ਆਊਟਡੋਰ ਲਾਈਵ ਫੂਡ ਸਟੇਸ਼ਨ, ਜੋ ਕਿ ਬਾਹਰ ਹੀ ਇਹਨਾਂ ਦੇ ਇੰਪਲੋਈਜ਼ ਤੁਹਾਡਾ ਸਵਾਗਤ ਕਰਨਗੇ ਕਿ ਤੁਹਾਨੂੰ 999 ਦੇ ਵਿੱਚ ਅਨਲਿਮਿਟਡ ਗੋਲ ਗੱਪੇ ਖਾਣਗੇ. ਜਿਹੜੇ ਵੀ ਲੋਕ ਗੋਲ ਗੱਪੇ ਖਾਣ ਦੇ ਸ਼ੌਕੀਨ ਨੇ, ਜਾਂ ਤੁਹਾਡੀ ਸਹੇਲੀ, ਤੁਹਾਡੀ ਮਿਸਿਸ, ਤੁਹਾਡੇ ਸਿਸਟਰ, ਤੁਹਾਡੇ ਮਦਰ, ਜੋ ਵੀ ਗੋਲ ਗੱਪੇ ਖਾਣ ਦੇ ਸ਼ੌਕੀਨ ਨੇ, ਹੁਣ ਚੱਕ ਲਓ ਫੱਟੇ ਯਾਰ, ਅਨਲਿਮਿਟਡ ਖੁੱਲ੍ਹੀ ਛੁੱਟੀ ਹੈ, ਜਿੰਨੇ ਮਰਜ਼ੀ ਗੋਲ ਗੱਪੇ ਛਕੋ. 999 ਦੇ ਵਿੱਚ ਆਈਸ ਗੋਲਾ, ਨਾਲ ਦੇ ਨਾਲ ਚਨਾ ਟਿੱਕੀ ਪਲੇਟ, ਸਮੋਸਾ ਪਲੇਟ, ਆਲੂ ਟਿੱਕੀ ਪਲੇਟ, ਗੰਨੇ ਦਾ ਰਸ ਅਤੇ ਹੋਰ ਵੀ ਕਾਫੀ ਕੁਛ, ਇਹ ਤੁਹਾਡੇ ਸਾਹਮਣੇ ਹੀ ਬਾਹਰ ਹੀ ਆਊਟਡੋਰ ਫੂਡ ਸਟੇਸ਼ਨ ਦੇ ਵਿੱਚ ਹੀ ਤਿਆਰ ਕਰ ਰਹੇ ਨੇ. ਸੋ ਪਹੁੰਚੋ ਆਪਣੀ ਨੀਅਰਲੀ ਤਿੰਨ ਲੋਕੇਸ਼ਨ ਦੇ ਵਿੱਚੋਂ, ਜਿਹੜੀ ਮਰਜ਼ੀ ਲੋਕੇਸ਼ਨ 'ਤੇ, ਤਿੰਨੇ ਬ੍ਰੈਂਪਟਨ ਦੇ ਵਿੱਚ ਹੀ ਨੇ. ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ. 275 Garden Brook Trail and Castlemore ਤੇ ਪਹਿਲੀ ਲੋਕੇਸ਼ਨ ਹੈ. ਦੂਜੀ ਲੋਕੇਸ਼ਨ ਹੈ Mississauga Road ਤੇ Financial ਤੇ, 85 Montpellier Street, Brampton. ਤੇ ਤੀਜੀ ਲੋਕੇਸ਼ਨ ਹੈ ਬੋਵੇਰ ਤੇ ਚੰਕੂਜ਼ੀ ਦੇ ਬਿਲਕੁਲ ਨਜ਼ਦੀਕ, 15 Fandor Way. ਤੁਸੀਂ ਲਾਈਵ ਕੇਟਰਿੰਗ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਸਪੈਸ਼ਲ ਇਵੈਂਟ ਦੇ ਲਈ, ਅਤੇ ਚਾਹੁੰਦੇ ਹੋ ਕਿ ਟਾਪ ਦੀ ਕੁਆਲਿਟੀ ਦਾ ਫੂਡ ਹੋਵੇ, ਫੂਡ ਮੁੱਕੇ ਨਾ ਅਤੇ ਸਾਰਾ ਸਰਵ ਵੀ ਕੀਤਾ ਜਾਵੇ ਅਤੇ ਤੁਹਾਨੂੰ ਕੁਛ ਵੀ ਨਹੀਂ ਕਰਨ ਦੀ ਜ਼ਰੂਰਤ ਪਵੇ, ਤੁਸੀਂ ਆਪ ਪਾਰਟੀ ਨੂੰ ਇੰਜੋਏ ਕਰੋ, ਕਾਲ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, ਜੋ ਕਿ ਤੁਹਾਨੂੰ 10 ਟਰੱਕ ਦੇ ਨਾਲ ਸਰਵ ਕਰਦੇ ਨੇ. 10 ਟਰੱਕ ਤਾਂ ਇਕੱਠੇ ਰੱਖੇ ਹੋਏ ਨੇ ਕਿਉਂਕਿ 10 ਥਾਵਾਂ 'ਤੇ ਇਕੱਠੇ ਹੀ ਕੇਟਰਿੰਗ ਵੀ ਕਰਦੇ ਨੇ. ਨੰਬਰ ਹੈ 905-794-8111. Live catering number 1 from Simply Indian Sweets and Restaurant. Now, dear dosto, aatran dasiye ke August mahine de vich downtown Toronto in Scotiabank Arena tuhade layi live on stage pesh ho rahe ne Unity Tour de vich Amy Virk ਅਤੇ ਸਰਗਰ ਮਹਿਤਾ, ਜਿਹਨਾਂ ਨੂੰ ਤੁਸੀਂ ਹੁਣ ਕਈ ਫਿਲਮਾਂ ਦੇ ਵਿੱਚ ਦੇਖਿਆ ਹੋਣਾ ਹੈ ਬਿੱਗ ਸਕਰੀਨ 'ਤੇ, ਹੁਣ ਤੁਸੀਂ ਇਹਨਾਂ ਨੂੰ ਲਾਈਵ ਔਨ ਸਟੇਜ ਗਾਉਂਦੇ ਵੀ, ਨੱਚਦੇ ਵੀ, ਟੱਪਦੇ ਵੀ, ਲਾਈਵ ਇਕੱਠੇ ਦੇਖੋਗੇ. ਯੂਨਿਟੀ ਟੂਰ, ਐਮੀ ਵਿਰਕ, ਸਰਗਨ ਮਹਿਤਾ ਪਹੁੰਚ ਰਹੇ ਨੇ ਟੋਰਾਂਟੋ ਦੇ ਮਸ਼ਹੂਰ ਸਕੋਸ਼ਾ ਬੈਂਕ ਅਰੀਨਾ ਔਨ ਫਰਾਈਡੇ August 14. ਟਿਕਟਸ ਤੁਹਾਨੂੰ ਸਿਰਫ ਔਨਲਾਈਨ ਹੀ ਮਿਲਣਗੀਆਂ ਟਿਕਟ ਮਾਸਟਰ ਤੋਂ, www.ticketmaster.ca. ਇੱਕ ਸੋਰਸ, ਰਿਲਾਇਬਲੀ ਤੁਸੀਂ ਟਿਕਟਸ ਆਪਦੀ ਔਨਲਾਈਨ ਬੁੱਕ ਕਰ ਸਕਦੇ ਹੋ, www.ticketmaster.ca. ਫਿਰ ਤੋਂ ਦੱਸ ਦੇਣਾ ਕਿ ਇਹ ਫਰਾਈਡੇ ਆਗਸਟ 14, ਸਕੋਸ਼ਾ ਬੈਂਕ ਅਰੀਨਾ ਦੇ ਵਿੱਚ ਯੂਨਿਟੀ ਟੂਰ ਦੇ ਵਿੱਚ ਐਮੀ ਵਿਰਕ ਅਤੇ ਸਰਗਨ ਮਹਿਤਾ ਇਕੱਠੇ ਹੀ ਲਾਈਵ ਔਨ ਸਟੇਜ ਪਰਫੋਰਮ ਕਰਨਗੇ. ਟਿਕਟਸ ਅਵੇਲੇਬਲ ਐਟ www.ticketmaster.ca. ਅਤੇ ਨਾਲ ਦੇ ਦੋਸਤੋ, ਜੇਕਰ ਤੁਸੀਂ ਆਪਦੀ ਸਭ ਤੋਂ ਕੀਮਤੀ ਚੀਜ਼, ਸਭ ਤੋਂ ਜ਼ਰੂਰੀ ਚੀਜ਼ ਹਜੇ ਤੱਕ ਨਹੀਂ ਪ੍ਰੋਟੈਕਟ ਕੀਤੀ ਹੈ, ਆਪਦੀ ਕਮਾਈ, ਆਪਦੀ ਇਨਕਮ, ਜੋ ਵੀ ਪੈਸਾ ਬਣਾਉਂਦੇ ਹੋ ਕਮਾਉਂਦੇ ਹੋ ਫਿਰ ਦੋਸਤੋ ਤੁਸੀਂ ਮੇਰੇ ਨਾਲ ਸਿਮਰਾਜ ਸਿੱਧੂ ਨਾਲ ਟਾਪ ਫਾਈਨੈਂਸ਼ੀਅਲ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਆਪਦੀ ਕੋਈ ਵੀ ਇੰਸ਼ੋਰੈਂਸ ਪਲੈਨਿੰਗ ਕੀਤੀ ਨਹੀਂ ਹੋਈ ਕੋਈ ਰਿਸਕ ਕਵਰੇਜ ਕੀਤੀ ਨਹੀਂ ਹੋਈ ਧਿਆਨ ਨਾਲ ਸੁਣੋ ਤੁਹਾਡੀ ਇਨਕਮ ਤੁਹਾਡੀ ਕਮਾਈ ਰੁਕ ਵੀ ਸਕਦੀ ਹੈ ਮੁੱਕ ਵੀ ਸਕਦੀ ਹੈ ਜੇਕਰ ਕੋਈ ਵੀ ਮੇਜਰ ਇੰਜਰੀ ਹੁੰਦੀ ਹੈ ਕੋਈ ਮੇਜਰ ਐਕਸੀਡੈਂਟ ਜਾਂ ਸੱਟ ਲੱਗ ਜਾਂਦੀ ਆ ਤੁਹਾਡੀ ਇਨਕਮ ਰੁਕ ਸਕਦੀ ਆ ਮੁੱਕ ਸਕਦੀ ਆ ਜੇਕਰ ਕੋਈ ਮੇਜਰ ਬਿਮਾਰੀ ਕੋਈ ਵੱਡੀ ਇਲਨੈਸ ਹੁੰਦੀ ਹੈ ਜਾਂ ਫਿਰ ਰੱਬ ਨਾ ਕਰੇ ਡੈਥ ਹੀ ਹੋ ਜਾਂਦੀ ਹੈ ਫਿਰ ਤਾਂ ਪੱਕੇ ਤੌਰ 'ਤੇ ਇਨਕਮ ਰੁਕੀ ਜਾਣੀ ਆ ਜਿਹਦੇ 'ਤੇ ਤੁਸੀਂ ਅਤੇ ਤੁਹਾਡਾ ਪਰਿਵਾਰ ਡਿਪੈਂਡ ਕਰਦੇ ਹੋ ਗੁਜ਼ਾਰਾ ਤਾਂ ਕਦੇ ਵੀ ਨਹੀਂ ਹੋ ਸਕਦਾ ਹੈ ਇਨਕਮ ਕਮਾਈ ਤੋਂ ਬਗੈਰ ਸੋ ਇਹਨਾਂ ਚੀਜ਼ਾਂ ਦੇ ਲਈ ਹੀ ਬਣੀ ਹੋਈ ਹੈ ਡਿਸਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਅਤੇ ਲਾਈਫ ਇੰਸ਼ੋਰੈਂਸ ਜੇ ਤੁਸੀਂ ਆਪਣੇ ਆਪ ਦੇ ਲਈ ਅਤੇ ਪਰਿਵਾਰ ਦੇ ਲਈ ਅਫੋਰਡੇਬਲ ਪਲੈਨਿੰਗ ਅਤੇ ਸਹੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ ਫਿਰ ਮੇਰੇ ਨਾਲ ਸਿਮਰਾਜ ਸਿੱਧੂ ਨਾਲ ਸੰਪਰਕ ਕਰੋ ਅਤੇ ਫ੍ਰੀ ਕੌਂਸਲਟੇਸ਼ਨ ਕਰੋ ਚਾਹੇ ਫੋਨ 'ਤੇ ਚਾਹੇ ਸਾਡੇ ਆਫਿਸ ਦੇ ਵਿੱਚ 416-457-3381 ਤੁਸੀਂ ਮੇਰੇ ਨਾਲ ਸਿਮਰਾਜ ਸਿੱਧੂ ਨਾਲ ਸੰਪਰਕ ਕਰ ਸਕਦੇ ਹੋ ਅਤੇ ਸਾਡੇ ਬ੍ਰੈਂਪਟਨ ਆਫਿਸ ਦੇ ਵਿੱਚ ਟਾਪ ਫਾਈਨੈਂਸ਼ੀਅਲ 70 ਡੈਲਟਾ ਪਾਰਕ ਬੁਲਵਾਰਡ ਨੰਬਰ 11 ਦੇ ਵਿੱਚ ਮਿਲ ਸਕਦੇ ਹੋ ਜੋ ਕਿ ਏਅਰਪੋਰਟ ਅਤੇ ਕੁਈਨ ਦੇ ਬਿਲਕੁਲ ਨਾਲ ਏਅਰਪੋਰਟ ਅਤੇ ਡੈਲਟਾ ਪਾਰਕ 'ਤੇ ਲੋਕੇਟਡ ਹੈ ਜਿਹੜੀ ਮਰਜ਼ੀ ਇੰਸ਼ੋਰੈਂਸ ਦੀਆਂ ਤੁਹਾਨੂੰ ਸੇਵਾਵਾਂ ਚਾਹੀਦੀਆਂ ਹਨ ਜਾਂ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ ਗਿਵ ਮੀ ਅ ਕਾਲ ਟੈਕਸਟ ਔਰ ਵਟਸਐਪ ਐਟ 416-457-3381 ਤੇ ਦੋਸਤ ਹੁਣ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਨਵੀਂ ਜੂਨ 2026 ਦੀ GTA ਰੀਅਲ ਇਸਟੇਟ ਰਿਪੋਰਟ ਦਾ ਡਾਟਾ ਪੇਸ਼ ਹੋ ਚੁੱਕਿਆ ਹੈ ਜਿਸ ਦੇ ਮੁਤਾਬਕ ਹੁਣ ਇੱਕੋ ਸਾਲ ਪਹਿਲਾਂ ਨਾਲੋਂ ਆਲਮੋਸਟ ਡਬਲ ਡਿਜਿਟ ਇਨਕਰੀਸ ਪੇਸ਼ ਹੋਈ ਹੈ ਰੀਸੇਲ ਬਣੇ ਬਣਾਏ ਘਰਾਂ ਦੀਆਂ ਸੇਲਸ ਦੇ ਵਿੱਚ ਟੋਰਾਂਟੋ ਰੀਜਨਲ ਰੀਅਲ ਇਸਟੇਟ ਬੋਰਡ ਟ੍ਰੈਬ ਦੇ ਵੱਲੋਂ ਸਭ ਤੋਂ ਨਵੀਂ ਰਿਪੋਰਟ ਪੇਸ਼ ਕੀਤੀ ਗਈ ਆ ਜਿਸ ਦੇ ਮੁਤਾਬਕ ਪਿਛਲੇ ਸਾਲ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਜੂਨ 2025 ਤੋਂ ਲੈ ਕੇ ਇਸ ਸਾਲ ਜੂਨ 2026 ਤੱਕ 9.4% ਇਨਕਰੀਸ ਰਿਪੋਰਟ ਹੋਈ ਹੈ ਘਰਾਂ ਦੀਆਂ ਸੇਲਸ ਦੇ ਵਿੱਚ ਅਤੇ ਮੰਥ ਓਵਰ ਮੰਥ ਬੇਸਿਸ ਦੇ ਹਿਸਾਬ ਦੇ ਨਾਲ ਵੀ ਮੇ 2026 ਤੋਂ ਲੈ ਕੇ ਜੂਨ 2026 ਤੱਕ ਰੀਅਲ ਇਸਟੇਟ ਦੇ ਵਿੱਚ ਐਕਟੀਵਿਟੀ ਇਨ ਰੀਸੇਲ 1.4% ਦੇ ਨਾਲ ਵੀ ਵਧੀ ਹੈ ਸੋ ਲਾਸਟ ਮੰਥ ਜੂਨ 2026 ਦੇ ਵਿੱਚ GTA ਦੇ ਵਿੱਚ ਕੁੱਲ ਮਿਲਾ ਕੇ 6,770 ਘਰਾਂ ਦੀ ਓਨਰਸ਼ਿਪ ਐਕਸਚੇਂਜ ਹੋਈ ਹੈ 6,770 ਪ੍ਰਾਪਰਟੀਜ਼ ਹੈਵ ਚੇਂਜਡ ਓਨਰਸ਼ਿਪ ਸੋ ਇੰਟਰਸਟਿੰਗ ਗੱਲ ਇਹ ਹੈ ਕਿ ਪਿਛਲੇ ਸਾਲ ਜੂਨ 2025 ਨਾਲੋਂ ਇਸ ਸਾਲ ਜੂਨ 2026 ਦੇ ਵਿੱਚ ਤਾਂ GTA ਦੇ ਵਿੱਚ 12.9% ਘੱਟ ਐਕਟਿਵ ਲਿਸਟਿੰਗ ਸਨ ਸਿਰਫ 17,282 ਪਰ ਫਿਰ ਵੀ ਹੋਮ ਸੇਲਸ ਐਕਟੀਵਿਟੀ 9.4% ਦੇ ਨਾਲ ਵਧੀ ਹੈ ਸੋ ਘਰ ਸ਼ਾਇਦ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਹੁਣ ਵਿਕ ਰਹੇ ਨੇ ਕਿਉਂਕਿ ਸੈਲਿੰਗ ਪ੍ਰਾਈਸਿਸ ਘੱਟ ਚੁੱਕੀਆਂ ਹਨ ਜੂਨ 2025 ਤੋਂ ਲੈ ਕੇ ਜੂਨ 2026 ਤੱਕ GTA ਦੇ ਵਿੱਚ ਐਵਰੇਜ ਹੋਮ ਸੈਲਿੰਗ ਪ੍ਰਾਈਸ 3.9% ਦੇ ਨਾਲ ਘਟੀ ਹੈ ਡਾਊਨ ਟੂ $1,058,658 ਸੋ 1.058 million ਐਵਰੇਜ ਹੋਮ ਸੈਲਿੰਗ ਪ੍ਰਾਈਸ ਹੈ ਫੋਰ June 2026 ਇਨ ਦੀ GTA ਜ਼ਿਆਦਾ ਨੋਟਬਲ ਫਰਕ ਤਾਂ ਪੇਸ਼ ਹੋਇਆ ਹੈ ਕੰਪੋਜ਼ਿਟ ਬੈਂਚਮਾਰਕ ਪ੍ਰਾਈਸ ਦੇ ਵਿੱਚ ਮਤਲਬ ਟਿਪੀਕਲ ਹੋਮ ਐਵਰੇਜ ਹੋਮ ਆਮ ਹੋਮ ਉਹਦੇ ਵਿੱਚ ਤਾਂ ਈਅਰ ਓਵਰ ਈਅਰ ਪ੍ਰਾਈਸ 5.4% ਦੇ ਨਾਲ ਘਟੀ ਹੈ GTA ਦੇ ਵਿੱਚ ਅਜੀਬ ਗੱਲ ਇਹ ਹੈ ਦੋਸਤੋ ਕਿ ਪਿਛਲੇ ਮਹੀਨੇ ਜੂਨ 2026 ਦੇ ਵਿੱਚ GTA ਦੇ ਵਿੱਚ ਕਾਂਡੋ ਮਾਰਕੀਟ ਦੇ ਵਿੱਚ ਹੀ ਸੇਲਸ ਦੇ ਵਿੱਚ ਹੀ ਸਭ ਤੋਂ ਵੱਡੀ ਇਨਕਰੀਸ ਪੇਸ਼ ਹੋਈ ਹੈ ਈਅਰ ਓਵਰ ਈਅਰ GTA ਦੇ ਵਿੱਚ ਹੁਣ 14.3% ਇਨਕਰੀਸ ਇਨ ਕਾਂਡੋ ਸੇਲਸ ਅਤੇ ਉਹ ਨਵੇਂ ਵੀ ਨਹੀਂ ਰੀਸੇਲ ਦੇ ਵਿੱਚ ਬਣੇ ਬਣਾਏ ਕਾਂਡੋ 14.3% ਇਨਕਰੀਸ ਇਨ ਕਾਂਡੋ ਸੇਲਸ 9.1% ਇਨਕਰੀਸ ਇਨ ਡੀਟੈਚ ਹੋਮ ਸੇਲਸ 4.3% ਇਨਕਰੀਸ ਇਨ ਟਾਊਨ ਹੋਮ ਸੇਲਸ ਅਤੇ 3% ਇਨਕਰੀਸ ਇਨ ਸੈਮੀ ਡੀਟੈਚ ਹੋਮ ਸੇਲਸ ਰਿਪੋਰਟ ਕੀਤੀਆਂ ਗਈਆਂ ਹਨ ਜੂਨ 25 ਤੋਂ ਲੈ ਕੇ June 26 ਤੱਕ ਟ੍ਰੈਬ ਦੇ ਪ੍ਰੈਜ਼ੀਡੈਂਟ ਡੈਨੀਅਲ ਸਟਾਈਨਫੀਲਡ ਨੇ ਕਿਹਾ ਕਿ ਉਹ ਇਸ ਸਾਲ ਦੇ ਅਖੀਰਲੇ ਹਾਫ ਦੇ ਵਿੱਚ ਯਾਨੀ ਕਿ ਜੁਲਾਈ ਤੋਂ ਲੈ ਕੇ ਡਿਸੰਬਰ ਦੇ ਐਂਡ ਤੱਕ ਲਾਸਟ 6 ਮੰਥਸ ਦੇ ਵਿੱਚ GTA ਦੇ ਵਿੱਚ ਹੁਣ ਉਹ ਜ਼ਿਆਦਾ ਕੰਪਟੀਸ਼ਨ ਬਾਇਰਸ ਦੇ ਅੰਗ ਸੰਗ ਐਕਸਪੈਕਟ ਕਰ ਰਿਹਾ ਹੈ। ਆਏ ਨਹੀਂ ਕਿ ਜਿਹੜਾ ਬੁਰਾ ਹਾਲ ਪਾਗਲਪਨ ਆਪਾਂ ਦੇਖਿਆ ਸੀ 2021-22 ਤੱਕ ਕਿ ਮਲਟੀਪਲ ਆਫਰਸ ਐਕਸੈਟਰਾ ਐਕਸੈਟਰਾ, ਇੰਨਾ ਬੁਰਾ ਹਾਲ ਤਾਂ ਕੋਈ ਵੀ ਨਹੀਂ ਐਕਸਪੈਕਟ ਕਰਦਾ ਹੈਗਾ, ਨਾ ਫੋਰ ਅ ਲੌਂਗ ਟਾਈਮ। ਪਰ ਟ੍ਰੈਬ ਦੇ ਪ੍ਰੈਜ਼ੀਡੈਂਟ ਡੈਨੀਅਲ ਸਟੈਨਫਿਲ ਨੇ ਕਿਹਾ ਦੈਟ ਦੇਰ ਵਿਲ ਡੈਫੀਨੇਟਲੀ ਬੀ ਮੋਰ ਕੰਪੀਟੀਸ਼ਨ, ਕਿਉਂਕਿ ਲਿਸਟਿੰਗਸ ਦੀ ਗਿਣਤੀ ਈਅਰ ਓਵਰ ਈਅਰ ਦੇ ਹਿਸਾਬ ਨਾਲ ਤਾਂ ਕਾਫੀ ਹੱਦ ਤੱਕ ਘੱਟ ਗਈ ਹੈ, ਡਬਲ ਡਿਜਿਟ ਘੱਟ ਗਈ ਆ, ਸੇਲਸ ਵੱਧ ਚੁੱਕੀਆਂ ਹਨ। ਇਹ ਸਾਫ਼ ਦਿਖਾਉਂਦਾ ਹੈ ਕਿ ਬਹੁਤ ਜ਼ਿਆਦਾ ਪੈਂਟ ਅਪ ਡਿਮਾਂਡ ਹੈ, ਲੋਕ ਸਾਈਡਲਾਈਨ 'ਤੇ ਬੈਠੇ ਰਹੇ ਨੇ, ਕੁਛ ਨਾ ਕੁਛ ਖਰੀਦਣਾ ਚਾਹੁੰਦੇ ਨੇ। ਪਤਾ ਹੈ ਨਹੀਂ ਕੱਲ੍ਹ ਨੂੰ ਕੀ ਹੋਣਾ ਟੈਰਿਫਸ ਨਾਲ, ਟ੍ਰੇਡ ਨਾਲ, ਇਕਾਨਮੀ ਨਾਲ। ਸੂਨਰ ਲੇਟਰ ਰੈਂਟ ਛੱਡ ਕੇ ਆਪ ਹੋਮ ਓਨਰਸ਼ਿਪ ਦੇ ਵੱਲ ਤਾਂ ਮੂਵ ਹੋਣਾ ਹੀ ਹੋਣਾ ਪੈਣਾ, ਜਾਂ ਘਰ ਬਦਲਣਾ ਹੀ ਪੈਣਾ ਹੈ, ਫੋਰ ਵਟਐਵਰ ਰੀਜ਼ਨ ਇਟ ਮੇ ਬੀ, ਅਪਗ੍ਰੇਡ ਡਾਊਨਗ੍ਰੇਡ ਐਕਸੈਟਰਾ। ਸੋ ਬਣੀ ਬਣਾਏ ਘਰ ਦੇ ਵਿੱਚ ਰੀਸੇਲ ਦੇ ਵਿੱਚ ਤਾਂ ਐਕਟੀਵਿਟੀ ਦੇ ਵਿੱਚ ਇਹ ਕਹਿ ਰਹੇ ਨੇ ਕਿ ਇਸ ਸਾਲ ਦੇ ਵਿੱਚ GTA ਦੇ ਵਿੱਚ ਲਾਸਟ ਹਾਫ ਦੇ ਵਿੱਚ ਤਾਂ ਮੋਰ ਕੰਪੀਟੀਸ਼ਨ ਬਿਟਵੀਨ ਬਾਇਰਸ ਐਕਸਪੈਕਟਡ ਹੈ। ਅਤੇ ਜਿਹਦੇ ਨਾਲ ਇਹਨਾਂ ਨੇ ਕਿਹਾ ਹੈ ਕਿ ਉਹ ਐਕਸਪੈਕਟ ਕਰ ਰਹੇ ਨੇ ਕਿ ਐਵਰੇਜ ਹੋਮ ਸੇਲ ਪ੍ਰਾਈਸ ਵੀ ਵਧਣੀ ਹੀ ਵਧਣੀ ਚਾਹੀਦੀ ਹੈ। ਐਨੀਥਿੰਗ ਕੈਨ ਹੈਪਨ, ਇਹ ਤਾਂ ਸਿਰਫ ਇੱਕ ਪਰਸਨ ਦੀ ਹੀ ਓਪੀਨੀਅਨ ਹੈ, ਪ੍ਰੋਜੈਕਸ਼ਨ ਹੈ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਜੁੜੇ ਹੋ ਅਤੇ ਦੋਸਤੋ ਘਰਾਂ ਦੀ ਗੱਲਬਾਤ ਕੀਤੀ ਆ। ਘਰਾਂ ਨੂੰ ਹਾਸਲ ਕਰਨ ਦੇ ਲਈ ਮੋਰਗੇਜ ਦੀ ਜ਼ਰੂਰਤ ਪੈਂਦੀ ਪੈਂਦੀ ਆ। ਘਰ ਦੀ ਮੋਰਗੇਜ ਕੀਤੀ ਹੋਈ ਆ, ਰਿਨਿਊਅਲ ਆ ਗਈ ਆ, ਉਹ ਜ਼ਿਆਦਾ ਫਿਕਰ ਵਾਲਾ ਕੰਮ ਅੱਜ ਕੱਲ੍ਹ। ਉਹਦੇ ਲਈ ਵੀ ਇੱਕੋ ਇੱਕ ਹੱਲ ਆ, ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ ਪ੍ਰਭਦੀਪ ਸਿੰਘ, ਜੋ ਕਿ ਸਾਰੀਆਂ ਮੇਜਰ ਬੈਂਕਾਂ ਦੇ ਨਾਲ ਤੁਹਾਡਾ ਕੰਮ ਕਰਾ ਦਿੰਦੇ ਨੇ, ਟਾਈਮ ਸਿਰ ਕਰਾ ਦਿੰਦੇ ਨੇ। ਮੋਰਗੇਜ ਲੋਨ ਲੈਂਡਿੰਗ ਰਿਲੇਟਡ ਜਿਹੜਾ ਮਰਜ਼ੀ ਸਵਾਲ ਹੋਵੇ, ਫਰੀ ਕੰਸਲਟੇਸ਼ਨ ਹੈ ਅਤੇ ਨਾਲ ਨਾਲ ਤੁਹਾਡਾ ਟਾਈਮ ਸਿਰ ਗਰੰਟੀ ਕੰਮ ਕਰਕੇ ਦੇਣਗੇ। ਪ੍ਰਭਦੀਪ ਸਿੰਘ 416-710-7524 416-710-7524। ਬਾਈ ਜੀ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਸੁਨਾਜ ਵੀਰ, ਨਾਲ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਹੀ ਲਿਸਨਰਸ ਨੂੰ ਜੀ।
0: ਬਾਈ ਜੀ, ਜੇਕਰ ਕੋਈ ਵੀ ਹੁਣ ਫਰਸਟ ਟਾਈਮ ਹੋਮ ਬਾਇਰ ਬਣਨਾ ਚਾਹੁੰਦਾ ਹੈ, ਚਾਹੇ ਉਹ ਰੀਸੇਲ ਹੋਵੇ, ਜਿਵੇਂ ਹੁਣੇ ਦੱਸਿਆ ਹੈ ਕਿ ਰੀਸੇਲ ਐਕਟੀਵਿਟੀ ਪਾਪਨ ਆਫ ਅਗੈਨ, ਆਲਮੋਸਟ 10% ਦੀ ਇੰਕਰੀਜ਼ ਪੇਸ਼ ਹੋ ਗਈ ਹੈ ਇੱਕ ਸਾਲ 'ਚ, ਜਾਂ ਉਹਨਾਂ ਨੇ ਕੁਛ ਬੁੱਕ ਕੀਤਾ ਹੋਇਆ ਹੈ ਜੋ ਬੁੱਕ ਕਰਨਾ ਚਾਹੁੰਦੇ ਨੇ, ਫਰਸਟ ਟਾਈਮ ਹੋਮ ਬਾਇਰ ਸਾਡਾ ਕੋਈ ਵੀ ਲਿਸਨਰ ਬਣਨਾ ਚਾਹੁੰਦਾ, ਤੁਸੀਂ ਉਹਨਾਂ ਨੂੰ ਕਿਵੇਂ ਸਟੈਪ ਬਾਏ ਸਟੈਪ ਗਾਈਡ ਕਰਦੇ ਹੋ, ਇਹ ਦੱਸੋ ਜੀ।
2: ਦੇਖੋ ਸੁਮਿਰਾਜ ਵੀਰੇ, ਜਿਹੜੇ ਤਾਂ ਤੁਸੀਂ ਕਹਿੰਦੇ ਭੈਣ ਭਰਾ ਰੀਸੇਲ ਦੇ ਉੱਤੇ ਘਰ ਦੇਖਦੇ ਫਿਰਦੇ ਨੇ, ਰਾਈਟ, ਉਹਨਾਂ ਲਈ ਤਾਂ ਬੜਾ ਹੀ ਸਿੰਪਲ ਜਿਹਾ ਪ੍ਰੋਸੈਸ ਹੈ ਵੀ ਘਰ ਦੇਖਣ ਤੋਂ ਪਹਿਲਾਂ ਆਪਣਾ ਮੋਰਗੇਜ ਦਾ ਫਰਮ ਪ੍ਰੀ ਅਪਰੂਵਲ ਹੱਥ ਦੇ ਵਿੱਚ ਰੱਖੋ, ਤਾਂ ਕਿ ਤੁਹਾਡੇ ਕੋਲ ਜਿਹੜਾ ਬਾਇੰਗ ਕੌਨਫੀਡੈਂਸ ਆਵੇ, ਜਿਹਦੀ ਕਿ ਵੈਲਿਡਿਟੀ ਹਮੇਸ਼ਾ ਮੈਂ ਕਹਿੰਦਾ ਉਹਨੇ 120 ਦਿਨ ਤੱਕ ਹੁੰਦੀ ਹੈ, ਉਹ ਫਰਮ ਅਪਰੂਵਲ ਸਕੈਜੂਅਲ ਇਹ ਬੈਂਕ ਤੋਂ ਹੋਊਗੀ, ਸਕੋਸ਼ੀਆ ਬੈਂਕ ਹੋ ਗਿਆ, TD ਹੋ ਗਿਆ, BM ਹੋ ਗਿਆ, ਬੈਂਕਾਂ ਤੋਂ ਤੁਹਾਨੂੰ ਲੈ ਕੇ ਦਊਗਾ, ਜਿਹਦੇ ਨਾਲ ਤੁਹਾਨੂੰ ਜਦੋਂ ਤੁਸੀਂ ਘਰ 'ਤੇ ਔਫਰ ਪਾਉਣੀ ਹੈ ਤੁਹਾਨੂੰ ਫਾਈਨੈਂਸਿੰਗ ਦੀ ਕੰਡੀਸ਼ਨ ਵੀ ਪਾਉਣ ਦੀ ਜ਼ਰੂਰਤ ਨੀਗੀ, ਰੀਜ਼ਨ ਬੀਇੰਗ ਤੁਹਾਡੇ ਕੋਲੇ ਪਹਿਲਾਂ ਹੀ ਤੁਹਾਡਾ ਲੋਨ ਅਪਰੂਵਲ ਤੁਹਾਡੇ ਕੋਲੇ ਇਨ ਹੈਂਡ ਹੈਗਾ ਆ। ਦੋ ਕੰਪੋਨੈਂਟ ਮੇਜਰ ਹੁੰਦੇ, ਇੱਕ ਹੁੰਦਾ ਤੁਹਾਡਾ ਡਿਪੋਜ਼ਿਟ ਜਿਹੜਾ ਤੁਸੀਂ ਕਿੰਨਾ ਪਾਉਣਾ, ਬਾਕੀ ਜਿਹੜਾ ਉਦੋਂ ਸਭ ਤੋਂ ਵੱਡਾ ਮੇਜਰ ਇਹ ਹੁੰਦਾ ਵੀ ਤੁਸੀਂ ਉਸ ਲੋਨ ਅਮਾਊਂਟ ਲਈ ਕੁਆਲੀਫਾਈ ਕਰਦੇ ਪਏ ਹੋ ਜਾਂ ਨਹੀਂ। ਸੋ ਜੇ ਤੁਹਾਡੇ ਕੋਲੇ ਫਰਮ ਅਪਰੂਵਲ ਪਹਿਲਾਂ ਹੀ ਬੈਂਕ ਕੋਲੇ ਹੈਗੀ, ਤੁਹਾਡਾ ਜਿਹੜਾ ਬਾਇੰਗ ਕੌਨਫੀਡੈਂਸ ਆ ਤੁਹਾਨੂੰ ਬਹੁਤ ਵੱਧ ਕੇ ਤੁਸੀਂ ਮੂਹਰੇ ਹੋ ਕੇ ਆਫਰ ਪਾ ਸਕਦੇ ਹੋ। ਸੋ ਇਹ ਤਾਂ ਹੋ ਗਈ ਰੀਸੇਲ ਵਾਲੇ ਭੈਣ ਭਰਾਵਾਂ ਦੀ ਗੱਲ, ਤੇ ਜਿਹੜੇ ਭੈਣ ਭਰਾ ਪ੍ਰੀ ਕੰਸਟਰਕਸ਼ਨ ਦੇ ਵਿੱਚ ਲੈਣ ਫਿਰਦੇ ਨੇ, ਉਹ ਵੀ ਉਹਨਾਂ ਲਈ ਦੱਸ ਦਿੰਦਾ, ਬੈਂਕ ਤੋਂ ਫਰਮ ਅਪਰੂਵਲ 36 ਮਹੀਨਿਆਂ ਦੀ ਵੈਲਿਡਿਟੀ ਨਾਲ, ਜੇ ਅੱਜ ਤੁਸੀਂ ਬੁੱਕ ਕਰਾਉਂਦੇ ਹੋ 3 ਸਾਲ ਤੱਕ ਉਹ ਚੀਜ਼ ਦੀ ਵੈਲਿਡਿਟੀ ਰਹੇਗੀ, ਤੁਸੀਂ ਜਿਹੜਾ ਆ ਫਰਮ ਅਪਰੂਵਲ ਅੱਜ ਲੈ ਕੇ ਰੱਖ ਸਕਦੇ ਹੋ, ਜਿਹਦੀ ਵੈਲਿਡਿਟੀ 3 ਸਾਲ ਤੱਕ ਰਹਿਣੀ ਹੈ, ਤੁਹਾਨੂੰ ਕਲੋਜ਼ਿੰਗ ਮੌਕੇ ਕਰਾਉਣ ਦੀ ਕੋਈ ਫਿਕਰ ਨਹੀਂ। ਨਾਲ ਦੀ ਨਾਲ ਇਹਦਾ ਕੀ ਸਵਾਲ ਆਉਂਦਾ ਹੁੰਦਾ ਵੀ ਜਿਹੜਾ ਇੰਟਰਸਟ ਰੇਟ ਆ ਉਹ ਜਿਹੜਾ 3 ਸਾਲ ਆ ਕੇ ਇੰਟਰਸਟ ਰੇਟ ਹੋਊਗਾ ਤੁਹਾਨੂੰ ਉਹ ਆਫਰ ਹੋਊਗਾ ਬਾਈ ਜੀ, ਜੋ ਅੱਜ ਜਿਹੜੀ ਫਾਈਲ 'ਤੇ ਅੱਜ ਤੁਹਾਡੀ ਅਪਰੂਵਲ ਆ ਗਿਆ ਉਹ ਨਹੀਂ ਮੈਟਰ ਕਰਨਾ ਜਿਹੜਾ ਉਸ ਮੌਕੇ 'ਤੇ ਇੰਟਰਸਟ ਰੇਟ ਹੋਊਗਾ। ਹਾਂ, ਜੇ ਵਧਿਆ ਹੋਇਆ ਤਾਂ ਵਧਿਆ ਨਹੀਂ ਮੈਟਰ ਕਰੂਗਾ, ਜਿਹੜਾ ਅੱਜ ਤੁਸੀਂ ਲੌਕ ਇਨ ਕਰ ਲਿਆ ਉਹ ਮੈਟਰ ਹੋਊਗਾ, ਜੇ ਉਹ ਆਉਂਦੇ ਸਮੇਂ ਦੇ ਵਿੱਚ ਘਟਿਆ ਹੋਇਆ ਤਾਂ ਡੈਫੀਨੇਟਲੀ ਤੁਹਾਨੂੰ ਜਿਹੜਾ ਘਟਿਆ ਹੋਇਆ ਤੁਹਾਨੂੰ ਉਹ ਚੀਜ਼ ਮਿਲੂਗੀ। ਸੋ ਜਿਹੜਾ ਕੋਈ ਵੀ ਭੈਣ ਭਰਾ ਫਰਸਟ ਟਾਈਮ ਹੋਮ ਬਾਇਰ ਬਣਨਾ ਚਾਹੁੰਦਾ, ਉਹ ਭਾਵੇਂ ਰੀਸੇਲਸ ਹੈ ਭਾਵੇਂ ਤੇ ਪ੍ਰੀ ਕੰਸਟਰਕਸ਼ਨ ਦੇ ਵਿੱਚ ਯੂਨਿਟ ਬੁੱਕ ਕਰਵਾ ਕੇ ਹੈ, ਪਹਿਲਾਂ ਆਪਣਾ ਮੋਰਗੇਜ ਦਾ ਕੰਮ ਕਰਵਾ ਕੇ ਰੱਖੋ। ਜੇ ਕੋਈ ਸਹੀ ਬ੍ਰੋਕਰ ਸਹੀ ਬੰਦਾ ਤੁਹਾਨੂੰ ਨਹੀਂ ਲੱਭਦਾ ਪਿਆ, ਕਿਉਂਕਿ ਦੇਖੋ ਆਮ ਤੌਰ 'ਤੇ ਜ਼ਿਆਦਾਤਰ ਕਮਿਊਨਿਟੀ ਦੇ ਵਿੱਚ ਇਹੀ ਸੁਣਨ ਨੂੰ ਮਿਲਦਾ ਬਾਈ ਹਫ਼ਤਾ ਫਲਾਣੇ ਦੇ ਕਹੇ ਤਾਂ ਫਲਾਣੇ ਨੂੰ ਫਾਈਲ ਦਿੱਤੀ, ਉਹ ਪਤਾ ਹੀ ਨਹੀਂ ਤੀਜੇ ਹੱਥ ਬੰਦਾ ਕੌਣ ਹੁੰਦਾ ਕਿਹਦੇ ਕੋਲ ਫਾਈਲ ਗਈ ਵੀਗੀ। ਜਦੋਂ ਤੱਕ ਤੁਸੀਂ ਡਾਇਰੈਕਟ ਬ੍ਰੋਕਰ ਨਾਲ ਬਹਿ ਕੇ ਨਹੀਂ ਗੱਲ ਕਰਦੇ, ਜਿਹਦੇ ਕੋਲ ਡਾਇਰੈਕਟ ਐਕਸੈਸ ਲੈਂਡਰਸ ਦਾ ਆਪ ਹੈਗਾ, ਉਦੋਂ ਤੱਕ ਤੁਹਾਨੂੰ ਬਾਈ ਜੀ ਕਦੀ ਵੀ ਜਵਾਬ ਕਲੀਅਰ ਨਹੀਂ ਮਿਲਣਾ, ਉਦੋਂ ਤੱਕ ਤੁਹਾਨੂੰ ਲਾਰੇ ਮਿਲਣਗੇ ਬਾਈ ਜੀ ਅੱਜ ਕਰਾਉਣਾ ਕੱਲ੍ਹ ਕਰਾਉਣਾ ਇਹ ਕਰਾਉਣਾ ਉਹ ਕਰਾਉਣਾ। ਸੋ ਕੋਈ ਵੀ ਭੈਣ ਭਰਾ ਫਰਸਟ ਟਾਈਮ ਹੋਮ ਬਾਇਰ ਬਣਨਾ ਚਾਹੁੰਦਾ ਪਹਿਲਾਂ ਆ ਕੇ ਬੈਠੋ, ਤੁਸੀਂ ਆਪਣੀ ਗਰਾਊਂਡ ਲੈਵਲ ਰਿਐਲਿਟੀ ਤੇ ਨਜ਼ਰੀਏ ਤੋਂ ਦੇਖੋ ਵੀ ਤੁਸੀਂ ਕਿੰਨੇ ਲਈ ਕੁਆਲੀਫਾਈ ਕਰਦੇ ਹੋ, ਈਵਨ ਕਿ ਇਹ ਵੀ ਗੱਲ ਤੁਹਾਨੂੰ ਦੱਸ ਦਿੰਦਾ ਕਿ ਇਹ ਭੈਣ ਭਰਾਵਾਂ ਦਾ ਇਹ ਭੁਲੇਖ ਹੁੰਦਾ ਵੀ ਜੇ ਤੁਹਾਨੂੰ ਬੱਚਿਆਂ ਦੇ ਪੈਸੇ ਆ ਰਹੇ ਆ ਜਾਂ ਤੁਹਾਡੇ ਪੇਰੈਂਟਸ ਨੂੰ ਰਿਟਾਇਰਮੈਂਟ ਇਨਕਮ ਆ ਰਹੀ ਆ, ਇਹ ਸਾਰੀਆਂ ਬੈਂਕ ਟੂ ਬੈਂਕ ਡਿਪੈਂਡੈਂਟ ਚੀਜ਼ਾਂ ਨੇ ਬਾਈ ਜੀ। ਕੁੱਝ ਕੁ ਬੈਂਕਾਂ ਇਹੋ ਜਿਹੀਆਂ ਨੇ ਜਿਹੜੇ ਤੁਹਾਡੇ ਬੱਚਿਆਂ ਦੇ ਪੈਸੇ ਆਉਣ ਦੀ ਵੀ ਇਨਕਮ ਕੰਸਿਡਰ ਕਰਦੀਆਂ ਨੇ, ਤੇ ਕੁੱਝ ਬੈਂਕਾਂ ਇਹੋ ਜਿਹੀਆਂ ਨੇ ਜਿਹੜੀਆਂ ਨਹੀਂ ਕੰਸਿਡਰ ਕਰਦੀਆਂ। ਸੋ ਹਰ ਇੱਕ ਪਰਿਵਾਰ ਦਾ ਵੱਖਰੋ ਵੱਖਰਾ ਸਨੈਰੀਓ ਹੈ, ਵੱਖਰੋ ਵੱਖਰੀ ਬਾਇੰਗ ਪਾਵਰ ਹੈ, ਵੱਖਰੋ ਵੱਖਰੇ ਲੋਕਾਂ ਕੋਲੇ ਡਿਪੋਜ਼ਿਟ ਇਕੱਠਾ ਕੀਤਾ ਹੋਇਆ, ਕੀ ਕੰਮ ਹੈ, ਕਿਹੋ ਜਿਹਾ ਕ੍ਰੈਡਿਟ ਸਕੋਰ ਹੈ, ਕਾਫੀ ਕੁਛ ਹੁੰਦਾ ਹੈਗਾ। ਆਪਣਾ ਜਿਹੜਾ ਕਹਿ ਲਓ ਘਰ ਖਰੀਦਣ ਵਾਲਾ ਪ੍ਰੋਸੈਸ ਸਿਖਿਆਲਾ ਰੱਖਣ ਲਈ ਇੱਕ ਵਾਰੀ ਚੰਗੇ ਮੋਰਗੇਜ ਬ੍ਰੋਕਰ ਕੋਲੇ ਬੈਠੋ, ਤੁਹਾਨੂੰ ਚਾਨਣ ਹੋ ਜੂਗਾ ਤੁਸੀਂ ਕਿੰਨੇ ਲਈ ਕੁਆਲੀਫਾਈ ਕਰਦੇ ਹੋ, ਤਾਂ ਕਿ ਤੁਹਾਨੂੰ ਬਾਇੰਗ 'ਚ ਤੁਹਾਡੇ ਕੌਨਫੀਡੈਂਸ ਆ ਜਾਵੇ। ਜੇ ਤੁਹਾਡੇ ਕੋਲ ਕੋਈ ਨਹੀਂ ਬੰਦਾ ਸਹੀ ਤੁਹਾਨੂੰ ਟੱਕਰਦਾ, ਜਾਂ ਕਿਸੇ ਵੀ ਘਰ 'ਤੇ ਆਲਰੇਡੀ ਆਫਰ ਪਾਈ ਬੈਠੇ ਹੋ, ਜਾਂ ਪ੍ਰੀ ਕੰਸਟਰਕਸ਼ਨ ਦੀ ਕਲੋਜ਼ਿੰਗ ਤੁਹਾਡੇ ਨੇੜੇ ਆ ਰਹੀ ਹੈ, ਨਹੀਂ ਕੋਈ ਰਾਹ ਲੱਭ ਰਿਹਾ, ਬੈਂਕ ਤੋਂ ਹੀ ਕਲੋਜ਼ਿੰਗ ਕਰਾਉਣਾ ਚਾਹੁੰਦੇ ਹੋ, ਹਾਲੇ ਵੀ ਤੁਹਾਡੇ ਕੋਲ ਟਾਈਮ ਹੈਗਾ, ਕਾਲ ਜ਼ਰੂਰ ਕਰ ਲਿਓ, ਇੱਦੋਂ ਪਹਿਲਾਂ ਤੁਹਾਨੂੰ ਪ੍ਰਾਈਵੇਟ ਮੜ ਦਿੱਤੀ ਜਾਵੇ। ਨੰਬਰ ਦੱਸ ਦਿੰਦਾ 416-716-7524-416-710-7524। ਕਿਸੇ ਵੀ ਮੋਰਗੇਜ ਸੰਬੰਧੀ ਕੰਮ ਹੋਵੇ, ਕੋਈ ਰੈਜੀਡੈਂਸ਼ੀਅਲ ਹੈ, ਕੋਈ ਕਮਰਸ਼ੀਅਲ ਹੈ, ਨੰਬਰ 1 ਹੈ, 7 ਦਿਨ ਮੇਰਾ ਫੋਨ ਅਵੇਲੇਬਲ ਹੈ, ਆਫਟਰ 5 ਮੇਰਾ ਫੋਨ ਅਵੇਲੇਬਲ ਹੈ। ਹਮੇਸ਼ਾ ਕਹਿੰਦਾ ਉਹਨਾਂ ਤੁਹਾਡੇ ਕਰਕੇ ਮੇਰਾ ਕੰਮ ਹੈ। ਸੋ ਸਾਰੇ ਹੀ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਮੇਰੇ 'ਤੇ ਟਰੱਸਟ ਕਰਦੇ ਨੇ, ਮੈਨੂੰ ਕੰਮ ਦਿੱਤਾ ਅੱਜ ਤੱਕ, ਅਤੇ ਹਰੇਕ ਦਾ ਕੰਮ ਮੈਂ ਖਰਾ ਉਤਰਿਆ ਜੀ। ਨੰਬਰ 1 ਵਾਰੀ ਫਿਰ ਦੱਸ ਦਿੰਦਾ 416-716-7524-416-710-7524। ਬੈਕ ਟੂ ਸਮਰਾਜ ਵੀਰੇ।
0: Thank you very much. Tusi bhi Prabhdeep Singh Mortgage Broker naal hune gal baat karo. Phone number hai 416-710-7524. 416-710-7524. Prabhdeep Singh naal gal baat kar sakde ho. ਦੋਸਤੋ, ਕੱਲ੍ਹ ਬਰੈਂਪਟਨ ਸ਼ਹਿਰ ਦੇ ਵਿੱਚ ਦਿਨੇ ਹੀ ਬਰਾਡ ਡੇ ਲਾਈਟ ਹੀ ਗੋਲੀਆਂ ਫਾਇਰ ਹੋਣ ਤੋਂ ਬਾਅਦ ਅਨਫੋਰਚੁਨੇਟਲੀ ਇੱਕ ਬੰਦੇ ਦੀ ਡੈਥ ਹੋ ਚੁੱਕੀ ਹੈ, ਅਤੇ ਅਥੋਰਿਟੀਜ਼ ਹੁਣ 2 ਸਸਪੈਕਟਸ ਨੂੰ ਲੱਭ ਰਹੇ ਨੇ। ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਕੱਲ੍ਹ ਸੰਡੇ July 5, 2026 ਦਿਨੇ 3:38 PM ਉਹਨਾਂ ਦੇ ਆਫਿਸਰਸ ਨੂੰ ਬਰੈਂਪਟਨ ਸ਼ਹਿਰ ਦੇ ਵਿੱਚ ਇੱਕ ਕਾਫੀ ਬਿਜ਼ੀ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ ਮੇਜਰ ਇੰਟਰਸੈਕਸ਼ਨ ਜੋ ਕਿ ਪੈਂਦੀ ਹੈ ਇਹ ਚਿੰਕੂਜ਼ੀ ਰੋਡ ਅਤੇ ਵਾਨਲੈਸ ਡਰਾਈਵ ਉੱਥੇ ਨੇੜੇ Earl's Bridge Boulevard and Eden Brook Hill Drive tak sadya gaya for gunshots fired. Te jadon officers te emergency crew scene te pahunche, unhon ne bahar sadak te hi ek male nu ghat to ghat ek gunshot wound to suffer karde hoye labbya, unhon hospital tak rush kita life threatening condition de vich, par unfortunately unhon hospital de vich hi hun dead pronounce kita gaya hai. PL Regional Police ne pata kita hai ki is scene te bahar sadak te hi ਇਸ ਡਿਸੀਸਡ ਬੰਦੇ ਅਤੇ 2 ਸਸਪੈਕਟਸ ਦੇ ਆਪਸ ਦੇ ਵਿੱਚ ਤਾਂ ਪਹਿਲਾਂ ਕੋਈ ਨਾ ਕੋਈ ਐਲਟਰਕੇਸ਼ਨ ਹੋਈ ਸੀ, ਯਾਨੀ ਕਿ ਉਹ ਪਹਿਲਾਂ ਤਾਂ ਇੱਕ ਦੂਜਿਆਂ ਨਾਲ ਲੜ ਰਹੇ ਸੀ, ਜਦੋਂ ਘੱਟ ਤੋਂ ਘੱਟ ਇੱਕ ਸਸਪੈਕਟ ਦੇ ਵੱਲੋਂ ਮਲਟੀਪਲ ਗੋਲੀਆਂ ਫਾਇਰ ਕੀਤੀਆਂ ਗਈਆਂ, ਪਰ ਉਹਨਾਂ ਨੂੰ ਫਿਲਹਾਲ ਨਹੀਂ ਪਤਾ ਹੈ ਜੇਕਰ ਡੈਡ ਵਿਕਟਮ ਅਤੇ 2 ਸਸਪੈਕਟਸ ਜਿਹਨਾਂ ਨੂੰ ਲੱਭਿਆ ਜਾ ਰਿਹਾ ਕੀ ਇਹ ਇੱਕ ਦੂਜਿਆਂ ਨੂੰ ਪਹਿਲਾਂ ਤੋਂ ਹੀ ਜਾਣਦੇ ਸੀ। ਇਹ ਸਾਰੇ 3 ਜਾਣੇ ਇੱਥੇ ਇਸ ਚਿੰਕੂਜ਼ੀ ਅਤੇ ਵਾਨਲੈਸ ਅਤੇ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ ਆਊਟਸਾਈਡ ਔਨ ਦਾ ਸਟਰੀਟ ਕੀ ਕਰ ਰਹੇ ਸੀ, ਪੁਲਿਸ ਇਜ਼ ਪੁਟਿੰਗ ਦਿਸ ਪਜ਼ਲ ਟੁਗੈਦਰ, ਇਹ ਸਭ ਕੁਝ ਹੁਣ ਪਤਾ ਕੀਤਾ ਜਾ ਰਿਹਾ ਹੈ। ਪਰ PL Regional Police Inspector Andrew Harris ਨੇ ਕਿਹਾ ਯਾਰ ਇਹ ਤਾਂ ਬਹੁਤ ਹੀ ਬਿਜ਼ੀ ਸਬ ਡਿਵੀਜ਼ਨ ਹੈ ਚਿੰਕੂਜ਼ੀ ਅਤੇ ਵਾਨਲੈਸ ਦਾ, ਅਤੇ ਇੰਨੇ ਲੋਕੀ ਤਾਂ ਦਿਨੇ 3:38 PM ਸ਼ਾਮ 4 ਵਜੇ ਤੋਂ ਪਹਿਲਾਂ ਤਾਂ ਵੱਡੀ ਗਿਣਤੀ ਦੇ ਵਿੱਚ ਹੀ ਬਾਹਰ ਨਿਕਲੇ ਹੋਣੇ ਸੀ, ਗੱਡੀ ਡਰਾਈਵ ਕਰਦੇ ਹੋਣੇ ਸੀ, ਕਿਸੇ ਨਾ ਕਿਸੇ ਨੇ ਕੁਛ ਦੇਖਿਆ ਹੋਣਾ, ਸੁਣਿਆ ਹੋਣਾ, ਡੈਸ਼ ਕੈਮ ਦੇ ਵਿੱਚ ਸ਼ਾਇਦ ਰਿਕਾਰਡ ਕੀਤਾ ਹੋਣਾ, CCTV ਵਿੱਚ ਵੀ ਰਿਕਾਰਡ ਕੀਤਾ ਹੋਣਾ, ਅਤੇ ਉਹਨਾਂ ਨੂੰ ਵੀ ਅਪੀਲ ਕੀਤੀ ਗਈ ਆ ਕਿ ਪੁਲਿਸ ਨੂੰ ਜਾਣਕਾਰੀ ਦਿਓ। ਫਿਲਹਾਲ PL Regional Police ਨੇ ਨਹੀਂ ਦੱਸਿਆ ਕਿ ਇਸ ਡੇਲਾਈਟ ਬਰੈਂਪਟਨ ਸ਼ੂਟਿੰਗ ਕਤਲ ਦੇ ਵਿੱਚ ਡਿਸੀਸਡ ਕੌਣ ਸੀ ਅਤੇ ਉਹਦੀ ਕੀ ਉਮਰ ਸੀ, ਨਾ ਤਾਂ ਦੱਸਿਆ ਹੈ ਕਿ ਉਹ ਇਸ ਘਰ ਦੇ ਵਿੱਚ ਹੀ ਰਹਿੰਦਾ ਸੀ। ਹੁਣ ਦੇਖ ਜਿਹਾ ਕੀ ਬਣਦਾ ਹੈ। ਨਾਲ ਦਿਨ ਦੋਸਤੋ, ਕੱਲ੍ਹ ਮਿਸਿਸਾਗਾ ਸ਼ਹਿਰ ਦੇ ਵਿੱਚ ਇੱਕ ਅਰਲੀ ਮਾਰਨਿੰਗ ਹਿਟ ਐਂਡ ਰਨ ਐਕਸੀਡੈਂਟ ਹੋਣ ਤੋਂ ਬਾਅਦ ਅਨਫੋਰਚੁਨੇਟਲੀ ਇੱਕ ਔਰਤ ਦੀ, ਯੰਗ ਔਰਤ ਦੀ ਡੈਥ ਹੋ ਚੁੱਕੀ ਹੈ, ਅਤੇ ਸਸਪੈਕਟ ਵਹੀਕਲ ਅਤੇ ਉਹਦੇ ਡਰਾਈਵਰ ਨੂੰ ਹੁਣ ਲੱਭਿਆ ਜਾ ਰਿਹਾ ਹੈ, ਅਤੇ PL Regional Police ਨੇ ਕਿਹਾ ਕਿ ਅੱਜ ਨਹੀਂ ਤਾਂ ਕੱਲ੍ਹ ਨੂੰ ਅਸੀਂ ਤੈਨੂੰ ਆਈਡੈਂਟੀਫਾਈ ਕਰ ਹੀ ਲੈਣਾ, ਲੱਭ ਹੀ ਲੈਣਾ, ਕਿਉਂਕਿ ਇਹ ਇੱਕ ਬਹੁਤ ਬਿਜ਼ੀ ਇੰਟਰਸੈਕਸ਼ਨ 'ਤੇ ਹੀ ਐਕਸੀਡੈਂਟ ਹੋਇਆ, ਅਤੇ ਸਬੂਤ ਵੀ ਕਾਫੀ ਜ਼ਿਆਦਾ ਪਿੱਛੇ ਛੱਡੇ ਗਏ ਨੇ ਇਸ ਡਰਾਈਵਰ ਦੇ ਵੱਲੋਂ। PL Regional Police ਨੇ ਸਟੇਟ ਕੀਤਾ ਹੈ ਕਿ ਕੱਲ੍ਹ ਸੰਡੇ July 5, 2026 ਅਰਲੀ ਮਾਰਨਿੰਗ 6:00 AM ਤੋਂ ਕੁਛ ਕੁ ਮਿੰਟ ਬਾਅਦ ਉਹਨਾਂ ਦੇ ਆਫਿਸਰਸ ਨੂੰ ਮਿਸਿਸਾਗਾ ਸ਼ਹਿਰ ਦੇ ਵਿੱਚ ਏਰਨ ਮਿਲਸ ਪਾਰਕਵੇ ਐਂਡ ਐਗਲਿੰਗਟਨ ਐਵਨਿਊ ਦੇ ਇੰਟਰਸੈਕਸ਼ਨ ਤੱਕ ਸੱਦਿਆ ਗਿਆ, ਜਿੱਥੇ ਐਗਜੈਕਟ ਇੰਟਰਸੈਕਸ਼ਨ ਦੇ ਵਿੱਚ ਹੀ ਇੱਕ ਵਹੀਕਲ ਨੇ ਇੱਕ 30 ਸਾਲ ਦੀ ਔਰਤ ਨੂੰ ਹਿੱਟ ਕੀਤਾ ਅਤੇ ਗੱਡੀ ਦੇ ਡਰਾਈਵਰ ਸੀਨ 'ਤੇ ਰੁਕਿਆ ਹੀ ਨਹੀਂ, ਹੋ ਗਿਆ ਫਰਾਰ। ਅਨਫੋਰਚੁਨੇਟਲੀ ਇਸ ਅਨਆਈਡੈਂਟੀਫਾਈਡ 30-year-old ਫੀਮੇਲ ਨੂੰ ਸੀਨ 'ਤੇ ਹੀ ਡੈੱਡ ਪ੍ਰੋਨਾਊਂਸ ਕੀਤਾ ਗਿਆ, ਪਰ ਫਿਲਹਾਲ ਇਹਦਾ ਨਾਮ ਨਹੀਂ ਰਿਲੀਜ਼ ਕੀਤਾ ਗਿਆ ਹੈ। ਸਸਪੈਕਟ ਵਹੀਕਲ ਦੇ ਬਾਰੇ ਕੋਈ ਵੀ ਖਾਸ ਡਿਸਕ੍ਰਿਪਸ਼ਨ ਪੇਸ਼ ਨਹੀਂ ਕੀਤੀ ਗਈ, ਪਰ ਪੀਓ ਰੀਜਨਲ ਪੁਲਿਸ ਨੇ ਇਸ ਡਰਾਈਵਰ ਨੂੰ ਕਿਹਾ, ਲੋਇਰ ਅਪ ਐਂਡ ਸਰੈਂਡਰ ਯੋਰਸੈਲਫ, ਕਿਉਂਕਿ ਅੱਜ ਨਹੀਂ ਤਾਂ ਕੱਲ੍ਹ ਨੂੰ ਉਹਨੂੰ ਲੱਭਿਆ ਹੀ ਜਾਣਾ ਹੈ। ਪੀਓ ਰੀਜਨਲ ਪੁਲਿਸ ਫੁੱਲੀ ਕੌਨਫੀਡੈਂਟ ਹਨ ਕਿ ਉਹ ਇਸ ਡਰਾਈਵਰ ਨੂੰ ਆਈਡੈਂਟੀਫਾਈ ਕਰ ਹੀ ਲੈਣਗੇ। ਕਿਉਂ? ਕਿਉਂਕਿ ਪੁਲਿਸ ਕਾਂਸਟੇਬਲ ਟਾਇਲਰ ਬੈਲ ਮੋਰੇਨਾ ਨੇ ਕਿਹਾ ਹੈ ਕਿ ਉਹਨੂੰ ਕੋਈ ਵੀ ਸ਼ੱਕ ਹੈ ਹੀ ਨਹੀਂ ਕਿ ਇਸ ਡਰਾਈਵਰ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਹਨੇ ਇਸ ਔਰਤ ਨੂੰ ਹਿੱਟ ਕੀਤਾ। ਵਿਜ਼ਿਬਿਲਿਟੀ ਵਾਜ਼ ਨਾਟ ਐਨ ਇਸ਼ੂ, ਲਾਈਟਾਂ ਬਥੇਰੀਆਂ ਨੇ, ਇਹ ਬਹੁਤ ਹੀ ਮੇਜਰ ਵੱਡੀ ਇੰਟਰਸੈਕਸ਼ਨ ਹੈ ਅਤੇ ਗੱਡੀ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ। ਗੱਡੀ ਤੋਂ ਜਿਹੜੀ ਡਿਬਰੀ ਹੈ, ਡਿਫਰੈਂਟ ਡਿਫਰੈਂਟ ਪਾਰਟਸ ਨੇ, ਟੁੱਟੇ ਫੁੱਟੇ ਹੋਏ ਪਾਰਟਸ, ਉਹ ਵੀ ਉੱਥੇ ਹੀ ਡਿੱਗ ਗਏ ਨੇ, ਰਹਿ ਗਏ ਨੇ, ਜਿਹਦੇ ਨਾਲ ਹੁਣ ਮੇਜਰ ਕੋਲੀਜਨ ਬਿਊਰੋ ਦੇ ਵੱਲੋਂ ਉਹਨਾਂ ਨੂੰ ਇਨਵੈਸਟੀਗੇਟ ਕੀਤਾ ਜਾ ਰਿਹਾ ਹੈ, ਪ੍ਰੋਸੈਸ ਵੀ ਕੀਤਾ ਜਾ ਰਿਹਾ ਹੈ। ਐਗਜੈਕਟ ਗੱਡੀ ਦਾ ਮੇਕ ਐਂਡ ਮਾਡਲ ਪਤਾ ਕਰਨ ਦੇ ਲਈ, ਅਤੇ ਜਦੋਂ ਤੱਕ ਉਹ ਪਤਾ ਲੱਗ ਹੀ ਜਾਊਗਾ, ਜਾਂ ਤਾਂ ਲੱਗ ਵੀ ਗਿਆ ਹੈ ਕਿਉਂ ਕੱਲ੍ਹ ਸਵੇਰ ਦੀ ਗੱਲ ਆ ਤੋਂ ਲੈ ਕੇ ਹੁਣ ਤੱਕ ਦੀ ਗੱਲ ਆ, ਜੇ ਮੇਕ ਐਂਡ ਮਾਡਲ ਦਾ ਪਤਾ ਲੱਗ ਵੀ ਗਿਆ, ਫਿਰ ਉਸ ਹੀ ਇੰਟਰਸੈਕਸ਼ਨ 'ਤੇ ਐਗਲਿੰਟਨ ਐਂਡ ਏਰਨ ਮਿਲਸ 'ਤੇ ਆਲੇ ਦੁਆਲੇ ਇੰਨੇ ਜ਼ਿਆਦਾ ਬਿਜ਼ਨਸਿਸ ਅਤੇ ਕਾਂਡੋਜ਼ ਐਕਸੈਟਰਾ ਨੇ, ਮਾਲ ਵੀ ਹੈ, ਹੋਸਪਿਟਲ ਵੀ ਹੈ, ਸਭ ਕੁਝ ਹੀ ਹੈ। ਉਹ CCTV ਫੁਟੇਜ ਨੂੰ ਰਿਵਿਊ ਕਰਕੇ ਸੂਨਰ ਔਰ ਲੇਟਰ ਉਸ ਐਗਜੈਕਟ ਮੇਕ ਐਂਡ ਮਾਡਲ ਗੱਡੀ ਅਤੇ ਐਗਜੈਕਟ ਜਿਹੜਾ ਰੰਗ ਹੈ ਗੱਡੀ ਦਾ ਉਹ ਮੈਚ ਕੀਤਾ ਜਾਣਾ ਹੈ ਅਤੇ ਲਾਇਸੈਂਸ ਫਿਰ ਹਾਸਲ ਕੀਤੀ ਜਾਣੀ ਹੈ ਅਤੇ ਡਰਾਈਵਰ ਦਾ ਵੀ ਪਤਾ ਲੱਗ ਹੀ ਜਾਣਾ ਹੈ। ਫਿਲਹਾਲ ਦੱਸਿਆ ਨਹੀਂ ਗਿਆ ਹੈ ਕਿ ਕੋਈ ਵੀ ਇੰਪੇਅਰਮੈਂਟ, ਦਾਰੂ ਪੀ ਕੇ ਜਾਂ ਨਸ਼ੇ ਕਰਕੇ ਗੱਡੀ ਚਲਾਈ ਗਈ ਆ, ਕੋਈ ਪਤਾ ਹੀ ਨਹੀਂ ਹੈਗਾ ਜੇ ਬੰਦਾ ਰੁਕਿਆ ਨਹੀਂ ਸੀ ਅਤੇ, ਪਰ ਇਟ ਕੈਨ ਆਲਵੇਜ਼ ਬੀ ਅ ਫੈਕਟਰ। ਅਤੇ ਹੁਣ ਦੇਖਦੇ ਹਾਂ ਕਿ ਬਣਦਾ ਕੀ ਆ। ਹੋਪਫੁਲੀ ਇਸ ਇੰਡੀਵਿਜੁਅਲ ਨੂੰ ਜਲਦ ਤੋਂ ਜਲਦ ਆਈਡੈਂਟੀਫਾਈ ਕੀਤਾ ਜਾਊਗਾ ਅਤੇ ਜਲਦ ਤੋਂ ਜਲਦ ਅਰੈਸਟ ਅਤੇ ਚਾਰਜ ਵੀ ਕੀਤਾ ਜਾਊਗਾ। ਦੋਸਤੋ, ਗਲਤੀ ਤਾਂ ਕਿਸੇ ਤੋਂ ਵੀ ਹੋ ਸਕਦੀ ਆ, ਸਿੰਪਲ ਜੀ ਗੱਲ ਹੈ। ਧਿਆਨ ਨਹੀਂ ਦਿੱਤਾ ਜਾਂ ਕੋਈ ਨਸ਼ਾ, ਕੋਈ ਦਾਰੂ ਪੀ ਕੇ ਵੀ ਇਸ ਤਰ੍ਹਾਂ ਦਾ ਕੋਈ ਗਲਤ ਮਲਤ ਕੰਮ ਕੀਤਾ ਹੈ, ਪਰ ਜੇ ਗਲਤੀ ਕੀਤੀ ਹੈ ਯਾਰ, ਫੜੇ ਵੀ ਜਾਓਗੇ, ਵੱਧ ਚਾਰਜਸ ਵੀ ਫੇਸ ਕਰੋਗੇ। ਸੋ ਇਟਸ ਬੈਟਰ ਆਫ ਕਿ ਤੁਸੀਂ ਲਿਟਰਲੀ ਕੋਈ ਤਕੜਾ ਚੱਜ ਦਾ ਵਕੀਲ ਕਰ ਲਓ ਅਤੇ ਸਰੈਂਡਰ ਕਰ ਲਓ, ਯੂ ਮਾਈ ਬੀ ਬੈਟਰ ਆਫ। ਮੇਰੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਤੋਂ ਜੁੜੇ ਹੋ ਅਤੇ ਦੋਸਤ ਨੂੰ ਦੱਸ ਦਈਏ ਕਿ ਜੇ ਤੁਸੀਂ ਆਪਦੀ ਆਰਓ ਇੰਸ਼ੋਰੈਂਸ ਦੀ ਰਿਨਿਊਅਲ ਫੇਸ ਕਰ ਰਹੇ ਹੋ, ਤੁਹਾਨੂੰ ਚਿੱਠੀ ਮਿਲ ਗਈ ਹੈ ਤੁਹਾਡੀ ਆਰਓ ਇੰਸ਼ੋਰੈਂਸ ਕੰਪਨੀ ਤੋਂ, ਦੱਸਿਆ ਗਿਆ ਹੈ ਕਿ ਕਿੰਨਾ ਰੇਟ ਘਟਣ ਲੱਗਿਆ, ਵਧਣ ਲੱਗਿਆ ਜਾਂ ਉਨਾ ਹੀ ਰਹਿਣਾ ਹੈ, ਸਾਡੀ ਗੱਲ ਮੰਨੋ, ਇੱਕ ਨੰਬਰ ਘੁਮਾਓ। ਮਸਾਂ ਕੋਈ 5 ਮਿੰਟ ਦੀ ਗੱਲਬਾਤ ਹੋਣੀ ਆ, ਮੇ ਬੀ ਈਵਨ ਅ ਕਪਲ ਮਿੰਟਸ, ਇੱਕ ਦੋ ਮਿੰਟ ਹੀ ਹੋਊ, ਅਤੇ ਵਟਸਐਪ 'ਤੇ ਆਪਦਾ ਡਰਾਈਵਰਸ ਲਾਇਸੈਂਸ ਅਤੇ ਬੇਸਿਕ ਇਨਫੋਰਮੇਸ਼ਨ ਭੇਜ ਦੇਣੀ ਆ, ਅਤੇ ਜਲਦ ਤੋਂ ਜਲਦ ਤੁਹਾਨੂੰ ਦੱਸਿਆ ਜਾਊਗਾ ਕਿ ਕਿਹੜੀ ਕੰਪਨੀ ਨਾਲ ਆਟੋ ਇੰਸ਼ੋਰੈਂਸ ਪਾਲਿਸੀ ਚੇਂਜ ਕਰਕੇ ਤੁਹਾਡੀ ਕਿਸ਼ਤ ਘਟਾਈ ਜਾ ਸਕਦੀ ਆ। ਸਾਲ ਦੇ ਹੰਡਰਡਸ ਤੋਂ ਲੈ ਕੇ ਹਜ਼ਾਰਾਂ ਡਾਲਰ ਤੱਕ ਤੁਸੀਂ ਇੱਕ ਇੱਕ ਗੱਡੀ ਦਾ ਬਚਾ ਸਕਦੇ ਹੋ। ਘਰ ਦੇ ਵਿੱਚ ਮਲਟੀਪਲ ਡਰਾਈਵਰ ਨੇ, ਡੂ ਦ ਮੈਥ, ਯੂ ਕੈਨ ਸੇਵ ਅ ਲੋਟ ਆਫ ਮਨੀ। ਸੋ ਚਾਹੇ ਗੱਡੀ ਦੀ ਇੰਸ਼ੋਰੈਂਸ ਹੋਵੇ, ਚਾਹੇ ਘਰ ਹੋਮ ਇੰਸ਼ੋਰੈਂਸ ਹੋਵੇ, ਚਾਹੇ ਕਮਰਸ਼ਲ ਬਿਜ਼ਨਸ ਇੰਸ਼ੋਰੈਂਸ ਹੋਵੇ, ਅੱਜ ਹੀ ਗੱਲਬਾਤ ਕਰੋ ਮਨੂ ਸ਼ਰਮਾ ਦੇ ਨਾਲ। ਕਿਉਂ? ਕਿਉਂਕਿ ਉਹਨਾਂ ਨੇ ਕਿਹਾ ਹੈ ਕਿ ਸਾਰੇ ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਬਿਜ਼ਨਸ, ਕਮਰਸ਼ਲ ਇੰਸ਼ੋਰੈਂਸ ਕੰਪਨੀਜ਼ ਨਾਲ ਅਸੀਂ ਡੀਲ ਕਰਦੇ ਹਾਂ, ਜਿੱਥੇ ਘੱਟ ਰੇਟ ਆਉਂਦਾ ਹੈ ਉਹਨਾਂ ਦੇ ਕੰਪਿਊਟਰ ਸੋਫਟਵੇਅਰ ਦੇ ਵਿੱਚ। ਸਿੰਪਲ ਸਵਿਚ, ਸਵਿਚ ਐਂਡ ਸੇਵ, ਦੈਟਸ ਇਟ, ਸਵਿਚ ਐਂਡ ਸੇਵ, ਤੁਹਾਨੂੰ ਗਰੰਟੀ ਲੋਵੈਸਟ ਪ੍ਰਾਈਸ ਪ੍ਰੋਵਾਈਡ ਕਰ ਦੇਣਗੇ। ਮਨੂ ਸ਼ਰਮਾ, 289-952-9532 Manu Sharma, Insurance Broker, Auto Insurance, etc. Sampark karo. Now, friends, if you want to be a first-time home buyer, then you have to take a golden opportunity team Sidhu leke aaye ne. Caledon Shahar de vich, very, very close to Brampton, very, very close to Vaughan, very, very prime location, the Gore Road and Mayfield Road. The Gore Road and Mayfield Road te, Caledon Shahar de vich, ek nami master plan community tiyar ho rahi hai, matlab ki kalle ghar ni, puri te puri bahut vaddi community, community centers, multiple schools, shopping centers, park, purk, cricket da pitch, basketball courts and much, much more. Pura da pura nama ilaka hi tiyar ho rahi hai. The Gore Road and Mayfield Road, te, name freehold townhouses vi, ਨਾਲ ਦੀ ਨਾਲ ਸੈਮੀ ਡੀਟੈਚ ਘਰ ਵੀ ਅਤੇ ਡੀਟੈਚ ਘਰ ਵੀ, ਕੁੱਲ ਮਿਲਾ ਕੇ 2500 ਤੋਂ ਵੀ ਜ਼ਿਆਦਾ ਘਰ ਤਾਂ ਇਕੱਲੇ ਇੱਕੋ ਹੀ ਬਿਲਡਰ ਤੋਂ ਤਿਆਰ ਹੋ ਰਹੇ ਨੇ। ਮਲਟੀਪਲ ਹੋਰ ਬਿਲਡਰ ਨੇ ਜੋ ਕਿ 10,000 ਦੀ ਗਿਣਤੀ ਦੇ ਵਿੱਚ ਕੁੱਲ ਮਿਲਾ ਕੇ ਘਰ ਬਣਨੇ ਆ ਆਉਣ ਵਾਲੇ ਸਾਲਾਂ ਦੇ ਵਿੱਚ। ਪਰ ਇਹਨਾਂ ਦੀ ਕਲੋਜ਼ਿੰਗ 27 ਦੇ ਐਂਡ, ਸੋ ਇੱਕ ਤੋਂ ਵੀ ਵੱਧ ਸਾਲ ਪਿਆ ਹੈ, ਤੋਂ ਲੈ ਕੇ 28 ਦੀ ਸ਼ੁਰੂਆਤ ਤੱਕ, ਸੋ 1+ ਤੋਂ ਆਲਮੋਸਟ 1.5+ ਈਅਰਸ, ਬਹੁਤ ਲੰਬੀ ਕਲੋਜ਼ਿੰਗ ਹੈ 27 ਦੇ ਐਂਡ ਤੋਂ ਲੈ ਕੇ 28 ਦੀ ਸ਼ੁਰੂਆਤ ਤੱਕ। 2-story traditional freehold townhouses, ਸਿਰਫ 749,000, 7.5 lakh ਦੀ ਪ੍ਰਾਈਸ ਹੈ। ਅਪ ਟੂ 2300 ਸਕੁਏਅਰ ਫੁੱਟ, 3-4 ਬੈਡਰੂਮਸ, 2.5-3.5 ਬਾਥਰੂਮ, ਅਤੇ ਬਿਗ ਬੈਕ ਯਾਰਡ ਅਤੇ ਅਨਫਿਨਿਸ਼ ਬੇਸਮੈਂਟ ਵੀ ਹੈ। 10% ਦਾ ਟੋਟਲ ਡਿਪੋਜ਼ਿਟ ਹੈ, ਉਹ ਵੀ ਸਾਲ ਦੇ ਵਿੱਚ 365 ਦਿਨਾਂ ਦੇ ਵਿੱਚ ਕਿਸ਼ਤਾਂ 'ਚ ਪੇ ਕਰਨਾ। ਨਾਲੇ 32-foot ਲਾਟ 'ਤੇ ਡਬਲ ਕਾਰ ਗਰਾਜ ਵਾਲੇ ਡੀਟੈਚ ਘਰ, ਜਿਨ੍ਹਾਂ ਦੀ ਪ੍ਰਾਈਸ 949,000 ਤੋਂ ਸ਼ੁਰੂ ਹੁੰਦੀ ਹੈ। ਸਾਰੇ ਤੇ ਸਾਰੇ ਡਬਲ ਕਾਰ ਗਰਾਜ ਡੀਟੈਚ ਘਰ ਨੇ। 32-foot ਲਾਟ 'ਤੇ 949,000 ਪ੍ਰਾਈਸ ਹੈ, ਚਾਹੇ ਫਸਟ ਟਾਈਮ ਹੋਮ ਬਾਇਰ ਚਾਹੇ ਇਨਵੈਸਟਰ ਹੋ। ਅਤੇ ਇਹ ਆਲਮੋਸਟ 2400 ਸਕੁਏਅਰ ਫੁੱਟ ਤੱਕ ਮਕਾਨ ਤਿਆਰ ਕਰਵਾ ਸਕਦੇ ਹੋ, 3 ਤੋਂ ਲੈ ਕੇ 4 ਬੈਡਰੂਮ, 2.5-3.5 ਬਾਥਰੂਮ ਵਿਦ ਡਬਲ ਕਾਰ ਗਰਾਜ, ਇਕੱਲਾ 10% ਡਿਪੋਜ਼ਿਟ ਹੈ। ਨਾਲ ਦੀ ਨਾਲ 36-foot ਲਾਟ, ਡਬਲ ਕਾਰ ਗਰਾਜ ਡੀਟੈਚ ਘਰ, ਅੰਡਰ 1.1 million ਫਰੋਮ ਦ ਲੋ 1 million, ਲੋ 1 million ਦੀ ਪ੍ਰਾਈਸ ਹੈ, 2600+ ਸਕੁਏਅਰ ਫੁੱਟ ਤੱਕ ਤਿਆਰ ਕਰਵਾ ਸਕਦੇ ਹੋ, 5 ਬੈਡਰੂਮ ਤੱਕ, 3.5 ਬਾਥਰੂਮ ਤੱਕ, ਡਬਲ ਕਾਰ ਗਰਾਜ ਨਾਲ, ਅਤੇ 10% ਦਾ ਹੀ ਡਿਪੋਜ਼ਿਟ ਹੈ। ਕਾਲ ਥੀਮ ਸਿੱਧੂ, ਜ਼ਗੋਰ ਰੋਡ, ਮੇਫੀਲ ਰੋਡ 'ਤੇ, ਐਂਡ ਆਫ 27, ਸਟਾਰਟ ਆਫ 28, 2500 ਘਰ ਤਿਆਰ ਹੋਣੇ ਆ ਜ਼ਗੋਰ ਰੋਡ ਐਂਡ ਮੇਫੀਲ ਰੋਡ 'ਤੇ ਇਨ ਖਿਆਲਦਨ। 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-602-0016 416-602-0016 416-602-0016 416-602-0016 416-602-0016 416-602-0016 416-602-0016 416-602-0016 416-602-0016 416-602-0016 416-602-0016 416-602-0016 416-602-0016 416-602-0016 416-602-0016 416-602-0016 416-602-0016 416-602-0016 416-602-0016 416-602-0016 416-602-0016 416-602-0016 416-602-0016 416-602-0016 416-602-0016 416-602-0016 416-602-0016 416-602-0016 416-602-0016 416-602-0016 416-602-0016 416-602-0016 416-602-0016 416-602-0016 416-602-0016 416-602-0016 416-602-0016 416-602-0016 416-602-0016 416-602-0016 ਬਹੁਤ ਲੰਬੇ ਸਮੇਂ ਤੋਂ ਤੁਹਾਨੂੰ ਪ੍ਰੋਫੈਸ਼ਨਲ ਆਟੋ ਰਿਪੇਅਰ ਸੇਵਾਵਾਂ ਪ੍ਰੋਵਾਈਡ ਕਰਦੇ ਆ ਰਹੇ ਨੇ ANJ ਆਟੋ ਰਿਪੇਅਰ, ਜੋ ਕਿ ਹਾਈਵੇ 50 ਐਂਡ ਮੇਫੀਲਡ, ਹਾਈਵੇ 50 ਤੇ ਮੇਫੀਲਡ ਤੇ ਜਿਹੜਾ ਹੋਮ ਡੀਪੋ ਦਾ ਪਲਾਜ਼ਾ ਹੈ ਉਹਦੇ ਨੇੜੇ 91 ਹੀਲੀ ਰੋਡ ਬੋਲਟਨ ਦੇ ਵਿੱਚ ਲੋਕੇਟਡ ਹਨ ANJ ਆਟੋ ਰਿਪੇਅਰ। ਤੁਹਾਡੀ ਜਿਹੜੀ ਮਰਜ਼ੀ ਨਵੀਂ ਪੁਰਾਣੀ ਯੂਰੋਪੀਅਨ ਨੌਰਥ ਅਮੈਰੀਕਨ ਏਸ਼ੀਅਨ ਗੱਡੀ ਮੇਕ ਐਂਡ ਮਾਡਲ ਹੋਵੇ, ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਆ, ਚਾਹੇ ਨਵੇਂ ਟਾਇਰ ਪਵਾਉਣੇ ਆ, ਕਹਿੰਦੇ ਨੇ ਕਿ ਟਾਇਰਾਂ ਦੀ ਪ੍ਰਾਈਸ 'ਤੇ, ਚਾਹੇ ਉਹ ਅਮੈਰੀਕਨ ਟਾਇਰਸ ਹੋਣ, ਚਾਹੇ ਉਹ ਚਾਈਨੀਜ਼ ਟਾਇਰ ਹੋਣ, ਕੋਈ ਵੀ ਨਹੀਂ ਬੀਟ ਕਰ ਸਕਦਾ। ਨਵੇਂ ਟਾਇਰ ਪਵਾਓ ਅਤੇ ਵੀਲ ਅਲਾਈਨਮੈਂਟ ਕਰਵਾਓ। ਸਸਪੈਂਸ਼ਨ ਦਾ ਕੰਮ, ਇੰਜਨ ਦਾ ਕੰਮ, ਬ੍ਰੇਕਾਂ ਦਾ ਕੰਮ, ਓਇਲ ਚੇਂਜ ਦਾ ਕੰਮ, ਐਗਜ਼ਾਸਟ ਰਿਪੇਅਰ ਦਾ ਕੰਮ, ਰਸਟ ਪਰੂਫ ਦਾ ਕੰਮ, ਤੁਹਾਡੀ ਬੋਲੀ ਬੋਲਦੇ ਸਰਟੀਫਾਈਡ ਮਕੈਨਿਕ ਨੇ ANJ ਆਟੋ ਰਿਪੇਅਰ। ਬੈਸਟ ਪ੍ਰਾਈਸ ਤੁਹਾਨੂੰ ਦੇਣਗੇ ਹਾਈਵੇ 50 ਦੇ ਮੇਫੀਲਡ 'ਤੇ, 91 ਹੀਲੀ ਰੋਡ ਬੋਲਟਨ 'ਤੇ ਲੋਕੇਟਡ ਹਨ। ਫੋਨ ਨੰਬਰ 905-857-7596 905-857-7596।

0: ਕਦੋਂ ਤੋਂ ਕਿਸ ਕਿਰਾਏ ਦੇ ਛੋਟੇ ਜਿਹੇ ਘਰ ਚ ਰਵਾਂਗੇ?
1: ਓਏ ਬਸ, ਮੋਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਕਾਲ ਕਰਨ ਤੱਕ
2: ਤੁਸੀਂ ਸੈਲਫ ਇੰਪਲੋਇਡ ਹੋ, ਫਰਸਟ ਮੋਰਗੇਜ, ਸੈਕਿੰਡ ਮੋਰਗੇਜ, ਇਕੁਇਟੀ ਟੇਕ ਆਊਟ, ਪ੍ਰਾਈਵੇਟ ਮੋਰਗੇਜ ਜਾਂ ਫਿਰ
3: ਸਿਕਿਉਰ ਲਾਈਨ ਆਫ ਕ੍ਰੈਡਿਟ, ਇਕਵਿਪਮੈਂਟ ਲੋਨ ਜਾਂ ਰੈਂਟ ਟੂ ਓਨ ਬਾਰੇ ਸੋਚ ਰਹੇ ਹੋ ਤਾਂ ਮੋਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਜ਼ਰੂਰ ਮਿਲੋ। ਨਰਦੇਵ ਸਿੱਧੂ ਜੇ ਫੜਨ ਕੇ ਤੁਹਾਡੀ ਬਾਂਹ ਤਾਂ ਮੋਰਗੇਜ ਤੋਂ ਨਹੀਂ ਹੋ ਸਕਦੀ ਨਾ।
2: ਜਾਂ ਕਾਲ ਕਰੋ 647-294-5503।
3: ਭਰੋਸੇ ਅਤੇ ਵਿਸ਼ਵਾਸ ਵਾਲਾ ਨਾਮ ਨਰਦੇਵ ਸਿੱਧੂ, ਲਾਇਸੈਂਸ ਨੰਬਰ 10530, nardevsiddhu.com।
4: ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜਿਆ ਹੋਇਆ ਮੌਸਮ ਦੱਸਦੀ ਹੈ ਕਿ ਮਿਸਿਸ ਸਾਗਾ ਦੇ ਮਸ਼ਹੂਰ ਸਕੁਐਰ ਵਨ ਸ਼ਾਪਿੰਗ ਸੈਂਟਰ ਦੇ ਵਿੱਚ ਇੱਕ ਹਾਈ ਐਂਡ ਦੁਕਾਨ ਦੇ ਵਿੱਚ ਬ੍ਰੇਕ ਐਂਡ ਐਂਟਰ, ਚੋਰੀ ਹੋਣ ਤੋਂ ਬਾਅਦ ਇੱਕ ਘਰ ਦੇ ਵਿੱਚ $1 million ਤੋਂ ਵੀ ਜ਼ਿਆਦਾ ਵੈਲਿਊਡ ਦਾ ਚੋਰੀ ਕੀਤਾ ਹੋਇਆ ਸਮਾਨ ਰਿਕਵਰ ਕੀਤਾ ਗਿਆ ਹੈ। ਪਰ ਪੁਲਿਸ ਨੂੰ ਪਤਾ ਲੱਗ ਗਿਆ ਹੈ ਕਿ ਇਕੱਲੀ ਇੱਕ ਦੁਕਾਨ ਨਹੀਂ, ਅਲੱਗ ਅਲੱਗ ਕਿਸਮ ਦੀਆਂ ਰੀਟੇਲ ਦੁਕਾਨਾਂ ਦੇ ਵਿੱਚੋਂ ਹਾਈਲੀ ਓਰਗਨਾਈਜ਼ਡ ਅਤੇ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਹੀ ਇਹ ਚੋਰੀਆਂ ਕੀਤੀਆਂ ਗਈਆਂ ਨੇ। ਫਿਲਹਾਲ ਤਾਂ ਇੱਕ ਬੰਦਾ ਫੜਿਆ ਗਿਆ ਹੈ, ਚਾਰਜ ਕੀਤਾ ਗਿਆ ਹੈ, ਪਰ ਇਹਦੇ ਅਕੋਂਪਲਿਸਿਸ ਵੀ ਬਥੇਰੇ ਹੋਰ ਨਾਲ ਹੋ ਸਕਦੇ ਆ, ਅਤੇ ਇਹਨੂੰ ਹੀ ਕਈ ਹੋਰ ਚੋਰੀਆਂ ਦੇ ਨਾਲ ਵੀ ਕਨੈਕਸ਼ਨ ਦੇ ਵਿੱਚ ਹੀ ਹੁਣ ਇਨਵੈਸਟੀਗੇਟ ਕੀਤਾ ਜਾ ਰਿਹਾ। ਸੋ ਇਹਦੇ ਸਾਥੀ ਵੀ ਫੜੇ ਜਾ ਸਕਦੇ ਆ, ਚਾਰਜ ਕੀਤੇ ਜਾ ਸਕਦੇ ਆ, ਅਤੇ ਇਹਦੇ ਖਿਲਾਫ ਵੀ ਢੇਰ ਸਾਰੇ ਹੋਰ ਕ੍ਰਿਮੀਨਲ ਚਾਰਜਸ ਅਤੇ ਕਾਊਂਟਸ ਵੀ ਲੇ ਕੀਤੇ ਜਾ ਸਕਦੇ ਨੇ।

chains, perfumes, colognes, kapde, jutte, anka, jo bhi nazar aaya, jo bhi haath aaya, chakki gaya. Phir, suspect ne saman leke, imagine how much of an idiot this guy is. Na koi escape vehicle, na koi tarika si ke inna saman chak ke kime kare pahunchuga. Eh suspect ne saman leke, shopping mall de parking lot tak gaya, ਜਿੱਥੇ ਉਹਨੇ ਇੱਕ ਦੇਖੀ ਗੱਡੀ ਚੱਲਦੀ ਹੋਈ ਗੱਡੀ ਅਨਆਕਿਊਪਾਈਡ ਵਹੀਕਲ ਨੂੰ ਦੇਖਿਆ ਅਤੇ ਉਹਦੇ ਵਿੱਚ ਆਰਾਮ ਨਾਲ ਅੰਦਰ ਬਹਿ ਗਿਆ ਅਤੇ ਉਹਨੂੰ ਚਲਾ ਕੇ ਹੋ ਗਿਆ ਫਰਾਰ। ਉਸ ਚੋਰੀ ਕੀਤੀ ਹੋਈ ਗੱਡੀ ਨੂੰ ਫਿਰ ਇੱਕੋ ਹੀ ਦਿਨ ਬਾਅਦ ਪੁਲਿਸ ਦੇ ਵੱਲੋਂ ਲੋਕੇਟ ਕੀਤਾ ਗਿਆ ਅਤੇ ਕਾਫੀ ਜ਼ਿਆਦਾ ਵੀਡੀਓ ਸਰਵੇਲੈਂਸ ਫੁਟੇਜ ਨੂੰ ਰਿਵਿਊ ਕਰਨ ਤੋਂ ਬਾਅਦ ਪੀਓ ਰੀਜਨਲ ਪੁਲਿਸ ਨੇ 2 ਤੋਂ ਵੀ ਵੱਧ ਮਹੀਨਿਆਂ ਬਾਅਦ ਸਸਪੈਕਟ ਨੂੰ ਵੀਡੀਓ ਦੇ ਰਾਹੀਂ ਆਈਡੈਂਟੀਫਾਈ ਕੀਤਾ। ਕਿਵੇਂ ਆਈਡੈਂਟੀਫਾਈ ਕੀਤਾ? ਕਿਉਂਕਿ ਪੁਰਾਣਾ ਪਾਪੀ ਹੈ, ਪਹਿਲਾਂ ਤੋਂ ਵੀ ਕ੍ਰਿਮੀਨਲ ਚਾਰਜਸ ਫੇਸ ਕਰ ਚੁੱਕਿਆ ਹੈ, ਕਨਵਿਕਸ਼ਨਸ ਵੀ ਫੇਸ ਕਰ ਚੁੱਕਿਆ ਹੈ ਅਤੇ ਬਾਹਰ ਸੜਕਾਂ 'ਤੇ ਮੌਜਾਂ ਕਰ ਰਿਹਾ ਸੀ। ਸੋ ਕੁਛ ਇੱਕ ਦਿਨ ਪਹਿਲਾਂ ਇਸ ਸਸਪੈਕਟ ਦੇ ਘਰ ਦੇ ਲਈ ਸਰਚ ਵਾਰੰਟ ਐਕਸੀਕਿਊਟ ਕੀਤਾ ਗਿਆ, ਪੁਲਿਸ ਰੇਡ ਕੀਤੀ ਗਈ, ਜਿੱਥੋਂ $1 million ਤੋਂ ਵੀ ਜ਼ਿਆਦਾ ਵਰਥ ਆਫ ਸਟੋਲਨ ਗੁੱਡਸ, ਲਾਟਰੀ ਟਿਕਟਸ ਐਂਡ ਮਚ ਮੋਰ ਮਰਚੈਂਡਾਈਜ਼ ਰਿਕਵਰ ਕੀਤੀ ਗਈ। ਪੀਓ ਰੀਜਨਲ ਪੁਲਿਸ ਨੇ ਹੁਣ ਮਿਸਿਸਾਗਾ ਸ਼ਹਿਰ ਤੋਂ 41-year-old ਅਮੀਰ ਨਿਕ ਬਖਤ ਨੂੰ ਇੱਕ ਆਨ ਗੋਇੰਗ ਲਾਰਜ ਸਕੇਲ ਰੀਟੇਲ ਟੈਫਟ ਪ੍ਰੋਬ ਦੇ ਕਨੈਕਸ਼ਨ ਦੇ ਵਿੱਚ ਅਰੈਸਟ ਕੀਤਾ ਹੈ ਅਤੇ ਉਹਦੇ ਖਿਲਾਫ ਢੇਰ ਸਾਰੇ ਕ੍ਰਿਮੀਨਲ ਚਾਰਜਸ ਅਤੇ ਕਾਉਂਟਸ ਲੇ ਕੀਤੇ ਗਏ ਹਨ। ਖਾਸ ਤਾਂ ਪੋਜੈਸ਼ਨ ਆਫ ਬ੍ਰੇਕਿੰਗ ਇੰਸਟਰੂਮੈਂਟਸ, ਥੈਫਟ ਆਫ ਅ ਮੋਟਰ ਵਹੀਕਲ, ਹਥਿਆਰਾਂ ਦੇ ਵੀ ਚਾਰਜਸ, ਗਨ ਰਿਲੇਟਡ ਚਾਰਜਸ ਅਤੇ ਬ੍ਰੀਚ ਆਫ ਪ੍ਰੋਬੇਸ਼ਨ ਐਂਡ ਫੇਲੀਅਰ ਟੂ ਕੰਪਲਾਈ। ਤੁਹਾਨੂੰ ਪਤਾ ਹੀ ਹੋਣਾ ਹੈ ਕਿ ਇਸ ਬੰਦੇ ਦੇ ਵਿੱਚ ਕੋਈ ਵੀ ਅਸਲੀ ਕ੍ਰਿਮੀਨਲ ਤਾਂ ਹੋ ਹੀ ਨਹੀਂ ਸਕਦਾ ਜੇਕਰ ਬੇਕਾਰ ਲਿਬਰਲ ਸਰਕਾਰ ਦੇ ਕਾਨੂੰਨ ਕਰਕੇ ਉਹਨਾਂ ਦੇ ਖਿਲਾਫ ਪ੍ਰੋਬੇਸ਼ਨ ਨੂੰ ਬ੍ਰੀਚ ਕਰਨ ਦਾ ਚਾਰਜ ਨਾ ਲੱਗਿਆ ਹੋਵੇ ਜਾਂ ਫੇਲੀਅਰ ਟੂ ਕੰਪਲਾਈ ਵਿਦ ਰਿਲੀਸ ਓਰਡਰ ਦਾ ਚਾਰਜ ਨਾ ਲੱਗਿਆ ਹੋਵੇ। ਰੀਅਲ ਓਜੀ ਕ੍ਰਿਮੀਨਲਸ ਦੇ ਖਿਲਾਫ ਤਾਂ ਚਾਰਜ ਲੱਗੇ ਹੋਏ ਨੇ ਕਿਉਂਕਿ ਪਤਾ ਹੀ ਹੈ ਕਿ ਬੜੀ ਆਸਾਨੀ ਨਾਲ ਇਹਨਾਂ ਨੂੰ ਛੱਡਿਆ ਜਾਂਦਾ ਹੈ ਬਾਹਰ ਉਹੀ ਕੰਮ ਫਿਰ ਤੋਂ ਕਰਨ ਦੇ ਲਈ। ਸੋ ਇਹ ਵੀ ਇੱਕ ਪੁਰਾਣਾ ਪਾਪੀ ਹੈ, ਤਾਂ ਹੀ ਤਾਂ ਪਤਾ ਲੱਗਿਆ ਹੈ ਕਿ ਇਹਨੂੰ ਆਈਡੈਂਟੀਫਾਈ ਕੀਤਾ ਹੀ ਗਿਆ ਪੁਲਿਸ ਦੇ ਵੱਲੋਂ ਥਰੂ CCTV ਫੁਟੇਜ, ਤਾਂ ਹੀ ਤਾਂ 2 ਮਹੀਨੇ ਬਾਅਦ ਇਹਨੂੰ ਫੜਿਆ ਵੀ ਗਿਆ ਹੈ। ਸੋ ਲਿਬਰਲ ਫੈਡਰਲ ਸਰਕਾਰ ਦੇ ਬੇਕਾਰ ਕਾਨੂੰਨਾਂ ਕਰਕੇ ਹੀ ਇਹਨੂੰ ਆਈਡੈਂਟੀਫਾਈ ਕੀਤਾ ਗਿਆ, ਐਟਲੀਸਟ ਦੇ ਕੇਮ ਇਨ ਕਲੱਚ ਫੋਰ ਸਮਥਿੰਗ। ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਇਹ ਇੱਕ ਆਨ ਗੋਇੰਗ ਇਨਵੈਸਟੀਗੇਸ਼ਨ ਹੈ ਅਤੇ ਇਹਦੇ ਘਰ ਤੋਂ ਲੱਭਿਆ ਗਿਆ ਸਮਾਨ ਦੇ ਹਿਸਾਬ ਨਾਲ ਲੱਗਦਾ ਤਾਂ ਹੈ ਕਿ ਇਹਨੇ ਮਲਟੀਪਲ ਡਿਫਰੈਂਟ ਬਿਜ਼ਨਸਿਸ ਤੋਂ ਵੱਡੀ ਗਿਣਤੀ ਦੇ ਵਿੱਚ ਹੀ ਇੱਕ ਔਰਗਨਾਈਜ਼ ਤਰੀਕੇ ਦੇ ਰਾਹੀਂ ਹੀ ਰੀਟੇਲ ਟੈਫਟ ਕੀਤਾ ਹੈ। ਸੋ ਇਹਦੇ ਖਿਲਾਫ ਵੀ ਅਤੇ ਇਹਦੇ ਪੋਟੈਂਸ਼ੀਅਲ ਸਾਥੀਆਂ ਦੇ ਖਿਲਾਫ ਵੀ ਪਤਾ ਨਹੀਂ ਕਿੰਨੇ ਹੋਰ ਡਿਫਰੈਂਟ ਕ੍ਰਿਮੀਨਲ ਚਾਰਜਸ ਲੇ ਕੀਤੇ ਜਾ ਸਕਦੇ ਨੇ। ਦੋਸਤੋ, ਜਾਂਦੇ ਜਾਂਦੇ ਤੁਹਾਨੂੰ ਦੱਸ ਦੇਵਾਂ ਕਿ ਜੇ ਤੁਸੀਂ ਕਸਟਮ ਘਰ ਤਿਆਰ ਕਰਵਾਉਣਾ, ਘਰ ਦੇ ਅੰਦਰ ਕੋਈ ਕਸਟਮ ਕਿਚਨ, ਵਾਸ਼ਰੂਮਸ, ਫਲੋਰਿੰਗ, ਕੋਈ ਵੀ ਕੰਮ ਕਰਵਾਉਣਾ, ਜਾਂ ਤੁਸੀਂ ਚਾਹੁੰਦੇ ਹੋ ਕਿ ਲੀਗਲ ਬੇਸਮੈਂਟ ਤਿਆਰ ਕੀਤੀ ਜਾਵੇ ਜਾਂ ਗਾਰਡਨ ਸਵੀਟ ਤਿਆਰ ਕੀਤੀ ਜਾਵੇ, ਅਨਕਾਰ ਹੋਮਸ ਦੇ ਫੌਲ ਗਰੇਵਾਲ ਨਾਲ ਅੱਜ ਹੀ ਸੰਪਰਕ ਕਰੋ। ਇਹਨਾਂ ਦਾ ਕਹਿਣਾ ਹੈ ਕਿ ਕੋਈ ਵੀ ਕੰਮ ਕੋਈ ਛੋਟਾ ਨਹੀਂ, ਕੋਈ ਵੀ ਕੰਮ ਕੋਈ ਵੱਡਾ ਨਹੀਂ, ਅਸੀਂ ਸਾਰੇ ਦੇ ਸਾਰੇ ਕੰਮ ਕਰ ਦੇਵਾਂਗੇ ਕਿਉਂਕਿ ਬਹੁਤ ਹੀ ਵੱਡੀ ਟੀਮ ਹੈ, ਮੈਨ ਪਾਵਰ ਹੈ ਅਤੇ ਤਜ਼ਰਬਾ ਹੈ। ਫੌਲ ਗਰੇਵਾਲ 416-817-3600 ਜੇ ਤੁਸੀਂ ਘਰ ਦੇ ਵਿੱਚ ਕੋਈ ਵੀ ਏਡਜ਼ ਰੈਨੋਵੇਸ਼ਨ ਕਰਵਾਉਣਾ ਹੈ, ਇਹਦਾ ਕੀਤਾ ਹੋਇਆ ਕੰਮ ਵੀ ਪਹਿਲਾਂ ਦੇਖੋ। ਇਹ ਸ਼ਹਿਰ ਤੋਂ ਸਾਰੇ ਪਰਮਿਟ ਟਾਈਮ ਸਿਰ ਆਪ ਅਪਲਾਈ ਕਰਨਗੇ, ਡਰਾਇੰਗ ਸਬਮਿਟ ਕਰਨਗੇ ਔਨ ਯੋਰ ਬਿਹਾਫ। ਗਾਰਡਨ ਸਵੀਟ, ਇਹਨਾਂ ਨੇ ਪਿਛਲੇ ਸਾਲ 20 ਤੋਂ ਜ਼ਿਆਦਾ ਗਾਰਡਨ ਸਵੀਟ ਤਿਆਰ ਕੀਤੇ ਆ ਜੋ ਕਿ ਬਹੁਤ ਈਜ਼ੀਲੀ ਸੈਟਅਪ ਹੋ ਜਾਂਦੇ ਨੇ, ਬਹੁਤ ਘੱਟ ਪੈਸੇ, ਬਹੁਤ ਘੱਟ ਜਗ੍ਹਾ ਅਤੇ ਬਹੁਤ ਘੱਟ ਟਾਈਮ ਦੇ ਵਿੱਚ, ਪਰ ਪੱਕੇ ਤੌਰ 'ਤੇ ਤੁਹਾਨੂੰ ਕਿਰਾਇਆ ਆਉਂਦਾ ਰਹੂਗਾ। ਸੋ ਗਾਰਡਨ ਸਵੀਟ ਦੇ ਬਾਰੇ A to Z ਪੂਰੀ ਇਨਫੋਰਮੇਸ਼ਨ ਚਾਹੁੰਦੇ ਹੋ, ਕਾਸਟ, ਰੈਂਟ ਐਕਸੈਟਰਾ, ਜਾਂ ਲੀਗਲ ਬੇਸਮੈਂਟ ਵੀ ਤਿਆਰ ਕਰਵਾਉਣੀ ਆ, ਦੇਸ ਪ੍ਰਦੇਸ ਦਾ ਰੈਫਰੈਂਸ ਦਿਓ ਅਤੇ $5,000 ਦਾ ਡਿਸਕਾਊਂਟ ਮਿਲੂਗਾ। ਗਾਰਡਨ ਸਵੀਟ ਔਰ ਲੀਗਲ ਬੇਸਮੈਂਟ $5,000 ਡਿਸਕਾਊਂਟ। Call Ankar Homes, Paul Garewal, 416-817-3600, 416-817-3600, 416-817-3600, 416-817-3600, ਤੇ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਦਿਓ ਦੋਸਤੋ, ਸਿਰੀ ਬ੍ਰੈਂਪਟਨ ਦੇ ਵੱਲੋਂ ਵੀ
ਤੁਹਾਡੇ ਤੱਕ ਇੱਕ ਪੇਡ ਮੈਸੇਜ ਹੈ। ਸਿਰੀ ਆਫ ਬ੍ਰੈਂਪਟਨ ਦਾ ਕਹਿਣਾ ਹੈ ਗੁੱਡ ਨੇਬਰਸ ਮੇਕ ਸਟਰੋਂਗਰ ਕਮਿਊਨਿਟੀਜ਼, ਅਤੇ ਤੁਸੀਂ ਆਪਣਾ ਕੰਮ ਕਰੋ, ਆਪਣਾ ਹਿੱਸਾ ਦਾ ਕੰਮ ਕਰੋ, ਸਿਰੀ ਨੂੰ ਸੇਫ ਸਾਫ

ਤੇ ਵੈਲਕਮਿੰਗ ਰੱਖਣ ਦੇ ਲਈ। ਸਰ ਇਹ ਬ੍ਰੈਂਟ ਨੇ ਕਹਿਣਾ ਹੈ ਕਿ ਸ਼ਹਿਰ ਦੇ ਕਾਫੀ ਜ਼ਿਆਦਾ ਬਾਇਲਾਜ਼ ਨੇ ਜੋ ਕਿ ਹਰੇਕ ਸਿਟੀਜ਼ਨ ਨੂੰ ਆਫ ਬ੍ਰੈਂਪਟਨ ਨੂੰ ਅਬਾਇਡ ਕਰਨੇ ਪੈਂਦੇ ਨੇ। ਇਗਨੋਰੈਂਸ ਇਜ਼ ਨਾਟ ਅ ਡਿਫੈਂਸ, ਮਤਲਬ ਮੈਨੂੰ ਪਤਾ ਨਹੀਂ ਸੀ, ਇਹਦੇ ਨਾਲ ਤੁਹਾਨੂੰ ਵੱਡੀ ਟਿਕਟ ਤੋਂ ਤਾਂ ਮਾਫ਼ ਨਹੀਂ ਕੀਤਾ ਜਾਣਾ ਹੈ। ਇਗਨੋਰੈਂਸ ਇਜ਼ ਨਾਟ ਅ ਡਿਫੈਂਸ। www.brampton.ca/bylaws ਵਿਜ਼ਿਟ ਕਰੋ। ਪਤਾ ਤਾਂ ਹੈ ਕਿ ਇੰਨੀ ਜ਼ਿਆਦਾ ਬਾਇਲਾਅ ਮੈਨ ਪਾਵਰ ਹੈ ਨਹੀਂ, ਪਰ ਜੇ ਫੜੇ ਜਾਂਦੇ ਹੋ ਫਿਰ ਤਾਂ ਯਾਰ ਬਹੁਤ ਵੱਡੀ ਟਿਕਟ ਮਿਲਣੀ ਆ। ਸੋ ਘਾਹ ਕੱਟ ਲਓ। ਬਹੁਤ ਲੋਕ ਬਹੁਤ ਏਰੀਆਜ਼, ਈਵਨ ਨਾਈਸਰ ਏਰੀਆਜ਼ ਬ੍ਰੈਂਪਟਨ ਵਿੱਚ ਵੀ ਦੇਖਦੇ ਹੋ, ਗੱਡੀ ਚਲਾ ਕੇ ਲੰਘਦੇ ਹੋ, ਕੋਈ 4 ਫੁੱਟ ਤੱਕ ਦਾ ਘਾਹ ਗਰੋ ਹੋਇਆ ਹੋਇਆ, ਚਾਹੇ ਰੈਂਟ 'ਤੇ ਰਹਿੰਦੇ ਹੋ ਚਾਹੇ ਤੁਸੀਂ ਓਨ ਕਰਦੇ ਹੋ, ਕੱਟ ਯੂਅਰ ਗ੍ਰਾਸ ਮੈਨ, ਘਾਹ ਕੱਟ ਲਓ। ਅਤੇ ਨਹੀਂ ਕੱਟੋਗੇ ਕੋਈ ਸ਼ਿਕਾਇਤ ਕਰਦਾ, ਟਿਕਟ ਵੱਡੀ ਮਿਲਣੀ ਆ, ਜਾਂ ਖਰਚਾ ਜਿੰਨਾ ਵੀ ਹੈਗਾ ਉਹ ਤੁਹਾਨੂੰ ਬਿੱਲ ਪਾਸ ਕੀਤਾ ਜਾਣਾ ਹੈ। ਐਕਸੈਸਿਵ ਨੋਇਜ਼ ਡਾਊਨ ਰੱਖੋ, ਸਾਈਡ ਵਾਕਸ ਨੂੰ ਕਲੀਅਰ ਰੱਖੋ ਕਿਸੇ ਵੀ ਗੱਡੀ ਦੇ ਟਾਇਰ ਤੋਂ, ਅਤੇ ਬਾਈਕ ਲੇਨ ਵੀ ਕਲੀਅਰ ਰੱਖੋ। ਸਰੀ ਬ੍ਰੈਂਪਟਨ ਦਾ ਕਹਿਣਾ ਹੈ ਕਿ ਗਾਰਬੇਜ ਨੂੰ ਪ੍ਰੋਪਰਲੀ ਡਿਸਪੋਜ਼ ਕਰੋ, ਕਿਸੇ ਵੀ ਗਾਰਬੇਜ ਨੂੰ ਤੁਸੀਂ ਉੱਦਾਂ ਨਹੀਂ ਡੰਪ ਕਰੋ ਕਿਸੇ ਪਬਲਿਕ ਜਾਂ ਪ੍ਰਾਈਵੇਟ ਪ੍ਰਾਪਰਟੀ 'ਤੇ। ਤੁਹਾਡੇ ਤੋਂ ਵੀ ਫਿਰ ਲੋਕ ਵੀਡੀਓ ਰਿਕਾਰਡ ਕਰਕੇ ਮਾਫ਼ੀਆ ਮੰਗਵਾਉਣਗੇ, ਜੋ ਕਿ ਸੋਸ਼ਲ ਮੀਡੀਆ 'ਤੇ ਨਿੱਤ ਰੋਜ਼ ਹੀ ਕੰਮ ਹੁੰਦਾ ਹੈ। ਗੱਡੀ ਦੀ ਲਾਇਸੈਂਸ ਪਲੇਟ ਵੀ ਰਿਕਾਰਡ ਕਰਨਗੇ, ਸ਼ਾਇਦ ਕ੍ਰਿਮੀਨਲ ਚਾਰਜ ਵੀ ਲੱਗਣਗੇ। ਸੋ ਉਹ ਪੁੱਠੇ ਕੰਮ ਨਾ ਕਰੋ, ਪ੍ਰੋਪਰਲੀ ਡਿਸਪੋਜ਼ ਆਫ ਯੂਰ ਗਾਰਬੇਜ। ਐਂਡ ਬਾਕੀ ਸਾਰੇ ਬਾਇਲਾਅਜ਼ ਦੇ ਬਾਰੇ ਤੁਸੀਂ ਚੰਗੀ ਤਰ੍ਹਾਂ ਜਾਣ ਸਕਦੇ ਹੋ, ਪੜ੍ਹ ਸਕਦੇ ਹੋ www.brampton.ca/bylaws www.brampton.ca/bylaws 'ਤੇ ਜ਼ਰੂਰ ਵਿਜ਼ਿਟ ਕਰੋ।

ਦੋਸਤੋ ਜਾਣਦੇ ਜਾਣਦੇ ਤੁਹਾਨੂੰ ਦੱਸ ਦਵਾਂ ਕਿ ਅੱਜ ਵਧੀਆ ਖਾਣ ਪੀਣ ਲਈ ਪਹੁੰਚੋ ਆਪਣੀ ਨੇੜਲੀ ਪੰਜਾਬੀ ਬਾਈ ਨੇਚਰ ਲੋਕੇਸ਼ਨ 'ਤੇ ਜੋ ਕਿ ਸਭ ਤੋਂ ਬੈਸਟ ਪੰਜਾਬੀ ਫੂਡ ਤਿਆਰ ਕਰਦੇ ਨੇ ਚਾਰ ਬ੍ਰੈਂਪਟਨ ਲੋਕੇਸ਼ਨਸ ਤੋਂ। ਪਹਿਲੀ ਲੋਕੇਸ਼ਨ ਹੈ 888 7th ਗੌਰ ਰੋਡ, ਗੌਰ ਐਂਡ ਐਬਨੀਜ਼ਰ। ਗੌਰ ਐਂਡ ਐਬਨੀਜ਼ਰ 'ਤੇ ਬਹੁਤ ਬਿਜ਼ੀ ਪਲਾਜ਼ਾ ਹੈ, ਉੱਥੇ ਪਹਿਲੀ ਲੋਕੇਸ਼ਨ ਹੈ। ਦੂਜੀ ਲੋਕੇਸ਼ਨ ਹੈ, ਉਸ ਤੋਂ ਵੀ ਜ਼ਿਆਦਾ ਬਿਜ਼ੀ ਪਲਾਜ਼ਾ ਹੈ, ਏਅਰਪੋਰਟ 'ਤੇ ਬੁਵੇੜ 'ਤੇ 9980 ਏਅਰਪੋਰਟ ਰੋਡ, ਠੇਕੇ ਵਾਲੇ ਪਲਾਜ਼ੇ ਵਿੱਚ। ਤੀਜੀ ਲੋਕੇਸ਼ਨ ਹੈ ਬੁਵੇੜ ਐਂਡ ਹਰਨਸੇਰੀਓ, ਵੱਡਾ ਵਾਲਮਾਰਟ 'ਤੇ ਫਰਟੀਨੋ ਵਾਲਾ ਪਲਾਜ਼ਾ, 58 ਕੁਆਰੀਅਜ ਡਰਾਈਵ, ਬਰੈਂਪਟਨ। ਅਤੇ ਚੌਥੀ ਬਰੈਂਪਟਨ ਲੋਕੇਸ਼ਨ ਆਫ ਪੰਜਾਬੀ ਬਾਈ ਨੇਚਰ ਹੈ ਕੈਨੇਡੀ ਐਂਡ ਸੈਂਡਲਵੁੱਡ। ਕੈਨੇਡੀ ਐਂਡ ਸੈਂਡਲਵੁੱਡ 180 ਸੈਂਡਲਵੁੱਡ ਪਾਰਕਵੇ ਈਸਟ, ਅਤੇ ਪੰਜਾਬੀ ਬਾਈ ਨੇਚਰ ਵਾਲੇ ਲੋਕੇਟਡ ਹਨ। ਹਮੇਸ਼ਾ ਹੀ ਫਰੈਸ਼, ਹਮੇਸ਼ਾ ਹੀ ਅਬਵ ਐਂਡ ਬਿਯੋਂਡ, ਬਹੁਤ ਹੀ ਸਵਾਦ ਪਕਵਾਨ ਅਤੇ ਬਹੁਤ ਹੀ ਸੋਹਣੀ ਪੈਕੇਜਿੰਗ ਦੇ ਵਿੱਚ ਵੀ ਸਭ ਕੁਝ ਹੀ ਤਿਆਰ ਤੋਂ ਲਈ ਕੀਤਾ ਜਾਂਦਾ ਹੈ। ਚਾਹੇ ਡਾਈਨ ਇਨ ਕਰੋ, ਚਾਹੇ ਟੇਕ ਆਊਟ ਕਰੋ, ਚਾਹੇ ਤੁਸੀਂ ਕਿਸੇ ਐਪ ਦੇ ਰਾਹੀਂ ਡਿਲੀਵਰੀ ਕਰਵਾਓ, ਹਮੇਸ਼ਾ ਹੀ ਬਾਏ ਵਨ ਗੈਟ ਵਨ ਫ੍ਰੀ ਸਪੈਸ਼ਲਸ ਵੀ ਚੱਲਦੇ ਰਹਿੰਦੇ ਨੇ, ਪਰ ਇਹ ਸਪੈਸ਼ਲਾਈਜ਼ ਹੀ ਕਰਦੇ ਨੇ ਲਾਈਵ ਇਵੈਂਟਸ ਦੇ ਵਿੱਚ, ਹਾਈ ਐਂਡ ਇਵੈਂਟਸ ਦੇ ਵਿੱਚ, ਵਿਆਹਾਂ ਸ਼ਾਦੀਆਂ ਦੇ ਵਿੱਚ ਤੁਹਾਨੂੰ ਲਾਈਵ ਟਰੱਕ ਕੇਟਰਿੰਗ ਚਾਹੀਦੀ ਹੈ। ਇਹ ਅਬਵ ਐਂਡ ਬਿਯੋਂਡ ਜਾਂਦੇ ਨੇ ਤੁਹਾਡੇ ਕੇਟਰਿੰਗ ਇਵੈਂਟਸ ਨੂੰ ਜ਼ਿਆਦਾ ਯਾਦਗਾਰ ਬਣਾਉਣ ਦੇ ਲਈ, ਜ਼ਿਆਦਾ ਸਪੈਸ਼ਲ ਬਣਾਉਣ ਦੇ ਲਈ। ਪੰਜਾਬੀ ਬਾਈ ਨੇਚਰ ਦੇ ਲਾਈਵ ਟਰੱਕ ਅਤੇ ਸਾਰੇ ਸਰਵਰਸ ਦੀ ਟੀਮ ਨੂੰ ਸੱਦੋ, ਕਾਲ 905-794-4667, 905-794-4667। ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਨਵੀਂ ਐਨਕ ਤਿਆਰ ਕਰਵਾਉਣੀ ਆ, ਉਹ ਵੀ ਸਿਰਫ $99 ਵਿੱਚ। ਇੱਕੋ ਇੱਕ ਜਗ੍ਹਾ ਹੈ ਬ੍ਰੈਂਪਟਨ ਦੇ ਵਿੱਚ ਜੋ ਕਿ ਤੁਹਾਨੂੰ ਆਹ ਇੰਨੀ ਕਮਾਲ ਦੀ ਪ੍ਰਾਈਸ ਪ੍ਰੋਵਾਈਡ ਕਰੂਗੀ। ਕੰਪਲੀਟ ਪੇਅਰ ਆਫ ਗਲਾਸਿਸ ਓਨਲੀ ਫੋਰ $99। ਚਾਹੇ ਤੁਹਾਡੇ ਇੰਸ਼ੋਰੈਂਸ ਕੰਪਨੀ ਨੂੰ ਡਾਇਰੈਕਟ ਬਿੱਲ ਤੁਸੀਂ ਕਰਵਾਉਣਾ ਚਾਹੁੰਦੇ ਹੋ, ਚਾਹੇ ਪੱਲੇ ਉਹ ਪੇ ਕਰਦੇ ਹੋ, ਖਰਚਾ ਤਾਂ ਨਹੀਂ ਆ, $99, $99। ਕਲੀਅਰ ਵਿਊ ਆਈ ਕੇਅਰ ਵਾਲੇ 11615 ਮਕਵੀਨ ਡਰਾਈਵ, ਬਰੈਂਪਟਨ, ਮੇਈਫੀਲਡ ਐਂਡ ਮਕਵੀਨ 'ਤੇ ਕਾਫੀ ਵੱਡਾ ਪਲਾਜ਼ਾ ਹੈ, ਉੱਥੇ ਲੋਕੇਟਡ ਹਨ ਯੂਨਿਟ ਨੰਬਰ 34 ਦੇ ਵਿੱਚ, ਜਿੱਥੇ ਦੋ ਕੈਨੇਡੀਅਨ ਬੋਰਨ ਐਂਡ ਐਜੂਕੇਟਡ ਡਾਕਟਰਸ, ਡਾਕਟਰ ਰਮਨਦੀਪ ਹੇਅਰ ਅਤੇ ਡਾਕਟਰ ਹਰਪ੍ਰੀਤ ਹੇਅਰ, ਤੁਹਾਡੇ ਲਈ ਪ੍ਰੋਫੈਸ਼ਨਲ ਆਪਟੀਕਲ ਸੇਵਾਵਾਂ ਪ੍ਰੋਵਾਈਡ ਕਰਦੇ ਨੇ। ਪੰਜਾਬੀ ਵੀ, ਇੰਗਲਿਸ਼ ਵੀ ਬੋਲਦੇ ਨੇ, ਸੋ ਕੋਈ ਵੀ ਲੈਂਗੁਏਜ ਬੈਰੀਅਰ ਹੋਣਾ ਹੀ ਨਹੀਂ ਹੈਗਾ, ਅਤੇ ਕੰਪ੍ਰਹੈਂਸਿਵ ਆਈ ਐਗਜ਼ਾਮ ਕਰਕੇ ਤੁਹਾਡੇ ਲਈ ਬਹੁਤ ਹੀ ਸੋਹਣੀ ਐਨਕ ਤਿਆਰ ਕਰ ਦੇਣਗੇ ਸਿਰਫ $99 ਦੇ ਵਿੱਚ। ਅਤੇ ਜੇ ਤੁਸੀਂ ਆਹ ਐਗਜ਼ਾਮ ਬੁੱਕ ਕਰਨਾ ਹੈ, ਨੰਬਰ ਘੁਮਾ ਲਓ, 905-913-4545, 905-913-4545। ਕਲੀਅਰ ਵਿਊ ਆਈ ਕੇਅਰ ਬ੍ਰੈਂਪਟਨ, 905-913-4545, 905-913-4545। ਅਤੇ ਗਿਲਜ਼ ਸਵੀਟ ਫੈਕਟਰੀ ਨੂੰ ਯਾਦ ਰੱਖੋ, ਅਗਲੀ ਵਾਰੀ ਕੋਈ ਗੈਟ ਟੁਗੈਦਰ ਰੱਖ ਰਹੇ ਹੋ, ਕੋਈ ਵੀ ਤੁਹਾਨੂੰ ਸਮੋਸੇ, ਆਲੂ ਟਿੱਕੀਆਂ, ਮਿਠਾਈਆਂ, ਸਨੈਕਸ ਦਾ ਪ੍ਰਬੰਧ ਤੁਸੀਂ ਕਰਨਾ ਚਾਹੁੰਦੇ ਹੋ, ਸੇਮ ਡੇ, ਅਗਲੇ ਡੇ ਜਿੰਨੇ ਮਰਜ਼ੀ ਮਹਿਮਾਨ ਹਨ, ਇਹਨਾਂ ਦੀ ਬਹੁਤ ਵੱਡੀ ਫੈਕਟਰੀ ਹੈ ਬ੍ਰੈਂਪਟਨ ਸ਼ਹਿਰ ਦੇ ਵਿੱਚ, ਸ਼ੁੱਧ ਵੈਜੀਟੇਰੀਅਨ, ਪਿਓਰ ਵੈਜੀਟੇਰੀਅਨ ਫੂਡ ਹੀ ਤਿਆਰ ਕਰਦੇ ਆ। ਚਾਹੇ ਇਕੱਲੇ ਐਪਟਾਈਜ਼ਰ ਚਾਹੀਦੇ ਨੇ, ਚਾਹੇ ਫੁੱਲ ਫਲੈਜ ਲਾਈਵ ਕੇਟਰਿੰਗ ਚਾਹੀਦੀ ਹੈ, ਗਿਲਜ਼ ਸਵੀਟ ਫੈਕਟਰੀ ਵੈਜੀਟੇਰੀਅਨ ਨੰਬਰ 1 ਫੂਡ ਤਿਆਰ ਕਰਦੇ ਆ। 2131 ਵਿਲੀਅਮਸ ਪਾਰਕਵੇ ਐਂਡ ਸਨ ਪੈਕ 'ਤੇ ਨੇ, 2131 ਵਿਲੀਅਮਸ ਪਾਰਕਵੇ 'ਤੇ, ਅਤੇ ਸਿਰਫ ਵੈਜੀਟੇਰੀਅਨ ਫੂਡ ਹੀ ਤਿਆਰ ਕਰਦੇ ਆ। ਹਰੇਕ ਦਿਨ ਦਸਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਿਨੀ ਮਸ਼ੀਨ ਮੇਡ ਸਮੋਸੇ ਵੀ, ਵੱਡੇ ਹੈਂਡਮੇਡ ਸਮੋਸੇ ਵੀ, ਆਲੂ ਟਿੱਕੀਆਂ, ਗਰਮਾ ਗਰਮ ਬਹੁਤ ਹੀ ਸਭ ਪਕੌੜੇ ਵੀ, ਦੇਸੀ ਘਿਓ ਦੀਆਂ ਜਲੇਬੀਆਂ ਵੀ, ਸ਼ੁੱਧ ਖੋਏ ਦੀਆਂ ਮਿਠਾਈਆਂ ਵੀ ਤਿਆਰ ਕਰਦੇ ਆ। ਜਿੱਥੇ ਕਹੋਗੇ ਤੁਸੀਂ ਇਹਨਾਂ ਲਈ ਕੇਟਰਿੰਗ ਕਰਵਾ ਸਕਦੇ ਹੋ, ਲਾਈਵ ਕੇਟਰਿੰਗ ਵੀ ਕਰਵਾ ਸਕਦੇ ਹੋ, ਪਿਕਅਪ ਵੀ ਕਰ ਸਕਦੇ ਹੋ, ਟਰੇਆਂ ਤੁਹਾਡੀ ਮਰਜ਼ੀ ਆ, ਪਰ ਲਾਈਵ ਫੂਡ ਟਰੱਕ ਕੇਟਰਿੰਗ ਫੋਰ ਆਲ ਓਕੇਸ਼ਨਸ, ਐਪਟਾਈਜ਼ਰਸ ਵੀ, ਫੁੱਲ ਫਲੈਸ਼ਡ ਦਾਲ, ਸਬਜ਼ੀਆਂ, ਸਭ ਕੁਝ ਵੀ ਇਹ ਤਿਆਰ ਕਰਦੇ ਨੇ। ਨਾਲੇ ਪੰਜ ਹੋਰ ਲੋਕੇਸ਼ਨ ਨੇ, ਚਲੋ ਫਰੈਸ਼ਕੋ ਦੇ ਅੰਦਰ ਅੰਦਰ, ਇੱਕ ਜੋ ਕਿ ਬ੍ਰੈਂਪਟਨ ਦੇ ਵਿੱਚ ਹੈਗੀ ਆ ਕੁਈਨ ਐਂਡ ਚੰਗੂਜ਼ੀ, ਇੱਕ ਸਾਗਾ 'ਚ, ਇੱਕ ਮਿਲਟਨ 'ਚ, ਅਤੇ ਬਾਕੀਆਂ ਨੇ ਕੈਲਗਰੀ ਦੇ ਵਿੱਚ। ਨੰਬਰ ਹੈ ਗਿਲਜ਼ ਸਵੀਟ ਫੈਕਟਰੀ ਦਾ, 905-799-2616, 905-799-2616। ਇਹ ਸੀ ਸਾਡਾ ਅੱਜ ਦਾ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ। ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਸਾਡੇ ਕਿਸੇ ਐਡਵਰਟਾਈਜ਼ਰ ਦਾ ਫੋਨ ਨੰਬਰ ਚਾਹੀਦਾ ਹੈ, ਤੁਸੀਂ ਆਪਦੇ ਬਿਜ਼ਨਸ ਨੂੰ ਸਾਡੇ ਨਾਲ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਗਿਵ ਅਸ ਅ ਕਾਲ, 416-457-3381, 416-457-3381। ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ ਸਿਮਰਾਜ ਸਿੱਧੂ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਖਾਸ ਆਪਣੇ ਪਰਿਵਾਰ ਦੇ ਲਈ ਸਹੀ ਲਾਈਫ ਇੰਸ਼ੋਰੈਂਸ, ਜਿਹੜੀ ਮਰਜ਼ੀ ਇੰਸ਼ੋਰੈਂਸ ਦੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ, ਸੇਮ ਨੰਬਰ 416-457-3381, 416-457-3381। ਇੱਥੇ ਤੋਂ ਆ ਗਿਆ ਜੀ, ਸਤਿ ਸ਼੍ਰੀ ਅਕਾਲ।

0: Another Dawn clean with the Dawn Ducks.
1: Whoa, he's doing dishes with Dawn Platinum.
2: The only soap trusted to save wildlife affected by oil.
1: And Platinum removes up to 99% of grease and food residue, so he doesn't have to work so hard.
2: Well, flap my wings. What'll he do with all that unused elbow grease?
1: Organize the fridge, the spice rack, the junk drawer.
2: What are you quacking on about? He's gonna make enchiladas.
1: More dishes? That's giving this duck goosebumps.
0: Dawn Platinum, the better grease getter.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: Punjabi Lehra program samarpit hai rangle Punjab nu
5: Punjabi boli te Punjabi sabhyachar nu
4: Guru Sahiban peeran fakiran di tarti nu
5: thandiyan chhaavan jiyan maama nu
4: chaudiyan chhatiyan wale gabruan nu
5: charkha kattiyan te pinga jhotdiyan mutiyaran nu
4: lok geeta bhangde ate giddiyan diyan chhankaran nu
5: program Punjabi Lehra
4: hafte de satte din prime time te Punjabi Lehra Punjabiyat di seva vich.
6: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
7: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135-905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com.
8: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ

0: ਆਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597.

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 4166552000।
6: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

ਢਿੱਲੋਂ ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313

कि तुसी सब ठीक ठाक हो, इंजॉय कर रहे हो इस बड़ी ही खूबसूरत शाम नू। शाम दे विच जुड़ चुके हैं थोड़े नाल एक बार फिर प्रोग्राम पंजाबी लहरां लैके, ठीक 9 बजे तक थोड़ा साडा थोड़ा मिठा प्यारा बड़ा ही खूबसूरत साथ रहेगा। बई किवें हो, की हाल चाल ने, बल्ले बल्ले ठीक ठाक, कैमो कैम। ਕਹਿੰਦੇ ਹੁੰਦੇ ਆ ਨਾ ਕਿ ਚੜ੍ਹਦੀ ਕਲਾ 'ਚ ਰਹਿੰਦੇ ਹਰਦਮ ਪੁੱਤ ਸਰਦਾਰਾਂ ਦੇ ਹੈ। ਸੋ ਆਈ ਹੋਪ ਕਿ ਤੁਸੀਂ ਵੀ ਚੜ੍ਹਦੀ ਕਲਾ 'ਚੋਂ ਇੰਜੋਏ ਕਰ ਰਹੇ ਹੋ ਆਪਣੀ ਇਸ ਈਵਨਿੰਗ ਨੂੰ। ਅਸੀਂ ਜੁੜ ਚੁੱਕੇ ਹਾਂ ਤੁਹਾਡੇ ਨਾਲ ਪ੍ਰੋਗਰਾਮ ਪੰਜਾਬੀ ਦਾ ਲੈ ਕੇ, ਮਾਰਦੇ ਗੱਲਾਂ ਬਾਤਾਂ। ਵੀਕਐਂਡ ਤੋਂ ਬਾਅਦ ਯਾਰ ਹੁਣ ਦੇਖੋ 2 ਦਿਨ ਤੁਹਾਡੇ ਨਾਲ ਮੁਲਾਕਾਤ ਨਹੀਂ ਹੋਈ, 2 ਦਿਨ ਤੁਹਾਡੇ ਨਾਲ ਗੱਲਬਾਤ ਨਹੀਂ ਕੀਤੀ, 2 ਦਿਨ ਥੋੜ੍ਹੇ ਤੋਂ ਦੂਰ ਰਹੇ। ਅਤੇ ਸਾਡਾ ਵੀ ਦੇਖੋ ਯਾਰ, 2 ਦਿਨਾਂ 'ਚ ਤੁਹਾਡੇ ਬਿਨਾਂ ਲੱਗਦਾ ਕਿਤੇ ਜੀ। ਇਹ ਹੁੰਦਾ ਕਿ ਹੁਣ ਆਵੇ ਯਾਰ ਮੰਡੇ ਦੀ ਸਵੇਰ, ਮੰਡੇ ਦੀ ਸ਼ਾਮ, ਅਤੇ ਕਰੀਏ ਪ੍ਰੋਗਰਾਮ ਪੇਸ਼ ਅਤੇ ਲਾਈਏ ਰੌਣਕਾਂ। ਸੋ ਜੁੜ ਚੁੱਕੇ ਹਾਂ ਤੁਹਾਡੇ ਨਾਲ, ਸਟੂਡੀਓ ਦਾ ਨੰਬਰ ਤੁਹਾਨੂੰ ਯਾਦ ਹੀ ਹੈ, ਇੱਕ ਵਾਰ ਫਿਰ ਤੋਂ ਦੱਸ ਦਿੰਦੇ ਹਾਂ, 905-673-3337 ਆਪਣਾ ਫੋਨ ਨੰਬਰ ਹੈ, 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ, 905-673-3337। ਅਤੇ ਗੀਤ ਸੰਗੀਤ ਕੀ ਸੁਣਨਾ ਅੱਜ ਫਿਰ ਦੱਸ ਦਿਓ, ਕਿਹੜਾ ਮੰਡੇ ਹੈ। ਮੰਡੇ ਨੂੰ ਕੋਸ਼ਿਸ਼ ਰਹਿੰਦੀ ਹੈ ਕਿ ਚਿੱਲ ਜੀ ਗੱਲਬਾਤ ਹੋਵੇ ਆਪਣੀ, ਕਿਉਂਕਿ ਮੈਨੂੰ ਪਤਾ ਤੁਸੀਂ ਵੀ ਥੱਕੇ ਹੰਭੇ ਹੋ ਵੀਕਐਂਡ ਤੋਂ ਯਾਰ, ਬੰਦਾ ਟਾਇਰਡ ਹੀ ਬਹੁਤ ਹੋ ਜਾਂਦਾ। 2 ਦਿਨ ਲੇਟ ਨਾਈਟਸ ਅਤੇ ਅਰਲੀ ਮੋਰਨਿੰਗਸ ਹੈ, ਰਾਤ ਨੂੰ ਬੰਦਾ ਲੇਟ ਹੁੰਦਾ, ਸਵੇਰੇ ਫਿਰ ਉੱਠਣਾ ਪੈਂਦਾ, ਸਵੇਰੇ ਬੱਚੇ ਕਿਤੇ ਸੌਣ ਦਿੰਦੇ ਆ। ਸੋ ਪ੍ਰੋਗਰਾਮ ਪੰਜਾਬੀ ਦਾ ਸਵਾਗਤ ਹੈ, ਵੈਲਕਮ।

0: बात है, क्या बात है। ओके सो एक बार फिर स्टूडियो का नंबर नोट कर लो यार। वैसे मैं ना कई बार हसदा हुंदा कई सज्जण मित्र कहिंदे नवी यार नंबर देने की लोड़ है थोनों कोई है, थोड़ा नंबर तो ऐ याद है। कहिंदे देखे घर वाली दे नंबर हजे चेते नहीं कीते ते थोड़ा नंबर असीं चेते करी फिरदे आ। सो वैसे जिन्हां ने नहीं नोट कीता नंबर, नंबर है अपना 9056733337 9056733337 अपना नंबर है। 905-673-3333 9056733337 9056733337 अपना फोन नंबर है। तो कोई भी गीत संगीत लगवाना तुसी जकना नहीं, बिल्कुल तुसी टेंशन नहीं लेनी, जो असी हाजिर हाँ थोड़े लिए ता जो भी तुसी कहोगे असी लावांगे जे वधिया होया। कई बार हुंदा ना यार गाना वह नहीं, मैं कहना ना कि जटदा, फिर थोड़ा परहेज करी दा। बट खैर तुसी ज़्यादातर वधिया ही यार सोहणे गाने दी रिक्वेस्टां करदे, माड़े दी कदे कि तुसी करदे ही नहीं। सो लाउणे आ थोड़े लई ते आजो करिए कुछ गल्लां बातां। 5505 हाँ जी,
1: हाँ जी रवि जी,
0: बदल भी लिया करो।
1: चल फिर तुसी सुना दियो।
0: मैं सुना दिना तेनू गुरदास मान साहब का कोई होर वधिया जा। ठीक है
1: चलो
0: ठीक है, थैंक यू। हुंदा ना भी बंदा फिर वार वार उही कपड़े पा पा के भी कहिंदा यार हुण शर्ट चेंज ही कर लिए। सो कोई ना तुहानूं सुणाउणे आ गुरदास मान साहब दा कोई होर इन्ने यार। हुण देखो गुरदास मान जी लैजेंड बंदे ने, एडे वड्डे वड्डे कमाल दे गीत मान साहब ने गाए आ। सो कोई होर वधिया जे सुणाउणे आ, सज्जणा वे सज्जणा तेरे शहर वाली सानूं किन्नी सोहणी लगदी दुपहर लख परदेसी होईए है, मुड़ मुड़ याद सतावे पिंड दियां गलियां दी मामला गड़बड़ है, तेरे मेरे प्यार दे तारे गवाह ने। वाह वी वाह, किड्डे वड्डे वड्डे गीत सुलाउने आ। कोई ना गुरदास मान जी का भी थोड़े लिए लाने, टेंशन नहीं लैनी तुसी। टेंशन मित्रां नूं वैसे होनी नहीं चाहिए जो असीं खड़े हैं थोड़े लिए। सो ओके, एक पहला तो तुहानूं GTA क्रैडिट वाले का नंबर देईए बई, जे कर्जा सिर चढ़ गया ज्यादे थोड़ू टेंशन है कि नवी की करिए यार कर्जा ही ना, टेंशन नहीं लैनी। GTA क्रैडिट दी टीम नूं तुसी कॉल करो ते GTA क्रैडिट वाले कर्जा भजा देणगे। कर्जा भी कहिंदा बई असीं नहीं पंगा लैंदे हुण, ते GTA क्रैडिट दे रेखा ते नदीम जी तुसी जरूर GTA क्रैडिट नूं फोन करना। किसी भी किस्म दा तुहानूं थोड़ा बहुता भी कोई डैट है तां GTA क्रैडिट दे रेखा जी नूं कॉल करो, कह दिओ नवी ने नंबर दिता 416-650 एंड अगे की है नंबर 416-650-1100 416-650-1100 नंबर है। GTA क्रेडिट अवार्ड विनिंग डेट माफ करवाउण दी टीम है। बैंक लोन, ओवरड्राफ्ट, क्रेडिट कार्ड बैलेंस, स्टूडेंट लोन, पर्सनल अनसिक्योर्ड लाइन ऑफ क्रेडिट, अनसिक्योर्ड लोन, कोई CRA दे ड्यूज ने, 407 बिल है, पेडे लोन है, यूटिलिटी बिल है, कुछ भी फ्री असैसमेंट। GTA क्रेडिट 416-650-1100 416-650-1100 नंबर है। रोनाल्डो भाजी बाय बाय टाटा है, बल्ले बल्ले बल्ले रोनाल्डो यार कहते हैं गोट है, ग्रेटेस्ट ऑफ ऑल टाइम। कई कहते रोनाल्डो है, कई कहते मैसी है, कई कहते कोई होर है। खैर हुण रोनाल्डो रिटायर हो चुके हैं वर्ल्ड कप तो, रोनाल्डो ने बड़े यार वर्ल्ड कप्स विच बड़े रिकॉर्ड प्रॉपर किए, पर मैंने तो जितया नहीं कोई है। सो इमोशनल गुड बाय, तो बड़े फैन रोए, रोनाल्डो बड़ा इमोशनल होया। अज स्पेन ने 1-0 के फर्क के नाल पुर्तगाल नूं हराया, बड़ा वधिया मैच सीगा एंड मौके तक 91 मिनट्स से जाके स्पेन वाले ने गोल किया, तो पुर्तगाल हैज़ बिन एलिमिनेटेड। कल भी यार दो बड़े कमाल दे मैच सी, मैक्सीको ते इंग्लैंड दा रात यार बड़ा फसमा मुकाबला, इंग्लैंड जितया। नॉर्वे ब्राज़ील, ब्राज़ील यार हिस्टोरिक वर्ल्ड कप दी टीम है, ते नॉर्वे वाले ने ब्राज़ील नूं हराया। सो हुण अज USA ते बेलजियम दा मैच है, देखदे आं उस मैच दे विच की बनदा, ते कल नूं अर्जेंटीना, इजिप्ट ते स्विट्जरलैंड एंड कोलंबिया, ते फिर क्वार्टर फाइनल दी उडीक है। क्वार्टर फाइनल भी बस आप बस नेड़े ही हाँ, क्योंकि फ्रांस मोराको खेडेगा, तो हुण स्पे ਸਪੇਨ ਵਰਸਿਸ ਦੇਖਦੇ ਹਾਂ ਤੇ ਨਾਰਵੇ ਇੰਗਲੈਂਡ ਤੇ ਫਿਰ ਚਾਰ ਹੋਰ ਟੀਮਾਂ ਨੇ ਤੇ ਬਸ ਆਪਾਂ ਵਰਲਡ ਕੱਪ ਕਹਿੰਦੇ ਹੁੰਦੇ ਨਾ ਕਿ ਸਮਾਪਤੀ ਵੱਲ ਨੂੰ ਹੈ ਅੱਠ ਟੀਮਾਂ ਰਹਿ ਜਾਣਗੀਆਂ ਤੇ ਫਿਰ ਚਾਰ ਤੇ ਫਿਰ ਦੋ ਤੇ ਚਲੋ ਜੀ ਡਨ ਸੋ ਚਲੋ ਇਟਸ ਬੀਨ ਅ ਗੁੱਡ ਵਨ ਬੜਾ ਯਾਰ ਸਾਰੀਆਂ ਜਿਹੜੀਆਂ ਗੇਮਾਂ ਨੇ ਨਾ ਤਕਰੀਬਨ ਦੇ ਬਿਨ ਬਹੁਤ ਕਲੋਜ਼ ਗੇਮਸ ਰਹੀਆਂ ਚਲੋ ਇੱਕ ਦੋ ਨੂੰ ਛੱਡ ਕੇ ਬੜਾ ਇੰਟਰਟੇਨਿੰਗ ਤੇ ਵਧੀਆ ਵਰਲਡ ਕੱਪ ਦੇਖਣ ਨੂੰ ਮਿਲ ਰਿਹਾ ਤੇ ਇੱਕ ਰੌਣਕ ਜਿਹੀ ਲੱਗੀ ਰਹਿੰਦੀ ਆ ਸਾਰਾ ਦਿਨ ਨਾਲੇ ਬੰਦਾ ਕੰਮ ਕਰੀ ਜਾਂਦਾ ਨਾਲੇ ਬੰਦਾ ਵਰਲਡ ਕੱਪ ਦੇਖੀ ਜਾਂਦਾ ਸੋ ਹੁਣ ਜਦੋਂ ਵਰਲਡ ਕੱਪ ਖਤਮ ਹੋਊਗਾ ਬੰਦੇ ਨੂੰ ਥੋੜ੍ਹੀ ਜਿਹੀ ਇੱਕ ਸੁਨਸਨਾ ਜੀ ਮਹਿਸੂਸ ਹੋਊਗੀ ਜ਼ਰੂਰ ਇੱਕ ਫਾਰਮ ਹੈ ਤੇ ਉਹਨਾਂ ਨੂੰ ਵਰਕਰਸ ਦੀ ਲੋੜ ਹੈ ਇੰਪਲੋਈਜ਼ ਦੀ ਲੋੜ ਹੈ ਤੁਹਾਨੂੰ ਘਰੋਂ ਪਿੱਕ ਵੀ ਕਰਨਗੇ ਤੁਹਾਨੂੰ ਘਰੇ ਛੱਡ ਕੇ ਵੀ ਜਾਣਗੇ ਟਾਈਮ ਸਿਰ ਪੇਮੈਂਟ ਫਾਰਮ ਤੇ ਗ੍ਰੀਨ ਹਾਊਸ ਲਈ ਇਹਨਾਂ ਨੂੰ ਇੰਪਲੋਈਜ਼ ਦੀ ਲੋੜ ਹੈ 6472785394 ਤੇ ਕਾਲ ਕਰੋ ਤੁਹਾਨੂੰ ਘਰੋਂ ਪਿੱਕ ਕਰਨਗੇ ਸਵੇਰੇ ਸ਼ਾਮ ਨੂੰ ਛੱਡ ਕੇ ਜਾਣਗੇ ਤੁਹਾਨੂੰ ਰਾਈਡ ਦੀ ਵੀ ਕੋਈ ਟੈਨਸ਼ਨ ਨਹੀਂ ਫਾਰਮ ਦਾ ਕੰਮ ਹੈ 6472785394 6472785394 ਜੀ 4400 ਹੈਲੋ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
2: ਬੜੀ ਵਧੀਆ ਐਕਚੁਅਲੀ ਮੈਂ ਗੁਰਦਾਸ ਮਾਨ ਸਾਹਿਬ ਦਾ ਗਾਣਾ ਤੁਹਾਨੂੰ ਸੁਜੈਸਟ ਕਰਨਾ ਚਾਹੁੰਦਾ ਹਾਂ ਜਿਹੜਾ ਉਹਨਾਂ ਦਾ ਗਾਣਾ ਡੀਡੀ ਪੰਜਾਬੀ ਦੇ ਅਸੀਂ ਅਕਸਰ ਸੁਣਦੇ ਆ ਰਹੇ ਹਾਂ ਵੀ ਯਾਰ ਪੰਜਾਬੀ ਏ ਮੇਰਾ ਦਿਲ ਦਾ ਪੰਜਾਬੀ ਏ ਏਦਾਂ ਹੁੰਦਾ ਸੀ ਐਵਰੀ ਡੇ
0: ਕਿਆ ਬਾਤ ਹੈ ਯਾਰ
2: ਪੰਜਾਬੀ ਦੇ
0: ਹਾਂ
2: ਸੁਣਦੇ ਸੀਗੇ ਅਸੀਂ ਬਚਪਨ ਚ ਬਹੁਤ ਸੁਣਿਆ ਉਹ ਮੈਂ ਕਹਿੰਦਾ ਵੀ ਸੋ
0: ਜ਼ਰੂਰ ਜ਼ਰੂਰ ਨੋ ਪ੍ਰੋਬਲਮ ਐਂਡ ਤੁਹਾਨੂੰ ਮੈਂ ਜ਼ਰੂਰ ਸੁਣਾ ਦਿੰਦਾ ਐਂਡ ਯਾਰ ਪੰਜਾਬੀ ਏ ਬੜਾ ਖੜਕੇ ਗੁਰਦਾਸ ਮਾਨ ਸਾਹਿਬ ਨੇ ਗਾਇਆ ਹੈ ਇਹ ਡੀ ਡੀ ਪੰਜਾਬੀ ਤੇ ਆਉਂਦਾ ਸੀਗਾ ਆਈ ਥਿੰਕ ਉਹਦੇ ਚ ਰਾਣਾ ਰਣਵੀਰ ਹੁਣੇ ਵੀ ਸੀਗੀ ਵੀਡੀਓ ਸਰ
2: ਅੱਛਾ
0: ਵਧੀਆ ਯਾਰ ਦੇਖੋ ਅਸੀਂ ਤਾਂ ਚਲੋ ਖੈਰ ਡੀ ਡੀ ਪੰਜਾਬੀ ਚੈਨਲ ਨਹੀਂ ਦੇਖੇ ਬਟ ਮੈਂ ਸੁਣਿਆ ਬਹੁਤ ਆ ਵੀ ਜਿਹੜਾ ਕਲਾਕਾਰ ਡੀ ਡੀ ਪੰਜਾਬੀ ਤੇ ਆ ਗਿਆ ਬਸ ਬੱਲੇ ਬੱਲੇ ਹੀ ਆ ਹੈ
2: ਹਾਂਜੀ ਹਾਂ ਬਹੁਤ ਪ੍ਰੋਗਰਾਮ ਬਹੁਤ ਸਿੰਗਰ ਆਏ ਨੇ ਉਹਨਾਂ ਦਾ ਮਸ਼ਹੂਰ ਹੋਏ ਨੇ ਦਿਲਜੀਤ ਉਹਨਾਂ ਦਾ ਵੀ ਜੋ ਜਾਂਦਾ ਸੀ
0: ਅੱਛਾ ਦਿਲਜੀਤ ਹੁਣਾ ਅੱਛਾ ਉਹ ਵੀ ਡੀ ਡੀ ਪੰਜਾਬੀ ਤੋਂ ਸ਼ੁਰੂ ਹੋਇਆ ਹੈ ਦੂਰਦਰਸ਼ਨ ਨਹੀਂ ਮੈਂ ਬੜਾ ਸੁਣਿਆ ਯਾਰ ਕਿ ਜਿਹੜਾ ਗਾਇਕ ਬਸ ਦੇਸੀ ਦੂਰਦਰਸ਼ਨ ਤੇ ਆ ਗਿਆ ਨਾ ਚੜਾਈ ਆ ਉਹਦੀ ਚਿੱਠੀ ਨੀ ਚਿੱਠੀ ਯਾਰ ਭਜਨ ਮਾਨ ਸਾਹਿਬ ਦਾ ਉਹ ਵੀ ਆਈ ਥਿੰਕ ਪਹਿਲੀ ਪਹਿਲੀ ਵਾਰ ਦੂਰਦਰਸ਼ਨ ਤੇ ਆਇਆ ਤੇ ਫਿਰ ਸਾਰਿਆਂ ਨੇ ਪੁੱਛਣਾ ਵੀ ਯਾਰ ਇਹ ਕਲਾਕਾਰ ਕਿਹੜਾ ਇਹਦਾ ਗਾਣਾ ਹੀ ਬੜਾ ਵਧੀਆ ਫਿਰ ਜਾ ਕੇ ਲੋਕਾਂ ਨੇ ਇੱਕ ਸੈੱਟ ਉਸ ਕਲਾਕਾਰ ਦੀ ਲੈਣੀ ਜਦੋਂ ਡੀ ਡੀ ਪੰਜਾਬੀ ਤੇ ਸੁਣਨਾ ਉਹ ਇੱਕ ਬੜਾ ਗੋਲਡਨ ਪੀਰੀਅਡ ਜਿਹਾ ਸੀਗਾ ਮਿਊਜ਼ਿਕ ਲਈ ਹੈ ਕਿਉਂਕਿ ਹੁਣ ਫੋਨ ਖੋਲੋ ਗਾਣਾ ਨਹੀਂ ਵਧੀਆ ਲੱਗਦਾ ਚਲੋ ਜੀ ਬੰਦਾ ਨੈਕਸਟ ਦੱਬ ਦਿੰਦਾ ਉਦੋਂ ਤੁਹਾਨੂੰ ਸੁਣਨਾ ਪੈਂਦਾ ਸੀ ਜਿਹੜਾ ਵੀ ਗਾਣਾ ਕਿਸੇ ਵੀ ਪਲੈਟਫਾਰਮ ਤੇ ਆਉਂਦਾ ਪੂਰਾ ਸੁਣੋ ਤੇ ਫਿਰ ਉਡੀਕ ਸੀਗੀ ਵੀ ਅਗਲਾ ਗਾਣਾ ਕਿਹੜਾ ਆਵੇ ਸੋ ਖੈਰ ਤੁਹਾਡੇ ਲਈ ਲਾਉਂਦੇ ਹਾਂ ਯਾਰ ਪੰਜਾਬੀ ਏ ਤੇ ਬੜਾ ਵਧੀਆ ਗੀਤ ਹੈ ਉਸ ਦੇ ਨਾਲ ਨਾਲ ਤੁਹਾਨੂੰ ਇੱਕ ਅਸੀਂ ਜਾਣਕਾਰੀ ਦਿੰਦੇ ਰਹਿੰਦੇ ਹਾਂ ਰਾਈਨੋ ਫੈਂਸ ਵਾਲਿਆਂ ਦੀ ਰਾਈਨੋ ਫੈਂਸ ਐਂਡ ਡੈਕ ਨਵੀਂ ਫੈਂਸ ਲਗਵਾਉਣੀ ਹੈ ਨਵੀਂ ਡੈਕ ਲਗਵਾਉਣੀ ਹੈ ਫੈਂਸ ਡੈਕ ਦੀ ਕੋਈ ਰਿਪੇਅਰ ਕਰਾਉਣੀ ਹੈ ਰਾਈਨੋ ਫੈਂਸ ਦੇ ਬਾਈ ਜੀ ਉਹਨਾਂ ਨੂੰ ਕਾਲ ਕਰੋ ਵੀਰ ਉਹਨੇ ਬਹੁਤ ਸੋਹਣਾ ਕੰਮ ਕਰਦੇ ਆ ਕੀਤਾ ਇਹਨਾਂ ਦਾ ਕੰਮ ਵੀ ਤੁਸੀਂ ਦੇਖ ਲਿਓ ਨੰਬਰ ਇੱਕੋ ਇੱਕ ਹੈ 6472785304320 6478042420 ਨੰਬਰ ਹੈ 6478043220 6478043220 ਦੇ ਉੱਤੇ ਕਾਲ ਕਰੋ ਤੇ ਨਵੀਂ ਫੈਂਸ ਨਵੀਂ ਡੈਕ ਲਈ ਤੁਹਾਡੇ ਲਈ ਹਾਜ਼ਰ ਨੇ ਇੱਕ ਉਸ ਦੇ ਨਾਲ ਨਾਲ ਅਸੀਂ ਤੁਹਾਨੂੰ ਅਕਸਰ ਹੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਨੰਬਰ ਦਿੰਦੇ ਹੁੰਦੇ ਹਾਂ ਤੁਸੀਂ ਅਗਰ ਕੰਟਰੈਕਟਰ ਹੋ ਤੁਹਾਨੂੰ ਨਾ ਕੋਈ ਵੀ ਏ ਟੂ ਜ਼ੈਡ ਬਿਲਡਿੰਗ ਦਾ ਸਮਾਨ ਚਾਹੀਦਾ ਡਰਾਈਵਾਲ ਇੰਸੂਲੇਸ਼ਨ HVAC ਦੇ ਮਟੀਰੀਅਲ ਇਲੈਕਟ੍ਰੀਕਲ ਸਪਲਾਈਜ਼ ਫਲੋਰਿੰਗ ਟਾਇਲ ਦੇ ਪ੍ਰੋਡਕਟ ਡੋਰ ਟ੍ਰਿਮ ਮੋਲਡਿੰਗਸ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਤੇ ਜਾਓ 8005 ਡਿਕਸੀ ਰੋਡ ਡਿਕਸੀ ਐਂਡ ਸਟੀਲਸ ਬੜਾ ਹਾਈ ਐਂਡ ਬੜਾ ਲਗਜ਼ਰੀ ਸ਼ੋਰੂਮ ਹੈ ਸਟੀਲਸ ਐਂਡ ਡਿਕਸੀ ਬਰੈਂਪਟਨ ਦੇ ਵਿੱਚ ਡਿਲੀਵਰੀ ਫ੍ਰੀ ਕਰਦੇ ਨੇ ਹਰੇਕ ਪ੍ਰਾਈਸ ਮੀਟ ਕਰਦੇ ਆ 6479610585 6479610585 647 961 0585-647-961 0585 ਮੈਨੂੰ ਵੀਕਐਂਡ ਤੇ ਕੁਝ ਇੱਕ ਵਿਆਹਾਂ ਤੇ ਐਮਸੀ ਹੋਸਟ ਕਰਨ ਦਾ ਮੌਕਾ ਮਿਲਿਆ, ਤੁਹਾਡੇ ਚੋਂ ਬਹੁਤ ਸਾਰੇ ਸੱਜਣ ਮਿੱਤਰ ਮਿਲੇ, ਮੈਂ ਬੜੀ ਵੱਡੀ ਗਿਣਤੀ ਦੇ ਵਿੱਚ ਬੜੇ ਸਾਡੇ ਯੂਨੋ ਜਿੰਨੇ ਵੀ ਕਹਿੰਦੇ ਹੁੰਦੇ ਆ ਕਿ ਸੁਣਨ ਵਾਲੇ ਨੇ ਸਾਰੇ ਕਹਿੰਦੇ ਨਵੀਂ ਯਾਰ ਤੁਹਾਨੂੰ ਦੇਖਿਆ ਪਹਿਲੀ ਯਾਰ ਹੈ ਬਟ ਤੁਹਾਨੂੰ ਸੁਣਦੇ ਅਸੀਂ ਡੇਲੀ ਹਾਂ, ਸੋ ਥੈਂਕ ਯੂ ਸੋ ਮਚ ਜਿੰਨੇ ਵੀ ਫੈਮਿਲੀ ਮੈਂਬਰਸ ਫਰੈਂਡਸ ਮਿਲੇ ਅਤੇ ਇਟ ਵਾਜ਼ ਅ ਗੁੱਡ, ਹਮੇਸ਼ਾ ਗੁੱਡ ਐਕਸਪੀਰੀਅੰਸ ਰਹਿੰਦਾ ਤੁਹਾਨੂੰ ਸਾਰਿਆਂ ਨੂੰ ਮਿਲ ਕੇ, ਬੜਾ ਇੱਕ ਨਾ ਖੁਸ਼ੀ ਜਿਹੀ ਮਿਲਦੀ ਆ ਯਾਰ, ਕਿੰਨਾ ਪਿਆਰ ਕਿੰਨਾ ਇੱਕ, ਹੁਣ ਬਹੁਤ ਸਾਰੀਆਂ ਸਾਡੀਆਂ ਗ੍ਰੈਂਡ ਮਦਰਸ ਉਹਨਾਂ ਦਾ ਆਸ਼ੀਰਵਾਦ ਮਿਲਦਾ, ਇਟਸ ਰੀਅਲੀ ਗੁੱਡ ਫੀਲਿੰਗ, ਸੋ ਹਮੇਸ਼ਾ ਤੁਹਾਡਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਯਾਦ ਰੱਖਣਾ ਨਾਲ ਦੀ ਨਾਲ ਤੁਸੀਂ ਗਲੋਬਲ ਕੰਫਰਟ ਏਅਰ ਨੂੰ, ਜੇ ਕਿਸੇ ਨੇ ਵੀ ਨਵਾਂ ਏਸੀ ਲਵਾਉਣਾ, ਨਵੀਂ ਫਰਨੈਸ ਲਵਾਉਣੀ ਹੈ, ਫਰਨੈਸ ਏਸੀ ਨਵਾਂ ਲਵਾਓ ਅਤੇ $1800 ਦਾ ਰੀਬੇਟ ਪਾਓ, $1800 ਵਾਪਸ ਤੁਹਾਡੀ ਜੇਬ 'ਚ ਆ ਰਿਹਾ, ਠੀਕ ਹੈ। ਗਲੋਬਲ ਕੰਫਰਟ ਏਅਰ ਜਾਂ ਏਸੀ ਫਰਨੈਸ ਦੀ ਕੋਈ ਰਿਪੇਅਰ ਹੈ 905-790-9080 905-790-9080 905-790-9080 4758 ਹਾਂਜੀ ਬਸ ਨਵੀਂ ਜੀ ਆ ਰਹੇ ਆ, ਤੁਸੀਂ ਸੁਣਦੇ ਆ ਕਰੋ, ਠੀਕ ਹੈ। ਗਾਣਾ ਸੁਣੋ, ਮੈਂ ਗਾਣਾ ਲਾਉਣਾ ਤੇ ਨਵੀਂ ਨੂੰ ਸੁਣੋ ਤੇ ਨਵੀਂ ਦੇ ਪ੍ਰੋਗਰਾਮ ਦਾ ਆਨੰਦ ਲਓ।

0: ਸਾਹਿਬ ਨਹੀਂ ਰੀਸਾਂ ਨਹੀਂ ਰੀਸਾਂ ਨਹੀਂ ਰੀਸਾਂ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ ਨੰਬਰ ਆਪਣਾ 905-673-3337 905-673-3337 ਆਪਣਾ ਨੰਬਰ ਹੈ 905-673-3337 ਸਟੂਡੀਓ ਦਾ ਕੁਇਕ ਫੋਨ ਨੰਬਰ ਹੈ ਵਾਹ ਬਈ ਵਾਹ ਇੱਕ ਮੁੰਡਾ ਆਪਣਾ ਹੈ ਗੁਰਜੀਤ ਸਿੰਘ ਅਤੇ ਅਰੈਸਟ ਕੀਤਾ ਗਿਆ ਅਤੇ ਬਹੁਤ ਸਾਰੇ ਚਾਰਜਿਸ ਫੇਸ ਕਰ ਰਿਹਾ ਗੱਡੀਆਂ ਚੋਰੀ ਕੀਤੀਆਂ ਮਿਸੀ ਸਾਗਾ ਦੇ ਅੰਡਰਗਰਾਊਂਡ ਪਾਰਕਿੰਗ ਗਰਾਜਿਸ ਚੋਂ ਇੱਕ ਮਿਸੀ ਸਾਗਾ ਦੇ ਵਿੱਚ ਅਤੇ ਪੀਐਲ ਪੁਲਿਸ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਪ੍ਰੋਜੈਕਟ ਟੇਲ ਲਾਈਟ ਜਿਸ ਵਿੱਚ ਬਹੁਤ ਸਾਰੀਆਂ ਗੱਡੀ ਦੀਆਂ ਚੋਰੀਆਂ ਹੋ ਰਹੀਆਂ ਸੀ ਹਰਨਟੇਰੀਓ ਅਤੇ ਬਰਨਮਥੋਰਪ ਈਸਟ ਦੀ ਏਰੀਏ 'ਚ ਵੀਡੀਓ ਸਰਵੇਲੈਂਸ ਅਤੇ ਆਟੋਮੇਟਿਡ ਲਾਈਸੈਂਸ ਪਲੇਟ ਰੈਕਗਨੇਸ਼ਨ ਨਾਲ ਬਾਡੀ ਕੈਮਰਾ ਫੁਟੇਜ ਦੇ ਨਾਲ ਹੁਣ ਕਹਿੰਦੇ ਕਿ ਮੁੰਡੇ ਨੂੰ ਅਰੈਸਟ ਕੀਤਾ ਗਿਆ ਵਾਹ ਬਈ ਵਾਹ ਅਤੇ ਕਾਫੀ ਸਾਰੇ ਘਰਾਂ 'ਚ ਮਿਸੀਸਾਗਾ ਏਅਰਨ ਦੇ ਵਿੱਚ ਕੀ ਫੋਬਸ ਗੱਡੀਆਂ ਦੀਆਂ ਲੱਭੀਆਂ ਕੀ ਪ੍ਰੋਗਰਾਮਿੰਗ ਡਿਵਾਈਸਿਸ ਲੱਭੀਆਂ ਗੱਡੀਆਂ ਨਾਲ ਜੁੜੇ ਕੁਝ ਡਾਕੂਮੈਂਟ ਲੱਭੇ ਫੋਨ ਕੁਝ ਕੈਸ਼ ਅਤੇ ਇੱਕ ਮੁੰਡੇ ਨੂੰ ਅਰੈਸਟ ਕੀਤਾ 21 ਸਾਲ ਦਾ ਕਹਿੰਦੇ ਇੱਕ ਮੁੰਡਾ ਪ੍ਰਿੰਸ ਮਿਸੀਸਾਗਾ ਦਾ ਉਹਨੂੰ ਵੀ ਚਾਰਜ ਕੀਤਾ ਗਿਆ 22 ਵੱਖਰੇ ਵੱਖਰੇ ਅਫੈਂਸਿਸ ਦੇ ਨਾਲ ਬੱਲੇ ਬੱਲੇ ਬੱਲੇ ਬੱਲੇ 22 ਅਫੈਂਸਿਸ ਹੈ ਅਤੇ ਇੱਕ ਹੋਰ ਮੁੰਡਾ ਸੋਰੀ ਗੁਰਜੀਤ ਜਿਹੜਾ ਉਹਨੂੰ ਅਜੇ ਲੱਭ ਰਹੇ ਨੇ ਮੁੰਡੇ ਉਹ ਯਾਰ ਇਹਦੇ ਕੰਮਾਂ 'ਚ ਨਾ ਪਓ ਹਜੇ ਇੰਨੀ ਯਾਰ ਤੁਹਾਡੀ ਯੰਗ ਏਜ ਹੈ ਯੰਗ ਉਮਰ ਹੈ ਕੋਈ ਬਿਜ਼ਨਸ ਸ਼ੁਰੂ ਕਰ ਲਓ ਯਾਰ ਇੰਨੇ ਹੋਣਹਾਰ ਦੇਖੋ ਬੱਚੇ ਨੇ ਸਾਰੇ ਕੋਈ ਕੰਮ ਕੁੰਮ ਸ਼ੁਰੂ ਕਰੋ ਬਿਜ਼ਨਸ ਹੁਣ ਕਿੱਡੇ ਯਾਰ ਆਪਾਂ ਦੇਖ ਰਹੇ ਹਾਂ ਮੁੰਡੇ ਕਿੰਨੀ ਤਰੱਕੀ ਕਰ ਰਹੇ ਆ ਜਿਹੜੇ ਕੋਈ ਬਿਜ਼ਨਸ ਕਰ ਰਹੇ ਆ ਕੋਈ ਆਪਣਾ ਸ਼ੌਂਕ ਪੂਰਾ ਕਰ ਰਹੇ ਨਾਲੇ ਕੰਮ ਕਰ ਰਹੇ ਨੇ ਮਿਹਨਤ ਕਰੋ ਕੰਮ ਕਰੋ ਦੱਬ ਕੇ ਅਤੇ ਇੱਥੇ ਤਾਂ ਕੈਨੇਡਾ ਦੇ ਵਿੱਚ ਤਾਂ ਸਕਾਈ ਇਜ਼ ਦ ਲਿਮਿਟ ਇੰਨਾ ਆਪਾਂ ਕੰਮਾਂ 'ਚ ਪੈਂਦੇ ਹਾਂ ਸੋਚੋ ਤੁਹਾਡੇ ਮਾਂ ਬਾਪ ਯਾਰ ਉਹਨਾਂ 'ਤੇ ਕੀ ਇੰਪਰੈਸ਼ਨ ਜਾਂਦਾ ਵਿਚਾਰੇ ਜੇ ਕੋਈ ਉਹਨਾਂ ਦੇ ਬੱਚੇ 21-22 ਸਾਲ ਦੀ ਉਮਰ ਦੇ ਵਿੱਚ ਐਡੇ ਵੱਡੇ ਵੱਡੇ ਕ੍ਰਾਈਮ ਕਰ ਕਰਕੇ ਫੜੇ ਜਾਂਦੇ ਆ ਅਤੇ ਬਾਅਦ ਦੇ ਵਿੱਚ ਪੇਰੈਂਟਸ ਵਿਚਾਰੇ ਯਾਰ ਸਾਰੀ ਜ਼ਿੰਦਗੀ ਉਹਨਾਂ ਦੀ ਵੀ ਤੁਸੀਂ ਰੋਲ ਕੇ ਰੱਖ ਰਹੇ ਹੋ ਕੰਮ ਕਰੋ ਮਿਹਨਤ ਕਰੋ ਤੁਹਾਨੂੰ ਇੰਨਾ ਹੀ ਆ ਯਾਰ ਕਿ ਅਸੀਂ ਬਹੁਤ ਹੀ ਜ਼ਿਆਦਾ ਅਮੀਰ ਬਣਨਾ ਤਾਂ ਕੋਈ ਨਾ ਕੋਈ ਆਪਣਾ ਸਕਸੈਸਫੁਲ ਬਿਜ਼ਨਸ ਸ਼ੁਰੂ ਕਰੋ ਹੁਣ ਡਿਫਰੈਂਟ ਡਿਫਰੈਂਟ ਇੰਡਸਟਰੀਜ਼ ਦੇ ਵਿੱਚ ਬਥੇਰੇ ਬੱਚੇ ਨੇ ਯਾਰ ਜਿਹੜੇ ਤਰੱਕੀ ਕਰ ਰਹੇ ਆ ਜਿਹੜੇ ਮਹਿੰਗੀਆਂ ਗੱਡੀਆਂ ਵੀ ਲੈ ਰਹੇ ਆ ਵੱਡੇ ਘਰ ਵੀ ਪਾ ਰਹੇ ਆ ਮਹਿੰਗੇ ਕੱਪੜੇ ਵੀ ਲੈ ਰਹੇ ਆ ਬਟ ਉਹ ਕਰ ਰਹੇ ਆ ਆਪਣੀ ਇੱਕ ਮਿਹਨਤ ਦੇ ਸਿਰ 'ਤੇ ਸੋ ਚੋਰੀਆਂ ਕ੍ਰਾਈਮਸ ਇਹਨਾਂ ਚੀਜ਼ਾਂ 'ਚੋਂ ਕੱਖ ਨਹੀਂ ਮਿਲਣਾ ਤੁਹਾਡੀ ਲਾਈਫ ਖਰਾਬ ਤੁਹਾਡੀ ਫੈਮਿਲੀ ਦੀ ਲਾਈਫ ਖਰਾਬ ਇੱਕ ਦੋ ਸਾਲ ਕੰਮ ਚੱਲ ਜਾਂਦਾ ਬੰਦਾ ਥੋੜ੍ਹਾ ਜਿਹਾ ਟੌਰ ਟਪੱਲੇ ਜਿਹੇ 'ਚ ਰਹਿੰਦਾ ਕਿ ਯਾਰ ਮੇਰੇ ਕੋਲ ਆਹ ਹੈ ਮੇਰੇ ਕੋਲ ਉਹ ਹੈ ਫਿਰ ਬਾਅਦ ਵਿੱਚ ਫੜੇ ਜਾਂਦੇ ਹੋ ਅਤੇ ਫਿਰ ਸਾਰੀ ਉਮਰ ਦਾ ਪਛਤਾਵਾ ਸੋ ਪਲੀਜ਼ ਇਹਨਾਂ ਚੀਜ਼ਾਂ ਤੋਂ ਬਚ ਕੇ ਥੋੜ੍ਹੇ ਆ ਪੇਰੈਂਟਸ ਨੂੰ ਵੀ ਬੇਨਤੀ ਯਾਰ ਬੱਚਿਆਂ 'ਤੇ ਨਿਗਾਹ ਰੱਖਿਆ ਕਰੋ ਬੱਚੇ ਕਿੱਥੇ ਆ ਕੀ ਕਰ ਰਹੇ ਕਿੱਥੇ ਜਾ ਰਹੇ ਕਿਹਦੇ ਨਾਲ ਜਾ ਰਹੇ ਆ ਪਤਾ ਹੁੰਦਾ ਨਹੀਂ ਆਪਾਂ ਆਪਣੇ ਕੰਮਾਂ 'ਚ ਬਿਜ਼ੀ ਹਾਂ ਥੋੜ੍ਹੇ ਆ ਹੁਣ ਬੱਚਿਆਂ 'ਤੇ ਫੋਕਸ ਕਰਨਾ ਇਹ ਆਪਣਾ ਇੱਕ ਫਰਜ਼ ਬਣਦਾ ਆਪਣੀ ਇੱਕ ਜ਼ਿੰਮੇਵਾਰੀ ਆ ਇਹ ਨਹੀਂ ਵੀ ਆਪਾਂ ਕੰਮ ਕਰੀ ਜਾਂਦੇ ਹਾਂ ਪਤਾ ਨਹੀਂ ਬੱਚੇ ਕਿੱਥੇ ਆ ਕੀ ਕਰ ਰਹੇ ਆ ਵਿਗੜਨਾ ਹੀ ਹੈ ਬੱਚੇ ਨੇ ਹੋਰ ਕੀ ਕਰਨਾ ਸੋ ਓਕੇ ਪੈਸ਼ਨ ਰੂਫਿੰਗ ਦਾ ਇੱਕ ਤਾਂ ਨੰਬਰ ਯਾਦ ਰੱਖੋ ਨਵੀਂ ਰੂਫ ਲਗਵਾਉਣੀ ਹੈ ਤੁਸੀਂ ਰੂਫ ਦੀ ਰਿਪੇਅਰ ਕਰਵਾਉਣੀ ਹੈ ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ ਨੂੰ ਫੋਨ ਕਰੋ ਠੀਕ ਹੈ 6479199413 ਪੈਸ਼ਨ ਰੂਫਿੰਗ 6479199413 'ਤੇ ਗੁਰਲਾਲ ਜੀ ਨੂੰ ਫੋਨ ਕਰੋ ਨਵੀਂ ਰੂਫ ਹੈ ਜਾਂ ਰੂਫ ਦੀ ਰਿਪੇਅਰ ਹੈ ਜੇ ਕਿਤੇ ਛੱਤ ਲੀਕ ਹੋਣ ਲੱਗ ਗਈ ਨਾ ਅਤੇ ਜ਼ਿਆਦਾ ਲੀਕੇਜ ਵੱਧ ਗਈ ਤਾਂ ਘਰ ਨੂੰ ਬਹੁਤ ਸਾਰੀ ਹੋਰ ਵੀ ਸਟਰਕਚਰਲ ਡੈਮੇਜ ਹੋ ਸਕਦੀ ਹੈ ਸੋ ਰੂਫ ਰਿਪੇਅਰ ਜਾਂ ਨਵੀਂ ਰੂਫ ਟਾਈਮ ਸਿਰ ਤੁਸੀਂ ਲਗਵਾ ਲਓ 6479199413 ਪੈਸ਼ਨ ਰੂਫਿੰਗ 6479199413 ਪੈਸ਼ਨ ਰੂਫਿੰਗ ਦੀ ਟੀਮ ਦੇ ਨਾਲ ਸੰਪਰਕ ਤੁਸੀਂ ਜ਼ਰੂਰ ਕਰੋ ਉਸੇ ਨਾਲ ਨਾਲ ਅਸੀਂ ਤੁਹਾਨੂੰ ਇੱਕ ਇਨਫੋਰਮੇਸ਼ਨ ਦਿੰਦੇ ਹੁੰਦੇ ਹਾਂ ਗਿੱਲ ਫਾਰਮ ਡਿਕਸੀ ਅਤੇ ਕਿੰਗ ਦੇ ਬਿਲਕੁਲ ਕੋਰਨਰ 'ਤੇ ਤੁਹਾਡੇ ਲਈ ਲੋਕੇਟਡ ਹੈ ਗਿੱਲ ਫਾਰਮ 'ਤੇ ਫਰੈਸ਼ ਚੱਕੀ ਦਾ ਆਟਾ ਤੁਹਾਨੂੰ ਮਿਲ ਰਿਹਾ ਸਾਰੇ ਨਿਊਟ੍ਰੀਐਂਟਸ ਸੇਵ ਕੀਤੇ ਜਾਂਦੇ ਆ ਹਾਈ ਇਨ ਫਾਈਬਰ ਕੋਈ ਫਾਲਤੂ ਦੀ ਪ੍ਰੋਸੈਸਿੰਗ ਨਹੀਂ ਪੱਥਰ ਦੀ ਚੱਕੀ ਦੇ ਨਾਲ ਪੀਸਿਆ ਹੋਇਆ ਇਹਨਾਂ ਦਾ ਆਟਾ ਸੋ ਨਾਲ ਦੇਸੀ ਆਂਡੇ, ਦੇਸੀ ਫਾਰਮ ਦਾ ਸ਼ਹਿਦ, ਬਹੁਤ ਸਾਰੀਆਂ ਸਬਜ਼ੀਆਂ, ਮੇਥੇ, ਸਾਗ, ਪਾਲਕ, ਧਨੀਆ, ਬਾਥੂ। ਤੁਸੀਂ ਡਿਕਸੀ ਕਿੰਗ 14085 ਡਿਕਸੀ ਰੋਡ ਗਿੱਲ ਫਾਰਮ 'ਤੇ ਇੱਕ ਵਾਰ ਗੇੜਾ ਜ਼ਰੂਰ ਮਾਰੋ ਅਤੇ ਗਿੱਲ ਫਾਰਮ ਦੀ ਟੀਮ ਤੁਹਾਡੇ ਹਾਜ਼ਰ ਹੈ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3377 ਅਤੇ ਗੱਲਬਾਤ ਹੋ ਰਹੀ ਹੈ ਰੋਇਲ ਆਟੋ ਸੈਂਟਰ। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ, ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1 ਵੀ
1: ਪੰਜਾਬੀ
0: ਲਾ ਓ ਸੌਰੀ ਸੌਰੀ ਇੱਕ ਮਿੰਟ ਕਿਉਂ ਨਾ ਤੁਸੀਂ ਐਕਿਰਾ ਦੀ ਗੱਡੀ ਲਓ ਤੇ ਏਰਨ ਮਿਲਸ ਐਕਿਰਾ ਨੂੰ ਕਾਲ ਕਰੋ ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਰਾ ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਰਾ 905-825-8000 ਤੇ ਕਾਲ ਕਰੋ ਵੈਰੀ ਗੁੱਡ ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337 905-673-3337 905-673-3337 ਇੱਕ ਯਾਰ ਮੈਂ ਨਾ ਲਾਈਵ ਕੋਈ ਪਰਫੋਰਮੈਂਸ ਦੇਖ ਰਿਹਾ ਸੀ ਕਿਆ ਯਾਰ ਆਵਾਜ਼ ਹੈ ਬੱਲੇ ਬੱਲੇ ਬੱਲੇ ਬੱਲੇ ਮੈਂ ਨਾ ਸੱਚੀ ਕਈ ਆਵਾਜ਼ਾਂ ਨੇ ਸੁਣ ਕੇ ਨਾ ਲੂ ਕੰਡੇ ਖੜੇ ਹੁੰਦੇ ਆ ਬਖਸ਼ੀ ਬਿੱਲਾ ਹੁਣ ਦੀ ਮੈਂ ਆਵਾਜ਼ ਸੁਣੀ ਲਾਈਵ ਉਹ ਵੀ ਹੁਣ ਕਿਉਂਕਿ ਗਾਣਾ ਜਿਹੜਾ ਇਹਨਾਂ ਦਾ ਨਾ ਸੋਨੇ ਰੰਗੀ ਇੰਨੀ ਸੋਨਾ ਪਾਉਣ ਦੀ ਕੀ ਲੋੜ ਸੀ ਇਹ ਕਾਫੀ ਚਿਰ ਹੋ ਗਿਆ ਗਾਣੇ ਆਈ ਨੂੰ ਜਦੋਂ ਮੈਨੀ ਸੰਧੂ ਦੀ ਐਲਬਮ ਰਿਲੀਜ਼ ਹੋਈ ਸੀ ਮਾਈ ਟਾਈਮ ਖਰੀ ਆਈ ਥਿੰਕ ਐਲਬਮ ਦਾ ਨਾਂ ਸੀ ਉਹਦੇ 'ਚ ਬੜੇ ਕਮਾਲ ਦੀ ਗੀਤ ਸੀ ਅਤੇ ਤੁਸੀਂ ਬਖਸ਼ੀ ਬਿੱਲਾ ਦੀ ਆਵਾਜ਼ ਸੁਣੋ ਤੁਸੀਂ ਆਪ ਕਹੋਗੇ ਨਵੀਂ ਬੱਲੇ ਯਾਰ ਕਿਆ ਬਾਤ ਹੈ ਕਮਾਲ ਹੀ ਕਰ ਦਿੱਤੀ ਸੋ ਦੋ ਬਹੁਤ ਸੁਣਦੇ ਆ ਅਤੇ ਫਿਰ ਗੱਲਾਂ ਬਾਤਾਂ ਕਰੋ ਤੁਹਾਡੇ ਨਾਲ ਕਰਨੀਆਂ ਨੇ ਅੱਜ ਜਸਟ ਸਟੇ ਟਿਊਨ ਗਰੋਸਰੀ ਕਰਨੀ ਹੈ ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ ਕੈਨੇਡੀ ਅਤੇ ਡੂਗਲ ਦੇ ਬਿਲਕੁਲ ਕੋਰਨਰ 'ਤੇ ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਹਾਜ਼ਰ ਹੈ ਅਤੇ ਤੁਸੀਂ ਅਗਰ ਇੰਡੀਆ ਜਾਣਾ ਹੁਣ ਸਪਟੈਂਬਰ ਅਕਟੂਬਰ ਨਵੰਬਰ ਦੇ ਵਿੱਚ ਇੰਡੀਆ ਜਾਣਾ ਤਾਂ ਹੈਗਾ ਹੀ ਹੈ ਸਾਰਿਆਂ ਨੇ ਤੁਸੀਂ ਇੰਡੀਆ ਦੀਆਂ ਟਿਕਟਾਂ ਹੁਣੇ ਲੈ ਲਓ ਦੁਆਬਾ ਟਰੈਵਲ ਤੋਂ 905-796-7800 ਦੁਆਬਾ ਟਰੈਵਲ ਦੁਆਬਾ ਟਰੈਵਲ 905-796-7800 ਪ੍ਰਾਈਸ ਤਾਂ ਸਭ ਤੋਂ ਵਧੀਆ ਮਿਲਣੀ ਆ ਇਹਨਾਂ ਦੀ ਸਰਵਿਸ ਬਾਕਮਾਲ ਹੈ ਕੋਈ ਫਲਾਈਟ ਚੇਂਜ ਕਰਨੀ ਹੁੰਦੀ ਹੈ ਕੋਈ ਲਾਸਟ ਮੂਮੈਂਟ 'ਤੇ ਕੋਈ ਦਿੱਕਤ ਆਉਂਦੀ ਹੈ ਤੁਹਾਡੇ ਲਈ ਹਾਜ਼ਰ ਨੇ ਕਈ ਕੰਪਨੀਆਂ ਨੇ ਫੋਨ ਹੀ ਨਹੀਂ ਚੱਕਦੇ ਫਲਾਈਟ ਤੋਂ ਬਾਅਦ ਇਹਨਾਂ ਨੂੰ ਤੁਸੀਂ ਕਾਲ ਕਰੋਗੇ ਬਹੁਤ ਵਧੀਆ ਸਰਵਿਸ 905-796-7800

0: ਵੀਰਾ ਮੈਂ ਨੀ ਸੰਧੂਦਾ ਵੀ ਇਸ ਐਲਬਮ ਤੋਂ ਬਾਅਦ ਫਿਰ ਚਲੋ ਉਦੋਂ ਇੱਕ ਪਹਿਚਾਣ ਹੋਰ ਹੋਈ ਮੁੰਡਾ ਟੈਲੈਂਟਡ ਬਹੁਤ ਆ ਯਾਰ ਬਹੁਤ ਕਮਾਲ ਦਾ ਮਿਊਜ਼ਿਕ 2012 ਦੀ ਇਹ ਐਲਬਮ ਆ ਇਹਦੇ 'ਚ ਉਹੀ ਕੁਝ ਗਾਣੇ ਇੱਕ ਉਹ ਨਹੀਂ ਸੀ ਗਾਣਾ ਡੋਰ ਨਹੀਂ ਖੁੱਲ੍ਹਣੀ ਬੜਾ ਚੱਲਿਆ ਸੀਗਾ ਹੁਸਨਾ ਦੀ ਸਰਕਾਰ ਵਾਹ ਵੇ ਵਾਹ ਕਾਕੇ ਭੈਣੀ ਵਾਲੇ ਦੇ ਨਾਲ ਬੜਾ ਖੂਬਸੂਰਤ ਗੀਤ ਸੀਗਾ ਬੋਤਲ ਲੈਂਬਰ ਹੁਸੈਨਪੁਰੀ ਨਾਲ ਬੱਲੇ ਬੱਲੇ ਅੱਛਾ ਮੈਂ ਭੁੱਲ ਹੀ ਗਿਆ ਸੀ ਯਾਰ ਏਡੇ ਕਮਾਲ ਦੇ ਗਾਣੇ ਉਸ ਤੋਂ ਬਾਅਦ ਫਿਰ ਇੱਕ ਹੋਰ 2016 'ਚ ਮੈਨੀ ਦੀ ਐਲਬਮ ਆਈ ਉਹ 'ਚ ਗਾਨੀ ਬੜਾ ਚੱਲਿਆ ਯਾਰ ਅਖਿਲ ਦੇ ਨਾਲ ਵਾਹ ਬੜਾ ਕਮਾਲ ਦਾ ਗੀਤ ਸੀਗਾ ਸੋ ਖੈਰ ਪ੍ਰੋਗਰਾਮ ਹੈ ਪੰਜਾਬੀ ਨਾ ਅਤੇ ਨੰਬਰ ਆਪਣਾ 905-673-3337 ਗੀਤ ਸੰਗੀਤ ਨੂੰ ਆਈ ਹੋਪ ਕਿ ਤੁਸੀਂ ਇੰਜੋਏ ਕਰ ਰਹੇ ਹੋ 905-673-3337 ਆਪਣਾ ਵਨ ਐਂਡ ਓਨਲੀ ਇੱਕੋ ਇੱਕ ਫੋਨ ਨੰਬਰ ਹੈ ਅਤੇ ਮੈਂ ਕੋਸ਼ਿਸ਼ ਕਰਦਾ ਅੱਜ ਵੀ ਟਾਕ ਔਨ ਏਅਰ ਮੈਂ ਪਰਮਿੰਦਰ ਜੀ ਨੂੰ ਸੁਜੋਗ ਹੋਮੀ ਕਲੀਨਿਕ ਤੋਂ ਲੈਟ ਮੀ ਟਰਾਈ ਕਿ ਉਹਨਾਂ ਨੂੰ ਲਾਈਨ 'ਤੇ ਲੈ ਕੇ ਆਈਏ ਅਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਸਟੂਡੀਓ ਦਾ ਨੰਬਰ ਹੈ 905-673-3337 ਕੋਈ ਵੀ ਤੁਸੀਂ ਆਪਣੇ ਮਨਪਸੰਦ ਦਾ ਗੀਤ ਸੰਗੀਤ ਲਗਵਾਉਣਾ ਜੀ ਸਦਕੇ ਮੋਸਟ ਵੈਲਕਮ ਆ ਜੀ ਯੂ ਐੱਸ ਏ ਅਤੇ ਬੈਲਜੀਅਮ ਦਾ ਮੈਚ ਹੈ ਬੜਾ ਵੱਡਾ ਅਤੇ ਲੈਟ ਸੀ ਜੇ ਯੂ ਐੱਸ ਵਾਲੇ ਜਿੱਤ ਪ੍ਰਾਪਤ ਕਰ ਸਕਦੇ ਸੀਐਟਲ ਸਟੇਡੀਅਮ ਸੀਐਟਲ 'ਚ ਗੇਮ ਹੋ ਰਹੀ ਆ ਅਤੇ ਬੈਲਜੀਅਮ ਦੀ ਵੀ ਟੀਮ ਬੜੀ ਤਗੜੀ ਹੈ ਯਾਰ ਕੋਈ ਨਿੱਕੀ ਮੋਟੀ ਟੀਮ ਨਹੀਂ ਦੇਖਦੇ ਕੀ ਬਣਦਾ ਸਾਡੇ ਨਾਲ ਦਵਿੰਦਰ ਪਵਾਰ ਜੀ ਜੁੜੇ ਨੇ ਅਕਾਲ ਮੋੜਗਿਰੀ ਸੋ ਪਵਾਰ ਸਾਹਿਬ ਵੈਲਕਮ
1: ਬਹੁਤ ਧੰਨਵਾਦ ਵੀ ਅਤੇ ਪੰਜਾਬੀ ਲਹਿਰਾਂ ਨੂੰ ਜੁੜੇ ਸਾਰੇ ਭੈਣਾਂ ਭਰਾਵੀ ਸਤਿ ਸ਼੍ਰੀ ਅਕਾਲ ਅਤੇ ਜੀ ਗੁੱਡ ਈਵਨਿੰਗ ਸਾਰਿਆਂ ਨੂੰ ਬਿਲਕੁਲ ਜੀ ਮੋਰਗੇ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਜੀ ਕਾਲ ਕਰਨ ਲਈ ਨੰਬਰ ਹੈ 6478887 31 ਅੱਜ ਥੋੜੀ ਜਿਹੀ ਗੱਲ ਕਰਾਂਗੇ ਬਹੁਤ ਸਾਰੇ ਭੈਣ ਭਰਾਵਾਂ ਦੀਆਂ ਕਾਲਸ ਆਉਂਦੀਆਂ ਕਿ ਦਫਾ ਜੀ ਸਾਡੀ ਅਪਰੇਜ਼ਲ ਦੀ ਵੈਲਿਊ ਨਹੀਂ ਆ ਰਹੀ ਤੇ ਸਾਡੀ ਮੋਰਗੇ ਰੀਫਾਈਨਾਂਸ ਨਹੀਂ ਹੋਈ ਅਸੀਂ ਪਿਛਲੀ ਵੀਕ ਹੀ ਇੱਕ ਡੀਲ ਕਲੋਜ਼ ਕੀਤੀ ਹੈ ਜਿਹਨਾਂ ਦੀ ਅਪਰੇਜ਼ਲ ਰੀਅਪਰੇਜ਼ਲ ਕਰਕੇ ਦੁਬਾਰਾ ਉਸਨੂੰ ਕਿਸੇ ਬੈਂਕ ਦੇ ਕੋਲੋਂ ਆਪਾਂ ਰੀਫਾਈਨਾਂਸ ਕਰਕੇ ਉਹਨਾਂ ਦਾ ਡੈਟ ਕੰਸੋਲੀਡੇਟ ਕੀਤਾ ਆ ਅਗਰ ਕੋਈ ਭੈਣ ਭਰਾ ਇਹ ਸਿਚੁਏਸ਼ਨ 'ਚ ਹੈਗੇ ਆ ਜਿਹਨਾਂ ਦੀ ਅਪਰੇਜ਼ਲ ਵੈਲਿਊ ਘੱਟ ਆ ਰਹੀ ਹੈ ਤੇ ਕਾਲ ਕਰਕੇ ਮੇਰੇ ਨਾਲ ਗੱਲਬਾਤ ਕਰ ਸਕਦੇ ਆ ਜੀ 6478887 31 ਤੇ ਥੋੜੀ ਜਿਹੀ ਗੱਲ ਕਰਾਂਗੇ ਰੇਟਸ ਦੀ ਜਿਹੜੇ ਇਸ ਵੇਲੇ ਇਨਸ਼ੋਰਡ ਰੇਟ ਆ ਸਾਡੇ ਕੋਲ 3.70 ਤੋਂ ਸ਼ੁਰੂ ਹੋ ਰਹੇ ਆ ਇਸੇ ਤਰ੍ਹਾਂ ਸਾਡੇ ਕੋਲ ਜਿਹੜੇ ਕਨਵੈਨਸ਼ਨਲ ਰੇਟ ਆ ਉਹ ਇਸ ਵੇਲੇ 3.89 ਤੋਂ ਸ਼ੁਰੂ ਹੋ ਰਹੇ ਆ ਇਸੇ ਤਰ੍ਹਾਂ ਜਿਹੜੇ ਆ ਅਲਟਰਨੇਟਿਵ ਲੈਂਡਰ ਦੇ ਰੇਟ ਆ 4.89 ਤੋਂ ਸ਼ੁਰੂ ਹੋ ਰਹੇ ਆ ਪ੍ਰਾਈਵੇਟ ਮੋਰਗੇ ਦੇ ਰੇਟ ਜਿਹੜੇ ਆ 5.784 ਤੋਂ ਸ਼ੁਰੂ ਹੋ ਰਹੇ ਆ ਡਿਪੈਂਡ ਹੈ ਹਰ ਇੱਕ ਬੰਦੇ ਦੀ ਆਪੋ ਆਪਣੀ ਸਿਚੁਏਸ਼ਨ ਹੁੰਦੀ ਆ ਉਹਦੇ ਆਧਾਰ ਤੇ ਉਹਨੂੰ ਜਿਹੜਾ ਰੇਟ ਲੈ ਕੇ ਦਿੱਤਾ ਜਾ ਸਕਦਾ ਹੈ ਜੀ ਕਾਲ ਕਰ ਲਈ ਨੰਬਰ ਹੈ 6478887 31 ਤੇ ਬਾਕੀ ਜਾਂਦੇ ਜਾਂਦੇ ਗੱਲ ਕਰਾਂਗੇ ਘਰ ਦੇ ਉੱਤੇ ਹੋਮ ਇਕੁਇਟੀ ਲਾਈਨ ਲੈਣੀ ਚਾਹੁੰਦੇ ਆ ਤਾਂ ਵੀ ਤੁਸੀਂ ਕਾਲ ਕਰ ਸਕਦੇ ਆ ਮੋਰਗੇਜ ਤੁਹਾਡੀ ਐਜ਼ ਇਜ਼ ਰਹੂਗੀ ਮੋਰਗੇਜ ਬਿਨਾਂ ਤੋੜਨ ਤੋਂ ਘਰ ਦੇ ਉੱਤੇ ਤੁਹਾਨੂੰ ਪੈਸਾ ਤੇ ਲੈਸ ਕਿਉਂ ਲਾਈਨ ਆਫ ਕ੍ਰੈਡਿਟ ਦੇ ਰੂਪ ਚ ਲੈ ਕੇ ਦਿੱਤਾ ਜਾਊਗਾ ਜਾਂ ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਆ ਕੋਈ ਟਰੱਕ ਦਾ ਲੋਨ ਕੋਈ ਟ੍ਰੇਲਰ ਦਾ ਲੋਨ ਜਾਂ ਕੋਈ ਆਪਣੇ ਬਿਜ਼ਨਸ ਦੇ ਉੱਤੇ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਆ ਤਾਂ ਵੀ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ 6478887 31

0: ਨੰਬਰ ਦੇਖੋ, ਅਸੀਂ ਨਾ ਬੜੇ ਨੰਬਰ ਤੁਹਾਨੂੰ ਦਿੰਦੇ ਹਾਂ ਹੁਣ, ਕਾਰ ਰਿਪੇਅਰ ਦਾ, ਮੋਰਗੇਜ ਦਾ, ਡਕ ਕਲੀਨਿੰਗ ਦਾ, ਕੋਈ ਵੀ ਤੁਹਾਨੂੰ ਨੰਬਰ ਚਾਹੀਦੇ ਹੁੰਦੇ ਆ, ਤੁਹਾਨੂੰ ਨਾ ਗੂਗਲ ਕਰਨ ਦੀ ਲੋੜ ਹੈ, ਨਾ ਕੋਈ ਇੰਸਟਾਗ੍ਰਾਮ ਟਿਕਟੋਕ ਦੇਖਣ ਦੀ ਲੋੜ ਹੈ। ਤੁਸੀਂ ਸਾਨੂੰ ਮੈਸੇਜ ਕਰੋ ਕਿ ਨਵੀਂ ਸਾਨੂੰ ਇਹ ਨੰਬਰ ਚਾਹੀਦਾ, ਪਲੀਜ਼ ਕੋਈ ਭੇਜਿਓ, ਇੰਸ਼ੋਰੈਂਸ ਕਰਾਉਣੀ ਹੈ ਗੱਡੀਆਂ ਦੀ, ਘਰਾਂ ਦੀ, ਕੋਈ ਵੀ ਨੰਬਰ ਸਾਡੇ ਤੋਂ ਲਿਆ ਕਰੋ, ਨਾਲੇ ਵਧੀਆ ਯਾਰ ਤੁਸੀਂ ਟੈਨਸ਼ਨ ਫਰੀ ਹੋ, ਤੁਹਾਨੂੰ ਪਤਾ ਕਿ ਨੰਬਰ ਅਸੀਂ ਤੁਹਾਨੂੰ ਦਿੱਤਾ ਹੋਇਆ ਅਤੇ ਵਧੀਆ ਭਰੋਸੇ ਵਾਲਾ ਨੰਬਰ, ਨਾਲੇ ਤੁਸੀਂ ਲੈ ਸਾਡੇ ਤੋਂ ਰਹੇ ਹੋ। ਸੋ ਮੈਂ ਤੁਹਾਨੂੰ ਫਿਰ ਤੋਂ ਦੱਸ ਦਿੰਦਾ, ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾ, PUNJABILDHRAN, ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਓ ਵੀ ਨਵੀਂ ਆਹ ਨੰਬਰ ਚਾਹੀਦਾ, ਜਿਹੜੇ ਵੀ ਚਾਹੀਦੇ ਨੇ ਨੰਬਰ ਅਸੀਂ ਤੁਹਾਨੂੰ ਭੇਜ ਦਿਆਂਗੇ। ਇੱਕ ਵਾਰ ਫਿਰ ਪੇਜ ਹੈ ਸਾਡਾ ਪੰਜਾਬੀ ਲਹਿਰਾ, PUNJABILDHRAN, ਇੰਸਟਾਗ੍ਰਾਮ ਪੰਜਾਬੀ ਲਹਿਰਾ। ਅਤੇ ਪ੍ਰੋਗਰਾਮ ਦੇ ਦੌਰਾਨ ਵੀ ਕੋਈ ਵੀ ਤੁਸੀਂ ਗੀਤ ਸੰਗੀਤ ਲਗਵਾਉਣਾ, ਤੁਸੀਂ ਗਾਣਿਆਂ ਦੀ ਵੀ ਕੋਈ ਰਿਕੁਐਸਟਾਂ ਕਰਨੀ ਹੈ ਨਾ, ਨੋ ਪ੍ਰੋਬਲਮ, ਤੁਸੀਂ ਸਾਨੂੰ ਇੰਸਟਾਗ੍ਰਾਮ 'ਤੇ ਵੀ ਮੈਸੇਜ ਕਰ ਸਕਦੇ ਹੋ ਜੇ ਤੁਹਾਡਾ ਕਾਲ ਕਰਨ ਨੂੰ ਜੀ ਨਹੀਂ ਕਰਦਾ। ਕਈ ਹੁੰਦੇ ਆ ਸੱਜਣ ਮਿੱਤਰ ਥੋੜ੍ਹੇ ਜਿਹੇ ਕਹਿੰਦੇ ਨਹੀਂ ਕਿ ਸੰਗਣ ਵਾਲੇ, ਨਵੀਂ ਯਾਰ ਸਾਨੂੰ ਤਾਂ ਕਾਲ, ਹੁਣ ਮੈਨੂੰ ਨਾ ਵੀਕਐਂਡ 'ਤੇ ਬੜੇ ਲੋਕ ਮਿਲੇ ਕਿਉਂਕਿ ਨਵੀਂ ਜੀ ਸੁਣਦੇ ਰੋਜ਼ ਆ, ਬਟ ਕਾਲ ਕਰਨ ਨੂੰ ਕਦੇ ਕੋਈ ਹਿੰਮਤ ਜੀ ਨਹੀਂ ਪਈ। ਮੈਂ ਕਾਲ ਕਰਨ ਨੂੰ ਕੀ ਆ, ਤੁਸੀਂ ਕਿਹੜਾ ਕੋਈ ਯੂਨੋ 5,000 ਬੰਦੇ ਦੇ ਮੂਹਰੇ ਖੜ ਕੇ ਕੋਈ ਭਾਸ਼ਣ ਦੇ ਰਹੇ ਹੋ, ਬਸ ਤੁਸੀਂ ਰੇਡੀਓ 'ਤੇ ਕਾਲ ਕਰ ਰਹੇ ਸੀ, ਕੁਝ ਕੁ ਲੋਕ ਵੈਸੇ ਹੀ ਸੰਗ ਜਾਂਦੇ ਆ। ਚਲੋ ਕੋਈ ਗੱਲ ਨਹੀਂ, ਨੋ ਪ੍ਰੋਬਲਮ, ਜੇ ਕਾਲ ਕਰਨ ਦਾ ਸਮਾਂ ਨਹੀਂ ਲੱਗਦਾ ਸਾਨੂੰ ਮੈਸੇਜ ਵੀ ਕਰ ਸਕਦੇ ਹੋ ਇੰਸਟਾਗ੍ਰਾਮ 'ਤੇ ਜਾਂ ਐਨੀਵੇਅਰ ਐਲਸ। ਹੁਣੇ ਹੁਣੇ ਮੈਸੇਜ ਆਇਆ, ਲੈ ਬਾਈ ਜੀ ਮੈਨੂੰ ਇੱਕ ਪੁੱਛ ਰਹੇ ਆ ਕਿ ਸਪੋਰਟਸ ਦੇ ਉੱਤੇ ਗੈਂਬਲਿੰਗ ਕਿਵੇਂ ਕਰ ਸਕਦੇ ਹਾਂ। ਹੁਣ ਭਰਾਵਾ ਮੇਰੇ 'ਤੇ ਨਾ ਤੁਸੀਂ ਇੰਨਾ ਬੋਝ ਪਾਓ, ਜੇ ਤੁਸੀਂ ਪੈਸੇ ਲਾ ਤੇ ਵੀ ਇਹ ਟੀਮ ਜਿੱਤੂਗੀ ਉਹ ਜਿੱਤੂਗੀ, ਹਾਰ ਗਏ ਫਿਰ ਤੁਸੀਂ ਮੈਨੂੰ ਕਹੋਗੇ। ਸੋ ਅਸੀਂ ਕੋਈ ਗੈਂਬਲਿੰਗ ਨੂੰ ਪ੍ਰਮੋਟ ਨਹੀਂ ਕਰਦੇ, ਅਸੀਂ ਤਾਂ ਯਾਰ ਦੇਖੋ ਸਿੱਧੀ ਜੀ ਗੱਲ ਹੈ, ਮੈਂ ਕੋਈ ਵੱਡਾ ਗੈਂਬਲਰ ਤਾਂ ਹੈ ਨਹੀਂ, ਮੈਂ ਤਾਂ ਕਦੇ $25 ਲਾ ਤੇ, ਕਦੇ 5 ਲਾ ਤੇ, 10 ਲਾ ਤੇ, ਚਲੋ ਇੰਨੇ ਕੁ ਨਾਲ ਜੇ ਕੋਈ $5-10 ਬਣ ਵੀ ਜਾਂਦੇ ਠੀਕ ਹੈ, ਜੇ $5-10 ਹਾਰ ਵੀ ਜਾਏਗਾ ਇਟਸ ਓਕੇ। ਸੋ ਕੋਈ ਬੜੀ ਵੱਡੀ ਗੈਂਬਲਿੰਗ ਤਾਂ ਮੈਂ ਕਰਦਾ ਨਹੀਂ, ਬਟ ਹੈਗੇ ਨੇ ਕੁਝ ਇੱਕ ਸਕੋਰ ਬੈਟ ਐਪ ਹੈ, ਬੈਟ ਐਪ, ਇੱਕ ਹੋਰ ਕਿਹੜੀ ਹੈ, Bet365 ਹੈਗੀ ਹੈ, ਐਂਡ ਆਈ ਡੋਂਟ ਨੋ ਹੋਰ 2-4 ਹੋਣਗੀਆਂ, ਬਟ ਵੀ ਡੂ ਨਾਟ ਪ੍ਰਮੋਟ ਗੈਂਬਲਿੰਗ। ਮੈਂ ਇਹ ਵੀ ਲਿਖਦਾ ਬਾਅਦ ਦੇ ਵਿੱਚ, ਐਵੇਂ ਮੈਨੂੰ ਨਾ ਕੋਈ ਬਲੇਮ ਕਰੇ, ਹੈ ਡਿਸਕਲੇਮਰ ਜਿਹਾ ਵੀ ਦੇਣਾ ਪੈਂਦਾ। ਸੋ ਖੈਰ ਪ੍ਰੋਗਰਾਮ ਹੈ ਪੰਜਾਬੀ ਲੈਣਾ, 905-673-3337 ਨੰਬਰ ਆਪਣਾ, 905-673-3337 'ਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ। ਦੋ ਤੁਹਾਨੂੰ ਨੰਬਰ ਦੇ ਦਈਏ ਫਿਰ, ਇੱਕ ਤਾਂ ਤੁਸੀਂ ਰਾਜਵੰਤ ਕੌਰ ਨੂੰ ਯਾਦ ਰੱਖੋ, ਰਾਜਵੰਤ ਕੌਰ ਤੁਹਾਡੇ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਮਾਹਰ ਨੇ। ਇੱਕ ਤਾਂ ਇਹ ਯਾਰ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ ਅਤੇ ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ, ਹੋਰ ਕੀ ਚਾਹੀਦਾ ਆਪਾਂ ਨੂੰ। ਸਾਰੀਆਂ ਕੰਪਨੀਆਂ ਤੋਂ ਕੋਟ ਲੈ ਕੇ ਤੁਹਾਨੂੰ ਵਧੀਆ ਤੋਂ ਵਧੀਆ ਕੋਟ ਦੇਣਗੇ। ਰਾਜਵੰਤ ਕੌਰ 6474-4735, ਰਾਜਵੰਤ ਕੌਰ 9181। ਹਾਂਜੀ ਬਾਈ ਜੀ,
1: ਹੈਲੋ।
0: ਹਾਂਜੀ
1: ਹਾਂਜੀ, ਸਤਿ ਸ੍ਰੀ ਅਕਾਲ ਨਜ਼ਰ, ਕੀ ਹਾਲ
0: ਆ? ਸਤਿ ਸ੍ਰੀ ਅਕਾਲ ਜੀ, ਵਧੀਆ ਜੀ, ਕਿਵੇਂ ਹੋ?
1: ਬਸ ਠੀਕ ਆ, ਫਸਟ ਕਲਾਸ ਆ, ਪ੍ਰੋਗਰਾਮ ਸੁਣੀਂਦਾ ਸਵੇਰ ਦਾ।
0: ਕੀ ਬਾਤ ਹੈ, ਬਹੁਤ ਧੰਨਵਾਦ। ਸਵੇਰੇ ਸੁਣਿਆ ਸੀ?
1: ਆ ਸਵੇਰੇ ਸੁਣਿਆ, ਉਹ ਟੌਪਿਕ ਮੈਨੂੰ ਜਦੋਂ ਦਿਮਾਗ 'ਚ ਨਿਕਲ ਗਿਆ ਉਹ ਕਿਹੜਾ ਚੱਲਦਾ ਸੀ।
0: ਹਾਂ ਮੈਂ ਉਹੀ ਕਿਹਾ, ਸਵੇਰੇ ਤੁਸੀਂ ਫਿਰ ਕਾਲ ਨਹੀਂ ਕੀਤੀ ਟੌਪਿਕ 'ਚ।
1: ਉਹ ਕਾਲ ਕੀਤੀ ਸੀਗੀ ਮੈਂ, ਉਹ ਮੇਰਾ ਲੱਗਿਆ ਹੀ ਨਹੀਂ।
0: ਲੱਗਿਆ ਨਹੀਂ, ਅੱਛਾ।
1: ਥੋੜਾ ਜਿਹਾ ਮੈਂ ਨਹਾ ਕੇ ਨਿਕਲਿਆ, ਮੈਂ ਕਿਹਾ ਪਹਿਲਾਂ ਰੇਡੀ ਲਾਇਆ ਸੀ, ਮੈਂ ਕਿਹਾ ਹੁਣ ਕਰਦਾ ਫੋਨ, ਜਦ ਤੇ ਫਿਰ
0: ਮੈਨੂੰ
1: ਇੱਕ ਪੁਰਾਣਾ ਜਿਹਾ ਕਦੀ ਕਦੀ ਚੇਤੇ ਆਇਆ, ਫਿਰ ਮੈਂ ਭੁੱਲ ਜਾਣਾ। ਇੱਕ ਗਾਣਾ ਸੀ ਸਤਿੰਦਰ ਕੌਰ ਦਾ,
0: ਕਿਹੜਾ ਸੀ
1: ਉਹ ਗਾਣਾ? ਲਾਜ਼ਮ ਦਾ, ਤੇਰੀ ਕਾਗਜ਼ ਵਰਗੀ ਭਾਬੀ ਵੇ ਮੈਨੂੰ ਛੇੜੀ ਨਾ,
0: ਤੇਰੀ ਕਾਗਜ਼ ਵਰਗੀ ਭਾਬੀ
1: ਵੇ ਮੈਨੂੰ ਛੇੜੀ ਨਾ।
0: ਕਾਗਜ਼ ਵਰਗੀ ਕਿਹੋ ਜਿਹੀ ਹੁੰਦੀ ਹੈ?
1: ਉਹ ਪਤਾ ਨਹੀਂ, ਉਹ ਮੀਂਹ ਤੇ ਆ, ਕਹਿੰਦੀ ਮੀਂਹ ਪੈ ਗਈਆਂ ਕਿਹੜੀਆਂ, ਮੈਂ ਸਾਰੀ ਭਿੱਜ ਗਈ, ਤੇ ਕਹਿੰਦੀ ਤੇਰੀ ਕਾਗਜ਼ ਵਰਗੀ ਭਾਬੀ ਮੈਨੂੰ ਛੇੜੀ ਨਾ।
0: ਅੱਛਾ, ਸੁਰਿੰਦਰ ਕੌਰ ਤੇ ਰਮੇਸ਼ ਰੰਗੀਲਾ ਦਾ ਹੈ?
1: ਹਾਂਜੀ ਹਾਂਜੀ,
0: ਚਲੋ ਲਾ ਦੇਂਗੇ, ਬਟ ਮੈਂ ਪਹਿਲੀ ਵਾਰ ਸੁਣਿਆ, ਦੇਖੋ ਕਦੇ ਕੋਈ ਗਾਜਰ ਵਰਗੀ, ਕਦੇ ਕੋਈ ਕਾਗਜ਼ ਵਰਗੀ।

0: ਪੁਰਾਣੇ
1: ਗਾਣੇ ਚ ਨਾ ਇਹ ਬੜੀ ਇੱਕ ਵੱਖਰੀ ਜੀ ਰਾਈਟਿੰਗ ਹੁੰਦੀ ਸੀਗੀ।
0: ਹਾਂਜੀ ਹਾਂਜੀ,
1: ਇੱਕ ਹੋਰ ਵੀ ਸੀ, ਇੱਕ ਸੀਗਾ ਤੁਸੀਂ ਕਾਗਜ਼ ਵਰਗੀ, ਗਾਜਰ ਵਰਗੀ, ਇੱਕ ਹੋਰ ਨੀ ਸੀ ਕੋਈ ਢਾਬੇ ਦੇ ਫੁਲਕੇ ਵਰਗੀ ਖਰੀ ਕੋਈ,
0: ਪਤਾ ਨੀ ਮੈਂ ਗਾਜਰ ਵਰਗੀ ਮੇਰੇ ਗਾਜਰ ਰੰਗ ਲਾਲ।
1: ਹਾਂ, ਤੇ ਇੱਕ ਹੋਰ ਵੀ ਸੀਗਾ ਢਾਬੇ ਦੇ ਫੁਲਕੇ ਵਰਗੀ, ਉਹ ਪਤਾ ਨੀ ਕਿਹਨਾਂ ਦਾ ਗੀਤ ਸੀਗਾ,
0: ਰਣਜੀਤ ਕੌਰ ਮਾਮਾ ਸੀ।
1: ਹਾਂ, ਇਹ ਹੁਣ ਕਈ ਵਾਰ ਸਮਝ ਨਹੀਂ ਲੱਗਦਾ ਢਾਬੇ ਦੇ ਫੁਲਕੇ ਵਰਗੀ ਕਿਹੋ ਜਿਹੀ ਹੁੰਦੀ ਆ।
0: ਉਹ ਫੁਲਕਾ ਫਿਰ ਫੁੱਲ ਜਾਂਦਾ ਨਾ ਜਿਹੜੀ ਜਨਾਨੀ ਮੱਤ
1: ਲੇਡੀ ਨੂੰ ਕਹਿ ਰਹੇ ਵੀ ਤੂੰ ਵੀ ਫੁਲਕੇ ਵਾਂਗੂ ਫੁੱਲੀ ਹੋਈ ਆ। ਅੱਛਾ, ਹੋਰ ਨਾ ਇਹ ਤਾਂ ਫਿਰ ਅਗਲੀ ਨੇ ਮਗਰ ਪੈ ਜਾਣਾ, ਕਿਸੇ ਨੂੰ ਕਹਿ ਦੋ ਤਾਂ ਤੁਸੀਂ ਢਾਬੇ ਦੇ ਫੁਲਕੇ ਵਰਗੀ ਡੰਡਾ ਚੱਕ ਲੈਣਾ। ਚਲੋ ਚਲੋ ਠੀਕ ਹੈ, ਥੈਂਕ ਯੂ। ਨਹੀਂ ਬਾਕੀ ਯਾਰ ਕਿਸੇ ਕੁੜੀ ਨੂੰ ਕਹਿ ਦੋ ਨਾ ਵੀ ਤੂੰ ਢਾਬੇ ਦੇ ਫੁਲਕੇ ਵਰਗੀ ਆ, ਇਹੀ ਹੈ ਫਿਰ ਮਤਲਬ ਵੀ ਕੋਈ ਥੋੜੇ ਜਿਹਾ ਜੇ ਕੋਈ ਭਾਰੀ ਹੋਵੇ ਤਾਂ ਉਹਨੂੰ ਕਹੀਦਾ। 1286 ਹੈਲੋ, ਵਧੀਆ ਵੀਰੇ ਕੀ ਹਾਲ ਆ?
2: ਮੈਂ
1: ਕੱਲ ਪਰਸੋਂ ਵੀ ਕੁਝ ਇੱਕ ਵੈਡਿੰਗ ਰਿਸੈਪਸ਼ਨ ਤੇ ਗਿਆ ਤੇ ਉੱਥੇ ਮੈਨੂੰ ਬੜੇ ਯੂਨੋ ਤੁਹਾਡੇ ਵਰਗੇ ਯੂਨੋ ਵੀਰ ਮਿਲੇ ਜਿਹੜੇ ਕਹਿੰਦੇ ਨਾ ਵੀ ਅਸੀਂ ਵੀ ਇੱਥੋਂ ਦੇ ਬੋਲਣਾ ਪ੍ਰੋਗਰਾਮ ਸੁਣੀਦਾ, ਮੈਨੂੰ ਬੜਾ ਵਧੀਆ ਲੱਗਿਆ। ਨਹੀਂ ਤਾਂ ਕਦੇ ਸੋਚਿਆ ਨਹੀਂ ਸੀ ਵੀ ਆਪਣੇ ਵੀ ਮੁੰਡੇ ਸੁਣਨਗੇ ਪੰਜਾਬੀ ਪ੍ਰੋਗਰਾਮ। ਚਲੋ ਨਹੀਂ ਵਧੀਆ ਹੈ, ਦੇਖੋ ਨਾਲੇ ਇੱਕ ਰੌਣਕ ਜਿਹੀ ਲੱਗੀ ਰਹਿੰਦੀ ਹੈ, ਗਾਣੇ ਸੁਣ ਕੇ ਵੀ ਬੰਦਾ ਬੋਰ ਹੀ ਹੁੰਦਾ।
2: ਸਵੇਰੇ
1: ਟੌਪਿਕ ਤੇ ਮੇਰਾ ਵੀ ਇਹੀ ਓਪੀਨੀਅਨ ਹੈ ਕਿ ਯਾਰ ਆਈ ਥਿੰਕ ਆਪਾਂ ਬਿਨਾਂ ਕਿਸੇ ਗੱਲੋਂ ਹਰੇਕ ਨੂੰ ਹੀ ਸੱਦੀ ਜਾਂਦੇ ਹਾਂ। ਮੈਨੂੰ ਵੀ ਇਹੀ ਲੱਗਦਾ ਜਿਹਨਾਂ ਨਾਲ ਤੁਹਾਡੀ ਕੋਈ ਕਨੈਕਸ਼ਨ ਹੈ, ਕੋਈ ਕਮਿਊਨੀਕੇਸ਼ਨ ਹੈ, ਤੁਸੀਂ ਅਗਲੇ ਨੂੰ ਵਾਕਈ ਦਿਲੋਂ ਪਸੰਦ ਕਰਦੇ ਹੋ, ਉਹਨਾਂ ਨੂੰ ਹੀ ਸੱਦੋ। ਐਵੇਂ ਨਹੀਂ ਵੀ ਹਰੇਕ ਨੂੰ ਹੀ ਚੱਕ ਕੇ ਸੱਦ ਲਿਆ।
2: ਹਾਂਜੀ ਹਾਂਜੀ, ਟ੍ਰੈਂਡ ਚੱਲ ਪਿਆ ਇਹ ਕਿ ਪਹਿਲਾਂ ਹੁੰਦਾ ਸੀ ਵੀ ਜਿੰਨੇ ਵੀ ਘੱਟ ਬੰਦੇ ਨੇ ਓਦਾਂ ਹੀ ਵਿਆਹ ਹੁੰਦਾ ਸੀ ਹਨਾ, ਪੁਰਾਣੇ ਟਾਈਮਾਂ 'ਚ ਵੀ ਏਦਾਂ ਹੀ ਹੁੰਦਾ ਸੀ, ਆਪਣੇ ਬਜ਼ੁਰਗਾਂ ਨੇ ਵਿਆਹ ਕਰਾਏ ਨੇ, ਸੱਤ ਬੰਦੇ ਜਾਂਦੇ ਸੀ ਵਿਆਹ ਕੇ ਆ ਜਾਂਦੇ ਤੇ ਹੁਣ ਟ੍ਰੈਂਡ ਬਦਲ ਗਿਆ। ਹੁਣ ਹੈਗਾ ਵੀ ਜਿੰਨਾ ਚਿਰ 700-800 ਬੰਦਾ ਨਹੀਂ ਹੁੰਦਾ ਇਕੱਠਾ, ਉਨਾ ਚਿਰ ਵਿਆਹ ਦਾ ਸਵਾਦ
1: ਨਹੀਂ। ਸਹੀ ਗੱਲ ਹੈ। ਨਹੀਂ ਮੈਂ ਵੀ ਯਾਰ ਟੂ ਬੀ ਓਨੈਸਟ, ਮੈਨੂੰ ਬੜਾ ਵਧੀਆ ਨਹੀਂ ਲੱਗਦਾ ਵੀ ਸਰਕਲ ਏਡਾ ਵੱਡਾ ਰੱਖੋ। ਜੇ ਮੇਰੀ ਵਾਕਈ ਦਿਲੋਂ ਨਹੀਂ ਕਿਸੇ ਨਾਲ ਬਣਦੀ, ਆਈ ਡੋਂਟ ਕੇਅਰ ਕਿ ਮੈਂ ਉਹਨਾਂ ਨਾਲ ਬੜੀ ਕੋਈ ਬੋਲ ਚਾਲ ਰੱਖਾਂ, ਆਈ ਫੀਲ ਲਾਈਕ ਆਈ ਐਮ ਵੇਸਟ ਆਫ ਟਾਈਮ ਹੀ ਹੈ। ਹੋਰ ਕੋਈ ਪ੍ਰੋਗਰਾਮ ਹੈ ਜਿਹਨੂੰ ਆਪਣੇ ਇੱਥੋਂ ਦੇ ਬੋਰਨ ਬੱਚੇ ਵੀ ਸੁਣ ਰਹੇ ਆ, ਪੰਜਾਬੀ ਨੀ ਵਧੀਆ, ਦੇਖੋ ਕਿੰਨਾ ਮੁੰਡਾ ਬੋਲਦਾ, ਕਿਆ ਬਾਤ ਹੈ। ਨਹੀਂ ਰੀਸਾ, ਬੜੀ ਯਾਰ ਖੁਸ਼ੀ ਮਿਲਦੀ ਹੈ ਹਮੇਸ਼ਾ ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਜਦੋਂ ਬੱਚੇ ਸੁਣਨ ਲੱਗ ਜਾਣ ਨਾ ਆਪਣੇ ਪੰਜਾਬੀ ਪ੍ਰੋਗਰਾਮ, ਆਪਾਂ ਨੂੰ ਹੋਰ ਕੀ ਚਾਹੀਦਾ। ਇਹਦੇ ਨਾਲ ਇਹ ਆਪਾਂ ਨੂੰ ਪਤਾ ਲੱਗਦਾ ਕਿ ਆਪਣੀ ਜਿਹੜੀ ਬੋਲੀ ਹੈ, ਆਪਣਾ ਕਲਚਰ ਹੈ ਵੀ ਉਹ ਯਾਰ ਹਜੇ ਵੀ ਜਿਉਂਦਾ। ਆਪਾਂ ਨੂੰ ਡਰ ਹੁੰਦਾ ਨਾ ਕਿ ਕਿਤੇ ਬੱਚੇ ਪੰਜਾਬੀ ਬੋਲਣੋਂ ਹੜ ਨਾ ਜਾਣ, ਇਹ ਨਾ ਹੋ ਜਾਵੇ, ਉਹ ਨਾ ਹੋ ਜਾਵੇ। ਅਸੀਂ ਹੈਗੇ ਹਾਂ ਯਾਰ, ਤੁਸੀਂ ਟੈਨਸ਼ਨ ਕਾਹਨੂੰ ਲੈਂਦੇ ਹੋ। ਸੋ ਮਿਸਟਰ ਸਿੰਘ ਪੀਜ਼ੇ ਦੀ ਡੀਲ ਤੁਹਾਨੂੰ ਦਿੰਦੇ ਹਾਂ, ਮਿਸਟਰ ਸਿੰਘ ਪੀਜ਼ਾ 100% ਪਿਓਰ ਵੈਜੀਟੇਰੀਅਨ ਤੇ ਮੀਡੀਅਮ ਪੀਜ਼ਾ, 4 ਟੋਪਿੰਗ 1 ਡਿਪ 1 ਸਾਈਡ 24.99, ਲਾਰਜ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 27.99, ਐਕਸਟਰਾ ਲਾਰਜ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 31.99। ਮਿਸਟਰ ਸਿੰਘ ਪੀਜ਼ਾ 905-500-4000, 905-500-4000, 905-500-4000, ਮਿਸਟਰ ਸਿੰਘ ਪੀਜ਼ਾ, ਮਿਸਟਰ ਸਿੰਘ ਪੀਜ਼ਾ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਯਾਦ ਰੱਖੋ। ਉਸੇ ਨਾਲ ਨਾਲ ਹਮੇਸ਼ਾ ਤੁਹਾਨੂੰ ਅਸੀਂ ਇੱਕ ਜਾਣਕਾਰੀ ਦਿੰਦੇ ਹੁੰਦੇ ਹਾਂ, ਫੈਸ਼ਨ ਆਈ ਕਿਊ। ਤੁਹਾਨੂੰ ਹੁਣ ਦੇਖੋ ਵਿਆਹ ਪੂਰੇ ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ, ਨੇਤੀ ਕੋਈ ਨਾ ਕੋਈ ਫੰਕਸ਼ਨ ਹੈ, ਟੌਰ ਟੂਰ ਕੱਢੋ ਮੁੰਡਿਓ, ਲੇਡੀਜ਼ ਨੇ ਤਾਂ ਲੈ ਲੈਣੇ ਨਵੇਂ ਲਹਿੰਗੇ ਲੂੰਗੇ, ਤੁਸੀਂ ਵੀ ਕੋਟ ਪੈਂਟ ਲਓ, ਕਸਟਮ ਕੋਟ ਪੈਂਟ, ਕਸਟਮ ਕੁੜਤੇ ਪਜਾਮੇ। ਫੈਸ਼ਨ ਆਈ ਕਿਊ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਿਕਵੀਨ, ਮੇਫੀਲਡ। ਫੈਸ਼ਨ ਆਈ ਕਿਊ 9054532225905453 2225 ਫੈਸ਼ਨ ਆਈ ਕਿਊ ਨੂੰ ਤੁਸੀਂ ਜ਼ਰੂਰ ਯਾਦ ਰੱਖੋ। ਅਤੇ ਵਿਆਹਾਂ ਦੇ ਟੋਪਿਕ ਦੇ ਮੱਲੀ ਟੈਂਟ, ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ, ਡਾਂਸ ਫਲੋਰ, ਟੇਬਲ, ਚੇਅਰਾਂ, ਬਾਰ, ਮੱਲੀ ਟੈਂਟ 6479992569 ਮੱਲੀ ਟੈਂਟ ਸਰਵਿਸਿਜ਼ 6479992569 ਮੱਲੀ ਟੈਂਟ ਸਰਵਿਸਿਜ਼।

0: ਹਾਂ ਬਈ ਓਕੇ ਹੁਣ ਦੋ ਕਾਲਾਂ ਆ ਗਈ ਕਿ ਨਵੀਂ ਸਵੇਰ ਦੇ ਟੋਪਿਕ ਤੇ ਆਪਾਂ ਪਾਉਂਦੇ ਹਾਂ ਥੋੜ੍ਹੇ ਚਾਨਣ, ਠੀਕ ਹੈ? ਤੁਸੀਂ ਇੰਜੋਏ ਕਰੋਗੇ, ਬੜੀ ਵਧੀਆ ਗੱਲਬਾਤ ਹੈ। ਅਤੇ ਉਸੇ ਨਾਲ ਨਾਲ ਪਹਿਲਾਂ ਆਪਾਂ ਚੱਲਦੇ ਹਾਂ ਸੁਜੋਕ ਹੋਮੀ ਕਲੀਨਿਕ। ਸਾਡੇ ਨਾਲ ਪਰਮਿੰਦਰ ਜੀ ਜੁੜ ਚੁੱਕੇ ਨੇ ਸੁਜੋਕ ਹੋਮੀ ਕਲੀਨਿਕ ਤੋਂ। 25 ਸਾਲ ਦਾ ਐਕਸਪੀਰੀਅੰਸ ਬਈ ਹੋਮਿਓਪੈਥ ਦੀ ਦੁਨੀਆ ਦੇ ਮਾਹਰ ਨੇ ਸੁਜੋਕ ਹੋਮੀ ਕਲੀਨਿਕ ਐਂਡ ਮਿਸੀਸਾਗਾ ਬ੍ਰੈਂਪਟਨ ਨੇ ਦੋ ਕਲੀਨਿਕਸ ਤੋਂ ਸੇਵਾਵਾਂ ਤੁਹਾਡੇ ਲਈ ਪ੍ਰੋਵਾਈਡ ਕਰਦੇ ਆ। 647-856-2516 ਨੰਬਰ ਹੈ, 6478562516। ਤੇ ਪਰਮਿੰਦਰ ਜੀ ਸਾਡੇ ਨਾਲ ਨੇ। ਪਰਮਿੰਦਰ ਜੀ ਵੈਲਕਮ, ਕੀ ਹਾਲ ਹੈ?
1: ਥੈਂਕ ਯੂ ਸੋ ਮਚ ਨਵੀ, ਅ ਵਾਰਮ ਹੈਲੋ ਟੂ ਯੂ ਐਂਡ ਆਲ ਆਰ ਲਿਸਨਰਸ।
0: ਸਭ ਤੋਂ ਦੇਖੋ ਇੱਕ ਆਈ ਥਿੰਕ ਤੁਸੀਂ ਅਗਰੀ ਕਰੋਗੇ, ਜੇ ਸਭ ਤੋਂ ਵਧੀਆ ਕੋਈ ਦਵਾਈ ਹੈ ਨਾ ਰਿਕਵਰੀ ਲਈ ਤਾਂ ਉਹ ਹੈ ਆਪਣੀ ਸਲੀਪ। ਤੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ, ਕਹਿੰਦੇ ਅਸੀਂ ਰਾਤ ਨੂੰ ਇਹ ਵੀ ਕਰ ਲੈਂਦੇ ਹਾਂ ਉਹ ਵੀ ਕਰ ਲੈਂਦੇ ਹਾਂ ਫਿਰ ਵੀ ਨਹੀਂ ਨੀਂਦ ਆਉਂਦੀ, ਦੋ ਦੋ ਤਿੰਨ ਤਿੰਨ ਘੰਟੇ ਮਸਾਂ ਨੀਂਦ ਪੂਰੀ ਕਰੀਦੀ ਹੈ, ਫਿਰ ਸਵੇਰੇ ਉੱਠ ਕੇ ਬਸ ਫਟੀਗ ਥਕਾਵਟ ਨਹੀਂ ਉਤਰਦੀ। ਸੋ ਸਲੀਪ ਡਿਸਆਰਡਰ ਬਾਰੇ ਪਰਮਿੰਦਰ ਜੀ ਥੋੜ੍ਹੀ ਜਿਹੀ ਜਾਣਕਾਰੀ ਅੱਜ ਦੇਈਏ ਆਪਾਂ।
1: ਬਿਲਕੁਲ ਨਵੀ, ਐਂਡ ਆਈ ਥਿੰਕ ਬਹੁਤ ਸਾਰੀ ਤੁਹਾਡੇ ਸ਼ੋਅ ਚ ਵੀ ਆਈ ਹੈਵ ਹਰਡ ਵਨ ਪੀਪਲ ਕਮ ਔਨ ਲਾਈਵ ਟਾਕ ਐਂਡ ਸ਼ੋਅ ਤੁਹਾਡਾ ਕੋਈ ਟੌਪਿਕ ਹੁੰਦਾ ਦਿੰਦੇ ਸੀ ਕਿ ਅਸੀਂ ਜੀ ਦੋ ਪੈਗ ਲਾ ਕੇ ਸੌ ਜਾਂਦੇ ਹਾਂ ਤੇ ਉਹਦੇ ਨਾਲ ਅਸੀਂ ਰਿਲੈਕਸ ਹੋ ਜਾਂਦੇ ਹਾਂ। ਬਹੁਤ ਸਾਰੇ ਲੋਕ ਸਟਿਮੂਲੈਂਟਸ ਐਂਡ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਡਿਪੈਂਡੈਂਟ ਹੈਗੇ ਆ, ਬਿਕਾਜ਼ ਇਨ ਦਿਸ ਕੰਟਰੀ ਸਾਡੇ ਕੋਲ ਕਮਿਟਮੈਂਟਸ ਬਹੁਤ ਜ਼ਿਆਦਾ ਨੇ। ਅਸੀਂ ਲੰਬੇ ਲੰਬੇ ਆਵਰਸ ਕੰਮ ਕਰਦੇ ਹੈਗੇ ਹਾਂ, ਆਪਣੀ ਬਾਡੀ ਦੀ ਕਪੈਸਿਟੀ ਤੋਂ ਵੱਧ ਕੰਮ ਕਰਦੇ ਹੈਗੇ ਹਾਂ ਤੇ ਉਸਦੇ ਨਾਲ ਸਾਡੀ ਜਿਹੜੀ ਇਹ ਸਲੀਪ ਖਰਾਬ ਹੋ ਜਾਂਦੀ ਹੈ। ਖਰਾਬ ਤਾਂ ਹੋ ਜਾਂਦੀ ਹੈ ਪਰ ਇਸਦਾ ਇਲਾਜ ਜਿਹੜਾ ਫਿਰ ਅਸੀਂ ਇਹਨਾਂ ਸਟਿਮੂਲੈਂਟਸ ਦੇ ਵਿੱਚ ਲੱਭਦੇ ਹਾਂ ਜਿਸ ਨਾਲ ਸਟਿਮੂਲੈਂਟਸ ਦੀ ਵਰਤੋਂ ਵਧਣੀ ਸ਼ੁਰੂ ਹੋ ਜਾਂਦੀ ਹੈ ਐਂਡ ਦੈਨ ਵੀ ਐਂਡ ਅਪ ਇਨ ਟੂ ਅਦਰ ਮੈਡੀਕਲ ਕੰਡੀਸ਼ਨਸ। ਸਲੀਪ ਨੂੰ ਜਿਵੇਂ ਨਵੀਂ ਨੇ ਇੱਕ ਗੱਲ ਕੀਤੀ ਬਹੁਤ ਸੋਹਣੀ ਵੀ ਸਭ ਤੋਂ ਵੱਡੀ ਤੇ ਬੈਸਟ ਖੁਰਾਕ ਅਸੀਂ ਆਪਣੇ ਸਰੀਰ ਨੂੰ ਰਿਪੇਅਰ ਕਰਨ ਲਈ ਜਿਹੜੀ ਦੇ ਸਕਦੇ ਹਾਂ ਉਹ ਹੈ ਨੀਂਦ। ਨੀਂਦ ਦੇ ਅੰਦਰ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਕਿ ਡਿਸਟਰਬ ਹੋ ਗਈ ਕਿ ਉਹ ਮੇਰਾ ਸ਼ਿਫਟ ਵਰਕ ਹੈ ਵੀ ਯੂ ਨੋ ਵੀਕ ਏ ਮੈਂ ਮਾਰਨਿੰਗ ਸ਼ਿਫਟ 'ਚ ਹਾਂ ਤੇ ਵੀਕ ਬੀ ਮੈਂ ਨਾਈਟ ਸ਼ਿਫਟ ਹਾਂ। ਬਹੁਤ ਸਾਰੇ ਲੋਕ ਇੱਦਾਂ ਦੀਆਂ ਸ਼ਿਫਟਸ 'ਚ ਕੰਮ ਕਰਦੇ ਆ ਜਾਂ ਫਿਰ ਕੁਝ ਲੋਕ ਇੱਦਾਂ ਦੇ ਨੇ ਜਿਨ੍ਹਾਂ ਦੇ ਆਵਰਸ ਹੀ ਬਹੁਤ ਲੌਂਗ ਨੇ, 15-16 ਘੰਟੇ। ਆਈ ਹੈਵ ਅ ਮੈਜੋਰਿਟੀ ਆਫ ਮਾਈ ਟਰੱਕਰ ਪੇਸ਼ੈਂਟਸ ਜਿਹੜੇ ਕਿ 16-16 ਘੰਟੇ ਕੰਮ ਕਰਦੇ ਆ, ਉਹਨਾਂ ਕੋਲ ਕਿੰਨੀ ਕੁ ਸਲੀਪ ਹੈ? ਅਸੀਂ ਇਹ ਕੰਮ ਕਿੰਨੇ ਕੁ ਸਾਲ ਕਰ ਲਾਂਗੇ ਜੇ ਮੈਂ ਸਰੀਰ ਨੂੰ ਪਾਰਕ ਕਰਕੇ ਰਿਪੇਅਰ ਦਾ ਸਮਾਂ ਨਹੀਂ ਦਿੰਦਾ। ਨੀਂਦ ਦੇ ਵਿੱਚ ਸਾਡਾ ਸਰੀਰ ਜਿੰਨਾ ਵੀ ਸਰੀਰ ਦੇ ਅੰਦਰ ਇਨਫਲਮੇਸ਼ਨ ਐਂਡ ਮਸਲ ਔਰ ਟਿਸ਼ੂ ਡੈਮੇਜ ਹੋਇਆ ਉਸਦੀ ਰਿਪੇਅਰ ਕਰਦਾ ਪਰ ਮੈਂ ਉਹ ਅਲਾਓ ਨਹੀਂ ਕਰਦਾ। ਫਿਰ ਇੱਕ ਦਿਨ ਕੀ ਹੁੰਦਾ ਵੀ ਕੋਈ ਕੰਮ ਕਾਰ ਕਰਦੇ ਮੁੜੇ ਤੇ ਪਟਾਕਾ ਪੈ ਗਿਆ, ਬੈਕ ਅੜ ਗਈ, ਮੋਢਾ ਅੜ ਗਿਆ, ਗੋਡਾ ਅੜ ਗਿਆ, ਸਮਥਿੰਗ ਲਾਈਕ ਦੈਟ ਹੈਪਨਸ। ਸੋ ਐਸ ਵੀ ਜਸਟ ਐਮਫਸਾਈਜ਼ ਔਨ ਹਾਊ ਇੰਪੋਰਟੈਂਟ ਦ ਸਲੀਪ ਇਜ਼, ਦੂਜੇ ਪਾਸੇ ਕਿੱਦਾਂ ਮੈਨੂੰ ਪਤਾ ਚੱਲੇ ਵੀ ਖਰਾਬ ਹੋ ਰਹੀ ਹੈ ਜੇ ਮੇਰੀ ਸਲੀਪ 4 ਘੰਟੇ ਤੋਂ ਘੱਟ ਹੈ ਐਂਡ ਆਈ ਐਮ ਲੈਸ ਦੈਨ 60 ਈਅਰਸ ਆਫ ਏਜ ਤਾਂ ਮੇਰੀ ਨੀਂਦ ਚੰਗੀ ਨਹੀਂ, ਮੇਰੇ ਅੰਦਰ ਡੈਮੇਜਸ ਹੋ ਰਹੇ ਹੈਗੇ ਆ। ਦੂਸਰਾ ਕੰਸੈਂਟਰੇਸ਼ਨ ਜਾ ਰਹੀ ਹੈ, ਲੋਕ ਮੈਨੂੰ ਕਹਿੰਦੇ ਤੂੰ ਟਾਇਰਡ ਲੱਗਦਾ, ਤੇਰੀਆਂ ਅੱਖਾਂ ਸੁੱਜੀਆਂ ਲੱਗਦੀਆਂ, ਕੈਫੀਨੇਟਡ ਡਰਿੰਕਸ ਮੈਂ ਪੀਂਦਾ ਰਹਿੰਦਾ। ਬਹੁਤ ਸਾਰੇ ਲੋਕ ਇਹ ਕਹਿੰਦੇ ਜੀ ਮੈਨੂੰ ਚਾਹ ਕਾਫੀ ਬਹੁਤ ਚਾਹੀਦੀ ਹੈ ਜਾਂ ਫਿਰ ਐਨਰਜੀ ਡਰਿੰਕਸ ਲੋਕ ਪੀਂਦੇ ਨੇ ਜਸਟ ਟੂ ਕੀਪ ਦੈਮ ਅਵੇਕ। ਸੋ ਉਹ ਸਾਰੀਆਂ ਚੀਜ਼ਾਂ ਦੱਸ ਰਹੀਆਂ ਵੀ ਤੁਸੀਂ ਆਪਣੀ ਨੀਂਦ ਜਿਹੜੀ ਹੈ ਉਹ ਪੂਰੀ ਨਹੀਂ ਲੈ ਰਹੇ। ਹੁਣ ਇਹਦੇ ਪਿੱਛੇ ਦੇ ਕਾਰਨ ਆਪਾਂ ਕੁਝ ਤਾਂ ਗੱਲ ਕਰ ਹੀ ਲਈਏ ਕਿ ਸਾਡੇ ਕੰਮ ਕਾਰ ਕਿਤੇ ਨਾਲ ਰਿਲੇਟਡ ਹੈਗੇ ਨੇ, ਸ਼ਿਫਟ ਵਰਕਰਸ ਹੋ ਗਏ, ਸਮਟਾਈਮਸ ਟੈਂਪਰੇਰੀ ਜੈਟ ਲੈਗ ਤੋਂ ਗੱਲ ਸ਼ੁਰੂ ਹੁੰਦੀ ਹੈ ਤੇ ਪਰ ਸਮੇਂ ਸਿਰ ਨਾ ਕੁਝ ਕਰਨ ਦੇ ਨਾਲ ਉਹ ਇੱਕ ਸਲੀਪ ਡਿਸਆਰਡਰ 'ਚ ਬਦਲ ਜਾਂਦੀ ਹੈ। ਬਟ ਦੇਅਰ ਆਰ ਮੈਡੀਕਲ ਕੰਡੀਸ਼ਨਸ ਬਿਹਾਈਂਡ ਦਿਸ ਜਿਵੇਂ ਕਿ ਐਂਗਜ਼ਾਇਟੀ ਡਿਸਆਰਡਰ, ਡਿਪਰੈਸ਼ਨ, ਰੈਸਟਲੈਸ ਲੈਗ ਸਿੰਡਰੋਮ, ਲੱਤਾਂ ਟੁੱਟਦੀਆਂ ਭੱਜਦੀਆਂ, ਰੱਤਾਂ ਰਾਤ ਨੂੰ ਮੈਨੂੰ ਸੌਣ ਨਹੀਂ ਦੇਣੀ, ਮੈਨੂੰ ਚੱਕ ਚੱਕ ਮਾਰਨੀਆਂ ਪੈਂਦੀਆਂ, ਸੌ ਜਾਂਦੀਆਂ, ਖੁੱਸਦੀਆਂ ਪੰਜਾਬੀ 'ਚ ਪੇਸ਼ੈਂਟ ਆ ਕੇ ਦੱਸੇਗਾ, ਤਾਂ ਜਿਸ ਨਾਲ ਮੇਰੀ ਨੀਂਦ ਖਰਾਬ ਹੁੰਦੀ ਹੈ। ਨੇਜ਼ਲ ਇਸ਼ੂਜ਼, ਨੇਜ਼ਲ ਸੈਪਟਮ ਡੇਵੀਏਸ਼ਨ, ਸਾਹ ਰਾਤ ਨੂੰ ਚੰਗੀ ਤਰ੍ਹਾਂ ਨਾ ਆਉਣਾ, ਨੱਕ ਬੰਦ ਹੋ ਜਾਣਾ, ਮੂੰਹ ਰਾਹੀਂ ਸਾਹ ਲੈਣਾ ਉਹਦੇ ਨਾਲ ਬਾਰ ਬਾਰ ਸਲੀਪ ਦਾ ਡਿਸਟਰਬ ਹੋਣਾ, ਪੇਨ ਵਾਲੇ ਬਹੁਤ ਸਾਰੇ ਲੋਕ, ਆਰਥਰਾਈਟਸ ਜਾਂ ਅਦਰ ਬਾਡੀ ਏਕਸ ਐਂਡ ਪੇਨਸ ਵਾਲੇ ਪੇਸ਼ੈਂਟ ਵੀ ਰਾਤ ਨੂੰ ਰੈਸਟਲੈਸ ਰਹਿੰਦੇ ਨੇ। ਮੈਡੀਕੇਸ਼ਨਸ ਕੁਝ ਇੱਦਾਂ ਦੀਆਂ ਨੇ ਜਿਹੜੀਆਂ ਸਾਡੀ ਸਲੀਪ ਨੂੰ ਡਿਸਟਰਬ ਕਰਦੀਆਂ। ਕਹਿਣ ਤੋਂ ਭਾਵ ਨਵੀਂ ਇਹ ਨਹੀਂ ਹੈ ਕਿ ਜੇ ਮੈਨੂੰ ਨੀਂਦ ਚੰਗੀ ਨਹੀਂ ਆ ਰਹੀ ਤੇ ਮੈਂ ਆਫ ਦਾ ਕਾਊਂਟਰ ਕੁਝ ਚੱਕ ਕੇ ਲਵਾਂ ਤੇ ਜਾਂ ਫਿਰ ਮੈਂ ਦੋ ਪੈਗ ਲਾ ਲਾਂ। ਆਈ ਹੈਵ ਟੂ ਲੁੱਕ ਐਂਡ ਲਿਸਨ ਟੂ ਮਾਈ ਬਾਡੀ ਕਿ ਮੇਰੇ ਸਰੀਰ ਦੇ ਅੰਦਰ ਇਹ ਸਲੀਪ ਡਿਸਆਰਡਰ ਕਿਉਂ ਆ ਰਿਹਾ, ਕੀ ਮੇਰੇ ਕਰਕੇ ਜਾਂ ਮੇਰੇ ਸ਼ਿਫਟ ਵਰਕ ਕਰਕੇ ਮੈਨੂੰ ਆਵਰਸ ਦੇ ਅੰਦਰ ਕੁਝ ਪ੍ਰੋਬਲਮ ਹੈ ਤਾਂ ਹੋ ਰਿਹਾ, ਕਿ ਸ਼ਿਫਟ ਵਰਕ ਕਰਕੇ ਵੀ ਮੇਰੇ ਕੋਲ ਕੁਝ ਇਲਾਜ ਹੈ ਕਿ ਮੈਂ ਸਰੀਰ ਨੂੰ ਪ੍ਰੋਪਰ ਰੈਸਟ ਦਵਾ ਸਕਦਾ? ਯੈਸ, ਦੇਰ ਆਰ ਸੋ ਮੈਨੀ ਡਿਫਰੈਂਟ ਵੇਜ਼ ਐਂਡ ਨੈਚੁਰਲ ਸਪਲੀਮੈਂਟਸ ਦੈਟ ਕੈਨ ਹੈਲਪ ਯੂ ਟੂ ਹੈਵ ਦੈਟ ਯੂ ਨੋ ਰਿਪੇਅਰ ਮੈਕਨਿਜ਼ਮ ਰਾਈਟ ਔਨ ਟਾਈਮ। ਤੇ ਇੱਕ ਚੀਜ਼ ਬਹੁਤ ਇੰਪੋਰਟੈਂਟ ਹੈ ਨਵੀਂ, ਕਿ ਜਦੋਂ ਨੀਂਦ ਖਰਾਬ ਹੁੰਦੀ ਹੈ ਨਾ ਤੇ ਅਸੀਂ ਇੱਕ ਦੂਜੇ ਦੀ ਸਲਾਹ ਸੁਣ ਕੇ ਮੰਨ ਕੇ ਬਾਜ਼ਾਰੋਂ ਮੈਲਾਟੋਨਿਨ ਇਜ਼ ਅ ਸਪਲੀਮੈਂਟ ਜਿਹੜਾ ਖਰੀਦ ਕੇ ਖਾਂਦੇ ਹਾਂ। ਇਸ ਦੀ ਸਹੀ ਵਰਤੋਂ ਕਿਸੇ ਨੂੰ ਨਹੀਂ ਪਤਾ ਔਰ ਮਰੀਜ਼ ਫਿਰ ਐਂਡ ਅਪ ਕੀ ਕਰਦਾ ਡਾਕਟਰ ਕੋਲੋਂ ਗੋਲੀਆਂ ਲਿਖਵਾ ਲੈਂਦਾ ਤੇ ਸਲੀਪ ਦੀਆਂ ਪ੍ਰਿਸਕ੍ਰਿਪਸ਼ਨਸ ਯੂਜ਼ ਕਰਨਾ ਸ਼ੁਰੂ ਕਰ ਦਿੰਦਾ ਇੱਕ ਚੀਜ਼ ਸਮਝੋ ਮੈਲਾਟੋਨਿਨ ਦੀ ਘਾਟ ਦੇ ਨਾਲ ਨੀਂਦ ਖਰਾਬ ਜ਼ਰੂਰ ਹੁੰਦੀ ਹੈ ਮੈਲਾਟੋਨਿਨ ਦਿਮਾਗ ਦੇ ਅੰਦਰ ਬਣਨ ਵਾਲਾ ਇੱਕ ਹਾਰਮੋਨ ਹੈ ਜਦੋਂ ਹੀ ਅੱਖਾਂ ਨੂੰ ਹਨੇਰਾ ਟੱਚ ਕਰਦਾ ਹੈ ਤਾਂ ਦਿਮਾਗ ਉਸਨੂੰ ਬਣਾਉਂਦਾ ਜਿਸ ਨਾਲ ਫਿਰ ਸਾਨੂੰ ਸੁਰਤਾਂ ਦੀ ਨੀਂਦ ਆਉਂਦੀ ਹੈ ਅਸੀਂ ਸੌਂ ਜਾਂਦੇ ਹਾਂ ਜਦੋਂ ਮੈਲਾਟੋਨਿਨ ਦੀ ਪ੍ਰੋਡਕਸ਼ਨ ਘਟਦੀ ਹੈ ਤਾਂ ਨੀਂਦ ਗੂੜੀ ਨਹੀਂ ਆਉਂਦੀ ਬਾਰ ਬਾਰ ਟੁੱਟਦੀ ਹੈ ਅਸੀਂ ਪਾਸੇ ਮਾਰਦੇ ਹਾਂ ਪਰ ਇਹ ਨਹੀਂ ਹੈ ਕਿ ਉਹ ਇੱਕ ਸਲੀਪਿੰਗ ਪਿੱਲ ਹੈ ਅੱਜ ਖਾਧੀ ਨੀਂਦ ਆ ਜੂਗੀ ਨੋ ਜਿਵੇਂ ਸਾਡੇ ਅੰਦਰ ਆਇਰਨ ਦੀ ਘਾਟ ਹੁੰਦੀ ਹੈ ਤੇ ਮਹੀਨਾ ਦੋ ਮਹੀਨੇ ਤਿੰਨ ਮਹੀਨੇ ਆਇਰਨ ਚੰਗੀ ਤਰ੍ਹਾਂ ਲੈਣ ਨਾਲ ਕੰਟੀਨਿਊਸਲੀ ਉਹ ਇੱਕ ਲੈਵਲ ਤੇ ਬਿਲਡ ਹੁੰਦਾ ਹੈ ਫਿਰ ਸਾਡੇ ਚ ਤਾਕਤ ਆਉਂਦੀ ਹੈ ਫਿਰ ਸਾਨੂੰ ਸਾਹ ਫੁੱਲਣਾ ਜਾਂ ਥਕਾਵਟ ਘਟਦੀ ਹੈ ਉਸੇ ਹੀ ਤਰ੍ਹਾਂ ਮੈਲਾਟੋਨਿਨ ਨੂੰ ਘੱਟ ਤੋਂ ਘੱਟ ਐਟ ਅ ਸਟ੍ਰੈਚ 3 ਮੰਥਸ ਲੈਣਾ ਪੈਂਦਾ ਹੈ 5 to 10 ਮਿਲੀਗ੍ਰਾਮ ਕੰਟੀਨਿਊਸ ਇਫ ਆਈ ਐਮ ਸਫਰਿੰਗ ਫਰੋਮ ਸਲੀਪ ਡਿਸਆਰਡਰ ਪਰ ਅਸੀਂ ਪਤਾ ਕੀ ਕਰਦੇ ਹਾਂ ਨਵੀਂ ਹਫ਼ਤਾ ਕੁ ਖਾ ਕੇ ਜਾਂ ਫਿਰ ਅਸੀਂ ਇਹ ਸੋਚਦੇ ਹਾਂ ਨੀਂਦ ਦੀ ਗੋਲੀ ਆ ਅੱਜ ਖਾਧੀ 2 ਦਿਨ ਖਾਧੀ 3 ਦਿਨ ਖਾਧੀ ਨੀਂਦ ਨਹੀਂ ਆਈ ਛੱਡ ਦਿੱਤੀ ਤੇ ਡਾਕਟਰ ਕੋਲ ਜਾ ਕੇ ਗੋਲੀ ਲਿਖਾ ਲਈ ਨੋ ਸੋ ਰਾਈਟ ਜਿਹੜਾ ਇਹਦਾ ਲੈਣ ਦਾ ਤਰੀਕਾ ਇਜ਼ ਐਟ ਅ ਸਟ੍ਰੈਚ ਨੰਬਰ 1 ਬਟ ਕੌਣ ਲੈ ਸਕਦਾ ਕੌਣ ਨਹੀਂ ਲੈ ਸਕਦਾ ਇਹਦੀ ਇਵੈਲੂਏਸ਼ਨ ਕਰਨਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਦਿਸ ਇਜ਼ 1 ਆਫ ਦ ਹਾਰਮੋਨ
0: ਵੈਰੀ ਗੁੱਡ
1: ਸੋ ਇਹ ਨਹੀਂ ਹੈ ਕਿ ਅਸੀਂ OTC ਚੱਕੀ ਹੈ ਬਿਕੋਜ਼ OTC ਪਿਆ ਤਾਂ ਮੈਂ ਖਾ ਲਵਾਂ ਡੋਂਟ ਡੂ ਦੈਟ ਇੱਕ ਪ੍ਰੋਪਰ ਡਾਇਗਨੋਸਿਸ ਕਰਵਾਓ ਪਤਾ ਲਵਾਓ ਵੀ ਮੇਰੇ ਅੰਦਰ ਕਿਉਂ ਹੈ ਮੇਰੇ ਅੰਦਰ ਸਲੀਪ ਐਪਨੀਆ ਤੇ ਨਹੀਂ ਚੱਲ ਰਿਹਾ ਕਿੰਨੇ ਯੰਗਸਟਰਸ ਆਈ ਵੁੱਡ ਸੇ 25 to 40 ਇਅਰਸ ਆਫ ਏਜ ਹੁਣ ਸਲੀਪ ਐਪਨੀਆ ਤੋਂ ਡਿਸਟਰਬ ਹੋ ਰਹੇ ਰਾਤ ਨੂੰ ਸਾਹ ਟੁੱਟਣ ਨਾਲ ਨੀਂਦ ਡਿਸਟਰਬ ਹੁੰਦੀ ਹੈ ਸੋ ਆਪਾਂ ਇਸ ਚੀਜ਼ ਤੇ ਨਵੀਂ ਬਹੁਤ ਲੰਬੀ ਗੱਲ ਕਰ ਸਕਦੇ ਹਾਂ ਪਰ ਮੇਰਾ ਸਿਰਫ ਕਹਿਣਾ ਤੇ ਸਮਝਾਉਣਾ ਇਹ ਹੈ ਵੀ ਪਲੀਜ਼ OTC ਚੱਕ ਕੇ ਨਾ ਖਾਓ ਸਟਿਮੂਲੈਂਟਸ ਲਿਕਰ ਪੀ ਕੇ ਨਾ ਸੌ ਸਾਨੂੰ ਇੱਕ ਨੈਚੁਰਲ ਸਲੀਪ ਲੈਣੀ ਬਹੁਤ ਜ਼ਰੂਰੀ ਹੈ ਜਿਸ ਲਈ ਇੱਕ ਪ੍ਰੋਪਰ ਥੋਰੋ ਅਸੈਸਮੈਂਟ ਕਰਾਉਣ ਤੋਂ ਬਾਅਦ ਹੀ ਸਹੀ ਡਾਇਰੈਕਸ਼ਨ ਤੇ ਸਹੀ ਟ੍ਰੀਟਮੈਂਟ ਨਾਲ ਤੁਸੀਂ ਆਪਣੀ ਇਸ ਪ੍ਰੋਬਲਮ 'ਚ ਬਾਹਰ ਨਿਕਲ ਸਕਦੇ ਹੋ
0: ਨੰਬਰ ਇੱਕ ਕੁਇਕ ਹੈ 6478562516 ਇਹੋ ਜਿਹੀਆਂ ਚੀਜ਼ਾਂ ਦੀ ਡਿਲੇ ਨਾ ਕਰੋ ਨੀਂਦ ਸਭ ਤੋਂ ਜ਼ਰੂਰੀ ਹੈ ਆਪਣੇ ਲਈ ਨਾਟ ਜਸਟ ਵੀ ਆਪਾਂ ਨੂੰ ਥਕਾਵਟ ਨਾ ਮਹਿਸੂਸ ਹੋਵੇ ਮਸਲ ਰਿਕਵਰੀ ਹੈ ਤੁਹਾਡੀ ਬ੍ਰੇਨ ਦੀ ਫੰਕਸ਼ਨ ਹੈ ਅਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਲੈਕ ਆਫ ਸਲੀਪ ਨਾਲ ਜੁੜੀਆਂ ਨੇ ਸੋ ਨੀਂਦ ਪੂਰੀ ਕਰੋ ਅਤੇ ਉਹ ਵੀ ਕੁਆਲਿਟੀ ਦੀ ਸਲੀਪ ਅਤੇ ਪਰਮਿੰਦਰ ਜੀ ਨੂੰ ਫੋਨ ਕਰੋ 647-846-5056 6478562516 ਪਰਮਿੰਦਰ ਜੀ ਥੈਂਕ ਯੂ ਸੋ ਮਚ
1: ਥੈਂਕ
0: ਯੂ ਜੀ ਪ੍ਰੋਗਰਾਮ ਹੈ ਪੰਜਾਬੀ ਨਾਲ ਅਤੇ ਕੀ ਸੀ ਗਾਣਾ ਬਾਈ ਜੀ ਨੇ ਕਿਹਾ ਸੀ ਕਿ ਕਾਗਜ਼ ਵਰਗੀ ਕਿਆ ਬਾਤ ਹੈ ਉਹ ਲਾਉਂਦੇ ਹਾਂ
2: This is AM 530, CHLO AM, an Evanoff communications station, serving Brampton, Mississauga, Toronto, the GTA, and the world at am530.ca.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਕਿਆ ਬਾਤ ਹੈ, ਜ਼ਰੂਰ ਲੂਮੀਆ ਯਾਰ, ਬੜੀ ਵਧੀਆ ਕਲੀਨਿਕ ਹੈ, ਇਹਨਾਂ ਨੂੰ ਤੁਸੀਂ ਕਾਲ ਕਰੋ। ਬਹੁਤ ਮੈਂ ਕਹਿੰਦਾ ਕਿ ਐਕਸਪੀਰੀਅੰਸ ਨੇ ਤੇ ਤੁਹਾਡਾ ਵੀ ਐਕਸਪੀਰੀਅੰਸ ਬੜਾ ਵਧੀਆ ਰਹੂਗਾ। ਅਸੀਂ ਖੁਦ ਇਹਨਾਂ ਤੋਂ ਆਈ ਸਰਜਰੀ ਕਰਾਈ ਹੈ, ਦੇ ਆਰ ਅਮੇਜ਼ਿੰਗ।

ਕਿਆ ਬਾਤ ਹੈ ਯਾਰ, ਮਾਸਟਰ ਸਲੀਮ ਤੁਹਾਡੇ ਆਪਣੇ ਸ਼ਹਿਰ ਬ੍ਰੈਂਪਟਨ ਮਿਸੀਸਾਗਾ ਟੋਰਾਂਟੋ ਪਰਫੋਰਮ ਕਰ ਰਿਹਾ ਮਿਸੀਸਾਗਾ ਕਨਵੈਨਸ਼ਨ ਸੈਂਟਰ 24 ਜੁਲਾਈ ਨੂੰ, ਤੇ ਮਾਸਟਰ ਸਲੀਮ ਜੀ ਦੀ ਗਾਇਕੀ ਸੁਣ ਕੇ ਬੰਦਾ, ਚਲੋ ਆਪਾਂ ਨੂੰ ਆਨੰਦ ਆਉਂਦਾ ਗਾਣੇ ਸੁਣ ਕੇ, ਇਮੈਜਿਨ ਕਰੋ ਲਾਈਵ ਇਸ ਤੋਂ ਵੀ ਵਧੀਆ। ਕੁਝ ਕੀ ਕਲਾਕਾਰ ਨੇ ਜਿਹੜੇ ਲਾਈਵ ਇੰਨਾ ਵਧੀਆ ਗਾ ਸਕਦੇ ਆ, ਸੋ ਉਹਨਾਂ ਵਿੱਚੋਂ ਮਾਸਟਰ ਸਲੀਮ ਜੀ ਇੱਕ ਨੇ। ਸੋ ਤੁਸੀਂ ਹਜੇ ਤੱਕ ਵੀ ਟਿਕਟਾਂ ਨਹੀਂ ਲਈਆਂ ਤਾਂ ਮੈਂ ਤੁਹਾਨੂੰ ਇੱਕ ਨੰਬਰ ਦਿੰਦਾ ਮਿਲਣਾ ਇਵੈਂਟਸ ਵਾਲਿਆਂ ਦਾ, ਤੁਸੀਂ ਮਾਸਟਰ ਸਲੀਮ 24 ਤਰੀਕ ਵਾਲੇ ਸ਼ੋਅ ਦੀਆਂ ਟਿਕਟਾਂ ਲੈ ਲਓ ਸਿਰਫ ਤੇ ਸਿਰਫ $49 ਤੋਂ ਟਿਕਟ ਦੀ ਪ੍ਰਾਈਸ ਸ਼ੁਰੂ ਹੈ $49 ਤੋਂ। ਵਾਹ ਬਈ ਵਾਹ, ਕਿਆ ਬਾਤ ਹੈ। ਸੋ ਮਿਸੀਸਾਗਾ ਕਨਵੈਨਸ਼ਨ ਸੈਂਟਰ 6477839873, ਮਾਸਟਰ ਸਲੀਮ ਲਾਈਵ ਇਨ ਕੌਂਸਰਟ 6477839873, 647-783-9873 ਤੇ ਕਾਲ ਕਰੋ। ਮਾਸਟਰ ਸਲੀਮ ਲਾਈਵ।

0: ਥੈਂਕ ਯੂ ਸਲੀਮ ਸਾਹਿਬ, ਤੁਹਾਡੇ ਹੁਣ ਗਾਣੇ ਲਾਈਵ ਸੁਣਾਂਗੇ ਯਾਰ, ਜੇ ਬੜਾ ਸੁਣਾਤਾ ਤੁਸੀਂ ਕਹੋਗੇ ਨਵੀਂ, ਨਹੀਂ ਤਾਂ ਪੂਰਾ ਸੁਣਾਤਾ। ਸੋ ਮਾਸਟਰ ਸਲੀਮ ਲਾਈਵ 24 ਜੁਲਾਈ 24 ਜੁਲਾਈ 647-783-98-73 6477839873 ਮਾਸਟਰ ਸਲੀਮ ਲਾਈਵ ਇਨ ਕੌਂਸਰਟ। ਤੁਸੀਂ ਟਿਕਟਾਂ ਜ਼ਰੂਰ ਟਾਈਮ ਸਿਰ ਲੈ ਲਓ, ਬਾਅਦ 'ਚੋਂ ਫਿਰ ਸਾਨੂੰ ਫੋਨ ਕਰੋਗੇ, ਠੀਕ ਹੈ। ਨਾਲ ਦੀ ਨਾਲ ਲਵਾਨਾ ਵੈਲਨੈਸ ਸਪਾ, ਲੇਡੀਜ਼ ਮੈਨੂੰ ਪਤਾ ਸਮਰ ਹੈ, ਸਮਰ ਨੂੰ ਤਾਂ ਹੁੰਦਾ ਕਿ ਬਾਹਰ ਕਿਤੇ ਜਾਣਾ ਨਾ ਤਾਂ ਪੂਰਾ ਨਿਖਰ ਕੇ ਜਾਈਏ। ਸੋ ਲਵਾਨਾ ਵੈਲਨੈਸ ਸਪਾ ਤੁਹਾਡੇ ਲਈ ਏਅਰਪੋਰਟ ਰੋਡ ਐਂਡ ਸਟੀਲਸ 'ਤੇ ਲੋਕੇਟਡ ਹੈ, 341 ਪਾਰਕਹਰਸਟ ਸਕੁਆਇਰ। ਮਸਾਜ ਕਰਾਉਣਾ $80 ਵਾਲਾ ਮਸਾਜ 1 ਘੰਟੇ ਦਾ 75 'ਚ, ਹਾਈਡਰਾ ਫੇਸ਼ੀਅਲ 150 ਦੀ ਥਾਂ 'ਤੇ $130 'ਚ, ਲੇਜ਼ਰ ਹੇਅਰ ਰਿਮੂਵਲ 250 ਦੀ ਥਾਂ 'ਤੇ 200 'ਚ, ਵੈਕਸਿੰਗ 120 ਫੁੱਲ ਬਾਡੀ ਸਾਡਾ ਨਾਂ ਲੈ ਦਿਓ $100 'ਚ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਨੂੰ ਵੀ ਕਰਦੇ ਆ। ਸਾਇਆਟਿਕ ਹੈ, ਬੈਕ ਪੇਨ ਹੈ, ਪ੍ਰੋਬਲਮ ਕੋਈ ਆ ਰਹੀ ਹੈ ਤਾਂ ਤੁਸੀਂ ਜ਼ਰੂਰ ਲਵਾਨਾ ਵੈਲਨੈਸ ਸਪਾ 416-881-5385 ਲਵਾਨਾ ਵੈਲਨੈਸ ਸਪਾ 'ਤੇ ਤੁਸੀਂ ਜ਼ਰੂਰ ਜਾਓ। ਸੋ ਪ੍ਰੋਗਰਾਮ ਪੰਜਾਬੀ ਦਾ ਰਾਜ, ਗੱਲਬਾਤ ਤੁਹਾਡੇ ਨਾਲ ਕਰਦੇ ਹਾਂ। ਸ਼ੁਰੂ ਅਸੀਂ ਨਾ ਸਵੇਰੇ ਇੱਕ ਡਿਸਕਸ਼ਨ ਕਰ ਰਹੇ ਸੀ, ਹੁਣ ਵੀ ਮੈਨੂੰ 2-3 ਕਾਲ ਆਈਆਂ ਕਿ ਨਾ ਵੀ ਸਵੇਰ ਦੀ ਡਿਸਕਸ਼ਨ, ਮੈਂ ਕਿਹਾ ਕੋਈ ਨਾ ਸਵੇਰ ਦੀ ਡਿਸਕਸ਼ਨ 'ਤੇ ਵੀ ਚਾਨਣ ਪਾ ਦਿੰਦੇ ਹਾਂ, ਨੋ ਪ੍ਰੋਬਲਮ। ਸਵੇਰੇ ਕਈ ਵਾਰ ਸਮਾਂ ਘੱਟ ਹੁੰਦਾ, ਸੋ ਸਾਰਿਆਂ ਦੀਆਂ ਕਾਲਸ ਨਹੀਂ ਲੈ ਹੁੰਦੀਆਂ। ਮੈਂ ਗੱਲ ਕਰ ਰਿਹਾ ਸੀ, ਦੋ ਮੁੰਡੇ ਆ ਸਨੀ ਅਤੇ ਬਿੱਲਾ। ਸਨੀ ਦਾ ਵਿਆਹ ਹੋਇਆ ਅੱਜ ਤੋਂ 5-7 ਸਾਲ ਪਹਿਲਾਂ, ਅਤੇ ਉਦੋਂ ਸਨੀ ਅਤੇ ਬਿੱਲਾ ਦੋਸਤ ਸੀਗੇ, ਅਤੇ ਸਨੀ ਨੇ ਬਿੱਲੇ ਨੂੰ ਵਿਆਹ 'ਤੇ ਸੱਦਿਆ, ਹਰੇਕ ਫੰਕਸ਼ਨ 'ਤੇ ਸੱਦਿਆ, ਚਲੋ ਠੀਕ ਹੈ ਉਹਦਾ ਵਿਆਹ ਹੋ ਗਿਆ। ਅਤੇ ਹੁਣ 50-70 ਸਾਲਾਂ ਬਾਅਦ ਬਿੱਲੇ ਦਾ ਵਿਆਹ, ਅਤੇ ਬਿੱਲੇ ਨੇ ਸਨੀ ਨੂੰ ਸੱਦਿਆ ਨਹੀਂ, ਅਤੇ ਸਨੀ ਨੂੰ ਪਤਾ ਲੱਗਦਾ ਵੀ ਵਿਆਹ ਹੈ, ਅਤੇ ਸਨੀ ਇੱਕ ਹੋਰ ਉਹਨਾਂ ਦੇ ਦੋਸਤ ਨੂੰ ਕਹਿੰਦਾ ਯਾਰ ਵੀ ਬਿੱਲੇ ਨੇ ਤੈਨੂੰ ਸੱਦਿਆ? ਉਹ ਕਹਿੰਦਾ ਹਾਂ, ਮੇਰੀ ਤਾਂ ਗੱਲਬਾਤ ਹੁੰਦੀ ਰਹਿੰਦੀ, ਮੈਨੂੰ ਸੱਦਿਆ? ਉਹ ਕਹਿੰਦਾ ਯਾਰ ਮੈਨੂੰ ਸੱਦਿਆ ਨਹੀਂ। ਉਹ ਕਹਿੰਦਾ ਮੈਂ ਇਹਨੂੰ ਹਰੇਕ ਫੰਕਸ਼ਨ 'ਤੇ ਸੱਦਿਆ, ਇਹਨੂੰ ਮੈਂ ਕਾਰਡ ਡੱਬਾ ਡੁੱਬਾ ਦੇਣ ਗਿਆ ਅਤੇ ਇਹਨੇ ਮੈਨੂੰ ਸੱਦਿਆ ਤੱਕ ਨਹੀਂ। ਅਤੇ ਜਿਹੜਾ ਦੂਜਾ ਮੁੰਡਾ ਉਹਨੇ ਬਿੱਲੇ ਨੂੰ ਪੁੱਛ ਲਿਆ, ਉਹ ਕਹਿੰਦਾ ਯਾਰ ਤੂੰ ਸਨੀ ਨੂੰ ਕਿਉਂ ਨਹੀਂ ਸੱਦਿਆ? ਉਹ ਕਹਿੰਦਾ ਯਾਰ ਸਾਡੀ ਜਦੋਂ ਹੁਣ ਕੋਈ ਅਸੀਂ ਆਪਸ 'ਚ ਬਾਹਲੀ ਕੋਈ ਗੱਲ ਗੁਲ ਹੀ ਨਹੀਂ ਹੈ, ਕਿ ਆਈ ਨਹੀਂ ਵੀ ਕੋਈ ਉਹਨਾਂ 'ਚ ਕੋਈ ਪ੍ਰੋਬਲਮ ਆਈ ਹੈ, ਜਸਟ ਨੈਚੁਰਲੀ ਨਹੀਂ ਹੁਣ ਗੱਲਬਾਤ ਹੁੰਦੀ। 50-70 ਸਾਲਾਂ 'ਚ ਬੰਦੇ ਬਿਜ਼ੀ ਹੋ ਜਾਂਦੇ ਆ ਕੰਮਾਂ ਕਾਰਾਂ 'ਚ, ਫੈਮਿਲੀ 'ਚ। ਉਹ ਕਹਿੰਦਾ ਸਾਡੀ ਹੁਣ ਕੋਈ ਗੱਲ ਹੀ ਹੈ ਨਹੀਂ, ਕਹਿੰਦਾ ਜਦੋਂ ਮੈਂ ਬੋਲਦਾ ਹੀ ਨਹੀਂ ਉਹਦੇ ਨਾਲ, ਮੈਂ ਸੱਦਾ ਕਦ ਲਈ? ਉਹ ਕਹਿੰਦਾ ਯਾਰ ਉਹਨੇ ਤੈਨੂੰ ਕਮ ਸੇ ਕਮ ਜੇ ਉਹਨੇ ਸੱਦਿਆ ਤਾਂ ਤੇਰਾ ਵੀ ਇੱਕ ਫਰਜ਼ ਬਣਦਾ ਕਿ ਤੂੰ ਵੀ ਉਹਨੂੰ ਐਟਲੀਸਟ ਇਨਵਾਈਟ ਤਾਂ ਕਰ, ਚੱਲ ਹਰੇਕ ਫੰਕਸ਼ਨ 'ਤੇ ਨਾ ਸੱਦ, ਵਿਆਹ 'ਤੇ ਤਾਂ ਸੱਦ ਲਾ। ਬਿੱਲਾ ਕਹਿੰਦਾ ਨਹੀਂ ਯਾਰ ਮੈਂ ਤਾਂ ਉਹਨਾਂ ਨੂੰ ਸੱਦਿਆ ਜਿਹਦੇ ਨਾਲ ਮੇਰੀ ਕਿਤੇ ਕੋਈ ਬੋਲਚਾਲ ਹੈ, ਗੱਲਬਾਤ ਹੁੰਦੀ ਰਹਿੰਦੀ ਹੈ। ਸੋ ਸਵਾਲ ਇਹ ਹੈ ਕਿ ਕੀ ਤੁਹਾਨੂੰ ਲੱਗਦਾ ਕਿ ਜ਼ਰੂਰੀ ਹੈ ਵੀ ਜਿਨ੍ਹਾਂ ਨੇ ਤੁਹਾਨੂੰ ਸੱਦਿਆ ਆਪਾਂ ਵੀ ਸੱਦੀਏ? ਆਪਣੇ ਕਲਚਰ 'ਚ ਬੜੀ ਗੱਲ ਹੈ। ਇੱਕ ਮੈਨੂੰ ਸਵੇਰੇ ਕਾਲ ਆਈ, ਕਹਿੰਦੇ ਨਵੀਂ ਜੇ ਕਿਸੇ ਦਾ ਖਾਧਾ ਨਾ ਤਾਂ ਉਹਨਾਂ ਨੂੰ ਖੜਾਈ ਦਾ ਵੀ ਹੁੰਦਾ, ਪਰ ਜੇ ਤੁਸੀਂ ਕਿਸੇ ਦਾ ਖਾਧਾ ਅਤੇ ਬਾਅਦ ਦੇ ਵਿੱਚ ਗੱਲ ਹੀ ਨਹੀਂ ਹੋਈ 5 ਸਾਲ, ਫਿਰ ਖਵਾਉਣ ਦਾ ਕੀ ਫਾਇਦਾ? ਆਈ ਡੋਂਟ ਨੋ, ਮੈਂ ਮੇ ਬੀ ਆਈ ਕੈਨ ਬੀ ਰੋਂਗ। ਹੁਣ ਤੁਹਾਡਾ ਕੀ ਮੰਨਣਾ, ਤੁਹਾਡਾ ਕੀ ਓਪੀਨੀਅਨ ਹੈ ਇਹਦੇ ਬਾਰੇ? ਕੁਝ ਕੁ ਲੋਕ ਕਹਿ ਰਹੇ ਸੀ ਕਿ ਨਵੀਂ ਬਿੱਲੇ ਨੇ ਸਹੀ ਕੀਤਾ, ਜੇ ਕੋਈ ਨਹੀਂ ਹੈਗੀ ਕਮਿਊਨੀਕੇਸ਼ਨ ਹੁਣ ਨਹੀਂ ਬੋਲਦੇ ਤਾਂ ਕਾਹਦੇ ਲਈ ਸੱਦਣਾ? ਦੂਜੇ ਪਾਸੇ ਬਹੁਤ ਸਾਰੇ ਲੋਕ ਕਹਿੰਦੇ ਕਿ ਨਹੀਂ ਯਾਰ ਜੇ ਉਹ ਗਿਆ ਸਨੀ ਦੇ ਤਾਂ ਇਹਨੂੰ ਵੀ ਜ਼ਰੂਰ ਉਹਨੂੰ ਬੁਲਾਉਣਾ ਚਾਹੀਦਾ। ਸੋ ਨੰਬਰ ਹੈ ਆਪਣਾ 905-673-3337 9057-3337 ਆਪਣਾ ਨੰਬਰ ਹੈ। HK ਮੂਵਰਸ ਨੰਬਰ 1 ਆਪਣੇ ਸ਼ਹਿਰ ਦੀ ਮੂਵਿੰਗ ਕੰਪਨੀ ਹੈ, 25-30 ਸਾਲ ਦਾ ਐਕਸਪੀਰੀਅੰਸ ਹੈ। HK ਮੂਵਰਸ 416-524-6704 HK ਮੂਵਰਸ। ਅਤੇ ਆਪਣੇ ਸਟੂਡੀਓ ਦਾ ਫੋਨ ਨੰਬਰ ਹੈ 905-673-3337 905-673-3337 ਨੰਬਰ ਹੈ ਆਪਣਾ 905-673-3337 9081। ਹਾਂਜੀ ਸਰ,
1: ਦੋਸਤੀ ਨਹੀਂ ਰਹੀ, ਨਹੀਂ ਮਿਲਜੁਲ ਹੈਗੀ ਆ, ਫੇਰ ਵੀ ਬੁਲਾਉਣਾ ਚਾਹੀਦਾ ਕਿਉਂਕਿ ਉਹ ਪੁਰਾਣਾ ਫਰੈਂਡ ਰਿਹਾ, ਉਹ ਵੀ ਉਹਦੇ ਫੰਕਸ਼ਨਾਂ ਜਾਂਦਾ ਰਿਹਾ, ਤੇ ਇਹਦੇ ਨਾਲ ਹੀ ਇੱਕ ਦੂਜੇ ਦਾ ਪਿਆਰ ਫੇਰ ਵੱਧ ਜਾਂਦਾ ਰਹੀ ਜਦੋਂ ਅਸੀਂ ਇੱਕ ਦੂਜੇ ਨੂੰ ਬੁਲਾਓ, ਫੇਰ ਜਿਹੜੀ ਗਿਲਾ ਛਿਪਕੇ ਛਿਕਦੇ ਹੁੰਦੇ ਆ ਤੁਹਾਡੀ ਇੱਕ ਦੂਜੇ ਨੂੰ ਮਿਲਣਾ ਬੁਲਾਏ ਨਾ ਦੂਰ ਹੋ ਜਾਂਦੇ ਜੇ ਮਾੜੀ ਮੋਟੀ ਗੱਲ ਹੋਈ ਹੈ
0: ਤਾਂ ਕੋਈ ਗੱਲ ਨਹੀਂ ਜੇ ਪਰ ਭਾਜੀ ਕੁਛ ਹੋਇਆ ਹੀ ਨਹੀਂ ਜਸਟ ਵੈਸੇ ਹੁਣ ਆਪਾਂ ਨਹੀਂ ਹੁਣ ਹਰੇਕ ਨਾਲ ਨਹੀਂ ਉਹ ਰਿਸ਼ਤਾ ਰਹਿੰਦਾ ਫਿਰ
1: ਫਿਰ ਭਾਜੀ ਹੁਣ ਦੇਖੋ ਬੀਜੀ ਤਾਂ ਸਾਰੇ ਕੋਈ ਹੋ ਜਾਂਦਾ ਇੱਥੇ ਰਾਈਟ ਕਈ ਵਾਰੀ ਮਿਲਦਾ ਜੇ ਹੁਣ ਜੇ ਇੱਕ ਦੋਸਤ ਨੂੰ ਬੁਲਾ ਰਿਹਾ ਤੇ ਉਹ ਦੋਸਤ ਨੂੰ ਪਤਾ ਲੱਗ ਗਿਆ ਵੀ ਹਾਂ ਵੀ ਤੇ ਉਹਦੇ ਚ ਜ਼ਿਆਦਾ ਨਫ਼ਰਤ ਵੱਧ ਜਾਂਦੀ ਹੈ ਰਾਈਟ ਇਸ ਕਰਕੇ ਮੇਰਾ ਕਹਿਣ ਦਾ ਮਤਲਬ ਕਿ ਉਹਨੂੰ ਬੁਲਾ ਲੈਣਾ ਚਾਹੀਦਾ ਸੀ
0: ਪਰ ਤੁਹਾਨੂੰ ਲੱਗਦਾ ਨੀ ਕਿ ਹੁਣ ਆਪਾਂ ਚਲੋ ਜੇ ਨਹੀਂ ਹੁਣ ਬਾਹਲੀ ਬੋਲਚਾਲ ਹੈਗੀ ਕੀ ਜ਼ਰੂਰਤ ਹੈ ਠੀਕ ਹੈ ਨਹੀਂ ਗੱਲ ਗੁੱਲ ਕਰਦੇ ਹੁਣ ਕੀ ਸੱਦਣਾ ਜਾਂ ਤਾਂ ਹੋਵੇ ਵੀ ਆਪਾਂ ਬੁਲਾਉਣੇ ਆ ਰਿਸ਼ਤਾ ਹੈਗਾ ਕਿਸੇ ਨਾਲ ਆਪਾਂ ਹਰੇਕ ਨੂੰ ਐਵੇਂ ਪਤਾ ਨੀ ਕਿਉਂ ਸੱਦ ਰਹੇ ਨੇ
1: ਯਾਰ ਹੁਣ ਦੇਖੋ ਆਪਣੇ ਇਸ ਤਾਂ ਪੁਰਾਣੇ ਜਮਾਨੇ ਚ ਪੁਰਾਣੇ ਬੰਦੇ ਆ ਓਲਡ ਕਿਉਂਕਿ ਪੁਰਾਣੇ ਜਮਾਨੇ ਜਦੋਂ ਅਸੀਂ ਉਦੋਂ ਹੁੰਦੇ ਸੀ ਨਾ ਜਦੋਂ ਇੱਕ ਵਾਰੀ ਕਿਸੇ ਨੇ ਬੁਲਾ ਲਿਆ ਉਹਨੂੰ ਬੁਲਾਉਣਾ ਵੀ ਸ਼ੱਕ ਨੀ ਲੜ ਵੀ ਪਵੇ ਪਿੰਡ ਚ ਏਦਾਂ ਹੁੰਦੀ ਸੀ ਜੇ ਲੜ ਪਏ ਤਾਂ ਜੇ ਵਿਆਹ ਆ ਗਿਆ ਨਾ
0: ਫਿਰ ਮਨਾ ਵੀ ਲੈਣਾ ਚਲੋ ਠੀਕ ਹੈ ਨੀ ਧੰਨਵਾਦ ਤੁਹਾਡਾ ਨੀ ਦੇਖੋ ਪੁਰਾਣੇ ਸਮੇਂ ਚ ਸੀਗਾ ਆਪਣੇ ਹਜੇ ਵੀ ਜਿਹੜੇ ਆਪਣੇ ਪੇਰੈਂਟਸ ਨੇ ਉਹ ਹਜੇ ਵੀ ਕਹਿੰਦੇ ਆ ਕਿ ਜਿਹਨਾਂ ਨੇ ਤੁਹਾਨੂੰ ਕਿਤੇ ਸੱਦਿਆ ਭਾਵੇਂ ਤੁਸੀਂ 10 ਸਾਲ ਨਹੀਂ ਮਿਲੇ 15 ਸਾਲ ਨਹੀਂ ਗੱਲ ਕੀਤੀ ਫਿਰ ਵੀ ਬੁਲਾਉਣਾ ਚਾਹੀਦਾ ਜਦੋਂ ਕੋਈ ਦਿਨ ਤਿਉਹਾਰ ਆਉਂਦਾ ਹੁਣ ਜਿਹੜੀ ਸਾਡੀ ਜਨਰੇਸ਼ਨ ਅਸੀਂ ਥੋੜ੍ਹਾ ਜਿਹਾ ਇਹ ਸੋਚਦੇ ਹਾਂ ਕਿ ਯਾਰ ਉਹਨਾਂ ਨੂੰ ਬੁਲਾਓ ਜਿਹਨਾਂ ਨਾਲ ਵਾਕਈ ਤੁਹਾਡਾ ਕੋਈ ਰਿਸ਼ਤਾ ਹੈ ਹੁਣ ਮੈਨੂੰ ਸਵੇਰੇ ਕਾਲ ਆਈ ਇੱਕ ਲੇਡੀ ਦੀ ਉਹ ਲੇਡੀ ਕਹਿੰਦੇ ਕਹਿੰਦੇ ਨਵੀ ਚਾਹੇ ਕੋਈ ਰਿਸ਼ਤੇਦਾਰ ਵੀ ਹੈ ਨਾ ਜੇ ਨਹੀਂ ਉਹਨਾਂ ਨਾਲ ਮੇਰੀ ਬੋਲਚਾਲ ਕਹਿੰਦੇ ਮੈਂ ਉਹਨੂੰ ਸਾਦੀ ਨਹੀਂ ਉਹ ਕਹਿੰਦੇ ਚਾਹੇ ਕੋਈ ਬਹੁਤ ਹੀ ਸਖਾ ਹੋਵੇ ਜੇ ਮੈਂ ਨਹੀਂ ਉਹਨਾਂ ਨਾਲ ਬੋਲਦੀ ਕੋਈ ਮੇਰੀ ਉਹਨਾਂ ਨਾਲ ਕਮਿਊਨੀਕੇਸ਼ਨ ਹੈ ਨਹੀਂ ਮੈਂ ਤਾਂ ਬਿਲਕੁਲ ਹੀ ਨਹੀਂ ਬੁਲਾਉਂਦੀ ਕਿਸੇ ਵੀ ਫੰਕਸ਼ਨ 'ਤੇ ਮੈਂ ਕਿਹਾ ਠੀਕ ਹੈ ਤੁਹਾਡੀ ਗੱਲ ਜੇ ਹੁਣ ਐਵੇਂ ਬਿਨਾਂ ਕਿਸੇ ਗੱਲੋਂ ਜਸਟ ਰਿਸ਼ਤੇ ਖਾਤਰ ਬੁਲਾਈ ਜਾਣਾ ਫਿਰ ਉਹਦਾ ਵੀ ਕੀ ਫਾਇਦਾ ਸੋ ਨੰਬਰ ਹੈ ਆਪਣਾ 9056733337 9056733337 ਸਟੂਡੀਓ ਦਾ ਫੋਨ ਨੰਬਰ ਹੈ ਅਤੇ ਤੁਸੀਂ ਆਪਣਾ ਓਪੀਨੀਅਨ ਜ਼ਰੂਰ ਸ਼ੇਅਰ ਕਰ ਸਕਦੇ ਹੋ 9056733337 9056733337 9056733337 9056733 9056733 ਤੇ ਤੁਹਾਡਾ ਗੱਲਬਾਤ ਹੋ ਰਹੀ ਹੈ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਟਰੱਕਾਂ ਦੇ ਨਵੇਂ ਟਾਇਰ ਟਰੱਕ ਦੀ ਅਲਾਈਨਮੈਂਟ ਟਰੱਕ ਦਾ ਓਇਲ ਚੇਂਜ ਬਹੁਤ ਵੱਡਾ ਡਿਸਕਾਊਂਟ ਦੇ ਰਹੇ ਆ ਕਿਉਂਕਿ ਨਵੀਂ ਲੋਕੇਸ਼ਨ ਖੁੱਲੀ ਆ ਮਿਲਟਨ ਦੇ ਵਿੱਚ 10874 ਸਟੀਲਜ਼ ਐਵਨਿਊ ਈਸਟ ਸਟੀਲਜ਼ ਅਤੇ ਜੇਮਸ ਨੋ ਪਾਰਕਵੇ ਦਾ ਕੋਰਨਰ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ 6472346293 ਮਿਲਟਨ 401 ਤੋਂ ਉੱਤੋਂ ਅਨੁਸਾਰ 6472346293 ਜੀ 6587 ਹੈਲੋ
1: ਪਿਛਲੇ ਸਾਲ ਦਾ ਇੰਸੀਡੈਂਟ ਆ ਮੈਂ ਪਿਛਲੇ ਸਾਲ ਵਿਆਹ ਕਰਾਉਣ ਗਿਆ ਸੀ ਨਾ ਇੰਡੀਆ ਦਾ ਤੇ ਸਾਡਾ ਉੱਥੇ ਕਿਸੇ ਨਾਲ ਵੀ ਮੇਰੇ ਤਾਏ ਕਾ ਪੈਸਿਆਂ ਦਾ ਰੌਲਾ ਚੱਲਦਾ ਕੋਰਟ ਕੇਸ ਚੱਲਿਆ ਹੋਇਆ ਤੇ ਰੌਲਾ ਚੱਲਦਾ ਤੇ ਮੇਰੇ ਪਾਪਾ ਕਹਿੰਦੇ ਵੀ ਯਾਰ ਆਪਾਂ ਉਹਨਾਂ ਦਾ ਘਰ ਛੱਡਾਂਗੇ ਤਾਂ ਨਾ ਵੀ ਔਡ ਲੱਗਦਾ
0: ਇਹ ਤੁਹਾਡੇ ਸਕੇ ਤਾਏ ਜੀ ਨੇ
1: ਨਹੀਂ ਸਕੇ ਮੇਰੇ ਤਾਏ ਕਾ ਰੌਲਾ ਚੱਲਦਾ ਉਹਨਾਂ ਬੰਦਿਆਂ
0: ਨਾਲ ਤੁਹਾਡੇ ਤਾਏ ਦਾ ਉਹਨਾਂ ਬੰਦਿਆਂ ਨਾਲ ਚੱਲਦਾ ਓਕੇ ਓਕੇ
1: ਹਾਂਜੀ ਪਰ ਉਹ ਸਾਡੇ ਨਾਲ ਵੀ ਖਾਰ ਰੱਖਦੇ ਸੀ ਇਵਨ ਉਹਨਾਂ ਨੇ ਸਾਡੇ ਤੇ ਝੂਠਾ ਪਰਚਾ ਵੀ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਹਨਾ ਬਾਅਦ ਤੇ ਪਰ ਫੇਰ ਵੀ ਅਸੀਂ ਕਿਸੇ ਦੇ ਥਰੂ ਉਹਨਾਂ ਨੂੰ ਕਾਰਡ ਭਜਵਾਇਆ ਡੱਬਾ ਭਜਵਾਇਆ ਉਹਨਾਂ ਦੇ ਘਰੇ ਕਹਿ ਕੇ ਆਏ ਸਾਡੇ ਹੋਰ ਘਰਾਂ ਚੋ ਸਾਂਝੇ ਜਿਹੜੇ ਆਪਣੇ ਸਰੀਕੇ ਚ ਹੁੰਦੇ ਆ ਉਹ ਕਹਿ ਕੇ ਆਏ ਵੀ ਨਹੀਂ ਯਾਰ ਵੀ ਤੁਸੀਂ ਜਰੂਰ ਪਹੁੰਚੇ ਜੋ ਸਾਰੇ ਪਿੰਡ ਨੂੰ ਸੱਦਿਆ ਤੇ ਤੁਹਾਨੂੰ ਵਿੱਚ ਘਰਾਂ ਚ ਛੱਡਾਂਗੇ ਤਾਂ ਚੰਗਾ ਨੀ ਲੱਗਦਾ ਉਦੋਂ ਬਾਅਦ ਮੈਂ ਖੁਦ ਗਿਆ ਪਿੰਡ ਉਹ ਮੁੰਡਿਆਂ ਨੂੰ ਮੈਂ ਦੋਨਾਂ ਨੂੰ ਬੁਲਾਇਆ ਜਿਹੜੇ ਸਾਡੇ ਨਾਲ ਖਾਰ ਰੱਖਦੇ ਮੈਂ ਆਪ ਨਿਮ ਕੇ ਉਹਨਾਂ ਨੂੰ ਪਹਿਲਾਂ ਤਾਂ ਬੁਲਾਇਆ ਵੀ ਹੋਰ ਬਾਈ ਕੀ ਹਾਲ ਚਾਲ ਆ ਹਾਲ ਚਾਲ ਪੁੱਛਿਆ ਫਿਰ ਉਹਨਾਂ ਨੂੰ ਮੈਂ ਸਪੈਸ਼ਲ ਕਿਹਾ ਮੈਂ ਬਾਈ ਤੁਹਾਡੇ ਘਰੇ ਡੱਬਾ ਭੇਜਾਈ ਕਾਰਡ ਭੇਜਾਈ ਤੇ ਹੁਣ ਮੈਂ ਮੂੰਹ ਰੂਪ ਤੁਹਾਨੂੰ ਕਹਿਣ ਆਇਆ ਵੀ ਜ਼ਰੂਰ ਆਇਓ ਵਿਆਹ ਤੇ ਉਹ ਬੰਦੇ ਬਾਅਦ ਚ ਨਹੀਂ ਆਏ ਵੀ ਚਲੋ ਆਸ ਤਾਂ ਸੀਗੀ ਵੀ ਨਹੀਂ ਆਉਣਾ ਪਰ ਫਿਰ ਵੀ ਇਹ ਹੈ ਕਿ ਕੋਸ਼ਿਸ਼ ਅਸੀਂ ਜ਼ਰੂਰ ਕੀਤੀ ਵੀ ਹਾਂ ਭਾਈ ਵੀ ਆਪਾਂ ਜਿਹੜੇ ਗੁੱਸੇ ਗਲੇ ਹੁੰਦੇ ਆ ਉਹਨਾਂ ਨੂੰ ਇਹਨਾਂ ਫੰਕਸ਼ਨਾਂ ਦੇ ਥਰੂ ਆਪਾਂ ਮਿਟਾਉਣ ਦੀ ਕੋਸ਼ਿਸ਼ ਕਰੀਏ ਹਨਾ,
0: ਪਰ ਉਹ ਨਹੀਂ ਮਿਟੇ,
1: ਜੋ ਵੀ ਨਹੀਂ ਮਿਟੇ ਉਹ ਗੱਲ ਵੱਖਰੀ ਆ, ਹੁਣ ਅਗਲਾ ਨਹੀਂ ਮਿਟਾਉਣੇ ਚਾਹੁੰਦਾ ਤੇ ਪਰ ਇਹ
0: ਨਹੀਂ। ਪਰ ਮੈਂ ਤੁਹਾਨੂੰ ਇੱਕ ਸਵਾਲ ਕਰਦਾ, ਜਿਨ੍ਹਾਂ ਬੰਦਿਆਂ ਨੇ ਤੁਹਾਡੇ ਤੇ ਝੂਠਾ ਪਰਚਾ ਕਰਵਾਇਆ, ਤੁਹਾਡੇ ਤਾਈ ਦੀ ਨੀ ਉਹਨਾਂ ਨਾਲ ਬਣਦੀ, ਤੁਸੀਂ ਕੀ ਲੈਣਾ ਉਹਨਾਂ ਤੋਂ? ਕਿਉਂ ਆਪਾਂ ਕੋਸ਼ਿਸ਼ ਕਰਦੇ ਆ ਕਿ ਆਪਾਂ
1: ਉਹਨਾਂ ਨੇ ਉਹ ਪਰਚਾ ਉਹਨਾਂ ਨੇ ਬਈ ਉਹ ਪਰਚਾ ਉਹਨਾਂ ਨੇ ਬਾਅਦ ਚ ਕਰਾਇਆ, ਰੱਬ ਜਾਣੇ ਵੀ ਦਿਨ ਦੋ ਤਿੰਨ ਰਹਿੰਦੇ ਸੀਗੇ ਤੇ ਮੇਰੇ ਪਾਪਾ ਤੇ ਵੀ ਕਰਾਇਆ ਉਹਨਾਂ ਨੇ, ਪਾਪਾ ਵਾਲਾ ਕੇਸ ਚਲੋ ਅਸੀਂ ਵੀ ਜਿੰਨਾ ਹੁੰਦੀ ਆ ਆਪਣੀ ਲਿਹਾਜ਼ ਪਿਆਜ ਗਾਂਹ ਲੀਡਰਾਂ ਤੱਕ ਕਹਿ ਕੇ ਪਾਪਾ ਨਿਕਲ ਗਏ, ਪਰ ਉਹਨਾਂ ਬੰਦਿਆਂ ਨੇ ਮੇਰੇ ਤੇ ਕਰਾਉਣ ਦੀ ਕੋਸ਼ਿਸ਼ ਕੀਤੀ ਸੀਗੀ ਵੀ ਮੁੰਡਾ ਗੱਭਰੂ ਆ ਵੀ ਇਹਦੇ ਤੇ ਕਰਾਂਗੇ ਤੇ ਰੁਪਇਆ 8-10 ਲੱਖ ਕਿਤੇ ਨੀ ਗਿਆ, ਤੁਹਾਨੂੰ ਵੀ ਪਤਾ ਵੀ ਇੰਡੀਆ ਚ ਕੀ ਚੱਲਦਾ ਹਨਾ। ਤੇ ਉਹ ਰੱਬੀ ਵੀ ਬਸ ਮੈਂ ਦਿੱਲੀ ਨੂੰ ਨਿਕਲ ਗਿਆ ਤੇ ਉਹ ਉਧਰੋਂ ਜਿਹੜੇ ਦਫ਼ਤਰੋਂ ਗਏ ਸੀ SSP ਉਹਨੇ ਜਵਾਬ ਦਿੱਤਾ, ਪਤਾ ਨੀ ਤੁਹਾਨੂੰ ਪਤਾ ਸੀ ਵੀ ਯਾਰ ਗੱਭਰੂ ਮੁੰਡਾ ਇਹ ਵੀ ਨਹੀਂ ਹੋਣਾ ਹਨਾ ਇਸ ਕੇਸ ਚ ਵੀ ਝੂਠਾ ਫਸਾਉਂਦੇ ਆ। ਤੇ ਪਰ ਇਹ ਕਿ ਅਸੀਂ ਮੈਂ ਕੋਸ਼ਿਸ਼ ਕੀਤੀ, ਹਾਂ ਹੁਣ ਮੇਰੇ ਦਿਲ ਚ ਜ਼ਰੂਰ ਖਾਰ ਹੈਗੀ ਆ, ਪਰ ਇਹ ਵੀ ਮੈਂ ਇੱਕ ਦੀ ਕੋਸ਼ਿਸ਼ ਜ਼ਰੂਰ ਕੀਤੀ ਸੀ ਵੀ ਹਾਂ ਯਾਰ ਵੀ ਵੀ ਆਪਾਂ ਜਦੋਂ ਬਾਕੀ ਸਾਰੇ ਪਿੰਡ ਚ 150 ਘਰ ਆ ਜ਼ਿਮੀਦਾਰਾਂ ਦੇ
0: ਪਰਚਾ ਵੀ ਕਰਵਾਤਾ ਨਾ ਆਪਾਂ ਫਿਰ ਵੀ ਸੱਦ ਲਾਂਗੇ ਕਿ ਆਪਣੇ ਪਤਾ ਨੀ ਜਾਂ ਤਾਂ ਦਿਲ ਹੀ ਵੱਡੇ ਨੇ ਜਾਂ ਆਪਾਂ ਥੋੜੇ ਜਿਹੇ ਮੂਰਖ ਆ ਸਾਰੇ। ਬਟ ਖੈਰ ਚਲੋ, ਥੈਂਕ ਯੂ ਵੀਰੇ ਤੁਹਾਡਾ, ਬਹੁਤ ਧੰਨਵਾਦ। ਦੇਖਿਆ ਆਪਾਂ ਯਾਰ, ਕੋਈ ਆਪਾਂ ਨੂੰ ਮਾਰਨ ਤੱਕ ਜਾਵੇ ਨਾ ਆਪਾਂ ਫਿਰ ਵੀ ਕਵਾਂਗੇ ਕੋਈ ਨਾ ਯਾਰ ਛੱਡੋ, ਹੋ ਗਿਆ ਉਹ, ਅਗਲੇ ਨੂੰ ਸੱਦ ਲਓ। ਪਰ ਕਾਹਦੇ ਲਈ, ਕਿਉਂ ਆਪਾਂ ਇੰਨਾ ਲੀਨੀਅੰਟ ਆ? ਖੈਰ, ਜੈਸਮਿਨ ਸੈਂਡਲੈਸ ਆ ਰਹੀ ਹੈ ਬ੍ਰੈਂਪਟਨ ਵਾਲਿਓ, ਹੋ ਜਾਓ ਰੈਡੀ।
2: ਗੈਟ ਰੈਡੀ GTA।

0: your tickets now at heritagesounds.ca. Presented by TD Bank in association with Turkish Airlines, Heritage Canada, Experience Ontario, Experience Brampton, and the Toronto Star.
1: Get ready. Kya baat hai? 8177. Hello?
2: ਸਤਿ ਜੀ ਕਿਵੇਂ ਬਸ ਵਧੀਆ ਜੀ ਆਪਣਾ ਇਹ ਕਹਿਣਾ ਸੀ ਜਿਹੜਾ ਟੌਪਿਕ ਚੱਲੀ ਜਾਂਦਾ ਸੀਗਾ ਬਈ ਜੇ ਤਾਂ ਰਿਸ਼ਤਿਆਂ ਦੇ ਵਿੱਚ ਕੋਈ ਨਾ ਕੋਈ ਗੱਲ ਕਰਕੇ ਹੀ ਬੰਦਾ ਦੂਰ ਹੁੰਦਾ ਵੀ ਜੇ ਤਾਂ ਉਹ ਆਪਣੇ ਹੁੰਦੇ ਫਿਰ ਆਪਣੇ ਤੋਂ ਦੂਰ ਕਿਉਂ ਹੁੰਦੇ ਮਤਲਬ ਮੇਰੇ ਕਹਿਣ ਦਾ ਵੀ ਜੇ ਸੰਨੀ ਤੇ ਬਿੱਲੇ ਦੀ ਆਪਸ ਚ ਹੁੰਦੀ ਤੇ ਫਿਰ ਉਹ ਇਹਨਾਂ ਦੇ ਵਿੱਚ ਇੰਨਾ ਗੈਪ ਪੈਣਾ ਹੀ ਨਹੀਂ ਸੀਗਾ
1: ਜੀ ਬਿਲਕੁਲ
2: ਤੇ ਫਿਰ ਵੀ ਫਿਰ ਉਹ ਦੂਰ ਕਿਉਂ ਹੁੰਦੇ ਤੇ ਇਹਦੇ ਤੇ ਕਿਸੇ ਨੇ ਸਿਆਣੇ ਨੇ ਗੱਲ ਕਹੀ ਸੀਗੀ ਵੀ ਜੇ ਗੱਲ ਜ਼ਰੂਰੀ ਹੈ ਫਿਰ ਬੰਦਾ ਭੁੱਲ ਜਾਓ ਜੇ ਬੰਦਾ ਜ਼ਰੂਰੀ ਹੈ ਫਿਰ ਗੰਦ ਭੁੱਲ ਜਾਓ ਜਦੋਂ ਰਿਸ਼ਤਾ ਲਾ ਲਿਆ ਫਿਰ ਇੱਕ ਅੱਖ ਬੰਦ ਕਰ ਲਓ ਵੀ ਫਿਰ ਕੋਈ ਨਾ ਕੋਈ ਗੱਲਾਂ ਇਗਨੋਰ ਕਰਨੀਆਂ ਹੀ ਪੈਂਦੀਆਂ
1: ਕਈ ਵਾਰ ਨਾ ਬ੍ਰਦਰ ਦੇਖੋ ਕੋਈ ਆਈ ਨਹੀਂ ਵੀ ਆਪਸ ਵਿੱਚ ਕੋਈ ਆਰਗੂਮੈਂਟ ਹੈ ਜਾਂ ਕੋਈ ਗੱਲ ਹੀ ਹੋਈ ਹੁੰਦੀ ਹੈ ਵੈਸੇ ਯਾਰ ਆਪਾਂ ਬਿਜ਼ੀ ਹੋ ਜਾਂਦੇ ਹਾਂ ਜਿਹਨਾਂ ਨਾਲ ਮੈਂ ਕਹਿ ਲਓ ਕਿ ਕਾਲਜ ਟਾਈਮ 'ਚ ਮਿਲਦਾ ਸੀ ਵਰਦਾ ਸੀ ਹੁਣ ਕਈਆਂ ਨਾਲ ਨਹੀਂ ਰਿਸ਼ਤਾ ਹੈਗਾ
2: ਹਾਂ ਫਿਰ ਜੇ ਨਹੀਂ ਹੈਗਾ ਫਿਰ ਟੁੱਟ ਗਏ ਪਰ ਜੇ ਆਪਸ ਚ ਜ਼ਿਆਦਾ ਪਿਆਰ ਹੁੰਦਾ ਫਿਰ ਜ਼ਰੂਰ ਇੱਕ ਦੂਜਾ ਬੰਦਾ ਤੇ ਬਿੱਲੇ ਨੇ ਨਹੀਂ ਯਾਦ ਕੀਤਾ ਤਾਂ ਸੰਨੀ ਕਰ ਲਈ ਜੇ ਸੰਨੀ ਨੇ ਨਹੀਂ ਕੀਤਾ ਬਿੱਲਾ ਕਰ ਲਈ
1: ਪਰ ਹੁਣ ਹੁਣ ਤੁਹਾਨੂੰ ਕੀ ਲੱਗਦਾ ਜੇ ਬਿੱਲਾ ਕਹਿੰਦਾ ਯਾਰ ਮੇਰੀ ਸੰਨੀ ਨਾਲ ਬੋਲ ਚਾਲ ਹੀ ਹੈ ਨਹੀਂ ਮੈਂ ਕਿਉਂ ਸੱਦਾ ਤੇ ਦੂਜਾ ਸੰਨੀ ਕਹਿ ਰਿਹਾ ਯਾਰ ਜੇ ਮੈਂ ਸੱਦਿਆ ਸੀ ਤਾਂ ਇਹਨੂੰ ਜ਼ਰੂਰ ਸੱਦਣਾ ਚਾਹੀਦਾ ਸੀ ਫਿਰ ਤੁਹਾਡਾ ਕੀ ਖਿਆਲ
2: ਜੇ ਜ਼ਿਆਦਾ ਚੀਜ਼ ਚ ਗੈਪ ਹੈ ਜੇ ਫਿਰ ਮੈਨੂੰ ਨਹੀਂ ਲੱਗਦਾ ਵੀ ਸੱਦਣਾ ਬਣਦਾ
1: ਬਹੁਤ ਸ਼ੁਕਰੀਆ ਤੁਹਾਡਾ ਨਹੀਂ ਉਹੀ ਤਾਂ ਹੈ ਜੇ ਇਹੀ ਤਾਂ ਫਿਰ ਮੈਂ ਗੱਲ ਕਰ ਰਿਹਾ ਜੇ ਉਹ ਰਿਲੇਸ਼ਨਸ਼ਿਪ ਉਹਨਾਂ ਦਾ ਸੀਗਾ ਤਾਂ ਫਿਰ ਕਿਤੇ ਨਾ ਕਿਤੇ 50-70 ਸਾਲਾਂ ਚ ਇੱਕ ਦੂਜੇ ਨਾਲ ਮਿਲਦੇ ਵਰਤਦੇ ਮੈਸੇਜ ਇੱਕ ਦੂਜੇ ਨੂੰ ਕਰਦਾ ਕਿਵੇਂ ਯਾਰ ਕਿਵੇਂ ਘਰ ਪਰਿਵਾਰ ਸਾਰੇ ਠੀਕ ਹੈ ਬਸ ਸਮਟਾਈਮਸ ਉਹ ਨਹੀਂ ਹੁੰਦਾ ਸੋ 905-673-3337 ਆਪਣਾ ਨੰਬਰ ਹੈ 905-673-3337 ਆਪਣਾ ਨੰਬਰ ਹੈ 905-673-3337 905-673-3337 905-673-3337 ਆਪਣਾ ਫੋਨ ਨੰਬਰ ਹੈ ਤੇ ਇੱਕ ਮੈਂ ਤੁਹਾਨੂੰ ਜਾਣਕਾਰੀ ਗੁਰਕਰਮ ਦੀ ਦਵਾਂ ਗੁਰਕਰਮ ਢੀਂਡਸਾ ਸਾਡੇ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਦੇ ਮਾਹਰ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਨਾ ਗੁਰਕਰਮ ਢੀਂਡਸਾ ਨੇ ਸਾਡੇ ਹਜ਼ਾਰਾਂ ਲਿਸਨਰਸ ਦੀ ਇੰਸ਼ੋਰੈਂਸ ਦੇ ਵਿੱਚ ਡਿਸਕਾਊਂਟਸ ਲੈ ਕੇ ਦਿੱਤੇ ਆ ਗੁਰਕਰਮ 416-876-4605 416-876-4605 ਗੁਰਕਰਮ ਢੀਂਡਸਾ 416-876-4605 ਸੋ ਸਟੂਡੀਓ ਦੇ ਵਿੱਚ ਅੱਜ ਗੱਲ ਹੋ ਰਹੀ ਹੈ ਤੇ ਤੁਸੀਂ ਸਾਰੇ ਜ਼ਰੂਰ ਆਪਣਾ ਓਪੀਨੀਅਨ ਦਿਓ ਜੇ ਸੁਣ ਰਹੇ ਹੋ ਨਾ ਤਾਂ ਤੁਸੀਂ ਨਾਲ ਦੀ ਨਾਲ ਜੋ ਤੁਹਾਡੀ ਸੋਚ ਹੈ ਉਹ ਵੀ ਸ਼ੇਅਰ ਕਰਿਆ ਕਰੋ ਦੇਖੋ ਮੇ ਬੀ ਤੁਹਾਡੀ ਕਹੀ ਗੱਲ ਮੇਰੇ ਤੋਂ ਅਲੱਗ ਹੈ ਮੇਰੀ ਕਹੀ ਗੱਲ ਤੁਹਾਡੇ ਤੋਂ ਅਲੱਗ ਆ ਪਰ ਕਿ ਦੂਜੇ ਤੋਂ ਸਿੱਖਦੇ ਹੀ ਹਾਂ ਕੁਛ ਨਾ ਕੁਛ ਬੰਦਾ ਲਰਨ ਹੀ ਕਰਦਾ ਤੇ ਜ਼ਰੂਰ ਇਹ ਗੱਲਾਂ ਸ਼ੇਅਰ ਕਰਨੀਆਂ ਜ਼ਰੂਰੀ ਨੇ ਤੇ 905-673-3337 ਆਪਣਾ ਫੋਨ ਨੰਬਰ ਹੈ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 1839 ਹੈਲੋ
3: ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਂਦਾ ਅੱਜ ਕੱਲ੍ਹ ਦੇ ਸਮੇਂ ਦੇ ਨਾਲ ਜੇ ਉਹਨਾਂ ਦਾ ਇੰਨਾ ਗੈਪ ਆ ਤੇ ਕੋਈ ਜ਼ਰੂਰੀ ਨਹੀਂ ਉਹਨੂੰ ਮਾਈਂਡ ਨਹੀਂ ਕਰਨਾ ਚਾਹੀਦਾ ਗਾ ਜੇ 4-5 ਸਾਲ ਗੱਲ ਨਹੀਂ ਹੋਈ ਮਾਈਂਡ ਨਹੀਂ ਹ ਨਾ ਬੁਲਾਉਣ ਦਾ ਕੱਲਾ ਮਾਇੰਡ ਨਹੀਂ ਹੋਣਾ ਚਾਹੀਦਾ।
4: ਸੋ ਸੋ ਤੁਹਾਨੂੰ ਲੱਗਦਾ ਵੀ ਉਹਨੂੰ ਬੁਲਾਉਣਾ ਚਾਹੀਦਾ ਸੀ?
3: ਨਹੀਂ,
4: ਨਹੀਂ ਬੁਲਾਉਣਾ ਚਾਹੀਦਾ ਸੀ,
3: ਨਹੀਂ ਬੁਲਾਉਣਾ ਚਾਹੀਦਾ ਸੀ। ਜੇ 5 ਸਾਲ ਤੁਹਾਡੀ ਕੋਈ ਗੱਲਬਾਤ ਨਹੀਂ ਹੈਗੀ, ਮਿਲਣ ਵਾਸਤਾ ਨਹੀਂ ਹੈਗਾ, ਠੀਕ ਆ, ਉਸ ਟਾਈਮ ਤੇ ਉਹ ਮਿਲਦੇ ਸੀ, ਉਹਨੇ ਉਹਨੂੰ ਬੁਲਾਇਆ ਉਸ ਟਾਈਮ ਤੇ, ਜੇ ਉਹਨੇ ਉਹਨੂੰ ਬੁਲਾਇਆ ਤੇ ਉਹਨੇ ਵੀ ਬਹੁਤ ਵਾਰੀ ਬੁਲਾਇਆ ਹੋਊਗਾ,
4: ਹੋਊਗਾ ਯਾ
3: ਤੇ ਹਾਂ, ਕਿਉਂਕਿ ਵਨ ਵੇ ਗੇਮ ਤਾਂ ਹੁੰਦੀ ਨਹੀਂ। ਤੇ ਚਲੋ ਹੁਣ ਉਹਦਾ ਰਿਲੇਸ਼ਨ ਨਹੀਂ ਹੈਗਾ ਤੇ ਉਹਨੂੰ ਮਾਇੰਡ ਨਹੀਂ ਕਰਨਾ ਚਾਹੀਦਾ। ਜੇ ਦੂਸਰੇ ਨੇ ਕਹਿ ਤਾਂ ਮੈਨੂੰ ਬੁਲਾਇਆ ਤੇ ਤੈਨੂੰ ਨਹੀਂ ਬੁਲਾਇਆ, ਹੋ ਸਕਦਾ ਜਿਹਨੂੰ ਬੁਲਾਇਆ ਉਹਦੇ ਨਾਲ ਉਹਦਾ ਮਿਲਣ ਵਰਤਣ ਹੋਵੇ।
4: ਪਰ ਉਹਦੇ ਮਨ ਚ ਇਹ ਹੈ ਕਿ ਯਾਰ ਜੇ ਮੈਂ ਸੱਦਿਆ, ਮੇਰੇ ਘਰ ਆ ਕੇ ਉਹਨੇ ਖਾਧਾ ਤਾਂ ਉਹ ਮੈਨੂੰ ਕਿਉਂ ਨਹੀਂ ਬੁਲਾ ਰਿਹਾ?
3: ਨਹੀਂ, ਪਰ ਜਿਸ ਟਾਈਮ ਤੇ ਉਹਨਾਂ ਦਾ ਮਿਲ ਵਰਤਾ ਸੀ, ਹੋ ਸਕਦਾ ਉਹ ਵੀ ਉਹਦੇ ਘਰੇ ਜਾ ਕੇ ਖਾਂਦਾ ਪੀਂਦਾ ਹੋਵੇ। ਉਹ ਤੇ ਨੀ ਨਾ ਉਹਨੇ ਉਹਨੂੰ ਦੱਸਿਆ, ਮਤਲਬ ਕਿ ਹੁਣ ਜਦੋਂ ਮਿਲ ਵਰਤਨ ਹੀ ਹੈ ਨੀ ਗਾ, ਸਮਾਂ ਬਹੁਤ ਚੇਂਜ ਹੋ ਗਿਆ, ਹੋ ਸਕਦਾ ਉਹਦੀ ਕਪੈਸਿਟੀ ਨਾ ਹੋਵੇ ਕਿ ਉਹਨੇ ਇੰਨੇ ਬੰਦੇ ਸੱਦਣੇ ਜਿਹਨਾਂ ਨਾਲ ਕਰੰਟ ਮਿਲਣ ਵਰਤਾ ਹੋਵੇ, ਤੇ ਉਹ ਬੰਦੇ ਹੀ ਉਹਨੇ ਬੁਲਾਏ ਹੋਣ, ਪੋਸੀਬਿਲਟੀ ਹੈ ਮੇਰੇ ਹਿਸਾਬ ਨਾਲ। ਫਿਰ ਵੀ ਈਵਨ ਜੇ ਨਹੀਂ ਵੀ ਬੁਲਾਇਆ, ਜੇ ਉਹਨਾਂ ਦੀ ਚੰਗੀ ਯਾਰੀ ਦੋਸਤੀ ਸੀਗੀ, ਗੁੱਡ ਅੰਡਰਸਟੈਂਡਿੰਗ ਸੀ, ਤੇ ਤਾਂ ਵੀ ਮਾਇੰਡ ਹੀ ਨਹੀਂ ਕਰਨਾ ਚਾਹੀਦਾ।
4: ਠੀਕ ਹੈ, ਮੈਨੂੰ ਲੱਗਦਾ ਨਾ ਹਰ ਇੱਕ ਆਪਣੇ ਘਰ ਚ, ਸਾਰੇ ਆਪਣੇ ਬਜ਼ੁਰਗ, ਸਾਰਿਆਂ ਦੇ ਸਾਰਿਆਂ ਨੇ ਆਪਾਂ ਨੂੰ ਜ਼ਰੂਰ ਇਹ ਸਿਖਾਇਆ ਹੋਊਗਾ ਕਿ ਜਿਨ੍ਹਾਂ ਨੇ ਤੁਹਾਨੂੰ ਸੱਦਿਆ ਤੁਸੀਂ ਵੀ ਜ਼ਰੂਰ ਬੁਲਾਉਣਾ। ਹੁਣ ਮੈਂ ਜੇ ਆਪਣੀ ਗੱਲ ਕਰਾਂ, ਮੇਰੇ ਪੇਰੈਂਟਸ ਦੇ ਵਿੱਚ ਵੀ ਇਹ ਮਾਇੰਡ ਸੈਟ ਆ। ਜੇ ਮੈਂ ਉਹਨਾਂ ਨੂੰ ਕਈ ਵਾਰ ਕਹਿ ਦਿੰਦਾ ਕਿ ਮੋਮ ਡੈਡ ਆਪਾਂ ਇਹਨਾਂ ਨਾਲ ਬੋਲਦੇ ਤਾਂ ਹੈ ਨਹੀਂ, ਕਦੇ ਗੱਲ ਗੁੱਲ ਤਾਂ ਹੋਈ ਨਹੀਂ, ਉਹ ਕਹਿੰਦੇ ਨਾ ਵੀ ਇਹਨਾਂ ਨੇ ਆਪਾਂ ਨੂੰ ਸੱਦਿਆ ਸੀ, ਆਪਣਾ ਵੀ ਫਰਜ਼ ਬਣਦਾ। ਬਟ ਹੁਣ ਜਿਹੜੀ ਉਹੀ ਤਾਂ ਫਿਰ ਇੱਕ ਜਨਰੇਸ਼ਨਲ ਡਿਫਰੈਂਸਿਸ ਨੇ, ਆਪਣੇ ਪੇਰੈਂਟਸ ਜ਼ਰੂਰ ਉਹ ਆਪਦੀ ਥਾਂ 'ਤੇ ਗਲਤ ਨਹੀਂ ਹੈਗੇ, ਉਹਨਾਂ ਨੂੰ ਲੱਗਦਾ ਕਿ ਉਹ ਕੋਮਨ ਇੱਕ ਕਰਟਸੀ ਹੈ, ਜੇ ਕਿਸੇ ਨੇ ਤੁਹਾਨੂੰ ਸੱਦਿਆ ਤੁਸੀਂ ਵੀ ਸੱਦੋ। ਬਟ ਨਾਲ ਦੀ ਨਾਲ ਆਪਾਂ ਜਿਹੜੇ ਲੋਕ ਹੈ ਜਾਂ ਅਸੀਂ, ਚਲੋ ਸਾਡੀ ਜਨਰੇਸ਼ਨ ਹੈ, ਸਾਨੂੰ ਬਸ ਇਹੀ ਹੁੰਦਾ ਕਿ ਯਾਰ ਜਿੱਥੇ ਸਾਡੀ ਰਿਲੇਸ਼ਨਸ਼ਿਪ ਹੈ, ਸਾਡੀ ਬੋਲ ਚਾਲ ਹੈ, ਅਸੀਂ ਉੱਥੇ ਹੀ ਅਗਲੇ ਨੂੰ ਸੱਦਾਂਗੇ, ਨਹੀਂ ਤਾਂ ਸਾਨੂੰ ਕੋਈ ਫਾਇਦਾ ਨਹੀਂ ਹੈਗਾ ਜਾਂ ਨਾ ਕੋਈ ਲੋੜ ਹੈ। ਸੋ ਖੈਰ, ਨੰਬਰ ਹੈ ਆਪਣਾ 905-673-3337 ਦੇ ਉੱਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ, 905-673-3337। ਤੇ ਮੈਂ ਕੋਸ਼ਿਸ਼ ਕਰਦਾ ਜੀ, ਸਾਡੇ ਨਾਲ ਬ੍ਰੈਂਪਟਨ ਕ੍ਰੈਮੇਟੋਰੀਅਮ ਤੋਂ ਹਰਜਿੰਦਰ ਜੀ ਜੁੜਦੇ ਨੇ, ਹਰਜਿੰਦਰ ਜੀ ਦੇ ਨਾਲ ਵੀ ਗੱਲਬਾਤ ਕਰੀਏ ਤੇ ਵੀ ਵਿਲ ਬੀ ਰਾਈਟ ਬੈਕ। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557-647-504-1557। ਵੈਰੀ ਗੁੱਡ, ਜ਼ਰੂਰ, ਸਾਡਾ ਹੈੱਡ ਆਫਿਸ ਦਾ ਨੰਬਰ ਹੈ 647-504-1557। ਨਾਲ ਦੀ ਨਾਲ ਆਲਵੇਜ਼ ਇੰਸਟਾਗ੍ਰਾਮ ਤੇ ਸਾਨੂੰ ਐਨੀ ਟਾਈਮ ਮੈਸੇਜ ਕਰਦਿਆ ਕਰੋ। ਕੋਈ ਵੀ ਤੁਹਾਨੂੰ ਨੰਬਰ ਚਾਹੀਦੇ ਹੈ, ਕਿਸੇ ਵੀ ਬਿਜ਼ਨਸ, ਕਿਸੇ ਵੀ ਸਾਡੇ ਸਪੋਂਸਰਸ ਦੇ ਨੰਬਰ ਚਾਹੀਦੇ ਆ, ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, PUNJABILDHRAN। ਹੁਣੇ ਵੀ ਦੋ ਚਾਰ ਮੈਸੇਜ ਆਏ ਕਿ ਨਾ ਵੀ ਆਹ ਵੀ ਨੰਬਰ ਭੇਜ ਦਿਓ, ਉਹ ਵੀ ਭੇਜ ਦਿਓ। ਐਂਡ ਕੋਈ ਵੀ ਨੰਬਰ ਕਿਸੇ ਵੀ ਬਿਜ਼ਨਸ, ਕਿਸੇ ਵੀ ਚੀਜ਼ ਲਈ ਚਾਹੀਦਾ ਤਾਂ ਇੰਸਟਾਗ੍ਰਾਮ ਪੰਜਾਬੀ ਲਹਿਰਾਂ। ਸਾਡੇ ਨਾਲ ਸਰਾਸ਼ ਜੁੜੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ, ਐਜੂਕੇਸ਼ਨ ਦੀਆਂ ਗ੍ਰਾਂਟਸ ਸਰਾਸ਼ ਤੁਹਾਨੂੰ ਲੈ ਕੇ ਦਿੰਦੇ ਨੇ। ਇਹ ਉਹ ਪੈਸੇ ਆ ਗਵਰਨਮੈਂਟ ਤੋਂ ਮਿਲਦੇ ਆ, ਪੜ੍ਹਾਈ ਤੁਸੀਂ ਕਰੋ ਤੇ ਪੈਸੇ ਵਾਪਸ ਨਹੀਂ ਕਰਨੇ ਪੈਂਦੇ, ਤੁਹਾਡੇ ਘਰ ਦੇ ਜਿੰਨੇ ਵੀ ਖਰਚੇ ਆ ਤੁਸੀਂ ਉਹ ਪੂਰੇ ਕਰੋ ਇਹਨਾਂ ਗ੍ਰਾਂਟਸ ਦੇ ਨਾਲ। ਸੁਸਰਾਸ਼ ਵੈਲਕਮ।
5: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਭੀ ਨੂੰ।
4: ਕਿਵੇਂ ਹੋ?
5: ਵਧੀਆ ਜੀ, ਵਧੀਆ ਜੀ, ਬਸ ਹੁਣੇ ਨਿਕਲਿਆ ਆਫਿਸ
4: ਸੇ। ਓ ਕੀ ਬਾਤ ਹੈ, ਆਫਿਸ ਹੀ ਰਹਿੰਦੇ ਹੋ ਤੁਸੀਂ?
5: ਹਾਂਜੀ, ਅਬ ਬਿਜ਼ੀ ਟਾਈਮ ਹੈ, ਅਬ ਜੋ ਇਨਰੋਲ ਹੋ ਗਏ ਉਸਕੇ ਬਾਅਦ ਤੋਂ ਫਿਰ ਗ੍ਰਾਂਟਸ ਆਨੇ, ਲੋਨ ਆਨੇ, ਤੁਸੀਂ ਲੋਗੋ ਕੋ ਪਤਾ ਹੈ ਤੋ ਵੋ
4: ਚਲੋ ਸੋ ਜ਼ਰੂਰ ਸਿਰਾਜ, ਜਿਨ੍ਹਾਂ ਨੂੰ ਨਹੀਂ ਪਤਾ ਇਹਨਾਂ ਲੋਨਸ ਬਾਰੇ ਉਹਨਾਂ ਨੂੰ ਦਿਓ ਜਾਣਕਾਰੀ।
5: ਹਾਂਜੀ ਸੋ ਅੱਜ ਕੀ ਡੇਟ ਮੇ ਗ੍ਰਾਂਟਸ ਵੀ ਐਗਜ਼ਿਸਟ ਕਰਤੀ ਹੈ, ਔਰ ਅਗਰ ਆਪ 10 ਦਿਨ ਬਾਅਦ ਆਏਂਗੇ ਤੋ ਸਿਰਫ ਲੋਨ ਮਿਲੇਗਾ ਆਪਕੋ। ਗਵਰਨਮੈਂਟ ਆਪਕੋ ਐਜੂਕੇਸ਼ਨ ਕੇ ਲਿਏ ਫੰਡਿੰਗ ਦੇ ਰਹੀ ਹੈ, ਫੰਡਿੰਗ ਕਾ ਮੇਜਰ ਹਿੱਸਾ ਅੱਜ ਕੀ ਡੇਟ ਮੇ ਗ੍ਰਾਂਟਸ ਹੈ, ਵੋ ਪੈਸਾ ਜੋ ਆਪਣੇ ਵਾਪਸ ਹੀ ਨਹੀਂ ਕਰਨਾ ਹੋਤਾ। ਔਰ ਲਾਈਕ ਅਗਰ ਆਪ 10 ਦਿਨ ਬਾਅਦ ਐਨਰੋਲ ਕਰੇਂਗੇ ਆਪਕੋ ਲੋਨ ਹੀ ਆਏਗਾ, ਗਵਰਨਮੈਂਟ ਗ੍ਰਾਂਟਸ ਮੇ ਕੱਟ ਕਰ ਰਹੀ ਹੈ। ਤੋ ਅਭੀ ਐਨਰੋਲ ਕਰੇ, ਕੋਈ ਏਜ ਲਿਮਿਟ ਨਹੀਂ ਹੈ, ਆਪ ਸਕਿੱਲ ਹਾਸਿਲ ਕਰਤੇ ਹੈ, ਅਕਾਊਂਟਿੰਗ ਮੈਨੇਜਮੈਂਟ ਐਸੇ ਕੋਰਸਿਸ ਕਰਤੇ ਹੈ, ਸੌਖੇ ਜੇ ਕੋਰਸਿਸ ਨੇ, ਫੁੱਲੀ ਆਨਲਾਈਨ ਨੇ, ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ। ਹਮ ਪੂਰੇ ਦਿਨ ਫੋਨ ਪੇ ਤੋਂ ਲੱਗੇ ਰਹਿਤੇ ਹੈ, 2-3 ਘੰਟੇ ਕਲਾਸ ਲਗਾਏਂਗੇ, ਫੰਡਿੰਗ ਵੀ ਹਮਾਰੇ ਖਾਤੇ ਮੇਂ ਡਾਇਰੈਕਟ ਆਏਗੀ। 8 ਸਾਲ ਸੇ ਬਿਜ਼ਨਸ ਮੇਂ ਹੈ, 30-100,000 ਕੀ ਫੰਡਿੰਗ ਹੈ, ਜਿਸਕਾ ਮੇਜਰ ਪੋਰਸ਼ਨ ਤੋ ਗ੍ਰਾਂਟਸ ਹੈ। ਆਸਾਨ ਸੇ ਕੋਰਸ ਹੈ, ਸਕਿੱਲ ਡਿਵੈਲਪ ਕਰੇ, ਫੰਡਿੰਗ ਹਾਸਿਲ ਕਰੇ, ਨੋ ਏਜ ਲਿਮਿਟ, ਆਪ ਚੇ 75 ਕੇ ਹੈ ਚਾਹੇ 30 ਕੇ, ਆਪ ਐਲੀਜੀਬਲ ਹੈ, PR citizen protected person ਹੈ, ਆਪਕੀ ਇਨਕਮ ਕਮ ਹੈ 2024 ਕੇ ਨੋਟਿਸ ਆਫ ਅਸੈਸਮੈਂਟ ਪੇ, ਤੋ ਕਾਲ ਅਭੀ ਕਰੇ, ਅਸੈਸਮੈਂਟ ਕਰਾਏ।
4: ਨੰਬਰ ਹੈ ਸਰਾਜ ਦਾ 4372643175। ਸਰਾਜ, ਇਹ ਸਾਰੇ ਜਿਹੜੇ ਕੋਰਸ ਨੇ ਇਹ ਆਨਲਾਈਨ ਨੇ?
5: ਜ਼ਿਆਦਾਤਰ ਕੋਰਸਿਸ ਆਨਲਾਈਨ ਨੇ, ਆਸਾਨ ਨੇ, ਐਂਡ ਦੈਨ ਅਗਰ ਆਪ ਕਹਤੇ ਕਿ ਆਪਕੋ HVAC ਜੈਸੇ ਸਪੈਸਿਫਿਕ ਕੋਰਸ ਕਰਨੇ, ਹਮਾਰੇ ਪਾਸ ਵੋ ਵੀ ਹੈ, PSWB ਹੈ, ਅਰਲੀ ਚਾਈਲਡਹੁਡ ਅਸਿਸਟੈਂਟ ਕਾ ਵੀ ਕੋਰਸ ਹੈ, ਬਟ ਜ਼ਿਆਦਾਤਰ ਕਲਾਇੰਟਸ ਲਾਈਕ ਕਰਤੇ ਫੁੱਲੀ ਆਨਲਾਈਨ ਕੋਰਸਿਸ, ਆਸਾਨ ਤੇ ਨੋ ਕ੍ਰੈਡਿਟ ਚੈੱਕ, ਫੰਡਿੰਗ ਡਾਇਰੈਕਟ ਕਲਾਇੰਟ ਦੇ ਅਕਾਊਂਟ ਮੇਂ, ਗਵਰਨਮੈਂਟ ਡਾਲਤੀ ਹੈ, ਬੈਂਕ ਨਹੀਂ ਡਾਲਤੇ, ਤੋ ਦੇਰ ਇਜ਼ ਨੋ ਕ੍ਰੈਡਿਟ ਚੈੱਕ, ਨੋ ਕੈਂਚ ਇਨ ਇਟ।
4: ਨੰਬਰ ਹੈ ਸਰਾਜ ਦਾ 4372643175। ਸਰਾਜ, ਅਗਰ ਕੋਈ ਫੈਮਿਲੀ ਆਫ ਕਹਿ ਲਓ 4 ਹੈ ਤੇ ਉਹਨਾਂ ਨੂੰ ਕਿੰਨੀ ਫੰਡਿੰਗ ਮਿਲਦੀ ਹੈ?
5: ਫੰਡਿੰਗ ਡਿਪੈਂਡ ਕਰਤੀ ਜੀ ਆਪਕੇ ਫੈਮਿਲੀ ਸਾਈਜ਼ ਪੇ ਐਂਡ ਇਨਕਮ ਪੇ, ਜਿਤਨੀ ਇਨਕਮ ਆਪਕੀ ਕਮ ਹੈ, ਕਮ ਜ਼ਿਆਦਾ ਨਹੀਂ ਕਮ ਹੈ, ਉਤਨਾ ਆਪਕੋ ਫਾਇਦਾ ਹੈ ਨੋਟਿਸ ਆਫ ਅਸੈਸਮੈਂਟ ਪੇ, ਅਗਰ ਇਨਕਮ ਕਮ ਹੈ। ਔਰ ਫੈਮਿਲੀ ਸਾਈਜ਼ ਜ਼ਿਆਦਾ ਹੈ, ਆਪ ਮੰਨ ਕੇ ਚੱਲੇ ਫੈਮਿਲੀ ਆਫ 2 ਕੋ 45,000, ਫੈਮਿਲੀ ਆਫ 4 ਕੋ 80,000, ਫੈਮਿਲੀ ਆਫ 5 ਕੋ 3 ਬੱਚੇ, ਅਗਰ ਆਪਕੇ ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ ਤੋ ਉਨਕੋ 100,000 ਕੀ ਫੰਡਿੰਗ ਆਤੀ ਹੈ, 50,000 ਗ੍ਰਾਂਟ ਕਾ ਆਜ ਕੀ ਡੇਟ ਮੇਂ ਐਗਜ਼ਿਸਟ ਕਰਤਾ ਹੈ, 50,000 ਆਪਸ਼ਨਲ ਲੋਨ ਹੈ, ਤੋ ਲੋਨ ਵੀ 0% ਪੇ ਔਰ ਡੇਢ ਸਾਲ ਬਾਅਦ 2.5% ਪੇ ਹੈ, ਕਿਸਤੇ ਵੀ ਢਾਈ ਸਾਲ ਮਤਲਬ ਡੇਢ ਸਾਲ ਬਾਅਦ ਸਟਾਰਟ ਹੈ, ਕੋਈ ਕੈਚ ਨਹੀਂ ਹੈ, ਗਵਰਨਮੈਂਟ ਫੰਡਿੰਗ ਆਜ ਕੀ ਡੇਟ ਮੇਂ ਕਰ ਰਹੀ, 10 ਦਿਨ ਬਾਅਦ ਇਨਰੋਲ ਕਰੇਂਗੇ, ਗਵਰਨਮੈਂਟ ਗ੍ਰਾਂਟਸ ਆਪਕੋ ਨਹੀਂ ਦੇ ਰਹੀ, ਹਮਾਰੇ ਹੱਥ ਮੇਂ ਨਹੀਂ ਹੈ, ਹਮ ਇੱਕ ਜ਼ਰੀਆ ਹੈ, ਆਜ ਇਨਰੋਲ ਕਰੇਂ ਤੇ ਫਾਇਦਾ ਲੇ ਇਸਕਾ।
4: ਨੰਬਰ ਦੋ
5: 437-264-31-75, 437-264-31-75, ਥਕੀ ਗਿਆ ਅੱਜ ਤੋਂ, ਓਕੇ। ਐਟ ਦ ਲੀਸਟ ਮੇਂ ਹਮਾਰੀ ਫੀਸ ਕਾਮ ਹੋਣੇ ਕੇ ਬਾਅਦ $199 or $499 ਹੈ, ਕੋਈ ਕਮਿਸ਼ਨ, ਕੋਈ ਪਰਸੈਂਟੇਜ ਨਹੀਂ ਹੈ, ਕੋਈ ਮਿੱਠੀ ਬਾਤੇ ਨਹੀਂ ਹੈ, ਕਾਮ ਹੋਣੇ ਕੇ ਬਾਅਦ ਆਜ ਐਸੇ 8 ਬੰਦੋ ਕੀ ਫੰਡਿੰਗ ਉਨਕੇ ਅਕਾਊਂਟ ਮੇਂ ਗਿਰੀ ਹੈ, ਜਿਨ੍ਹਾਂ ਨੇ ਮੇ ਜੁਆਇਨ ਕਰਾ ਥਾ, ਤੋ ਕਾਲ ਕਰੇ, ਅਸੈਸਮੈਂਟ ਕਰਾਏ, 437-264-31-75,
4: 437-264-31-75, 437-264-31-75, 437-264-31-75, 437-264-31-75, 437-264-31-75, 437-264-31-75, 437-264-31-75, 437-264-31-75, 437-264-31-75, 437-264-31-75, 437-264-31-75, 437-284-373, 473 ਕੋਈ ਨਾ, ਹੁਣ ਰੈਸਟ ਕਰੋ ਜਾ ਕੇ।
5: ਥੈਂਕ ਯੂ 483,
6: ਹਾਂਜੀ ਨਵੀਂ ਭਾਜੀ ਕੀ ਹਾਲ ਹੈ ਜੀ,
4: ਕਿਵੇਂ ਹੋ
6: ਟੋਪਿਕ ਜੋ ਤੁਸੀਂ ਅੱਜ ਦਾ?
4: ਹਾਂ
6: ਹਾਂਜੀ ਵਧੀਆ ਭਾਜੀ ਵਧੀਆ, ਮਤਲਬ ਮੈਂ ਨਵੀਂ ਭਾਜੀ ਇਹੀ ਕਹੂੰਗਾ, ਮੇਰਾ ਪਰਸਨਲ ਓਪੀਨੀਅਨ ਤੇ ਇਹੀ ਆ, ਬਿੱਲੇ ਨੇ ਹਨਾ ਬਿੱਲੇ ਨੂੰ ਬੁਲਾਇਆ ਤੇ, ਪਰ ਉਹਨੇ ਸਨੀ ਨੇ ਬੁਲਾਇਆ ਨੀ, ਜੋ ਵੀ ਆ, ਤੇ ਮੇਰੇ ਹਿਸਾਬ ਨਾਲ ਮੇ ਬੀ ਬਿੱਲੇ ਨੂੰ ਦੀ ਕਰਤੂਤਾਂ ਦਾ ਪਤਾ ਹੋਵੇ ਵੀ ਬੰਦਾ ਫੈਮਿਲੀ ਚ ਬੁਲਾਉਣ ਦੇ ਲਾਇਕ ਹੈਗਾ ਜਾਂ ਨਹੀਂ।
4: ਨਹੀਂ ਨਹੀਂ, ਕੋਈ ਕਰਤੂਤਾਂ ਦੀ ਕੁਛ ਨੀ ਯਾਰ, ਆਪਾਂ ਬਹੁਤ ਲੰਬੀ ਲੈ ਜਾਣੇ ਗੱਲ ਨੂੰ, ਬਸ ਉਹ ਨਹੀਂ ਬੋਲਦੇ ਹੁਣ, ਸਿੰਪਲ ਗੱਲ।
6: ਮੈਨੂੰ ਲੱਗਦਾ ਨਹੀਂ ਵੀ ਵੈਸੇ ਵੀ ਫੈਮਿਲੀ ਫੰਕਸ਼ਨ ਚ ਤਾਂ ਮਤਲਬ ਮੇਰਾ ਪਰਸਨਲ ਓਪੀਨੀਅਨ ਆ, ਫਰੈਂਡ ਸਰਕਲ ਨੂੰ ਮਤਲਬ ਇੰਨਾ ਬਣਾਉਣਾ ਵੈਸੇ ਵੀ ਠੀਕ ਨਹੀਂ ਲੱਗਦਾ।
4: ਕਿਉਂ ਨਹੀਂ ਲੱਗਦਾ? ਜ਼ਰੂਰੀ ਤਾਂ ਬਹੁਤ ਜ਼ਿਆਦਾ ਹੈ, ਮੈਂ ਕਿੱਦਾਂ ਕਹਿੰਦਾ ਕਿ ਜਿਹੜਾ ਬੰਦਾ ਦੋਸਤਾਂ ਨੂੰ ਨਹੀਂ ਸੱਦਦਾ ਉਹਦਾ ਫਿਰ ਫਾਇਦਾ ਕੀ ਹੈ ਫੰਕਸ਼ਨ ਦਾ?
6: ਬਾਕੀ ਰਹੀ ਦਾ ਆਪਦਾ ਓਪੀਨੀਅਨ ਆ ਮੇਰਾ ਤਾਂ ਇਹੀ ਹੈ ਵੀ ਕਿ ਵੱਡਾ ਇਸ਼ੂ ਹੈ ਨਹੀਂ ਇਹ ਬਾਕੀ ਰਹੀ ਦਾ ਆਪਦਾ ਓਪੀਨੀਅਨ ਆ ਮੇਰਾ ਤਾਂ ਇਹੀ ਹੈ ਵੀ ਕਿ ਵੱਡਾ ਇਸ਼ੂ ਹੈ ਗਾ ਜੀ ਇਹ ਠੀਕ ਹੈ ਸੋ ਨਹੀਂ ਇਹ ਤਾਂ ਸੀ ਪਰ ਤੁਸੀਂ ਇਹੀ ਕਿਉਂ ਕਹਿ ਹੁੰਦੇ ਹੈ ਨਾ, ਕੋਈ ਏਦਾਂ ਦੇ ਖੜ ਖੜ ਕੰਬ ਮਚਾਉਂਦੇ ਨੇ ਹਨਾ, ਵੀ ਆਪਾਂ ਧੀਆਂ ਭੈਣਾਂ ਆਪਾਂ ਸਾਰੇ ਹੈਗੇ ਆ, ਕੁਛ ਏਦਾਂ ਦੀ ਹਰਕਤਾਂ ਹੋ ਜਾਂਦੀਆਂ ਕਈ ਵਾਰ ਉਹ ਨਹੀਂ ਚੰਗੀਆਂ ਲੱਗਦੀਆਂ ਹੈਗੀਆਂ, ਤਾਂ ਮੇ ਬੀ ਦੈਟਸ ਵਾਈ ਇਹ ਮੇਰਾ ਪਰਸਨਲ ਓਪੀਨੀਅਨ ਹੈ ਜੀ, ਕਿ ਮੇ ਬੀ ਤਾਂ ਨਾ ਬੁਲਾ ਰਿਹਾ ਹੋਵੇ ਉਸ ਬੰਦੇ ਨੂੰ ਜੀ।
4: ਚਲੋ ਠੀਕ ਹੈ, ਨਹੀਂ ਥੈਂਕ ਯੂ ਵੀਰੇ, ਬਹੁਤ ਧੰਨਵਾਦ। ਤੇ ਨਹੀਂ ਦੇਖੋ, ਜੇ ਕਿਸੇ ਦੀਆਂ ਕਰਤੂਤਾਂ ਮਾੜੀਆਂ ਨੇ, ਕੋਈ ਬੰਦਾ ਯੂ ਨੋ ਡਿਸਰਿਸਪੈਕਟਫੁਲ ਆ, ਉਹ ਚਲੋ ਵੱਖਰੀ ਗੱਲ ਹੈ, ਇਹੋ ਜਿਹੇ ਬੰਦੇ ਨੂੰ ਤਾਂ ਕਿਤੇ ਵੀ ਨਹੀਂ ਸੱਦਣਾ ਚਾਹੀਦਾ। ਬਟ ਓਕੇ ਮੈਂ ਅਪਡੇਟ ਜ਼ਰੂਰ ਕਰਦਾ ਆਪਾਂ ਕੀ ਗੱਲ ਕਰ ਰਹੇ ਹਾਂ ਜਸਟ ਹੋਲਡ ਕਰੋ ਨੰਬਰ ਹੈ ਆਪਣਾ 905-673-3337 905-673-3337 ਆਪਣਾ ਫੋਨ ਨੰਬਰ ਹੈ 905-673-3337 ਇੱਕ ਨਾ ਮੈਂ ਨਾਲ ਦੀ ਨਾਲ ਤੁਹਾਨੂੰ ਇੱਕ ਆਸ ਦੀ ਕਿਰਨ ਵਾਲਿਆਂ ਦਾ ਮੈਸੇਜ ਦੇਵਾਂ ਬਹੁਤ ਜ਼ਰੂਰੀ ਮੈਸੇਜ ਹੈ
7: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਓ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ ਐਮ ਡੀ ਨੂੰ ਕਾਲ ਕਰੋ 9915154548
4: ਵੈਰੀ ਗੁੱਡ 7239 ਹੈਲੋ 7239 ਹੈਲੋ ਜੀ
8: ਹੈਲੋ ਸਤਿ ਸ਼੍ਰੀ ਅਕਾਲ ਭਾਜੀ
4: ਸਤਿ ਸ਼੍ਰੀ ਅਕਾਲ ਵੀਰੇ
8: ਕੀ ਹਾਲ ਚਾਲ ਭਾਜੀ
4: ਬਹੁਤ ਹੀ ਤੁਸੀਂ
8: ਬਸ ਠੀਕ ਆ ਜੀ ਮੈਂ ਤੁਹਾਡਾ ਟੋਪਿਕ ਸੁਣਦਾ ਸੀਗਾ
4: ਜੀ
8: ਤੁਸੀਂ ਕਹਿ ਰਹੇ ਸੀਗੇ ਫਰੈਂਡਸ ਨੂੰ ਫੈਮਿਲੀ ਫੰਕਸ਼ਨ ਤੇ ਬੁਲਾਉਣਾ ਚਾਹੀਦਾ ਕਿ ਨਹੀਂ ਬੁਲਾਉਣਾ ਚਾਹੀਦਾ
4: ਨਹੀਂ ਇਹ ਵੈਸੇ ਸਾਡੀ ਡਿਸਕਸ਼ਨ ਨਹੀਂ ਸੀਗੀ ਬਟ ਕੋਈ ਨਾ ਤੁਸੀਂ ਦੱਸ ਦਿਓ ਕੀ ਕਹਿਣਾ ਚਾਹੁੰਦੇ ਹੋ
8: ਹਾਂਜੀ ਕੁਛ ਨੀ ਅਸੀਂ ਤਾਂ ਜਿੱਦਾਂ ਸਾਡੇ ਸਾਰੇ ਫਰੈਂਡ ਲੜਨ ਲੁੜਨ ਵਾਲੇ ਹੀ ਆ ਖਾ ਪੀ ਕੇ ਖਿਲਾਰਨ ਵਾਲੇ ਪਰ ਅਸੀਂ ਸਾਰਿਆਂ ਨੂੰ ਸੱਦੀਦਾ ਆ ਉਹਨਾਂ ਨੂੰ ਮੈਨੇਜ ਕਰ ਲਈਦਾ
4: ਨਹੀਂ ਤੁਸੀਂ ਫਰੈਂਡ ਕਿਹੋ ਜਿਹੇ ਰੱਖੇ ਆ ਲੜਨ ਵਾਲੇ ਆ ਸਾਰੇ
8: ਨਹੀਂ ਲੜਨ ਵਾਲੇ ਮਤਲਬ ਕਿ ਉਹ ਖਿਲਾਰਨਾ ਹੁੰਦਾ ਥੋੜਾ ਜਿਹਾ ਉਹਨਾਂ ਨੇ ਕਰਨਾ ਹੁੰਦਾ ਗਰਮ ਖੂਨ ਵਿੱਚ ਕੋਈ ਸਾਰੇ ਏਦਾਂ ਦੇ ਹੀ ਆ
4: ਅੱਛਾ
8: ਇੱਥੇ ਨੀ ਇੱਥੇ ਨੀ ਭਾਜੀ ਇੱਥੇ ਤਾਂ ਫਰੈਂਡ ਹੀ ਹੈ ਨੀ ਕੋਈ ਇੰਡੀਆ ਦੀ ਗੱਲ ਕਰਦਾ
4: ਇੰਡੀਆ ਵਾਲੇ ਇਹੋ ਜਿਹੇ ਨੇ ਹੈ
8: ਹਾਂਜੀ ਹਾਂਜੀ
4: ਫਿਰ ਵੀ ਉਹਨਾਂ ਨੂੰ ਫਿਰ ਕਿਵੇਂ ਸੰਭਾਲ ਲੈਂਦੇ ਹੋ
8: ਉਹਨਾਂ ਨੂੰ ਬਸ ਭਾਜੀ ਦੋ ਤਿੰਨ ਬੰਦੇ ਉਹਨਾਂ ਦੇ ਲਾਗੇ ਓਦਾਂ ਦੇ ਬਿਠਾ ਦੇਈਦੇ ਜਿਹੜੇ ਉਹਨਾਂ ਨੂੰ ਜ਼ਿਆਦਾ ਕਿਸੇ ਨਾਲ ਪੰਗਾ ਪੁੰਗਾ ਨਾ ਲੈਣ ਤੇ
4: ਅੱਛਾ
8: ਜਦੋਂ ਖਿਲਾਰਨ ਵਾਲੇ ਹੁੰਦੇ ਫਿਰ ਉਹਨਾਂ ਨੂੰ ਗੱਡੀ ਚ ਬਿਠਾ ਕੇ ਘਰੇ ਛੱਡਿਆ ਜੀ
4: ਅੱਛਾ ਅੱਛਾ ਅੱਛਾ ਅੱਛਾ ਚਲੋ ਠੀਕ ਹੈ ਓਕੇ ਚਲੋ ਠੀਕ
8: ਹੈ ਮੇਰੇ ਵਿਆਹ ਤੇ ਭਾਜੀ ਸਾਹਿਬ ਦੱਸਦਾ ਮੈਂ
4: ਹਾਂ
8: ਮੇਰੇ ਵਿਆਹ ਤੇ ਮੇਰੇ ਖਿਆਲ 50-60 ਬੰਦੇ ਹੋਣੇ ਮਹੱਲੇ ਵਾਲੇ ਵੀ ਸਾਡੇ ਸਾਰੇ ਆਏ ਸੀਗੇ ਬਟ ਉਹਨਾਂ ਕੋਲ 20-20 ਬੰਦਿਆਂ ਕੋਲ ਗੰਨਾ ਸੀ ਭਾਜੀ ਇੰਨੇ ਫਾਇਰ ਕੱਢੇ ਨਾ ਉਹਨਾਂ ਨੇ ਬੜੀ ਮੁਸ਼ਕਿਲ ਨਾਲ ਉੱਥੇ ਉਦਣ ਕੰਟਰੋਲ ਕੀਤਾ ਉਹਨਾਂ ਮੱਲੇ ਵਾਲੇ ਸਾਰੇ ਡਰ ਗਏ
4: 20 ਬੰਦੇ ਸਾਰੇ ਆਪਦੇ ਪਿਸਤੌਲ ਲੈ ਕੇ ਆਏ ਹੈ
8: ਹਾਂਜੀ ਹਾਂਜੀ ਬਹੁਤ ਫਾਇਰਿੰਗ ਕੀਤੀ
4: ਇੰਡੀਆ ਇੰਡੀਆ ਚ ਤਾਂ ਫਿਰ ਬੱਚੋ ਹੀ ਇਹੋ ਜਿਹੇ ਬੰਦੇ ਤੋਂ ਹੈ
8: ਹੁਣ ਤਾਂ ਇੱਥੇ ਤਾਂ ਹੈ ਨੀ ਸਰਕਲ ਭਾਜੀ
4: ਕੋਈ ਇੱਥੇ ਤਾਂ ਚਲੋ ਬੰਦਾ ਕੀ ਕਰ ਸਕਦਾ ਆਪਣਾ ਨੰਬਰ ਹੈ ਇੱਕ ਮੈਂ ਗਾਣਾ ਲਾਉਣਾ ਸੀਗਾ ਤੁਹਾਡੇ ਲਈ ਗਾਣੇ ਦੇ ਬੋਲ ਕੀ ਸੀ ਯਾਰ ਮੈਨੂੰ 100% ਯਾਦ ਨਹੀਂ ਬਟ ਮੈਂ ਲੱਭ ਲਵਾਂ ਜਾਣ ਜਾਣ ਬਿੱਲੋ ਚੜ ਗਾਉਂਦੀ ਖਤ ਚੂੜੀਆਂ ਸੁਣਿਓ ਬਹੁਤ ਸੋਹਣਾ ਯਾਰ

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597.

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984।

0: ਸਾਨੂੰ ਕਾਲ ਕਰੋ 647-504-1557।
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
2: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: ਜੇ ਇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼।

ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905

ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313

0: ਵਾਹ ਬਈ ਵਾਹ ਕੀ ਬਾਤ ਹੈ। ਓਕੇ ਪ੍ਰੋਗਰਾਮ ਹੈ ਪੰਜਾਬੀ ਦਾ ਤੇ ਨੰਬਰ ਹੈ ਆਪਣਾ 905-600-7373। ਆਹ ਕਿਹੜਾ ਗਾਣਾ ਆ ਗਿਆ? ਮੱਛਰ ਨੇ ਕੀ ਕੀਤਾ? ਅੱਛਾ ਕੀ ਬਾਤ ਹੈ। ਓਕੇ ਸੋ ਗੱਲਬਾਤ ਸਾਡੀ ਅੱਜ ਹੋ ਰਹੀ ਸੀ ਇੱਕ ਸਿਚੁਏਸ਼ਨ ਦੇ ਨਾਲ ਜੁੜੀ ਮਿਲੀ। ਅਸੀਂ ਗੱਲ ਇਹ ਕਰ ਰਹੇ ਸੀ, ਦੋ ਜਾਣੇ ਨੇ ਪਹਿਲਾਂ ਉਹ ਦੋਸਤ ਹੁੰਦੇ ਸੀਗੇ, ਠੀਕ ਹੈ, ਸਨੀ ਤੇ ਬਿੱਲਾ। ਅੱਜ ਤੋਂ 5-7 ਸਾਲ ਪਹਿਲਾਂ ਸਨੀ ਦਾ ਵਿਆਹ ਹੋਇਆ ਤੇ ਸਨੀ ਨੇ ਉਦੋਂ ਬਿੱਲੇ ਨੂੰ ਸੱਦਿਆ ਸੀਗਾ, ਉਹਨਾਂ ਦੀ ਆਪਸ ਵਿੱਚ ਚਲੋ ਬਣਦੀ ਸੀਗੀ ਤੇ ਉਸ ਤੋਂ ਬਾਅਦ ਚਲੋ ਨਹੀਂ ਕੋਈ ਉਹਨਾਂ ਦੀ ਬਾਹਲੀ ਬੋਲਚਾਲ ਹੋਈ, ਹੁਣ ਨਹੀਂ ਚਲੋ ਗੱਲਬਾਤ ਕਰਦੇ ਬਾਹਲੀ। ਹੁਣ ਬਿੱਲੇ ਦਾ ਵਿਆਹ ਹੈ ਤੇ ਬਿੱਲੇ ਨੇ ਸਨੀ ਨੂੰ ਨਹੀਂ ਸੱਦਿਆ। ਸਨੀ ਅਪਸੈਟ, ਸਨੀ ਕਹਿੰਦਾ ਯਾਰ ਮੈਂ ਇਹਨੂੰ ਸੱਦਿਆ, ਹਰ ਇੱਕ ਫੰਕਸ਼ਨ ਤੇ ਆਇਆ ਵੀ ਤੇ ਮੈਨੂੰ ਇਹਨੇ ਇਨਵਾਈਟ ਤੱਕ ਨਹੀਂ ਕੀਤਾ। ਤੇ ਬਿੱਲਾ ਕਹਿੰਦਾ ਮੈਂ ਕਿਉਂ ਕਰਾਂ ਇਨਵਾਈਟ ਯਾਰ, ਜਦੋਂ ਸਾਡੀ ਆਪਸ ਵਿੱਚ ਕੋਈ ਹੁਣ ਬੋਲਚਾਲ ਹੀ ਹੈ ਨਹੀਂ, ਇੱਕ ਦੂਜੇ ਨਾਲ ਨਹੀਂ ਗੱਲ ਕਰਦੇ, ਵੀ ਕੀ ਜ਼ਰੂਰਤ ਹੈ ਬੁਲਾਉਣ ਦੀ? ਹੁਣ ਤੁਹਾਡਾ ਕੀ ਖਿਆਲ ਹੈ? ਕੁਝ ਕੁ ਲੋਕ ਕਹਿ ਰਹੇ ਨਹੀਂ ਯਾਰ ਨਵੀਂ ਉਹਨੂੰ ਜ਼ਰੂਰ ਬੁਲਾਉਣਾ ਚਾਹੀਦਾ ਸੀਗਾ। ਜੇ ਤੁਸੀਂ ਕਿਸੇ ਨੂੰ ਸੱਦ ਰਹੇ ਹੋ ਤੇ ਉਹ ਬੰਦਾ ਆ ਰਿਹਾ, ਫਿਰ ਜ਼ਰੂਰੀ ਹੈ ਕਿ ਉਹ ਵੀ ਬੰਦਾ ਤੁਹਾਨੂੰ ਬੁਲਾਵੇ। ਕਈਆਂ ਦਾ ਮੰਨਣਾ ਕਿ ਨਹੀਂ ਯਾਰ ਕੋਈ ਜ਼ਰੂਰਤ ਨਹੀਂ, ਜੇ ਇੱਕ ਦੂਜੇ ਨਾਲ ਕੋਈ ਹੁਣ ਤੁਹਾਡੀ ਕਮਿਊਨੀਕੇਸ਼ਨ ਹੀ ਨਹੀਂ ਬਾਹਲੀ, ਇੱਕ ਦੂਜੇ ਨਾਲ ਕੋਈ ਗੱਲ ਹੀ ਨਹੀਂ ਤੁਸੀਂ ਬਾਹਲੀ ਕਰਦੇ, ਫਿਰ ਇਨਵਾਈਟ ਕਾਹਦੇ ਲਈ ਕਰਨਾ? ਤੁਹਾਡਾ ਸਭ ਦਾ ਕੀ ਓਪੀਨੀਅਨ ਹੈ? ਤੁਹਾਨੂੰ ਲੱਗਦਾ ਕਿ ਬਿੱਲੇ ਨੂੰ ਚਾਹੀਦਾ ਸੀਗਾ ਜੇ ਉਹ ਸਨੀ ਦੇ ਫੰਕਸ਼ਨਾਂ 'ਤੇ ਗਿਆ ਵੀ ਉਹਨੂੰ ਸਾਦਾ, ਜਾਂ ਨਹੀਂ ਕੋਈ ਲੋੜ? ਨੰਬਰ ਹੈ ਆਪਣਾ 905-600-7373-37, 905-6-7-3-3-3-3-7 ਆਪਣਾ ਨੰਬਰ ਹੈ, 905-600-7373-37, 905-6-7-3-3-3-3-7 ਤੇ ਗੱਲਬਾਤ ਸਾਡੀ ਹੋ ਰਹੀ ਹੈ। ਹੁਣ ਕੁਝ ਸਾਡੇ ਲਿਸਨਰਸ ਨੇ ਉਹ ਕਹਿ ਰਹੇ ਆ ਕਿ ਨਵੀਂ ਨਹੀਂ ਯਾਰ ਜੇ ਕਿਸੇ ਦਾ ਖਾਧਾ ਤਾਂ ਉਹਨਾਂ ਨੂੰ ਖਿਲਾਓ ਵੀ। ਦੂਜੇ ਪਾਸੇ ਕੁਝ ਕਹਿ ਰਹੇ ਆ ਨਵੀਂ ਕੋਈ ਲੋੜ ਨਹੀਂ ਹੈਗੀ, ਜੇ ਨਹੀਂ ਤੁਸੀਂ ਇੱਕ ਦੂਜੇ ਨਾਲ ਬੋਲਚਾਲ ਹੁਣ ਰੱਖਦੇ ਤਾਂ ਨੋ ਨੀਡ। ਨੰਬਰ ਆਪਣਾ 905-6-7-3-3-3-3-7, 905-6-7-3-3-3-3-7 ਆਪਣਾ ਨੰਬਰ ਹੈ। 0691 ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਬਾਈ ਜੀ, ਆਪਾਂ ਇਸ ਟੌਪਿਕ ਬਾਰੇ ਗੱਲ ਕਰਨੀ ਸੀ।
0: ਹਾਂਜੀ,
1: ਵੀ ਮਤਲਬ ਕਿ ਜਦੋਂ ਆਪਾਂ ਨੂੰ ਕਿਸੇ ਨੇ ਬੁਲਾਇਆ ਪਹਿਲਾਂ, ਆਪਾਂ 4 ਸਾਲ ਪਹਿਲਾਂ, 5 ਸਾਲ ਪਹਿਲਾਂ, ਤੇ ਆਪਣੀ ਬਹੁਤੀ ਹੁਣ ਉਹਨਾਂ ਨਾਲ ਗੱਲਬਾਤ ਹੈ ਨੀ, ਆਪਾਂ ਨੂੰ ਇੱਕ ਵਾਰੀ ਬੁਲਾਉਣਾ ਜ਼ਰੂਰ ਚਾਹੀਦਾ, ਉਹਨਾਂ ਨੂੰ ਆਪਣਾ ਕਾਰਡ ਜ਼ਰੂਰ ਭੇਜਣਾ ਚਾਹੀਦਾ। ਕਿਉਂਕਿ ਮੇਰੀ ਮੈਰਿਜ ਹੋਈ ਹੈ, ਜਦੋਂ ਅਸੀਂ ਘਰੇ ਬੈਠੇ, ਸਾਰੇ ਘਰੇ ਬੈਠੇ ਰਹਿ ਕਰਦੇ ਸੀ, ਆਂਦੇ ਵੀ ਲਿਖਣ ਲੱਗ ਗਏ ਵੀ ਆਪਾਂ ਨੂੰ ਕਿਹਨੇ ਕਿਹਨੇ ਬੁਲਾਇਆ ਸੀ ਪਿੰਡ ਚੋਂ, ਜਾਣੀ ਦੋਸਤ ਮਿੱਤਰ ਜਾਂ ਡੈਡੀ ਦੇ ਦੋਸਤ ਮਿੱਤਰ ਸੀ, ਸਾਰੇ ਲਿਖੀ ਗਏ। ਕਿਸੇ ਨੇ 5 ਸਾਲ ਵੀ ਪਹਿਲਾਂ ਬੁਲਾਇਆ ਸੀ ਆਪਾਂ ਨੂੰ, ਆਪਣੀ ਬਹੁਤੀ ਬੋਲਚਾਲ ਭਲਾ ਉਹਨਾਂ ਨਾਲ ਹੈ ਨੀ ਹੁਣ, ਆਂਦੇ ਜਿਹਨਾਂ ਨੇ ਬੁਲਾਇਆ ਸੀ ਆਪਾਂ ਇੱਕ ਵਾਰ ਬੁਲਾਉਣਾ ਜੀ।
0: ਭਾਵੇਂ ਤੁਹਾਡੀ ਅੱਜ ਤੋਂ ਕਹਿ ਲਓ ਕਿ ਹੁਣ 5-7 ਸਾਲ ਗੱਲ ਨਹੀਂ ਹੋਈ ਅਗਲੇ ਨਾਲ, ਫਿਰ ਵੀ ਬੁਲਾਉਣਾ?
1: ਹਾਂਜੀ, ਮੈਂ ਪਿੰਡ ਦੀ ਗੱਲ ਕਰ ਰਿਹਾ, ਆਪਣੀ ਵੀ ਗੱਲਬਾਤ ਆਪਣੀ ਨਹੀਂ ਵੀ ਹੋਈ ਭਲਾ ਆਪਾਂ ਨੂੰ, ਪਰ 5 ਸਾਲ ਸਾਡੀ ਜਾਣੀ ਸੋਚ ਇਹ ਸੀ ਆਪਾਂ ਨੂੰ 5 ਸਾਲ ਪਹਿਲਾਂ ਆਪਾਂ ਨੂੰ ਉਹਨਾਂ ਨੇ ਆਪਦੇ ਮੁੰਡੇ ਦੇ ਜਾਂ ਪੋਤੇ ਦੇ ਦੋਹਤੇ ਦੇ ਵਿਆਹ ਤੇ ਬੁਲਾਇਆ ਸੀ, ਆਪਦੇ ਜਾਂ ਭਤੀਜੇ ਦੇ ਕਿਸੇ ਦੇ ਵੀ ਆਪ ਵਿਆਹ ਤੇ ਬੁਲਾਇਆ ਸੀ ਵੀ ਆਪਾਂ ਨੂੰ ਉਹਨੂੰ ਬੁਲਾਉਣਾ। ਆਪਾਂ ਨੂੰ ਐਂ ਨਾ ਕਹਿ ਦੇਣੇ ਯਾਰ ਵੀ ਤੁਹਾਨੂੰ ਅਸੀਂ ਬੁਲਾਇਆ ਸੀ, ਦੂਜਿਆਂ ਨੂੰ ਬੁਲਾਇਆ
0: ਨਹੀਂ। ਪਰ ਜਿਹਨਾਂ ਨਾਲ ਹੁਣ ਤੁਸੀਂ ਗੱਲ ਹੀ ਨਹੀਂ ਕਰਦੇ, ਮੈਂ ਮੰਨਦਾ ਕਿ ਠੀਕ ਹੈ ਉਹਨਾਂ ਨੇ ਬੁਲਾਇਆ, ਬਟ ਤੁਹਾਡੀ ਹੁਣ ਬੋਲਚਾਲ ਹੀ ਹੈ ਨੀ ਗੀ, ਫਿਰ ਕਾਹਦੇ ਲਈ ਸੱਦਣਾ ਅਗਲੇ ਨੂੰ?
1: ਉਹ ਬਸ ਜਿਹੜਾ ਇਹ ਮੈਂ ਤੁਹਾਨੂੰ ਦੱਸ ਦਿੰਦਾ ਜੀ, ਇਹ ਕਾਹਦੇ ਲਈ ਸੱਦਣਾ, ਇਹ ਆਪਣੇ ਇੱਥੋਂ ਦਾ ਨੀ ਮੈਂ ਕਹਿ ਸਕਦਾ ਕੁਛ, ਮਤਲਬ ਕਿ ਪਿੰਡਾਂ ਦਾ ਤਾਂ ਰਿਵਾਜ ਹੁੰਦਾ ਹੈ। ਆਪਾਂ ਨੂੰ ਜਿਹਨੇ ਸੱਦਿਆ ਭਲਾ 5-4 ਸਾਲ ਪਹਿਲਾਂ, 5 ਸਾਲ ਹੋ ਗਏ, 4 ਸਾਲ ਹੋ ਗਏ, ਆਪਣੀ ਉਹਨਾਂ ਨਾਲ ਅੱਜ ਬੋਲਚਾਲ ਵਾਲੀ ਹੈ ਹੀ ਨੀ ਗੀ, ਆਪਾਂ ਨੂੰ ਸੱਦੋ, ਪਿੰਡਾਂ ਦਾ ਰਿਵਾਜ ਹੁੰਦਾ ਹੈ।
0: ਹੁੰਦਾ ਤਾਂ ਹੈ ਬਿਲਕੁਲ। ਹਾਂਜੀ
1: ਹਾਂਜੀ, ਫਰੈਂਡ ਸੀ ਤੇ ਮੇਰੇ ਨਾਲ ਅਸੀਂ ਇਕੱਠੇ ਪੜ੍ਹਦੇ ਸੀ, ਉਹਦੀ ਮੈਰਿਜ ਮੈਥੋਂ 10 ਸਾਲ ਪਹਿਲਾਂ ਹੋ ਗਈ ਸੀ, ਉਹਦੀ 20 ਸਾਲ ਦੀ ਏਜ ਹੋ ਗਈ ਸੀਗੀ। ਉਹਨਾਂ ਨੇ ਸਾਨੂੰ ਬੁਲਾਇਆ ਨੀ ਸੀ, ਅਸੀਂ ਘਰੇ ਜਦੋਂ ਉਹੀ ਗੱਲ ਜਦੋਂ ਅਸੀਂ ਘਰੇ ਲਿਖਣ ਲੱਗੇ, ਮੈਂ ਕਿਹਾ ਵੀ ਉਹਨਾਂ ਨੇ ਤਾਂ ਆਪਾਂ ਨੂੰ ਬੁਲਾਇਆ ਨੀ ਸੀ, ਆਪਾਂ ਵੀ ਰਹਿਣ ਦੋ, ਕਹਿੰਦੀ ਚੱਲ ਠੀਕ ਆ ਵੀ ਰਹਿਣ ਦੋ। ਤੇ ਉਹ ਰਾਸਤੇ ਚ ਕਿਤੇ ਮੇਰੇ ਡੈਡੀ ਨੂੰ ਮਿਲ ਗਿਆ, ਮੁੰਡੇ ਦਾ ਵਿਆਹ ਰੱਖਤਾ, ਫਿਰ ਆਉਣਾ ਰੱਖਤਾ। ਉਹ ਪਹਿਲਾਂ ਕਹਿੰਦੇ ਰਹਿੰਦੇ ਤੁਸੀਂ ਬੁਲਾਓ ਨਾ ਬੁਲਾਓ, ਕਾਰਡ ਦੇ ਵਾਸਤੇ ਆਵਾਂਗੇ।
0: ਅੱਛਾ ਆਵਾਂਗੇ, ਹੁੰਦੇ ਆ ਕਿ ਇਦਾਂ ਦੇ, ਜੀ ਜੀ ਚਲੋ ਨਹੀਂ ਠੀਕ ਹੈ ਵੀਰੇ, ਠੀਕ ਹੈ, ਥੈਂਕ ਯੂ, ਓਕੇ ਜੀ, ਬਹੁਤ ਧੰਨਵਾਦ। ਨਹੀਂ ਚਲੋ ਕਈ ਹੈਗੇ ਆ ਜਿਹੜੇ ਨਾਮ ਬੁਲਾਓ ਫਿਰ ਵੀ ਆ ਜਾਂਦੇ ਆ। 3577 ਹੈਲੋ
2: ਨਵੀਂ ਵੀਰੇ, ਸਤਿ ਸ੍ਰੀ ਅਕਾਲ, ਕੀ ਹਾਲ ਨੇ, ਚੜ੍ਹਦੀ ਕਲਾ?
0: ਬਹੁਤ ਵਧੀਆ ਜੀ, ਚੜ੍ਹਦੀ ਕਲਾ, ਕਿਵੇਂ ਹੋ ਜੀ?
2: ਮੈਂ ਤੁਹਾਨੂੰ ਬਹੁਤ ਚਿਰ ਬਾਅਦ ਕਾਲ ਕੀਤੀ ਆ, ਮੈਂ ਵੀ ਵੀਰ ਜੀ ਨਾਲ ਹੈਲੋ ਹਾਏ ਕਰ ਲਈਏ।
0: ਸਾਨੂੰ ਹੁਣ ਯਾਰ ਇੱਥੇ ਹੁੰਦੇ ਆ, ਸਾਨੂੰ ਕਰ ਲਿਆ ਕਰੋ ਯਾਦ ਕਦੇ ਕਦੇ।
2: ਨਹੀਂ ਮੇਰੇ ਅੰਕਲ